0: ਨੰਬਰ ਇੱਕ ਇੱਕ ਹੈ, ਸੋਰੀ ਸਰਾਸ਼, ਨੰਬਰ ਹੈ ਸਰਾਸ਼ ਦਾ 4372643175, 4362653075, 4372643175, ਕਾਲ ਕਰੋ, ਲੋਨ ਦੀ ਜਾਣਕਾਰੀ ਲਓ, 0% ਤੇ ਲੋਨ ਮਿਲ ਰਿਹਾ, 4372643175, ਸਰਾਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ,
1: ਥੈਂਕ ਯੂ ਜੀ ਟਾਈਮ ਕੇ ਲਈ,
0: ਵੈਰੀ ਗੁੱਡ, ਓਕੇ ਨਵੀ ਜੀ ਸਾਰੇ ਮੈਸੇਜ ਦਿੱਤੇ, ਓਕੇ ਓਕੇ ਓਕੇ ਆਹ ਵੀ ਦਿੱਤਾ, ਉਹ ਫਰੈਸ਼ ਫੂਡ ਸੈਂਟਰ, ਵਾਹ ਵੀ ਵਾਹ, ਫਰੈਸ਼ ਫੂਡ ਸੈਂਟਰ ਤੇ ਜਾਓਗੇ ਗਰੋਸਰੀ ਘਰ, ਇੰਨੀ ਫਰੈਸ਼ ਇੰਨੀ ਟੋਪ ਦੀ ਕੁਆਲਿਟੀ, ਕੈਲਡਨ ਦਾ ਟੋਪ ਦਾ ਗਰੋਸਰੀ ਸਟੋਰ, 12570 ਕੈਨੇਡੀ ਰੋਡ, ਫਰੈਸ਼ ਫੂਡ ਸੈਂਟਰ ਤੇ ਤੁਸੀਂ ਜ਼ਰੂਰ ਪਹੁੰਚੋ, ਫਰੈਸ਼ ਫੂਡ ਸੈਂਟਰ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਫਰੈਸ਼ ਏਅਰ ਡਕਟ ਕਲੀਨਿੰਗ ਦਾ ਵੀ ਨੰਬਰ ਦੇਵਾਂ, ਤੁਸੀਂ ਡਕਟ ਕਲੀਨਿੰਗ ਹਜੇ ਵੀ ਨਹੀਂ ਕਰਾਈ, ਇੰਨੀ ਡਿਲੇ ਨਾ ਕਰਿਆ ਕਰੋ ਯਾਰ, ਹੁਣ ਨੂੰ ਤਾਂ ਬੜਾ ਕੁਝ ਹੋ ਜਾਣਾ ਸੀਗਾ। ਸੋ ਫਰੈਸ਼ ਏਅਰ ਡਕਟ ਕਲੀਨਿੰਗ 4376887750, ਤੁਹਾਡੇ ਡਕਟਸ ਤੁਹਾਡੇ ਵੈਂਟਸ ਜਿਹੜੇ ਨੇ, ਹੁਣ ਏਸੀ ਚੱਲਿਆ ਪੂਰੀ ਸਮਰ ਰਾਈਟ, ਸੋ ਇੰਨੀ ਡਸਟ ਹੈ ਵੈਂਟਸ ਡਕਟਸ ਦੇ ਵਿੱਚ, ਜਦੋਂ ਕੈਮਰਾ ਪਾ ਕੇ ਤੁਹਾਨੂੰ ਦਿਖਾਉਣਗੇ ਤੁਸੀਂ ਆਪ ਕਹੋਗੇ ਯਾਰ ਇਹ ਬਈ ਤਾਂ ਬੜੀ ਗਲਤ ਗੱਲ ਹੈ। ਸੋ ਤੁਸੀਂ ਜ਼ਰੂਰ ਡਕਟ ਕਲੀਨਿੰਗ ਕਰਾਓ, 4376887750, 4376887750 ਦੇ ਉੱਤੇ ਤੁਸੀਂ ਆਪਣੀ ਡਕਟ ਕਲੀਨਿੰਗ ਕਰਾ ਸਕਦੇ। ਦੋ ਬੋਲ ਸੁਣ ਕੇ ਫਿਰ ਗੱਲਬਾਤ ਕਰਾਂਗੇ ਆਪਾਂ ਮਿਸਟਰ ਦਵਿੰਦਰ ਪਵਾਰ ਜੀ ਦੇ ਨਾਲ, ਸੋ ਪਵਾਰ ਸਾਹਿਬ ਨੂੰ ਵੀ ਵੈਲਕਮ ਕਰਦੇ ਹਾਂ, ਬਟ ਉਸ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਹਾਂ ਦੋ ਕੁ ਬੋਲ ਐਂਡ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ। ਤੁਸੀਂ ਸੁਣ ਰਹੇ ਹੋ ਇੱਕੋ ਇੱਕ ਵਨ ਐਂਡ ਓਨਲੀ ਪੰਜਾਬੀ ਲਹਿਰਾਂ।

0: ਇਹ ਵੀ ਬੜਾ ਖੂਬਸੂਰਤ ਗੀਤ ਹੈ। ਤੁਸੀਂ ਦੇਖੋ ਇਹ ਗਾਣਾ ਮੈਨੂੰ ਲੱਗਦਾ ਕਿ ਹਨੀ ਸਿੰਘ ਦੀ ਜਿਹੜੀ ਐਲਬਮ ਆਈ ਸੀਗੀ ਸਭ ਤੋਂ ਵੱਧ ਚੱਲਣ ਵਾਲਾ ਸ਼ਾਇਦ ਆਈ ਥਿੰਕ ਇਹੀ ਸੀਗਾ, ਭੱਲੇ 64 million ਸਟ੍ਰੀਮਸ। ਓਕੇ ਸੋ ਲੈ ਕੇ ਚੱਲਦੇ ਸਾਨੂੰ ਦਵਿੰਦਰ ਪਵਾਰ ਜੀ ਕੋਲੇ। ਤੁਹਾਨੂੰ ਮੋਰਗੇਜ ਚਾਹੀਦੀ ਆ ਫਸਟ ਸੈਕਿੰਡ ਘਰ ਲਿਆ, ਮੋਰਗੇਜ ਨਹੀਂ ਹੋ ਰਹੀ, ਜੇ ਪਵਾਰ ਸਾਹਿਬ ਕੋਲ ਪਹਿਲਾਂ ਚੱਲ ਜਾਂਦੇ ਹੁਣ ਨੂੰ ਮੋਰਗੇਜ ਹੋਈ ਹੋਣੀ ਸੀਗੀ, ਤੁਸੀਂ ਆਰਾਮ ਨਾਲ ਅੱਜ ਸੌਂ ਜਾਣਾ ਸੀਗਾ, ਨਹੀਂ ਤਾਂ ਹੁਣ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ, ਮੋਰਗੇਜ ਨਹੀਂ ਹੋਈ। ਚਲੋ ਪਵਾਰ ਸਾਹਿਬ ਨੂੰ ਕਾਲ ਕਰ ਲਓ ਅਤੇ ਤੁਹਾਡਾ ਹੱਲ ਕਰਾ ਦੇਣਗੇ। 647-988-3731 ਨੰਬਰ ਹੈ ਪਵਾਰ ਸਾਹਿਬ, ਵੈਲਕਮ।
1: ਬਹੁਤ ਧੰਨਵਾਦ ਨਵੀਂ ਅਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਘਰਬਾਰ ਜਿੱਥੋਂ ਮਰਜ਼ੀ ਲੱਭੋ, ਮੋਰਗੇਜ ਦਾ ਕੰਮ ਸਾਡੇ 'ਤੇ ਛੱਡੋ। ਹਮੇਸ਼ਾ ਇਹ ਗੱਲ ਕਹੀਦੀ ਹੈ, ਇੱਕ ਵਾਰੀ ਘਰਬਾਰ ਲੈ ਲਿਆ ਤਾਂ ਮੋਰਗੇਜ ਤੁਹਾਡੀ ਕਰਵਾ ਕੇ ਦੇਵਾਂਗੇ ਅਤੇ ਔਨ ਟਾਈਮ ਤੁਹਾਡੀ ਕਲੋਜ਼ਿੰਗ ਕਰਾ ਕੇ ਦੇਵਾਂਗੇ। ਇਹ ਨਹੀਂ ਕਿ ਤੁਹਾਨੂੰ 2-4 ਦਿਨ 5-7-10 ਦਿਨ ਫਿਰ ਅੱਗੇ ਕਰਾਉਣੀ ਪਵੇ ਡੇਟ। ਅਤੇ ਇਸ ਕਰਕੇ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਪਰਚੇਜ਼ ਦੀ ਮੋਰਗੇਜ ਇਸ ਵੇਲੇ ਕਿਸੇ ਬਿਲਡਰ ਨਾਲ ਕਲੋ ਮੋਰਗੇਜ ਦੀ ਗੱਲਬਾਤ ਚੱਲ ਰਹੀ ਹੈ, ਜਾਂ ਬਿਲਡਰ ਤੋਂ ਤੁਸੀਂ ਪ੍ਰੋਪਰਟੀ ਲਈ ਹੋਈ ਆ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੌਂਡੋ ਆ ਤੁਹਾਡੀ ਕਲੋਜ਼ਿੰਗ ਲਈ ਆ ਰਹੀ ਹੈ, ਤੇ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰਦੇ ਰਹੀਦਾ ਜੀ, ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਵੀ ਆਉਂਦੀਆਂ ਜੀ, ਡੈਟ ਸਾਡੇ ਤੇ ਕਾਫੀ ਹਾਵੀ ਹੋ ਗਿਆ, ਉਹਨੂੰ ਕਿੱਦਾਂ ਕੰਸੋਲੀਡੇਟ ਕਰ ਸਕਦੇ ਆ। ਬਿਲਕੁਲ ਜੀ, ਉਹਨੂੰ ਕੰਸੋਲੀਡੇਟ ਕਰਨ ਦੇ 3 ਤਰੀਕੇ ਹੁੰਦੇ ਆ। ਘਰ ਹੈਗਾ, ਘਰ ਦੀ ਕੁਟੀ ਚ ਪੈਸਾ ਪਿਆ ਤੇ ਉੱਥੇ ਸਿਕਿਓਰ ਲਾਈਨ ਆਫ ਕ੍ਰੈਡਿਟ ਕੇ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਆਪਾਂ ਡੈਟ ਕੰਸੋਲੀਡੇਟ ਕਰ ਸਕਦੇ ਹਾਂ ਜੀ। ਦੂਜਾ ਤਰੀਕਾ ਇਹ ਹੁੰਦਾ ਹੈ ਕਿ ਆਪਾਂ ਪ੍ਰੋਪਰਟੀ ਜੇ ਮੋਰਗੇਜ ਸਾਡੀ ਰਿਨਿਊਲ ਤੇ ਆਉਣ ਵਾਲੀ, ਇਹਨੂੰ ਰੀਫਨਾਂਸ ਕਰਕੇ ਸਾਰਾ ਡੈਟ ਜਿਹੜੀ ਮੋਰਗੇਜ ਅਮਾਊਂਟ ਚ ਐਡ ਕਰ ਸਕਦੇ ਹਾਂ। ਤੀਜਾ ਤਰੀਕਾ ਉਹਨਾਂ ਭੈਣਾਂ ਭਰਾਵਾਂ ਲਈ ਵਧੀਆ ਜਿਹਨਾਂ ਦੇ ਕੋਲ ਇਸ ਵੇਲੇ ਕ੍ਰੈਡਿਟ ਦੀ ਪ੍ਰੋਬਲਮ ਹੈ, ਆਪਣੀ ਇਨਕਮ ਦੀ ਪ੍ਰੋਬਲਮ ਆ, ਉੱਥੇ ਆਪਾਂ ਪਿਓਰ ਪ੍ਰਾਈਵੇਟ ਸੈਕਿੰਡ ਮੋਰਗੇਜ ਲੈ ਕੇ ਆਪਣਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜੇ ਕਿਸੇ ਦੇ 40,000 ਦਾ ਡੈਟ ਹੈਗਾ, ਉਹਦੀ ਮੰਥਲੀ ਤਕਰੀਬਨ ਕਿਸ਼ਤ ਜਿਹੜੀ ਹੈ ਜੀ $1200 ਮਹੀਨਾ ਬਣਦੀ ਹੈ, ਅਗਰ ਉਹਨੂੰ ਆਪਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਡੈਟ ਨੂੰ ਕੰਸੋਲੀਡੇਟ ਕਰਦੇ ਹਾਂ ਤੇ ਉਹੀ ਕਿਸ਼ਤ ਘੱਟ ਕੇ ਜਿਹੜੀ $400-450 ਰਹਿ ਜਾਂਦੀ ਹੈ, $800 to $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ ਚਾਹੁੰਦੇ ਹਾਂ, ਜਾਂ ਕੋਈ ਬਿਜ਼ਨਸ ਲੋਨ ਕਰਾਉਣਾ, ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਹਾਂ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 647-988-3731। ਹਮੇਸ਼ਾ ਇਹ ਗੱਲ ਕਹੀ ਦੀ, ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ ਜੀ। ਬਹੁਤ ਬਹੁਤ ਧੰਨਵਾਦ,
0: ਬਹੁਤ ਸ਼ੁਕਰੀਆ ਸਰ। 6479888731 ਦਵਿੰਦਰ ਪਵਾਰ। ਸੋ ਪ੍ਰੋਗਰਾਮ ਪੰਜਾਬੀ ਰਾਜ, ਜਿਹੜੀ ਗੱਲਬਾਤ ਹੋ ਰਹੀ ਸੀ ਬੜੀ ਵਧੀਆ ਹੈ, ਤੁਸੀਂ ਬਹੁਤ ਸੋਹਣੇ ਸੋਹਣੇ ਆਪਣੇ ਵੱਖਰੇ ਵੱਖਰੇ ਓਪੀਨੀਅਨ ਸ਼ੇਅਰ ਕੀਤੇ। ਸੋ ਅੱਜ ਅਸੀਂ ਡਿਸਕਸ਼ਨ ਕਰ ਰਹੇ ਸੀ ਇੱਕ ਸਿਚੁਏਸ਼ਨ ਬਾਰੇ, ਇੱਕ ਬੰਦਾ ਅਤੇ ਉਹ ਜੋਬ ਕਰਦਾ ਕੰਸਟਰਕਸ਼ਨ ਦੀ, ਸੋ 10-12 ਘੰਟੇ ਦੀ ਸ਼ਿਫਟ ਹੁੰਦੀ ਹੈ, ਅਤੇ ਉਹਦੀ ਵਾਈਫ ਹੈ, ਉਹ ਹਾਊਸ ਵਾਈਫ ਹੈ, 2 ਬੱਚੇ ਨੇ। ਸੋ ਵਾਈਫ ਬੱਚਿਆਂ ਦੀ ਟੇਕ ਕੇਅਰ ਕਰਦੀ ਹੈ, ਘਰ ਦੀ ਸਫਾਈ, ਕੁਕਿੰਗ ਸਾਰਾ ਉਹ, ਚਲੋ ਸਾਰਾ ਘਰ ਦਾ ਕੰਮ ਵਾਈਫ, ਹਸਬੈਂਡ ਬਾਹਰ ਕੰਮ, ਪੈਸਾ ਕਮਾਉਂਦਾ। ਉਹ ਕਹਿੰਦਾ ਕਿ ਯਾਰ ਮੈਂ ਨਵੀਂ ਘਰ ਆਉਣਾ, 11-12 ਘੰਟੇ ਦੀ ਕਈ ਵਾਰ ਸ਼ਿਫਟ ਬੈਠਾ ਹੁੰਦਾ, ਮੌਸਮ ਥੱਕਿਆ ਹੰਬਿਆ, ਟੀ ਵੀ ਟੂਵੀ ਦੇਖ ਰਿਹਾ, ਅਤੇ ਉੱਧਰੋਂ ਘਰ ਵਾਲੀ ਕਹਿ ਦਿੰਦੀ ਕਿ ਹਾਂਜੀ ਮੜਿਆ ਆਇਓ ਇੱਥੇ, ਲਾਂਡਰੀ ਕਰ ਦਿਓ, ਵੈਕਿਊਮ ਮਾਰ ਦਿਓ, ਪੋਚਾ ਮਾਰ ਦਿਓ। ਕਹਿੰਦੇ ਮੈਂ ਉਹਨੂੰ ਕਿਹਾ ਵੀ ਦੇਖ ਘਰ ਦਾ ਕੰਮ ਤੇਰੀ ਜ਼ਿੰਮੇਵਾਰੀ ਹੈ, ਮੈਂ ਬਾਹਰ ਜਾਂਦਾ, ਹੁਣ ਥੱਕਿਆ ਹੰਬਿਆ ਆਇਆ, ਹੁਣ ਮੈਂ ਘਰ ਦੇ ਕੰਮ ਕੁੰਮ ਨਹੀਂ ਕਰਨੇ ਹੈਗੇ, 2-3 ਘੰਟੇ ਮੇਰੇ ਹੈਗੇ, ਮੈਂ ਰਿਲੈਕਸ ਕਰਨਾ, ਮੈਂ ਮੈਨੂੰ ਟਾਈਮ ਚਾਹੀਦਾ ਥੋੜ੍ਹਾ ਜਿਹਾ ਕਿ ਮੈਂ ਥੋੜ੍ਹਾ ਜਿਹਾ ਰਿਕਵਰ ਵੀ ਕਰਾਂ। ਕਹਿੰਦਾ ਵਾਈਫ ਮੇਰੀ ਮੈਨੂੰ ਕਹਿ ਦਿੰਦੀ ਹੈ ਕਿ ਤੁਹਾਨੂੰ ਕੀ ਪਤਾ ਮੇਰਾ ਦਿਨ ਕਿੰਨਾ ਔਖਾ, ਬੱਚਿਆਂ ਦੀ ਟੇਕ ਕੇਅਰ ਕਰਨੀ ਕੀ ਸੌਖੀ ਹੈ। ਸੋ ਸਵਾਲ ਇਹ ਸੀ ਕਿ ਕੀ ਇੱਕ ਵਾਈਫ ਨੂੰ, ਜਿਹੜੀ ਹਾਊਸ ਵਾਈਫ ਹੈ, ਇੱਦਾਂ ਹਸਬੈਂਡ ਤੋਂ ਐਕਸਪੈਕਟੇਸ਼ਨ ਰੱਖਣੀ ਠੀਕ ਹੈ? ਹੁਣ ਬਹੁਤ ਸਾਰੇ ਸਾਡੇ ਲਿਸਨਰਸ ਕਹਿੰਦੇ ਕਿ ਨਹੀਂ ਯਾਰ ਨਵੀਂ ਜੇ ਉਹ ਬਾਹਰ ਇੰਨੀ ਮਿਹਨਤ ਅਗਲੀ ਕਰ ਰਹੀ ਹੈ, ਸੋਰੀ ਕਰ ਰਿਹਾ, ਵੀ ਵਾਈਫ ਨੂੰ ਰੀਅਲਾਈਜ਼ ਕਰਨਾ ਚਾਹੀਦਾ ਯਾਰ ਕਿ ਇਹਦਾ ਕੰਮ ਬੜਾ ਔਖਾ, ਵੀ ਘਰ ਦਾ ਕੰਮ ਜੇ ਮੇਰੀ ਜ਼ਿੰਮੇਵਾਰੀ ਹੈ ਤਾਂ ਮੈਂ ਹੀ ਕਰਾਂ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਆ, ਹੁਣ ਕੀ ਲੇਡੀਜ਼ ਦੀ ਕਾਲ ਆਈ, ਕਿ ਉਹ ਹਸਬੈਂਡ ਇੱਕ ਦਿਨ ਬੱਚਿਆਂ ਨੂੰ ਸੰਭਾਲ ਕੇ ਘਰ ਦਾ ਕੰਮ ਕਰਕੇ ਦਿਖਾ ਦੇਵੇ, ਅਸੀਂ ਮੰਨ ਜਾਂਗੇ ਉਹਨੂੰ। ਸੋ ਇਹ ਅੱਜ ਦੀ ਡਿਸਕਸ਼ਨ ਗੱਲਬਾਤ ਹੋ ਰਹੀ ਸੀ, ਅਤੇ ਨੰਬਰ ਹੈ ਆਪਣਾ 9056733337 9056733337 905-673-3337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਗਿੱਲ ਫਾਰਮ ਡਿਕਸੀ ਅਤੇ ਕਿੰਗ ਤੇ ਆ, ਹਰ ਰੋਜ਼ ਫਰੈਸ਼ ਹਰੀਆਂ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਪਿੱਕ ਕਰਦੇ ਨੇ, ਜਿਸ ਵਿੱਚ ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਦੇਸੀ ਖੀਰੇ, ਮਿੱਠੇ ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ ਇਹਨਾਂ ਕੋਲ ਹੈ। ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ ਤੁਹਾਨੂੰ ਮਿਲਦਾ, ਹੋਲ ਵੀਟ, ਬੇਸਣ, ਮੱਕੀ, ਬਾਜਰਾ। ਸੋ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ, ਰੋਜ਼ ਸਵੇਰੇ 10 to 7 ਖੁੱਲ੍ਹਦੇ ਆ। ਗਿੱਲ ਫਾਰਮ 'ਤੇ ਜਾਓ। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖਣਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਕੋਈ ਵੀ ਟਰੱਕ ਦੀ ਮੁਰੰਮਤ ਹੈ ਨਾ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੇ ਬਹੁਤ ਵੱਡੇ ਵੱਡੇ ਡਿਸਕਾਊਂਟ ਲਾਏ ਹੋਏ ਨੇ ਵਿਦ ਇੰਸਟਾਲੇਸ਼ਨ। ਇਹਨਾਂ ਤੋਂ ਟਾਇਰ ਲਵਾਓ, ਵੈਰੀ ਬਿਗ ਡਿਸਕਾਊਂਟਸ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 'ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਲਾਉਣਾ। ਅਤੇ ਮਨੂ ਜੀ ਤੁਹਾਡੇ ਨਾਲ, ਤੁਹਾਡੇ ਲਈ ਹਾਜ਼ਰ ਨੇ ਈਗਲ ਟਰੱਕ ਤੋਂ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ ਇਨ ਮਿਲਟਨ, 401 ਤੋਂ ਉੱਤਰਨ ਸਾਰ, 6472346293 ਅਤੇ 24 ਘੰਟੇ 7 ਦਿਨ ਰੋਡ ਸਾਈਡ ਅਸਿਸਟੈਂਸ ਵੀ ਅਵੇਲੇਬਲ ਹੈ। 6472346293 ਕਾਲ ਤੁਸੀਂ ਕਰ ਸਕਦੇ ਹੋ। ਸਟੂਡੀਓ ਦਾ ਆਪਣਾ ਨੰਬਰ ਲਾਈਵ ਔਨ ਏਅਰ ਗੱਲਬਾਤ ਕਰਨ ਦੇ ਲਈ ਇੱਕੋ ਇੱਕ ਹੈ, 9056733337, 905-673-3337, 9056733337 ਆਪਣਾ ਫੋਨ ਨੰਬਰ ਹੈ, 905-673-3337। ਅਸੀਂ ਨਾ ਇਸ ਫਰਾਈਡੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ 'ਤੇ। ਰੋਇਲ ਇੰਡੀਆ ਗਰੋਸਰਸ ਗੋਰਵੇ ਅਤੇ ਕੰਟਰੀ ਸਾਈਡ 'ਤੇ ਹੈ, 10950 ਗੋਰਵੇ ਡਰਾਈਵ, ਗੋਰਵੇ ਕੰਟਰੀ ਸਾਈਡ ਦੇ ਕੋਰਨਰ 'ਤੇ। ਅਤੇ ਬੈਕ ਟੂ ਸਕੂਲ ਬੜੀਆਂ ਡੀਲਾਂ ਲਾਈਆਂ ਹੋਈਆਂ ਨੇ। ਇੰਡੀਆ ਗੇਟ ਰੋਜ਼ਾਨਾ ਬਾਸਮਤੀ ਰਾਈਸ 5 kg ਦਾ ਬੈਗ, ਰੈਗੂਲਰ $12.99 ਦਾ, ਤੁਹਾਡੇ ਲਈ $10.99, ਸੀਲ ਟੈਸਟ ਹੋਮੋ ਮਿਲਕ $7.99 ਦਾ, ਤੁਹਾਡੇ ਲਈ $7.29 'ਚ, ਬੈਂਗਣ $1.99 ਦੀ ਥਾਂ 'ਤੇ $0.99 ਨੂੰ ਪਾਊਂਡ, ਟਮਾਟਰ $1.99 ਦੀ ਥਾਂ 'ਤੇ $0.99 ਨੂੰ ਪਾਊਂਡ, ਖੀਰੇ $1.99 ਦੀ ਥਾਂ 'ਤੇ $0.99 ਨੂੰ ਪਾਊਂਡ। ਸੋ ਬੜੀਆਂ ਡੀਲਾਂ ਨੇ। ਨਾਲ ਇਹਨਾਂ ਦਾ ਇੱਕ ਗ੍ਰਿਲ ਕਲੱਬ ਹੈ ਜੋ ਮੀਟ ਸ਼ੋਪ, ਸਵੀਟ ਸ਼ੋਪ, ਸੋ ਉੱਥੇ ਵੀ ਤੁਸੀਂ ਜਾਓਗੇ ਤਾਂ ਅਚਾਰੀ ਕੁੱਕਡ ਵਿੰਗਸ $5.99, ਜਰਕ ਚਿਕਨ ਲੈਗ $3.99, ਤੰਦੂਰੀ ਫਿਸ਼ ਓਵਨ ਬੇਕਡ $7.99 ਅਤੇ ਪ੍ਰੀਮੀਅਮ ਫਰੈਸ਼ ਗੋਟ ਮੀਟ $14.99 ਨੂੰ ਪਾਊਂਡ, $30 ਖਰਚਣ 'ਤੇ 10% ਨੂੰ ਆਫ ਵੀ ਮਿਲ ਰਿਹਾ। ਸੋ ਵਿਜ਼ਿਟ ਕਰੋ ਰੋਇਲ ਇੰਡੀਆ ਗਰੋਸਰੀਜ਼ ਐਂਡ ਗ੍ਰਿਲ ਕਲੱਬ ਐਂਡ ਸਵੀਟ ਸ਼ੋਪ, ਕੰਟਰੀ ਸਾਈਡ ਗੋਰਵੇ ਦੇ ਬਿਲਕੁਲ ਐਨ ਕੋਰਨਰ ਦੇ ਉੱਤੇ ਨੇ, ਕੰਟਰੀ ਸਾਈਡ ਐਂਡ ਕਿੱਥੇ ਗੋਰਵੇ ਦੇ ਕੋਰਨਰ 'ਤੇ ਤੁਸੀਂ ਸਭ ਗੇੜਾ ਲਗਾਓ, ਪਹੁੰਚ ਸਕਦੇ ਹੋ। ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘ ਢੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 7340 ਹੈਲੋ।
2: ਹਾਂਜੀ ਨਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹਾਂ ਜਿਹੜੀ ਤੁਸੀਂ ਡਿਸਕਸ਼ਨ ਕਰਦੇ ਸੀ ਉਹਦੇ 'ਚ ਵਿਚਾਰ ਦੇਣੇ ਸੀਗੇ ਬਈ।
0: ਦਿਓ ਜੀ ਦਿਓ।
2: ਉਹਦੇ 'ਚ ਇਹ ਆ ਬਈ ਜਿੱਦਾਂ ਹੁਣ ਜੇ ਕੁਦਰਤ ਨੇ ਮੇਲ ਨੂੰ ਵੱਖਰਾ ਬਣਾਇਆ ਫੀਮੇਲ ਨੂੰ ਵੱਖਰਾ ਬਣਾਇਆ।
0: ਅੱਛਾ।
2: ਉਹ ਹਿਸਾਬ ਨਾਲ ਹੀ ਉਹਨੂੰ ਆਪਣੇ ਆਪਣੇ ਕੰਮ ਕਰਨੇ ਚਾਹੀਦੇ ਆ।
0: ਅੱਛਾ, ਕਿੱਦਾਂ ਦੇ ਕੰਮ?
2: ਭਾਵ ਆ ਬੰਦਾ ਮਿਹਨਤ ਕਰਕੇ ਆਉਂਦਾ ਤਾਂ ਲੇਡੀ ਉਹਨੂੰ ਕਰਦੇ, ਲੇਡੀ ਨੂੰ ਕਰਦੇ ਕੰਮ ਕਰਨੇ ਚਾਹੀਦੇ ਸਾਰਿਆਂ।
0: ਅੱਛਾ।
2: ਉਹ ਬੰਦੇ ਤੋਂ ਐਕਸਪੈਕਟ ਕਰਨਾ ਵੀ ਉਹ ਠੀਕ ਨੀ ਹੈ।
0: ਨਹੀਂ ਪਰ ਅੱਜ ਕੱਲ ਤਾਂ ਦੇਖੋ, ਅੱਜ ਕੱਲ ਤਾਂ ਸਾਰੇ ਸਾਰੇ ਕੰਮ ਕਰਦੇ ਹੁਣ, ਲੇਡੀਜ਼ ਕਿਹੜਾ ਬਾਹਰ ਜਾ ਕੇ ਕੰਮ ਨਹੀਂ ਕਰਦੀਆਂ ਅੱਜ ਕੱਲ।
2: ਨਹੀਂ ਉਹ ਤਾਂ ਚਲੋ ਠੀਕ ਹੈ, ਜਿਹੜਾ ਉਹ ਮਤਲਬ ਜਿਹੜੀ ਇੱਕ ਗੱਲ ਲੇਡੀਜ਼ ਇਹ ਕਹਿਣੀ ਆ ਨਾ ਨਿਆਣਿਆਂ ਨੂੰ ਸਾਂਭ ਕੇ ਦੇਖੋ, ਉਹ ਤਾਂ ਫੇਰ ਹਿਸਾਬ ਆ ਕਿਸੇ ਦਿਨ ਕਹਿ ਦੇਣਗੇ ਵੀ ਬੰਦੇ ਨਿਆਣੇ ਵੀ ਜੰਮ ਕੇ ਦਿਖਾਓ।
0: ਅੱਛਾ,
2: ਨਿਆਣੇ ਬੰਦੇ ਥੋੜੇ ਜੰਮਣਗੇ।
0: ਅੱਛਾ ਠੀਕ ਹੈ।
2: ਇਹ ਤਾਂ ਕਿਸੇ ਦਿਨ ਏਦਾਂ ਵੀ ਕਹਿ ਦੇਣਗੇ ਵੀ ਇਹ ਪ੍ਰੈਗਨੈਂਟ, ਬੰਦੇ ਪ੍ਰੈਗਨੈਂਟ ਹੋਣ, ਇਹ ਨਿਆਣਾ ਜੰਮਣ।
0: ਚਲੋ ਠੀਕ ਹੈ। ਤੇ ਉਹ ਤਾਂ ਦੇਖੋ ਉਹ ਤਾਂ ਬਾਇਓਲੋਜੀਕਲੀ ਹੋ ਨਹੀਂ ਨਾ ਸਕਦਾ। ਹੁਣ ਬੰਦੇ ਬੱਚੇ ਸੰਭਾਲ ਤਾਂ ਸਕਦੇ ਆ। ਹੁਣ ਬੰਦੇ ਨੂੰ ਤੁਸੀਂ ਕਹਿ ਦੇਣਾ ਕਿ ਤੂੰ ਬੱਚਾ ਜੰਮ ਕੇ ਦਿਖਾਓ ਤਾਂ ਚਲੋ ਫਿਜ਼ੀਕਲੀ ਪੋਸੀਬਲ ਹੀ ਨਹੀਂ ਹੈ, ਰਾਈਟ? ਉਹ ਟੋਟਲੀ ਉਹ ਤਾਂ ਚਲੋ ਆਪਾਂ ਇਹ ਗੱਲਾਂ ਕਰ ਰਹੇ ਜਿਹੜੀਆਂ ਕਦੇ ਹੋ ਹੀ ਨਹੀਂ ਸਕਦੀਆਂ। ਜੇ ਆਪਾਂ ਡਿਸਕਸ਼ਨ ਕਰ ਰਹੇ ਹਾਂ ਵੀ ਘਰਾਂ ਦੇ ਕੰਮ ਕਰਨੇ, ਸਫਾਈਆਂ ਕੀ ਕਰਨੀ, ਚਲੋ ਬੱਚੇ ਨੂੰ ਸੰਭਾਲਣਾ, ਉਹ ਤਾਂ ਚਲੋ ਹੱਥ ਵੱਸ ਹੈ ਨਾ, ਉਹ ਤੁਸੀਂ ਕਰ ਸਕਦੇ ਹੋ, ਉਹ ਕੋਈ ਫਿਜ਼ੀਕਲੀ ਇੰਪੋਸੀਬਲ ਗੱਲ ਤਾਂ ਹੈ ਨਹੀਂ ਗੀ। ਸੋ ਖੈਰ ਚਲੋ, ਕਹਿੰਦੇ ਕਿ ਬੰਦੇ ਨੂੰ ਫਿਰ ਇਹ ਵੀ ਕਿਹਾ ਜਾਵੇਗਾ ਹੈ, ਆਏ ਨਹੀਂ ਕੋਈ ਕਹਿੰਦੀ ਯਾਰ ਲੇਡੀ ਕੋਈ ਪਾਗਲ ਥੋੜ੍ਹਾ ਹੈ ਕੋਈ। ਸੋ ਓਕੇ, ਇੱਕ ਨਾ ਤੁਸੀਂ ਮਨਪ੍ਰੀਤ ਨੂੰ ਕਾਲ ਕਰੋ, ਮੈਨੂੰ ਹਮੇਸ਼ਾ ਕਾਲਾਂ ਆਉਂਦੀਆਂ। ਨਵੀਂ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਨਵੀਂ ਸਾਡੇ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ। ਤੁਸੀਂ ਇੱਕ ਵਾਰ ਮਨਪ੍ਰੀਤ ਢੀਂਡ ਸਾਨੂੰ ਫੋਨ ਕਰ ਲਓ, ਅਤੇ ਮਨਪ੍ਰੀਤ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਟੋਪ ਦਾ ਰੇਟ ਲੈ ਕੇ ਦਿੰਦੇ ਆ। ਸਾਡੇ ਹੰਡਰਡਸ ਆਫ ਲਿਸਨਰਸ ਦੀ ਮਦਦ ਕਰ ਚੁੱਕੇ ਆ। 416-518-18 416-500-1818 416-500-1818 416-518-18 'ਤੇ ਕਾਲ ਤੁਸੀਂ ਕਰੋ। ਇੱਕ ਬਹੁਤ ਸੋਹਣਾ ਯਾਰ ਗੀਤ ਤੁਹਾਡੇ ਲਈ ਲਾਉਣਾ, ਮੈਂ ਅੱਜ ਹੀ ਸੁਣ ਰਿਹਾ ਸੀ। ਦੁੱਲਾ ਮੁੰਡਾ ਯਾਰ ਲਿਖਦਾ ਅਤੇ ਗਾਉਂਦਾ ਬੜਾ ਵਧੀਆ। ਨਵੀਂ ਇੱਕ ਪਤਾ ਨਹੀਂ EP LP ਐਲਬਮ ਹੈ, ਪਤਾ ਨਹੀਂ ਅੱਜ ਕੱਲ੍ਹ ਲੱਗਦਾ ਕਿ ਕੀ ਗਾਣੇ ਦੇ ਨਾਮ ਰੱਖੇ ਗਏ ਨੇ, ਬਟ ਖੈਰ ਸੁਣਿਓ ਯਾਰ, ਯਾਰਾਂ ਦੋਸਤਾਂ ਦਾ ਗੀਤ ਹੈ।

0: 9181 ਹਾਂ ਜੀ
1: ਜੀ ਨਵੀਂ ਸਤਿ ਸ੍ਰੀ ਅਕਾਲ ਮੈਂ ਦੁਬਾਰਾ ਫੋਨ ਕੀਤਾ
0: ਜੀ
1: ਉਹ ਮੈਂ ਕਿਹਾ ਹੁਣ ਗੱਲਾਂ ਤਾਂ ਬਹੁਤ ਹੋ ਗਈਆਂ ਜੇ ਟਾਈਮ ਹੈਗਾ ਗਾਣਾ ਹੀ ਸੁਣਾ ਦੇ
0: ਕਿਹੜਾ ਜੀ
1: ਆਸਰ ਸਿੰਘ ਮਸਤਾਨਾ ਦਾ
0: ਕਿਹੜਾ ਜੀ
1: ਉਹ ਕਹਿੰਦਾ ਬਾਰੀ ਵਿੱਚ ਵੀਰਾਂ ਦੀਆਂ ਵਹੁਟੀਆਂ ਖਲੋਤੀਆਂ ਹੰਝੂਆਂ ਨਾਲ ਚੁੰਨੀਆਂ ਧੋਤੀਆਂ ਅਗਰ ਨਾ ਕੀ ਮਟਿਆਰੇ ਜਾਣਾ ਦੂਰ ਪਿਆ
0: ਚਲੋ ਕੋਸ਼ਿਸ਼ ਕਰਦੇ ਲੱਭ ਗਿਆ ਲਾ ਦੇਂਗੇ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਕੇਟਰਿੰਗ ਕਰਾਉਣੀ ਹੈ ਨਾ ਕੋਈ ਵੀ ਅਗਰ ਆਪਣਾ ਤੁਸੀਂ ਫੰਕਸ਼ਨ ਕਰਾ ਰਹੇ ਹੋ ਕੇਟਰਿੰਗ ਕਰਾਉਣੀ ਹੈ ਇਹਨਾਂ ਕੋਲ ਨਾ ਇੱਕ ਨਾਲੇ ਬਹੁਤ ਸਾਰੇ ਲੋਕ ਪੁੱਛਦੇ ਨਾ ਵੀ ਕੋਈ ਛੋਟਾ ਜਿਹਾ ਹਾਲ ਦੱਸੋ ਜਾਂ ਕੋਈ ਰੈਸਟੋਰੈਂਟ ਦੱਸੋ ਅਸੀਂ ਬੁੱਕ ਕਰਕੇ ਬਰਥਡੇ ਪਾਰਟੀ ਕਰ ਸਕਦੇ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-7948-111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਇਹਨਾਂ ਦੀਆਂ ਤਿੰਨ ਲੋਕੇਸ਼ਨਾਂ ਨੇ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਮੋਰ 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਤੁਸੀਂ ਇਹ ਗੇੜਾ ਲਗਾਓ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਨਾਲ ਹਰਜਿੰਦਰ ਜੀ ਜੁੜ ਸਕਦੇ ਨੇ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਅਤੇ ਹਰਜਿੰਦਰ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਯਾਰ ਬੜੀ ਇਨਫੋਰਮੇਟਿਵ ਗੱਲਬਾਤ ਹੁੰਦੀ ਹੈ ਅਤੇ ਜ਼ਰੂਰ ਜ਼ਰੂਰ ਜ਼ਰੂਰ ਮੈਨੂੰ ਇੱਕ ਸੈਕਿੰਡ ਦਿਓ ਅਤੇ ਹਰਜਿੰਦਰ ਜੀ ਨੂੰ ਲਾਈਨ 'ਤੇ ਜੋੜਦੇ ਹਾਂ ਇੱਕ ਨਾ ਨਾਲ ਦੀ ਨਾਲ ਤੁਹਾਨੂੰ ਰੋਇਲ ਆਟੋ ਸੈਂਟਰ ਦਾ ਨੰਬਰ ਦੇਈਦਾ ਜੇ ਕਿਸੇ ਨੇ ਵੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਕਰਾਉਣਾ ਸਟੀਲਸ ਅਤੇ ਮੈਲਨੀ 'ਤੇ ਰੋਇਲ ਆਟੋ ਸੈਂਟਰ ਲੋਕੇਟਡ ਹੈ 905-799-1478 ਰੋਇਲ ਆਟੋ ਸੈਂਟਰ ਸਾਡੇ ਨਾਲ ਜੁੜ ਚੁੱਕੇ ਨੇ ਹਰਜਿੰਦਰ ਜੀ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਫਿਊਨਰਲ ਦੀ ਪ੍ਰੀ ਪਲੈਨਿੰਗ ਬਹੁਤ ਲੋਕਾਂ ਲਈ ਨਵਾਂ ਕੌਨਸੈਪਟ ਹੈ ਬਟ ਬੜਾ ਬੈਨੀਫਿਸ਼ਲ ਤੁਹਾਡੇ ਲਈ ਬੜਾ ਫਾਇਦੇਮੰਦ ਹੈ ਫਿਊਨਰਲ ਸਾਰਿਆਂ ਦੇ ਹੋਣੇ ਨੇ ਹੁਣ ਪ੍ਰੀ ਪਲੈਨਿੰਗ ਕਰੋਗੇ ਅੱਜ ਦਾ ਰੇਟ ਲੋਕ ਹੋ ਜਾਊਗਾ ਅਤੇ ਹੋਰ ਬੈਨੀਫਿਟ ਸਾਨੂੰ ਦੱਸਣਗੇ ਹਰਜਿੰਦਰ ਜੀ ਹਰਜਿੰਦਰ ਜੀ ਵੈਲਕਮ
2: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਤੁਸੀਂ ਪ੍ਰੀ ਪਲੈਨਿੰਗ ਬਾਰੇ ਗੱਲ ਕੀਤੀ ਹੈ ਇਹ ਇੱਕ ਬੜਾ ਸਿੰਪਲ ਜਿਹਾ ਤਰੀਕਾ ਕਿ ਇਹਦੇ ਵਿੱਚ ਜਿਹੜੀ ਮੇਜਰ ਕੋਸਟ ਹੁੰਦੀ ਹੈ ਵਿਜ਼ਿਟੇਸ਼ਨ ਦੀ ਔਰ ਕੈਸਕੇਡ ਦੀ ਇਹ ਪ੍ਰਾਈਜ਼ ਅੱਜ ਦੀ ਡੇਟ 2026 ਦੇ ਲੌਕ ਹੋ ਜਾਣਗੇ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਅਤੇ ਆਉਣ ਵਾਲਾ ਸਮਾਂ ਚਾਹੇ 10 ਸਾਲ 20 ਸਾਲ 30 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਪ੍ਰਾਈਜ਼ ਨਹੀਂ ਵਧੇਗਾ ਫਿਰ ਦੂਸਰੀ ਦੀ ਇੱਕ ਇੰਪੋਰਟੈਂਟ ਗੱਲ ਇਹ ਵੇ ਬੈਨੀਫਿਟ ਮੈਂ ਕਹਾਂਗਾ ਕਿ ਇਹ ਪੈਸਾ ਜਿਹੜਾ ਕ੍ਰੈਮੇਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ ਸਾਨੂੰ ਕਈ ਲਿਸਨਰਸ ਫੋਨ ਕਰਦੇ ਨੇ ਉਹ ਕਹਿੰਦੇ ਨੇ ਸਿਕਿਉਰਿਟੀ ਸਾਡੀ ਮਨੀ ਦੀ ਕਿਸ ਤਰ੍ਹਾਂ ਵੇ ਇਹ ਗੌਰਮੈਂਟ ਰੈਗੂਲੇਟਡ ਟਰੱਸਟ ਜਾਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਮ੍ਹਾਂ ਹੁੰਦਾ ਔਰ ਉੱਥੇ ਗਰੋ ਕਰਦਾ ਰਹਿੰਦਾ ਲੋੜ ਪੈਣ 'ਤੇ ਫੈਮਿਲੀ ਜਿਹੜੀ ਹੈ ਉਹ ਆਪਣੇ ਲਵਡ ਵੰਸ ਦੀ ਲਾਈਫ ਸੈਲੀਬ੍ਰੇਟ ਕਰ ਸਕਦੀ ਹੈ ਇੰਸਟੈਡ ਆਫ ਕਿ ਉਸ ਟਾਈਮ ਅਰੇਂਜਮੈਂਟਸ ਦੇ ਵਿੱਚ ਉਹ ਮਸ਼ਰੂਫ ਹੋ ਜਾਣ ਕਿਉਂਕਿ ਅਸੀਂ ਦੇਖਿਆ ਪਰਿਵਾਰ ਉਸ ਟਾਈਮ ਜਦੋਂ ਕੋਈ ਵਿਛੜ ਜਾਂਦਾ ਪਰਿਵਾਰ ਦੇ ਵਿੱਚੋਂ ਤਾਂ ਉਸ ਟਾਈਮ ਹਾਲਾਤ ਹੀ ਇਹੋ ਜਿਹੇ ਨਹੀਂ ਹੁੰਦੇ ਕਿ ਇਹ ਸਾਰੇ ਅਰੇਂਜਮੈਂਟਸ ਬਾਰੇ ਡਿਸਕਸ ਕਰ ਸਕੇ ਸੋ ਉਹ ਸਿਚੁਏਸ਼ਨ ਤੋਂ ਬਚਣ ਲਈ ਇਹ ਪ੍ਰੀ ਪਲੈਨਿੰਗ ਜਿਹੜੀ ਇਹ ਬੜਾ ਅੱਛਾ ਕੰਸੈਪਟ ਹੈ ਇਹਦੇ ਵਿੱਚ ਜਿਹੜਾ ਪੈਸਾ ਵੀ ਦੇਣਾ ਹੈਗਾ ਉਹ ਇਕੱਠਾ ਨਹੀਂ ਦੇਣਾ ਜ਼ਰੂਰੀ ਵਨ ਕੈਨ ਪੇ ਇਨ ਵਨ ਇੰਸਟਾਲਮੈਂਟ ਓਨਲੀ ਪਰ ਜੋ ਵੀ ਖਰਚਾ ਡਿਸਾਈਡ ਹੋਇਆ ਸੇ 8,000-10,000 ਆਪਣੇ ਵਿੱਤ ਮੁਤਾਬਿਕ ਹਰ ਕੋਈ ਆਪਣੀ ਫੈਮਿਲੀ ਜਿਹੜੀ ਹੈ ਉਹ ਡਿਸਾਈਡ ਕਰਦੀ ਹੈ ਕਿਹੜੇ ਕਿਹੜਾ ਸਟੱਫ ਚਾਹੀਦਾ ਤੇ ਉਹਦੇ ਮੁਤਾਬਿਕ ਉਹ ਪੈਸਾ ਥੋੜਾ ਥੋੜਾ ਕਰਕੇ ਵੀ 12 ਇਕੁਅਲ ਮੰਥਲੀ ਇੰਸਟਾਲਮੈਂਟਸ ਦੇ ਵਿੱਚ ਵੀ ਉਸ ਟਰੱਸਟ ਜਮ੍ਹਾਂ ਹੋ ਜਾਂਦਾ ਤੇ ਈਵਨ ਲੌਂਗਰ ਪੀਰੀਅਡ 2-3-4-5 ਸਾਲ ਦੇ ਵਿੱਚ ਵੀ ਜਮ੍ਹਾਂ ਕੀਤਾ ਜਾ ਸਕਦਾ ਇੱਕ ਸਾਲ ਤੱਕ ਕੋਈ ਇੰਟਰਸਟ ਨਹੀਂ ਲੱਗਦਾ ਜ਼ਿਆਦਾ ਟਾਈਮ ਜੇ ਕੋਈ ਲੈਣਾ ਚਾਹੇ ਤਾਂ ਫਿਰ ਇੰਟਰਸਟ ਐਲੀਮੈਂਟ ਐਡ ਹੋ ਜਾਂਦਾ ਇਹਦੇ ਨਾਲ ਨਾਲ ਇੰਸ਼ੋਰੈਂਸ ਪ੍ਰੋਡਕਟ ਵੀ ਅਵੇਲੇਬਲ ਹੈ ਈਵਨ 60 ਈਅਰਸ ਕੋਈ ਕਰਾਉਂਦਾ ਆਪਣੀ 60 ਈਅਰਸ ਦੀ ਏਜ 'ਤੇ 20 ਈਅਰਸ ਦੀ ਪੋਲਿਸੀ ਅਵੇਲੇਬਲ ਹੈ ਬਟ ਦੈਟ ਨੋਟ ਏ ਟਰਮ ਪੋਲਿਸੀ ਉਹ ਰਹਿਣੀ ਅਖੀਰ ਤੱਕ ਪੇਮੈਂਟ ਟਰਮ ਜਿਹੜੀ ਉਹ 10 ਈਅਰ 15 ਈਅਰ 20 ਈਅਰ ਈਵਨ 5 ਈਅਰਸ ਵੀ ਹੋ ਸਕਦੀ ਹੈ ਪਰ ਉਹ ਲਾਸਟ ਬ੍ਰੈਥ ਤੱਕ ਜੀਵਨ ਦੇ ਅੰਤ ਤੱਕ ਉਹ ਪਾਲਿਸੀ ਵੈਲਿਡ ਹੈ, ਕਵਰੇਜ ਪੂਰੀ ਦਿੰਦੀ ਹੈ ਜੋ ਵੀ ਫੰਡਸ ਜਮ੍ਹਾਂ ਕਰਾਏ ਗਏ ਔਰ ਜੋ ਡਿਸਾਈਡ ਕੀਤਾ ਗਿਆ ਅਰੇਂਜਮੈਂਟ ਉਸ ਤੱਕ ਕਵਰੇਜ ਮਿਲਦੀ ਹੈ। ਇਹਦੇ ਨਾਲ ਨਾਲ ਇੱਕ ਮੈਂ ਜ਼ਰੂਰ ਐਡ ਕਰਦੇ ਹਾਂ ਕਿ ਇੱਕ ਟਰੈਵਲ ਪ੍ਰੋਟੈਕਸ਼ਨ ਪਲਾਨ ਹੈ, ਜਰਨੀ ਬੈਕ ਹੋਮ ਦੀ ਪਾਲਿਸੀ, ਵਨ ਟਾਈਮ ਲਾਈਫ ਦੇ ਵਿੱਚ ਪੇਮੈਂਟ ਹੈ $595 ਦੀ। ਔਰ ਅਸੀਂ ਟਰੈਵਲ ਕਰਦੇ ਹਾਂ ਫੋਰਨ ਕੰਟਰੀਜ਼ ਦੇ ਵਿੱਚ, ਆਪਣੀ ਹੋਮ ਕੰਟਰੀ ਇੰਡੀਆ ਜਾਂਦੇ ਹਾਂ, ਤਾਂ ਗਲੋਬ ਦੇ ਵਿੱਚ ਕਿਧਰੇ ਵੀ ਅਸੀਂ ਟਰੈਵਲ ਕਰ ਰਹੇ ਹਾਂ, ਮਾਲਕ ਨਾ ਕਰੇ ਕੋਈ ਐਸਾ ਭਾਣਾ ਵੱਧ ਜਾਂਦਾ, ਤਾਂ ਅੱਜ ਦੀ ਡੇਟ 'ਚ ਬੋਡੀ ਨੂੰ ਲਿਆਉਣ ਦਾ ਖਰਚਾ ਇਟਸ ਅਰਾਊਂਡ $8,000 to $10,000, ਫਿਰ ਪੇਪਰ ਵਰਕ, ਫਿਰ ਲੈਂਗੁਏਜ ਬੈਰੀਅਰ ਹੋ ਸਕਦਾ ਕਿਸੇ ਐਸੀ ਕੰਟਰੀ 'ਚ ਹੋਈਏ, ਇਹ ਸਾਰੀ ਕਵਰੇਜ $595 ਵਨ ਟਾਈਮ ਪੇਮੈਂਟ ਦੇ ਨਾਲ ਮਿਲ ਜਾਂਦੀ ਹੈ। ਤੇ ਅਸੀਂ ਸਕੂਨ ਦੇ ਨਾਲ ਵਰਲਡ ਓਵਰ ਟਰੈਵਲ ਕਰ ਸਕਦੇ ਹਾਂ ਲੋੜ ਪੈਣ ਤੇ ਕਿਸੇ ਨੂੰ। ਮੈਂ ਕਹਿੰਦਾ 100 ਬੰਦਿਆਂ ਚੋ, 1000 ਬੰਦਿਆਂ ਚੋ ਇੱਕ ਨੂੰ ਵੀ ਲੋੜ ਪੈ ਜਾਂਦੀ ਹੈ, ਤਾਂ ਦੇਖੋ ਉਸ ਇੱਕ ਬੰਦੇ ਵਾਸਤੇ $595 ਦੇ ਪਰਿਵਾਰ ਨੂੰ ਅਗਰ ਜਾਣਾ ਪਏ, ਉੱਥੋਂ ਲਿਆਉਣਾ ਪਏ, ਤਾਂ ਇੱਕ ਕੰਬਰਸਮ ਪ੍ਰੋਸੈਸ ਹੈ, ਵੈਰੀ ਟੀਡੀਅਸ ਵਰਕ। ਤੇ ਉਸ ਟਾਈਮ ਸਾਰਾ ਪਰਿਵਾਰ ਇੱਥੇ ਸਤਿਕਾਰ ਨਾਲ ਉਹਨਾਂ ਦਾ ਜਿਹੜਾ ਵੇਟ ਕਰ ਸਕਦਾ, ਔਰ ਇੱਕ ਮੈਂਬਰ ਨੂੰ ਵੀ ਲਿਆਉਣ ਦੀ ਜਿਹੜਾ ਖਰਚਾ ਨਾਲ ਹੈ, ਔਰ ਈਵਨ ਫੈਮਿਲੀ ਪੈਟ ਨੂੰ ਲਿਆਉਣ ਦਾ ਵੀ ਖਰਚਾ ਇਹਦੇ ਵਿੱਚ ਇੰਕਲੂਡਿਡ ਹੈ। ਸੋ ਇਹਨਾਂ ਸਾਰੇ ਕੰਮਾਂ ਵਾਸਤੇ ਸਾਡੇ ਨਾਲ ਇੱਕ ਬੜੀ ਪਿਆਰ ਭਰੀ, ਮੈਂ ਕਹਾਂਗਾ, ਮੀਟਿੰਗ ਰੱਖੀ ਜਾ ਸਕਦੀ ਹੈ ਜਿਹਦੇ ਵਿੱਚ ਅਸੀਂ ਇਹ ਸਾਰਾ ਐਕਸਪਲੇਨ ਕਰ ਦਿੰਦੇ ਹਾਂ। ਇਹ ਮੀਟਿੰਗ ਜ਼ਰੂਰੀ ਨਹੀਂ ਕ੍ਰਮੇਟੋਰੀਅਮ ਆਉਣਾ, ਵਨ ਕੈਨ ਕਮ ਟੂ ਦਾ ਕ੍ਰਮੇਟੋਰੀਅਮ ਜਾਂ ਕਿਧਰੇ ਬਾਹਰ ਕੌਫੀ ਸ਼ਾਪ 'ਤੇ ਆਪਣੇ ਘਰ ਵੀ ਬੁਲਾ ਕੇ। ਸਾਡੇ ਤਿੰਨੋਂ ਜਿਹੜੇ ਏਜੈਕਸ ਬ੍ਰੈਂਪਟਨ ਐਂਡ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਐਜ਼ ਵੈਲ, ਇਹ ਕੰਟਰੈਕਟ ਜਿਹੜਾ ਹੋਏਗਾ ਇਹ ਤਿੰਨੋਂ ਲੋਕੇਸ਼ਨਸ 'ਤੇ ਵੈਲਿਡ ਹੋਏਗਾ, ਕਵਰੇਜ ਦੇਗਾ। ਸੋ ਮੈਂ ਫਿਰ ਇੱਕ ਵਾਰੀ ਰਿਕੁਐਸਟ ਕਰਦੇ ਹਾਂ ਕਿ ਨੋ ਐਪਲੀਕੇਸ਼ਨ ਵਿਦਆਊਟ ਐਨੀ ਕੋਸਟ, ਮੀਟਿੰਗ ਰੱਖੀ ਜਾ ਸਕਦੀ ਹੈ। ਸਾਡਾ ਨੰਬਰ 9054582228, ਮੇਰਾ ਪਰਸਨਲ ਨੰਬਰ ਹਰਜਿੰਦਰ ਸਿੰਘ 4376737555। ਆਪ ਜੀ ਵੀ ਨੰਬਰ ਦੱਸਦੇ ਰਹਿੰਦੇ ਹੋ, ਸੋ ਜਿਹੜੇ ਵੀ ਸੁਣਨ ਵਾਲੇ ਹੋਣਗੇ ਮੈਂ ਉਮੀਦ ਕਰਦਾ ਕਿ ਜ਼ਰੂਰ ਫਾਇਦਾ ਉਠਾਉਣਗੇ। ਥੈਂਕ ਯੂ।
0: ਨੰਬਰ 1-1 ਤੁਸੀਂ ਜ਼ਰੂਰ ਯਾਦ ਰੱਖੋ, 9054582222 ਬ੍ਰੈਂਪਟਨ ਕ੍ਰੈਮੇਟੋਰੀਅਮ, 9054582222। ਬਹੁਤ ਸ਼ੁਕਰੀਆ ਸਰ, ਥੈਂਕ ਯੂ। 3400, ਹੈਲੋ,
3: ਸਤਿ ਸ਼੍ਰੀ ਅਕਾਲ ਨਵੀ ਬੇਟਾ।
0: ਸਤਿ ਸ਼੍ਰੀ ਅਕਾਲ ਜੀ।
3: ਤੁਸੀਂ ਆਪਣੇ ਸਰੋਤਿਆਂ ਕੋਲੋਂ ਕਦੀ ਕਦੀ ਕੋਈ ਗੀਤ ਸੁਣਦੇ ਹੁੰਦੇ ਹੋ, ਤੇ ਮੇਰੇ ਆਪਣੇ ਸਿਸਟਰ ਤੇ ਭਾਈਆ ਜੀ ਹੋਣੀ ਆਏ ਨੇ, ਰੱਖੜੀ ਤੇ ਆਈ ਸੀ ਸਿਸਟਰ, ਤੇ ਭਾਈਆ ਜੀ ਬਹੁਤ ਸੋਹਣਾ ਗਾਉਂਦੇ ਆ। ਜੇ ਤੁਸੀਂ ਕੋਈ ਚਮਕੀਲੇ ਦਾ ਜਾਂ ਆਪਣੇ ਜਮਲੇ ਦਾ ਜਾਂ ਮਾਨਕ ਦਾ ਕੋਈ ਜੇ ਸਰੋਤਿਆਂ ਨੂੰ ਸੁਣਾਉਣਾ ਚਾਹੋ ਤੇ ਉਹ ਸ਼ੇਅਰ ਕਰ ਸਕਦੇ ਆ।
0: ਕੋਈ ਗੱਲ ਨੀ, ਸੁਣਾ ਦੇਣ ਆਪਣੇ ਮਨ ਪਸੰਦ ਦਾ ਕੋਈ ਵੀ ਸੁਣਾ ਦੇਣ।
3: ਤੁਸੀਂ ਦੱਸੋ ਜਿਹੜਾ ਕਹੋਗੇ।
0: ਨਹੀਂ ਨਹੀਂ, ਜਿਹੜਾ ਮਰਜ਼ੀ, ਜਿਹੜਾ ਵੀ ਉਹਨਾਂ ਨੂੰ ਵਧੀਆ ਲੱਗਦਾ, ਤੁਸੀਂ ਜੋ ਮਰਜ਼ੀ ਸੁਣਾ ਦਿਓ।
3: ਓਕੇ, ਆਓ ਜੀ ਇੱਧਰ,
0: ਆਓ ਜੀ। ਪਹਿਲਾਂ ਨਾਮ ਦੱਸ ਦਿਓ ਇਹਨਾਂ ਦਾ, ਕੀ ਨਾਮ ਹੈ?
3: ਇਹਨਾਂ ਦਾ ਨਾਂ ਜੀ ਸਰਦਾਰ ਗੁਰਦਿਆਲ ਸਿੰਘ ਕਾਲਾ।
0: ਕੀ ਬਾਤ ਹੈ, ਸਰਦਾਰ ਗੁਰਦਿਆਲ ਸਿੰਘ ਕਾਲਾ ਜੀ ਨੂੰ ਪਹਿਲਾਂ ਤਾਂ ਵੈਲਕਮ ਹੈ, ਸਵਾਗਤ ਹੈ, ਤੇ ਜ਼ਰੂਰ ਸੁਣਾਓ।
4: ਠੀਕ ਹੈ ਜੀ, ਥੈਂਕ ਯੂ। ਸੋ ਮੈਂ ਸੁਣਾਉਣਾ ਤੁਹਾਨੂੰ ਸ੍ਰੀ ਲਾਲ ਸਿੰਘ ਜਮਲਾ ਜੱਟ ਦਾ ਜੀ।
0: ਵਾਹ,
4: ਠੀਕ ਹੈ।

0: ਚਾਰੇ ਕੁੰਟਾਂ ਸੰਜੀਆਂ ਜਿਸ ਦਿਨ ਮਰ ਜਾਣ ਪਿਓ ਤੇ ਉਦੋਂ ਚਾਰੇ ਕੁੰਟਾਂ ਸੰਜੀਆਂ ਜਿਸ ਦਿਨ ਮਰ ਜਾਣ ਪਿਓ ਤੇ ਮਾਂ ਖੂਹਾਂ ਵਿੱਚ ਉਜਾੜ ਦੇ ਜਿਹਦੇ ਉੱਤੇ ਲੱਜਣੀ ਨਾ ਉਹ ਖੂਹਾਂ ਵਿੱਚ ਉਜਾੜ ਦੇ ਜਿਹਦੇ ਉੱਤੇ ਲੱਜਣੀ ਨਾ ਕੋਈ ਪਰਦੇਸੀ ਆ ਗਿਆ ਜਿਹਨੂੰ ਕਿਸੇ ਨੇ ਪੁੱਛਿਆ
1: ਕਿਆ ਬਾਤ ਹੈ ਯਾਰ ਛਾ ਗਏ ਕਿ ਨਹੀਂ ਰੀਸਾ ਬਹੁਤ ਕਮਾਲ ਦੀ ਆਵਾਜ਼ ਬਹੁਤ ਹੀ ਕਮਾਲ ਦਾ ਅੰਦਾਜ਼ ਤੇ ਜੀ ਕੀਤਾ ਕਿ ਸੁਣੀ ਜਾਈਏ ਕਮਾਲ ਹੀ ਕਰਤੀ ਨਹੀਂ ਨਹੀਂ ਬਹੁਤ ਵਧੀਆ ਮੈਨੂੰ ਪਤਾ ਲੱਗ ਗਿਆ ਛਾ ਗਏ ਯਾਰ ਬਹੁਤ ਸੋਹਣਾ ਇਹ ਨਾ ਤੁਸੀਂ ਦੇਖੋ ਏਦਾਂ ਦੀਆਂ ਚੀਜ਼ਾਂ ਨਾ ਤੁਸੀਂ ਪਾਇਆ ਕਰੋ ਕਿਤੇ ਵੀਡੀਓ ਬਣਾ ਬਣੂ ਕੇ ਆਨਲਾਈਨ ਪਾ ਦਿਆ ਕਰੋ ਬਥੇਰੀ ਦੁਨੀਆਂ ਦੇਖੂਗੀ ਪਾਇਓ ਪਾਇਓ ਦੇਖੋ ਆਪਾਂ ਕਈ ਵਾਰ ਉਹੀ ਕਹਿੰਦੇ ਹਾਂ ਕਾਹਦੇ ਲਈ ਦੇਖੋ ਦੁਨੀਆਂ ਬੜੀ ਦੇਖੂਗੀ ਬਹੁਤ ਫਾਇਦਾ
2: ਠੀਕ ਹੈ
1: ਚਲੋ ਜੀ ਬਹੁਤ ਸ਼ੁਕਰੀਆ ਚੱਕ ਤੇ ਫੱਟੇ ਗੁਰਦਿਆਲ ਜੀ ਬੱਲੇ ਬੱਲੇ ਹੋ ਗਈ ਵਾਹ ਸੋ ਅਮੇਜ਼ਿੰਗ ਯਾਰ ਨਹੀਂ ਰੀਸਾ ਮੈਂ ਤਾਂ ਬੜਾ ਇੰਪ੍ਰੈਸ ਹੋਇਆ ਸੁਣ ਕੇ ਸੁਪਰਗ੍ਰਾਮ ਹੈ ਪੰਜਾਬੀ ਦਾ ਤੇ ਟੈਲੈਂਟ ਯਾਰ ਕਿੰਨਾ ਛੁਪਿਆ ਹੋਇਆ ਹੈ ਬੜੀ ਟੈਲੈਂਟਡ ਦੁਨੀਆ ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए। मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
1: जदों किसी दी नजर धुंधली होनी शुरू हो जावे, जिंदगी दे बहुत पल हौली हौली खो जांदे ने। गड्डी चलाउणी मुश्किल, टीवी देखना औखा, ते अपने प्यारियां दे चेहरे भी साफ नजर नहीं आउंदे। इस लई बहुत लोकां ने LAL लाइट एडजस्टेबल लेंस सर्जरी चुनी है। एह प्रीमियम कैटरैक्ट सर्जरी माड़ी नजर नूं भी कस्टमाइज कर दिंदी है, बिल्कुल टेलर मेड विजन पेशेंट दी लाइफ दे हिसाब दे नाल। कई पेशेंट्स कहिंदे ने कि लाइट एडजस्टेबल लेंस सर्जरी तो बाद मेरी दुनिया फिर साफ होगी, मैं फिर तो नॉर्मल लाइफ जी रहा, ड्राइविंग तो लेके रीडिंग तक क्लैरिटी वापस आ जाती है। क्लिनिक दे सर्जन्स अते स्टाफ हर कदम ते गाइडेंस, कंफर्ट अते केयर दिंदे ने, ताके पूरी जर्नी सेफ, स्मूथ अते कॉन्फिडेंस दे नाल होवे। जे तुसी या थोड़े लव्ड वंस कैटरैक्ट्स दे नाल परेशान हो, ता अज ही कॉल करो लूमिया। ऑफिसेज इन वॉन, डाउनटाउन टोरंटो एंड बेरी। डॉक्टर संगेड़ा अते डॉक्टर खान थोड़ी बोली पंजाबी, उर्दू अते हिंदी बोल देने। होर जानकारी ले ईमेल करो punjabi@lumia.io, punjabi@lumia.io, 289-982-9597, 289-982-9597। ओके, मैं फिर तो दस दवा के इस फ्राइडे नू CNE ते परफॉर्म कर रहे हैं रैथ सपेरा, ते असी दो VIP टिकटा दे रहे हैं। उन्हां VIP टिकटा च नाले तां CNE दी टिकट है, CNE दे विच एंट्रेंस है, ते अनलिमिटेड जिन्नी मर्जी राइडा लो। ये $80 दी टिकट है, फ्री थोनों मिल रही है, ते नाले ही CNE दे जिहड़ा शो हो रहा रैथ सपेरा दा, आम नहीं, थोनों VIP टिकट मिल रही है। ਇਹਦਾ ਵੀ ਤੁਹਾਨੂੰ ਟੋਟਲ ਕਹਿ ਲਓ ਕਿ ਤੁਹਾਡਾ ਅਸੀਂ $400-500 ਬਚਾ ਦੇ ਰਹੇ ਹਾਂ, ਤੁਹਾਨੂੰ ਫ੍ਰੀ ਟਿਕਟ ਦੇ ਰਹੇ ਹਾਂ। ਕਿਵੇਂ ਜਿੱਤ ਸਕਦੇ ਹੋ? ਤੁਸੀਂ ਇੰਸਟਾਗ੍ਰਾਮ 'ਤੇ ਜਾਓ, ਪੇਜ ਹੈ ਪੰਜਾਬੀ ਦਾਰਾ, ਇੰਸਟਾਗ੍ਰਾਮ 'ਤੇ ਮੈਂ ਵੀਡੀਓ ਪਾਈ ਹੈ, ਉੱਤੇ ਟੈਗ ਕਰ ਦਿਓ ਕਿ ਜੇ ਤੁਸੀਂ ਜਿੱਤਦੇ ਹੋ ਕਿਹਨੂੰ ਲੈ ਕੇ ਜਾਓਗੇ ਨਾਲ। ਸੋ ਪੇਜ ਹੈ ਪੰਜਾਬੀ ਲਹਿਰਾਂ, PUNJABI LEHRAN ਔਨ ਇੰਸਟਾਗ੍ਰਾਮ, ਅਤੇ ਜਿਹਨੂੰ ਵੀ ਨਾਲ ਲੈ ਕੇ ਜਾਓਗੇ ਟੈਗ ਕਰ ਦਿਓ PUNJABI LEHRAN। ਸਾਡਾ ਇੰਸਟਾਗ੍ਰਾਮ ਪੇਜ ਹੈ। VIP ਸੀਟਾਂ, VIP ਬਾਰ, VIP ਵਾਸ਼ਰੂਮ, VIP ਸਾਰਾ ਕੁਛ, ਠੀਕ ਹੈ। ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ, ਅਤੇ ਉੱਥੇ ਵੀਡੀਓ ਪਈ ਹੈ, ਤੁਸੀਂ ਜਾ ਕੇ ਚੈੱਕ ਕਰੋ। ਇੱਕ ਵਾਰ ਫਿਰ ਤੋਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ। PNJ ਰੈਨੋਵੇਸ਼ਨ, ਜੇ ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ, ਵਾਸ਼ਰੂਮ ਦੀ ਕੋਈ ਵੀ ਰੈਨੋਵੇਸ਼ਨ ਹੈ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ। ਕੋਈ ਫਲੋਰਿੰਗ, ਕੋਈ ਟਾਈਲਾਂ, ਕੋਈ ਫਰੇਮਿੰਗ, ਡਰਾਈ ਵਾਲ, 4371 3180400, 4371 3180400, 437-318-0400, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ, ਅਤੇ ਪ੍ਰਸ਼ਾਂਤ ਹੁਣੇ ਤੁਹਾਡੇ ਲਈ ਹਾਜ਼ਰ ਨੇ। ਵਧੀਆ ਪ੍ਰੋਪਰਟੀ ਰੈਨੋਵੇਸ਼ਨ ਦੀਆਂ ਸੇਵਾਵਾਂ ਮਿਸਟਰ ਪ੍ਰਸ਼ਾਂਤ ਜੀ ਤੁਹਾਡੇ ਲਈ ਅਵੇਲੇਬਲ। ਸੋ ਕੱਲ੍ਹ ਨੂੰ ਸਵੇਰੇ ਇੱਕ ਸਾਡਾ ਨਵਾਂ ਸ਼ੋਅ ਸ਼ੁਰੂ ਹੋ ਰਿਹਾ, ਕੱਲ੍ਹ ਨੂੰ ਸਵੇਰੇ 7-8 ਹਰਵੀਰ ਸਿੰਘ ਹੁਣਾਂ ਨਾਲ ਤੁਸੀਂ ਸੁਣੋਗੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਸੋ ਸਵੇਰੇ 4-5 ਸਾਂਝਾ ਵਿਰਸਾ ਹਰਜੀਤ ਜੰਜੂਆ ਜੀ ਦੇ ਨਾਲ, 5-6 ਸੱਜਰੀ ਸਵੇਰ ਸ਼ਮੀ ਭੱਠਲ ਹੁਣ ਦੇ ਨਾਲ, 6-7 ਵਿਰਾਸਤ ਮੀਡੀਆ ਬਲਜਿੰਦਰ ਤੰਬੜ ਜੀ ਦੇ ਨਾਲ, ਅਤੇ ਫਿਰ 7-8 ਰੇਡੀਓ ਚੜ੍ਹਦੀ ਕਲਾ ਹਰਵੀਰ ਸਿੰਘ ਹੁਣਾਂ ਨਾਲ। ਸੋ ਸਵੇਰੇ ਜੁੜਿਓ, ਹਰਵੀਰ ਨੂੰ ਜ਼ਰੂਰ ਤੁਸੀਂ ਹੱਲਾਸ਼ੇਰੀ ਦਿਓ ਅਤੇ ਸਪੋਰਟ ਕਰਿਓ ਸੁਬਾਹ 7 ਵਜੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477169 87 ਨੰਬਰ ਹੈ। ਵੈਰੀ ਗੁੱਡ, ਜੇ ਗਿੱਲ ਉਹਨਾਂ ਨੂੰ ਕਾਲ ਕਰੋ ਅਤੇ ਜੇ ਗਿੱਲ ਸਾਹਿਬ ਤੁਹਾਡੀ ਮਦਦ ਕਰ ਰਹੇ ਨੇ, ਜਸਟ ਗਿਵ ਹਿਮ ਅ ਕਾਲ। ਸੋ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਤੁਹਾਡੇ ਕਮੈਂਟਸ ਆ ਰਹੇ ਨੇ ਅਤੇ ਦੇਖਦੇ ਹਾਂ ਕਿਹੜਾ ਵਿਨਰ ਹੈ। ਅਸੀਂ ਅਗਲੇ ਪਰਸੋਂ ਚੌਥੇ ਤੱਕ ਤੁਹਾਨੂੰ ਅਨਾਊਂਸ ਕਰਾਂਗੇ ਵੀ ਹੂ ਇਜ਼ ਦ ਵਿਨਰ, ਜਸਟ ਵੇਟ ਐਂਡ ਵਾਚ। ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਜਲੰਧਰ, ਅਤੇ ਖਬਰਾਂ ਦਾ ਬੁਲੇਟਿਨ ਵੀ ਤੁਹਾਡੇ ਲਈ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੁਹਾਡੀ ਨਹੀਂ ਕੱਟ ਰਹੀ, ਰਾਜਵੰਤ ਨੂੰ ਕਾਲ ਕਰੋ। 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ ਅਤੇ 30% ਤੱਕ ਦੇ ਡਿਸਕਾਊਂਟ ਰਾਜਵੰਤ ਲੈ ਕੇ ਦਿੰਦੇ ਆ ਤੁਹਾਨੂੰ। ਸੋ ਕਈ ਵਾਰ ਨਾ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ ਯਾਰ ਕਿਸੇ ਨੂੰ ਡਿਸਕਾਊਂਟ ਮਿਲ ਜਾਵੇ, ਰਾਜਵੰਤ ਨੂੰ ਇੱਕ ਫੋਨ ਕਰ ਲਓ ਅਤੇ ਜੇ ਰਿਨਿਊਅਲ ਦੀ ਕੋਈ ਤੁਹਾਨੂੰ ਕੋਟ ਆਈ ਹੈ ਉਸ ਕੋਟ ਨੂੰ 30% ਨਾਲ ਬੀਟ ਕਰਨ ਦੀ ਕੋਸ਼ਿਸ਼ ਰਾਜਵੰਤ ਕਰਦੇ ਆ। 6476744735 6474 ਰਾਜਵੰਤ ਕੌਰ। ਖਬਰਾਂ ਦਾ ਲਾਈਵ ਬੁਲੇਟਿਨ ਹਾਜ਼ਰ ਹੈ ਅਤੇ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
2: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ। ਅਤੇ ਸਭ ਤੋਂ ਪਹਿਲਾਂ ਖਬਰ ਤੁਹਾਨੂੰ ਸੁਣਾਵਾਂਗੇ ਕੌਮਾਂਤਰੀ ਪੱਧਰ ਤੋਂ ਜੋ ਆਈ ਹੈ ਭਾਰਤ ਪਾਕਿਸਤਾਨ ਸੰਬੰਧੀ। ਯੂਰਪੀ ਦੇਸ਼ ਨੈਦਰਲੈਂਡ ਦੇ ਹੇਗ ਵਿੱਚ ਸਥਿਤ ਸਥਾਈ ਸਾਲਸੀ ਅਦਾਲਤ ਯਾਨੀ ਕਿ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਹੋਈ ਉਸ ਪਾਣੀ ਦੀ ਵੰਡ ਸੰਧੀ ਨੂੰ ਲਾਗੂ ਰੱਖਣਾ ਚਾਹੀਦਾ ਹੈ ਜਿਸ ਨੂੰ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਕਾਰਨ ਪਿਛਲੇ ਸਾਲ ਭਾਰਤ ਵੱਲੋਂ ਮੁਅੱਤਲ ਕਰਨ ਦਾ ਐਲਾਨ ਹੋਇਆ ਸੀ, ਯਾਨੀ ਕਿ ਇੰਡਸ ਵਾਟਰ ਟ੍ਰੀਟੀ ਸੰਬੰਧੀ ਅਦਾਲਤ ਨੇ ਇਹ ਕਿਹਾ। ਇਸ ਨਾਲ ਹੀ ਕੌਮਾਂਤਰੀ ਅਦਾਲਤ ਨੇ ਕਸ਼ਮੀਰ ਖੇਤਰ ਵਿੱਚ ਬਣ ਰਹੇ ਇੱਕ ਪਣ ਬਿਜਲੀ ਪ੍ਰੋਜੈਕਟ ਉੱਤੇ ਕੰਮ ਨੂੰ ਸੀਮਿਤ ਕਰਨ ਦੇ ਆਦੇਸ਼ ਵੀ ਦਿੱਤੇ ਨੇ। ਪਿਛਲੇ ਸਾਲ ਅਪ੍ਰੈਲ ਮਹੀਨੇ ਪਹਿਲਗਾਮ ਵਿਖੇ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਾਲੀ ਇਸ ਸੰਧੀ ਨੂੰ ਯਾਨੀ ਕਿ ਇੰਡਸ ਵਾਟਰ ਟ੍ਰੀਟੀ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਸੰਧੀ ਪਾਕਿਸਤਾਨ ਦੇ 80% ਖੇਤਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਹੈ। ਸਥਾਈ ਸਾਲਸੀ ਅਦਾਲਤ ਨੇ ਕਿਹਾ ਕਿ ਜਲ ਸੰਧੀ ਪੂਰੀ ਤਰ੍ਹਾਂ ਲਾਗੂ ਹੈ ਅਤੇ ਇਸ ਦੇ ਫਰਜ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਪੱਛਮੀ ਦਰਿਆਵਾਂ ਉੱਤੇ ਪਣ ਬਿਜਲੀ ਪ੍ਰੋਜੈਕਟਾਂ ਦੇ ਡਿਜ਼ਾਈਨ ਅਤੇ ਸੰਚਾਲਨ ਨਾਲ ਜੁੜੇ ਨਿਯਮ ਵੀ ਸ਼ਾਮਲ ਨੇ। ਦੂਜੇ ਪਾਸੇ ਅਦਾਲਤ ਦੇ ਅਧਿਕਾਰਤ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੇ ਇਸ ਅਦਾਲਤ ਦੇ ਫੈਸਲੇ ਨੂੰ ਨਾ ਮੰਨਣ ਦਾ ਐਲਾਨ ਕੀਤਾ ਤੇ ਇਸ ਫੈਸਲੇ ਨੂੰ ਸਪਸ਼ਟ ਤੌਰ ਤੇ ਰੱਦ ਵੀ ਕੀਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲਸੀ ਅਦਾਲਤ ਕੋਲ ਭਾਰਤ ਦੇ ਪ੍ਰਭੂਸੱਤਾ ਵਾਲੇ ਫੈਸਲਿਆਂ ਉੱਤੇ ਆਪਣਾ ਫੈਸਲਾ ਸੁਣਾਉਣ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ ਦਾ ਇਹ ਵੀ ਕਹਿਣਾ ਹੈ ਕਿ ਅਦਾਲਤ ਦੀਆਂ ਟਿੱਪਣੀਆਂ ਦਾ ਹੁਣ ਜਾਂ ਭਵਿੱਖ ਵਿੱਚ ਭਾਰਤ ਵੱਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ ਨਾਲ ਜੁੜੇ ਕੰਮਾਂ ਉੱਤੇ ਕੋਈ ਅਸਰ ਨਹੀਂ ਪਵੇਗਾ। ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਨੂੰ ਵਧਾਉਂਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਕਮਿਸ਼ਨ ਨੇ ਤਰਨ ਤਾਰਨ ਵਿੱਚ ਚੋਣ ਮੀਟਿੰਗ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਖਿਲਾਫ ਕੀਤੀਆਂ ਕਥਿਤ ਇਤਰਾਜ਼ਯੋਗ ਅਤੇ ਜਾਤੀ ਸੂਚਕ ਟਿੱਪਣੀਆਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੰਦਿਆਂ 5 ਦਿਨਾਂ ਦੇ ਅੰਦਰ ਅੰਦਰ ਰਾਜਾ ਵੜਿੰਗ ਉੱਤੇ ਕਾਰਵਾਈ ਕਰਕੇ ਗ੍ਰਿਫ਼ਤਾਰ ਕਰਨ ਦੀ ਸਿਫਾਰਿਸ਼ ਕੀਤੀ। ਕਮਿਸ਼ਨ ਦੇ ਚੇਅਰਮੈਨ ਦੀ ਅਗਵਾਈ ਹੇਠ ਹੋਈ ਇਸ ਸੁਣਵਾਈ ਦੌਰਾਨ ਪੰਜਾਬ ਪੁਲਿਸ ਦੇ ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਵਿੰਗ ਦੇ ਅਧਿਕਾਰੀ ਪੇਸ਼ ਹੋਏ ਸਨ। ਇਸ ਮਾਮਲੇ ਦੇ ਸ਼ਿਕਾਇਤਕਰਤਾ ਤੇ ਸਵਰਗੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਨੇ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਰੱਖਿਆ। ਕਮਿਸ਼ਨ ਨੇ ਇਸ ਗੱਲ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਕਿ ਪਿਛਲੀ 5 ਮਈ ਨੂੰ ਦਿੱਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਵੀ ਹਾਲੇ ਤੱਕ ਮੁਲਜ਼ਮਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਐਕਸ਼ਨ ਟੇਕਨ ਰਿਪੋਰਟ ਜਮ੍ਹਾਂ ਕਰਵਾਈ ਗਈ ਹੈ। ਕਮਿਸ਼ਨ ਨੇ ਸੰਬੰਧਿਤ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਦਿਆਂ 5 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਨੇ। ਇਸ ਨਾਲ ਹੀ ਜਾਂਚ ਵਿੱਚ ਜਾਣ ਬੁੱਝ ਕੇ ਕੀਤੀ ਗਈ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਅਤੇ SC ST ਐਕਟ ਦੀਆਂ ਧਾਰਾਵਾਂ ਤਹਿਤ ਵਿਚਾਰ ਕਰਨ ਲਈ ਵੀ ਕਿਹਾ ਗਿਆ। ਸ਼ਿਕਾਇਤਕਰਤਾ ਸਰਬਜੋਤ ਸਿੰਘ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਮਿਸ਼ਨ ਨੇ ਪੰਜਾਬ ਅਤੇ ਦਿੱਲੀ ਵਿੱਚ ਤੁਰੰਤ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ ਨੇ। ਪੰਜਾਬ ਦੇ ਸਿਆਸੀ ਮਾਹੌਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਾਫੀ ਹਿਲਜੁਲ ਹੋਈ ਹੈ, ਕਿਉਂਕਿ ਸੂਬੇ ਅੰਦਰ ਇੱਕ ਖੇਤਰ ਵਿੱਚ ਵਿਦਿਆਰਥੀ ਚੋਣਾਂ ਹੋਈਆਂ ਨੇ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਾਹੌਲ ਨਾਲ ਜੋੜ ਕੇ ਵੇਖਿਆ ਜਾ ਰਿਹਾ। ਦਰਅਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ, ਜਿਨ੍ਹਾਂ ਵਿੱਚ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ABVP ਦੀ ਜਿੱਤ ਹੋਈ ਹੈ। ABVP ਦੇ ਉਮੀਦਵਾਰ ਚੋਣ ਜਿੱਤ ਕੇ PU ਵਿਦਿਆਰਥੀ ਕੌਂਸਲ ਦੇ ਪ੍ਰਧਾਨ ਬਣ ਗਏ ਨੇ। ਪ੍ਰਧਾਨਗੀ ਦੇ ਅਹੁਦੇ ਉੱਤੇ ABVP ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਹੁਣ ਇਸ ਨਤੀਜੇ ਸੰਬੰਧੀ ਅਹਿਮ ਗੱਲ ਤੁਹਾਨੂੰ ਦੱਸਦੇ ਹਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਦੇ ਇਹ ਜੋ ਨਤੀਜੇ ਐਲਾਨੇ ਗਏ ਨੇ, ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਦਿਆਰਥੀ ਵਿੰਗ SOI

0: ਅਸੀਂ ਜਿਸ ਤੋਂ ਬਾਅਦ ਉੱਥੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਲੰਘੇ ਕੱਲ ਰੋਸ ਪ੍ਰਦਰਸ਼ਨ ਕੀਤਾ ਗਿਆ। GIS ਆਧਾਰਿਤ ਮਾਸਟਰ ਪਲਾਨ ਦੀ ਤਿਆਰੀ ਲਈ ਕੀਤੇ ਜਾ ਰਹੇ ਡਰੋਨ ਸਰਵੇਖਣ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਈ ਪਿੰਡਾਂ ਦੇ ਵਸਨੀਕਾਂ ਨੇ ਮੌੜ ਵਿਖੇ SDM ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦਰਮਿਆਨ ਪਿੰਡ ਵਾਸੀਆਂ ਨੇ ਸਰਵੇਖਣ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਪ੍ਰਸ਼ਾਸਨ ਨੂੰ ਉਹਨਾਂ ਉੱਤੇ ਕਾਰਵਾਈ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ। ਇਸ ਪੂਰੇ ਮਾਮਲੇ ਉੱਤੇ ਰੌਲਾ ਪੈਣ ਤੋਂ ਬਾਅਦ ਪਿਛਲੇ ਦਿਨੀ ਬਠਿੰਡਾ ਦੇ ਸੀਨੀਅਰ ਟਾਊਨ ਪਲਾਨਰ ਨੇ ਕਿਹਾ ਸੀ ਕਿ ਸਰਕਾਰ ਨੇ ਡਰੋਨ ਸਰਵੇਖਣ ਰੋਕ ਦਿੱਤਾ ਹੈ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਕਿਤੇ ਵੀ ਦਿਨ ਜਾਂ ਰਾਤ ਨੂੰ ਸਰਵੇਖਣ ਦੇ ਕੰਮ ਲਈ ਕਿਸੇ ਡਰੋਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਪੂਰਾ ਮਾਮਲਾ ਇਹ ਸੀ ਕਿ ਮੌੜ ਵਿਖੇ ਪਿਛਲੇ ਦਿਨੀ ਪਿੰਡਾਂ ਦੇ ਲੋਕਾਂ ਨੇ ਖੇਤਾਂ ਦੇ ਉੱਪਰ ਡਰੋਨ ਉੱਡਦੇ ਵੇਖੇ ਅਤੇ ਫਿਰ ਕੁਝ ਲੋਕਾਂ ਨੂੰ ਉੱਥੇ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਦੇ ਅਤੇ ਸਰਵੇਖਣ ਕਰਦੇ ਹੋਏ ਫੜਿਆ। ਜਦੋਂ ਪਿੰਡ ਵਾਲਿਆਂ ਨੇ ਘੇਰ ਕੇ ਉਹਨਾਂ ਕੋਲ ਸਵਾਲ ਪੁੱਛੇ ਤਾਂ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਆਇਆ। ਬਾਅਦ ਵਿੱਚ ਪਤਾ ਲੱਗਾ ਸੀ ਕਿ ਇਹ ਪ੍ਰਸ਼ਾਸਨ ਵੱਲੋਂ ਜ਼ਮੀਨ ਦਾ ਸਰਵੇਖਣ ਕਰਵਾਇਆ ਜਾ ਰਿਹਾ ਸੀ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਇਸ ਉੱਤੇ ਇਤਰਾਜ਼ ਕੀਤਾ ਸੀ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਮੁੱਦਾ ਕਾਫੀ ਜ਼ਿਆਦਾ ਭਖਿਆ ਤੇ ਇਸੇ ਨੂੰ ਲੈ ਕੇ ਹੁਣ ਮੌੜ ਵਿਖੇ ਲੋਕਾਂ ਨੇ ਮਿਲ ਕੇ ਇਸ ਸੰਬੰਧੀ ਵਿਰੋਧ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਕਾਰਵਾਈ ਲਈ 15 ਦਿਨਾਂ ਦਾ ਸਮਾਂ ਦਿੱਤਾ। ਪਿੰਡ ਵਾਸੀਆਂ ਦਾ ਤੇ ਸਥਾਨਕ ਵਸਨੀਕਾਂ ਦਾ ਪ੍ਰਮੁੱਖ ਖਦਸ਼ਾ ਇਹੀ ਹੈ ਕਿ ਇਹ ਜ਼ਮੀਨਾਂ ਖੋਹਣ ਦੀ ਕੋਈ ਕਾਰਵਾਈ ਹੋ ਸਕਦੀ ਹੈ ਤੇ ਇਸੇ ਤਹਿਤ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਖੇਡਾਂ ਦੀ ਦੁਨੀਆ ਤੋਂ ਅਤੇ ਫੁੱਟਬਾਲ ਜਗਤ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਫੁੱਟਬਾਲ ਦੇ ਜਾਦੂਗਰ ਅਤੇ ਮੌਜੂਦਾ ਪੀੜ੍ਹੀ ਦੇ ਮਹਾਨ ਫੁੱਟਬਾਲ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪਿਛਲੇ ਮਹੀਨੇ ਦੌਰਾਨ ਹੋਏ 2026 ਦੇ ਫੀਫਾ ਵਿਸ਼ਵ ਕੱਪ ਫਾਈਨਲ ਨੂੰ ਆਪਣਾ ਆਖਰੀ ਕੌਮਾਂਤਰੀ ਮੁਕਾਬਲਾ ਦੱਸਦੇ ਹੋਏ ਮੈਸੀ ਨੇ 39 ਸਾਲ ਦੀ ਉਮਰ ਵਿੱਚ ਫੁੱਟਬਾਲ ਤੋਂ ਕੌਮਾਂਤਰੀ ਪੱਧਰ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਮੈਸੀ ਨੇ ਇੰਸਟਾਗ੍ਰਾਮ ਦੇ ਆਪਣੇ ਅਕਾਊਂਟ ਤੇ ਹੱਥ ਨਾਲ ਲਿਖੀ ਚਿੱਠੀ ਦੀ ਤਸਵੀਰ ਪਾ ਕੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਵੱਖ ਹੋਣ ਦੀ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਹਾਲਾਂਕਿ ਲਿਓਨਲ ਮੈਸੀ ਕਲੱਬ ਫੁੱਟਬਾਲ ਖੇਡਦੇ ਰਹਿਣਗੇ ਜੋ ਕਿ ਉਹ ਅਮੈਰੀਕਾ ਦੀ ਸੌਕਰ ਲੀਗ ਦੇ ਵਿੱਚ ਇੰਟਰ ਮਿਆਮੀ ਕਲੱਬ ਦੇ ਨਾਲ ਖੇਡਦੇ ਨੇ, ਪਰ ਕੌਮਾਂਤਰੀ ਪੱਧਰ ਉੱਤੇ ਮੈਸੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੈਸੀ ਨੇ ਅਰਜਨਟੀਨਾ ਲਈ ਕੁੱਲ 125 ਗੋਲ ਕੀਤੇ ਅਤੇ ਸਾਲ 2022 ਦਾ ਫੀਫਾ ਵਿਸ਼ਵ ਕੱਪ ਵੀ ਜਿੱਤਿਆ ਸੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਈਰਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਗ ਖਤਮ ਕਰਵਾਉਣ ਦੀ ਅਪੀਲ ਕੀਤੀ ਹੈ। ਬਿਸ਼ਕੇਕ ਸੰਮੇਲਨ ਦੌਰਾਨ ਮੋਦੀ ਨੇ ਭਾਰਤੀ ਮਲਾਹਾਂ ਦਾ ਮੁੱਦਾ ਵੀ ਚੁੱਕਿਆ। ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨੂੰ ਅਗਲੇ ਹਫ਼ਤੇ ਹੋਣ ਵਾਲੇ ਬ੍ਰਿਕਸ ਸੰਮੇਲਨ ਦਾ ਸੱਦਾ ਵੀ ਦਿੱਤਾ ਹੈ। ਇਹ ਸਾਰੀ ਗੱਲਬਾਤ ਕਿਰਗਿਸਤਾਨ ਦੇਸ਼ ਦੀ ਰਾਜਧਾਨੀ ਬਿਸ਼ਕੇਕ ਵਿਖੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਹੋਈ ਹੈ। ਗੁਆਂਢੀ ਦੇਸ਼ ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੱਲ ਰਹੇ ਨੇ। ਨੇਪਾਲ ਦੇ ਹਾਈਡਰੋ ਪਾਵਰ ਪ੍ਰੋਜੈਕਟਾਂ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਵਿਸ਼ੇਸ਼ ਤੌਰ ਤੇ ਜਦੋਜਹਿਦ ਕੀਤੀ ਜਾ ਰਹੀ ਹੈ। ਇਸ ਦਰਮਿਆਨ ਪਿਛਲੇ ਕੁਝ ਘੰਟੇ ਦੌਰਾਨ 3 ਹੋਰ ਭਾਰਤੀ ਨਾਗਰਿਕਾਂ ਨੂੰ ਉੱਥੋਂ ਬਚਾਇਆ ਗਿਆ ਹੈ। ਬਾਲੀਵੁੱਡ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਖਿਲਾਫ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਦੀ ਸੁਣਵਾਈ ਲੰਘੇ ਕੱਲ ਹੋਈ, ਜਿਸ ਵਿੱਚ ਕੰਗਣਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਭਰੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਲਈ ਤੈਅ ਕੀਤੀ ਹੈ। ਪੰਜਾਬ ਅੰਦਰ 48 ਮੁਲਾਜ਼ਮਾਂ ਵਾਲਾ ਮੁੱਦਾ ਵੀ ਲਗਾਤਾਰ ਭਖਿਆ ਹੋਇਆ। ਪੰਜਾਬ ਸਰਕਾਰ ਵੱਲੋਂ ਜਿੱਥੇ ਹੜਤਾਲ ਤੇ ਜਾਣ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਮੁਲਾਜ਼ਮਾਂ ਵੱਲੋਂ ਵੀ ਆਪਣੀਆਂ ਮੰਗਾਂ ਸੰਬੰਧੀ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਕਿ ਉਹ ਪਿੱਛੇ ਨਹੀਂ ਹਟਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੜ੍ਹ ਪੀੜਤਾਂ ਦੀ
1: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
2: This is AM 530, CHLO AM, serving Brampton.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਉਹਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਸੋਚੀ ਪਾਉਂਦੇ।
1: ਅਗਸਤ ਮਹੀਨੇ ਦੀ 31 ਤਰੀਕ ਔਰ ਨਾਲ ਦੀ ਨਾਲ ਅੱਜ ਸਟੂਡੀਓ ਦੀਆਂ ਘੜੀਆਂ 'ਤੇ 9:08 ਹੋ ਚੁੱਕੇ ਆ। ਰੋਜ਼ ਹੀ ਹੁੰਦੇ ਆ, ਸਮਾਂ ਇੱਕ ਸਮਾਂ ਐਸੀ ਚੀਜ਼ ਆ, ਇਹ ਕਿਸੇ ਦੀ ਵੇਟ ਨਹੀਂ ਕਰਦਾ। ਹਰ ਸ਼ੈਅ ਨੂੰ ਰੋਕਿਆ ਜਾ ਸਕਦਾ, ਹਰ ਸ਼ੈਅ ਨੂੰ ਠਹਿਰਾਉਣਾ ਮੁਮਕਿਨ ਆ, ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਸਮਾਂ ਚੱਲਦੇ ਪਾਣੀਆਂ ਨੂੰ ਵੀ ਰੋਕਿਆ ਜਾ ਸਕਦਾ। ਹਰ ਚੀਜ਼ ਸੰਭਵ ਆ, ਟਰਾਈ ਕੀ ਕੋਸ਼ਿਸ਼ ਕੀਤੀ ਜਾਏ ਤਾਂ, ਪਰ ਇੱਕ ਸਮਾਂ ਐਸੀ ਚੀਜ਼ ਆ ਵੀ ਇੱਕ ਵਾਰੀ ਹੱਥ 'ਚੋਂ ਨਿਕਲ ਗਿਆ ਨਾ ਫਿਰ ਨਹੀਂ ਹੱਥ ਆਉਣਾ। ਸੋ ਬੇਹਿੰਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕਿਸੀ ਨਾ ਪੱਥਰਾਂ ਦਾ। ਸੋ ਹਿੰਮਤੀ ਬਣੋ, ਲੜਦੇ ਰਹੋ, ਅੱਗੇ ਵੱਧਦੇ ਰਹੋ, ਜ਼ਿੰਦਗੀ ਲੜਨ ਦਾ ਨਾਮ ਆ। 905-673-3337 ਸਟੂਡੀਓ ਦਾ ਇੱਕ ਇੱਕ ਨੰਬਰ। ਮੰਡੇ ਦਾ ਦਿਨ, ਸ਼ੁਰੂਆਤੀ ਦਿਨ, ਚੜ੍ਹਦੀ ਕਲਾ ਵਾਲਾ ਦਿਨ, 9:09 ਹੋ ਚੁੱਕੇ ਆ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਤੱਕ ਬਣਿਆ ਰਹਿਣਾ। ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ। ਅਤੇ ਕੀ ਹਾਲ ਚਾਲ ਹੈ ਪਹਿਲਾਂ ਦੱਸੋ ਕਿ ਠੀਕ ਠਾਕ ਹੋ ਯਾਰ? ਮੈਨੂੰ ਤੁਹਾਡੀ ਆਵਾਜ਼ ਸੁਣੀ ਨੂੰ ਬਹੁਤ ਚਿਰ ਹੋ ਗਿਆ, ਇੱਦਾਂ ਲੱਗਦਾ ਕਿ ਸਦੀਆਂ ਬੀਤ ਗਈਆਂ। ਕਿਵੇਂ ਹੋ, ਸਾਰੇ ਠੀਕ ਠਾਕ ਹੋ? ਅੱਜ ਕੁਛ ਨਾ ਸਿਆਣੀਆਂ ਗੱਲਾਂ ਕਰਦੇ ਹਾਂ। ਪਿਛਲੇ ਦਿਨੀ ਇੱਕ ਪ੍ਰੋਗਰਾਮ ਕਰਵਾਇਆ ਸੀਗਾ, ਸਿਆਣੇ ਕਹਿੰਦੇ ਨੇ, ਕੁਛ ਸਿਆਣੇ ਹੋ ਗਏ ਹਾਂ ਅਤੇ ਕਿਉਂ ਨਾ ਕੁਛ ਸਿਆਣੀਆਂ ਗੱਲਾਂ ਕਰੀਏ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, 5:30 ਤੋਂ ਪ੍ਰਭ ਸੰਧੂ ਦੇ ਨਾਲ। ਮੈਨੂੰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣਾ ਪੈਣਾ, ਜ਼ਰੂਰੀ ਇੱਕ ਕਾਲ ਲੈ ਕੇ। ਤਦ ਤੱਕ ਸਟੇ ਟਿਊਨਡ, ਬਹੁਤ ਸਾਰੀਆਂ ਕਾਲਸ ਨੇ, ਸੋ ਸਟੇ ਟਿਊਨਡ। ਨਵੇਂ ਕੰਫਰਟ ਤੋਂ 2858-717-0512 ਸਾਰੀਆਂ ਕਾਲਸ 'ਤੇ ਗੱਲਬਾਤ ਕਰਾਂਗੇ। ਜਸਟ ਗਿਵ ਮੀ ਫਿਊ ਸੈਕਿੰਡ, ਆਲ ਬੀ ਜਸਟ ਗੋਇੰਗ ਐਂਡ ਕਮਿੰਗ ਬੈਕ ਟੂ ਯੂ ਗਾਇਜ਼। ਸੋ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਇੱਕ ਵਾਰ ਫਿਰ ਸਵਾਗਤ ਰੇਡੀਓ ਪ੍ਰੋਗਰਾਮ ਉਡਾਨ 'ਤੇ। ਅਤੇ ਗੱਲਾਂ ਬਾਤਾਂ ਕਰਾਂਗੇ ਅੱਜ ਬਹੁਤ ਸਾਰੀਆਂ, ਕਾਫੀ ਲੰਬੇ ਸਮੇਂ ਬਾਅਦ ਕੁਛ ਦਿਨ ਦੀ ਬ੍ਰੇਕ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ। ਬਸ ਸਟੇ ਟਿਊਨਡ। ਸੋ ਨਾਲ ਦੀ ਨਾਲ ਅੱਜ ਇੱਕ ਇਸ ਤਰ੍ਹਾਂ ਦੀ ਵੀ ਗੱਲਬਾਤ ਕਰੀਏ ਕਿ ਸਭ ਤੋਂ ਸੌਖੀ ਚੀਜ਼ ਕਿਹੜੀ ਹੈ ਜਿਹੜੀ ਆਪਾਂ ਲੈ ਲੈਂਦੇ ਹਾਂ ਜਾਂ ਦੇ ਦਿੰਦੇ ਹਾਂ, ਸਭ ਤੋਂ ਈਜ਼ੀ ਚੀਜ਼ ਕਿਹੜੀ ਆ? ਅੱਜ ਕੱਲ੍ਹ ਵੈਸੇ ਕੋਈ ਕਿਸੇ ਨੂੰ ਦਿੰਦਾ ਨਹੀਂ, ਪਰ ਇੱਕ ਚੀਜ਼ ਹੈਗੀ ਆ, ਸਾਰੇ ਦੇ ਦਿੰਦੇ ਆ, ਉਹ ਕਿਹੜੀ ਆ? ਬੜੀ ਸੌਖੀ ਆ, ਬੜਾ ਈਜ਼ੀ ਆ। ਪੈਸਾ ਤਾਂ ਨਹੀਂ ਕੋਈ ਦਿੰਦਾ ਕਿਸੇ ਨੂੰ ਅੱਜ ਕੱਲ੍ਹ, ਪਰ ਉਹ ਚੀਜ਼ ਬਿਨਾਂ ਮੰਗੇ ਤੋਂ ਵੀ ਦੇ ਦਿੰਦੇ ਕਈ ਵਾਰ ਆਪਾਂ, ਦੇਣੀ ਨਹੀਂ ਚਾਹੀਦੀ, ਇੱਜ਼ਤ ਅਤੇ ਕਦਰ ਦੋਨੋਂ ਘੱਟ ਜਾਂਦੀਆਂ। ਕਿਹੜੀ ਐਸੀ ਸ਼ੈ ਆ ਜਿਹੜੀ ਅਸੀਂ ਬਿਨਾਂ ਮੰਗੇ ਤੋਂ ਹਰ ਕਿਸੇ ਨੂੰ ਦੇ ਦਿੰਦੇ? 905 ਅੰਦਾਜ਼ਾ ਤੁਸੀਂ ਲਾ ਲਿਆ, 905-673-3337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਖੁਸ਼ ਹੋ, ਠੀਕ ਠਾਕ ਹੋ, ਕਰੀਏ ਗੱਲਾਂ ਬਾਤਾਂ। ਨਾ ਵੀਰ ਕੰਫਰਟ ਤੋਂ ਭਾਅ ਜੀ ਲਾਈਨ 'ਤੇ ਨੇ, ਸੋ ਮੈਂ ਇੱਕ ਪਿਆਰੇ ਜਿਹੇ ਸੌਂਗ ਤੋਂ ਬਾਅਦ ਇੱਕ ਕਾਲ ਲੈ ਕੇ ਆਇਆ, ਬਹੁਤ ਹੀ ਅਰਜੈਂਟ ਕਾਲ ਆ, ਅਤੇ ਜੁੜੇ ਰਹੋ ਰੇਡੀਓ ਪ੍ਰੋਗਰਾਮ ਉਡਾਨ 5:30 ਤੋਂ ਪ੍ਰਭ ਸੰਧੂ ਦੇ ਨਾਲ।

0: ਲੀਏ ਦਬਾਏ ਤੋਂ ਕਦੇ
1: ਇੱਥੇ ਰੱਖ ਜੱਟ ਕਿੱਥੇ ਦੱਬਦੇ ਆ 905-673-3337 905-673-3337 ਓਕੇ ਨੰਬਰ ਮੈਂ ਸਲੋ ਬੋਲਦਾ 905-673-3337 ਸੁਮਨਪ੍ਰੀਤ ਸਤਿ ਸ਼੍ਰੀ ਅਕਾਲ ਸੁਮਨ ਕੀ ਹਾਲ ਆ ਵੀਰੇ ਠੀਕ ਠਾਕ ਹੋ
2: ਵਧੀਆ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ
1: ਸੁਣਦੇ ਸੀ ਮੈਂ ਵੀ ਆਪਣਾ ਪ੍ਰੋਗਰਾਮ ਸੁਣ ਲੈਂਦਾ ਸੀ ਕਦੇ ਕਦੇ ਬਸ ਹੁਣ ਫ੍ਰੀ ਹੋ ਗਿਆ ਕੱਲ ਸ਼ੋ ਹੋ ਗਿਆ ਤੇ ਵਿਆਹ ਵਰਗਾ ਮਾਹੌਲ ਸੀਗਾ ਇੰਨੇ ਦਿਨਾਂ ਦੇ ਬਿਜ਼ੀ ਸੀਗੇ ਤੇ ਬਹੁਤ ਸੋਹਣਾ ਨਿਬੜ ਗਿਆ ਤੁਸੀਂ ਆਏ ਨੀ ਸ਼ੋ ਤੇ ਐਮੀ ਵਿਰਕ ਦੇ ਇੱਕ ਮੈਸੇਜ ਵੀ ਦੇਣਾ ਤੁਹਾਨੂੰ ਇੱਕ ਸਕੂਨ ਵਾਲਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 1169 ਪਹਿਲਾਂ ਸੰਧੂ ਸਾਹਿਬ ਨਾਲ ਗੱਲ ਕਰ ਲਈਏ ਫਿਰ ਉਸ ਤੋਂ ਬਾਅਦ 1169 ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
3: ਸਤਿ ਸ਼੍ਰੀ ਅਕਾਲ ਜੀ
1: ਠੀਕ ਠਾਕ
3: ਮੈਂ ਨਾਵਲਿਕ ਪੜ੍ਹਦਾ ਪਿਆ ਸੀ
1: ਇਸ
3: ਗੱਲ ਦਾ ਇਹਨਾਂ ਕੌਖਲਾ ਪ੍ਰਗਟ ਕੀਤਾ ਗਿਆ ਸੀ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਇਹ ਅਜੋਕੇ ਯੁੱਗ ਦੇ ਵਿੱਚ ਆਪਣੀਆਂ ਕਦਰਾਂ ਔਰ ਕੀਮਤਾਂ ਤੋਂ ਇਸ ਟਾਈਮ ਤੇ ਜਿੱਦਾਂ ਆਪਾਂ ਉਸ ਦਿਨ ਸੁਣਿਆ ਭਾਈ ਨੂੰ ਸਿਆਣੇ ਦੀ ਗੱਲਾਂ
1: ਮੈਨੂੰ
3: ਲੱਗਦਾ ਵੀ ਕਾਫੀ ਪਛੜ ਗਈ
1: ਜੀ
3: ਜੇ ਆਪਾਂ ਦੇਖੀਏ ਜੀ ਸਾਡੀਆਂ ਦੇਖੋ ਸਮਾਜ ਕਹਿੰਦੇ ਆ ਪ੍ਰਭ ਜੀ ਸਾਡੇ ਜਿੱਦਾਂ ਵਾਲ ਵੱਧਦੇ ਆ ਨਾ ਚਾਹੇ ਨੋ ਵੱਧਦੇ ਪਤਨ ਲੱਗਦਾ ਏਦਾਂ ਹੀ ਸਾਡੇ ਸਮਾਜ ਦਾ ਸਾਡੇ ਅਸਰ ਹੁੰਦਾ ਇਹ ਤੌਖਲਾ ਪ੍ਰਗਟ ਕੀਤਾ ਗਿਆ ਉਹ ਮੈਂ ਹੁਣ ਨਾਵਲ ਪੜ੍ਹਨ ਨਾ ਹੈਗਾ ਸੂਰਜਾਂ ਦੇ ਹਾਂ ਪਰ ਉਹ ਜਿਹੜੀ ਬੜੀ ਕਮਾਲ ਦੀ ਇੱਕ ਤੁਕ ਲਿਖੀ ਆ ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਭਲਾਈ ਉਹਦੇ ਚ ਕਿ ਤੁਸੀਂ ਆਪਣੇ ਅੰਦਰ ਨੂੰ ਪੜ੍ਹਨਾ ਆਪਣੇ ਮਨ ਨੂੰ ਪੜ੍ਹਨਾ ਤੁਸੀਂ ਕਿੰਨੀ ਕੁ ਯੋਗਤਾ ਰੱਖਦੇ ਤੁਹਾਨੂੰ ਸਭ ਨੂੰ ਪਤਾ ਹੁੰਦਾ ਬਾਕੀ ਤੇ ਸਮੇਂ ਦੀ ਗੱਲ ਕੀਤੀ ਜਿਹੜੀ ਸਮੇਂ ਦੀ ਪ੍ਰਭ ਦੀ ਮੂਰਤੀ ਆ ਨਾ
1: ਜੀ
3: ਉਹਦੀ ਮੂਰਤੀ ਦੀ ਜਿਹੜੀ ਵਾਲ ਆ ਉਹ ਮੂੰਹ ਤੇ ਪਾਏ ਹੋਏ ਆ ਕਿ ਤੁਸੀਂ ਸਮੇਂ ਨੂੰ ਪਿੱਛੋਂ ਨੀ ਫੜ ਸਕਦੇ ਸਮੇਂ ਨੂੰ ਜਦੋਂ ਵੀ ਫੜਨਾ ਤੁਸੀਂ ਅੱਗੇ ਹੋ ਕੇ ਫੜਨਾ ਬਹੁਤ ਸਾਰੇ ਪਲਾਨ ਹੁੰਦੇ ਆ ਕਈ ਵਾਰੀ ਬਹੁਤ ਤੈਨੂੰ ਪਤਾ ਵੀ ਹੈਗਾ ਵਾ ਬਹੁਤ ਸਾਰੀਆਂ ਗ੍ਰਾਂਟਸ ਨੇ ਸਾਨੂੰ ਕਈ ਵਾਰੀ ਉਹਨਾਂ ਦੇ ਬਾਰੇ ਜਾਣਕਾਰੀ ਗੌਰਮੈਂਟ ਜਿਹੜੀ ਹੈ ਜੀ ਉਹ ਐਟੈਕ ਉੱਪਰ ਕਰਦੀ ਉਹਦੇ ਨਾਲ ਹੀ ਹੋਮ ਰੈਨੋਵੇਸ਼ਨ ਐਨਬ੍ਰਿਜ ਦਾ ਪ੍ਰੋਗਰਾਮ
1: ਐਨਬ੍ਰਿਜ ਦਾ
3: ਕੋਈ ਬੰਦਾ ਗੂਗਲ ਕਰ ਸਕਦਾ ਉਹਦੀ ਟੋਟਲ ਜਿਹੜੀ ਗ੍ਰਾਂਟ ਆ ਉਹ ਜਿੱਥੇ ਐਨਬ੍ਰਿਜ ਦੀ ਗੈਸ ਆ ਉੱਥੇ $5,000 ਆ ਜਿੱਥੇ ਜਿੱਥੇ ਐਨਬ੍ਰਿਜ ਨਹੀਂ ਆ ਯਾਨੀ ਕਿ ਹਾਈਡਰੋ ਆ ਪ੍ਰੋਪੇਨ ਆ ਜਾਂ ਓਇਲ ਫਰਨਸ ਆ ਨੇ ਉੱਥੇ $10,000 ਦੀ ਰੇਟ ਇੱਕ ਤੇ ਹੈਗੀ ਹੋਮ ਜਿਹਦੇ ਤੁਸੀਂ ਹੋਮ ਰੈਨੋਵੇਸ਼ਨ ਕੀ ਤੁਸੀਂ ਆਪਣੀ ਐਟ ਜਿਹੜੀ ਤੁਹਾਡੇ ਜੀ ਪ੍ਰਭ ਜੀ 40% ਕਰਦੀ ਹੀਟ ਔਰ ਕੂਲਿੰਗ ਲੋਸ ਲੂਸ ਕਰਦੀ ਆ ਜੇ ਉੱਥੇ ਪ੍ਰੋਪਰ ਇੰਸੂਲੇਸ਼ਨ ਨਹੀਂ ਹੈਗੀ ਜਿਨ੍ਹਾਂ ਦਾ ਵੀ 2016 ਤੋਂ ਪੁਰਾਣਾ ਘਰ ਆ ਜਿਵੇਂ ਬੇਸਮੈਂਟ ਨਹੀਂ ਬਣੀ ਤੁਹਾਨੂੰ $5,000 ਦੀ ਪੂਰੀ ਰੇਟ ਆਉਂਦੀ ਹੈ 6 ਤੋਂ 8 ਹਫ਼ਤੇ ਗਰੰਟਡ ਔਰ ਹੀਟ ਪੰਪ ਉੱਪਰ ਜਿੱਥੇ ਪਿੰਡ ਆ ਉੱਥੇ ਤੇ ਜ਼ਿਆਦਾ ਰੇਟ ਆ ਜਿੱਥੇ ਐਨਬੀ ਦੀ ਗੈਸ ਨਹੀਂ ਉੱਥੇ ਦੇ ਆਲਮੋਸਟ 7,000 ਦੇ ਕਰੀਬ ਰੇਟ ਆ ਜਿੱਥੇ ਐਨਬੀ ਦੀ ਗੈਸ ਉੱਥੇ 2,000 ਦੀ ਹੈ ਔਰ ਬੜਾ ਸੌਖਾ ਜਿਹਾ ਪ੍ਰੋਗਰਾਮ ਹੈ ਇਸ ਨੂੰ ਕਾਲ ਕਰਨੀ ਹੈ ਔਡਰ ਇੰਸਪੈਕਟਰ ਆਏਗਾ ਉਹਨੂੰ ਕੋਈ ਲੈਣਾ ਦੇਣ ਤੁਹਾਡੇ ਘਰ ਚ ਕੀ ਹੈ ਕਈ ਬੰਦੇ ਡਰ ਜਾਂਦੇ ਸਾਡੀ ਬੇਸਮੈਂਟ ਬਣੀ ਇੰਨੇ ਕਰ ਕੋਈ ਮਤਲਬ ਨਹੀਂ ਉਹਨੇ ਆਪਣਾ ਆਰਡਰ ਕਰਨਾ ਤੁਹਾਡੇ ਘਰ ਚ ਕਿੰਨਾ ਨੈਗੇਟਿਵ ਪੋਜ਼ਿਟਿਵ ਪ੍ਰੈਸ਼ਰ ਆ ਸਾਰਾ ਚੈੱਕ ਕਰਕੇ ਦੱਸ ਕੇ ਤੁਹਾਡੀ ਪ੍ਰੋਫਾਈਲ ਭੇਜਣਗੇ ਔਰ ਤੁਸੀਂ ਸਾਨੂੰ ਕਾਲ ਕਰੋਗੇ ਅਸੀਂ ਆਵਾਂਗੇ ਤੇ ਸਿਰਫ ਤੁਹਾਡੇ ਕੋਲ 2022-2500 ਤੱਕ ਅਸੀਂ ਟੈਕਸ ਨੂੰ ਵੀ ਇਨਵਾਈਸ ਬਣਦੀ ਬਾਕੀ ਸਾਰਾ ਜਿਹੜਾ ਖਰਚਾ ਉਹ ਐਨਬ੍ਰਿਜ ਦੇ ਰਹੀ ਹੈ
1: ਉਹਦਾ ਲਾਹਾ ਲੈਣਾ ਬਣਦਾ ਆ
3: ਤੇ ਸੁਣਦੇ ਹਾਂ ਜੀ ਤੁਹਾਨੂੰ ਤੇ ਥੈਂਕ ਯੂ ਜੀ
1: 647-999
3: 647-706-6640
1: ਸੰਧੂ ਸਾਹਿਬ ਦੇ ਨੰਬਰ ਬੜੇ ਇੱਕ ਤਾਂ ਸੋ 6477066640 ਦੇਖੋ ਤੁਸੀਂ ਹੀਟ ਦਾ ਏ ਸੀ ਦਾ ਜਿੱਦਾਂ ਹੁਣ ਐਨਬ੍ਰਿਜ ਦੀਆਂ ਬਹੁਤ ਸਾਰੀਆਂ ਗ੍ਰਾਂਟਸ ਆ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਾਉਣਾ ਨਾ ਅਤੇ ਹੀਟ ਨਵ ਏਅਰ ਕੰਫਰਟ ਨੂੰ ਤੁਸੀਂ ਯਾਦ ਰੱਖੋ ਸਾਰੀਆਂ ਹੀ ਸੇਵਾਵਾਂ ਦਿੰਦੇ ਨੇ ਕੋਈ ਮੁੱਕ ਦੀ ਗੱਲ ਕਿ ਹੀਟ ਦਾ ਏ ਸੀ ਦਾ ਏਅਰ ਕੰਡੀਸ਼ਨ ਦਾ ਤੁਸੀਂ ਜੇ ਗ੍ਰਾਂਟਸ ਬਾਰੇ ਨਵਾਂ ਏ ਸੀ ਲਵਾਉਣਾ ਤੁਸੀਂ ਬਸ ਸੰਧੂ ਸਾਹਿਬ ਨੂੰ ਕਾਲ ਕਰ ਲੈਣੀ ਹੈ ਨਵ ਏਅਰ ਕੰਫਰਟ 6447066640 ਸੰਧੂ ਸਾਹਿਬ ਨਾਲ ਅੱਗੇ ਜਾ ਕੇ ਫਿਰ ਗੱਲਬਾਤ ਕਰਾਂਗੇ ਫਿਲਹਾਲ ਬਹੁਤ ਸਾਰੀਆਂ ਕਾਲਸ ਨੇ 1169 ਸਤਿ ਸ਼੍ਰੀ ਅਕਾਲ ਬਾਦਸ਼ਾਹ ਕੀ ਹਾਲ ਚਾਲ
4: ਜੀ ਠੀਕ ਹੈ ਭਾਜੀ ਆਪ ਸੁਣਾਈਏ
1: ਬਸ ਠੀਕ ਹੈ ਜੀ ਆਲ ਸ਼ੁਕਰ ਆਪ ਸੁਣਾਈਏ ਠੀਕ ਠਾਕ ਹੋ
4: ਹਾਂਜੀ ਠੀਕ ਹੈ ਜੀ
1: ਜੀ ਸਰ
4: ਮੇਰੇ ਹਿਸਾਬ ਸੇ ਭਾਜੀ ਐਡਵਾਈਸ ਜੋ ਸਲਾਹ ਦਿੱਤੇ ਹੈ ਸਲਾਹਕਾਰ ਕੀ ਆਨਸਰ ਹੋ ਸਕਦਾ ਹੈ
1: ਤੁਸੀਂ ਦਿੰਦੇ ਹੋ ਲੋਕਾਂ ਨੂੰ
4: ਹਾਂਜੀ
1: ਤੁਸੀਂ ਦਿੰਦੇ ਹੋ ਲੋਕਾਂ ਨੂੰ
4: ਨਹੀਂ ਭਾਜੀ ਅਭੀ ਤੋ ਬਣੇ ਨਹੀਂ ਐਸੇ ਕਿਸੇ ਕੋ ਸਲਾਹ ਦੇ ਸਕੇ
1: ਨਹੀਂ ਪਰ ਇਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਈ ਵਾਰ ਤੁਹਾਨੂੰ ਭਲਾ ਕੱਖ ਨਾ ਪਤਾ ਹੋਵੇ ਪਰ ਲੋਕਾਂ ਨੂੰ ਬਹੁਤ ਸਲਾਹ ਦਿੰਦੇ ਹਾਂ ਆਪਾਂ ਈਜ਼ੀ ਹੈ ਨਾ ਸੌਖਾ ਹੁੰਦਾ ਨਾ
4: ਮੈਨੇ ਲੀ ਹੈ ਨਾ ਲੋਗੋ ਸੇ ਤੋ
1: ਅੱਛਾ ਤੁਸੀਂ ਲੈਣ ਵਾਲੇ ਹੋ ਦੇਣ ਵਾਲੇ
4: ਹਾਂਜੀ
1: ਯਾਰ ਮੈਂ ਬਹੁਤ ਦਿਨਾਂ ਲੋਕਾਂ ਨੂੰ ਤੇ ਮੈਨੂੰ ਰੋਕਣਾ ਪੈਣਾ ਆਪਣੇ ਆਪ ਨੂੰ
4: ਹਾਂਜੀ
1: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਓਕੇ
4: ਥੈਂਕ ਯੂ
1: 905-673-3337 ਰਾਹਤ ਫਤਿਹ ਅਲੀ ਖਾਨ ਤੁਹਾਡੇ ਸ਼ਹਿਰ ਆ ਰਹੇ ਬਈ ਅਤੇ ਰਾਹਤ ਸਾਹਿਬ ਨੇ ਬੜਾ ਸਾਰਾ ਪੰਜਾਬੀ ਮਿਊਜ਼ਿਕ ਗਾਇਆ ਬਹੁਤ ਸਾਰੇ ਪੰਜਾਬੀ ਗਾਣੇ ਗਾਏ ਆ ਹਿੰਦੀ ਦਾ ਦੇਖੋ ਉਹਨਾਂ ਦੇ ਬਾ ਕਮਾਲ ਟਰੈਕ ਜਿਹੜੇ ਹੈਗੇ ਹੈਗੇ ਹੀ ਆ ਸੋ ਰਾਹਤ ਫਤਿਹ ਅਲੀ ਖਾਨ ਪਹੁੰਚ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਦਈਏ ਸੁਨੇਹਾ
5: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.

ਤਾਂ ਬਿਲਕੁਲ ਜੀ 27 ਆਫ ਸੈਪਟੈਂਬਰ ਕੱਲ ਮਾਫ ਕਰਨਾ ਸਕੋਸ਼ੀਆ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ 70% ਸੋਲਡ ਆਊਟ ਆ ਟਰਾਈ ਕਰੋ ਜੇ ਟਿਕਟਾਂ ਤੁਹਾਨੂੰ ਮਿਲ ਜਾਣ ਬਿਕੋਜ਼ ਗਾਇਸ ਇਟਸ ਰਾਹਤ ਫਤਿਹ ਅਲੀ ਖਾਨ ਕਮਾਲ ਦੀ ਆਵਾਜ਼ ਯਾਰ ਕਿਆ ਬਾਤ ਆ ਟਰੂ ਸਾਊਂਡ ਲਾਈਵ ਸੈਲਰ ਪੁਆਇੰਟ ਪ੍ਰਜੈਂਟਿੰਗ ਰਾਹਤ ਫਤਿਹ ਅਲੀ ਖਾਨ 27th ਆਫ ਸਪਟੈਂਬਰ ਸੰਡੇ ਨੂੰ ਸ਼ਾਮ ਨੂੰ 7 ਵਜੇ ਔਨਵਰਡ ਸਟਾਰਟ ਹੋ ਜਾਣਾ ਸਕੋਸ਼ੀਆ ਅਰੀਨਾ ਦੇ ਵਿੱਚ ਮਹਿਫਲ ਲੱਗਣੀ ਆ ਰਾਹਤ ਫਤਿਹ ਅਲੀ ਖਾਨ ਅਤੇ ਨਾਲ ਦੀ ਨਾਲ ਇਹਨਾਂ ਦੇ ਸ਼ਹਿਜਾਂ ਮਾਨ ਅਲੀ ਖਾਨ ਵੀ ਪਹੁੰਚ ਰਹੇ ਨੇ ਸੋ ਤੁਸੀਂ ਟਿਕਟਾਂ ਲੈ ਲਓ ਟਿਕਟ ਮਾਸਟਰ .ca ਤੋਂ ਇੱਕ ਤਾਂ ਟਿਕਟਾਂ ਲਿਮਿਟਡ ਨੇ 30% ਸੋਲਡ ਆਊਟ ਜਿਹੜਾ ਰਹਿ ਗਿਆ ਆ 70% ਸੋਲਡ ਆਊਟ 30% ਰਹਿ ਗਿਆ ਉਹ ਵੀ ਮੈਨੂੰ ਲੱਗਦਾ 3-4 ਦਿਨ ਸੋਲਡ ਆਊਟ ਹੋ ਜਾਣਾ ਆ ਸੋ ਜਲਦੀ ਨਾਲ ਟਿਕਟਾਂ ਲੈ ਲਓ

0: ਸੋ ਬਿਲਕੁਲ ਜੀ, ਰਾਹਤ ਫਤਿਹ ਅਲੀ ਖਾਨ 27 ਸਪਟੈਂਬਰ ਸਕੋਸ਼ੀਆ ਅਰੀਨਾ ਟਿਕਟਮਾਸਟਰ.ca ਤੋਂ ਮੇਰੇ ਨਾਲ ਜੁੜ ਚੁੱਕੇ ਨੇ ਸੁੱਖ ਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਨੈਕਸਟ ਵੀਕ ਬਈ ਅਸੀਂ ਪਹੁੰਚਾਂਗੇ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਯਾਦ ਰੱਖੋ ਇੱਕੋ ਇੱਕ ਨਾਮ, ਗ੍ਰੈਂਡ ਹੋਮ ਫਰਨੀਚਰ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਬਾਈ ਜੀ, ਤੁਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਜਦੋਂ ਕਰਨ ਆਉਣਾ, ਪਰਿਵਾਰਾਂ ਨੂੰ ਆਪਾਂ ਔਨ ਏਅਰ ਦੱਸ ਰਹੇ ਹਾਂ, ਤਾਂ ਤੁਸੀਂ ਆ ਕੇ ਦੇਖ ਲੈਣਾ, ਪੂਰਾ ਸ਼ੋਰੂਮ ਹੀ ਚੇਂਜ ਕਰਤਾ ਸੰਧੂ ਸਾਹਿਬ। ਫਰੰਟ ਵਾਲਾ ਸ਼ੋਰੂਮ, ਸੈਕਿੰਡ, ਥਰਡ, ਪੂਰੇ ਦਾ ਪੂਰਾ ਸ਼ੋਰੂਮ ਦੇ ਵਿੱਚ ਸਾਰੀ ਇਨਵੈਂਟਰੀ ਚੇਂਜ ਕਰ ਦਿੱਤੀ ਗਈ ਆ, ਜਿਹ 'ਚ ਸਾਰੇ ਦੇ ਸਾਰੇ 25-30 ਬੈਡਰੂਮ ਸੈੱਟ ਨਵੇਂ ਪਰਿਵਾਰਾਂ ਲਈ ਲੈ ਕੇ ਆ ਗਏ ਆ। ਡਾਇਨਿੰਗ ਟੇਬਲ ਜਿਹੜੇ ਨਵੇਂ ਸੋਲਿਡ ਵੁੱਡ ਫਰੇਮ ਦੇ ਨਾਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਰਿਕਲਾਈਨਰ ਸਾਰੇ ਚੇਂਜ ਹੋ ਚੁੱਕੇ ਨੇ, ਈਵਨ ਕੈਨੇਡੀਅਨ ਮੇਡ ਸੋਫਾ ਸੈੱਟ ਵੀ ਸਾਰੀ ਇਨਵੈਂਟਰੀ ਜਿਹੜੀ ਚੇਂਜ ਕਰ ਦਿੱਤੀ ਜੀ ਗਈ ਆ। ਲੇਬਰ ਡੇ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਆ, ਤੇ ਨਾਲ ਬੈਕ ਟੂ ਸਟੂਡੀਓ ਬੱਚਿਆਂ ਵਾਸਤੇ ਮੈਟਰਸ ਲੈਣਾ ਚਾਹੁੰਦੇ ਹੋ, ਬੈੱਡ ਲੈਣਾ ਚਾਹੁੰਦੇ ਹੋ, ਤਾਂ ਲੋਐਸਟ ਪ੍ਰਾਈਸ ਦੇ ਉੱਪਰ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਲੱਗਣ ਜਾ ਰਹੀ ਹੈ, ਤੇ ਨਾਲ ਵੱਡੇ ਵੱਡੇ ਤੋਹਫੇ ਵੀ ਤੁਹਾਨੂੰ ਨਾਲ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਸੰਧੂ ਸਾਹਿਬ।
0: ਕੀ ਬਾਤ ਹੈ ਜੀ, ਸੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ ਆ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ ਸਰਪੰਚ ਸਾਹਿਬ।
2: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਜਿਵੇਂ
2: ਤੁਸੀਂ ਕਹਿੰਦੇ ਨਾ, ਮੇਰੀ ਆਦਤ ਸਲਾਹ ਦੇ ਦੇ, ਮੈਂ ਵੀ ਨਾ ਬਦੋ ਬਦੀ ਸਲਾਹ ਦੇਣਾ ਸਗੋਂ।
0: ਹਾਂ, ਇਹ ਆਦਤ ਕਿਨੂੰ ਕਿਨੂੰ ਹੋਰ, ਆਪਾਂ ਇਹ ਵੀ ਪੁੱਛੀਏ, ਮੈਨੂੰ ਤਾਂ ਹੈ, ਪਰ ਇਹ ਕਹਿੰਦੇ ਕਿ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਐਵੇਂ ਘਟ ਜਾਂਦੀ ਹੈ, ਵਾਕਈ ਕਦਰ ਘਟ ਜਾਂਦੀ।
2: ਸਹੀ ਗੱਲ ਹੈ ਵੈਸੇ,
0: ਪਰ ਕਈ ਵਾਰ ਸੁਣ ਸਾਹਿਬ, ਮਾਫ ਕਰਨਾ ਸਰਪੰਚ ਸਾਹਿਬ, ਇਹ ਵੀ ਹੁੰਦਾ ਕਿ ਤੁਹਾਡੇ ਸਾਹਮਣੇ ਕੋਈ ਬੁਰਾ ਹੋ ਰਿਹਾ ਹੋਵੇ, ਕਿਸੇ ਦਾ ਨੁਕਸਾਨ ਹੋ ਰਿਹਾ ਹੋਵੇ, ਤੇ ਸਲਾਹ ਦਿੱਤੇ ਬਿਨਾਂ ਤੁਸੀਂ ਰਹਿ ਨਹੀਂ ਸਕਦੇ।
2: ਹਾਂ ਬਿਲਕੁਲ, ਉਹ ਹੀ ਨਾ ਜੀ, ਗਲਤ ਹੋ ਰਿਹਾ ਤਾਂ ਆਪਾਂ ਨੂੰ ਮਨ ਚ ਆਪਣੇ ਆਪ ਵੀ ਸਲਾਹ ਦੇਣ ਲੱਗ ਪਈਦਾ।
0: ਨਾਲ ਦੀ ਨਾਲ ਇਹ ਵੀ ਕਹਿੰਦੇ ਕਿ ਸਲਾਹ ਦੇਣੀ ਨੀ ਚਾਹੀਦੀ, ਹੋਰ ਮੈਨੂੰ ਸਮਝ ਨਹੀਂ ਆ ਰਹੀ ਵੀ ਕਿਸ, ਜੇ ਤੁਹਾਡੀ ਸਲਾਹ ਨਾਲ ਕਿਸੇ ਦਾ ਫਾਇਦਾ ਹੁੰਦਾ, ਕਿਸੇ ਦੀ ਜਾਨ ਬਚਦੀ ਆ, ਕਿਸੇ ਦਾ ਨੁਕਸਾਨ ਹੋਣ ਤੋਂ ਬਚਦਾ, ਤੇ ਵਾਈ ਨਾਟ, ਕਿਉਂ ਨਹੀਂ,
2: ਬਿਲਕੁਲ ਦੇਣੀ ਚਾਹੀਦੀ ਜੀ।
0: ਫਿਰ ਇਹ ਕਿਉਂ ਕਿਹਾ ਜਾਂਦਾ ਕਿ ਕਦਰ ਘਟ ਜਾਂਦੀ ਆ, ਦੇਣੀ ਨੀ ਚਾਹੀਦੀ ਸਲਾਹ? ਆਪਾਂ ਨੂੰ ਲੱਗਦਾ ਕਿ ਅਸੀਂ ਕਿਸੇ ਦਾ ਚੰਗਾ ਕਰ ਰਹੇ ਹਾਂ, ਹੋ ਸਕਦਾ ਕਿ ਸਾਨੂੰ ਇਹ ਲੱਗਦਾ ਕਿ ਅਸੀਂ ਕਿਸੇ ਦਾ ਫਾਇਦਾ ਕਰ ਰਹੇ ਹਾਂ,
2: ਪਰ ਅੱਖਾਂ
0: ਪਰ ਅਗਲੇ ਬੰਦੇ ਨੂੰ ਕਈ ਵਾਰ ਸਲਾਹ ਥੋੜੀ ਨਹੀਂ, ਪਾਸੇ ਵਾਲੇ ਨੂੰ ਤਾਂ ਬਿਲਕੁਲ ਨੀ ਚੰਗੀ ਲੱਗਦੀ, ਤੁਹਾਡੇ ਘਰ ਦੇ ਤਾਂ ਫਿਰ ਤੁਹਾਡੇ ਤੇ ਪੂਰਾ ਗੁੱਸੇ ਹੁੰਦੇ ਹੋਣੇ ਵੀ ਇਹ ਤੁਸੀਂ ਕਿਹੜੇ ਚੱਕਰ ਚ ਪਏ ਹੋ।
2: ਬਿਲਕੁਲ।
0: ਅੱਛਾ, ਆਪਾਂ ਪੁੱਛਦੇ ਹਾਂ ਸਰਪੰਚ ਸਾਹਿਬ ਕਿ ਤੁਸੀਂ ਸਰੋਤੇ ਹੋ, ਤੁਸੀਂ ਦੱਸੋ ਕਿ ਤੁਸੀਂ, ਤੁਹਾਡੇ ਸਾਹਮਣੇ ਕਿਸੇ ਦਾ ਬੁਰਾ ਹੁੰਦਾ ਹੋਵੇ, ਤੁਹਾਡੀ ਸਲਾਹ ਨਾਲ ਕਿਸੇ ਦਾ ਫਾਇਦਾ ਹੁੰਦਾ ਹੋਵੇ, ਕੀ ਤੁਸੀਂ ਸਲਾਹ ਦਿੰਦੇ ਹੋ ਕਿ ਜਾਂ ਵੇਟ ਕਰਦੇ ਹੋ ਕਿ ਅਗਲਾ ਪੁੱਛੇ ਤੇ ਮੈਂ ਫਿਰ ਸਲਾਹ ਦਿਆਂ, ਤੇ ਕੀ ਤੁਹਾਨੂੰ ਵੀ ਤੁਹਾਡੇ ਘਰਦਿਆਂ ਵੱਲੋਂ ਆਸ ਪਾਸ ਵੱਲੋਂ ਸਲਾਹ ਦੇਣ ਤੇ, ਬਿਨਾਂ ਮੰਗਿਓ ਸਲਾਹ ਦੇਣ ਤੇ ਟੋਕਿਆ ਜਾਂਦਾ, ਰੋਕਿਆ ਜਾਂਦਾ? ਜ਼ਰੂਰ ਦੱਸਿਓ 905-673-3337। ਭਾਈ ਮੈਂ ਤਾਂ ਤੁਹਾਡੇ ਵਾਂਗੂ ਸਲਾਹ ਦੇਣ ਵਾਲਿਆਂ ਦੇ ਵਿੱਚ ਹਾਂ, ਮੈਂ ਵੀ ਦੇ ਦਿੰਦਾ ਕਈ ਵਾਰ। ਸੋ ਬਹੁਤ ਸ਼ੁਕਰੀਆ ਸਰਪੰਚ ਸਾਹਿਬ, ਥੈਂਕ ਯੂ ਸੋ ਮੱਚ। ਸੋ 905-673-3337 ਜੀ। ਸਰ ਸਤਿ ਸ਼੍ਰੀ ਅਕਾਲ, 3413 ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਨੇਚਰ ਵੀ ਇਦਾਂ ਦੀ ਹੈ ਤੇ ਉਹਨਾਂ ਦਾ ਔਰਾ ਵੀ ਇਦਾਂ ਦਾ ਵੀ ਉਹਨਾਂ ਦੀ ਸਲਾਹ ਸਾਰੇ ਲੈ ਵੀ ਲੈਂਦੇ ਆ, ਮਤਲਬ ਗੱਲ ਉਹਨਾਂ ਦੀ ਸੁਣ ਲੈਂਦੇ ਆ। ਬਟ ਜਿੱਦਾਂ ਜਦੋਂ ਮੈਂ ਵੀ ਸੇਮ ਚੀਜ਼ ਕਰਦਾ ਵਾ ਤੇ ਉਹ ਜਿਵੇਂ ਕਹਿ ਲਓ ਵੀ ਬੰਦੇ ਹਲਕੇ ਚ ਲੈ ਜਾਂਦੇ ਜਾਂ ਇਗਨੋਰ ਕਰਦੇ, ਮਤਲਬ ਹਰ ਇੱਕ ਦੇ ਮਨ ਦੀ ਚੀਜ਼ ਨਹੀਂ ਹੁੰਦੀ, ਉਹਦੇ ਲਈ ਕੈਰੇਕਟਰ ਵੀ ਗੁੱਡ ਹੋਣਾ ਜ਼ਰੂਰੀ ਹੈ।
0: ਤੁਹਾਡਾ ਔਰਾ ਇਦਾਂ ਦਾ ਹੋਣਾ ਚਾਹੀਦਾ ਕਿ ਲੋਕੀ ਸਲਾਹ ਮੰਗ ਲੈਣ ਤੁਹਾਡੇ ਤੋਂ।
3: ਹਾਂਜੀ ਹਾਂ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
3: ਥੈਂਕ ਯੂ।
0: ਅੱਛਾ, ਇਹ ਇੱਕ ਵਾਜਬ ਗੱਲ ਆ ਕਿ ਸਲਾਹ ਦੇਣ ਵਾਲਾ ਕੌਣ ਆ, ਇਹ ਵੀ ਮੈਟਰ ਕਰਦਾ। ਹੁਣ ਅੱਗੋਂ ਕੋਈ ਬੰਦਾ ਇੱਦਾਂ ਦਾ ਸਲਾਹ ਦਿੰਦਾ ਹੋਵੇ ਕਿ ਮੇਰੇ ਵਰਗਾ ਜਿਹੜਾ ਆਪ ਸਲਾਹ ਦੇਣ ਦੇ ਕਾਬਲ ਹੀ ਨਾ ਹੋਵੇ, ਉਹ ਤੋਂ ਫਿਰ ਸਲਾਹ ਲੈਣ ਦਾ ਬੰਦਾ ਸ਼ੱਕੀ ਵੀ ਦੇਖਿਆ ਜਾਵੇ ਯਾਰ ਵੀ ਆਪਣੇ ਆਪ ਦਾ ਤਾਂ ਕੋਈ ਸੁਧਾਰਿਆ ਨਹੀਂ, ਸਾਡਾ ਇਹਨੇ ਕੀ ਸੁਧਾਰਨਾ। ਸੋ ਸਲਾਹ ਬਈ ਬੰਦਾ ਵੇਖ ਕੇ ਲੋਕ ਲੈ ਲੈਂਦੇ ਆ, ਐਵੇਂ ਥੋੜ੍ਹੀ ਕਹਿੰਦੇ ਕਿ ਲੋਕ ਪੈਸੇ ਵਾਲੇ ਦੀ ਕਹਿੰਦੇ ਪੈਸੇ ਵਾਲਾ ਕਮਲਾ ਵੀ ਹੋਵੇ ਤਾਂ ਸਲਾਹ ਲੈ ਲੈਂਦੇ ਆ, ਅਤੇ ਜਿਹੜਾ ਵਿਚਾਰਾ ਮਾਤੜ ਹੋਵੇ ਉਹ ਕਿੰਨਾ ਵੀ ਸਿਆਣਾ ਹੋਵੇ ਉਹਦੀ ਸਲਾਹ ਨਹੀਂ ਕੋਈ ਲੈਂਦਾ। ਜੱਸੀ ਮਾਂਗੜ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
4: ਸੰਧੂ ਸਾਹਿਬ ਕੀ ਹਾਲ ਆ ਵੀਰੇ?
0: ਚੜ੍ਹਦੀ ਕਲਾ ਜੀ, ਜੀ ਆਇਆਂ ਨੂੰ, ਤੁਸੀਂ ਸੁਣਾਓ ਠੀਕ ਹੋ?
4: ਸਲਾਹ ਤੇ ਸੱਚ ਬੋਲਣ ਦੇ ਮਾਮਲੇ 'ਚ ਮੈਂ ਇਕੱਲਾ ਰਹਿ ਗਿਆ ਬਾਈ।
0: ਹਾਂ,
4: ਮੈਂ ਇੰਡੀਆ ਬਾਈ ਟਰੱਕ ਡਰਾਈਵਰ ਸੀਗਾ, ਠੀਕ ਹੈ ਨਾ, 18-19 ਸਾਲ ਹੈ ਨਾ, ਮੈਨੂੰ 15-18 ਸਾਲ ਹੋ ਗਏ ਉਰੇ ਆਏ ਨੂੰ
0: ਜੀ।
4: ਮੈਂ ਜਦੋਂ ਆਪਣੇ ਕੋਈ ਗਲਤੀ ਕਰਦਾ ਸੀ, ਮੈਂ ਇੱਥੇ ਪੰਪ ਟਰੱਕ ਸਟੋਪ ਤੇ ਖੜਾ, ਅਗਲੇ ਦੇ ਭਲੇ ਦੀ ਗੱਲ ਕਰਨੀ, ਮੈਂ 2-3 ਵਾਰੀ ਆਪਦੀ ਬੇਇੱਜ਼ਤੀ ਵੀ ਕਰਾਈ ਆ ਹਨਾ।
0: ਹਾਂ,
4: ਅਗਲਾ ਕਹਿੰਦਾ ਯਾਰ ਮੈਂ ਤੈਨੂੰ ਪੁੱਛਿਆ
0: ਕਿਸੇ ਦਾ ਫਾਇਦਾ ਕਰਦੇ ਕਰਦੇ।
4: ਹਾਂ, ਕਿਉਂਕਿ ਸਾਡੀ ਬਾਈ ਉੱਥੇ ਇੰਡੀਆ ਆਤਾ ਟਰੱਕ ਲਾਈਨ ਚ ਹਨਾ, ਜੇ ਕਿਸੇ ਦਾ ਕੋਈ ਪੰਪ ਉਹ ਤੇ ਹੋਟਲ ਤੇ ਖੜੇ ਆ, ਕਿਤੇ ਟਾਇਰ ਚ ਕੋਈ ਰੋੜਾ ਫਸਿਆ ਜਾਂ ਉਹ ਹੋਇਆ, ਉਹਨੂੰ ਕਹਿ ਦੇਣਾ ਉਹ ਰੋੜਾ ਕੱਢਦੀ ਹਨਾ, ਉੱਥੇ ਕੋਈ ਬਾਈ ਗੁੱਸਾ ਨੀ ਕਰਦਾ। ਇੱਥੇ ਮੈਂ 2-3 ਵਾਰੀ ਸਿੰਧੂ ਬਾਈ ਮੈਂ ਬੇਇੱਜ਼ਤੀ ਕਰਾਈ ਆਪਦੀ, ਐਵੇਂ ਤੈਨੂੰ ਕਹਿ ਦਾਂ, ਨਾਲੇ ਆਪਦੇ ਛੋਟੇ ਉਮਰ ਦੇ ਜਵਾਕਾਂ ਤੋਂ।
0: ਫਿਰ ਤੁਸੀਂ ਲੈਸਨ ਲੈਸਨ ਲਿਆ?
4: ਹੁਣ ਮੇਰੇ ਸਾਹਮਣੇ ਜੇ ਕੋਈ ਬੰਦਾ ਮਰ ਜਾਵੇ ਬਾਈ, ਮੈਂ ਪਾਣੀ ਪਿਲਾਉਣ ਵੀ ਨੀ ਜਾਂਦਾ। ਉਰੇ ਕੈਨੇਡਾ ਦੀ ਗੱਲ ਆ, ਜੇ ਇੰਡੀਆ ਦੀ ਗੱਲ ਹੋਊਗੀ ਮੈਂ ਬਰਾਬਰ ਖੜੂੰਗਾ। ਸਾਡੀ ਉਹ ਟਰੱਕ ਲਾਈਨ ਤੇ ਟਰੱਕ ਲਾਈਨ ਦਾ ਬਾਈ ਫਰਕ ਬਹੁਤ ਆ।
0: ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਨਾ ਤੁਸੀਂ? ਆਫ ਕੋਰਸ
4: ਬਾਈ, ਪਿਓ ਤੋਂ ਥੱਪੜ ਖਾ ਕੇ ਸਿੱਖੇ ਹੋਏ ਆ ਯਾਰ।
0: ਬਹੁਤ ਸ਼ੁਕਰੀਆ ਮਾਂਗੜ ਸਾਹਿਬ, ਬਹੁਤ ਸ਼ੁਕਰੀਆ।
4: ਮਾੜਾ ਜਿਹਾ ਗੇਅਰ ਦਾ ਕਿਤੇ ਮਾੜਾ ਜਿਹਾ ਗ੍ਰੈਂਡ ਹੁੰਦਾ ਸੀ, ਡੈਡੀ ਪੇਜ ਕਸ ਮਾਰਦਾ ਸੀ, ਠੀਕ ਨੀ। ਹੁਣ ਜਾਣੀ ਕਿ ਇੱਥੇ ਮੈਂ 3-4 ਵਾਰੀ ਆਪਦੇ ਮੂੰਹ ਤੇ ਆਪਦੀ ਬੇਇੱਜ਼ਤੀ ਮੇਰੀ ਕੰਪਨੀ ਜੀ ਕਰਾ ਲਈ ਮੈਂ ਹਨਾ, ਤੇ ਮੁੜ ਕੇ ਬਾਈ ਹੁਣ ਨੀ ਗਾ ਯਾਰ, ਹੁਣ ਤਾਂ ਮਤਬਲ ਨਹੀਂ।
0: ਪਰ ਫਿਰ ਤੁਹਾਡੇ ਸਾਹਮਣੇ ਜੇ ਕਿਸੇ ਦਾ ਨੁਕਸਾਨ ਹੁੰਦਾ ਹੋਵੇ ਫਿਰ ਚੋਪਰੇ ਨੂੰ ਕਿਵੇਂ ਆਪਣੇ ਨੂੰ ਰੋਕਦੇ ਹੋ?
4: ਨਹੀਂ ਮੈਂ ਬਾਈ ਪਿੱਠ ਕਰ ਲੈਂਦਾ ਹੁਣ ਯਾਰ, ਹੁਣ ਮੈਂ ਪਿੱਠ ਕਰ ਲੈਂਦਾ।
0: ਪਰ ਔਖਾ ਨੀ ਹੁੰਦਾ ਬਾਈ? ਔਖਾ ਹੁੰਦਾ ਕਿਸੇ ਦਾ ਨੁਕਸਾਨ
4: ਦੇਖਣਾ? ਅੰਦਰੋਂ ਅੰਦਰ ਹੀ ਮੈਂ ਕਚੀਚੀਆਂ ਲੈਣਾ ਜ਼ਰੂਰ, ਅੰਦਰੋਂ ਅੰਦਰ ਹੀ ਮੈਂ ਕਚੀਚੀਆਂ ਲੈਣਾ, ਠੀਕ ਨੀ
0: ਜੀ।
4: ਇੱਕ ਸੱਚ ਬੋਲਣ ਤੇ ਇੱਕ ਸਲਾਹ ਦੇਣ ਪਿੱਛੇ ਮੈਂ ਇਕੱਲਾ ਰਹਿ ਗਿਆ ਬਾਈ ਜਮਾਈ।
0: ਮੈਨੂੰ ਲੱਗਦਾ ਕਿ ਜਿਹੜੇ ਸੱਚੇ ਲੋਕ ਹਮੇਸ਼ਾ ਇਕੱਲੇ ਹੁੰਦੇ ਆ, ਔਰ ਮੈਨੂੰ ਲੱਗਦਾ ਕਿ ਹੋਣੇ ਵੀ ਚਾਹੀਦੇ ਆ, ਕਿਉਂਕਿ ਜੇ ਭੀੜ ਵੱਲ ਜਾਂਦੇ ਹੋ ਤਾਂ ਫਿਰ ਤੁਸੀਂ ਗੁੰਮ ਹੋ ਜਾਓਗੇ। ਰਸਤੇ ਅਲੱਗ ਬਣਾਉਂਦੇ ਜਾਓ, ਅਲੱਗ ਚੱਲਦੇ ਜਾਓ ਅਤੇ ਪਹਿਚਾਣ ਅਲੱਗ ਬਣੂਗੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ, ਬਹੁਤ ਤੁਸੀਂ ਸਾਫ਼ ਦਿਲ ਦੇ ਹੋ, ਨੇਕ ਦਿਲ ਦੇ ਹੋ, ਅਤੇ ਮੈਨੂੰ ਲੱਗਦਾ ਕਿ ਐਸੀ ਹਰ ਇੱਕ ਇਨਸਾਨ ਦੀ ਐਸੀ ਫਿਤਰਤ ਹੋਣੀ ਚਾਹੀਦੀ ਆ, ਅਤੇ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। ਐਸੀ ਫਿਤਰਤ ਹੋਣਾ ਇਹ ਇੱਕ ਵਿਲੱਖਣ ਗੱਲ ਆ। ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
5: ਸਤਿ ਸ੍ਰੀ ਅਕਾਲ ਵੀਰੇ।
0: ਸਤਿ ਸ੍ਰੀ ਅਕਾਲ ਜੀ।
5: ਇੱਕ ਤਾਂ ਇਹ ਗੱਲ ਹੈਗੀ ਵੀ ਜਿਹੜੀ ਅਸੀਂ ਸਾਡੀ ਨਾ ਕੀ ਕਹਿੰਦੇ ਕਮਿਊਨਿਟੀ ਆ ਜਾਂ ਸਾਡਾ ਪਿਛੋਕੜ ਆ, ਅਸੀਂ ਬਿਨਾਂ ਪੁੱਛੇ ਸਲਾਹ ਉੱਥੇ ਨਾ ਇੱਕ ਪੁੱਛਦਾ ਵੀ ਅਸੀਂ ਜਾਣਾ ਜੀ ਇੱਥੋਂ ਲੁਧਿਆਣੇ ਤੋਂ ਜਲੰਧਰ ਨੂੰ, ਜੇ ਉੱਥੇ ਪੰਜ ਖੜਿਆ ਪੰਜਾਂ ਨੇ ਸਲਾਹ ਦੇਣ ਲੱਗ ਜਾਣਾ ਵੀ ਇੱਧਰ ਨੂੰ ਜਾ ਉੱਧਰ ਨੂੰ ਜਾ, ਸਾਡਾ ਕਲਚਰ ਇਹ ਹੈਗਾ। ਅਤੇ ਹੁਣ ਇੱਥੇ ਹੈਗਾ ਕੈਨੇਡਾ ਦੇ ਵਿੱਚ, ਕਹਿੰਦੇ ਡੂ ਇਨ ਰੋਮ ਐਜ਼ ਦ ਰੋਮਨਸ ਡੂ। ਅੱਛਾ, ਮੈਂ ਚਲੋ ਇੱਥੇ ਬਾਬੇ ਦੀ ਕਿਰਪਾ ਨਾਲ ਬੜੀ ਦੇਰ ਦਾ ਆਇਆ ਹੋਇਆ, ਅਤੇ ਮੈਂ ਉੱਥੇ ਵੀ ਨਾ ਬਾਹਲਾ ਪਿੰਡਾਂ 'ਚ ਜੰਮੇ ਦਾ ਪਿੰਡ 'ਚ ਹੀ ਸੀਗਾ, ਪਰ ਲੇਕਿਨ ਮੇਰਾ ਮਾਹੌਲ ਬਾਹਲਾ ਪੜ੍ਹਨ ਪੁੜ੍ਹਨ ਦਾ ਹੋਸਟਲਾਂ 'ਚ ਹੀ ਰਿਹਾ।
0: ਓਕੇ,
5: ਅਤੇ ਮੈਂ ਇਹ ਕੰਮ ਉੱਥੇ ਸਿੱਖੇ ਨਹੀਂ ਸੀ, ਇੱਥੇ ਆ ਗਿਆ, ਇੱਥੇ ਪੜ੍ਹਨ ਲੱਗ ਗਿਆ ਕਿ ਬੜੀ ਅੱਜ ਤੋਂ 60 ਸਾਲ ਪਹਿਲਾਂ। ਅਤੇ ਇੱਥੇ ਉਹੀ ਆ ਵੀ ਚਲੋ ਮੈਂ ਕੰਮ ਕਰਨ ਲੱਗ ਗਿਆ, ਕਹਿੰਦੇ ਡੂ ਇਨ ਰੋਮ ਐਂਡ ਦ ਰੋਮਨਸ ਡੂ। ਇੱਥੇ ਜਿਹੜੇ ਕੈਨੇਡੀਅਨਸ ਨੇ ਨਾ, ਪਤਾ ਕੀ ਕਹਿੰਦੇ, ਜਿਹਨੂੰ ਤੁਸੀਂ ਸਲਾਹ ਪੁੱਛੋ ਵੀ
0: ਜੀ,
5: ਆਪਣੇ ਆਪ ਤਾਂ ਸਲਾਹ ਦਿੰਦੇ ਨੀ ਕਿਸੇ ਨੂੰ
0: ਜੀ,
5: ਤੁਹਾਡੀ ਬੇਟੀ ਸੁਣੇ ਜਾਣਗੇ ਠੀਕ ਆ, ਤੇ ਤੁਸੀਂ ਪੁੱਛੋਗੇ ਇਹ ਪਤਾ ਕੀ ਕਹਿੰਦੇ ਆ, ਕਹਿੰਦੇ ਓਕੇ ਵੀ ਇਫ ਆਈ ਵਰ ਯੂ ਆਈ ਵਿਲ ਡੂ ਦਿਸ।
0: ਓਕੇ,
5: ਇਟਸ ਅਪ ਟੂ ਯੂ ਨਾਓ ਵਟ ਯੂ ਵਾਂਟ ਟੂ ਡੂ।
0: ਓਕੇ,
5: ਉਹ ਇਹਨੂੰ ਨਹੀਂ ਕਹਿੰਦੇ ਵੀ ਤੂੰ ਐਂ ਕਰ, ਆਪਣੇ ਜਿਹੜੇ ਸਾਡਾ ਕਲਚਰ ਅਸੀਂ ਫੋਰਸ ਕਰਦੇ ਹਾਂ, ਕਹਿੰਦੇ ਵੀ ਤੂੰ ਐਂ ਕਰ ਲਾ, ਤੂੰ ਐਂ ਕਰ ਲਾ, ਤੈਨੂੰ ਪਤਾ ਹੀ ਨਹੀਂ।
0: ਬਿਲਕੁਲ, ਦੈਟਸ ਟਰੂ ਭਾਜੀ, ਮੈਂ ਐਗਰੀ ਹਾਂ, ਆਪਾਂ ਐਂ ਕਰਦੇ ਹਾਂ, ਦੇਸੀ ਮੋਸਟਲੀ ਦੇਸੀ ਪੇਰੈਂਟਸ ਔਰ ਦੇਸੀ ਆਪਾਂ ਨਾ ਪੁਸ਼ ਬਹੁਤ ਕਰਦੇ ਹਾਂ। ਆਈ ਐਗਰੀ, ਆਈ ਟੋਟਲੀ ਐਗਰੀ।
5: ਚਲੋ ਮੈਂ ਇੱਥੇ, ਮੇਰੇ ਕੋਲ ਵੀ ਲੋਕੀ ਕਾਫੀ ਪੁੱਛ ਲੈਂਦੇ ਨੇ, ਚਲੋ ਮੈਂ ਪੁਰਾਣਾ ਰਹਿਣ ਜਾਣਦੇ ਆ ਲੋਕੀ, ਵੀ ਚਲੋ ਪੁੱਛਦੇ ਆ। ਮੈਂ ਕਹਿੰਦਾ ਦੇਖ ਮਿੱਤਰਾ ਜੀ, ਮੈਂ ਤੇਰੀ ਜਗ੍ਹਾ ਤੇ ਹੋਵਾਂ, ਮੈਂ ਤਾਂ ਆਈ ਵਿਲ ਡੂ ਦਿਸ
0: ਜੀ,
5: ਤੇ ਅੱਗੇ ਤੇਰੀ ਮਰਜ਼ੀ ਹੈ ਜੀ।
0: ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਮੇਰੇ ਕੋਲ ਇੱਕ ਅਰਜੈਂਟ ਮੈਸੇਜ ਹੈ, ਮੈਂ ਉਹ ਲੈ ਲਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। 905-673-3337 ਜੁੜਿਓ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ।
6: ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਫੈਸ਼ਨ ਆਈਕਿਊ लेटेस्ट डिजाइन ट्रेंडिंग आउटफिट्स
7: लेडीज सूट लहंगे गरारे शरारे
6: कुर्ते पजामे शेरवानिया कोट पैंट ब्लेजर अते किड्स फैशन
7: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आई क्यू फैशन आई क्यू हुणे कॉल करो 9054533225 या गूगल ते सर्च करो फैशन आई क्यू स्पेशल गिफ्ट ले रेडियो उड़ान दा रेफरेंस देना ना भूलियो
0: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्टन अप्लायंसेस तुसी ड्रीम होम अप्लायंसेस नु याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga. Dream Home Appliances.
8: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sunke aya na munh vich pani. So aj apne yaran dostan te parivar de naal kuch vadhiya te quality wala khaan nu dil kar reha na, ta ikko ik naam yaad rakho. Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
0: ਸੋ ਬਿਲਕੁਲ ਜੀ 905-673-3337 ਜੀ ਸਰ ਸਤਿ ਸ਼੍ਰੀ ਅਕਾਲ 0380 ਤੁਸੀਂ ਓਨਰ ਹੋ ਜੀ
9: ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ
0: ਸਤਿ ਸ਼੍ਰੀ ਅਕਾਲ ਸਰ ਜੀ
9: ਮੈਂ ਕਿਹਾ ਬਈ ਜਿਹੜੀ ਆ ਸਲਾਹ ਚੱਲ ਰਿਹਾ ਹਿਸਾਬ ਕਿਤਾਬ ਜਿਹਾ
0: ਹਾਂ
9: ਏੜੂਏ ਤੇ ਜ਼ਿਆਦਾ ਸਲਾਹਾਂ ਦਿੰਦੇ ਨੇ ਦੱਸੋ ਮੈਨੂੰ ਬਈ ਜੇ ਹੁਣ ਬਾਹਰ ਮਾਰਕੀਟ ਆ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਰੀਅਲ ਸਟੇਟ ਦਾ ਉਹ ਪਾਗਲ ਥੋੜੋ ਉਹਨੂੰ ਵੀ ਪਤਾ ਬਾਹਰ ਮਾਰਕੀਟ ਆ ਕਿ ਸੈਲਰ ਕੋਈ ਬਾਹਰ ਮਾਰਕੀਟ ਨੀ ਹੈਗੀ ਇਹਦੇ ਘਰ ਹਜੇ ਹੋਰ ਟੁੱਟਣੇ ਨੇ ਬੈਂਕਾਂ ਕੋਲੇ ਹੋਰ ਜਾਣੇ ਨੇ
0: ਅੱਛਾ ਇਹ ਵੀ ਤਾਂ ਸਲਾਹ ਹੀ ਆ
9: ਨਹੀਂ ਸਲਾਹ ਦਿਓ ਨਾ ਬਈ ਬਾਏ ਨਾ ਕਰੋ
0: ਅੱਛਾ ਓਕੇ
9: ਘਰ ਕੋਈ ਕਮਿਊਨਿਟੀ ਬਾਏ ਨਹੀਂ ਕਰਦੇ ਤੇ ਘਰੇ ਹੀ ਇੱਥੇ ਇੰਨੇ ਹੋਰ ਹੋਰ
0: ਆਪਾਂ ਨੂੰ ਪਿਛਲੇ ਸਮੇਂ ਚ ਸਲਾਹਾਂ ਨੀ ਮਰਾਇਆ ਕਈ ਵਾਰੀ ਸਲਾਹ ਮਾਫਕ ਹੋ ਜਾਂਦੀ ਆ ਕਈ ਵਾਰੀ ਨਹੀਂ ਤੁਹਾਡੇ ਸਾਹਮਣੇ ਤੁਹਾਡੀ ਸਲਾਹ ਨਾਲ ਕਿਸੇ ਦਾ ਫਾਇਦਾ ਹੁੰਦਾ ਜ਼ਿੰਦਗੀ ਬਾਈ ਜੀ ਦੇ ਦੋ ਬਾਈ ਜੀ ਆਏ ਸੀ ਬਾਈ ਜੀ ਕਹਿੰਦੇ ਮੇਰੇ ਸਾਹਮਣੇ ਕੋਈ ਮਰ ਵੀ ਜਾਵੇ ਮੈਂ ਨੀ ਸਲਾਹ ਦੇਊਂਗਾ ਮੈਂ ਬੇਇੱਜ਼ਤੀ ਕਰਵਾਈ ਹੋਈ ਆਪਣੀ ਸਲਾਹ ਦੇ ਕੇ ਸੋ ਸਲਾਹ ਦੇਣੀ ਚਾਹੀਦੀ ਕਿ ਨਹੀਂ ਤੁਸੀਂ ਕੀ ਕਰਦੇ ਹੋ
9: ਦੇਖੋ ਸਲਾਹ ਸਲਾਹ ਏਦਾਂ ਹੈ ਹੁਣ ਮੈਂ ਤੋਂ ਬੰਦੇ ਪੁੱਛਦੇ ਨੇ ਰਾਈਟ
0: ਜੀ
9: ਬਹੁਤ ਬੰਦੇ ਉਹਨਾਂ ਨੂੰ ਬੰਦਿਆਂ ਨੂੰ ਵੀ ਪਤਾ ਹੁੰਦਾ ਵੀ ਜਿਹੜੇ ਬੰਦੇ ਤੁਹਾਨੂੰ ਆਪ ਹੀ ਫੋਨ ਕਰਕੇ ਪੁੱਛਣਗੇ ਵੀ ਏਦਾਂ ਏਦਾਂ ਕਰਨਾ ਆ ਜਿਹੜਾ ਬੰਦਾ ਸਹੀ ਸਲਾਹ ਦਿੰਦਾ ਨਾ ਉਹਨੂੰ ਸਲਾਹ ਦੇਣ ਦੀ ਲੋੜ ਨੀ ਉਹ ਤੋਂ ਲੋਕ ਪੁੱਛਦੇ ਨੇ
0: ਵੀ
9: ਕਿੱਦਾਂ ਕਰਨੀ ਹੈ ਠੀਕ ਹੈ ਉਹਨੂੰ ਜਿੱਦਾਂ ਚਲੋ ਵੀ ਇੱਕ ਦੂਜੇ ਦੇ ਵਿੱਚ ਜਾਣ ਦੀ ਲੋੜ ਨੀ ਉਹਨੂੰ ਪੁੱਛਦੇ ਨੇ ਹੁਣ ਮੈਂ 1.5 ਸਾਲ ਹੋ ਗਿਆ ਮੋਰਗੇਜ ਨੀ ਮੇਰੀ ਨਿਕਲੀ ਨਾ ਮੈਂ ਦਿੱਤੀ ਨਾ ਘਰ ਮੇਰੇ ਕੋਲ ਆ ਤੇ ਲੋਕੀ ਪੁੱਛਦੇ ਨੇ ਇਹ ਕਿੱਦਾਂ ਹੋ ਗਿਆ ਸਾਡਾ 2 ਮਹੀਨਿਆਂ ਬਾਅਦ ਘਰ ਲੈ ਗਏ ਮੈਂ ਨੀ ਦਿੰਦਾ ਅਗਲੇ ਨੂੰ ਸਲਾਹ ਬਈ ਏਦਾਂ ਕਰਨਾ ਅਗਲਾ ਪੁੱਛੇ ਮੇਰੇ ਤੋਂ
0: ਵੀ
9: ਭਾਈ ਤੇਰਾ ਕੀ ਚੱਕਰ ਆ ਤੇਰਾ ਹੀ ਕਿਉਂ ਨੀ ਆਉਂਦੀ ਬੈਂਕ ਸਾਡੇ ਘਰਾਂ ਨੂੰ ਕਿਉਂ ਆਉਂਦੀ ਆ ਦੂਜੀ ਮੋਰ ਗਈ ਤੇ
0: ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
9: ਹਾਂਜੀ
0: ਸੋ ਇਹ ਸਲਾਹ ਮਿਲਦਾ ਕਿ ਡਿਪੈਂਡ ਕਰਦਾ ਕਿ ਸਲਾਹ ਕਿਸ ਬੰਦੇ ਤੋਂ ਲੈ ਰਹੇ ਹੋ ਸੰਤ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਸ ਤੋਂ ਪਹਿਲਾਂ 9445 ਸਤਿ ਸ਼੍ਰੀ ਅਕਾਲ ਸਰ ਜੀ ਆਇਆਂ ਨੂੰ ਤੁਸੀਂ ਆਉਣੇ ਰਹੋ
10: ਸਿੱਧੂ ਸਾਹਿਬ ਬਗੈਰ ਪੁੱਛੇ ਕਿਸੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਹੁਣ ਮੈਨੂੰ ਸ਼ਬਦ ਨਹੀਂ ਯਾਦ
0: ਨਹੀਂ ਕੈਪਟਨ ਸਾਹਿਬ, ਕੈਪਟਨ ਸਾਹਿਬ ਪਹਿਲਾਂ ਤਾਂ ਮੈਂ ਸੰਧੂ ਸਾਹਿਬ ਹਾਂ, ਸਿੱਧੂ ਸਾਹਿਬ ਨਹੀਂ ਹੈ। ਓਕੇ, ਦੂਜੀ ਗੱਲ ਅੱਛਾ, ਦੂਜੀ ਗੱਲ ਇਹ ਕਿ ਮੰਨ ਲਓ ਕਿ ਚਲੋ ਬਗੈਰ ਪੁੱਛੇ ਤਾਂ ਨਹੀਂ ਦੇਣੀ ਚਾਹੀਦੀ, ਪਰ ਜੇ ਤੁਹਾਡੇ ਸਾਹਮਣੇ ਕਿਸੇ ਦਾ ਨੁਕਸਾਨ ਹੋ ਰਿਹਾ ਔਰ ਤੁਹਾਡੀ ਇੱਕ ਸਲਾਹ ਨਾਲ ਉਹਦਾ ਨੁਕਸਾਨ ਹੁਣ ਬਚ ਸਕਦਾ, ਫਿਰ ਵੀ ਨਾ ਦਿਓਗੇ?
10: ਨਹੀਂ, ਉਹ ਤਾਂ ਸਲਾਹ ਦੇ ਸਕਦੇ ਆ, ਬਾਣੀ ਜੇ ਦੋ ਅੱਖਰ ਤਾਂ ਮੈਨੂੰ ਪਹਿਲਾਂ ਯਾਦ ਆ, ਬਿਨ ਗਾਹਕ। ਮੈਂ ਕੱਲ ਪੁੱਛ ਕੇ ਤੁਹਾਨੂੰ ਪੂਰਾ ਦੱਸ ਦੂੰਗਾ
0: ਜੀ।
10: ਮੈਂ ਕਿਸੇ ਕਲੱਬ ਚ ਬੈਠਾ ਸੀ, ਨਵਾਂ ਕਲੱਬ ਖੋਲਿਆ ਤੇ ਕੈਸੀਓ, ਮੈਂ ਉਹਨਾਂ ਨੂੰ ਕਹਿ ਬੈਠਾ ਲੈ ਵੀ ਇੱਥੇ ਕੇਚਲੀ ਦਿੰਦੇ ਆ ਜਿਹੜਾ ਨਵਾਂ, ਮੈਨੂੰ ਆਹਦੇ ਸਾਨੂੰ ਸਲਾਹ ਦੇਣ ਦੀ ਜ਼ਰੂਰਤ ਨੀ। ਤੇ ਮੈਂ ਦੋਨੋਂ ਹੱਥ ਜੋੜ ਕੇ ਬਹਿ ਗਿਆ। ਮੈਂ ਕਿਹਾ ਅਗਰ ਤੁਸੀਂ ਮੈਨੂੰ ਇਹੀ ਸਲਾਹ ਦਿੰਦੇ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਸੀ। ਉਹਨੇ ਮਾਫ਼ੀ ਮੰਗੀ ਫਿਰ ਮੈਥੋਂ। ਇਸ ਕਰਕੇ ਬਗੈਰ ਪੁੱਛੇ ਤੋਂ ਸਲਾਹ ਨਹੀਂ ਦੇਣੀ ਚਾਹੀਦੀ। ਹਾਂ, ਕਿਸੇ ਦਾ ਨੁਕਸਾਨ ਹੋ ਰਿਹਾ, ਉਹਨੂੰ ਸਲਾਹ ਦੇ ਸਕਦੇ ਆ।
0: ਬਹੁਤ ਸ਼ੁਕਰੀਆ ਕੈਪਟਨ ਸਾਹਿਬ, ਥੈਂਕ ਯੂ ਸੋ ਮਚ। 905-673-33 ਸੰਤ ਸਾਹਿਬ, ਤੁਸੀਂ ਕੀ ਕਹਿੰਦੇ ਹੋ?
11: ਮੈਂ ਇਹ ਕਹਿੰਦਾ ਜੀ, ਤੁਸੀਂ ਆਏ ਸੀ ਨਾ ਕਈ ਪਾਰਕਾਂ ਚ,
0: ਸੰਤ ਸਾਹਿਬ ਸਲਾਹ ਤੋਂ ਪਹਿਲਾਂ ਇੱਕ ਸਲਾਹ ਦਿਓ ਕਿ 6 ਅਗਸਤ ਨੂੰ, ਮਾਫ਼ ਕਰਨਾ, 6 ਸਤੰਬਰ ਨੂੰ ਕੀ ਹੋ ਰਿਹਾ?
11: 6 ਸਤੰਬਰ ਜੀ ਬੱਲੇ ਫਾਰਮ ਤੇ ਸਾਂਝੇ ਵਿਰਸੇ ਵਾਲੇ ਬਹੁਤ ਵੱਡੇ ਲੈਵਲ ਤੇ ਲੱਗੇ ਹੋਏ ਆ।
0: ਥੋੜੀ ਆਵਾਜ਼ ਘੱਟ ਆ ਰਹੀ ਹੈ, ਵੱਡੇ ਲੈਵਲ ਤੇ ਤਾਂ ਹੋ ਰਿਹਾ ਕੁਛ, ਪਰ ਥੋੜੀ ਵੱਡੇ ਲੈਵਲ ਦੀ ਆਵਾਜ਼ ਨੀ ਆ ਰਹੀ।
11: ਆਵਾਜ਼ ਤੇ ਉਹ
0: ਹੁਣ ਆ ਰਹੀ ਹੈ।
11: ਅੱਛਾ ਜੀ, ਗੱਲ ਹੈ ਕਿ ਉੱਥੇ ਬੱਲੇ ਫਾਰਮ ਤੇ ਸਾਂਝੇ ਵਿਰਸੇ ਵਾਲੇ ਦੂਜੀ ਆਪਣੀ ਐਨੂਅਲ ਜਿਹੜੀ ਹੈਗੀ ਆ ਪਿਕਨਿਕ ਮਨਾ ਰਹੇ ਆ।
0: ਸਾਂਝੇ ਵਿਰਸੇ ਵਾਲੇ ਨੀ, ਸਾਡੇ ਆਪਣੇ ਹਰਜੀਤ ਜੰਜੂਆ ਜੀ, ਉਹਨਾਂ ਨੇ ਸੁਣ ਲਿਆ ਨਾ ਕਿਹੜਾ
11: ਨਹੀਂ ਉਹ ਗੱਲ ਹੈ ਜੀ। ਮੈਂ ਕਿਹਾ ਸੁਣਦਾ ਪਿਆ ਸੀ ਵੀ ਮਸ਼ਹੂਰੀ ਦੋ ਬੰਦਿਆਂ ਦੀ ਹੋ ਰਹੀ, ਇੱਕ ਬੱਲੇ ਬੱਲੇ ਵਾਲਿਆਂ ਦੀ, ਇੱਕ ਰਜੀਤ ਦੀ, ਸਾਡਾ ਦੇ ਵਿੱਚ ਆਵੀ ਜ਼ੋਰ ਹੀ ਲੱਗਾ।
0: ਤੁਸੀਂ ਬੱਲੇ ਬੱਲੇ ਨੂੰ ਛੱਡੋ, ਸਾਡੇ ਹਰਜੀਤ ਭਾਜੀ AM 530 ਦੇ ਬੜੇ ਨਿਧੜਕ ਰਿਪੋਰਟਰ ਨੇ, ਬੜੇ ਪੱਤਰਕਾਰ ਨੇ, ਬੜਾ ਸੋਹਣਾ ਬੋਲਦੇ ਨੇ, ਬੜੇ ਹੈ, ਚੁਲਬਲੇ ਵੀ ਆ, ਇਹ ਇਹ ਤੁਸੀਂ ਕਹਿ ਸਕਦੇ ਹੋ, ਮੈਂ ਨਹੀਂ ਕਹਿ ਸਕਦਾ। ਸੋ ਹਰਜੀਤ ਜੰਜੂਆ ਜੀ ਸਾਂਝਾ ਵਿਰਸਾ ਦੀ ਪਿਕਨਿਕ ਲੈ ਕੇ ਆ ਗਏ ਨੇ, ਔਰ ਸਭ ਤੋਂ ਖੂਬਸੂਰਤ ਗੱਲ ਕੀ ਕਿ ਫ੍ਰੀ ਪਾਰਕਿੰਗ ਆ, ਕੋਈ ਟਿਕਟ ਨਹੀਂ ਆ, ਤੇ ਕਲਾਕਾਰ ਮੈਂ ਕਹਿੰਦਾ ਕਿ ਭਾਜੀ ਬਾਂਬੀ ਕੱਢੀ ਪਈ, ਇੰਨੇ ਪਿਆਰੇ ਸੁਰੀਲੇ ਕਲਾਕਾਰ ਆਉਣੇ ਆ, ਤੇ 6 ਸਤੰਬਰ ਦੀ ਸ਼ਾਮ ਤੁਸੀਂ ਸਾਂਝਾ ਵਿਰਸਾ ਤੇ ਹਰਜੀਤ ਜੰਜੂਆ ਦੇ ਨਾਲ, ਇਹ ਮੈਨੂੰ ਲੱਗਦਾ ਨਾ ਇਹ ਇਸ ਸਮਰ ਦੀ ਲਾਸਟ ਮੇਲਾ ਹੋਣਾ, ਲਾਸਟ ਪਿਕਨਿਕ ਹੋਣੀ ਹੈ, ਜਿੱਥੇ ਤੁਸੀਂ ਫਨ ਕਰਨਾ, ਪੰਜਾਬ ਵਰਗਾ ਮਾਹੌਲ, ਉੱਥੇ ਸਟਾਲਾਂ ਲੱਗਣੀਆਂ, ਫੂਡ ਸ਼ੂਡ ਤੁਸੀਂ ਖਾਣਾ ਆਪਣਾ।

0: ਦਾ ਫਨ, ਬਜ਼ੁਰਗਾਂ ਦੀਆਂ ਗੇਮਾਂ, ਔਰ ਸਭ ਹੋਰ ਕੀ ਕੁਛ ਹੋ ਰਿਹਾ
1: ਉੱਥੇ ਜੀ? ਇੱਕ ਤੇ ਬੱਚਿਆਂ ਵਾਸਤੇ ਕਾਫੀ ਸਹੂਲਤਾਂ ਨੇ, ਬਾਕੀ ਉੱਥੇ ਸੂਰਜਮੇ ਦੇ ਫੁੱਲ ਬੜੇ ਸੋਹਣੇ ਲੱਗੇ, ਤੁਸੀਂ ਉੱਥੇ ਖੜ ਕੇ ਸੂਰਜਮੇ ਦੇ ਫੋਟੋ ਖਿਚਾਓ।
0: ਅੱਛਾ, ਚੁਲਬਲੇ ਹੋਏ ਤੁਸੀਂ ਕਹਿ ਰਹੇ ਹੋ, ਹਰਜੀਤ ਜੰਜੂਆ ਸਾਹਿਬ ਦਾ ਨਾਂ ਲਾ ਰਹੇ ਹੋ, ਚੁਲਬਲੇ ਮੈਨੂੰ ਤੁਹਾਡੀਆਂ ਗੱਲਾਂ 'ਚ ਚੁਲਬਲਾਪਨ ਜ਼ਾਹਰ ਹੋ ਰਿਹਾ।
1: ਅਸੀਂ ਨਵੇਂ ਨਵੇਂ ਆਏ ਨੇ ਜਦੋਂ ਇੱਥੇ, ਤੇ ਸਾਨੂੰ ਬਜ਼ੁਰਗਾਂ ਨੇ ਕਹਿਣਾ ਪੁੱਤਰ ਜੀ ਇੱਥੇ ਦੀ ਕੋਈ ਨਾ ਕੋਈ ਪੜ੍ਹਾਈ ਕਰ ਲਿਓ, ਕਿਉਂਕਿ ਤੁਸੀਂ ਇੰਡੀਆ 'ਤੇ ਜੋ ਵੀ ਕੀਤਾ ਨਾ ਇਹ ਰੈਕੋਗਨਾਈਜ਼ ਨਹੀਂ ਕਰਦੇ, ਤੁਹਾਨੂੰ ਇੱਥੇ ਚੈਲੇਂਜ ਐਗਜ਼ਾਮ ਦੇਣੇ ਪੈਂਦੇ ਆ, ਜਾਂ ਤੁਹਾਨੂੰ ਇਹਨਾਂ ਦੇ ਮੁਤਾਬਕ ਉਸ ਚੀਜ਼ ਨੂੰ ਸਰਟੀਫਾਈ ਕਰਨਾ ਪੈਂਦਾ ਕਿ ਵਾਕਿਆ ਅਸੀਂ ਉਸ ਲੈਵਲ ਦੀ ਕੈਨੇਡੀਅਨ ਲੈਵਲ ਦੀ ਜਾਣਕਾਰੀ ਰੱਖਦੇ ਹਾਂ। ਔਰ ਉਹ ਸਲਾਹ ਸੀ, ਅਸੀਂ ਮੰਨੀ, ਔਰ ਮੈਨੂੰ ਯਕੀਨ ਕਰੋ ਮੈਨੂੰ ਆਇਆ, ਮੇਰੇ ਬਹੁਤ ਸਾਰੇ ਦੋਸਤ ਟਰੱਕ ਚਲਾਉਂਦੇ ਸੀ, ਕਹਿੰਦੇ ਸਰ ਟਰੱਕ ਬੈਸਟ ਆ, ਨਵੀਂ ਚਲਾਇਆ, ਚਲੋ ਬਾਅਦ 'ਚ ਮੈਂ ਆਪਣਾ ਚੇਂਜ ਕੀਤਾ। ਉਹ ਜਿੰਨੇ ਹੁਣ ਦੋਸਤ ਸੀ ਸਾਰੇ ਟਰੱਕਿੰਗ ਛੱਡ ਕੇ ਹੀਟਿੰਗ ਕੂਲਿੰਗ ਦਾ ਕੰਮ ਕਰਦੇ ਆ। ਸਲਾਹ ਚੰਗੀ ਹੁੰਦੀ ਆ, ਤੁਹਾਨੂੰ ਪਤਾ ਹੁੰਦਾ ਵੀ ਇੱਕ ਬੰਦੇ ਦੇਖੋ, ਮੈਂ ਹਮੇਸ਼ਾ ਕਹਿੰਦਾ ਕਿ ਇੱਕ ਬੱਚਾ ਕਹਿੰਦਾ ਕਿ ਮੈਂ ਪੜ੍ਹਦਾ, ਮੈਂ ਕਿਹਾ ਠੀਕ ਆ, ਉਹਦੇ ਰਿਜ਼ਲਟ ਤੋਂ ਪਤਾ ਲੱਗਣਾ ਵੀ ਵਾਕਿਆ ਸਾਲ ਬਾਅਦ ਉਹਨੇ ਕੀਤਾ ਕੀ। ਆਪਾਂ ਕਹਿੰਦੇ ਮਿਹਨਤ ਬੜੀ ਕਰਦੇ ਹਾਂ, ਸਾਡਾ ਪ੍ਰੋਫੈਸ਼ਨ ਅਸੀਂ ਮਿਹਨਤ ਕਰਦੇ ਹਾਂ, ਹਾਰਡ ਵਰਕਿੰਗ ਕਰਦੇ ਹਾਂ, ਸਾਡਾ ਹੀਟਿੰਗ ਕੂਲਿੰਗ ਦਾ ਕੰਮ, ਪਰ ਇਹਦੇ ਸਾਨੂੰ ਇਹਦੇ 'ਚ ਸਾਡਾ ਜਿਹੜਾ ਕੀ ਹੈ ਕਹਿੰਦੇ ਆ ਵੀ ਜਿਹੜਾ ਇਨਕਮ ਦੇ ਹਿਸਾਬ ਨਾਲ ਕਹਿ ਲਓ ਜਾਂ ਸਾਨੂੰ ਜਿਹੜੀ ਵਾਪਸੀ ਆ ਉਹ ਸਾਨੂੰ ਅੱਛੀ ਮਿਲਦੀ, ਸਾਡਾ ਥਕੇਵਾਂ ਲੈ ਜਾਂਦਾ।
0: ਮੁੱਖ ਦੀ ਗੱਲ ਕਿ ਸਲਾਹ ਲੈਣੀ ਚਾਹੀਦੀ ਆ ਜਾਂ ਦੇਣੀ ਚਾਹੀਦੀ ਆ ਜਾਂ ਨਹੀਂ ਦੇਣੀ ਚਾਹੀਦੀ, ਉਹ ਦੱਸੋ।
1: ਬਿਲਕੁਲ, ਸਲਾਹ ਦੇਖੋ ਇਹ ਆ ਕਿ ਤੁਸੀਂ ਕਿਹਨੇ ਕਹਿੰਦੇ ਕਿ ਮੈਂ ਆਹ ਸਫ਼ਰ ਤੈਅ ਕੀਤਾ, ਬਹੁਤ ਸੋਹਣਾ ਸਫ਼ਰ ਆ। ਮੈਂ ਆਪਣੇ ਕੰਮ ਦੀ ਗੱਲ ਕਰਦੇ, ਦੇਖੋ ਮੈਂ ਹੀਟਿੰਗ ਦਾ ਕੰਮ 20 ਸਾਲ ਹੋ ਗਏ ਕਰਦਾ, ਦੇਖੋ ਭਾਈ ਸੋਹਣਾ ਪ੍ਰੋਫੈਸ਼ਨ, ਬੱਚੇ ਜਿਹੜੇ ਨਹੀਂ ਮੇਰੇ ਵਾਂਗੂ ਪੜ੍ਹ ਸਕਦੇ, ਡਾਕਟਰ ਇੰਜੀਨੀਅਰ ਬਣ ਸਕਦੇ, ਤੁਸੀਂ ਡਾਕਟਰ ਦੇ ਮੁਕਾਬਲੇ ਜੇ ਪੈਸੇ ਕਮਾਉਣੇ ਆ ਤਾਂ ਤੁਸੀਂ ਕੋਈ ਵੀ ਟ੍ਰੇਡ ਚੁਣ ਲਓ, ਐਨੀ ਮਕੈਨੀਕਲ, ਇਲੈਕਟ੍ਰੀਕਲ, ਕਾਰ ਮਕੈਨਿਕ, ਤੁਸੀਂ ਈਵਨ ਕਿ ਪਲੰਬਰ, ਇੱਥੇ ਪਲੰਬਰ ਇਹਨਾਂ ਨੇ ਸੌਖੇ ਆਪਣੇ ਪ੍ਰਭ ਜੀ ਉਹਨਾਂ ਦੇ ਵਸਾ ਗਿਆ ਵੀ ਆਪਾਂ ਆਪਣੇ ਉੱਥੇ ਵਧੀਆ ਮੈਨਸ਼ਨ ਨੇ ਔਰ ਵੀਕਐਂਡ ਦਾ ਇੰਜੋਏ ਕਰਦੇ, ਆਪਾਂ ਪਲੰਬਰ ਨੂੰ ਕੀ ਗਿਣਦੇ ਆ? ਇਸ ਕਰਕੇ ਸਲਾਹ ਹੀ ਹੈ
0: ਜੀ,
1: ਸੁਣਦੇ ਹੀ ਤੁਹਾਨੂੰ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਬੈਕ ਟੂ ਬੈਕ ਬਿਜ਼ੀ ਨੇ, ਬਹੁਤ ਸਾਰੀਆਂ ਕਾਲ ਨੇ, ਸੋ ਸਾਂਝਾ ਵਿਰਸਾ ਦੀ ਪਿਕਨਿਕ ਦਾ ਸੁਨੇਹਾ ਦੇਈਏ, ਫਿਰ ਜਲਦੀ ਤੁਹਾਡੇ ਨਾਲ ਵਾਪਸ ਆਉਣੇ ਆ।
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ,
3: ਸੰਡੇ 6 ਸਤੰਬਰ 11 ਵਜੇ ਤੋਂ 4 ਵਜੇ, ਐਟ ਬੱਲੇ ਬੱਲੇ ਫਨ,
2: ਅਨਲਿਮਿਟਿਡ ਫਨ, ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ, ਭੰਗੜਾ, ਗਿੱਧਾ, ਗੇਮਸ, ਫੂਡ ਸਟਾਲਸ, ਮਹਿੰਦੀ, ਸਭ ਕੁਝ ਰੀਜ਼ਨੇਬਲ ਰੇਟਸ ਤੇ,
3: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ, ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈ। ਆ ਜਾਓ ਫਿਰ 6 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ, ਐਟ ਬੱਲੇ ਬੱਲੇ ਫਨ, 13219 ਚਿੰਕੂਜ਼ੀ ਰੋਡ, ਕੈਲੇਡਨ।
2: ਵਧੇਰੇ ਜਾਣਕਾਰੀ ਜਾਂ ਸਪੌਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-35-5294।
0: ਸੋ ਬਿਲਕੁਲ ਜੀ, ਤੁਸੀਂ ਹਰਜੀਤ ਭਾਅ ਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ, ਅੱਗੇ ਜਾ ਕੇ ਅਸੀਂ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇਵਾਂਗੇ, ਨਾਲ ਦੀ ਨਾਲ ਸਾਡੇ ਨਾਲ ਬਹੁਤ ਸਾਰੀਆਂ ਕਾਲਸ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਰਸ਼ਮੀਤ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ, ਔਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਆ, ਬੜਾ ਹੀ ਪਿਆਰਾ ਮੈਸੇਜ ਆ ਕਿ ਬ੍ਰੈਂਪਟਨ ਵਾਲੇ, ਹੁਣ ਮੈਂ ਤੁਹਾਨੂੰ ਨਾ, ਆਪਾਂ ਨਾ $400-500 ਲਾਉਣ ਦੀ ਲੋੜ ਨਹੀਂ ਆ, ਮਹਿੰਗੇ ਪਰਫਿਊਮ ਆਪਾਂ ਬਹੁਤ ਲੈਣੇ, ਅਸੀਂ ਚਾਹੁੰਦੇ ਹਾਂ ਕਿ ਨਾ ਅਸੀਂ ਕੋਲ ਦੀ ਲੰਘੀਏ ਅਤੇ ਬਸ ਸਾਡੇ ਵੱਲ ਲੋਕ ਵੇਖਦੇ ਰਹਿ ਜਾਣ, ਮੁੜ ਮੁੜ ਵੇਖਣ। ਅਤੇ ਅੱਛਾ, ਇਹ ਵੈਸੇ ਤਾਂ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਦੇ ਵਿੱਚ ਵੀ ਮਹਿਕ ਆਉਣੀਆਂ ਚਾਹੀਦੀਆਂ, ਇਮਾਨਦਾਰੀ ਦੀਆਂ, ਚੜ੍ਹਦੀ ਕਲਾ ਦੀਆਂ, ਪ੍ਰੋਫੈਸ਼ਨਲਸ ਦੀਆਂ, ਪਰ ਇੱਕ ਸਾਡੀ ਸਰੀਰ ਦੇ ਵਿੱਚੋਂ ਵੀ ਖੁਸ਼ਬੂ ਆਉਣੀ ਬਹੁਤ ਜ਼ਰੂਰੀ ਆ। ਉਹਦੇ ਵਾਸਤੇ ਅਸੀਂ ਮਹਿੰਗੇ ਮਹਿੰਗੇ ਪਰਫਿਊਮ ਲਾਉਣੇ ਆ, ਬੜਾ ਕਈਆਂ ਨੂੰ ਸ਼ੌਂਕ ਹੁੰਦਾ ਕਲੈਕਸ਼ਨ ਦਾ, ਉਹਦੇ ਵਾਸਤੇ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਗਏ ਆਇਲਸ ਦੇ ਨਾਲ ਡਿਓਰ, ਸ਼ਨਾਇਲ ਅਤੇ ਵਰਗੇ ਵੱਡੇ ਵੱਡੇ ਟੌਮ ਫੋਰਡਸ ਦੇ ਜਿਹੜੇ 400-500 ਦੇ ਜਿਹੜੇ ਫ੍ਰੈਗਨੈਂਸ ਆ ਨਾ, ਉਹਨਾਂ ਵਰਗੇ ਪਰਫਿਊਮ ਤੁਹਾਨੂੰ ਬਣਾ ਕੇ ਦਿੱਤੇ ਜਾਣਗੇ, ਡਿਟੋ ਬਿਲਕੁਲ ਸੇਮ। ਦੇਖੋ ਇਹ ਜਿਹੜੇ ਪਰਫਿਊਮਸ ਆ ਨਾ, ਇਹਨਾਂ ਦੇ ਵਿੱਚ ਕੋਈ ਰੋਕਟ ਸਾਇੰਸ ਨਹੀਂ ਆ, ਉਹੀ ਆਇਲਸ ਨੇ, ਉਹੀ ਫਾਰਮੂਲਾਸ ਨੇ, ਬਸ ਇੱਕ ਬ੍ਰਾਂਡ ਦੀ ਉੱਤੇ ਸਟੈਂਪ ਲੱਗ ਗਈ ਅਤੇ ਦੈਟਸ ਆਲ, ਉਹ $500 ਦਾ ਹੋ ਗਿਆ। ਸੋ ਉਦਾਂ ਦੇ ਹੀ ਪਰਫਿਊਮ, ਉਹੀ ਪਰਫਿਊਮ, ਉਹੀ ਸਮੈਲ, ਲੌਂਗ ਲਾਸਟਿੰਗ, ਇੱਕ ਦਿਨ ਲਾ ਲਓ ਬਸ, ਲੋਕ ਫਿਰ ਪੁੱਛਣਗੇ ਕਿ ਜੰਜੂਆ ਸਾਹਿਬ ਕੀ ਲਾਇਆ, ਸੰਧੂ ਸਾਹਿਬ ਲਾਇਆ ਕੀ ਜੇ ਦੱਸੋ, ਲੋਕ ਇੱਦਾਂ ਪੁੱਛਣਗੇ। ਇਹ ਫਿਰ ਇੱਥੇ $400-500 ਲਾਉਣ ਦੀ ਲੋੜ ਨਹੀਂ। ਹੁਣ ਰੋਇਲ ਪਰਫਿਊਮ ਵਾਲੇ ਕਹਿੰਦੇ ਆ ਕਿ ਹਰ ਪਰਫਿਊਮ ਦੇ ਵਿੱਚ ਸਿਰਫ $50 ਦੇ ਵਿੱਚ ਮਿਲ ਜਾਣਾ ਆ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਅਤੇ ਤੁਸੀਂ $100 ਦੇਣਾ ਆ, ਪਰਫਿਊਮ ਦੋ ਨਹੀਂ ਪਰਫਿਊਮ ਤਿੰਨ ਮਿਲਣਗੇ, ਭਲਾ ਅਲੱਗ ਅਲੱਗ ਲੈ ਲਿਓ, ਇੱਕ ਟੌਮ ਫੋਰਡ ਦਾ ਲੈ ਲਿਓ, ਇੱਕ ਤੁਸੀਂ ਚੱਕ ਕੇ ਡਿਓਰ ਦਾ ਲੈ ਲਿਓ, ਸ਼ਨੈਲ ਦਾ ਲੈ ਲਿਓ, ਜਿੰਨਾ ਮਰਜ਼ੀ ਮਹਿੰਗਾ ਲੈ ਲਿਓ, ਤਿੰਨ ਪਰਫਿਊਮ ਮਿਲਣਗੇ, ਇੱਕ ਫ੍ਰੀ ਮਿਲੂਗਾ ਅਤੇ ਨਾਲ ਦੀ ਨਾਲ ਰੇਡੀਓ ਡਾਂ ਦਾ ਰੈਫਰ ਦਿੰਦੇ, ਇੱਕ ਹੋਰ ਤੋਹਫਾ

0: ਬਿਲਕੁਲ ਫਰੀ। ਸੋ ਚਾਰ ਆਈਟਮਾਂ ਮਿਲ ਜਾਣੀਆਂ ਤੁਹਾਨੂੰ $100 ਦੇ ਵਿੱਚ, ਅਤੇ ਤੁਹਾਡੇ 3 ਮਹੀਨੇ ਵਧੀਆ ਲੰਘ ਜਾਣੇ ਆ। ਹੁਣ 3 ਮਹੀਨਿਆਂ ਦੇ ਵਿੱਚ ਤੁਸੀਂ $500-600 ਦਾ ਪਰਫਿਊਮ ਲਾ ਲੈਂਦੇ ਸੀ, ਹੁਣ ਤੁਹਾਡਾ $100 ਜੀ ਸਰ ਜਾਣਾ, ਹੋ ਸਕਦਾ 5 ਸਰ ਜੇ ਕਈਆਂ ਦਾ, ਕਿਉਂਕਿ 3 ਸ਼ੀਸ਼ੀਆਂ ਹੋਣੀਆਂ। ਸੋ ਤੁਸੀਂ ਰੋਇਲ ਪਰਫਿਊਮਸ ਨੂੰ ਯਾਦ ਰੱਖੋ, ਸਿੱਖ ਸੰਗਤ ਗੁਰੂ ਘਰ ਦੇ ਬਿਲਕੁਲ ਨੇੜੇ ਨੇ, 1 ਰੀਗਨ ਰੋਡ ਯੂਨਿਟ 9 ਦੇ ਵਿੱਚ, 437-315-0701। ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਰੋਇਲ ਪਰਫਿਊਮਸ 'ਤੇ ਜਾ ਕੇ ਉੱਥੇ ਕਹਿ ਦਿਓ ਕਿ ਬਾਈ ਰੇਡੀਓ ਉਡਾਨ ਤੋਂ ਸੁਣਿਆ ਸੀ, ਬਾਈ ਜੀ ਪਰਫਿਊਮ ਲੈਣੇ ਆ, ₹3 ਅਸੀਂ ਸਿਰਫ ਦੇਣੇ ਆ, $100 ਰੁਪਈਏ ਨਹੀਂ ਡੋਲਰ, ਅਤੇ 1 ਤੋਹਫਾ $100 'ਚ 4 ਆਈਟਮਾਂ ਮਿਲ ਜਾਣੀਆਂ ਤੁਹਾਨੂੰ ਰੋਇਲ ਪਰਫਿਊਮ। ਸਾਡਾ ਹਵਾਲਾ ਦੇਣਾ ਨਾ ਭੁੱਲਿਓ, ਰੇਡੀਓ ਉਡਾਨ ਦਾ ਰੈਫਰ ਦੇਣ 'ਤੇ ਹੀ ਇਹ ਡੀਲ ਤੁਹਾਨੂੰ ਮਿਲਣੀ ਆ, ਮਹਿੰਗੇ ਮਹਿੰਗੇ ਪਰਫਿਊਮ $100 ਦੇ ਵਿੱਚ। ਬਸ ਲਓ ਨਜ਼ਾਰੇ ਫਿਰ, ਰੋਇਲ ਪਰਫਿਊਮ ਮੇਰੀ ਗੱਡੀ 'ਚ ਪਿਆ, ਇੱਕ ਮੇਰੇ ਘਰ, ਮੈਂ ਤਾਂ ਬਚ ਗਿਆ ਹੁਣ ਮਹਿੰਗੇ ਖਰਚਿਆਂ ਤੋਂ, ਅਤੇ ਵਾਕਈ ਕੰਪਲੀਮੈਂਟ ਮਿਲਦੇ ਕਿ ਬਾਈ ਜੀ ਲਾਇਆ ਕੀ ਆ। ਸੋ ਤੁਸੀਂ 437-315-0701, 437-315-0701 ਸੇਵ ਕਰ ਲਓ ਨੰਬਰ ਆਪਣੇ ਫੋਨ ਦੇ ਵਿੱਚ। ਸੋ ਇੰਦਰਜੀਤ ਜੀ ਨਾਲ ਗੱਲ ਕਰਨ ਤੋਂ ਬਾਅਦ ਫਿਰ ਰਸ਼ਮੀਤ ਜੀ ਵੱਲ ਚੱਲਾਂਗੇ, ਫਿਰ ਮੁੰਜਲ ਬਰਲਾ ਜੀ ਵੱਲ ਚੱਲਾਂਗੇ, ਫਿਰ 1-2-1-3-9 ਵੱਲ ਚੱਲਾਂਗੇ, ਬਹੁਤ ਸਾਰੀਆਂ ਕਾਲਸ ਨੇ, ਸਭ ਨੇ ਗੱਲਬਾਤ ਕਰਾਂਗੇ, ਤੁਹਾਡਾ ਪਿਆਰ ਮੁਹੱਬਤ ਇੱਦਾਂ ਹੀ ਤੁਸੀਂ ਬਸ ਵਰਸਾਉਂਦੇ ਰਹੋ। ਅਤੇ ਜੀ ਇੰਦਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਉਹ ਜੇ ਉਹਨਾਂ ਨੇ ਕਾਲਰ ਨੇ ਇੱਕ ਫੋਨ ਕੀਤਾ ਸੀ ਨਾ, ਤੇ ਮੈਂ ਵੀ ਇਹ ਸਲਾਹ ਦਿੰਦੀ ਹਾਂ ਵੀ ਸਲਾਹ ਹੀ ਦੇ ਰਹੀ ਹਾਂ, ਫਿਰ ਸਲਾਹ ਦੀ ਗੱਲ ਹੋ ਰਹੀ ਹੈ ਤਾਂ ਕਹਿੰਦੇ ਵੀ ਜੇ ਕੋਈ ਕੀਮਤ ਪਾਉਣ ਵਾਲਾ ਹੋਵੇ ਨਾ ਉਹਨੂੰ ਸਲਾਹ ਦਿਓ। ਹੁਣ ਕਈ ਵਾਰੀ ਆਪਾਂ ਸਲਾਹ ਦੱਸਦੇ ਹਾਂ ਤਾਂ ਕੋਈ ਕੰਨਾਂ ਕੋਲੋਂ ਲੰਘਾ ਲੈਂਦੇ ਆ,
0: ਬਿਨਾਂ ਮੰਗੇ ਸਲਾਹ ਨੀ ਦੇਣੀ ਚਾਹੀਦੀ ਕੰਨਾਂ ਕੋਲ ਲਗਾਉਣ ਵਾਲੇ, ਉਹੀ ਗੱਲ ਹੋ ਗਈ ਕਿ ਤੁਸੀਂ ਦਿਓ ਹੀ ਨਾ, ਇਹ ਬਿਨਾਂ ਮੰਗੇ ਤੋਂ ਸਲਾਹ ਨਾ ਦਿਓ। ਬਸ
1: ਨਾਨਕ ਦੇਵ ਜੀ ਦਾ ਸਲੋਕ ਹੈ ਜਿਹੜਾ ਉਹਨਾਂ ਨੇ ਕਾਲਰ ਨੇ ਦੱਸਿਆ ਨਾ, ਜਿਨ ਗਾਹਕ ਗੁਣ ਵੇਚੀਏ ਤੋ ਗੁਣ ਸਰਗ ਹੋ ਜਾਏ।
0: ਹਾਂ,
1: ਉਹ ਕਹਿੰਦੇ ਵੀ ਜੇ ਕੋਈ ਖਰੀਦਦਾਰ ਨਾ ਹੋਵੇ, ਤੁਹਾਡੇ ਗੁਣਾਂ ਨੂੰ ਲੈਣ ਵਾਲਾ ਨਾ ਹੋਵੇ, ਤਾਂ ਆਪਾਂ ਵਧੇ ਵਧੀ ਨੇਕੀ ਉਹਨੂੰ ਦਈਏ ਦਈਏ ਤੇ ਉਹ ਸਸਤਾ ਹੀ ਸਾਡਾ ਜਾਂਦਾ, ਐਵੇਂ ਜਾਂਦਾ। ਗੁਣਕਾ ਗਾਹਕ ਜੇ ਮਿਲੇ,
0: ਬਰਲਾਜ ਜੀ ਤੁਸੀਂ 2 ਮਿੰਟ ਹੋਲਡ ਰੱਖਿਓ, ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਬਹੁਤ ਬਹੁਤ ਧੰਨਵਾਦ ਸਾਹਿਬ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਬਾਰੇ। ਪਹਿਲਾਂ ਸਮਝੀਏ ਕਿ ਹੁੰਦਾ ਕੀ ਹੈ ਪ੍ਰਾਈਵੇਟ, ਮਤਲਬ ਜਦੋਂ ਅਸੀਂ ਬੈਂਕਾਂ ਨਾਲ ਜਾਂ ਟ੍ਰੈਡੀਸ਼ਨਲ ਲੈਂਡਰਸ ਦੇ ਨਾਲ ਕਿਸੇ ਵੀ ਰੀਜ਼ਨ ਕਰਕੇ ਕੁਆਲੀਫਾਈ ਨਹੀਂ ਕਰ ਪਾ ਰਹੇ ਕਿ ਮੇਰੀ ਇਨਕਮ ਘੱਟ ਹੈਗੀ ਹੈ ਜਾਂ ਇਨਕਮ ਨਹੀਂ ਹੈ, ਲੇ ਆਫ ਹੋਈ ਹੋਈ ਹੈ ਜਾਂ ਆਪਣੇ ਕ੍ਰੈਡਿਟ ਨਹੀਂ ਵਧੀਆ ਹੈਗਾ ਕਿ ਮੈਨੂੰ ਬੈਂਕਾਂ ਨਾਲ ਮੌਰਗੇਜ ਨਹੀਂ ਮਿਲ ਰਹੀ ਬਟ ਪੈਸੇ ਦੀ ਲੋੜ ਹੈਗੀ ਹੈ, ਉਸ ਵੇਲੇ ਅਗਰ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਅਸੀਂ ਇੱਕ ਪ੍ਰੋਡਕਟ ਕਹਿ ਦਈਦਾ ਲਾਈਨ ਆਫ ਕ੍ਰੈਡਿਟ, ਉਹ ਲੈ ਸਕਦੇ ਹੈਗੇ ਹਾਂ। ਹੁਣ ਲਾਈਨ ਆਫ ਕ੍ਰੈਡਿਟ ਕੀ ਹੈ ਕਿ ਇੱਕ ਲਿਮਿਟ ਬਣ ਜਾਂਦੀ ਹੈ, ਜੇ $1,00,000 ਦੀ ਲਿਮਿਟ ਬਣ ਗਈ ਬਸ ਜਿੰਨੀ ਵਰਤੋਗੇ ਉਨੇ ਤੇ ਕਿਸ਼ਤ ਹੈ, ਨਹੀਂ ਵਰਤੋਗੇ ਤੇ ਉਹਦੀ ਕਿਸ਼ਤ ਨਹੀਂ ਹੈਗੀ ਹੈ। ਸੋ ਬੈਂਕਾਂ ਵੱਲ ਜਿਵੇਂ ਬੈਂਕਾਂ ਦਾ ਪ੍ਰੋਡਕਟ ਹੈ ਲਾਈਨ ਆਫ ਕ੍ਰੈਡਿਟ ਦਾ, ਉੱਦਾਂ ਹੀ ਅਸੀਂ ਉਹਨੂੰ ਯੂਜ਼ ਕਰ ਸਕਦੇ ਹੈਗੇ ਹਾਂ। ਬਟ ਪ੍ਰਾਈਵੇਟ ਹੈਗੀ ਹੈ ਤੇ ਮਤਲਬ ਕਿ ਉਹਦੇ ਵਿੱਚ ਅਸੀਂ ਕੁਆਲੀਫਿਕੇਸ਼ਨ, ਇਨਕਮ ਕੁਆਲੀਫਿਕੇਸ਼ਨ ਨਹੀਂ ਕਰ ਰਹੇ, ਐਕੁਇਟੀ ਦੇ ਬੇਸਿਸ ਤੇ ਪੈਸਾ ਜਿਹੜਾ ਹੈਗਾ ਕੱਢ ਰਹੇ ਹੈਗੇ ਹਾਂ ਆਪਣੇ ਘਰ ਵਿੱਚੋਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਇੱਕ ਵਾਰ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, 647-549-4499 ਧੰਨਵਾਦ
0: ਸੋ ਬਹੁਤ ਸ਼ੁਕਰੀਆ ਜੀ ਰਸ਼ਮੀਤ ਹੁਣਾਂ ਨਾਲ ਤੁਸੀਂ ਕਾਲ ਤੇ ਡਿਸਕਸ ਕਰ ਲਓ ਦੇਖੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਰੀਫਾਈਨੈਂਸਿੰਗ ਕਰਵਾਉਣੀ ਆ ਜਾਂ ਤੁਹਾਡੇ ਘਰ ਦੇ ਉੱਤੇ ਡੈਟ ਕੰਸੋਲੀਡੇਟ ਬਾਰੇ ਕੋਈ ਗੱਲਬਾਤ ਆ ਤਾਂ ਰਸ਼ਮੀਤ ਕੌਰ ਫਰੋਮ ਕਾਲ ਮੋਰਗਜ 647-539-4499 6475394499 ਅਤੇ ਗੱਲਾਂ ਬਾਤਾਂ ਅੱਜ ਥੋੜ੍ਹੀਆਂ ਗਹਿਰਾਈ ਚਲੀਆਂ ਗਈਆਂ ਸਲਾਹ ਦੀ ਗੱਲ ਚੱਲ ਰਹੀ ਸੀ ਸਲਾਹ ਹੁਣ ਬੰਦਾ ਤੁਹਾਡੇ ਸਾਹਮਣੇ ਕਿਸ ਦਾ ਬੁਰਾ ਹੋ ਰਿਹਾ ਕਈ ਵਾਰ ਮੈਂ ਵੀ ਸਲਾਹ ਦੇ ਦਿੰਦਾ ਯਾਰ ਕਿਸ ਦਾ ਫਾਇਦਾ ਕਈ ਵਾਰੀ ਹਾਂ ਇਹ ਆ ਕਿ ਤੁਸੀਂ ਕਿਸ ਦਾ ਫਾਇਦਾ ਕਰਾਉਣ ਦੀ ਕੋਸ਼ਿਸ਼ ਕਰੋ ਕਿਸ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰੋ ਉਹ ਕਈ ਵਾਰ ਲੋਕ ਅਫੈਂਡਰ ਲੈ ਜਾਂਦੇ ਆ ਪਰ ਕਿਸ ਦਾ ਨੁਕਸਾਨ ਹੋ ਰਿਹਾ ਤੁਹਾਡੇ ਸਾਹਮਣੇ ਉੱਥੇ ਸਲਾਹ ਦੇਣੀ ਮੈਨੂੰ ਲੱਗਦਾ ਵਾਜਬ ਆ ਪਰ ਤੁਸੀਂ ਕੀ ਕਹਿੰਦੇ ਹੋ 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਬਲਾਜੀ ਸਤਿ ਸ਼੍ਰੀ ਅਕਾਲ ਜੈ ਐਨ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਜੀਤ ਸਿੰਘ ਹੈ ਬੇਟੇ ਦੇ ਨਾਂ ਉੱਤੇ ਹੈ ਜੀ
0: ਓਕੇ ਜੀ ਅਮਰਜੀਤ ਜੀ
3: ਅੱਛਾ ਜੀ ਬਾਈ ਇੱਕ ਪਹਿਲੀ ਗੱਲ ਤੁਹਾਨੂੰ ਮੈਂ ਇਹ ਕਹਿੰਦਾ ਜੀ ਰਸ਼ਮੀਤ ਕੋਲ ਹੁਣੇ ਬੋਲ ਕੇ ਗਈ ਹੈ ਮੋਲ ਗਿਆ ਵੀ
0: ਜੀ
3: ਇਹ ਫੋਨ ਜਿਹਾ ਲਾਉਂਦਾ ਫੋਨ ਨਹੀਂ ਚੱਕਦੀ ਹੈ
0: ਫੋਨ ਚੱਕਦੇ ਨਹੀਂ ਜੀ ਨਹੀਂ ਜੀ ਪਹਿਲੀ
3: ਲਾਈਨ ਨਾ ਚਾਹੀਏ ਭਾਵੇਂ ਹੁਣੇ ਫੋਨ ਕਰਕੇ ਕਹਿ ਦਿਓ ਤੇ ਫੋਨ ਕਿਉਂ ਨਹੀਂ ਚੱਕਦੇ ਬਾਈ
0: ਚਲੋ ਆਪਾਂ ਮੈਸੇਜ ਦਿੰਦੇ ਹਾਂ ਫੋਨ ਚੱਕੇ ਕਰੋ
3: ਹਾਂ ਤੇ ਮੈਂ ਫਿਰ ਭਾਈ ਆਉਂ ਕਹਿੰਦਾ ਸੀ ਵੀ ਇੱਥੇ ਜਾ ਬੋਲਦੇ ਹੁਣ ਉਦੋਂ ਗੱਲ ਕਰੀ ਫੋਨ ਕਿਉਂ ਨੀ ਚੱਕਦੇ ਫਿਰ ਐਡ ਕਿਉਂ ਦਿੰਦੇ ਤੁਸੀਂ ਫੋਨ ਨੀ ਚੱਕਣਾ ਅੱਛਾ ਜੀ ਇੱਕ ਗੱਲ ਹੋਰ ਆ ਹੁਣ ਟਾਈਮ ਹੈਗਾ ਸਮੇਟ

0: मतलब दो।
1: जी, बिल्कुल जी बिल्कुल।
0: हाँ
1: सो
0: मैंने सोचा कि अभी कम तो मेरा भी पैसे तो चाहिए उन्होंने, मैं कह रहा भाई बंदा
1: बिल्कुल जी, इतने आप भी तो पेंशन लेने हैं, आप भी सब कुछ सारा कुछ ही है, पैसे तो बिना कुछ नहीं है जी। पैसे तो बिना तो कोई अजकल कोई न्यूज रिपोर्टर है हर चीज है।
0: मुंडे करते हैं सारे काम करते हैं। हरवीर जी ऐ करो आ दसो इसे जया कहना फोन करके, मैं कई बार
1: हाँ
0: कहना भी रमेश कहना उठी।
1: जी बहुत शुक्रिया अंजल जी, बहुत शुक्रिया। सो थैंक यू सो मच, आप कल करते हैं गल्लां बातां, अज समां बहुत सीमित है। 9056733337 ते गल्लां बातां हो रही ने। ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਦੇ ਹੋ, ਬਹੁਤ ਪਿਆਰ ਦਿੰਦੇ ਹੋ, ਬਹੁਤ ਮੁਹੱਬਤ ਦਿੰਦੇ ਹੋ, ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਤੁਹਾਡੇ। ਤੁਸੀਂ ਜੇ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਰੇਡੀਓ ਪ੍ਰੋਗਰਾਮ ਉਡਾਨ 'ਤੇ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਇੱਕ ਨਵੀਂ ਉਡਾਨ ਦੇਣਾ ਚਾਹੁੰਦੇ ਹੋ, ਤੁਹਾਨੂੰ ਰੇਡੀਓ ਉਡਾਨ 'ਤੇ ਐਡਵਰਟਾਈਜ਼ ਕਰਾਂਗੇ, ਤੁਹਾਡੇ ਬਿਜ਼ਨਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਪ੍ਰਮੋਟ ਕਰਾਂਗੇ, ਤੁਸੀਂ ਬਹੁਤ ਵਾਜਬ ਰੇਟਾਂ ਦੇ ਉੱਪਰ ਤੁਹਾਡੀ ਬਿਜ਼ਨਸ ਦੀ ਅਸੀਂ ਆਵਾਜ਼ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ। ਉਹਦੇ ਲਈ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਡੀ ਐੱਮ ਕਰ ਸਕਦੇ ਹੋ, ਜਾਂ ਤੁਸੀਂ 437-800-0001 437-800-0001 'ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, 437-800-0001।
2: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-800-0001 437-870-0001।
1: ਨਾਲ ਦੀ ਨਾਲ ਤੁਹਾਨੂੰ ਬੀ ਡੀ ਐੱਸ ਹੋਮ ਪੇਂਟਿੰਗ ਦੇ ਨਾਲ ਨਾਲ ਨਾ ਹੁਣ ਬੀ ਡੀ ਐੱਸ ਹੋਮ ਰੈਨੋਵੇਸ਼ਨ ਦਾ ਸੁਨੇਹਾ ਦੇਈਏ। ਬੀ ਡੀ ਐੱਸ ਹੋਮ ਰੈਨੋਵੇਸ਼ਨ, ਫੁੱਲ ਹੋਮ ਰੈਨੋਵੇਸ਼ਨ, ਪੇਂਟਿੰਗ ਦੀਆਂ ਸਰਵਿਸ, ਨਾਲੇ ਪ੍ਰੋਕਸੀ, ਗਰਾਜ, ਫਲੋਰ, ਲੀਗਲ ਬੇਸਮੈਂਟ, ਬੇਸਮੈਂਟ ਰੈਨੋਵੇਸ਼ਨ, ਕਿਚਨ, ਬਾਥਰੂਮ, ਫਲੋਰਿੰਗ ਇੰਸਟਾਲੇਸ਼ਨ, ਕਸਟਮ ਹੋਮ ਕੰਸਟਰਕਸ਼ਨ, ਇਲੈਕਟ੍ਰੀਕਲ ਅਤੇ ਪਲੰਬਿੰਗ ਦੀਆਂ ਸੇਵਾਵਾਂ ਵੀ ਤੁਹਾਨੂੰ ਬੀ ਡੀ ਐੱਸ ਰੈਨੋਵੇਸ਼ਨ ਵਾਲੇ ਦੇ ਰਹੇ ਨੇ, ਬੀ ਡੀ ਐੱਸ ਪੇਂਟਿੰਗ ਵਾਲੇ ਦੇ ਰਹੇ ਨੇ। ਜੁਗਰਾਜ ਬਾਈ ਨਾਲ ਕਾਲ ਕਰ ਲਓ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਵਾਉਣੀ ਆ, ਬੇਸਮੈਂਟ ਦਾ ਕੰਮ ਕਰਵਾਉਣਾ, ਫਲੋਰਿੰਗ, ਹਰ ਤਰ੍ਹਾਂ ਦੇ ਕੰਮ ਵਾਸਤੇ ਤੁਸੀਂ ਜੁਗਰਾਜ ਬਾਈ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਜੁਗਰਾਜ ਸਿੰਘ ਬੀ ਡੀ ਐੱਸ ਹੋਮ ਰੈਨੋਵੇਸ਼ਨ, 905-965-6311 905-965-6311।
2: 5453222

ਨਾਲ ਦੀ ਨਾਲ ਫੈਸ਼ਨ ਆਈ ਕਿਊ ਦਾ ਸੁਨੇਹਾ ਇੱਕ ਵਾਰ ਫਿਰ ਤੁਹਾਨੂੰ ਦਈਏ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ 905-453-2225 ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ 647-262-00-00 ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ।

ਤੁਸੀਂ ਘਰ ਵਾਸਤੇ ਅਪਲਾਈਂਸਿਸ ਵੇਖ ਰਹੇ ਸੀ ਤਾਂ ਡਰੀਮ ਹੋਮ ਅਪਲਾਈਂਸਿਸ ਨੂੰ ਤੁਸੀਂ ਯਾਦ ਰੱਖਣਾ, ਡਰੀਮ ਹੋਮ ਅਪਲਾਈਂਸਿਸ 905-805-3000 ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਤਾਂ ਡਰੀਮ ਹੋਮ ਅਪਲਾਈਂਸਿਸ 2915 ਅਰਜੰਟੀਆ ਰੋਡ ਮਿਸੀਸਾਗਾ। ਬੈਸਟ ਪ੍ਰਾਈਸ, ਬੈਸਟ ਡੀਲ ਅਤੇ ਬੈਸਟ ਸਰਵਿਸ ਬਰੈਂਪਟਨ ਦੇ ਵਿੱਚ, ਡਰੀਮ ਹੋਮ ਅਪਲਾਈਂਸਿਸ 905-805-3000। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਅਸੀਂ ਬੀਟ ਕਰਕੇ ਦਿਆਂਗੇ। ਸੋ ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੈ। ਨਾਲ ਦੀ ਨਾਲ ਰੇਡੀਓ ਉਡਾਨ ਦਾ ਰੈਫਰ ਦੇਣ 'ਤੇ ਪਿਆਰੇ ਪਿਆਰੇ ਤੋਹਫੇ ਵੀ ਮਿਲਣਗੇ। 905-805-3000 ਬਰੈਂਪਟਨ, ਮਾਫ਼ ਕਰਨਾ, ਡਰੀਮ ਹੋਮ ਅਪਲਾਈ

0: ਦੱਸੋ ਜੀ, ਦਿਲ 'ਤੇ ਜੇ ਕਿਸੇ ਦਾ ਨਾਮ ਲਿਖਾਇਆ ਤਾਂ ਦੱਸਿਆ ਕਿਉਂ ਨਹੀਂ ਦੱਸਣਾ ਚਾਹੀਦਾ? ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ 5:30 ਤੋਂ ਪ੍ਰਭ ਸੰਧੂ ਦੇ ਨਾਲ। ਸੁਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਭਾਜੀ। ਕਾਲਰ ਸਾਹਿਬ ਗੁੱਸਾ ਮੇਰਾ ਖਿਆਲ ਆ ਉਹੀ ਕੱਢ ਗਏ ਮੈਡਮ ਤੇ, ਤੇ 20 ਦਿਨ ਦੀ ਗੱਲ ਆ ਜੀ, ਮੈਂ ਕੀਤਾ ਸੀ ਉਹਨਾਂ ਨੂੰ ਕਾਲ ਮੈਡਮ ਨੂੰ, ਹਾਂ ਉਹਨਾਂ ਨੇ ਇੱਕ ਵਾਰੀ ਕਾਲ ਮਿਸ ਹੋਈ, ਉਸ ਤੋਂ ਬਾਅਦ ਉਹਨਾਂ ਨੇ ਬੈਕ ਕਾਲ ਕੀਤੀ। ਹਾਂਜੀ, ਪਰ ਇੱਕ ਪ੍ਰਭ ਸੰਧੂ ਜੀ ਨੇ ਉਹਨਾਂ ਨੂੰ 2-3 ਵਾਰੀ ਕਾਲ ਕੀਤੀ, ਉਹ ਨੀ ਕਰਦੇ।
0: ਮੈਂ ਨੀ ਚਾਹ ਬਾਕੀ ਸੀਰੀਅਸਲੀ, ਮੈਂ ਤਾਂ ਸੋਰੀ ਹਾਂ, ਮੇਰੇ ਕੋਲ ਤਾਂ ਕੱਲ ਨਾ ਮੈਨੂੰ ਆਈ ਥਿੰਕ ਬਾਈ ਜੀ, ਮੈਂ ਕੱਲ ਨਾ ਬੈਕ ਕਾਲ ਕਰ ਰਿਹਾ ਸੀਗਾ ਵਾਰ ਵਾਰ, ਤੁਸੀਂ ਯਕੀਨ ਕਰੋ ਮੇਰੇ ਕੋਲ 77 ਮਿਸ ਕਾਲ ਨੀ, ਤੇ ਮੈਂ ਤਾਂ ਸੋਰੀ ਮੰਗ ਸਕਦਾ, ਮੈਂ ਮਾਫੀ ਮੰਗ ਸਕਦਾ।
1: 2-3 ਵਾਰੀ ਕਾਲ ਕੀਤੀ ਸੀ ਤੁਹਾਨੂੰ ਤੇ
0: ਮੈਂ ਬਿਲਕੁਲ ਰੀਅਲੀ ਮਾਫੀ, ਮੇਰੇ ਕੋਲ ਨਾ ਬਹੁਤ ਸਾਰੀਆਂ, ਤੁਸੀਂ ਨਾ ਵਟਸਐਪ ਕਰਿਓ, ਵਟਸਐਪ ਦੇ ਮੈਸੇਜ ਵੇਖਣਾ, ਕਾਲ ਮੇਰੇ ਕੋਲ ਇੰਨੀਆਂ ਹੁੰਦੀਆਂ ਬਾਈ, ਮੇਰੇ ਕੋਲ ਹੁਣ ਰੇਡੀਓ ਪ੍ਰੋਗਰਾਮ ਕਰਦੇ ਕਰਦੇ ਮੇਰੇ ਕੋਲ 7-8 ਕਾਲਸ ਆਈਆਂ ਨੇ, ਤੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਗਾ, ਮੈਂ ਰੀਅਲੀ ਮੈਂ ਮਾਫੀ ਮੰਗਦਾ ਹਾਂ।
1: ਨਹੀਂ ਨਹੀਂ, ਰੇਡੀਓ ਟਾਈਮ ਨਹੀਂ ਜੀ, ਆਪਾਂ ਤਾਂ ਉਸ ਤੋਂ ਬਾਅਦ ਕੀਤੀ ਸੀ।
0: ਮੈਂ ਈਵਨ ਕਿ ਆਈ ਨੋ
1: ਕੰਮ ਕੰਮ ਕਰ ਦੇਵੋਗੇ ਜੀ ਦੇ ਟਾਈਮ ਤੁਸੀਂ?
0: ਨਹੀਂ ਨਹੀਂ, ਮੈਂ ਕੰਮ ਨਹੀਂ ਕਰਦਾ, ਬਿਲਕੁਲ ਕੰਮ ਨਹੀਂ ਕਰਦਾ, ਮੈਂ ਬਿਲਕੁਲ ਵਿਹਲਾ ਹੁੰਦਾ ਜੀ, ਤਾਂ ਵੀ ਨਹੀਂ ਚੱਕ ਪਾਉਂਦਾ, ਮਾਫੀ ਆ।
1: ਮੈਂ ਕਿਹਾ ਕਿਤੇ ਦਿਨੇ ਟਰੱਕ ਚਲਾਉਂਦੇ ਹੋ ਰਾਤ,
0: ਉਹ ਬੱਲੇ ਬੱਲੇ ਮੈਂ ਟਰੱਕ ਚਲਾਉਣਾ ਸੀ, ਮੈਂ ਚਾਹੁੰਦਾ ਸੀ ਕਿ ਮੈਂ ਟਰੱਕ ਚਲਾਵਾਂ, ਮੇਰਾ ਸੁਪਨਾ ਰਹਿ ਗਿਆ ਵਿੱਚ, ਪਰ ਡਰ ਲੱਗਦਾ ਮੈਨੂੰ ਟਰੱਕ ਐਡਾ ਵੱਡਾ।
1: ਇਹਦੇ ਬਾਰੇ ਵੀ ਰੱਖੋ ਇੱਕ ਦਿਨ ਟੌਪਿਕ ਵੀ, ਤੁਸੀਂ ਹੋਸਟ ਕਿਵੇਂ ਬਣੇ, ਮਤਲਬ ਆਹ ਲਾਈਨ ਦੇ ਵਿੱਚ ਕਿਵੇਂ ਆਏ ਇੱਧਰ?
0: ਇਹ ਤਾਂ ਐਕਸੀਡੈਂਟਲੀ ਸੀ ਸਾਰਾ ਕੁਝ ਬਾਈ ਜੀ, ਅਸਲ ਜ਼ਿੰਦਗੀ ਦੇ ਵਿੱਚ ਬੜਾ ਕੁਝ ਐਕਸੀਡੈਂਟਲੀ ਹੁੰਦਾ। ਅੱਜ ਹੁਣ ਰਹਿ ਗਏ 1-3 ਕੱਲ ਨੂੰ ਗੱਲ ਕਰ ਲਈ, ਆਪਾਂ ਸਾਰਿਆਂ ਬਾਰੇ ਪੁੱਛਾਂਗੇ ਕਿ ਤੁਹਾਡੀ ਤੁਸੀਂ ਕੀ ਸੀ, ਕਿਵੇਂ ਬਣੇ, ਹੈ ਨਾ? ਤੇ ਆਪਾਂ ਤਾਂ ਕੋਈ ਖਾਸ ਨਹੀਂ, ਆਪਾਂ ਸਾਰਿਆਂ ਦੇ ਬਾਰੇ, ਜਰਨੀ ਬਾਰੇ ਜ਼ਰੂਰ ਪੁੱਛਾਂਗੇ। ਥੈਂਕ ਯੂ ਸੁਮਨਪ੍ਰੀਤ ਬਾਈ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਦੇ ਨਾਲ ਦੀ ਨਾਲ ਮਾਫੀ, ਮੈਂ ਕੋਈ ਕੰਮ ਨਹੀਂ ਕਰਦਾ, ਬਿਲਕੁਲ ਵਿਹਲਾ ਹੁੰਦਾ, ਪਰ ਮੇਰੇ ਕੰਮ ਆ ਸੋਸ਼ਲ ਮੀਡੀਆਜ਼ ਦਾ ਕੰਮ, ਮੈਂ ਦੇਖਦਾ ਹਾਂ ਉਸ ਵਿੱਚ ਬਹੁਤ ਵਿਅਸਤ ਹੋਣਾ, ਕਾਲਾਂ ਬਸ ਆਉਣ ਜਾਣ ਦੇ ਵਿੱਚ, ਮੇਰੇ ਤੋਂ ਵਾਪਸੀ ਕਾਲਸ ਹੁੰਦੀਆਂ ਨਹੀਂ ਆ, ਸੋ ਬਸ ਬਿਜ਼ੀ ਬਿਜ਼ੀ ਬਿਜ਼ੀ ਬਿਜ਼ੀ ਚੱਲ ਰਹੀ ਲਾਈਫ, ਅਤੇ ਬਿਜ਼ੀ ਰਹਿਣਾ ਕਹਿੰਦੇ ਵਿਹਲਾ ਮਨ ਸ਼ਤਾਨ ਦਾ ਘਰ, ਬਿਜ਼ੀ ਰਹਿਣਾ ਚੰਗੀ ਗੱਲ ਆ। ਸੋ ਤੁਸੀਂ ਬਹੁਤ ਪਿਆਰ ਕਰਦੇ ਹੋ, ਮੈਨੂੰ ਵਟਸਐਪ 'ਤੇ ਮੈਸੇਜ ਕਰ ਲਿਆ ਕਰੋ, ਅਤੇ ਮੈਂ ਜ਼ਰੂਰ ਤੁਹਾਡਾ ਰਿਪਲਾਈ ਕਰਿਆ ਕਰੂੰਗਾ, ਜਾਂ ਮੈਨੂੰ ਤੁਸੀਂ ਰੇਡੀਓ ਉਡਾਨ 'ਤੇ DM ਕਰਿਆ ਕਰੋ। ਮੈਂ ਫੋਨ ਘੱਟ ਇਸਤੇਮਾਲ ਕਰਦਾ ਆਪਣਾ, ਡਾਇਲ ਸੁਣਨ ਵਾਲਾ, ਮੈਸੇਜ ਵਾਲਾ, ਕਿਉਂਕਿ ਮੈਂ ਡਰਾਈਵ ਜ਼ਿਆਦਾ ਕਰ ਰਿਹਾ ਹੁੰਦਾ। ਤੁਸੀਂ ਮੈਨੂੰ DM ਕਰਿਆ ਕਰੋ ਇੰਸਟਾਗ੍ਰਾਮ 'ਤੇ, ਰੇਡੀਓ ਉਡਾਨ ਜਾਂ RJ ਪ੍ਰਭ ਸੰਧੂ, ਉੱਥੇ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਿਆ ਕਰਾਂਗੇ। ਐਨੀ ਵੇ ਚੰਗੀ ਗੱਲ ਆ, ਕੋਈ ਕਾਲ ਕਰਦਾ ਅੱਜ ਕੱਲ੍ਹ, ਕੌਣ ਕਿਸੇ ਨੂੰ ਕਾਲ ਕਰਦਾ? ਪਰ ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀ, ਬਹੁਤ ਮੁਹੱਬਤ, ਬਹੁਤ ਪਿਆਰ, ਤੁਸੀਂ ਆਪਣਾ ਸਮਾਂ ਕੱਢਦੇ ਹੋ ਗੱਲ ਕਰਨ ਦੇ ਲਈ, ਲਵ ਯੂ। ਇਸ ਜ਼ਿੰਦਗੀ 'ਚੋਂ ਆਪਾਂ ਕੁਛ ਨਹੀਂ ਲੈ ਕੇ ਜਾਣਾ, ਜ਼ਿੰਦਗੀ ਬਹੁਤ ਖੂਬਸੂਰਤ ਆ, ਪਰ ਜ਼ਿੰਦਗੀ ਇੱਕੋ ਹੀ ਆ, ਇਹਨੂੰ ਜਿਉਂ ਲਓ, ਇੰਜੋਏ ਕਰੋ, ਹੱਸੋ, ਨੱਚੋ, ਗਾਓ, ਟੱਪੋ, ਬਸ ਬਸ ਇਹੀ ਜ਼ਿੰਦਗੀ ਆ, ਬਹੁਤ ਅਨਪ੍ਰਡਿਕਟੇਬਲ ਆ, ਬਸ ਅੱਜ ਹੈ, ਕੱਲ੍ਹ ਦਾ ਪਤਾ ਨਹੀਂ, ਅੱਜ ਜਿਉਂ ਲਓ, ਕੱਲ੍ਹ ਨੂੰ ਛੱਡੋ, ਕੱਲ੍ਹ ਨੂੰ ਮਾਰੋ ਗੋਲੀ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ ਯਾਦ ਰੱਖਿਓ, ਬਸ ਮਿਲਦੇ ਰਹਾਂਗੇ, ਹੁਣ ਤਾਂ 9-10, ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ, ਲਵ ਯੂ, ਜ਼ਿੰਦਗੀ ਜ਼ਿੰਦਾਬਾਦ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਇੰਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਆਦਾਬ ਨਮਸਕਾਰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ

ਜੇ ਬਹੁਤਾ ਲੋਕੀ ਕਮਲਾ ਸ਼ਦਾਈ ਕਹਿੰਦੇ ਜੇ ਰਹੀਏ ਚੁੱਪ ਫਿਰ ਆਖਦੇ ਬਿਮਾਰ ਹੈ ਬੋਲੀਏ ਜੇ ਬਹੁਤਾ ਲੋਕੀ ਕਮਲਾ ਸ਼ੁਦਾਈ ਕਹਿੰਦੇ ਜੇ ਰਹੀਏ ਚੁੱਪ ਫਿਰ ਲੱਗਦਾ ਬਿਮਾਰ ਹੈ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਵਿੱਚ ਉੱਜੜ ਜਾਊ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਵਿੱਚ ਉੱਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗੁਆਰ ਹੈ ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ ਹੈ ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ ਹੈ ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ ਇੱਥੇ ਉੱਥੇ ਪੱਤ ਰੱਖੇ ਉਹੀ ਸੱਚੇ ਪਾਤਸ਼ਾਹ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ ਜਿਸ ਨੂੰ ਤੁਸੀਂ ਮਾਣ ਦਿੰਦੇ ਹੋ ਜਿਸ ਨੂੰ ਤੁਸੀਂ ਸੁਣਦੇ ਹੋ ਜਿਸ ਦੇ ਨਾਲ ਤੁਸੀਂ ਜੁੜਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5:30 AM ਦੀ ਫ੍ਰੀਕੁਐਂਸੀ 'ਤੇ ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਕਰਦੇ ਨੇ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ ਅਤੇ ਬਹੁਤ ਖੂਬਸੂਰਤ 5:30 AM ਦੀ ਸਾਰੀ ਜਿਹੜੀ ਇਹ ਚੇਨ ਜਿਹੜੀ ਸਵੇਰੇ 4 ਵਜੇ ਤੋਂ ਚੱਲਦੀ ਹੈ ਅਤੇ ਅਸੀਂ ਇਸ ਦੀ ਸਮਾਪਤੀ ਕਰਦੇ ਹਾਂ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਅਤੇ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੰਨੀ ਅੱਛੀ ਹੋਏ ਜਿਸ ਪ੍ਰੋਗਰਾਮ ਦੇ ਵਿਚਕਾਰ ਇੰਨੇ ਅੱਛੇ ਅੱਛੇ ਪ੍ਰੋਗਰਾਮ ਹੋਣ ਅਤੇ ਉਸ ਫ੍ਰੀਕੁਐਂਸੀ ਦਾ ਆਖਰੀ ਪ੍ਰੋਗਰਾਮ ਵੀ ਖੂਬਸੂਰਤ ਜਿੰਨਾ ਕੋਸ਼ਿਸ਼ ਅਸੀਂ ਕਰ ਸਕਦੇ ਉਸ ਨੂੰ ਬਣਾਉਣ ਦੀ ਆਪਣੀ ਸਮਰੱਥਾ ਦੇ ਮੁਤਾਬਕ ਕੋਸ਼ਿਸ਼ ਕਰੀ ਦੀ ਹੈ ਸੋ ਰੇਡੀਓ ਪ੍ਰੋਗਰਾਮ ਸਬਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ ਰੋਜ਼ ਸ਼ਾਮ ਨੂੰ ਜਦੋਂ ਆਪਣੇ ਇੰਡੀਆ ਦੇ ਵਿੱਚ ਸਵੇਰ ਹੁੰਦੀ ਹੈ ਤਾਂ ਉੱਥੋਂ ਸਵੇਰ ਜਿਹੜਾ ਆਨਲਾਈਨ ਉਹ ਪ੍ਰਕਾਸ਼ਿਤ ਹੋ ਜਾਂਦਾ ਹੈ ਤੁਸੀਂ ਉਸਦੀ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ VPS24.ca 24 ਘੰਟੇ ਸੱਤੋ ਦਿਨ ਵਾਲਾ ਚੱਲਣ ਵਾਲਾ IPTV ਚੈਨਲ ਹੈ ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ ਜਿੱਥੇ ਤੁਸੀਂ ਦੇਖੋਗੇ ਕਲਾਸਿਕ ਪੁਰਾਣੀਆਂ ਨਵੀਆਂ ਪੰਜਾਬੀ ਦੀਆਂ ਫਿਲਮਾਂ ਔਰ ਵਿਸ਼ਵ ਪੰਜਾਬੀ ਸਭਾ ਦੁਆਰਾ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ ਜੋ ਜੋ ਪ੍ਰੋਗਰਾਮ ਉੱਥੇ ਔਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆ ਜਾਂਦੀ ਹੈ ਅਤੇ ਅਸੀਂ IPTV ਦੇ ਉੱਪਰ ਉਸ ਨੂੰ ਅਪਲੋਡ ਕਰਦੇ ਰਹਿੰਦੇ ਹਾਂ ਅੱਜ ਦਾ ਪ੍ਰੋਗਰਾਮ ਵੀ ਇਸ ਵੇਲੇ ਅਗਰ ਕੋਈ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਸ ਵੇਲੇ ਸਾਡੇ ਨਾਲ ਕਿਸੇ ਕਾਰਨ ਕਿਸੇ ਰੁਝੇਵੇ ਦੇ ਕਾਰਨ ਨਹੀਂ ਜੁੜ ਸਕਦੇ ਜਾਂ ਅੱਜ ਦੇ ਪ੍ਰੋਗਰਾਮ ਨੂੰ ਕਿਸੇ ਮਿਸ ਕਰ ਜਾਂਦੇ ਨੇ ਅਤੇ ਅਗਲੇ ਦਿਨ ਸ਼ਾਮ ਨੂੰ ਅਸੀਂ 6:30-7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ ਰਿਕਾਰਡਡ ਪ੍ਰੋਗਰਾਮ ਨੂੰ ਵੀ ਅਪਲੋਡ ਕਰ ਦਿੰਦੇ ਹਾਂ IPTV ਚੈਨਲ 'ਤੇ ਤੁਸੀਂ ਦੇਖ ਸਕਦੇ ਹੋ ਵਿਸ਼ਵ ਪੰਜਾਬੀ ਭਵਨ ਵਿਸ਼ਵ ਪੰਜਾਬੀ ਸਭਾ ਦਾ ਇੱਕ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਹੈ ਜੋ ਬ੍ਰਹਮਟਨ ਦੇ ਵਿੱਚ ਆਪਣੀ ਮਿਸਾਲ ਆਪ ਹੈ ਕੱਲ੍ਹ ਹੀ ਅਸੀਂ ਉੱਥੇ ਪ੍ਰੋਗਰਾਮ ਬੜਾ ਖੂਬਸੂਰਤ ਇੱਕ ਔਰਗਨਾਈਜ਼ ਕੀਤਾ ਆਯੋਜਿਤ ਕੀਤਾ ਜਿਸ ਦਾ ਜ਼ਿਕਰ ਮੈਂ ਤੁਹਾਡੇ ਨਾਲ ਪਹਿਲੇ ਕੀਤਾ ਸੀ ਕਿ ਦੁਬਈ ਦੇ ਇੱਕ ਬਹੁਤ ਹੀ ਮਹਾਨ ਵਿਅਕਤੀ ਜੋ ਪੰਜਾਬ ਨੂੰ ਬਿਲੋਂਗ ਕਰਦੇ ਨੇ ਡਾਕਟਰ SVS ਓਬਰਾਏ ਜਿਨ੍ਹਾਂ ਦਾ ਟਰੱਸਟ ਪੰਜਾਬ ਦੇ ਵਿੱਚ ਚੱਲਦਾ ਹੈ ਸਰਬੱਤ ਦਾ ਭਲਾ ਅਤੇ ਕੱਲ੍ਹ ਜਾਣਕਾਰੀ ਬਹੁਤ ਖੂਬਸੂਰਤ ਮਿਲੀ ਉਹਨਾਂ ਦੇ ਬਾਰੇ ਉਹਨਾਂ ਦੀ ਜ਼ੁਬਾਨੀ ਉਹਨਾਂ ਨੇ ਰੂਬਰੂ ਉਹਨਾਂ ਦਾ ਸੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਉਹ ਲੈ ਕੇ ਆ ਰਹੇ ਨੇ ਪੰਜਾਬ ਦੇ ਵਿੱਚ ਔਰ ਕਿਹੜੇ ਕਿਹੜੇ ਆਲਰੇਡੀ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੀ ਅਪਡੇਸ਼ਨ ਪੂਰੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਉਹ ਕਹਿੰਦੇ ਵੀ 34 ਬੜੀ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਹ ਕਹਿੰਦੇ ਵੀ 34 ਵੱਖਰੀਆਂ ਵੱਖਰੀਆਂ ਸੇਵਾਵਾਂ ਜਿਹੜੀਆਂ ਨਾ ਅਸੀਂ ਸਰਬੱਤ ਦਾ ਖਾਲਸਾ ਸੋਰੀ ਸਰਬੱਤ ਦਾ ਭਲਾ ਜਿਹੜਾ ਸਾਡਾ ਚੈਰੀਟੇਬਲ ਟਰੱਸਟ ਹੈ ਉਸ ਦੇ ਦੁਆਰਾ ਸਾਰੇ ਪੰਜਾਬ ਦੇ ਵਿੱਚ ਚਲਾਈਆਂ ਹੋਈਆਂ ਨੇ 34 ਸੇਵਾਵਾਂ ਉਹ 34 ਸੇਵਾਵਾਂ ਜੇ ਗਿਣਤੀ ਕਰੀਏ ਨਾ ਉਹਨਾਂ ਦੀ ਇੱਕ ਇੱਕ ਕਰਕੇ ਜੇ ਉਹਨਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਮੇਰਾ ਖਿਆਲ ਸਾਡਾ ਸਾਰਾ ਪ੍ਰੋਗਰਾਮ ਵੀ ਜਿਹੜਾ ਥੋੜ੍ਹਾ ਪੈ ਜਾਏਗਾ ਉਹਨਾਂ ਦਾ ਜ਼ਿਕਰ ਕਰਨ ਵਾਸਤੇ 100 ਤੋਂ ਲੈ ਕੇ 125 ਦੇ ਕਰੀਬ ਉਹ ਕਹਿੰਦੇ ਵੀ ਲੈਬੋਰਟਰੀਜ਼ ਬਣਾਈਆਂ ਹੋਈਆਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਕਿ ਜਿੱਥੇ ਬੜੇ ਨੋਮੀਨਲ ਜੇ ਚਾਰਜਸ ਦੇ ਉੱਪਰ ਉਹਨਾਂ ਨੇ ਟੈਸਟ ਰੱਖੇ ਹੋਏ ਹਨ 10-10, 15-15, 20-20 ਰੁਪਏ ਦੇ ਜਿਹੜੇ ਜਿਹੜੇ ਟੈਸਟ 400-500 ਰੁਪਏ ਲੈਬੋਰਟਰੀਆਂ ਦੇ ਜਿਹੜੇ ਹੁੰਦੇ ਹਨ ਉਹਨਾਂ ਨੇ 10-10, 20-20 ਰੁਪਏ ਦੇ ਟੈਸਟ ਰੱਖੇ ਹੋਏ ਹਨ
आनंदपुर साहब दे विच एक यूनिवर्सिटी बनाई है जिथे टोटल फ्री बच्चों नूं पढ़ाया जांदा है, फ्री उन्हां नूं रखिया जांदा है। 600 दे करीब वह कहिंदे वी एडमिशन उत्थे हो चुकी है। पिछले दिन ही पंजाब दे विच जदों हड़ आए या होर कुदरती आफतां जिन्नियां वी उत्थे आउंदियां ने, हड़ आए पिछे जे बरसातां बणियां होईयां, लोकां दे घर टह गए, लोकां दीआं फसलां डुब गईआं, ते उन्हां ने बहुत लोकां दी दिल खोल के जिहड़ी ना उत्थे उन्हां दी सहायता कीती। पंजाबी यूनिवर्सिटी पटियाला दे विच एक स्पोर्ट्स एंड मैडिसन डिपार्टमेंट आ, उत्थे गतका सीखते ने बच्चे, एक एडमिशन लैंदे ने क्लास दे विच। जिन्हें बच्चे गतका की ट्रेनिंग लैन की क्लास दे विच एडमिशन लैंदे ने ना, उन्हां सारिआं दी फीस उन्हां दे सरबत दा भला चैरिटेबल ट्रस्ट वालों पे की जाती है। फिर एक होर बहुत वड्डी जिहड़ी मैनू वाकया मेरे ना बड़ा इमोशनल हो गया मैं उस चीज़ नूं सुन के जदों उन्होंने जिक्र किया कि घट्टो घट 400 दे करीब वह कहिंदे है कि विदेशों दे विच वसदे जिहड़े सारे पंजाबी भैन भरा शिकार हो गए ना अपनियां गलतियां दे कारण मौत दा शिकार हो गए, ते उन्हां दीआं डेड बॉडीज़ नूं पंजाब दे विच पहुँचाउण दा जिम्मा SPS ओबराई जी ने चुकया। 400 दे करीब वह कहिंदे वी हुण तक मैं डेड बॉडीज़ पंजाब दे विच पहुँचा चुका बाई एयर। ਇਹ ਨਹੀਂ ਕਿ ਇੱਥੋਂ ਬਾਈ ਏਅਰ ਉਸਨੂੰ ਪਹੁੰਚਾਇਆ ਜਾਂਦਾ ਅੰਮ੍ਰਿਤਸਰ ਜਾਂ ਦਿੱਲੀ, ਉਸ ਤੋਂ ਅੱਗੇ ਦਿੱਲੀ ਜਾਂ ਅੰਮ੍ਰਿਤਸਰ ਏਅਰਪੋਰਟ ਤੋਂ ਵੀ ਇੱਕ ਐਂਬੂਲੈਂਸ ਉੱਥੇ ਖੜੀ ਹੈ ਉਹਨਾਂ ਦੀ, ਉਹ ਉਹਨਾਂ ਦੇ ਘਰ ਉਹਨਾਂ ਨੂੰ ਪਹੁੰਚਾਉਂਦੀ ਹੈ। ਔਰ ਘਰ ਪਹੁੰਚ ਕੇ ਫਿਰ ਉਹ ਕਹਿੰਦੀ ਅਸੀਂ ਦੇਖਦੇ ਹਾਂ ਸਾਡੀ ਟੀਮ ਜਾਂਦੀ ਹੈ ਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ। ਜੇ ਮੰਨ ਲਓ ਇੱਥੇ ਰਹਿਣ ਵਾਲਾ ਲੜਕਾ ਕਿਸੇ ਕਾਰਨ ਸ਼ਿਕਾਰ ਹੋ ਗਿਆ ਤਾਂ ਉਹਨਾਂ ਦੇ ਘਰ ਦੀ ਹਾਲਤ ਅਗਰ ਅੱਛੀ ਨਹੀਂ ਹੈ ਤਾਂ ਉਹ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਅਸੀਂ ਆਰਥਿਕ ਮਦਦ ਵੀ ਦਿੰਦੇ ਹਾਂ, ਜੇਕਰ ਅੱਗੇ ਕੋਈ ਕਮਾਉਣ ਨਹੀਂ ਵਾਲਾ ਕਮਾਉਣ ਵਾਲਾ ਹੈਗਾ, ਜ਼ਰੀਆ ਨਹੀਂ ਹੈ ਕਮਾਈ ਦਾ, ਤੇ ਅਸੀਂ ਉਸ ਘਰ ਦੀ ਪੈਨਸ਼ਨ ਵੀ ਲਗਾ ਦਿੰਦੇ। ਫਿਰ ਉਸ ਤੋਂ ਇਲਾਵਾ ਉਹ ਕਹਿੰਦੇ ਵੀ ਘੱਟੋ ਘੱਟ 20-25 ਦੇ ਕਰੀਬ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਅਰਬ ਦੇਸ਼ਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਫਸ ਗਏ ਕਿਸੇ ਜੁਰਮ ਦੇ ਕਾਰਨ, ਉਹਨਾਂ ਨੂੰ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਹੋ ਗਈ। ਉਹ ਕਹਿੰਦੇ ਵੀ ਕਿ 3-4 million ਦੇ ਕਰੀਬ ਉਹਨਾਂ ਨੇ ਉਹਨਾਂ ਦੀ ਮਨੀ ਡਾਲਰਸ ਦੇ ਰੂਪ ਵਿੱਚ ਦੇ ਕੇ, ਬਲੱਡ ਮਨੀ ਉਹਨੂੰ ਕਿਹਾ ਜਾਂਦਾ, ਕਿ ਉਹ ਬਲੱਡ ਮਨੀ ਦੇ ਕੇ ਉਹਨਾਂ ਨੂੰ ਰਿਹਾਅ ਕਰਵਾ ਕੇ ਉਹਨਾਂ ਨੂੰ ਵਾਪਸ ਆਪਣੇ ਘਰ ਭੇਜਿਆ। ਸੋ ਐਡਾ ਮਹਾਨ ਆਦਮੀ, ਮਾਨਵਤਾ ਦੇ ਪੁੰਜ, ਸੱਚਮੁੱਚ ਅਜਿਹੇ ਵਿਅਕਤੀ ਦੇ ਦਰਸ਼ਨ ਕਰਕੇ ਨਾ ਮਨ ਬੜਾ ਪ੍ਰਸੰਨ ਹੁੰਦਾ, ਅਤੇ ਕੱਲ੍ਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਨਾ ਉਹਨਾਂ ਦੇ ਜੋ ਜੋ ਪ੍ਰੋਜੈਕਟ ਚੱਲਦੇ ਨੇ, ਅਤੇ ਵਾਕਈ ਬਹੁਤ ਇੰਸਪਾਇਰ ਹੋਇਆ ਮੈਂ ਉਹਨਾਂ ਦੀ ਗੱਲਬਾਤ ਤੋਂ, ਬੜਾ ਪ੍ਰਭਾਵਿਤ ਹੋਇਆ ਉਹਨਾਂ ਦੀ ਗੱਲਬਾਤ ਤੋਂ। ਬੜੀ ਮਹਾਨ ਸ਼ਖਸੀਅਤ ਹੈ, ਡਾਊਨ ਟੂ ਅਰਥ। ਔਰ ਵੱਡੀ ਗੱਲ ਜਿਹੜੀ ਉਹਨਾਂ ਨੇ ਦੱਸੀ, ਉਹ ਕਹਿੰਦੇ ਮੈਂ ਆਪਣੀ ਕਮਾਈ ਦਾ 98% ਹਿੱਸਾ ਜਿਹੜਾ ਨਾ ਉਹ ਮਾਨਵਤਾ ਦੀ ਭਲਾਈ ਦੇ ਲਈ ਖਰਚ ਕਰਦਾ, ਸਿਰਫ 2% ਮੈਂ ਆਪਣੇ ਖਰਚੇ ਲਈ, ਕਹਿੰਦਾ ਸਾਡੇ ਖਰਚੇ ਲਈ ਓਨਾ ਹੀ ਕਾਫੀ ਹੈ, 98% ਉਹ ਕਹਿੰਦੇ ਮੈਂ ਖਰਚ ਕਰਦਾ ਮਾਨਵਤਾ ਦੀ ਭਲਾਈ ਦੇ ਲਈ। ਫਿਰ ਜਿਹੜਾ ਆਦਮੀ ਇੰਨਾ ਅੱਛਾ ਹੋਏ ਨਾ, ਅੱਗੇ ਲੀਡਰ ਇੰਨਾ ਅੱਛਾ ਹੋਏ ਤੇ ਟੀਮ ਉਸਦੀ ਉੱਥੋਂ ਅੱਛੀ ਹੋ ਜਾਂਦੀ ਹੈ। ਉਹ ਕਹਿੰਦੇ ਵੀ ਮੇਰੇ ਜਿੰਨੇ ਵੀ ਸਾਡੇ ਨਾਲ ਵਲੰਟੀਅਰ ਜੁੜੇ ਹੋਏ ਨਾ, ਉਹਨਾਂ ਦੇ ਵਿੱਚੋਂ 98% ਹੈਗੇ ਨੇ ਜਿਹੜੇ ਫ੍ਰੀ ਮੇਰੇ ਨਾਲ ਕੰਮ ਕਰਦੇ ਨੇ, ਹੈਲਪ ਕਰਦੇ ਨੇ ਮੇਰੀ। ਸਿਰਫ 2-4% ਲੋਕ ਜਿਨ੍ਹਾਂ ਨੂੰ ਅਸੀਂ ਇੰਪਲਾਈ ਵੀ ਰੱਖਿਆ ਹੋਇਆ, ਕਿਉਂਕਿ ਟੈਕਨੀਕਲ ਲੋਕ ਜਿਹੜੀਆਂ ਲੈਬੋਰਟਰੀਆਂ ਚਲਾਉਣੀਆਂ ਨਾ, ਉੱਥੇ ਟੈਕਨੀਕਲ ਬੰਦੇ ਚਾਹੀਦੇ ਜਿਨ੍ਹਾਂ ਨੂੰ ਸਮਝ ਆ, ਟੈਸਟ ਕਰ ਸਕਦੇ ਨੇ, ਡਾਕਟਰ ਵੀ ਰੱਖੇ ਹੋਏ ਨੇ। ਇੱਕ ਹੋਰ ਬੜਾ ਵੱਡਾ ਪ੍ਰੋਜੈਕਟ ਉਹ ਕਹਿੰਦੇ ਲੈ ਕੇ ਅਸੀਂ ਆ ਰਹੇ ਹੁਣ ਪਟਿਆਲਾ ਤੋਂ ਸਰਹੰਦ ਦੇ ਰਸਤੇ 'ਚ, ਉਹਨਾਂ ਨੇ ਦੱਸਿਆ ਅਸੀਂ 4 acres ਜ਼ਮੀਨ ਸਾਡੀ ਉੱਥੇ ਪਈ ਹੈ, ਬਹੁਤ ਵੱਡਾ ਉੱਥੇ ਮਲਟੀ ਸਪੈਸ਼ਲਿਸਟੀ ਹੋਸਪਿਟਲ ਜਿਹੜਾ ਕਹਿੰਦੇ ਅਸੀਂ ਬੜੀ ਜਲਦੀ ਉੱਥੇ ਬਣਾ ਰਹੇ ਹਾਂ। ਸੋ ਸੱਚਮੁੱਚ ਐਸੇ ਆਦਮੀ ਨੂੰ ਸਲਿਊਟ ਕਰਨ 'ਤੇ ਦਿਲ ਕਰਦਾ, ਅਤੇ ਕੱਲ੍ਹ ਅਸੀਂ ਉਹਨਾਂ ਦੇ ਨਾਲ ਰੂਬਰੂ ਕੀਤਾ। ਸੋ ਵਿਸ਼ਵ ਪੰਜਾਬੀ ਸਭਾ ਦਾ ਬਹੁਤ ਵਧੀਆ ਉਪਰਾਲਾ ਸੀ। ਡਾਕਟਰ ਕਥੂਰੀਆ ਸਾਡੇ ਜਿਹੜੇ, ਉਹ ਵੀ ਬਹੁਤ ਇਸ ਖੇਤਰ ਦੇ ਵਿੱਚ, ਉਹਨਾਂ ਨੂੰ ਜਨੂੰਨ ਹੈ ਕਿ ਜਦੋਂ ਵੀ ਸਾਡੇ ਪੰਜਾਬ ਤੋਂ ਜਾਂ ਦੁਨੀਆ ਤੋਂ ਕੋਈ ਵੀ ਐਸਾ ਵਿਅਕਤੀ ਕੋਈ ਵੀ ਆਉਂਦਾ ਨਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਹੋਵੇ, ਲੇਕਿਨ ਉਹਨੇ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਪ੍ਰਾਪਤੀ ਕੀਤੀ ਹੋਵੇ, ਚਾਹੇ ਹੈਲਥ ਦੇ ਖੇਤਰ ਵਿੱਚ ਹੋਏ, ਚਾਹੇ ਲਿਟਰੇਚਰ ਦੇ ਖੇਤਰ ਵਿੱਚ ਹੋਏ, ਚਾਹੇ ਮਿਊਜ਼ਿਕ ਦੇ ਖੇਤਰ ਵਿੱਚ ਹੋਏ, ਚਾਹੇ ਸੋਸ਼ਲ ਸਰਵਿਸ ਦੇ ਕਿਸੇ ਵੀ ਖੇਤਰ ਦੇ ਵਿੱਚ ਹੋਏ, ਉਹ ਕਹਿੰਦੇ ਉਹਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਬੁਲਾ ਕੇ ਉਸਦਾ ਰੂਬਰੂ ਕਰਦੇ ਹਾਂ। ਦੋਸਤ ਮਿੱਤਰ ਭੈਣ ਭਰਾ ਜਦੋਂ ਆਉਂਦੇ ਨੇ ਤਾਂ ਉਹਨਾਂ ਦੀਆਂ ਪ੍ਰਾਪਤੀਆਂ ਤੋਂ, ਉਹਨਾਂ ਦੇ ਸੰਘਰਸ਼ ਤੋਂ, ਉਹਨਾਂ ਦੀ ਜ਼ਿੰਦਗੀ ਨੂੰ ਕੋਈ ਨਾ ਕੋਈ ਸੇਧ ਮਿਲਦੀ ਹੈ, ਅਤੇ ਨਾਲ ਜਿਹੜਾ ਚਾਹ ਪਾਣੀ ਜਿਹੜਾ ਨਾ ਉਹ ਵੀ ਇੱਕ ਸਾਡੀ ਪ੍ਰਾਹੁਣਾਚਾਰੀ ਸਾਡੇ ਪੰਜਾਬੀਆਂ ਦਾ ਇੱਕ ਅਸੂਲ ਹੈ, ਅਸੀਂ ਉਹਨਾਂ ਦੀ ਕਰਦੇ। ਸੋ ਹੁਣ ਵੀ 2-4 October ਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਸਾਡਾ ਪ੍ਰੋਗਰਾਮ ਉਲੀਕਿਆ ਹੋਇਆ, ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਜਾ ਰਹੀ ਹੈ 2-4 October ਨੂੰ, ਉਹ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ, ਅਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ।
6 ਸਤੰਬਰ ਨੂੰ ਵੀ ਉੱਥੇ ਇੱਕ ਪ੍ਰੋਗਰਾਮ ਹੈਗਾ, ਦੁਪਹਿਰੇ 2 ਕੁ ਵਜੇ ਦੇ ਕਰੀਬ ਹੈ। ਕੋਈ ਦਿਸ਼ਾ ਸਾਡੇ ਇੱਕ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇੱਕ ਸਫ਼ਰਨਾਮਾ ਹੈ ਸਾਡੇ ਰਾਜਵੰਤ ਕੌਰ ਸੰਧੂ, ਸਾਡੇ ਭੈਣ ਜੀ ਵਰਿਆਮ ਸੰਧੂ ਦੀ ਪਤਨੀ, ਉਹਨਾਂ ਨੇ ਲਿਖਿਆ। ਉਸ ਦੇ ਉੱਪਰ ਗੱਲਬਾਤ ਹੋਏਗੀ, ਉਸ ਨੂੰ ਰਿਲੀਜ਼ ਵੀ ਕਰਨਾ ਉਸ ਦਿਨ 6 ਸਤੰਬਰ ਨੂੰ 2 ਵਜੇ ਤੋਂ ਲੈ ਕੇ ਅਤੇ 3-4 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੀ, ਉੱਥੇ ਵੀ ਤੁਹਾਨੂੰ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਅੱਜ ਦੋਸਤੋ ਵੀਕਐਂਡ ਤੁਸੀਂ ਮਨਾ ਕੇ ਆਇਓ, ਬਹੁਤ ਵਧੀਆ ਰਿਹਾ ਹੋਏਗਾ ਤੁਹਾਡਾ ਵੀਕਐਂਡ। ਪਰਮਾਤਮਾ ਕਰੇ ਸਭ ਤੁਹਾਡੇ ਤੰਦਰੁਸਤੀ ਹੋਏਗੀ, ਬੱਚੇ ਠੀਕ ਠਾਕ ਹੋਣਗੇ। ਬਾਕੀ ਬੱਚਿਆਂ ਦਾ ਮੇਰਾ ਖਿਆਲ ਇਹ ਵੀਕ ਹੈ ਅਤੇ ਨੈਕਸਟ ਵੀਕ ਤੋਂ ਬੱਚਿਆਂ ਦੇ ਸਕੂਲ ਵੀ ਸ਼ੁਰੂ ਹੋ ਜਾਣੇ ਨੇ। ਸੋ ਅੱਜ ਸੋਮਵਾਰ ਦਾ ਦਿਨ ਹੋ ਗਿਆ, 31 ਅਗਸਤ ਹੋ ਗਈ, ਅਗਸਤ ਦਾ ਮਹੀਨਾ ਅੱਜ ਬੀਤ ਗਿਆ ਅਤੇ ਆਪਣੀ ਮੁਲਾਕਾਤ ਕੱਲ੍ਹ ਹੋਏਗੀ ਹੁਣ ਅੱਜ ਦੇ ਪ੍ਰੋਗਰਾਮ ਤੋਂ ਬਾਅਦ, ਇੱਕ ਮਹੀਨੇ ਬਾਅਦ 1 ਸਤੰਬਰ ਨੂੰ। ਅੱਜ ਇਸ ਵੇਲੇ ਟੈਂਪਰੇਚਰ ਹੈਗਾ ਜੇ 20 ਡਿਗਰੀ ਅਤੇ ਦਿਨ ਵੇਲੇ ਰਿਹਾ 22 ਡਿਗਰੀ, ਅਤੇ ਇਸ ਵੇਲੇ ਪ੍ਰੋਡਿਕਸ਼ਨ ਜਿਹੜੀ ਮੈਂ ਹੁਣੇ ਨੋਟ ਕੀਤੀ ਸੀ 10 ਕੁ ਵਜੇ ਕਿ 87% ਬਾਹਰ ਰੇਨ ਦੀ ਜਿਹੜੀ ਸੰਭਾਵਨਾ ਹੈ, ਅਸੀਂ ਪਤਾ ਨਹੀਂ ਰੇਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਜਾਂ ਗੂਗਲ ਨੇ ਗਲਤ ਇਹ ਜਾਣਕਾਰੀ ਦਿੱਤੀ, ਲੇਕਿਨ ਮੈਂ ਜੋ ਨੋਟ ਕੀਤਾ ਉਹਦੇ ਮੁਤਾਬਕ ਇਹ ਸੀ ਕਿ 87% ਦੱਸਿਆ ਸੀ ਕਿ ਆਪਣੇ ਆਸ ਪਾਸ ਏਰੀਏ ਦੇ ਵਿੱਚ ਰੇਨ ਦੀ ਜਿਹੜੀ ਪ੍ਰੋਡਿਕਸ਼ਨ ਹੈ। ਕੱਲ੍ਹ 1 ਸਤੰਬਰ ਹੋ ਜਾਣੀ ਹੈ ਜੀ ਮੰਗਲਵਾਰ ਦਾ ਦਿਨ, 6:42 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਅਤੇ 7:54 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। 29 ਡਿਗਰੀ ਟੈਂਪਰੇਚਰ ਕੱਲ੍ਹ ਰਹਿਣ ਦੀ ਸੰਭਾਵਨਾ ਜਿਹੜੀ ਹੈ, ਕੱਲ੍ਹ ਵਾਹਵਾ ਗਰਮਾ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ। ਬਾਕੀ ਦੇਖੋ ਕੁਦਰਤ ਹੈ, ਕੁਦਰਤ ਦੇ ਨਜ਼ਾਰੇ ਜਿਹੜੇ ਨਾ ਉਹ ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇੱਕ ਤਾਂ ਦੇਖੋ ਹੁਣ ਮੈਂ ਨਾ ਬਾਹਰ ਥੋੜ੍ਹੀ ਦੇਰ ਪਹਿਲੇ ਖੜ੍ਹਾ ਸੀ, ਬੜਾ ਅਜੀਬ ਜਿਹਾ ਕਿਸਮ ਦਾ ਮੌਸਮ ਸੀ, ਨਾ ਤਾਂ ਸਰਦੀ ਸੀ ਬਾਹਰ, ਨਾ ਕੋਈ ਹੁੰਮਸ ਜਿਹਾ ਸੀ, ਹਵਾ ਚੱਲ ਰਹੀ ਸੀ ਲੇਕਿਨ ਹਵਾ ਦੇ ਵਿੱਚ ਕੋਈ ਠੰਡਕ ਕਿਸੇ ਕਿਸਮ ਦੀ ਨਹੀਂ ਸੀ, ਅਜੀਬ ਜਿਹੀ ਕਿਸਮ ਦੀ ਗਹਿਰ ਜਿਹੀ ਛਾਈ ਹੋਈ ਹੈ ਜਿੱਦਾਂ ਕੋਈ ਧੁੰਦ ਜਿਹੀ ਛਾਈ ਹੁੰਦੀ ਨਾ, ਬੜਾ ਅਜੀਬ ਜਿਹਾ ਕਿਸਮ ਦਾ ਮੌਸਮ ਸੀ ਜਿਹਨੂੰ ਕੋਈ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਭਾਈ ਇੱਦਾਂ ਦਾ ਮੌਸਮ ਹੈ, ਉਹਨੂੰ ਦੇਖ ਕੇ ਉਹਨੂੰ ਫੀਲ ਹੀ ਕੀਤਾ ਜਾ ਸਕਦਾ ਵੀ ਇਸ ਤਰ੍ਹਾਂ ਦਾ ਮੌਸਮ ਹੈ। ਸੋ ਕੁਦਰਤ ਦੇ ਜਿਹੜੇ ਕ੍ਰਿਸ਼ਮੇ ਨੇ ਨਾ, ਸਾਨੂੰ ਕੁਦਰਤ ਬਹੁਤ ਸਬਕ ਦਿੰਦੀ ਹੈ ਆਪਣੇ ਕ੍ਰਿਸ਼ਮਿਆਂ ਦੇ ਨਾਲ। ਇੱਕ ਸਬਕ ਸਾਨੂੰ 2020 ਦੇ ਵਿੱਚ ਮਿਲਿਆ ਸੀ ਨਾ, ਜਦੋਂ ਕੋਵਿਡ ਫੈਲਿਆ ਸੀ, ਪੂਰੇ ਦੁਨੀਆਂ ਨੂੰ ਕਿਸ ਤਰ੍ਹਾਂ ਜਾਮ ਕੀਤਾ ਸੀ ਨੇਚਰ ਨੇ, ਕੁਦਰਤ ਨੇ, ਉਸ ਤੋਂ ਸਾਨੂੰ ਬਹੁਤ ਵੱਡਾ ਸਬਕ ਮਿਲਿਆ ਕਿ ਕੁਦਰਤ ਦੇ ਨਾਲ ਕਦੇ ਵੀ ਖਿਲਵਾੜ ਨਹੀਂ ਕਰਨਾ ਚਾਹੀਦਾ। ਹੁਣ ਫੇਰ ਇੱਕ ਬਹੁਤ ਵੱਡਾ ਸਾਨੂੰ ਸਬਕ ਮਿਲਿਆ ਪਿਛਲੇ ਦਿਨੀ, ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਕਿ ਨੇਪਾਲ ਦੇ ਵਿੱਚ ਕੀ ਕੁਝ ਵਾਪਰਿਆ, ਸੋਸ਼ਲ ਮੀਡੀਆ ਭਰਿਆ ਪਿਆ ਅੱਜ ਕੱਲ੍ਹ, ਤੁਸੀਂ ਮੋਬਾਈਲ ਚਲਾਓ ਉਹਦੇ ਉੱਪਰ ਰੀਲਾਂ ਹੀ ਰੀਲਾਂ ਜਿਹੜੀਆਂ ਨੇਪਾਲ ਦੇ ਵਿੱਚ ਜੋ ਜੋ ਕੁਝ ਵਾਪਰਿਆ, ਜੋ ਜੋ ਉਸ ਹੜ੍ਹ ਜਿਹੜਾ ਆਇਆ ਨਾ, ਹੜ੍ਹ ਅਚਾਨਕ ਜਿਹੜਾ ਆਇਆ, ਉਹ ਕੋਈ ਬੰਨ ਨਹੀਂ ਟੁੱਟਿਆ, ਕੋਈ ਕੁਝ ਨਹੀਂ ਟੁੱਟਿਆ, ਉਹ ਜੋਗ੍ਰਫੀ, ਉਹ ਕਹਿੰਦੇ ਵੀ ਉੱਪਰ ਪਹਾੜਾਂ ਦੇ ਵਿੱਚ ਜਿੱਥੇ ਬਰਫ਼ ਜੰਮੀ ਹੋਈ ਸੀ ਨਾ, ਉੱਥੋਂ ਕੋਈ ਗਲੇਸ਼ੀਅਰ ਬਹੁਤ ਵੱਡਾ ਜਿਹੜੀ ਉੱਥੋਂ ਨਦੀ ਨਿਕਲਦੀ ਸੀ, ਕੋਈ ਨੇਚਰ ਦੀ ਕੁਦਰਤ ਦੇ ਵਿੱਚ ਬਸ ਕੋਈ ਤਬਦੀਲੀ ਉੱਥੇ ਹੋਈ, ਉਹਨਾਂ ਪਹਾੜਾਂ ਦੇ ਵਿੱਚ ਹਿਲਜੁਲ ਕੋਈ ਹੋਈ, ਉੱਥੇ ਕੋਈ ਥੋੜ੍ਹੀ ਬਹੁਤੀ ਜਿਹੜੀ ਅੰਦਰੂਨੀ, ਬਹੁਤ ਵੱਡਾ ਬਰਫ਼ ਦਾ ਇੱਕ ਗਲੇਸ਼ੀਅਰ ਜਿਹੜਾ ਨਾ, ਉਹ ਆਪਣੇ ਟੈਂਪਰੇਚਰ ਵਧਣ ਦੇ ਕਾਰਨ ਉੱਥੇ ਗਿਰਿਆ ਨਦੀ ਦੇ ਵਿੱਚ, ਅਤੇ ਉਸ ਨਦੀ ਦੇ ਪਾਣੀ ਦੇ ਵਿੱਚ ਮਿਲ ਕੇ ਉਹਨੇ ਜਿਹੜਾ ਵਿਕਰਾਲ ਰੂਪ ਧਾਰਨ ਕੀਤਾ ਨਾ ਉਹਨੇ, ਵਾਕਈ ਉਹ ਤਾਂ ਰੀਲਾਂ ਦੇਖ ਕੇ ਬੰਦੇ ਦਾ ਨਾ ਲੂੰ ਕੰਢੇ ਖੜ੍ਹੇ ਹੋ ਜਾਂਦੇ ਹੈ, ਡਰ ਲੱਗਣ ਲੱਗ ਪੈਂਦਾ ਹੈ। ਅਤੇ ਜਿਨ੍ਹਾਂ ਲੋਕਾਂ ਨੇ ਉੱਥੇ ਫੇਸ ਕੀਤਾ ਉਸ ਚੀਜ਼ ਨੂੰ, ਉਸ ਸਿਚੁਏਸ਼ਨ ਨੂੰ, ਉਹਨਾਂ ਦਾ ਕੀ ਹਾਲ ਹੋਏਗਾ। 2-3 ਮੈਂ ਨਾ ਰੀਲਾਂ ਦੇਖੀਆਂ 2-3 ਵੀ, ਜਿਨ੍ਹਾਂ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ, ਇੰਨਾ ਮੈਨੂੰ ਇਮੋਸ਼ਨਲ ਕੀਤਾ, ਉਹਨਾਂ 2-3 ਦਾ ਮੈਂ ਨਾ ਜ਼ਿਕਰ ਤੁਹਾਡੇ ਨਾਲ ਕਰੂੰਗਾ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਬਾਕੀ ਤੁਸੀਂ ਵੀ ਦੇਖਿਆ ਹੋਏਗਾ, ਉਹਨਾਂ 2-3 ਤੋਂ ਸਾਨੂੰ ਲੈਸਨ ਬਹੁਤ ਮਿਲਦਾ ਹੈ। ਅਸੀਂ ਗੱਲ ਜ਼ਰੂਰ ਉਹਨਾਂ ਰੀਲਾਂ ਦੀਆਂ ਕਰਾਂਗੇ, ਸਾਡੀ ਉਹਨਾਂ ਦੇ ਨਾਲ ਵੀ ਬੜੀ ਹਮਦਰਦੀ ਹੈ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਲੋਕ ਉੱਥੇ ਮੌਤ ਦੇ ਅਗੋਸ਼ ਦੇ ਵਿੱਚ ਸਮਾ ਗਏ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਅਜੇ ਐਸੇ ਨੇ ਜਿਹੜੇ ਲਾਪਤਾ ਨੇ। ਤਾਂ ਜਿਹੜੇ ਲਾਪਤਾ ਨੇ, ਐਡੀ ਵਿਰਾਟ ਸਿਚੁਏਸ਼ਨ ਦੇ ਵਿੱਚ, ਉਹਨਾਂ ਲਾਪਤਾ ਦੇ ਵਿੱਚੋਂ ਵੀ ਮੇਰਾ ਖਿਆਲ ਹੈ ਕਿ ਅੱਧੇ ਪਚੱਧੇ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੋਣੀ, ਬਹੁਤ ਵੱਡਾ ਨਰਸੰਹਾਰ ਹੋਣ ਦੀ ਸੰਭਾਵਨਾ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਜੋ ਜੋ ਖ਼ਬਰਾਂ ਸਾਡੇ ਸਾਹਮਣੇ ਆਉਣਗੀਆਂ, ਲੇਕਿਨ ਜੋ ਜੋ ਕੁਝ ਦੇਖਿਆ ਨਾ ਵੀਰੇ ਰੀਲਾਂ ਦੇ ਵਿੱਚ, ਉਹਦਾ ਜ਼ਿਕਰ ਆਪਾਂ, ਮੈਂ 2-3 ਦਾ ਤੁਹਾਡੇ ਨਾਲ ਜ਼ਰੂਰ ਕਰੂੰਗਾ।
ਬਾਕੀ ਤੁਸੀਂ ਵੀ ਜੋ ਕੁਝ ਦੇਖਿਆ ਤੁਸੀਂ ਜੇ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਦੇ ਪ੍ਰਤੀ ਹਮਦਰਦੀ ਦੇ ਕੁਝ ਦੋ ਸ਼ਬਦ ਬੋਲਣਾ ਚਾਹੁੰਦੇ ਹੋ ਕੋਈ ਟ੍ਰਿਬਿਊਟ ਦੇਣਾ ਚਾਹੁੰਦੇ ਹੋ ਜਿਹੜੇ ਦੋਸਤ ਮਿੱਤਰ ਭੈਣ ਭਰਾ ਘਰਾਂ ਤੋਂ ਉਜੜ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਹਨਾਂ ਦੇ ਬਾਰੇ ਜੋ ਕੁਝ ਤੁਸੀਂ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੋ ਤਾਂ 647-367-5353 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਅਤੇ ਇਨ ਦਾ ਮੀਨ ਟਾਈਮ ਇੱਕ ਛੋਟਾ ਜਿਹਾ ਮੈਂ ਗੀਤ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਆਪਣਾ ਇਸ ਤਰ੍ਹਾਂ ਜਾਰੀ ਰਹੇਗਾ 647-367-5353 ਸਾਡਾ ਸਟੂਡੀਓ ਦਾ ਨੰਬਰ ਹੈ 647-367-5353 ਪਹਿਲਾਂ ਇੱਕ ਸੁਣਦੇ ਹਾਂ ਛੋਟਾ ਜਿਹਾ ਗੀਤ ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਨੂੰ ਅੱਗੇ ਚਲਾ ਕੇ ਰੱਖਾਂਗੇ

0: ਤੇ ਤੇ।
1: ਸਤਿ ਸ਼੍ਰੀ ਅਕਾਲ ਜੀ 1484।
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਡਾਕਟਰ ਸਾਹਿਬ। ਡਾਕਟਰ ਸਾਹਿਬ ਕੀ ਹਾਲ ਚਾਲ ਹੈ?
2: ਵਧੀਆ ਜੀ ਵਧੀਆ ਜੀ ਵਧੀਆ ਜੀ।
1: ਹੋਰ ਸੁਣਾਓ, ਤੁਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਕੁਝ ਵਾਪਰਿਆ ਪਿਛਲੇ ਹਫ਼ਤੇ ਦੇ ਵਿੱਚ, ਤੇ ਜੋ ਕੁਝ ਰੀਲਾਂ ਆਪਾਂ ਮੋਬਾਈਲ ਦੇ ਉੱਪਰ ਦੇਖ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਦੇਖ ਦੇਖ ਕੇ ਮਨ ਕਿੱਡਾ ਪਸੀਜਦਾ ਉਹਨਾਂ ਚੀਜ਼ਾਂ ਨੂੰ ਦੇਖ ਕੇ। ਹੈ
2: ਇੱਕ ਗ੍ਰੀਨ ਜਿਹਾ ਸੀ, ਉਹਦੇ ਉੱਤੇ ਬੈਠੇ ਸੀ ਜੀ ਚਾਰ ਪੰਜ ਬੰਦੇ।
1: ਹਾਂ,
2: ਉਹਨੂੰ ਦੇਖ ਲਓ ਕਿੰਨੀ ਜਗ੍ਹਾ ਤੋਂ ਉੱਧਰ ਹਿੱਟ ਹੋਏਗਾ।
1: ਵੈਸੇ ਫਿਰ ਵੀ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਹੈ ਕਿ ਆਸ ਪਾਸ ਸਭ ਕੁਝ ਮਲੀਆ ਮੇਟ ਹੋ ਗਿਆ, ਐਡੀਆਂ ਐਡੀਆਂ ਬਿਲਡਿੰਗਾਂ ਦਾ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਉੱਥੇ, ਲੇਕਿਨ ਇਕੱਲਾ ਘਰ ਉੱਥੇ ਨਜ਼ਰ ਆ ਰਿਹਾ। ਦੇਖੋ ਉਹਦੇ ਵਿੱਚ ਲੋਕ ਨਜ਼ਰ ਆ ਰਹੇ।
2: ਬਿਲਕੁਲ, ਫਿਰ ਹੈਂਡੀਕੈਪਟਰ ਨੂੰ ਲੈ ਗਿਆ ਉੱਥੇ ਚੱਕਰੇ।
1: ਦੇਖੋ ਇਹਨਾਂ ਨੂੰ ਕੁਦਰਤ ਦਾ ਕ੍ਰਿਸ਼ਮਾ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਤੁਸੀਂ? ਵੈਸੇ
2: ਬਿਲਕੁਲ ਬਿਲਕੁਲ ਬਿਲਕੁਲ। ਤੇ ਆਪਣੇ ਕੱਲ ਜੇ ਤੁਹਾਡੇ ਨਾਲ ਹੀ ਸੀ ਮੈਂ ਉੱਥੇ ਵੀ।
1: ਅੱਛਾ ਅੱਛਾ ਅੱਛਾ, ਕੱਲ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੀ।
2: ਹਾਂਜੀ ਹਾਂਜੀ, ਤੇ ਮੈਂ ਕਹਿੰਦਾ ਜੀ ਇਹ ਰਾਏ ਸਾਹਿਬ ਹੀਰਾ ਨੇ, ਹੀਰਾ
1: ਜੀ ਜੀ ਜੀ ਜੀ ਵਾਕਈ
2: ਜਿੰਨੀ ਇਹਨਾਂ ਦੀ ਕੁਰਬਾਨੀ ਆ, ਮੈਂ ਤੈਨੂੰ ਕੋਈ ਦੁਨੀਆਂ ਦੇ ਵਿੱਚ ਕੋਈ ਕਰ ਨਹੀਂ ਸਕਦਾ
1: ਜੀ। ਵਾਕਿਆ ਵਾਕਿਆ ਵਾਕਿਆ, ਐਸੇ ਆਦਮੀ ਬਹੁਤ ਘੱਟ ਹੁੰਦੇ।
2: ਹਾਂਜੀ ਹਾਂਜੀ,
1: ਕਿਉਂਕਿ ਦੁਨੀਆਂ ਦੇ ਵਿੱਚ ਮੈਂ ਦੇਖਿਆ ਦੌਲਤ ਬਹੁਤ ਲੋਕਾਂ ਕੋਲ ਹੈਗੀ ਹੈ, ਇਹਨਾਂ ਤੋਂ ਵੀ ਜ਼ਿਆਦਾ ਜ਼ਿਆਦਾ ਦੌਲਤ ਹੈਗੀ ਹੈ, ਲੇਕਿਨ ਉਹਨਾਂ ਦੇ ਅੰਦਰ ਮਾਨਵਤਾ ਦੇ ਪ੍ਰਤੀ ਦਰਦ, ਮਾਨਵਤਾ ਦੇ ਪ੍ਰਤੀ ਪ੍ਰੇਮ, ਮਾਨਵਤਾ ਦੇ ਪ੍ਰਤੀ ਸਨੇਹ ਜਿਹੜਾ ਨਾ ਉਹ ਪੈਦਾ ਹੋਣਾ ਨਾ, ਉਹ ਗੋਡ ਗਿਫਟਡ ਹੁੰਦੀ ਹੈ ਚੀਜ਼ਾਂ, ਉਹ ਪਰਮਾਤਮਾ ਵੱਲੋਂ ਬਖਸ਼ਿਸ਼ ਹੁੰਦੀ ਹੈ।
2: ਬਿਲਕੁਲ, ਪਰਮਾਤਮਾ ਹੀ ਕਰਦਾ ਹੈ।
1: ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਜੀ।
2: ਤੇ ਇੱਕ ਉੱਥੇ ਇਹਨਾਂ ਨੇ ਕਿਹਾ ਸੀ ਕਿ ਇੱਕ ਲੇਡੀ ਨੇ ਕਿਹਾ ਸੀ ਕਿ ਕੈਂਸਰ ਵਾਸਤੇ ਤੁਸੀਂ ਕੀ ਕਰਦੇ ਹੋ?
1: ਜੀ ਜੀ ਜੀ ਜੀ
2: ਹਾਂਜੀ ਹਾਂਜੀ,
1: ਉਹ ਕਹਿ ਰਹੇ ਸੀ, ਦੱਸਿਆ ਸੀ ਵੀ ਸਾਡੀ ਅਸੀਂ ਮੈਡੀਸਨ ਦੇ ਰਹੇ ਹਾਂ ਇਸ ਫੀਲਡ ਦੇ ਵਿੱਚ ਜਿਹੜੀਆਂ ਜਿਹੜੀਆਂ, ਸਾਨੂੰ ਤੁਸੀਂ ਅਪਰੋਚ ਕਰੋ। ਉਹਨਾਂ ਨੇ ਨੰਬਰ ਦੱਸਿਆ ਉੱਥੇ ਵਟਸਐਪ ਦਾ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਤੁਸੀਂ ਸਾਨੂੰ ਅਪਰੋਚ ਕਰੋ, ਸਾਡੀ ਟੀਮ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਜੋ ਵੀ ਹੋ ਸਕਦਾ ਹੋਇਆ ਨਾ ਉਹ ਪ੍ਰੋਵਾਈਡ
2: ਕਰਦੇ
1: ਹਾਂ ਇਸ ਮਾਮਲੇ ਵਿੱਚ।
2: ਬਿਲਕੁਲ ਬਿਲਕੁਲ ਜੀ।
1: ਚਲੋ ਡਾਕਟਰ ਜਸਵੀਰ ਸਿੰਘ ਚੌਹਾਨ ਜੀ ਸਾਡੇ ਨਾਲ ਜੁੜੇ ਨੇ ਜੀ, ਇਹ ਵੈਸੇ ਵੀ ਬੜੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਤੇ ਸਾਡੀਆਂ ਗੱਲਾਂ ਬਾਤਾਂ ਚ ਪਾਰਟਿਸਿਪੇਟ ਵੀ ਕਰਦੇ ਨੇ। 647-993-1484 ਇਹਨਾਂ ਦਾ ਨੰਬਰ ਹੈ, ਤੁਸੀਂ ਵੀ ਤੁਹਾਡੀ ਸਿਹਤ ਸੰਬੰਧੀ ਕੋਈ ਤੁਹਾਨੂੰ ਸਮੱਸਿਆ ਹੋਵੇ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ
2: ਥੈਂਕ ਯੂ ਜੀ ਥੈਂਕ ਯੂ।
1: ਸਤਿ ਸ਼੍ਰੀ ਅਕਾਲ ਜੀ ਗੁਰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
3: ਇੱਕ ਤਾਂ ਅੱਖਾਂ ਹੀ ਭਰ ਆਈਆਂ ਜੀ, ਇੱਕ ਵੀਡੀਓ ਸਾਹਮਣੇ ਆਈ ਮੇਰੇ, ਉਹ ਕੀ ਹੋਇਆ, ਸਿਲੰਡਰ ਉੜੇ ਆ ਰਹੇ ਆ, ਸਿਲੰਡਰ ਲੋਕ ਚੱਕ ਰਹੇ ਆ ਜੀ। ਦੂਜੀ ਗੱਲ, ਇੱਕ ਬੋਡੀ ਆ ਰਹੀ ਆ, ਉਹਦਾ ਵਾਲਾਂ ਤੋਂ ਫੜ ਕੇ ਨਾ ਉਹਦਾ ਗੋਲਡ ਲਾਇਆ ਜਾ ਰਿਹਾ,
1: ਉਹ ਵੀਡੀਓ ਨੇ ਮੈਂ ਵੀ ਦੇਖਿਆ। ਹਾਂ, ਵਾਲਾਂ ਤੋਂ ਫੜ ਕੇ ਉਹਨੂੰ ਖਿੱਚਿਆ ਲੇਡੀ ਦੀ ਬੋਡੀ ਇੱਕ। ਜੀ ਜੀ ਜੀ,
3: ਹਾਂ ਲੇਡੀ, ਉਹ ਵੀਡੀਓ ਨੇ ਨਾ ਤੋੜਤਾ ਤੇ ਡਰ ਲੱਗਦਾ ਸੀ ਯਾਰ, ਕਦੇ ਰੱਬਾ ਪੰਜਾਬ ਨਾ ਲਾਏ ਹੋਇਆ ਕੁਛ ਕਰਦੀ, ਤੇ ਬਾਹਰਲੇ ਚੌਦਾਂ ਜੀ ਮਰ ਜਾਣਗੇ ਵੇਖ ਕੇ।
1: ਪੰਜਾਬ ਦੇਖੋ, ਪੰਜਾਬ ਦੇ ਵਿੱਚ ਵੀ ਵਾਇਰਲ ਵੀਡੀਓ ਆਉਣ ਲੱਗ ਪਈਆਂ ਕਿ ਭਾਖੜਾ ਡੈਮ ਸਾਡੇ ਹੈ ਨਾ, ਉਹਦੀ ਵੀ ਜਿੰਨੀ ਬੁਨਿਆਦ ਟੈਕਨੀਕਲੀ ਬਣਦੀ ਹੈ ਨਾ, ਉਹ ਟੱਪੀ ਹੋਈ ਹੈ। ਇਹ ਬੜੇ ਲੋਕਾਂ ਨੂੰ ਵਾਰਨਿੰਗਾਂ ਆ ਰਹੀਆਂ ਭਾਈ, ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਤੇ ਉਹ ਕਹਿੰਦੇ ਵੀ ਭਾਖੜਾ ਡੈਮ ਜੇ ਮੰਨ ਲਓ ਟੁੱਟਦਾ ਹੈ ਨਾ, ਤੇ ਕਹਿੰਦੇ ਵੀ ਸਾਰੇ ਦਾ ਸਾਰਾ ਪੰਜਾਬ ਦੇ ਵਿੱਚ 10 ਤੋਂ ਲੈ ਕੇ 20 ਫੁੱਟ ਪਾਣੀ ਆਉਣਾ, ਸਾਰੇ ਪੰਜਾਬ ਚ ਬਚਣਾ ਹੀ ਨਹੀਂ ਹੈ ਕੁਛ।
3: ਉਹ ਕਹਿੰਦੇ 1.7 ਇੰਚ ਜਿਹੜੀ ਹੈਗੀ ਕੰਧ, ਕਹਿੰਦੇ ਥੋੜੀ ਟਿਲਟ ਹੋਈ ਹੈ, ਕਹਿੰਦੇ ਇਹ ਸੋਚਾਇਆ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
3: ਤੇ ਲੋਕੀ ਭੱਜ ਰਹੇ ਆ, ਮਤਲਬ ਇੰਨਾ ਜਿਆਦਾ ਵੀਡੀਓ ਦੇਖੀ ਹੈ ਨਾ ਮੈਂ, ਲੋਕ ਭੱਜ ਰਹੇ ਆ ਉਹਦੇ ਸਾਹਮਣੇ ਦੇਖ ਰਹੇ ਆ, ਉਹ ਚੀਜ਼
1: ਜ਼ਿੰਦਗੀ ਦੇ ਵਿੱਚ ਸਾਨੂੰ ਅਸੀਂ ਕੀ ਸੋਚਦੇ ਰਹਿੰਦੇ ਆ, ਤੇ ਅਸੀਂ ਕੀ ਮੇਰਾ ਮੇਰਾ ਮੇਰਾ ਮੇਰਾ। ਇੱਕ ਉੱਥੇ ਆਦਮੀ ਦਿਖਾ ਰਹੇ ਸੀ ਜੀ, ਉਸ ਆਦਮੀ ਦਾ ਉਹ ਕਹਿੰਦੇ ਵੀ ਇੱਕ ਗੈਸ ਸਟੇਸ਼ਨ ਸੀ, ਗੈਸ ਦਾ ਜਿਹੜੀ ਏਜੰਸੀ ਜਿਹੜੀ, ਕਹਿੰਦੇ ਵੀ 250-300 ਸਿਲੰਡਰ ਗੈਸ ਦੇ ਸੀਗੇ, 5 ਉਹਦੇ ਘਰ ਸੀ, ਤੇ ਉਹ ਆਦਮੀ ਦਿਖਾਇਆ ਵਿਚਾਰਿਆ, ਉਹ ਕਹਿੰਦਾ ਵੀ ਮੈਂ ਜਿਹੜੀ ਆਪਣੀ ਇੱਕ ਟੀ ਸ਼ਰਟ ਪਾਈ ਤੇ ਇੱਕ ਪਜਾਮਾ ਪਾਇਆ ਤੇ ਇਹੀ ਮੇਰਾ ਮੇਰੇ ਪੱਲੇ ਰਹਿ ਗਿਆ, ਆ 2-4-5 ਘੰਟਿਆਂ ਦੇ ਵਿੱਚ ਵਿੱਚ ਆ ਮੇਰੇ ਕੋਲ ਪੱਲੇ ਬਚਿਆ, ਐਡੇ ਮੇਰੇ 5 ਘਰ, ਮੇਰੀ 250-300 ਗੈਸ ਸਿਲੰਡਰ ਪਿਆ, ਮੇਰੀ ਏਜੰਸੀ ਹੈ, ਤੇ ਉਹ ਕਹਿੰਦੇ ਵੀ ਇਹ ਹੈਗਾ ਮੇਰੇ ਕੋਲ, ਤੇ ਅਸੀਂ ਐਵੇਂ ਮੇਰੀ ਮੇਰੀ ਮੇਰਾ ਮੇਰਾ ਕਰਦੇ ਰਹਿੰਦੇ, ਤੇ ਦੇਖੋ ਇੰਨੀ ਲਾਈਫ ਅਨਸਰਟਨ ਹੈ ਤੇ ਪਲਾਂ ਦੇ ਪਲ ਦੇ ਵਿੱਚ ਹੀ ਪਤਾ ਨੀ ਕੀ ਦਾ ਕੀ ਹੋ ਜਾਣਾ।
3: ਜ਼ਿਆਦਾਤਰ ਵੀਡੀਓ ਆ ਰਹੀ ਜਿਹੜੇ ਚਾਈਨਾ ਤੇ ਨੇਪਾਲ ਦਾ ਬਾਰਡਰ ਆ, ਵੀਡੀਓਗ੍ਰਾਫੀ ਕਿੱਥੇ ਉਹ ਪ੍ਰੋਪਰ ਹੋ ਰਹੀ ਆ, ਕਿੱਦਾਂ ਕਰਕੇ ਹਨਾ ਝਪਟਾਈ ਆ ਬਾਰਡਰ ਸਾਰਾ ਤਬਾਹ ਹੋ ਗਿਆ।
1: ਮੈਂ ਕਹਿੰਦਾ ਇੰਨਾ ਫੋਰਸਫੁਲੀ ਆਇਆ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨੀ ਉੱਥੇ, ਕੋਈ ਜਿੰਨਾ ਮਰਜ਼ੀ ਭੱਜ ਲਓ ਦੌੜ ਲਓ ਭੱਜਣ ਦੇਣਾ ਹੀ ਨੀ ਉਹਨੇ ਕਿਸੇ ਨੇ, ਜਿੰਨੀ ਜ਼ੋਰ ਨਾਲ ਉਹ ਪਹੁੰਚਾਇਆ ਉਹ ਪਾਣੀ ਉਹਨੇ ਸਿਰਫ
0: ਰਾਜ ਤੋਂ ਨਰਕ ਤੇ ਨਰਕੋ ਰਾਜ ਤੇ ਦੇਖੋ ਟੀਵੀ ਤੇ ਹੁਣ ਸੀਨ ਇੱਕ ਦਿਖਾ ਰਹੇ ਸੀ ਜਿੱਥੇ ਤਿੰਨ ਚਾਰ ਬੱਚਿਆਂ ਨੂੰ ਲੈ ਕੇ ਇੱਕ ਲੇਡੀ ਨਿਕਲੀ, ਹਜੇ ਡਿੱਗ ਵੀ ਪਈ ਉਹ ਪਿੱਛੇ, ਪਿੱਛੇ ਮੁੜ ਕੇ ਦੇਖਿਆ ਸਾਰਾ ਸਲਾਬ ਉਹਦੇ ਪਿੱਛੇ ਆ ਰਿਹਾ ਸੀ,
1: ਮਤਲਬ ਇੰਨੀ ਤੇਜ਼ੀ ਨਾਲ ਆ ਰਿਹਾ ਜੀ ਉਹਨੇ ਭੱਜਣ ਹੀ ਨੀ ਦੇਣਾ ਕਿਸੇ ਨੂੰ, ਮਤਲਬ ਇੰਨੀ ਜ਼ਬਰਦਸਤ ਆ ਰਿਹਾ ਹੈ।
0: ਤੇ ਫੇਰ ਵੀ ਚਲੋ ਇੰਨਾ ਦੇਖੋ ਕ੍ਰਿਸ਼ਮਾ ਕੁਦਰਤ ਦਾ ਵੀ ਬਚ ਗਏ ਪਰਿਵਾਰ ਸਾਰਾ
1: ਹਨਾ,
0: ਪਰ ਮੈਂ ਇਹ ਕਹਿੰਦੀ ਹਾਂ ਵੀ ਜਿਹੜੇ ਬਚ ਵੀ ਗਏ ਨਾ ਉਹ ਜਿਹੜੇ ਉਹ ਬੱਚੇ ਵੀ ਕਿਹੜੇ ਸੌਖੇ ਨੇ ਜੇ ਉਹਨਾਂ ਦਾ ਪਰਿਵਾਰ ਅੱਧਾ ਨਿਖੜ ਗਿਆ ਹੋਣਾ,
1: ਘਰ ਬਾਰ ਤਬਾਹ ਹੋ ਗਏ ਜੀ, ਪਰਿਵਾਰ ਨਿਖੜ ਗਏ, ਘਰ ਬਾਰ ਤਬਾਹ ਹੋ ਗਏ, ਕੋਈ ਰਿਸ਼ਤੇਦਾਰ ਆਸ ਪੜੋਸ ਕੋਈ ਬਚਿਆ ਨੀ, ਏਰੀਏ ਤੋਂ ਪਿੰਡਾਂ ਦੇ ਪਿੰਡ ਹੀ ਰੁੜ ਗਏ ਨਾ ਸਾਰੇ ਦੇ ਸਾਰੇ ਹੀ।
0: ਦੇਖੋ ਬਿਮਾਰੀਆਂ ਕਿੰਨੀਆਂ ਹੋਣੀਆਂ ਹਜੇ, ਤੇ ਫਿਰ ਖਾਲੀ ਹੱਥ ਰਹਿ ਗਏ, ਵੇਖੋ ਰਾਜ ਤੋਂ ਫਿਰ ਦੇਖੋ ਤਖਤੋਂ ਡਿੱਗੇ ਆ ਨਾ
1: ਜੀ,
0: ਖਾਲੀ ਹੱਥ ਹੋ ਗਿਆ ਨਾ ਮਿੰਟਾਂ ਵਿੱਚ ਹੀ, ਕਹਿ ਸਕਦੇ ਵੀ ਅਸੀਂ ਕਿਸੇ ਕੋਲ ਕੁਛ ਨੀ ਮੰਗਣਾ ਹੈ। ਤੇਰੇ ਕਹਿੰਦੇ ਤੂੰ ਆਪਾਂ ਦੁਨੀਆਂ ਦੀ ਗੱਲ ਕਰਦੇ ਸੀ ਵੀ ਕੋਈ ਕਿਤਨਾ ਜ਼ੋਰ ਲਗਾ ਲੇ ਦੁਨੀਆਂ ਜਿੱਤੀ ਨਾ ਜਾਂਦੀ ਹੈ,
1: ਨਾ ਜੀ ਨਾ,
0: ਜੇ ਕੋਈ ਜੇ ਕੋਈ ਰੋਂਦਾ ਨਜ਼ਰੀ ਆਵੇ ਉਸਦੇ ਲੋਕ ਪਿੱਛੇ ਪੈ ਜਾਵੇ ਕਹਿੰਦੇ ਪਾਗਲ ਨਾ ਹੋ ਜਾਵੇ, ਇਹ ਗੱਲ ਕਹਿ ਫਰਮਾਉਂਦੀ ਹੈ
1: ਜੀ ਜੀ,
0: ਦੁਨੀਆਂ ਨੂੰ ਨੀ ਆਪਾਂ ਜਿੱਤ ਸਕਦੇ
1: ਨਾ ਜੀ ਨਾ।
0: ਤੇ ਫਿਰ ਹਾਂਜੀ ਉਹ ਤਾਂ ਸੱਚੇ ਪਾਤਸ਼ਾਹ ਫਿਰ ਆਪ ਹੈ ਪਰਮਾਤਮਾ
1: ਜੀ। ਮੈਂ ਤਾਂ ਅੱਜ ਨਾ ਸ਼ੁਰੂ ਦੇ ਵਿੱਚ ਸ਼ੇਰ ਵੀ ਉਹ ਸੁਣਾਇਆ ਸੀ ਨਾ ਕਿ ਜੇ ਬਹੁਤਾ ਬੋਲੀਏ ਤੇ ਲੋਕੀ ਕਮਲਾ ਸ਼ਬਾਈ ਕਹਿੰਦੇ, ਜੇ ਚੁੱਪ ਰਹੀਏ ਤਾਂ ਕਹਿੰਦੇ ਲੱਗਦਾ ਬਿਮਾਰ ਹੈ, ਜੇ ਰੱਜ ਕੇ ਖਾਈਏ ਤੇ ਕਹਿੰਦੇ ਦਿਨਾਂ ਵਿੱਚ ਉਜੜ ਜੂ, ਜੇ ਰਹੀਏ ਭੁੱਖੇ ਤੇ ਕਹਿੰਦੇ ਕੰਗਲਾ ਗਵਾਰ ਹੈ, ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ, ਰੱਖੀਏ ਜੇ ਮੈਲੇ ਕਹਿੰਦੇ ਦੂਰੋਂ ਦਰਕਾਰ, ਇੱਥੇ ਉੱਥੇ ਪੱਤ ਰੱਖੇ ਉਹੀ ਸੱਚੇ ਪਾਤਸ਼ਾਹ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ, ਤੁਸੀਂ ਦੁਨੀਆਂ ਨੂੰ ਜਿੱਤ ਨਹੀਂ ਸਕਦੇ ਜੋ ਮਰਜ਼ੀ ਤੁਸੀਂ ਕਰੀ ਜਾਓ।
0: ਇਹੀ ਤਾਂ ਹੀ ਫਿਰ ਮੈਂ ਇਹ ਤੁਹਾਨੂੰ ਗੱਲ ਸੁਣਾਈ, ਤੁਸੀਂ ਮੈਂ ਤੁਹਾਡੀ ਸਾਰੀ ਸੁਣ ਕੇ ਨਾ
1: ਜੀ ਜੀ,
0: ਮੈਂ ਕਿਹਾ ਵੀ ਦੁਨੀਆਂ ਵਾਕਿਆ ਹੀ ਨਹੀਂ ਜਿੱਤੀ
1: ਜਾਂਦੀ, ਨਾ ਜੀ ਨਾ ਨਾ ਨਾ, ਦੁਨੀਆਂ ਤਾਂ ਤੁਸੀਂ ਬਸ ਛੱਡ ਦਿਓ ਜੀ ਗੱਲ। ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ 4587, ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਸੁਣੀਂਦਾ ਸਰ ਤੁਹਾਡਾ,
1: ਸ਼ੁਕਰੀਆ ਮਿਹਰਬਾਨੀ ਜੀ, ਮਿਹਰਬਾਨੀ।
4: ਹਾਂਜੀ ਹਾਂਜੀ, ਇਹ ਤਾਂ ਬਹੁਤ ਤ੍ਰਾਸਦੀ ਹੋਈ ਹੈ ਜੀ, ਤੇ ਅਰਦਾਸ ਕਰਦੇ ਆ ਵੀ ਪਰਮਾਤਮਾ ਉਹਨਾਂ ਵਿਛੜੀਆਂ ਰੂਹਾਂ ਨੂੰ
1: ਜੀ
4: ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ,
1: ਜੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਅਜੇ ਕਿ ਕਿੰਨੇ ਲੋਕ ਉਹਦੇ ਵਿੱਚ ਰੁੜ ਗਏ, ਅਜੇ ਰਫਲੀ ਉਹਨਾਂ ਨੇ ਅੰਦਾਜ਼ਾ ਲਗਾਇਆ ਬਸ ਉਸ ਚੀਜ਼।
4: ਹਾਂਜੀ ਹਾਂਜੀ ਹਾਂ, ਜਿੱਦਾਂ ਹਰਭਜਨ ਮਾਨ ਜੀ ਦਾ ਗਾਣਾ ਜੀ, ਜਗ ਜੰਕਸ਼ਨ ਰੇਲਾਂ ਦਾ,
1: ਰੇਲਾਂ ਦਾ
4: ਗੱਡੀ
1: ਇੱਕ ਆਵੇ ਜਾਵੇ, ਵਾਕਿਆ ਵਾਕਿਆ ਜੀ ਵਾਕਿਆ, ਇਹ ਤਾਂ ਕੁਦਰਤ ਦਾ ਇੱਥੇ ਨਾ ਜਲ ਥਲ ਐਸਾ ਕਰਤਾ ਕਿ ਨਾਮੋ ਨਿਸ਼ਾਨ ਹੀ ਮਿਟਾਤਾ ਵੀ ਉੱਥੇ ਕੋਈ ਪਿੰਡ ਜਾਂ ਕੋਈ ਹੈਗਾ ਸੀ ਜਾਂ ਕੋਈ ਨਹੀਂ ਹੈਗਾ ਸੀ।
4: ਹਾਂਜੀ ਹਾਂ, ਨਹੀਂ ਮੈਂ ਤਾਂ ਸਰ ਉਦੋਂ ਮੇਰਾ ਦਿਲ ਇੱਦਾਂ ਨਾ, ਮੈਂ ਦੇਖ ਨੀ ਸਕਦਾ ਇੱਦਾਂ ਵੀਡੀਓ, ਤੇ ਮੈਂ ਤਾਂ ਵੇਖੀ ਨੀ ਕੋਈ, ਪਰ
1: ਦੇਖੀਆਂ ਨੀ ਜਾਂਦੀਆਂ ਜੀ ਉੱਥੇ, ਮੈਂ ਇੱਕ ਦੋ ਦੇਖੀਆਂ, ਇੱਕ ਦੋ ਛੋਟੇ ਛੋਟੇ ਬੱਚੇ ਦਿਖਾਏ ਵਿਚਾਰੇ ਵਿਲਕਦੇ ਫਿਰਦੇ, ਖੱਬੇ ਸੱਜੇ ਭੱਜਦੇ ਲੱਭਦੇ ਫਿਰਦੇ ਆਪਣੇ ਮਾਂ ਪਿਓ ਨੂੰ, ਉੱਥੇ ਕੋਈ ਲੱਭਦਾ ਨੀ ਨਾ ਉਹਨਾਂ ਨੂੰ ਕੋਈ ਚੁੱਕਣ ਵਾਲਾ, ਤੇ ਮਤਲਬ ਮਨ ਪਸੀਜ ਜਾਂਦਾ ਦੇਖ ਕੇ।
4: ਹਾਂਜੀ, ਜਿੱਦਾਂ ਤੁਸੀਂ ਪੰਜਾਬ ਦੀ ਵੀ ਦੱਸੀ ਆ, ਹੁਣ ਸਰਕਾਰਾਂ ਨੂੰ ਜਿਵੇਂ ਅਲਰਟ ਆ ਰਿਹਾ ਉਹਨਾਂ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ, ਫਿਰ ਮੌਕੇ ਤੇ ਸਰ ਇਹ ਤਾਂ ਉੱਡ ਜਾਂਦੇ ਆ ਜੀ ਹੈਲੀਕਾਪਟਰ ਲੈ ਕੇ, ਤੇ ਵਿਚਾਰੇ ਮਾਸੂਮ ਲੋਕ ਆ ਜਿਹੜੇ
1: ਸਾਡੇ ਭਾਖੜੇ ਦਾ ਤਾਂ ਹੈ ਜੀ, ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਤੇ ਅੱਧਾ ਪਾਕਿਸਤਾਨ ਦਾ ਪੰਜਾਬ ਵੀ ਸਾਰਾ ਇੱਥੋਂ ਤੱਕ ਕਹਿੰਦੇ ਵੀ ਪਾਣੀ 10-10 ਤੋਂ ਲੈ ਕੇ 20-20 ਫੁੱਟ ਤੱਕ ਭਰਨਾ, ਵੀ ਖੁਦਾ ਨਾ ਖਾਸਤਾ ਜੇ ਕੁਦਰਤ ਦਾ ਐਸਾ ਕੋਈ ਭਾਣਾ ਵਾਪਰ ਗਿਆ, ਤੇ ਇਹ ਤਾਂ ਟਾਈਮ ਸਿਰ ਉਪਰਾਲਾ ਕਰ ਲੈਣਾ ਚਾਹੀਦਾ ਉਸ ਚੀਜ਼ ਦਾ ਇਹਨਾਂ ਨੂੰ।
4: ਲੋਕ
1: ਇੰਨੇ ਚ ਖੁਸ਼ ਹੋਈ ਜਾਂਦੇ
4: ਕਿਲੋ ਦਾਲ, ਹਾਂਜੀ ਹਾਂ, ਉਹਨਾਂ ਨੂੰ ਨਾ ਐਕਚੁਅਲ ਜਿਹੜੇ ਮੁੱਦੇ ਆ ਉੱਥੋਂ ਭਟਕ ਗਿਆ। ਸੇਮ ਸਟੋਰੀ ਇੱਥੇ ਆ ਸਰ, ਸਾਡੇ ਪ੍ਰੋਪਰਟੀ ਟੈਕਸ ਸਾਰੇ ਕਿੰਨੇ ਵੱਧ ਗਏ ਆ, ਅਸੀਂ ਨਗਰ ਕੀਰਤਨਾਂ ਤੇ ਮੇਲਿਆਂ ਤੇ ਤਾਂ ਇਕੱਠੇ ਹੋ ਜਾਣਾ ਵਾ,
1: ਬਸ ਬਸ
4: ਉੱਥੇ ਤਾਂ ਬਹੁਤ ਇਕੱਠ ਕਰ ਲੈਣਾ ਸੀ, ਪਰ ਜਿਹੜਾ ਐਕਚੁਅਲ ਮੁੱਦਾ ਵਾ ਉਹਦੇ ਲਈ ਅਸੀਂ ਇਕੱਠੇ ਨੀ ਹੋਣਾ।
1: ਤੁਸੀਂ ਹੁਣ ਮੌਕਾ ਨੀ ਹੈਗਾ, ਹੁਣ ਇਲੈਕਸ਼ਨ ਹੈਗੇ ਆ 26 ਅਕਤੂਬਰ ਨੂੰ, ਤੇ ਹੁਣ ਲੋਕ ਸਾਰੇ ਇਕੱਠੇ ਹੋਣ ਨਾ, ਉਹਨਾਂ ਨੂੰ
4: ਭਾਈ। ਪਰ ਸਰ ਉਹੀ ਹੈ ਨਾ ਜੀ, ਮੇਲਿਆਂ ਤੇ ਨਗਰ ਕੀਰਤਨਾਂ ਤੇ ਜਾਂ ਹੋਰ ਪਿਕਨਿਕ ਕਰਨ ਨੂੰ ਤਾਂ ਸਾਡੇ ਕੋਲ ਟਾਈਮ ਹੈ, ਪਰ ਜਿਹੜੇ ਐਕਚੁਅਲ ਮੁੱਦੇ ਆ ਉਹਨਾਂ ਤੇ ਕਹਿੰਦੇ ਵੀ ਬਿੱਲੀ ਦੇ ਗੱਲ ਚੱਲਦੀ ਪਾਵੇ ਕੋਲ।
1: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
4: ਉਹੀ ਆ ਜੀ, ਕਹਿੰਦੇ ਵੀ ਤੁਸੀਂ ਅੱਗੇ ਲੱਗੋ ਤੇ ਤੁਸੀਂ ਅੱਗੇ ਲੱਗੋ।
1: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
4: ਓਕੇ ਸਰ, ਥੈਂਕ ਯੂ, ਥੈਂਕ ਯੂ।
1: ਸੋ ਦੋਸਤੋ 647-5353-647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ। ਅੱਜ ਸਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ ਉਹੀ ਕਿ ਨੇਪਾਲ ਦੇ ਵਿੱਚ ਜੋ ਟ੍ਰੈਜਡੀ ਹੋਈ, ਜੋ ਦੁਖਾਂਤ ਵਾਪਰਿਆ, ਜੋ ਕੁਦਰਤ ਨੇ ਕਹਿਰ ਢਾਇਆ ਉੱਥੇ, ਕਾਰਨ ਉਹਦਾ ਕੀ ਹੈ ਨਹੀਂ ਹੈ ਆਪਾਂ ਇਹਦੇ ਵਿੱਚ ਨਹੀਂ ਜਾ ਸਕਦੇ, ਅਸੀਂ ਸਿਰਫ ਉਹਨੇ ਵੀ ਜੋ ਕੁਝ ਵਾਪਰਿਆ ਨਾ ਉੱਥੇ ਉਹਦੇ ਵਿੱਚੋਂ ਸਾਨੂੰ ਕੀ ਲੈਸਨ ਮਿਲਦਾ ਹੈ, ਉਹਦੇ ਵਿੱਚੋਂ ਸਾਨੂੰ ਕੀ ਜ਼ਿੰਦਗੀ ਦੀ ਸੇਧ ਮਿਲਦੀ ਹੈ ਕਿ ਅਸੀਂ ਜਿਹੜੀ ਜ਼ਿੰਦਗੀ ਜਿਉਂ ਰਹੇ ਹਾਂ ਉਹ ਕਿੰਨੀ ਅਨਸਰਟਨ ਹੈ, ਕਿ ਪਲ ਪਲ ਦਾ ਕੋਈ ਵਸਾਹ ਨਹੀਂ ਹੈ ਕਿ ਇੱਕ ਪਲ ਦੇ ਵਿੱਚ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ, ਔਰ ਇਸ ਦੀ ਜ਼ਿੰਦਾ ਜਾਗਦਾ ਜਿਹੜੀ ਮਿਸਾਲ ਹੈ ਨਾ ਉਹ ਸਾਡੇ ਸਾਹਮਣੇ ਨਜ਼ਰ ਆਈ ਹੈ। ਅਜੇ ਸਾਡੇ ਕਰੋਨਾ ਵਾਲਾ ਸੀ ਨਾ, ਕਰੋਨਾ ਵਾਲਾ ਫਿਰ ਚਲੋ ਹੈ ਸੀ ਵੀ ਲੋਕ ਆਪਣੇ ਘਰਾਂ ਦੇ ਵਿੱਚ ਵੜ ਗਏ ਤੇ ਚਲੋ ਸੁਰੱਖਿਅਤ ਸੀ ਭਾਈ, ਘਰਾਂ ਚੋਂ ਬਾਹਰ ਨਾ ਨਿਕਲੋ ਤੁਸੀਂ ਸੁਰੱਖਿਅਤ ਹੋ। ਇੱਥੇ ਤਾਂ ਦੇਖੋ ਜੇ ਘਰ ਦੇ ਵਿੱਚ ਬੈਠੇ ਹੋ ਤਾਂ ਵੀ ਸੁਰੱਖਿਅਤ ਨਹੀਂ, ਤੁਸੀਂ ਘਰ ਬਾਹਰ ਛੱਡ ਕੇ ਸਣੇ ਸਭ ਕੁਝ ਉਜਾੜ ਕੇ ਉਹ ਤੱਕਮ ਕਹਿ ਕੇ ਲੈ ਗਿਆ, ਇੰਨੀ ਜ਼ੋਰ ਦੀ ਫਲੱਡ, ਕਾਰਾਂ ਜੀਪਾਂ ਘਰ ਦਰਖਤ ਪੇੜ ਐ ਆ ਰਹੇ ਸੀ ਜਿਵੇਂ ਕੋਈ ਮੇਰੇ ਖਿਆਲ ਬੰਬਾਰਟਮੈਂਟ ਹੁੰਦੀ ਹੈ ਨਾ ਪਾਣੀ ਦੀ, ਏਦਾਂ ਹੋ ਰਹੀ ਸੀ ਤੇ ਉੱਥੇ ਬਚਣ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ, ਕੋਈ ਆਦਮੀ ਜਿੰਨਾ ਮਰਜ਼ੀ ਭੱਜ ਲੇ। ਇੱਕ ਹੋਰ ਸਕੂਲ ਦਾ ਇੰਸੀਡੈਂਟ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਲੇਕਿਨ ਉਸ ਤੋਂ ਪਹਿਲੇ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਸਾਡੇ ਮੈਸੇਜ ਇੱਕ ਦੋ ਜਿਹੜੇ। ਇੱਕ ਸਕੂਲ ਦਾ ਇੰਸੀਡੈਂਟ ਹੈ, ਮੈਨੂੰ ਉਸਨੇ ਵੀ ਬੜਾ ਇੰਪ੍ਰੈਸ ਕੀਤਾ, ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦਾ। ਸੋ ਪਹਿਲਾਂ ਅੱਜ ਦਾ ਇੱਕ ਮੈਸੇਜ, ਤੁਸੀਂ ਫੋਨ ਵੀ ਕਰ ਸਕਦੇ ਹੋ 647-5353-647-5353। ਸਾਡੇ ਰੇਡੀਓ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰਡ ਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਲੈਣਾ ਹੋਵੇ A to Z, ਚਾਹੇ ਕੋਈ ਔਜ਼ਾਰ ਲੈਣਾ ਘਰ ਦੇ ਵਿੱਚ ਕਿਸੇ ਰਿਪੇਅਰ ਦਾ, ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੋਈ ਛੋਟੇ ਮੋਟੇ ਕੋਈ ਬਾਗਬਾਨੀ ਕਰਨ ਦੇ ਲਈ, ਕੋਈ ਛੋਟੀ ਮੋਟੀ ਦਵਾਈ ਚਾਹੀਦੀ ਹੈ ਤੁਹਾਨੂੰ ਘਰ ਦੇ ਵਿੱਚ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਰੱਖਦੇ ਹੁੰਦੇ ਸੀ, ਸਾਰੀਆਂ ਦਵਾਈਆਂ ਤੁਹਾਨੂੰ ਉੱਥੇ ਮਿਲ ਸਕਦੀਆਂ ਨੇ। ਤੁਹਾਨੂੰ ਕਿਚਨ ਦੀ ਗਰੋਸਰੀ ਚਾਹੀਦੀ ਹੈ, ਰੈਸਟੋਰੈਂਟ ਵਾਸਤੇ ਗਰੋਸਰੀ ਚਾਹੀਦੀ ਹੈ, ਕਿਚਨ ਦਾ ਕੋਈ ਬਰਤਨ ਚਾਹੀਦਾ ਛੋਟਾ ਮੋਟਾ, ਜਾਂ ਰੈਸਟੋਰੈਂਟ ਲਈ ਕੋਈ ਵੱਡਾ ਬਰਤਨ ਵੱਡੀ ਕੁਆਂਟਿਟੀ ਦਾ ਚਾਹੀਦਾ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਔਰ ਕਿੰਨੀ ਵੀ ਮਾਤਰਾ ਦੇ ਵਿੱਚ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ, ਖੁਸ਼ੀ ਦਾ ਸਬੱਬ ਹੈ ਤਾਂ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਕੋਈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਮੂਰਤੀ ਚਾਹੀਦੀ ਹੋਏ, ਉਹਨਾਂ ਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਹਰ ਚੀਜ਼ ਮਿਲ ਸਕਦੀ ਹੈ। 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ, 100 Kennedy Road ਸਾਊਥ। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 4 ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ, ਔਰ 5ਵੀਂ ਲੋਕੇਸ਼ਨ ਵਿੰਸਟਰ ਦੇ ਵਿੱਚ ਬਹੁਤ ਜਲਦੀ ਇਹਨਾਂ ਦੀ ਬ੍ਰਾਂਚ ਜਿਹੜੀ ਉਹ ਖੁੱਲਣ ਜਾ ਰਹੀ ਹੈ। ਬਫੇ ਇਹਨਾਂ ਦਾ ਟਰਾਈ ਕਰੋ, 40-50 ਆਈਟਮਾਂ ਦਾ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੀਆਂ ਸਵੀਟ ਡਿਸ਼ਿਜ਼, ਪੂਰਾ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤੁਹਾਨੂੰ ਉਹ ਸਰਵਿਸ ਵੀ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰਕੇ ਮੈਨਿਊ ਡਿਸਾਈਡ ਕਰੋ, ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ। ਕੋਈ ਛੋਟਾ ਮੋਟਾ ਹਾਲ 100-125 ਆਦਮੀਆਂ ਦੇ ਲਈ ਚਾਹੀਦਾ ਹੈ ਤਾਂ ਲਾਈਟ ਸਾਊਂਡ DJ ਵਗੈਰੇ ਨਾਲ ਸਜਿਆ ਸਵਰਿਆ ਤੁਹਾਨੂੰ ਹਾਲ ਮਿਲ ਸਕਦਾ ਹੈ। 100 ਤੋਂ ਲੈ ਕੇ 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ, ਵਿਆਹ ਦੀ ਭਾਜੀ ਤੁਸੀਂ ਬਣਾਉਣੀ ਹੈ, ਤੁਹਾਨੂੰ ਬਣੀ ਬਣਾਈ ਵੀ ਮਿਲ ਸਕਦੀ ਹੈ। ਤੁਸੀਂ ਆਰਡਰ ਦੇ ਉੱਪਰ ਆਪਣੀ ਮਨਪਸੰਦ ਦੀਆਂ ਚੀਜ਼ਾਂ ਵੀ ਬਣਵਾ ਸਕਦੇ ਹੋ। ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6430 ਐਰਨਵਿਲ ਪਾਰਕਵੇ, ਵਿਲੇਜ ਆਫ ਇੰਡੀਆ, ਮਿਸੀਸਾਗਾ, ਫੋਨ ਨੰਬਰ 905-542-1333 ਨੰਬਰ ਹੈ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜੋ ਨੇਪਾਲ ਦੇ ਵਿੱਚ ਜੋ ਵਾਪਰਿਆ ਨਾ, ਉਸ ਟ੍ਰੈਜਡੀ ਦੇ ਬਾਰੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਕਿਸੇ ਨੂੰ ਕੋਈ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ, ਉਸ ਟ੍ਰੈਜਡੀ ਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਤੁਸੀਂ ਵੀਡੀਓ ਦੇਖੀ ਹੋਏ, ਤੁਹਾਡਾ ਮਨ ਪਸੀਜ ਗਿਆ ਹੋਏ ਦੇਖ ਕੇ, ਤੁਹਾਨੂੰ ਲੱਗਿਆ ਹੋਵੇ ਕਿ ਮੈਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਾਂ। ਸਤਿ ਸ੍ਰੀ ਅਕਾਲ ਜੀ ਚਰਨਦੀਪ, ਕੀ ਹਾਲ?
5: ਹੈਲੋ, ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
5: ਭਾਜੀ ਜੀ। ਤੁਸੀਂ ਪ੍ਰੋਗਰਾਮ ਦਾ ਟਾਈਮ ਬਤਾਓ, 9 ਵਜੇ ਕਦ ਤੋਂ ਸ਼ੁਰੂ?
1: ਚਲੋ ਠੀਕ ਹੈ, ਠੀਕ ਹੈ, ਤੁਹਾਡਾ
5: ਅਗਲੇ ਮਹੀਨੇ ਤੇ ਹੋ ਜੂਗਾ?
1: ਠੀਕ ਹੈ ਜੀ, ਅਗਲੇ ਮਹੀਨੇ ਵਧਾ
5: ਭਾਜੀ ਭਾਜੀ ਭਾਜੀ
1: ਸਿਲਸਿਲਾ ਜਾਰੀ ਰਹੇਗਾ ਤੇ 647-367-5353 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।

0: ਤੁਸੀਂ ਗੀਤ ਸੁਣ ਰਹੇ ਸੀ ਸਤਿੰਦਰ ਸਰਤਾਜ ਦਾ, ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਗੱਲ ਪਹਿਲੇ ਕਿ ਇੱਕ ਨੇਪਾਲ ਦੀ ਤ੍ਰਾਸਦੀ ਦੀ ਇੱਕ ਘਟਨਾ ਮੈਂ ਪਹਿਲੇ ਤੁਹਾਡੇ ਨਾਲ ਸ਼ੇਅਰ ਕੀਤੀ, ਜੋ ਮੈਂ ਵੀਡੀਓ ਦੇਖੀ ਕਿ ਇੱਕ ਆਦਮੀ ਨਜ਼ਰ ਆ ਰਿਹਾ ਸੀ, ਉਹ ਆਪਣੀ ਜ਼ਬਾਨੀ ਦੱਸ ਰਿਹਾ ਸੀ ਕਿ ਉਸਦੀ ਗੈਸ ਸਟੋਰ ਸੀ ਉਸਦਾ, ਜਿੱਥੇ 250-300 ਸਿਲੰਡਰ ਪਏ ਸਨ, ਪੰਜ ਉਹ ਕਹਿੰਦਾ ਮੇਰੇ ਮਕਾਨ ਸੀ, ਤੇ ਆ 2-4 ਘੰਟਿਆਂ ਦੇ ਵਿੱਚ ਵੀ ਉਹ ਵਿਚਾਰਾ ਖੜਾ ਹੈ, ਬੁਰੇ ਹਾਲਤ ਉਸਦੇ ਹੋਈ, ਉਹ ਇੱਕ ਟੀ ਸ਼ਰਟ ਪਾਈ, ਇੱਕ ਪਜਾਮਾ ਪਾਇਆ, ਉਹ ਤੇ ਕਹਿੰਦਾ ਵੀ ਇਹੀ ਮੇਰੇ ਕੋਲ ਬਚਿਆ, ਕੋਈ ਪਰਿਵਾਰ ਨਹੀਂ ਮੇਰਾ ਬਚਿਆ, ਕੋਈ ਘਰ ਨਹੀਂ ਬਚੇ, ਤੇ ਕੋਈ ਮੇਰਾ ਗੈਸ ਉਹ ਸਟੋਰ ਜਿਹੜਾ ਨਹੀਂ ਬਚਿਆ। ਦੇਖੋ ਅਸੀਂ ਐਵੇਂ ਮੇਰੀ ਮੇਰੀ ਲਾਈ ਹੈ, ਇਹ ਵੀ ਮੇਰਾ, ਉਹ ਵੀ ਮੇਰਾ, ਇਹ ਵੀ ਮੈਂ ਕਰ ਲੈਣਾ, ਇਹ ਵੀ ਕਰ ਲੈਣਾ, ਇੱਕ ਪਲ ਦਾ ਵੀ ਕੋਈ ਭਰੋਸਾ ਨਹੀਂ ਹੈ। ਕੁਦਰਤ ਨੇ ਕਿੱਡਾ ਵੱਡਾ ਲੈਸਨ ਜਿਹੜਾ ਤੁਹਾਨੂੰ ਦਿੱਤਾ ਹੈ ਕਿ ਜੋ ਐਟ ਪ੍ਰੈਜੈਂਟ ਸਾਡੇ ਕੋਲ ਹੈ ਨਾ, ਇਸੇ ਨੂੰ ਜਿੰਨਾ ਕੁ ਤੁਸੀਂ ਖੂਬਸੂਰਤ ਬਣਾ ਸਕਦੇ ਹੋ ਬਣਾ ਲਓ, ਅੱਗੇ ਕੀ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ, ਕਦੋਂ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ, ਕਿਵੇਂ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ ਹੈਗਾ। ਇੱਕ ਹੋਰ ਜੋ ਮੈਂ ਨਾ ਵੀਡੀਓ ਦੇਖੀ ਰਿਐਲਿਟੀ ਉਹਦੀ ਕਵਰੇਜ ਕੀਤੀ ਹੈ, ਇੱਕ ਜਰਨਲਿਸਟ ਪੱਤਰਕਾਰ ਨੇ ਉਸ ਤੋਂ ਬਾਅਦ ਉੱਥੇ ਜਾ ਕੇ ਉਹਨੇ ਫੋਟੋ ਦਿਖਾਈ ਹੈ ਇੱਕ ਸਕੂਲ ਦੀ, ਜਿਹੜਾ 3 ਮੰਜ਼ਿਲਾ ਸਕੂਲ ਜਿੱਥੇ 1600 ਦੇ ਕਰੀਬ ਬੱਚਾ ਪੜ੍ਹਦਾ ਸੀ, ਉਹਦੀ ਬਿਲਡਿੰਗ ਦਿਖਾਈ ਹੈ, ਪਹਿਲਾਂ ਬੜੀ ਖੁੱਲ੍ਹੀ ਡੁੱਲੀ ਬਿਲਡਿੰਗ, ਅਤੇ ਫਲੱਡ ਆਉਣ ਤੋਂ ਬਾਅਦ ਜਦੋਂ ਪਾਣੀ ਉੱਤਰ ਗਿਆ ਅਤੇ ਉਸ ਤੋਂ ਬਾਅਦ ਉਸ ਬਿਲਡਿੰਗ ਦਾ ਕੀ ਹਸ਼ਰ ਹੋਇਆ, ਉਹ ਬਿਲਡਿੰਗ ਵੀ ਨਾਲ ਦਿਖਾਈ ਹੈ, ਉਹਨੇ ਪੂਰੀ ਕਵਰੇਜ ਦਿਖਾਈ ਹੈ। ਤ੍ਰਿਸ਼ੂਲੀ ਨਦੀ ਸੀ ਇਹ, ਜਿਸ ਨਦੀ ਦੇ ਵਿੱਚ ਇਹ ਸਾਰਾ ਕਹਿਰ ਵਾਪਰਿਆ, ਔਰ ਤ੍ਰਿਸ਼ੂਲੀ ਨਦੀ ਦੇ ਕੋਲ ਉਹ ਤ੍ਰਿਸ਼ੂਲੀ ਨਗਰ ਹੀ ਉੱਥੇ ਵਸਿਆ ਹੋਇਆ, ਉਸ ਨਗਰ ਦੇ ਨਦੀ ਦੇ ਆਸ ਪਾਸ ਉੱਥੇ ਕਹਿੰਦੇ ਇੱਕ ਸੀਨੀਅਰ ਸਕੂਲ ਹੈ, ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਕਹਿੰਦੇ ਵੀ 1600 ਦੇ ਕਰੀਬ ਬੱਚੇ ਪੜ੍ਹਦੇ ਸਨ। ਉਸ ਦਿਨ ਸਕੂਲ ਵਰਕਿੰਗ ਆਵਰ ਸੀ, ਲੱਗਿਆ ਹੋਇਆ ਸਕੂਲ ਸੀ ਜਿਸ ਦਿਨ ਇਹ ਹਾਦਸਾ ਜਿਹੜਾ ਵਾਪਰਿਆ। 900 ਬੱਚਾ ਕਹਿੰਦੇ ਸਕੂਲ ਦੇ ਵਿੱਚ ਆ ਚੁੱਕਾ ਸੀ ਸਵੇਰੇ, ਕਿਉਂਕਿ ਸਵੇਰ ਦੇ ਟਾਈਮ 9:30 ਵਜੇ ਦਾ ਹੀ ਇਹ ਵਾਕਿਆ ਨਾ, ਜਦੋਂ 9:30-10 ਵਜੇ ਦੇ ਕਰੀਬ ਹੀ ਅਜੇ ਇਹ ਹੋਇਆ ਕੰਮ ਜਿਹੜਾ ਸਾਰਾ ਭਾਣਾ ਵਾਪਰਿਆ। ਕਹਿੰਦੇ ਵੀ 1600 ਬੱਚਾ ਟੋਟਲ ਪੜ੍ਹਦਾ ਸੀ, 900 ਬੱਚਾ ਸਕੂਲ ਆ ਚੁੱਕਾ ਸੀ। ਜਦੋਂ 900 ਬੱਚਾ ਸਕੂਲ ਆ ਚੁੱਕਾ ਸੀ ਨਾ, ਤੇ ਸਕੂਲ ਦੇ ਪ੍ਰਿੰਸੀਪਲ, ਉਹਦਾ ਨਾਮ ਹੈ ਜੀ ਰਜਿੰਦਰ ਤ੍ਰਿਵੇਦੀ, ਰਜਿੰਦਰ ਤ੍ਰਿਵੇਦੀ ਉਹਦਾ ਨਾਮ ਹੈ। ਖਲੀਲ ਜੀ ਮੈਂ ਇਹ ਗੱਲ ਕਰਦਾ ਤੁਹਾਨੂੰ, ਫਿਰ ਤੁਸੀਂ ਗੱਲ ਤੁਸੀਂ ਕਰਿਓ, ਮੈਂ ਕੰਪਲੀਟ ਕਰ ਦੇਵਾਂ ਪਹਿਲੇ ਜਿਹੜਾ ਰੈਫਰੈਂਸ ਇੱਕ ਸ਼ੁਰੂ ਕੀਤਾ। ਤੇ ਰਜਿੰਦਰ ਤ੍ਰਿਵੇਦੀ ਉਸ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਹੈ ਸੀ ਜੀ। ਉਹ ਕਹਿੰਦੇ ਵੀ ਉਹਦੇ ਨਾ ਕੋਈ ਉਹਨੂੰ ਫੋਨ ਆਇਆ ਕਿ ਭਾਈ ਇਸ ਤਰ੍ਹਾਂ ਪਿੱਛੇ ਬੈਕ ਸਾਈਡ ਤੇ ਨਾ ਫਲੱਡ ਆ ਗਿਆ, ਤੇ ਉਸਦਾ ਪਾਣੀ ਹੌਲੀ ਹੌਲੀ ਤੁਹਾਡੇ ਸਕੂਲ ਵੱਲ ਆ ਰਿਹਾ, ਤੇ ਤੁਸੀਂ ਇਹ ਖਬਰਦਾਰ ਹੋ ਜਾਓ ਇਸ ਚੀਜ਼ ਤੋਂ। ਸਕੂਲ ਦਾ ਜਿਹੜਾ ਪ੍ਰਿੰਸੀਪਲ ਸੀ ਨਾ, ਉਸ ਨੂੰ ਚਿੰਤਾ ਹੋ ਗਈ ਇਸ ਚੀਜ਼ ਦੀ ਵੀ 900 ਬੱਚਾ ਸਕੂਲ ਆ ਚੁੱਕਿਆ, 1600 ਬੱਚਾ ਟੋਟਲ ਹੈ, 700 ਬੱਚਾ ਜੋ ਹੋਰ ਆਉਣਾ। ਤੇ ਨੈਚੁਰਲ ਉਹਨੇ ਨਾ ਫੈਸਲਾ ਲਿਆ, ਉਦੋਂ ਤੁਰੰਤ ਹੀ ਉਹਨੇ ਰਿਕਾਰਡ ਸਾਰਾ ਜਲਦੀ ਜਲਦੀ ਆਪਣੇ ਕਿਹਾ ਵੀ ਮੈਨੂੰ ਦੱਸੋ ਵੀ ਕਿੰਨੀਆਂ ਕੁ ਬੱਸਾਂ ਆਪਣੀਆਂ ਆ ਚੁੱਕੀਆਂ ਨੇ ਸਕੂਲ ਦੇ ਵਿੱਚ, ਤੇ ਕਿੰਨੀਆਂ ਬੱਸਾਂ ਜਿਹੜੀਆਂ ਆ ਰਹੀਆਂ ਨੇ ਬੱਚਿਆਂ ਨੂੰ ਲੈ ਕੇ। ਤਾਂ ਜਲਦੀ ਜਲਦੀ ਉਹਨੂੰ ਜਿਹੜਾ ਰਿਕਾਰਡ ਪਤਾ ਲੱਗ ਗਿਆ ਵੀ 900 ਬੱਚਾ ਸਕੂਲ 'ਚ ਆ ਚੁੱਕਾ ਜੀ, ਤੇ 700 ਬੱਚਾ ਅਜੇ ਬੱਸਾਂ ਆ ਰਹੀਆਂ ਨੇ, ਕੁਛ ਕੁ ਬੱਚੇ ਪੈਦਲ, ਕੁਛ ਕੁ ਬੱਚਿਆਂ ਨੂੰ ਬੱਸਾਂ ਲੈ ਕੇ ਆ ਰਹੀਆਂ ਨੇ ਸਕੂਲ ਦੇ ਵਿੱਚ। ਉਹਨੇ ਕੀ ਕੀਤਾ ਕਿ ਤੁਰੰਤ ਹੀ ਨਾ ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਫੋਨ ਕਰਕੇ ਨਾ ਇਮੀਡੀਏਟਲੀ ਉਹਨੂੰ ਕੀਤਾ ਵੀ ਤੁਸੀਂ ਜਿੱਥੇ ਆ ਰਹੇ ਹੋ ਨਾ ਇੱਥੋਂ ਹੀ ਵਾਪਸ ਚਲੇ ਜਾਓ। ਉਹ ਬੱਸਾਂ ਵਾਪਸ ਚਲੀਆਂ ਗਈਆਂ। ਇੱਕ ਬੱਸ ਜਿਹੜੀ ਨਾ ਸਕੂਲ ਤੋਂ 200 ਫੁੱਟ ਦੂਰ ਇੱਕ ਪੁਲ ਹੈਗਾ ਸੀ, ਉਹ ਪੁਲ ਕਰੋਸ ਕਰਕੇ ਆ ਗਈ ਅੱਗੇ। ਉਹਨੇ ਉਸ ਸਕੂਲ ਜਿਹੜਾ ਬੱਸ ਡਰਾਈਵਰ ਨੂੰ ਵੀ ਉਹਨੇ ਪ੍ਰਿੰਸੀਪਲ ਨੇ ਫੋਨ ਕਰਕੇ ਕਹਿਤਾ ਵੀ ਤੂੰ ਬੱਸ ਆਪਣੀ ਨਾ ਵਾਪਸ ਲੈ ਜਾ ਜਲਦੀ ਜਲਦੀ। ਉਹ ਕਹਿੰਦੇ ਵੀ ਉਹ ਪੁਲ ਜਿਹੜਾ ਕਰੋਸ ਕਰਕੇ ਆਇਆ ਸੀ ਉਹ ਬੱਸ ਉਹਨੇ ਵਾਪਸ ਮੋੜ ਲਈ, ਤੇ ਜਦੋਂ ਪੁਲ ਉਹਨੇ ਕਰੋਸ ਕਰਤਾ ਨਾ, ਤੇ ਵਿਦ ਇਨ 2-3-4 ਮਿੰਟ ਦੇ ਵਿੱਚ ਉਹ ਪੁਲ ਸਾਰੇ ਦਾ ਸਾਰਾ ਮਲਬਾ ਬਣ ਗਿਆ, ਰੁੜ ਗਿਆ, ਤੇ ਉਹ ਬੱਸ ਨਿਕਲ ਗਈ ਸੀ, ਵਾਹ ਵਾਹ ਬੈਕ ਨਿਕਲ ਗਈ। ਇੱਕ ਤਾਂ ਉਹ ਬੱਚਤ ਕਿੱਡੀ ਹੋਈ। ਉਸ ਤੋਂ ਬਾਅਦ ਫਿਰ ਉਹਦੇ ਦੋਸਤ ਦਾ ਇੱਕ ਉਹਨੂੰ ਹੋਰ ਫੋਨ ਆਇਆ, ਭਾਈ ਇਹ ਬਹੁਤ ਭਿਆਨਕ ਹਾਦਸਾ ਵਾਪਰ ਸਕਦਾ, ਬੜਾ ਭਿਆਨਕ ਪਾਣੀ ਪਿੱਛੋਂ ਆ ਰਿਹਾ, ਤੇ ਤੁਸੀਂ ਕੋਈ ਨਾ ਕੋਈ ਇੰਤਜ਼ਾਮ ਕਰ ਸਕਦੇ ਹੋ ਤਾਂ ਕਰ ਲਓ। ਉਹਨੇ ਫਿਰ ਪ੍ਰਿੰਸੀਪਲ ਨੇ 900 ਬੱਚਾ ਸਕੂਲ ਦੇ ਵਿੱਚ ਹੈ ਸੀ, ਉਹਨੇ ਸਾਰੇ ਟੀਚਰਾਂ ਨੂੰ ਕਿਹਾ ਨਾ ਕਿ ਸਕੂਲ ਦੇ ਪਿਛਲੇ ਪਾਸੋਂ ਨਿਕਲ ਕੇ, ਸਕੂਲ ਦੇ ਨਾਲ ਇੱਕ ਪਹਾੜੀ ਹੈ ਸੀ ਬਹੁਤ ਉੱਚੀ, ਬਹੁਤ ਉੱਚੀ, ਉਹ ਕਹਿੰਦਾ ਵੀ ਸਾਰੇ ਬੱਚਿਆਂ ਨੂੰ ਤੁਸੀਂ ਲੈ ਕੇ ਨਾ ਤੇ ਪੈਦਲ ਹੀ ਉਸ ਪਹਾੜੀ ਦੇ ਵੱਲ ਨੂੰ ਉੱਪਰ ਨੂੰ ਚੜ੍ਹ ਜਾਓ ਸਾਰੇ ਦੇ ਸਾਰੇ। ਚਲੋ ਪ੍ਰਿੰਸੀਪਲ ਨੇ ਡਿਸੀਜਨ ਲੈ ਲਿਆ, ਉਹ ਸਾਰੇ ਟੀਚਰਾਂ ਨੇ ਨਾ ਨਾਲ ਬੱਚਿਆਂ ਨੂੰ ਲੈ ਕੇ ਤੇ ਨਾਲ ਨਾਲ ਚੜ ਗਏ। ਇੱਕ ਕੁੜੀ ਵਿਚਾਰੀ ਉਹ ਬੜੀ ਡਿਪਰੈਸ ਹੋ ਗਈ, ਉਹ ਤੁਰਨ ਫਿਰਨ ਤੋਂ ਵੀ ਸਮਰੱਥ ਹੋ ਗਈ। ਪ੍ਰਿੰਸੀਪਲ ਨੇ ਖੁਦ ਕਹਿੰਦੇ ਮੋਟਰਸਾਈਕਲ ਚਲਾ ਕੇ ਉਸ ਬੱਚੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਉਸ ਪਹਾੜੀ ਵਾਲੇ ਰਸਤੇ ਤੇ ਛੱਡ ਕੇ ਫਿਰ ਵਾਪਸ ਆਇਆ, ਦੇਖਣ ਵਾਸਤੇ ਕਿ ਭਾਈ ਸਕੂਲ ਦੇ ਵਿੱਚ ਹੋਰ ਕੁਝ ਰਹਿ ਤਾਂ ਨਹੀਂ ਗਿਆ, ਕੋਈ ਲੜਕਾ ਜਾਂ ਕੋਈ ਟੀਚਰ ਜਾਂ ਕੋਈ ਰਹਿ ਤਾਂ ਨਹੀਂ ਗਿਆ। ਫਿਰ ਉਹ ਵਾਪਸ ਆਇਆ ਤੇ ਸਾਰੇ ਨਿਕਲ ਚੁੱਕੇ ਸੀ ਤੇ ਸਾਰੇ ਦੇ ਸਾਰੇ 900 ਬੱਚਾ ਉਹ ਪਹਾੜੀ ਦੇ ਉੱਪਰ ਚੜ੍ਹ ਕੇ, ਉਹ ਕਹਿੰਦੇ ਉੱਪਰ ਪੇੜ ਸੀ, ਪੇੜ ਦੇ ਥੱਲੇ ਉਹਨਾਂ ਨੇ ਬੈਠ ਕੇ ਸਾਰਾ ਸਕੂਲ ਨੂੰ ਰੁੜਦਾ, ਸਾਰੇ ਨਗਰ ਨੂੰ ਰੁੜਦਾ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਨੇ ਦੇਖਿਆ। ਸੋ ਮੇਰਾ ਮਤਲਬ ਕਹਿਣ ਤੋਂ ਕਿ ਉਸ ਪ੍ਰਿੰਸੀਪਲ ਦੀ ਦੇਖੋ, ਉਹਨੂੰ ਦੁਨੀਆ ਵਰਲਡ ਲੈਵਲ ਤੇ ਕਹਿੰਦਾ ਉਹਦਾ ਨਾਮ ਦਾ ਚਰਚਾ ਹੋ ਰਿਹਾ ਕਿ ਜਿਸ ਨੇ ਆਪਣੀ ਜਾਨ ਬਚਾਈ। ਸਿਰਫ ਉਹ ਕਹਿੰਦਾ ਵੀ 1644 ਉੱਥੇ 1600 ਬੱਚੇ ਤੇ 44 ਟੀਚਰ ਸੀ, ਇੱਕ ਟੀਚਰ ਉਹਨਾਂ ਦਾ ਸੋਸ਼ਲ ਸਟੱਡੀ ਦਾ ਜਿਹੜਾ ਨਾ ਉਹ ਸ਼ਿਕਾਰ ਹੋ ਗਿਆ ਕਿਸੇ ਕਾਰਨ ਪਾਣੀ ਦਾ। ਉਹ ਕਹਿੰਦੇ ਵੀ ਅਦਰਵਾਈਜ਼ ਉਹਨਾਂ ਦੀ ਸਾਰੀ ਜਿਹੜੀ ਖੁਸ਼ੀ ਸੀ ਨਾ 1644 ਬੱਚਿਆਂ ਨੂੰ ਬਚਾਉਣ ਦੀ, ਟੀਚਰਾਂ ਨੂੰ, ਉਹ ਇੱਕ ਟੀਚਰ ਦੇ ਰੁੜਨ ਦੇ ਨਾਲ ਨਾ ਉਹ ਸਾਰੀ ਗਮਗੀਨ ਜਿਹੜੀ ਹੋ ਗਈ। ਬਾਕੀ ਸਾਰਾ ਸੀਨ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ। ਤਾਂ ਦੇਖੋ ਆਦਮੀ ਦੇ ਕੁਦਰਤ ਨੇ ਕਿੱਡਾ ਮਤਲਬ ਵਧੀਆ ਜਿਹੜਾ ਆਦਮੀ ਨੂੰ ਮੌਕਾ ਦਿੱਤਾ ਹੈ ਕਿ ਜਿਹੜਾ ਡਿਸੀਜ਼ਨ ਲੈਣਾ ਨਾ, ਜੇ ਤੁਸੀਂ ਸੋਚਾਂ ਦੇ ਵਿੱਚ ਪੈ ਗਏ ਨਾ, ਜੇ ਉਹ ਪ੍ਰਿੰਸੀਪਲ ਥੋੜ੍ਹਾ ਕਨਫਿਊਜ਼ ਹੋ ਜਾਂਦਾ ਵੀ ਕੀ ਕਰਾਂ, ਫੋਨ ਕਰਾਂ, ਇੱਕ ਫੋਨ ਉਹਦੇ ਕੋਲ ਹੈ, ਫੋਨ ਦੇ ਜ਼ਰੀਏ ਉਹਨੇ ਇੰਨਾ ਉਹਦਾ ਫਾਇਦਾ ਉਠਾ ਕੇ 700 ਬੱਚਾ ਉਹ ਬਚਾਇਆ ਜਿਹੜਾ ਆ ਰਿਹਾ ਸੀ, ਤੇ 900 ਬੱਚਾ ਆਪਣੀ ਅਕਲਮੰਦੀ ਦੇ ਨਾਲ ਟੀਚਰਾਂ ਦੇ ਨਾਲ ਉਹਨੇ ਪਹਾੜੀ ਦੇ ਉੱਪਰ ਚੜਾਤਾ, 1600 ਦੇ 1600 ਬੱਚੇ ਨੂੰ ਉਹਨੇ ਬਚਾ ਲਿਆ। ਵੈਸੇ ਬਹੁਤ ਮੈਨੂੰ ਅਪੀਲ ਕੀਤੀ ਉਸ ਪ੍ਰਿੰਸੀਪਲ ਦੇ ਡਿਸੀਜ਼ਨ ਲੈਣ ਦੀ ਜਿਹੜੀ ਪਾਵਰ ਸੀ ਨਾ। ਹਾਂਜੀ ਖਲੀਲ ਜੀ, ਵੈਲਕਮ ਜੀ।
1: ਸਤਿ ਸ੍ਰੀ ਅਕਾਲ, ਕੈਸੇ?
0: ਬਹੁਤ ਬੜੀਆ ਜੀ, ਬਹੁਤ ਬੜੀਆ ਜੀ, ਬਹੁਤ ਬੜੀਆ, ਬਿਲਕੁਲ ਠੀਕ।
1: ਬਹੁਤ ਅਫਸੋਸ ਹੋਤਾ ਜਬ ਮੈਂ ਇਸ ਤਰ੍ਹਾਂ ਕੇ ਦਰਸ਼ਤ ਦੇਖਤਾ ਹੂੰ ਨਾ, ਦਰਸ਼ਤ ਮੁਝੇ ਬੜੀ ਦੁੱਖ ਹੋਤੀ, ਉਸਕੀ ਵਜ੍ਹਾ ਯੇ ਹੈ, ਪਹਿਲੀ ਚੀਜ਼ ਤੋ ਦੇਖੀਏ ਕਿ ਇਨਸਾਨ ਜੋ ਹੈ ਇਨ ਚੀਜ਼ੋਂ ਮੇਂ ਆਪਸੇ 50 ਸਾਲ 60 ਸਾਲ ਪਹਿਲੇ ਆਪਣੇ ਬਚਪਨੇ ਮੇਂ ਦਰਸ਼ਨ ਸਾਹਿਬ ਹਮ ਐਸੀ ਕੋਈ ਚੀਜ਼ੇ ਨਹੀਂ ਸੁਣਤੇ ਥੇ। ਜ਼ਰਾ ਗੌਰ ਕਰਨੀ ਕੀ ਬਾਤ ਯੇ ਹੈ, ਲੋਗ ਯੇ ਨਹੀਂ ਸਮਝ ਰਹੇ ਕਿ ਤੁਸੀਂ ਟੈਕਨੋਲੋਜੀ ਕੇ ਪੀਛੇ ਤੋ ਭਾਗ ਰਹੇ ਹੋ, ਮਗਰ ਤੈਨੂੰ ਪਤਾ ਹੀ ਨਹੀਂ ਸੀ ਕਿ ਯੇ ਟੈਕਨੋਲੋਜੀ ਤੁਮਕੋ ਨੁਕਸਾਨ ਦੇ ਰਹੀ ਹੈ ਯਾ ਫਾਇਦਾ ਪਹੁੰਚਾ ਰਹੀ। ਜੈਸਾ ਯੇ ਆਪ ਦੇਖੀਏ, ਯੇ ਟਾਈਮ ਪੇ ਵੋ ਬੰਦਾ ਐਕਸ਼ਨ ਲਿਆ, ਔਰ ਸਬਸੇ ਖਾਸ ਬਾਤ ਯੇ ਕਿ ਉਸਤਾਦ ਹੋ, ਸ਼ੋਹਰ ਹੋ, ਬੀਵੀ ਹੋ, ਬੱਚੇ ਹੋ, ਮੈਂ ਹਮੇਸ਼ਾ ਬੋਲਤਾ ਹੂੰ ਸਾਇਲੈਂਟ ਪੇ ਫੋਨ ਨਹੀਂ ਰੱਖਣਾ, ਆਪਕੋ ਨਹੀਂ ਉਠਾਨਾ ਹੈ, ਤੁਸੀਂ ਇੱਕ ਨਜ਼ਰ ਦੇਖ ਲੋ, ਮਤ ਉਠਾਓ। ਮਗਰ ਫੋਨ ਕਰਨੇ ਕਾ ਮਤਲਬ ਹੈ ਕਿ ਕੋਈ ਸ਼ਖਸ ਤੁਹਾਰੇ ਕੋ ਜ਼ਰੂਰਤਮੰਦ ਹੈ, ਇਸ ਲਈ ਕਾਲ ਕਰਤਾ, ਕੋਈ ਬਿਲਾ ਵਜੇ ਕਿਸੀ ਕੋ।
0: ਉਸਨੇ ਟੈਕਨੋਲੋਜੀ ਕੇ ਇਸ ਸੈਲੂਲਰ ਫੋਨ ਸੇ ਦੇਖੋ ਇਤਨੇ ਲੋਕੋ ਕੀ ਜਾਨ ਬਚਾ ਲਿਆ ਫੋਨ।
1: ਬਿਲਕੁਲ ਬਿਲਕੁਲ ਬਿਲਕੁਲ, ਹਜ਼ਾਰੋਂ ਕੀ ਬਚਾਈ, ਔਰ ਦੇਖੀਏ ਲੋਕ ਕੀਤੀ ਦੁਆਏ। ਅੱਛਾ ਦੂਸਰੀ ਬਾਤ ਯੇ ਹੈ ਕਿ ਅਗਰ ਨਹੀਂ ਉਸ ਬਾਤ ਪੇ ਅਮਲ ਕਰੇ, ਕੋਈ ਬਹਿਸ ਕਰਨੇ ਲੱਗ ਜਾਏ, ਬਾਅਦ ਬੇਵਕੂਫ ਹੋਤੇ ਨਾ, ਉਹ ਸਰ ਜੀ ਮੈਂ ਤਾਂ ਸਕੂਲ ਸੇ ਸੈਲਰੀ ਲੇਤਾ ਹੂੰ, ਮੈਂ ਤੈਨੂੰ ਕਿਉਂ ਬਾਤ ਸੁਣੂੰਗਾ, ਮੈਂ ਨਹੀਂ ਆ ਮਾਨਤਾ ਤੇਰੀ ਬਾਤ, ਕਿਉਂ ਆਊ ਮੈਂ, ਉਹ ਮੁਝੇ ਤੁਮ ਪ੍ਰਿੰਸੀਪਲ ਹੈ, ਤੁਮ ਮੇਰੇ ਹੈਡ ਆਫ ਟ੍ਰਾਂਸਪੋਰਟ ਥੋੜੀ ਹੋ, ਇਸ ਤਰ੍ਹਾਂ ਕੀ ਗਦੇ ਪਨੇ ਕੀ ਗੁਫਤਗੂ ਕੋਈ ਕਰਤਾ ਤੋ ਫੌਰੀ ਇੱਕ ਗਲਤ ਬੋਲਣਾ, ਤੁਸੀਂ ਮਰਨਾ ਚਾਹੁੰਦੇ ਹੋ ਮਰ ਜਾਓ, ਮਗਰ ਦੁਬਾਰਾ ਨਹੀਂ ਬੋਲਣਾ ਕਿ ਤੁਮੇ ਕੋਈ ਸਮਝਾਨੇ ਵਾਲਾ ਨਹੀਂ ਆਇਆ ਥਾ, ਯੇ ਬੜੀ ਬਾਤ ਹੈ, ਬਤਾ ਰਹਾ ਹੂੰ। ਤੋ ਇਨ ਚੀਜ਼ੋ ਪੇ ਤਵੱਜੋ ਦੇਣਾ ਚਾਹੀਏ। ਅਭੀ ਦੇਖੀਏ ਜੋ ਡਾਟਾ ਸੈਂਟਰਸ ਆਪਣੇ ਪਾਸ ਬਣ ਰਹੇ, ਇਸਕਾ ਪਾਣੀ ਇਤਨਾ ਇਸਤੇਮਾਲ ਹੋ ਰਹਾ ਬੋਲ ਰਹੇ ਕਿ ਬ੍ਰੇਮਟਨ, ਓਕਵਿਲ, ਮਿਸਾਗਾ ਕੇ ਟੈਂਕੋ ਕਾ ਪੂਰਾ ਪਾਣੀ ਜੋ ਹਮ ਏਕ ਮਹੀਨਾ ਇਸਤੇਮਾਲ ਕਰਤੇ ਪੀਨੇ ਖਾਨੇ ਹਮਾਰੇ ਪਕਵਾਨ ਮੇਜ ਵਗੈਰਾ, ਯੇ ਸਾਰਾ ਜੋ ਹੈ ਇੱਕ ਹਫਤੇ ਮੇਂ ਚਾਹੀਏ। ਤੋ ਮੈਂ ਪੁੱਛ ਰਹਾ ਹੂੰ ਯੇ ਕਿਸ ਕਿਸਮ ਕੀ ਟੈਕਨੋਲੋਜੀ ਲਾ ਰਹੇ, ਪਾਣੀ ਕੇ ਬਗੈਰ ਤੁਸੀਂ ਜ਼ਿੰਦਾ ਨਹੀਂ ਰਹੋਗੇ, ਲੇਕਿਨ ਡਾਟਾ ਔਰ ਯੇ ਜੋ ਸੈਂਟਰਸ ਹੈ ਇਨਕੇ ਬਗੈਰ ਤੁਸੀਂ ਜ਼ਿੰਦਾ ਰਹਿ ਜਾਓਗੇ। ਯੇ ਬੜੀ ਅਜੀਬ ਬਾਤ ਹੈ ਟੈਕਨੋਲੋਜੀ ਕੇ, ਹਮ ਇਤਨੇ ਗੁਲਾਮ ਹੋ ਗਏ ਦਰਸ਼ਨ ਸਾਹਿਬ।

0: बोले नहीं जी मैं तो मेहमान हूँ, पर तुसी निकलो यहाँ से, फिर मेहमान की तरह रहो।
1: अखिल जी बहुत बहुत
0: शुक्रिया आपका भी जी,
1: थैंक यू वेरी मच, थैंक यू, थैंक यू। सत श्री अकाल जी, 2825 ਤੁਹਾਡਾ ਕਾਲ ਡਿਸਕਨੈਕਟ ਹੋ ਗਈ ਜੀ, ਦੁਬਾਰਾ ਕਰੋ, ਤੁਸੀਂ ਸਾਡੇ ਰੈਗੂਲਰ ਲਿਸਨਰ ਹੋ। 2825 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 2825 ਤੁਸੀਂ ਆਉਣੇ ਹੋ ਜੀ।
2: ਹਾਂਜੀ ਡਾਕਟਰ, ਸਤਿ ਸ਼੍ਰੀ ਅਕਾਲ, ਕਿੱਦਾਂ ਜੀ?
1: ਵਧੀਆ ਜੀ, ਵਧੀਆ, ਬਹੁਤ ਵਧੀਆ, ਬਿਲਕੁਲ ਠੀਕ ਹੈ।
2: ਹਾਂਜੀ ਹਾਂਜੀ, ਵਧੀਆ ਚਾਹੀਦਾ। ਦੇਖੋ ਮੈਂ ਤੁਹਾਡੀ ਖਬਰ ਸੁਣੀ ਆ 1600 ਸਟੂਡੈਂਟ ਵਾਲੀ
1: ਜੀ,
2: ਕਿੰਨੀ ਮਤਲਬ ਉਹਦੇ ਵਿੱਚ ਦੇਖੋ ਵੀ ਆਪਣੇ ਨਾਜੁਕ ਬੱਚੇ ਛੋਟੀ ਕਲਾਸ ਤੋਂ ਲੈ ਕੇ ਆਪਣੇ ਹੁਣ ਸਮਝ ਵਾਲੀ ਗੱਲ। ਮੈਂ ਤਾਂ ਸੋਚ ਰਿਹਾ ਸੀਗਾ ਵੀ 1600 ਦੇ ਹਿਸਾਬ ਨਾਲ ਉਹ ਸਕੂਲ ਨੀ, ਮੈਂ ਤਾਂ ਕਹੂੰਗਾ ਵੀ ਆਪਣੇ ਮਿਲਰ ਹੋ ਸਕਦਾ ਕਾਲਜ ਜਾਂ ਯੂਨੀਵਰਸਿਟੀ ਚ ਨੀ ਸੀ।
1: ਨਹੀਂ ਨਹੀਂ ਸਕੂਲ ਸੀ, 1600 ਛੋਟੇ ਸਕੂਲਾਂ ਦੇ ਵਿੱਚ 15-15-1600 ਬੱਚਾ ਆਮ ਤੌਰ ਤੇ ਹੁੰਦਾ ਹੀ ਹੈ। 1600 ਬੱਚਾ ਦੇਖੋ ਤੁਸੀਂ, ਖੁਦਾ ਨਾ ਕਰੇ ਜੇ ਕਿਤੇ ਬਾਈ ਚਾਂਸ ਸਕੂਲ ਲੱਗਿਆ ਹੁੰਦਾ, ਪ੍ਰਿੰਸੀਪਲ ਇਹ ਡਿਸੀਜਨ ਨਾ ਲੈ ਸਕਦਾ ਤੇ ਦੇਖੋ ਕਿੰਨੇ ਘਰਾਂ ਦੀ ਬਰਬਾਦੀ ਹੋ ਜਾਣੀ ਸੀ। 1600 ਬੱਚੇ ਸੀ, ਕਿੰਨੇ ਘਰਾਂ ਨੇ ਜਿਨ੍ਹਾਂ ਦੇ ਘਰਾਂ ਦੇ ਬੱਚੇ ਚਲੇ ਜਾਂਦੇ ਤੇ ਕੀ ਹਾਲ ਹੋਣਾ ਸੀ ਉਹਨਾਂ ਦਾ। ਦੇਖੋ
2: ਨਹੀਂ ਨਹੀਂ, ਇਹ ਤਾਂ ਬਹੁਤ ਮੁੱਦੇ ਪੈਣ ਵਾਲੀ ਗੱਲ ਹੋ ਜਾਂਦੀ ਆ, ਤੇ ਇਹਦੇ ਵਿੱਚ ਬਹੁਤ ਕੀ ਕਹਿੰਦੇ ਆ ਵੀ ਨਾ ਚਾਹੁਣ ਵਾਲੀਆਂ ਕਹਾਣੀਆਂ ਜਿਹੜੀਆਂ ਉਹ ਤੁਹਾਡੇ ਦਿਲ ਚ ਤੁਸੀਂ ਪੱਥਰ ਰੱਖ ਕੇ ਵੀ ਇਹ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਹੈਗੀਆਂ।
1: ਜੀ ਜੀ ਜੀ ਜੀ ਜੀ,
2: ਪਲੱਸ ਇਹ ਵਿੱਚ ਇਹ ਵਿੱਚ ਤਾਂ ਵੱਡੇ ਸ਼ਹਿਰ ਦੇ ਹਿਸਾਬ ਨਾਲ ਹੋਣੀ ਹੈ, ਕਿਉਂਕਿ ਹੁਣ ਜੇ ਹੁਣ ਪਤਾ ਨੀ ਜਾਂ ਫਿਰ ਮੇਰੀ ਆਪਣੀ ਸੋਚ ਏਦਾਂ ਕਹਿੰਦੀ ਆ ਵੀ ਸਾਡੇ ਹੁਣ ਡਾਕਟਰ ਸਾਹਿਬ ਆਪਣੇ ਜਿੱਦਾਂ ਪਿੰਡਾਂ ਦੇ ਵਿੱਚ ਉੱਥੇ ਤਾਂ ਥੋੜੇ ਹੁੰਦੇ ਸੀਗੇ, ਚਲੋ
1: ਛੋਟੇ ਪਿੰਡਾਂ ਵਾਲੇ ਜਿਹੜੇ ਛੋਟੇ ਸਕੂਲ ਹੈ ਨਾ, ਜਿਹੜੇ ਸ਼ਹਿਰਾਂ ਦੇ ਵਿੱਚ ਸਕੂਲ ਹੁੰਦੇ, ਸਾਡੇ ਹੁਣ ਅੰਮ੍ਰਿਤਸਰ ਜਿਹੜੇ ਪਬਲਿਕ ਸਕੂਲ ਆ ਉੱਥੇ 5,000 ਬੱਚਾ ਹੈ ਜੀ ਉਹਨਾਂ ਸਕੂਲਾਂ ਦੇ ਵਿੱਚ।
2: ਅੱਛਾ,
1: ਵੱਡੇ ਵੱਡੇ ਸਕੂਲ ਹੈ ਭਾਈ ਉੱਥੇ ਤਾਂ। ਸਾਡੇ ਸਪਰਿੰਗਡੇਲ ਸਕੂਲ ਆ ਉੱਥੇ 7,500 ਬੱਚਾ ਪੜ੍ਹਦਾ, ਇੱਕ ਡੀਏਵੀ ਪਬਲਿਕ ਸਕੂਲ ਆ 5,800 ਬੱਚਾ ਉੱਥੇ ਪੜ੍ਹਦਾ, ਦੁਨੀਆ ਥੋੜੀ ਬਿਲਕੁਲ। ਕਪੂਰਥਲੇ ਸੈਨਿਕ ਸਕੂਲ ਹੈ, ਬਹੁਤ ਵਧੀਆ ਸਕੂਲ।
2: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਦਾ ਪੁਰਾਣਾ ਮੇਰੇ ਮਤਲਬ ਘਰਾਂ ਵਿੱਚੋਂ ਤਾਏ ਜੀ ਦਾ ਲੜਕਾ ਪੜਿਆ ਹੋਇਆ ਉੱਥੇ, ਹੁਣ ਇਸ ਵੇਲੇ ਕੈਲੀਫੋਰਨੀਆ।
1: ਬਹੁਤ ਵਧੀਆ ਸਕੂਲ ਹੈ ਜੀ ਉਹ ਵੀ।
2: ਹਾਂ, ਉਹ ਆਪਣੇ 6ਵੀਂ ਕਲਾਸ ਉੱਥੇ ਉਹਨੂੰ ਲਾਤਾ ਸੀਗਾ, ਉਹ ਮਤਲਬ ਥੂਰੀਆਂ ਥਾਰੀਆਂ ਕੱਢ ਕੇ ਉਹ ਮਾਰਦਾ ਸੀ ਜਿੱਦਾਂ।
1: ਨਹੀਂ ਨਹੀਂ, ਬਹੁਤ ਵਧੀਆ ਸਕੂਲ ਹੈ, ਬੜੇ ਉੱਥੇ ਲਰਨਡ ਬੰਦੇ, ਬੜੇ ਬੜੇ ਵੱਡੇ ਆਫਿਸਰ ਉਹਨੇ ਪੈਦਾ ਕੀਤੇ ਉਸ ਸਕੂਲ ਨੇ ਤਾਂ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ,
2: ਸ਼ੁਕਰੀਆ, ਥੈਂਕ ਯੂ।
1: ਸੋ ਦੋਸਤੋ, ਤੁਸੀਂ ਵੀ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ। ਅੱਜ ਦੇ ਪ੍ਰੋਗਰਾਮ ਦੇ ਵਿੱਚ 5-6 ਮਿੰਟ ਬਾਕੀ ਹੈ ਤੇ ਇੱਕ ਛੋਟਾ ਜਿਹਾ ਤੁਹਾਡੇ ਨਾਲ ਮੈਂ ਮੈਸੇਜ ਸ਼ੇਅਰ ਕਰ ਲਾਂ। ਤੁਸੀਂ ਕਾਲ ਕਰ ਸਕਦੇ ਹੋ 6473-367-53 ਦੇ ਉੱਪਰ। ਕੋਈ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ, ਕੋਈ ਗੈਸ ਸਟੇਸ਼ਨ, ਕੋਈ ਗਰੋਸਰੀ ਸਟੋਰ, ਕੋਈ ਪੀਜ਼ਾ ਸਟੋਰ, ਕੋਈ ਆਫਿਸ ਲੈ ਰਹੇ ਹੋ ਕਿਸੇ ਪਲਾਜ਼ਾ ਦੇ ਵਿੱਚ ਤੁਹਾਨੂੰ ਚਾਹੀਦਾ, ਕੋਈ ਟਰੱਕ ਯਾਰਡ ਦੀ ਭਾਲ ਦੇ ਵਿੱਚ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400, 416-525-7400। 24 ਆਵਰ ਤੁਹਾਡਾ ਫੋਨ ਚੁੱਕ ਲੈਣਗੇ, ਚਾਹੇ ਫੋਨ ਇਸ ਵੇਲੇ ਕਰੋ, ਚਾਹੇ ਇਸ ਤੋਂ ਘੰਟਾ ਲੇਟ ਵੀ ਕਰੋ। ਇਹਨਾਂ ਦੀ ਟਰਾਂਸਪੇਰੈਂਸੀ, ਇਹਨਾਂ ਦੇ ਕੰਮ ਦੇ ਵਿੱਚ ਤੁਸੀਂ ਇਹਨਾਂ ਨਾਲ ਡੀਲ ਕਰੋਗੇ ਤਾਂ ਫਿਰ ਦੇਖੋਗੇ ਬੜੇ ਵਧੀਆ ਤਜਰਬੇਕਾਰ ਨੇ, ਬੜਾ ਲੰਬਾ ਤਜਰਬਾ ਇਹਨਾਂ ਦਾ। ਇੰਦਰ ਅਰੋੜਾ, ਫੋਨ ਨੰਬਰ 416-525-7400, 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਫੋਨ ਨੰਬਰ 905-399-8110, 9053-996-110। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ, ਫੋਨ ਕਰੋ 905-399-810, 9053-996-110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਨੰਬਰ ਹੈ 647-367-53-6473-6-7-5353। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ, ਔਰ ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਵਿਸ਼ਵ ਪੰਜਾਬੀ ਸਾਂਝ, ਪੰਜਾਬੀ ਅਖਬਾਰ, vps24.ca, 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਔਰ ਪੰਜਾਬੀਆਂ ਨੂੰ ਸਮਰਪਿਤ ਵਿਸ਼ਵ ਪੰਜਾਬੀ ਭਵਨ। ਅਗਰ ਤੁਹਾਨੂੰ ਲੱਗਦਾ ਅਸੀਂ ਤੁਹਾਡੇ ਕਿਸੇ ਕਾਰੋਬਾਰ ਦੀ, ਤੁਹਾਡੇ ਕਿਸੇ ਪ੍ਰੋਫੈਸ਼ਨ ਦੀ, ਤੁਹਾਡੇ ਕਿਸੇ ਸਕਿੱਲ ਦੀ, ਜਾਂ ਤੁਸੀਂ ਹੋਰ ਜੋ ਵੀ ਪ੍ਰੋਫੈਸ਼ਨ ਦੇ ਵਿੱਚ ਹੋ, ਤੁਸੀਂ ਆਪਣੇ ਪ੍ਰੋਗਰਾਮ ਦੀ ਕੋਈ ਐਡ ਸਾਡੇ ਪ੍ਰੋਗਰਾਮ ਵਿੱਚ ਦੇਣਾ ਚਾਹੋ, ਤਾਂ ਬੜੇ ਨੋਮੀਨਲ ਜਿਹੇ ਚਾਰਜਸ ਦੇ ਉੱਪਰ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਤੁਹਾਡੇ

0: ਕਾਰੋਬਾਰ ਨੂੰ, ਤੁਹਾਡੀ ਸਕਿੱਲ ਨੂੰ, ਤੁਹਾਡੇ ਪ੍ਰੋਫੈਸ਼ਨ ਨੂੰ ਆਮ ਲੋਕਾਂ ਤੱਕ, ਪਬਲਿਕ ਤੱਕ ਪਹੁੰਚਾਉਣ ਦੇ ਲਈ ਸਾਡਾ ਸਟੂਡੀਓ ਦਾ ਨੰਬਰ ਹੈ 647-357-5353, 6473-6757-5353। ਮੇਰਾ ਪਰਸਨਲ ਨੰਬਰ ਹੈ 437-243-3091, 437-243-3091। ਸੋ ਮਿਲਾਂਗੇ ਹੁਣ ਕੱਲ ਕਿਸੇ ਪ੍ਰੋਗਰਾਮ ਦੇ ਵਿੱਚ। ਸਾਡੇ ਕਾਲਰ ਨੇ 7391, ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ
0: ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਵੈਰੀ ਸੈਡ, ਇਹ ਤਾਂ ਬਹੁਤ ਮਤਲਬ ਬਹੁਤ ਸੈਡ ਨਿਊਜ਼ ਆ ਇਹ, ਜਿੱਦਾਂ ਉੱਥੇ ਜੋ ਵੀ ਹੋਇਆ। ਮੈਂ ਆਪਣੀ ਤੁਹਾਨੂੰ ਇਹ ਦੱਸਦਾ ਵੀ ਸਾਡੀ ਨਾ ਇੱਧਰ ਕੰਡੀ ਦੇ ਇਲਾਕੇ ਵਿੱਚ ਫਾਰਮ ਹਾਊਸ ਸੀਗਾ ਇੰਡੀਆ ਚ, ਉੱਥੇ ਉੱਥੇ ਛੋਟਾ ਜਿਹਾ ਘਰ ਵੀ ਸੀ, ਮਤਲਬ ਸੈਮੀ ਹਿਲਸ ਸੀਗੀਆਂ, ਸੈਡੀਮੈਂਟਰੀ ਰੌਕ ਸੀਗੀਆਂ। ਤਾਂ ਉਹ ਉੱਥੇ ਮੈਨੂੰ ਅੱਜ ਇਹ ਗੱਲ ਯਾਦ ਆ ਰਹੀ, ਉੱਥੇ ਦਾ ਸਰਪੰਚ, ਉਹਦੇ ਕੋਲੋਂ ਅਸੀਂ ਉਹ ਜ਼ਮੀਨ ਲਈ ਸੀ 18-19 ਖੇਤ, ਤਾਂ ਉਹਦੇ ਵਿੱਚ ਘਰ ਵੀ ਬਣਿਆ ਸੀ। ਇੱਕ ਜਗ੍ਹਾ ਦੇ ਉੱਤੇ ਅਸੀਂ ਇੱਕ ਨਾ ਢਾਰਾ ਜਿਹਾ ਬਣਾਉਣਾ ਚਾਹੁੰਦੇ ਸੀ ਵੀ ਚਲੋ ਕੱਲ ਨੂੰ ਇੱਥੇ ਡੰਗਰ ਬੱਚਾ ਰੱਖ ਦਾਂਗੇ। ਉਹ ਸਰਪੰਚ ਨੇ ਮੈਨੂੰ ਕਿਹਾ, ਕਹਿੰਦਾ ਇੱਥੋਂ 20 ਸਾਲ ਪਹਿਲਾਂ ਪਾਣੀ ਲੰਘਿਆ ਸੀ।
0: ਅੱਛਾ,
1: ਇੱਕ ਵਾਰੀ।
0: ਜੀ ਜੀ।
1: ਮੈਂ ਕਿਹਾ ਜੀ ਫੇਰ ਉਹਦਾ ਕੀ ਕੀ ਹੋਊਗਾ? ਕਹਿੰਦਾ ਮੇਰੀ ਗੱਲ ਪਰਤਿਆ ਲਿਓ, ਪਾਣੀ ਭਾਵਾਂ 100 ਸਾਲ ਬਾਅਦ ਲੰਘੇ, ਫੇਰ ਪਾਣੀ ਲੰਘਣਾ ਹੀ ਲੰਘਣਾ,
0: ਕਿਉਂਕਿ ਰਸਤਾ
1: ਬਣ ਗਿਆ। ਬਸ ਬਸ ਬਸ, ਹੁਣ ਇਹ ਟ੍ਰੈਜਡੀ ਤਾਂ ਬਹੁਤ ਭਾਰੀ ਆ, ਪਰ ਦੇਖੋ ਨਾ ਮਤਲਬ ਘਰ ਕਿੰਨੇ ਡੈਂਸ ਤੇ ਇੱਕਦਮ ਬਿਲਕੁਲ ਐਨ ਬੈਂਕ ਦੇ ਉੱਤੇ ਬਣੇ ਹੋਏ ਆ।
0: ਮੈਂ ਕਹਿੰਦਾ ਜੀ ਉਹਨਾਂ ਨੇ ਰੜਾ ਰੜਾ ਮੈਦਾਨ ਬਣਾਤਾ, ਵੇਖੋ ਇੰਨਾ ਫੋਰਸ ਸੀ ਪਾਣੀ ਦੇ ਵਿੱਚ ਉਹਨੇ।
1: ਮਤਲਬ ਉਹ ਤਾਂ ਸਰ ਠੀਕ ਗੱਲ ਆ, ਪਰ ਇੱਕ ਜਿਹੜਾ ਹਿਊਮਨ ਐਰਰ ਵੀ ਹੈਗਾ ਇਹਦੇ ਵਿੱਚ, ਮਤਲਬ ਇੰਨਾ ਕਲੋਜ਼
0: ਜੜ ਜਿਹੜੀ ਹੈ ਨਾ ਉਹ ਓਵਰ ਪਾਪੂਲੇਟਡ ਕੰਟਰੀ ਹੈ, ਤੇ ਉੱਥੇ ਨਾਲ ਜੋੜ ਜੋੜ ਕੇ ਘਰ ਨਾ ਬਣਾਉਣਗੇ ਤਾਂ ਕੀ ਕਰਨਗੇ, ਰਹਿਣਗੇ ਕਿੱਥੇ ਜਿੰਨੀ ਦੁਨੀਆ ਉੱਥੇ ਹੈ?
1: ਗੜਵਾਲ ਦੇ ਵਿੱਚ ਦੇਖੋ ਤੁਸੀਂ, ਜਦੋਂ ਕੇਦਾਰਨਾਥ ਆਇਆ,
0: ਹਾਂ ਉਦੋਂ ਦੇਖ ਲਓ ਕਿੱਡਾ ਕਿੰਨਾ ਬਹੁਤ ਉਦੋਂ ਵੀ ਕੁਦਰਤ ਦਾ ਕਹਿਰ ਵਾਪਰਿਆ ਸੀ ਉਹ ਕੇਦਾਰਨਾਥ ਦੇ ਵੇਲੇ, ਵੇਖ ਲਓ ਤੁਸੀਂ।
1: ਉਹ ਮੇਰਾ ਏਰੀਆ ਉਹ ਸਾਰਾ ਮਤਲਬ 50 ਵਾਰੀ ਮਤਲਬ ਮੋਟਰਸਾਈਕਲ ਦੇ ਉੱਤੇ ਦੇਖਿਆ ਹੋਇਆ।
0: ਸ਼ੁਕਰੀਆ ਜੀ, ਸਾਡੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੋ ਰਹੀ ਹੈ ਤੇ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜੁੜਿਆ ਕਰੋ ਸਾਡੇ ਨਾਲ। ਥੈਂਕ ਯੂ। ਸੋ ਦੋਸਤੋ, ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: The CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca.
3: Punjabi Lehran.
4: Punjabi Lehran program samarpit hai rangle Punjab nu.
3: Punjabi boli te Punjabi sabhyachar nu.
4: Guru Sahiban peera fakiran di tarti nu.
3: Thandiyan chhaawan jiyan maawan nu.
4: Chaudiyan chhatiyan wale gabruan nu.
3: Charkha katdiyan te pinga jhootdiyan mutiyaran nu.
4: Lok geetan bhangde ate giddiyan diyan chhankaran nu.
3: Program Punjabi Lehran.
4: Hafte de satte din prime time te Punjabi Lehran Punjabiyat di seva vich.
5: The views and opinions of the guests and sponsors are solely theirs and not that of the hosts or management of Punjabi Lehran. Punjabi Lehran is not responsible for any interactions our listeners have with any businesses advertised on our shows.
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
8: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
7: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
9: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
10: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
7: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1475-799-1478-1498-1478-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498- ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਤਾਂ ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਤੁਹਾਡੀ ਸਾਡੀ ਗੱਲਬਾਤ ਬੜੀ ਪਿਆਰੀ ਜੀ ਆਪਣੀ ਮੁਲਾਕਾਤ ਹੋਵੇਗੀ ਸੋ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਨੇ ਠੀਕ ਠਾਕ ਬੱਲੇ ਬੱਲੇ ਮੈਨੂੰ ਪਤਾ ਕਿ ਮੌਸਮ ਥੋੜ੍ਹਾ ਯਾਰ ਸੁੰਨਾ ਜਿਹਾ ਹੋਇਆ ਹੋਇਆ ਐਸੇ ਮੌਸਮ ਵਿੱਚ ਥੋੜ੍ਹਾ ਜਿਹਾ ਜੀ ਜਿਹਾ ਵੀ ਨਹੀਂ ਲੱਗਦਾ ਹੁੰਦਾ ਕਿ ਨਹੀਂ ਬੰਦੇ ਨੂੰ ਹੁੰਦਾ ਯਾਰ ਕਿ ਕੁਛ ਨਹੀਂ ਕਰਨ ਨੂੰ ਜੀ ਕਰਦਾ ਨਾ ਜੀ ਕਰਦਾ ਕਿ ਬਾਹਰ ਜਾਈਏ ਨਾ ਜੀ ਕਰਦਾ ਕਿ ਕੋਈ ਕੰਮ ਕਾਜ ਕਰੀਏ ਜੀ ਕਰਦਾ ਬਸ ਚਾਹ ਦਾ ਪਿਆਲਾ ਪੀਏ ਅਤੇ ਆਪਣਾ ਫੇਵਰ ਕੋਈ ਟੀ ਵੀ ਸ਼ੋਅ ਦੇਖੀਏ ਸੋ ਚਲੋ ਇਟਸ ਓਕੇ ਕਣੀਆਂ ਵੀ ਪੈਣੀਆਂ ਚਾਹੀਦੀਆਂ ਨੇ ਅਤੇ ਹੁਣ ਦਿਨ ਬ ਦਿਨ ਵੈਦਰ ਹੌਲੀ ਹੌਲੀ ਚੇਂਜ ਹੁੰਦਾ ਜਾਊਗਾ ਅਤੇ ਗਰਮੀਆਂ ਨੂੰ ਧੁੱਪ ਨੂੰ ਸਨਸ਼ਾਈਨ ਨੂੰ ਆਪਾਂ ਹੌਲੀ ਹੌਲੀ ਅਲਵਿਦਾ ਵੀ ਕਰਾਂਗੇ ਸੋ ਚਲੋ ਜ਼ਿੰਦਗੀ ਹੈ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਜਾਂਦੀਆਂ ਵੀ ਨੇ ਜਿਹੜੀਆਂ ਕਹਿੰਦੇ ਹੁੰਦੇ ਕਿ ਲਾਈਫ ਇਜ਼ ਅ ਫੁੱਲ ਸਰਕਲ ਜਾਂਦੀਆਂ ਨੇ ਉਹ ਮੁੜ ਕੇ ਆ ਵੀ ਜਾਂਦੀਆਂ ਸੋ ਖੈਰ ਲੈਟਸ ਹੈਵ ਅ ਗੁੱਡ ਟਾਈਮ ਇੰਜੋਏ ਕਰਦੇ ਹਾਂ ਅਸੀਂ ਤੁਹਾਡੇ ਨਾਲ ਰੌਣਕ ਮੇਲਾ ਲਾਉਂਦੇ ਹਾਂ ਤੁਹਾਨੂੰ ਅਸੀਂ ਉਦਾਸ ਮਹਿਸੂਸ ਹੋਣ ਹੀ ਨਹੀਂ ਦੇਣਾ ਯਾਰ ਪ੍ਰੋਗਰਾਮ ਐਸਾ ਪੇਸ਼ ਕਰਾਂਗੇ ਕਿ ਤੁਸੀਂ ਆਪ ਕਹੋਗੇ ਨਵੀਂ ਬੱਸ ਚੱਕ ਤੇ ਫੱਟੇ ਤੁਹਾਡੇ ਆਉਣ ਨਾਲ ਸਾਡਾ ਦਿਨ ਬਣ ਗਿਆ ਹੁੰਦਾ ਕਈ ਵਾਰ ਕੁਝ ਸੁਣ ਲੈਂਦੇ ਹੋ ਪੋਜ਼ਿਟਿਵ ਯਾਰ ਕੋਈ ਆਵਾਜ਼ਾਂ ਸੁਣ ਲੈਂਦੇ ਹੋ ਵਧੀਆ ਜੀਆਂ ਅਤੇ ਤੁਹਾਡਾ ਵੀ ਥੋੜ੍ਹਾ ਜਿਹਾ ਦਿਨ ਭਾਵੇਂ ਨਹੀਂ ਉਨਾ ਚੰਗਾ ਲੰਘ ਰਿਹਾ ਬਟ ਦਿਨ ਪੂਰਾ ਐਨ ਬਦਲ ਜਾਂਦਾ ਸੋ ਦਿਨ ਦੇਖੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹਦੇ ਨਾਲ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਾ ਉਹਦਾ ਦਿਨ ਬਦਲੋ ਬੰਦਾ ਕੋਈ ਉਦਾਸ ਹੈ ਬੰਦਾ ਕੋਈ ਅਪਸੈਟ ਹੈ ਬੰਦਾ ਕਿਸੇ ਟੈਨਸ਼ਨ 'ਚ ਹੈ ਉਹਨਾਂ ਟੈਨਸ਼ਨਾਂ ਤੋਂ ਦੂਰ ਕਰੋ ਅਗਲੇ ਨੂੰ ਤਾਂ ਕਿ ਅਗਲਾ ਕਿ ਵੀ ਯਾਰ ਅਸੀਂ ਤਾਂ ਬਸ ਨਵੀਂ ਨਾਲ ਗੱਲ ਕਰੀਏ ਅਤੇ ਥੋੜ੍ਹਾ ਜਿਹਾ ਠੀਕ ਹੋ ਜਾਈਏ ਸੋ ਪ੍ਰੋਗਰਾਮ ਪੰਜਾਬੀ ਦਾ ਓਕੇ ਅਸੀਂ ਨਾ ਕੁਝ ਕੁ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ CNE ਇਸ ਫਰਾਈਡੇ 4 ਸਪਤੰਬਰ ਨੂੰ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ CNE ਦੀ ਟਿਕਟ ਤੁਸੀਂ ਲੈ ਲਈ ਅਤੇ ਸ਼ੋਅ ਨੂੰ ਤੁਹਾਡੀ ਐਂਟਰੀ ਬਿਲਕੁਲ ਫਰੀ ਹੈ ਕਿਉਂਕਿ CNE ਦਾ ਜਿਹੜਾ ਸਟੇਜ ਹੈ ਨਾ ਉਹ ਇਨਕਲੂਡਿਡ ਹੈ ਵਿਥ ਐਂਟਰੀ ਸੋ CNE ਨਾਲੇ ਦੇਖੋ ਨਾਲੇ ਸ਼ੋਅ ਦੇਖੋ ਇਸ ਸਪਤੰਬਰ 4 ਤਰੀਕ ਨੂੰ ਰੈਫ ਸਪੇਰਾ ਲਾਈਵ ਐਟ CNE ਅਸੀਂ ਤੁਹਾਨੂੰ 2 VIP ਟਿਕਟਾਂ ਜਿੱਤਣ ਦਾ ਮੌਕਾ ਦੇ ਰਹੇ ਹਾਂ ਹੁਣ ਕਰਨਾ ਕੀ ਹੈ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ ਉਹਦੇ 'ਤੇ ਅਸੀਂ ਹੁਣੇ ਵੀਡੀਓ ਪਾਈ ਹੈ ਅਤੇ ਅਸੀਂ 2 VIP ਟਿਕਟਾਂ ਤੁਹਾਨੂੰ ਦੇਵਾਂਗੇ ਤੁਸੀਂ ਉੱਥੇ ਟੈਗ ਕਰ ਦਿਓ ਕਿ ਜੇ ਤੁਸੀਂ ਟਿਕਟਾਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ ਠੀਕ ਹੈ ਸੋ VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਐਟ CNE ਇਸ ਫਰਾਈਡੇ ਤੁਸੀਂ ਜਿੱਤ ਸਕਦੇ ਹੋ ਐਂਡ ਤੁਸੀਂ ਸਾਡੀ ਜਿਹੜੀ ਪੋਸਟ ਪਾਈ ਹੈ ਉਹਦੇ 'ਤੇ ਜਾ ਕੇ ਬਸ ਇੱਕ ਬੰਦੇ ਨੂੰ ਟੈਗ ਕਰਨਾ ਨਾਲੇ ਸਾਨੂੰ ਫੋਲੋ ਕਰਨਾ ਜ਼ਰੂਰ ਹੈ ਜੇ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਵਿਨਰ ਨਹੀਂ ਹੋ ਸਕਦੇ ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਤੁਸੀਂ ਲੈ ਕੇ ਜਾਓਗੇ ਸ਼ੋਅ 'ਤੇ ਫ੍ਰੀ 2 VIP ਟਿਕਟਾਂ ਅਨਲਿਮਿਟਿਡ CNE ਦੀਆਂ ਰਾਈਡਸ ਇੰਜੋਏ ਕਰੋ VIP ਐਕਸੈਸ VIP ਸੀਟਸ VIP ਬਾਰ VIP ਵਾਸ਼ਰੂਮ ਅਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ ਕਰਨਾ ਕੀ ਹੈ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾ PUNJABILEHRAN ਜਾ ਕੇ ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਲੈ ਕੇ ਜਾਓਗੇ ਉਸ ਸ਼ੋਅ 'ਤੇ ਅਤੇ ਅਸੀਂ ਤੁਹਾਨੂੰ ਫਿਰ ਅਗਲੇ 1-2 ਦਿਨ ਤੱਕ ਦੱਸਾਂਗੇ ਕੌਣ ਵਿਨਰ ਹੈ ਜਸਟ ਗੋ ਫੋਲੋ ਵੀਡੀਓ ਦੇਖੋ ਟੈਗ ਕਰੋ ਔਨ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ ਹੈ PUNJABILEHRAN PUNJABILEHRAN ਟੈਗ ਕਰ ਦਿਓ ਕਿਹਨੂੰ ਲੈ ਕੇ ਜਾਓਗੇ ਈਜ਼ੀ ਜਿਹਾ ਕੰਟੈਸਟ ਹੈ ਜਸਟ ਗੋ ਵੀਡੀਓ ਦੇਖੋ ਕਮੈਂਟ ਕਰੋ ਠੀਕ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 905-673-3337 905-673-3337 ਅਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋ ਰਹੀ ਹੈ ਅਤੇ ਲਾਉਂਦੇ ਹਾਂ ਰੌਣਕਾਂ ਹੈ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਜੇ ਕੁਝ ਗੀਤ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ ਵੈਸੇ ਜੇ ਤੁਸੀਂ ਨਾ ਚਲੋ ਕੰਟੈਸਟ ਵੀ ਐਂਟਰ ਕਰ ਲਓ ਬਟ ਵਿਨ ਨਹੀਂ ਨਾ ਕਰਦੇ ਫਿਰ ਵੀ ਤੁਸੀਂ ਸ਼ੋਅ 'ਤੇ ਜ਼ਰੂਰ ਆਇਓ ਬੜਾ ਵਧੀਆ ਸ਼ੋਅ ਹੋਊਗਾ ਅਤੇ CNE 'ਚ ਹੋ ਰਿਹਾ ਸਿਰਫ $26 ਦੀ ਟਿਕਟ ਹੈ ਜਨਰਲ ਐਡਮਿਸ਼ਨ ਅਤੇ ਨਾਲ ਤੁਹਾਨੂੰ ਇਨਕਲੂਡਿਡ ਸ਼ੋਅ ਦੇਖਣ ਨੂੰ ਮਿਲੇਗਾ ਸੋ ਜਸਟ ਗੋ ਟੂ thex.com thex.com ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਅਤੇ ਕੀ ਕਹਿ ਰਹੇ ਸੀ ਫਿਰ ਨਛੱਤਰ ਗਿੱਲ ਸਾਹਿਬ

ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਰੋਇਲ ਇੰਡੀਆ ਗਰੋਸਰਜ਼ ਦੇ ਵੱਲੋਂ। ਰੋਇਲ ਇੰਡੀਆ ਗਰੋਸਰਜ਼ ਤੁਹਾਡੇ ਲਈ 24 ਘੰਟੇ ਖੁੱਲਦਾ, 10950 ਗੋਰਵੇ ਡਰਾਈਵ, ਕੰਟਰੀ ਸਾਈਡ ਤੇ ਗੋਰਵੇ ਦੇ ਕੋਰਨਰ ਤੇ ਜਿਹੜਾ ਪਲਾਜ਼ਾ, ਉਸ ਵਿੱਚ ਰੋਇਲ ਇੰਡੀਆ ਗਰੋਸਰਜ਼। ਤੇ ਰੋਇਲ ਇੰਡੀਆ ਗਰੋਸਰਜ਼ ਬੈਸਟ ਕੁਆਲਿਟੀ, ਫਰੈਸ਼ ਸਮਾਨ, ਸਭ ਤੋਂ ਲੋਐਸਟ ਪ੍ਰਾਈਸਿਸ। ਇਸ ਫਰਾਈਡੇ ਸ਼ਾਮ ਨੂੰ 6 to 9 ਅਸੀਂ ਲਾਈਵ ਪ੍ਰੋਗਰਾਮ ਇੱਥੋਂ ਪੇਸ਼ ਕਰ ਰਹੇ ਹਾਂ। ਅਤੇ ਇਹਨਾਂ ਨੇ ਬੈਕ ਟੂ ਸਕੂਲ ਡੀਲਾਂ ਲਾਈਆਂ, ਇੰਡੀਆ ਗੇਟ ਫੀਸਟ, ਰੋਜ਼ਾਨਾ ਬਾਸਮਤੀ ਰਾਈਸ 5 kg ਸਿਰਫ 10.99 ਦਾ, ਰੈਗੂਲਰ 12.99 ਦਾ, ਸੀਲ ਟੈਸਟ ਹੋਮੋ ਮਿਲਕ 7.99 ਰੈਗੂਲਰ ਤੁਹਾਡੇ ਲਈ 7.29 'ਚ, ਬੈਂਗਣ ਰੈਗੂਲਰ 1.99 ਤੁਹਾਡੇ ਲਈ 99 cents ਪਾਊਂਡ, ਅਤੇ ਹਰੀਆਂ ਮਿਰਚਾਂ ਯਾਨੀ ਕਿ ਗ੍ਰੀਨ ਬੈਲ ਪੈਪਰ ਰੈਗੂਲਰ 1.99 ਨੂੰ ਪਾਊਂਡ ਤੁਹਾਡੇ ਲਈ 99 cents ਪਾਊਂਡ, ਟਮਾਟਰ $1.99 ਨੂੰ ਪਾਊਂਡ ਰੈਗੂਲਰ ਤੁਹਾਡੇ ਲਈ ਸਿਰਫ 99 cents ਪਾਊਂਡ, ਅਤੇ ਹੋਰ ਕੀ ਹੈ, ਉਹ ਵਾਹ ਬਈ ਵਾਹ, ਲੇਟੈਸਟ 2.99 ਦੀ ਜਿਹੜੀ ਹੁੰਦੀ ਹੈ ਤੁਹਾਡੇ ਲਈ 1.99, ਯੈਲੋ ਅਨੀਅਨ 10 pounds ਦਾ ਜਿਹੜਾ ਬੈਗ ਹੈ ਰੈਗੂਲਰ 6.99 ਤੁਹਾਡੇ ਲਈ 3.99। ਸੋ ਇਸ ਵੀਕ ਲਈ ਸੇਲ ਹੈ, ਤੁਸੀਂ ਜਾਓ। ਅਤੇ ਇਹਨਾਂ ਦੇ ਜਿਹੜਾ ਗਰੋਸਰੀ ਸਟੋਰ ਉਹਦੇ ਨਾਲ ਹੀ ਨਾ ਗ੍ਰਿਲ ਕਲੱਬ ਹੈ, ਗ੍ਰਿਲ ਕਲੱਬ ਅਤੇ ਅਚਾਰੀ ਚਿਕਨ ਵਿੰਗਸ ਕੁਕਡ 5.99 ਦੇ, ਜਰਕ ਚਿਕਨ ਲੈਗਸ ਕੁਕਡ 3.99, ਤੰਦੂਰੀ ਫਿਸ਼ ਟਿੱਕਾ ਓਵਨ ਬੇਕਡ 7.99, ਅਤੇ 10% ਡਿਸਕਾਊਂਟ ਰੋ ਮੀਟ 'ਤੇ ਅਗਰ $30 ਖਰਚਦੇ ਹੋ ਤਾਂ। ਸੋ ਰੋਇਲ ਇੰਡੀਆ ਗਰੋਸਰੀ 24 ਘੰਟੇ ਖੁੱਲ੍ਹਾ, 10950 ਗੋਰਵੇ ਡਰਾਈਵ, ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ 'ਤੇ ਜਾਓ, ਇੰਜੋਏ ਕਰੋ ਅਤੇ ਡੀਲਾ

ਗੀਤ ਲਾਉਣੇ ਲਾਉਣੇ ਲਾਉਣੇ, ਟੈਨਸ਼ਨ ਨਾ ਲਓ ਯਾਰ, ਹੁਣੇ ਹੁਣੇ ਆਏ ਹਾਂ ਅਤੇ ਥੋੜ੍ਹੇ ਜਿਹਾ ਗਰਮ ਹੋ ਰਹਿਣ ਦਿਉ ਅਤੇ ਫਿਰ ਤੁਹਾਡੇ ਲਈ ਗੀਤ ਸੰਗੀਤ ਵੀ ਲਾਵਾਂਗੇ। ਟੋਰਾਂਟੋ 'ਚ ਨਾ ਬਹੁਤ ਪੰਗਾ, ਖਾਸ ਤੌਰ 'ਤੇ ਜਿਹੜੇ ਨਿੱਕੇ ਜਿਹੇ ਇੱਕ ਤਾਂ ਈ ਬਾਈਕ ਜਿਹੇ ਨੇ ਜਾਂ ਹੈ ਬਾਈਸਾਈਕਲ ਵਰਗੇ, ਬਟ ਮਾਈਕਰੋ, ਉਹਨਾਂ ਨੂੰ ਮਾਈਕਰੋ ਮੋਬਿਲਿਟੀ ਡਿਵਾਈਸ ਕਹਿੰਦੇ ਨੇ। ਸੋ ਕਾਫੀ ਟਿਕਟਾਂ ਦਿੱਤੀਆਂ ਗਈਆਂ। ਸੋ ਜਿਹੜੇ ਲੋ ਸਪੀਡ ਏ ਵਹੀਕਲ ਨੇ, ਬਾਈਸਾਈਕਲ, ਈ ਬਾਈਕ, ਈ ਸਕੂਟਰ, 1200 ਤੋਂ ਵੱਧ ਟਿਕਟਾਂ ਇਸ਼ੂ ਕੀਤੀਆਂ ਗਈਆਂ। ਟੋਰਾਂਟੋ ਪੁਲਿਸ ਕਹਿੰਦੇ ਵੀ ਜਿਹੜੇ ਵਹੀਕਲ ਪਾਰ ਕੀਤੇ ਗਏ ਆ ਬਾਈਕ ਲੇਨ 'ਚ, ਅਤੇ 300 ਤੋਂ ਵੱਧ ਟਿਕਟਾਂ ਜਿਹੜੇ ਈ ਬਾਈਕ ਨੇ ਉਹਨਾਂ ਲਈ। ਸੋ ਟੋਰਾਂਟੋ ਪੁਲਿਸ ਨੇ ਅਨਾਊਂਸ ਕੀਤਾ ਇੱਕ 2 ਹਫ਼ਤੇ ਦਾ ਕੈਂਪੇਨ ਤਾਂ ਕਿ ਈ ਸਕੂਟਰ, ਈ ਬਾਈਕ ਅਤੇ ਇਹ ਜਿਹੜੇ ਡਿਵਾਈਸਿਸ ਨੇ ਇਹਨਾਂ ਦੀ ਐਜੂਕੇਸ਼ਨ ਹੋਵੇ। 10 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹ ਚੱਲੀ ਜਿਹੜੀ ਬਲਿਟਸ ਹੈ, ਅਤੇ 324 ਟਿਕਟਾਂ ਦਿੱਤੀਆਂ ਗਈਆਂ ਇਲੀਗਲ ਸਾਈਡ ਵਾਕ ਰਾਈਡਿੰਗ, ਜਿਹੜੇ ਹੁਣ ਤੁਸੀਂ ਨਹੀਂ ਨਾ ਚਲਾ ਸਕਦੇ ਸਾਈਡ ਵਾਕਾਂ 'ਤੇ, ਜਾਂ ਗਲਤ ਓਪੋਜ਼ਿਟ ਕਹਿ ਲਓ ਕਿ ਸਾਈਡ 'ਤੇ ਜਾ ਰਹੇ ਨੇ। ਸੋ ਥੋੜ੍ਹਾ ਸਮਝਣ ਦੀ ਲੋੜ ਹੈ ਆਪਾਂ ਨੂੰ, ਚਾਹੇ ਡਾਊਨ ਟਾਊਨ ਹੈ ਚਾਹੇ ਇੱਥੇ ਲੋਕਲ ਆ, ਕਿ ਕਿੱਥੇ ਚਲਾ ਸਕਦੇ ਹਾਂ ਕਿੱਥੇ ਨਹੀਂ। ਇੱਕ ਐਜੂਕੇਸ਼ਨ ਦੀ ਕਮੀ ਬਹੁਤ ਹੈ ਹਰੇਕ ਨੂੰ, ਇਹ ਲੱਗਦਾ ਕਿ ਸਾਡੇ ਤਾਂ ਬਾਪੂ ਦੀ ਰੋਡ ਹੈ, ਅਸੀਂ ਤਾਂ ਜੋ ਮਰਜ਼ੀ ਕਰਾਂਗੇ। ਇੱਥੇ ਕਿਸੇ ਦੇ ਬਾਪੂ ਦੀ ਰੋਡ ਨਹੀਂ ਹੁੰਦੀ ਬਈ, ਇੱਥੇ ਤਾਂ ਤੁਸੀਂ ਰੂਲ ਮੁਤਾਬਿਕ ਚੱਲੋ, ਚਾਹੇ ਜੋ ਮਰਜ਼ੀ ਯੂ ਨੋ ਤੁਹਾਡਾ ਸਟੇਟਸ ਹੈ, ਜੋ ਮਰਜ਼ੀ ਤੁਸੀਂ ਸੋਚਦੇ ਹੋ ਕਿ ਯਾਰ ਸਾਨੂੰ ਕੋਈ ਨਹੀਂ ਕੁਛ ਕਹਿੰਦਾ। ਇੱਥੇ ਤਾਂ ਬਾਈਕ ਵਾਲਿਆਂ ਨੂੰ ਵੀ ਟਿਕਟਾਂ ਮਿਲੀ ਜਾਂਦੀਆਂ ਨੇ। ਕਦੇ ਸੋਚਿਆ ਸੀਗਾ ਕਿ ਬਾਈਕ ਚਲਾਉਣ ਵੇਲੇ ਕੋਈ ਗਲਤੀ ਹੋਵੇ ਤਾਂ ਟਿਕਟ ਮਿਲ ਸਕਦੀ ਹੈ? ਇੱਥੇ ਹੋ ਸਕਦਾ। ਸੋ ਕੈਨੇਡੀਅਨ ਜੋ ਕਸਟਮਸ ਨੇ, ਚਲੋ ਅੱਜ ਕੱਲ੍ਹ ਥੋੜ੍ਹਾ ਜਿਹਾ ਹੈਗਾ ਕਿ ਉਨੀਆਂ ਟਿਕਟਾਂ ਨਹੀਂ ਮਿਲਦੀਆਂ ਜਿੰਨੀਆਂ ਮਿਲਣੀਆਂ ਚਾਹੀਦੀਆਂ, ਬਟ ਰੂਲ ਇਜ਼ ਅ ਰੂਲ, ਮਿਲਣੀਆਂ ਚਾਹੀਦੀਆਂ। ਵੈਸੇ ਹੁਣ ਟਿਕਟਸ ਮਿਲਣਗੀਆਂ ਤਾਂ ਹੀ ਲੋਕ ਸੁਧਰਨਗੇ ਥੋੜ੍ਹਾ ਬਹੁਤਾ, ਨਹੀਂ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ। ਸੋ ਇੱਕ ਮੈਸੇਜ ਲਾਉਂਦੇ ਹਾਂ ਤੁਹਾਡੇ ਲਈ, ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕਰਦੇ ਹਾਂ। ਜੇ ਗਿੱਲ ਸਾਹਿਬ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਅਤੇ ਗਿੱਲ ਸਾਹਿਬ ਦਾ ਮੈਸੇਜ ਹੈ ਉਹ ਪਹਿਲਾਂ ਆਪਾਂ ਸੁਣੀਏ, ਅਤੇ ਮਿਸਟਰ ਜੇ ਗਿੱਲ, ਜੇ ਗਿੱਲ ਹੋਰਾਂ ਦੇ ਨਾਲ ਥੋੜ੍ਹੀ ਗੱਲਬਾਤ ਕਰਾਉਣੀ ਆ। ਗਾਣਾ ਕੋਈ ਚੱਲ ਰਿਹਾ ਪਿੱਛੇ ਪਿੱਛੇ ਨਾ ਵੀ ਇਹਨੂੰ ਥੋੜ੍ਹੇ ਚੱਖੋ, ਇਹ ਬਾਅਦ ਚੋਂ ਲਾਵਾਂਗੇ, ਲਾਉਣਾ ਆਪਾਂ ਸਪੈਸ਼ਲ ਅੱਜ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਏਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876, 6477169876, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-7169-1987 ਨੰਬਰ ਹੈ।

0: ਗਿੱਲ ਸਾਹਿਬ ਕਿਆ ਬੁਲੰਦ ਆਵਾਜ਼ ਹੈ, ਅਮੇਜ਼ਿੰਗ। ਦੇਖੋ ਨਛੱਤਰ ਗਿੱਲ ਵੀ ਯਾਰ ਲੈਜੈਂਡ ਬੰਦੇ ਨੇ, ਗੁੱਸਾ ਨਾ ਕਰੀ, ਸੂਹੇ ਸੂਹੇ ਚੀਰੇ ਵਾਲੇ ਆ ਹੈ, ਤੇ ਫਿਰ ਜਦੋਂ ਸੈਡ ਗਾਣਿਆਂ ਵੱਲ ਆ ਜਾਈਏ ਫਿਰ ਤਾਂ ਕਮਾਲ ਹੀ ਹੈ। ਦਿਲ ਦਿੱਤਾ ਨਹੀਂ ਸੀ ਤੇ ਤਾਰਿਆਂ ਦੀ ਲੋਏ, ਮੇਰੀ ਜਾਨ ਏ ਆਪਾਂ ਦੋਏ, ਗਾਇਆ ਨਹੀਂ ਸੀ ਹੁਣੇ ਆਪਣੇ ਹੁਸਿੰਦਰ ਦਾ ਵੀ ਸ਼ੋਅ ਹੋਇਆ ਤੇ ਬੜੇ ਲੋਕਾਂ ਨੇ ਇੰਜੋਏ ਕੀਤਾ ਜਦੋਂ ਗਿੱਲ ਸਾਹਿਬ ਦਾ ਗਾਇਆ ਤਾਰਿਆਂ ਦੀ ਲੋਏ। ਸੁਬਹ ਕਮਾਲ ਦੇ ਬੜੇ ਸਿੱਖੇ ਹੋਏ ਤੇ ਬੁਲੰਦ ਆਵਾਜ਼ ਦੇ ਮਾਲਕ ਨਛੱਤਰ ਗਿੱਲ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਅੱਜ ਇੱਕ ਗੱਲਬਾਤ ਅਸੀਂ ਸੁਬਹ ਕਰ ਰਹੇ ਸੀ ਬੜੀ ਦਿਲਚਸਪ, ਤੇ ਉਹਦੇ ਤੇ ਥੋੜੇ ਚਾਨਣ ਆਪਾਂ ਫੇਰ ਪਾਵਾਂਗੇ। ਬਟ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਇਸ ਫਰਾਈਡੇ ਅਸੀਂ ਲਾਈਵ ਹੋਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲਾਂ ਲੱਗ ਰਹੀਆਂ ਨੇ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਡੇਰੀ ਐਂਡ ਟੋਮਕਨ ਜੀ। ਸੁਖਬਰੀ
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗਣ ਜਾ ਰਹੀ ਹੈ ਤੇ ਨਵੀ ਬਾਈ ਜੀ ਇਸ ਵਾਰ ਥੋੜੀ ਡਿਫਰੈਂਟ ਕਰ ਦਿੱਤੀ ਆ, ਪੂਰੇ ਦਾ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ, ਸਾਰੀ ਇਨਵੈਂਟਰੀ ਜਿਹੜੀ ਨਵੀਂ ਲੈ ਕੇ ਆਏ ਆ, ਜਿਹਦੇ ਵਿੱਚ 25-30 ਨਵੇਂ ਬੈਡਰੂਮ ਸੈੱਟ ਜਿਹੜੇ ਤੁਸੀਂ ਕਦੀ ਮਾਰਕੀਟ 'ਚ ਦੇਖੇ ਨਹੀਂ ਹੋਣੇ, ਡਿਫਰੈਂਟ ਤਰੀਕੇ ਦੇ ਡਿਜ਼ਾਈਨ ਜਿਹੜੇ ਲੈ ਕੇ ਆਏ ਆ, ਈਵਨ ਸਾਰੀ ਇਨਵੈਂਟਰੀ ਕੈਨੇਡੀਅਨ ਮੇਡ, ਰਿਕਲਾਈਨਰ ਵੀ ਬਹੁਤ ਡਿਫਰੈਂਟ ਤਰੀਕੇ ਦੇ ਹੁਣ ਡਿਸਪਲੇ ਦੇ ਵਿੱਚ ਰੱਖ ਚੁੱਕੇ ਨੇ। ਈਵਨ ਡਾਇਨਿੰਗ ਟੇਬਲ, ਪਹਿਲਾਂ ਪਰਿਵਾਰ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਂਦੇ ਸੀ, ਬਹੁਤ ਸਾਰੇ ਪਰਿਵਾਰ ਕਹਿੰਦੇ ਸੀ ਅਸੀਂ ਥੱਲਿਓ ਗੋਲਡਨ ਸਿਲਵਰ ਬੇਸ ਨਹੀਂ ਲੈਣੇ, ਉਹ ਵੀ ਦੁਬਾਰਾ ਕਸਟਮ ਕਰਕੇ ਲਏ ਆ ਵੁਡਨ ਬੇਸ ਦੇ ਨਾਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਵੀ ਤੁਹਾਡੇ ਲਈ। ਸੋ ਪੂਰੇ ਦਾ ਪੂਰਾ ਸ਼ੋਰੂਮ ਜਿਹੜਾ ਤੁਹਾਡੇ ਲਈ ਚੇਂਜ ਕਰ ਦਿੱਤਾ ਗਿਆ ਇਸ ਲੌਂਗ ਵੀਕਐਂਡ ਦੇ ਉੱਪਰ, ਪਰ ਪ੍ਰਾਈਸ ਆ ਪੂਰੀ ਮਾਰਕੀਟ ਨਾਲੋਂ ਲੋ, ਤੇ ਤੋਹਫੇ ਸਾਰੀ ਮਾਰਕੀਟ ਨਾਲੋਂ ਵੱਡੇ ਵੱਡੇ ਤੁਹਾਨੂੰ ਮਿਲਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਬਾਜੀ।
0: ਕੀ ਬਾਤ ਹੈ, 6885 ਟੋਮਕਨ ਰੋਡ ਆਓ, ਨਵੀਂ ਇਨਵੈਂਟਰੀ ਹੈ, ਜੋ ਖਰੀਦਣਾ ਖਰੀਦੋ, ਤੇ ਤੋਹਫਾ ਮੈਂ ਵਾਅਦਾ ਕਰਦਾ ਸੀ ਤੋਹਫੇ ਬਿਨਾਂ ਨਹੀਂ ਤੁਹਾਨੂੰ ਤੋਰਦੇ, ਤੁਸੀਂ ਆਓਗੇ ਨਾ ਖਾਸ ਤੌਰ ਤੇ ਫਰਾਈਡੇ ਨੂੰ ਆਓਗੇ ਜਦੋਂ ਅਸੀਂ ਲਾਈਵ ਉੱਥੇ ਹੋਵਾਂਗੇ, ਤੋਹਫੇ ਤੁਸੀਂ ਕਹੋਗੇ ਨਵੀਂ ਯਾਰ ਹੁਣ ਇੰਨੇ ਤੋਹਫੇ ਤੁਸੀਂ ਕਿੱਥੋਂ ਦੇ ਰਹੇ ਹੋ। ਸੋ ਜ਼ਰੂਰ, ਬਸ ਦੇਖੋ ਜਦੋਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਸੋ ਓਕੇ, ਬਹੁਤ ਸਾਰੇ ਸਾਡੇ ਵੀਰ ਨੇ ਜ਼ਿਆਦਾਤਰ ਜੋ ਕਿ ਬਾਹਰ ਚਲੋ ਪੱਕੀ ਇੱਕ ਫੁੱਲ ਟਾਈਮ ਜੋਬ ਕਰਦੇ ਨੇ, ਠੀਕ ਹੈ ਨਾ, ਐਂਡ ਬਹੁਤ ਸਾਰੀਆਂ ਲੇਡੀਜ਼ ਨੇ ਆਪਣੀਆਂ ਜਿਹੜੀਆਂ ਘਰੋਂ ਕੰਮ ਕਰਦੀਆਂ ਨੇ, ਅਤੇ ਉਹ ਵੀ ਬਹੁਤ ਮਿਹਨਤ ਵਾਲਾ ਕੰਮ ਹੈ, ਉਹ ਕੋਈ ਦੇਖੋ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਤੁਸੀਂ ਘਰੇ ਪੂਰਾ ਪਰਿਵਾਰ ਸਾਂਭ ਰਹੇ ਹੋ, ਇਟਸ ਅ ਵੈਰੀ ਬਿਗ ਥਿੰਗ। ਬਟ ਕਈ ਵਾਰ ਜਦੋਂ ਬੰਦਾ ਥੱਕਿਆ ਹੰਭਿਆ ਆਉਂਦਾ ਨਾ ਆਪਣੇ ਕੰਮ ਕਾਜ ਤੋਂ 10-12 ਘੰਟੇ ਦੀ ਸ਼ਿਫਟ ਲਾ ਕੇ, ਤਾਂ ਬੰਦੇ ਨੂੰ ਹੁੰਦਾ ਯਾਰ ਕਿ ਮੈਂ ਕੋਈ ਘਰ ਦਾ ਕੰਮ ਨਹੀਂ ਕਰਨਾ, ਮੈਂ ਬਸ ਆਉਣਾ ਘਰੇ ਰਿਲੈਕਸ ਕਰਨਾ, ਡਿਨਰ ਕਰਨਾ, ਟੀਵੀ ਦੇਖਣਾ ਇੱਕ ਅੱਧਾ ਘੰਟਾ, ਤੇ ਪੈਗ ਸ਼ੈਗ ਲਾਉਣਾ, ਤੇ ਦੈਟਸ ਇਟ, ਮੈਨੂੰ ਕੋਈ ਤੰਗ ਨਾ ਕਰੇ, ਹੁੰਦਾ ਨਾ ਥੋੜੇ ਇੱਦਾਂ। ਇੱਕ ਤੁਹਾਡੇ ਨਾਲ ਮੈਂ ਥੋੜੇ ਆ ਸਿਚੁਏਸ਼ਨ ਸ਼ੇਅਰ ਕਰਨਾ ਜਿਸ ਵਿੱਚ ਇੱਕ ਬੰਦਾ ਤੇ ਉਹ ਨਾ ਦਿਨ ਵਿੱਚ 10-11 ਘੰਟੇ ਕੰਮ ਕਰਦਾ, ਉਹ ਕਹਿੰਦਾ ਨਵੀਂ ਯਾਰ ਮੈਂ ਘਰੇ ਆਉਣਾ, ਤੇ ਘਰੇ ਆਉਣ ਸਰ ਘਰ ਵਾਲੀ ਕਹਿ ਦਿੰਦੀ ਹੈ ਕਿ ਹਾਂਜੀ ਜੀ ਮੇਰੇ ਨਾਲ ਲਾਂਡਰੀ ਕਰਾ ਦਿਓ, ਜਾਂ ਹਾਂਜੀ ਜੀ ਤੁਸੀਂ ਮਾੜਿਆ ਵੈਕਿਊਮ ਮਾਰ ਦਿਓ, ਤੁਸੀਂ ਇਹ ਕਰ ਦਿਓ ਵੋ ਕਰ ਦਿਓ, ਤੇ ਉਹ ਕਹਿੰਦਾ ਕਿ ਮੈਂ ਉਹਨੂੰ ਬੜੀ ਵਾਰ ਕਿਹਾ ਕਿ ਦੇਖ ਤੂੰ ਸਾਰਾ ਦਿਨ ਘਰੇ ਹੁੰਦੀ ਆ, ਤੂੰ ਬਾਹਰ ਸੋਰੀ ਤੂੰ ਬਾਹਰ ਕੰਮ ਨਹੀਂ ਕਰਦੀ, ਤੂੰ ਘਰ ਦਾ ਕੰਮ ਦਿਨੇ ਦਿਨੇ ਕਰ ਲਿਆ ਕਰ, ਸ਼ਾਮ ਨੂੰ ਕਰ ਲਿਆ ਕਰ, ਮੇਰੇ 'ਤੇ ਕਿਉਂ ਪਾਉਣੀ ਆ। ਉਹ ਕਹਿੰਦੀ ਦੇਖੋ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਕੰਮ ਨੇ ਕਿਤੇ ਯੂਨੋ ਸੌਖੇ ਨੇ, ਘਰ ਸੰਭਾਲਣਾ, ਬਾਕੀ ਕੁਕਿੰਗ ਕਰਨੀ, ਕਲੀਨਿੰਗ ਕਰਨੀ, ਸਾਰਾ ਕੁਛ ਯੂਨੋ ਟੇਕ ਕੇਅਰ ਕਰਨੇ ਕੋਈ ਈਜ਼ੀ ਚੀਜ਼ ਥੋੜ੍ਹਾ ਹੈ। ਉਹ ਕਹਿੰਦਾ ਦੇਖ ਈਜ਼ੀ ਤਾਂ ਹੈ ਨਹੀਂ ਮੈਂ ਮੰਨਦਾ, ਬਟ ਜਿੰਨੀ ਮਿਹਨਤ ਵਾਲਾ ਕੰਮ ਮੇਰਾ, ਬਾਹਰ ਜਾਣਾ, 10-11 ਘੰਟੇ ਲਾਉਣੇ, ਹੱਥੀਂ ਕੰਮ ਕਰਨਾ, ਤੇ ਸਰੀਰ ਟੁੱਟ ਜਾਂਦਾ ਕੰਮ ਕਰ ਕਰਕੇ, ਤੇ ਤੂੰ ਘਰੇ ਆ ਕੇ ਮੈਨੂੰ ਹੋਰ ਡਿਊਟੀਆਂ ਦੇਈ ਜਾਂਦੀ ਆ। ਸੋ ਸਵਾਲ ਮੇਰਾ ਇਹ ਹੈ ਕਿ ਇੱਕ ਵਾਈਫ ਜੇ ਉਹ ਆਪਣੇ ਹਸਬੈਂਡ ਤੋਂ ਐਕਸਪੈਕਟ ਕਰਦੀ ਹੈ ਕਿ ਘਰ ਦੇ ਕੰਮ ਨੇ ਉਹ ਵੀ ਕਰੇ, ਕੀ ਇਹ ਜਾਇਜ਼ ਆ, ਇਹ ਠੀਕ ਹੈ? ਜਾਂ ਤੁਹਾਨੂੰ ਲੱਗਦਾ ਜੇ ਵਾਈਫ ਐਜ਼ ਅ ਹਾਊਸ ਵਾਈਫ ਉਹਦਾ ਰੋਲ ਹੈ ਵੀ ਘਰ ਦਾ ਸਾਰਾ ਕੰਮ ਉਹ ਸਾਂਭੇ, ਅਤੇ ਜੇ ਬੰਦਾ ਬਾਹਰ ਜਾਂਦਾ ਕੰਮ ਕਰਦਾ, ਚਲੋ ਫਾਈਨੈਂਸ਼ਲੀ ਪ੍ਰੋਵਾਈਡ ਕਰਦਾ, ਤਾਂ ਵਾਈਫ ਨੂੰ ਕੋਈ ਐਸੀ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ? ਤੁਹਾਡਾ ਕੀ ਓਪੀਨੀਅਨ ਹੈ ਇਹ ਤੁਹਾਡੇ ਤੋਂ ਅੱਜ ਮੈਂ ਜਾਣਨਾ ਚਾਹਾਂਗਾ। ਲੇਡੀਜ਼ ਤੁਸੀਂ ਵੀ ਸ਼ੇਅਰ ਕਰੋ, ਸਾਡੇ ਵੀਰ ਜਿੰਨੇ ਨੇ ਤੁਸੀਂ ਵੀ ਸ਼ੇਅਰ ਕਰੋ, ਅਤੇ ਨੰਬਰ ਹੈ ਆਪਣਾ 905-673-3337 9056733337 9056733337 905-673-3337 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਸਭ ਦਾ ਓਪੀਨੀਅਨ ਹੈ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਆ ਜਾਓ ਫਿਰ। ਅਤੇ GTA ਕ੍ਰੈਡਿਟ ਵੱਲੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਯਾਦ ਰੱਖੋ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਰੇਖਾ ਅਤੇ ਨਦੀਮ ਨੂੰ ਕਾਲ ਕਰ ਲਓ। 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ ਲੋਕਾਂ ਦਾ, ਕ੍ਰੈਡਿਟ ਕਾਰਡ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਹੋਰ ਸਟੂਡੈਂਟ ਲੋਨ ਆਦਿ ਨੇ, ਤੁਹਾਡੇ ਤੋਂ ਪੇ ਆਫ ਨਹੀਂ ਹੋ ਰਹੇ। ਨੰਬਰ ਹੈ 416-650-1100 416-650-1100 0416-650-1100 ਜੀ 1981 ਹਾਂਜੀ ਹਾਂਜੀ
2: ਸਤਿ
0: ਸ਼੍ਰੀ ਅਕਾਲ ਜੀ, ਵਧੀਆ ਜੀ, ਕਿੱਦਾਂ?
2: ਕਿਸੇ ਅੰਡਰ ਕੰਮ ਕਰ ਰਿਹਾ ਜਾਂ ਆਪਦਾ ਕੰਮ ਕਰ ਰਿਹਾ, ਉਹ ਕਿਤੇ ਪ੍ਰੈਸ਼ਰ ਹੁੰਦਾ। ਸਪੋਜ਼ ਕਰੋ ਕੋਈ ਟ੍ਰੇਡ ਦਾ ਕੰਮ ਕਰ ਰਿਹਾ, ਕਿਸੇ ਅੰਡਰ ਕੰਮ ਕਰ ਰਿਹਾ, ਕਿਸੇ ਬੌਸ ਦਾ ਜਾਂ ਸੁਪਰਵਾਈਜ਼ਰ ਦੇ ਅੰਡਰ ਕੰਮ ਕਰ ਰਿਹਾ, ਉਹਦੀ ਗੱਲਾਂ ਸੁਣ ਕੇ ਬੰਦੇ ਦਾ ਮਾਇੰਡ ਥੱਕ ਜਾਂਦਾ ਤੇ ਬਾਡੀ ਵੀ ਥੱਕ ਜਾਂਦੀ ਹੈ। ਨਹੀਂ ਕਰਿਆ ਜੀ ਕਰਦਾ, ਉਹ 2 ਘੰਟੇ ਰਿਲੈਕਸ ਕਰਕੇ ਰੋਟੀ ਖਾ ਕੇ ਸੌਣਾ ਚਾਹੁੰਦਾ ਹੁੰਦਾ। ਤੇ ਸਹੀ ਗੱਲ ਲੇਡੀਜ਼ ਦੀ, ਕੌਣ ਕਰੇ, ਕੋਈ ਪ੍ਰੈਸ਼ਰ ਨਹੀਂ ਹੁੰਦਾ। ਸਬਜ਼ੀ ਬਣਾਉਣੀ ਹੈ, ਸਾਰਾ ਕੁਛ ਕਰਨਾ, ਉਹ ਲਾਈਕ ਆਪਦਾ ਕੰਮ ਡਨ ਕਰਕੇ 2 ਘੰਟੇ ਰੈਸਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਕਰ ਸਕਦੇ ਆ। ਬਟ ਬੰਦਾ ਜੇ 8 ਘੰਟੇ ਸ਼ਿਫਟ ਲਾ ਰਿਹਾ, ਉਹਨੂੰ 8 ਘੰਟੇ ਸ਼ਿਫਟ ਲਾਉਣੀ ਓ ਪੈਣੀ ਆ। ਤੇ ਰਹੀ ਗਾ ਵੀਕੈਂਡ ਤੇ ਬੰਦਾ ਕੰਮ ਕਰ ਸਕਦਾ ਵਾ। ਲਾਈਕ ਹੁਣ ਜੇ ਮੈਂ ਆਪਦੇ ਗੱਲ ਕਰਾਂ, ਮੈਂ ਲਾਂਡਰੀ ਮੈਂ ਕਰਦਾ, ਬਟ ਘਰ ਦੀ ਉਹ ਸਫਾਈ ਆ ਉਹ ਵਾਈਫ ਕਰਦੀ ਆ, ਉਹ ਪਰ ਵੀਕੈਂਡ ਤੇ ਕਰਦੇ ਅਸੀਂ। ਬਟ ਮੈਂ ਹੁਣ 5 ਦਿਨ ਸੀ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ, 5 ਦਿਨ ਚ ਅਸੀਂ ਕੁਛ ਨੀ ਕਰਨਾ ਹੁੰਦਾ, ਜੋ ਸਫਾਈ ਹੋਊਗੀ ਲਾਂਡਰੀ ਹੁੰਦੀ ਉਹ ਵੀਕਐਂਡ ਤੇ ਕਰਾਂਗੇ,
0: ਠੀਕ ਹੈ?
2: ਕਿਉਂਕਿ ਮੇਰੀ ਵਾਈ ਵਰਕਿੰਗ ਆ ਤੇ ਬਟ ਉਹ ਸਬਜ਼ੀ ਭਾਜੀ ਆ ਸਾਰਾ ਕੁਝ ਘਰੇ ਬਣਾਉਂਦੇ ਆ।
0: ਠੀਕ ਹੈ, ਸੋ ਤੁਹਾਨੂੰ ਵੀ ਲੱਗਦਾ ਹੈ ਕਿ ਵਾਈਫ ਨੂੰ ਹਸਬੈਂਡ ਨੂੰ ਐ ਕਹਿਣਾ ਕਿ ਕੰਮ ਤੋਂ ਬਾਅਦ ਵੈਕਿਊਮ ਮਾਰ ਦੇ, ਪੋਚਾ ਮਾਰ ਦੇ, ਇਹ ਨਹੀਂ ਸਹੀ ਹੈਗਾ?
2: ਨਹੀਂ ਨਹੀਂ ਨਹੀਂ, ਇਹ ਗੱਲ ਨਹੀਂ ਕਹਿਣੀ ਚਾਹੀਦੀ, ਬਾਕੀ ਕਹਿਣੀ ਨਹੀਂ ਕਹਿਣੀ ਚਾਹੀਦੀ। ਹਾਂਜੀ, ਵੀਕਐਂਡ ਤੇ ਆਪਾਂ ਇਹ ਗੱਲ
0: ਮੈਂ ਸਮਝ ਗਿਆ, ਵੀਕਐਂਡ ਤੇ ਕਰ ਲਓ ਬਟ ਵੀਕਡ ਦੇ ਵਿੱਚ ਨਹੀਂ। ਠੀਕ ਹੈ ਵੀਰੇ, ਥੈਂਕ ਯੂ,
2: ਹਾਂਜੀ
0: ਥੈਂਕ ਯੂ ਸੋ ਮਚ ਜੀ। 5730 ਹੈਲੋ,
3: ਹਾਂਜੀ
0: ਸਤਿ ਸ਼੍ਰੀ ਅਕਾਲ,
3: ਹਾਂਜੀ ਮੈਂ ਤੁਹਾਡਾ ਟੌਪਿਕ ਸਵੇਰੇ ਵੀ ਸੁਣਿਆ ਸੀ, ਹੁਣ ਵੀ ਸੁਣਨ ਲਈ ਕੰਮ ਤੋਂ ਆ ਰਹੀ ਹਾਂ। ਪਰ ਸਾਰੇ ਮੈਨ ਦੇ ਕਹਿ ਰਹੇ ਆ ਵੀ ਉਹਨੂੰ ਕੰਮ ਨੀ ਕਰਨਾ ਚਾਹੀਦਾ, ਪਰ ਮੇਰਾ ਤਾਂ ਸੁਜੈਸ਼ਨ ਇਹ ਹੈ, ਉਹ ਜਿਹੜਾ ਕੋਈ ਉਹ ਫਰੈਂਡ ਆ ਜਾਂ ਕੋਈ ਬੰਦਾ ਹੈ, ਉਹਨੂੰ 2 ਦਿਨ ਉਹ ਬੱਚੇ ਸਾਂਭ ਕੇ ਦੇਖੇ ਬਸ।
0: ਇੱਕ
3: ਦਿਨ ਵੀ ਸਾਂਭ ਲਵੇ ਹਨਾ, ਜਾਂ 2 ਦਿਨ ਵੀ ਸਾਂਭ ਕੇ ਵੇਲੇ, ਫਿਰ ਉਹ ਲੇਡੀਜ਼ ਲਈ ਮੈਂ ਕਹੂੰ ਫਿਰ ਲੇਡੀਜ਼ ਆਲਰੇਡੀ ਉਹ ਹਾਰ ਮੰਨ ਲਓਗੀ। ਪਰ ਜੇ ਆਪਾਂ ਸਹੀ ਹੈ ਵੀ ਲੇਡੀਜ਼ ਕੱਲੇ ਘਰ ਦਾ ਕੰਮ ਜਾਂ ਬੱਚੇ ਸਾਂਭਣ ਲਈ ਇਹ ਜ਼ਰੂਰੀ ਹੁੰਦਾ, ਅਸੀਂ ਵੀ ਆਪਣੇ ਬੱਚੇ ਪਾ ਰਹੇ ਹਾਂ, ਸਭ ਨੂੰ ਜ਼ਿਆਦਾ ਜਿਹੜੇ ਬੱਚੇ ਹੋਣ ਦੇ ਬੱਚੇ ਸਾਹਮਣੇ ਬਹੁਤ ਹਾਰਡ ਆ,
0: ਠੀਕ ਹੈ?
3: ਪਰ ਕੰਮ ਕਰਨਾ ਸੌਖਾ, ਕੰਮ ਕਰਨਾ ਬਹੁਤ ਈਜ਼ੀ ਆ, ਪਰ ਜਿਹੜੇ ਬੱਚੇ ਸਾਹਮਣੇ ਬਹੁਤ ਹਾਰਡ ਆ।
0: ਸੁਜੈਸ਼ਨ
3: ਆ ਬੰਦੇ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਆ, ਕਿ ਜ਼ਰੂਰ ਹੈਲਪ ਕਰਿਓ,
0: ਠੀਕ ਹੈ? ਓਕੇ,
3: ਜਿਹਨੂੰ ਉਹ ਵੀ ਰੈਸਟ ਕਰਨਾ ਚਾਹੁੰਦੀ ਆ।
0: ਓਕੇ, ਸੋ ਲੇਡੀ ਵੀ ਰੈਸਟ ਕਰਨਾ ਚਾਹੁੰਦੀ ਹੈ, ਤੇ ਇਹ ਕਹਿੰਦੇ ਕਿ ਜਿਹੜਾ ਬੰਦਾ ਭਾਵੇਂ ਉਹ 10-11 ਘੰਟੇ ਦੀ ਸ਼ਿਫਟ ਲਾ ਕੇ ਘਰੇ ਆ ਰਿਹਾ, ਵੀ ਉਹ 1 ਦਿਨ ਬੱਚੇ ਸਾਂਭ ਕੇ ਦੇਖੇ ਸਾਰਾ ਦਿਨ, ਜੇ ਕਰ ਲਵੇ ਤਾਂ ਕੁੜੀ ਹਾਰ ਮੰਨ ਲੂਗੀ। ਚਲੋ ਠੀਕ ਹੈ, ਸੋ 905-673-3337 ਨੰਬਰ ਹੈ ਆਪਣਾ ਸਟੂਡੀਓ ਦਾ, 9056733337 9056733337 ਆਪਣਾ ਨੰਬਰ ਹੈ। ਪਰ ਤੁਹਾਨੂੰ ਲੱਗਦਾ ਕਿ ਬੱਚੇ ਸਾਹਮਣੇ ਬਾਹਰ 10-12 ਘੰਟੇ ਦੀ ਸ਼ਿਫਟ ਲਾਉਣ ਦੇ ਬਰਾਬਰ ਹੈ। ਕਹਿ ਲਓ ਦੋ ਬੱਚੇ ਨੇ, ਇੱਕ ਬੱਚਾ ਹੈਗਾ 3 ਸਾਲ ਦਾ, ਇੱਕ ਹੈਗਾ 1 ਸਾਲ ਦਾ। ਯੂ ਥਿੰਕ ਵੀ ਹੁਣ ਜਿਹੜਾ ਬੰਦਾ ਬਾਹਰ ਲੇਬਰ ਦੀ ਜੋਬ ਕਰਦਾ ਹੈ ਜਾਂ ਕੋਈ ਟ੍ਰੇਡਸ ਦਾ ਕੰਮ ਕਰਦਾ, ਕੋਈ ਕੰਸਟਰਕਸ਼ਨ ਦੇ ਵਿੱਚ ਹੈ, ਕੋਈ ਇਲੈਕਟ੍ਰੀਸ਼ਨ ਹੈ, ਤੁਸੀਂ ਕਹੋਗੇ ਕਿ ਬੱਚੇ ਸਾਹਮਣੇ ਉਸ ਜੋਬ ਦੇ ਬਰਾਬਰ ਹੈ? ਇਹ ਜੋ ਲੇਡੀ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਜਿਹੜਾ ਬੰਦਾ ਉਹ ਇੱਕ ਦਿਨ ਸਾਂਭ ਕੇ ਦਿਖਾਵੇ ਬੱਚਿਆਂ ਨੂੰ। ਸੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਵੀ ਤੁਸੀਂ ਯਾਦ ਰੱਖੋ, ਵਧੀਆ ਟੌਪ ਦੀ ਨੰਬਰ 1 ਰੈਨੋਵੇਸ਼ਨ ਕੰਪਨੀ ਪੀ ਐਂਡ ਜੇ ਰੈਨੋਵੇਸ਼ਨ। ਪ੍ਰਸ਼ਾਂਤ ਨੂੰ ਫੋਨ ਕਰੋ ਅਗਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਤੁਸੀਂ ਵਾਸ਼ਰੂਮ ਕੋਈ ਰੈਨੋਵੇਟ ਕਰਾਉਣੇ ਆ, ਫਲੋਰ ਨਵਾਂ ਪਵਾਉਣਾ, ਡਰਾਈ ਵਾਲਿੰਗ ਕੋਈ ਫਰੇਮਿੰਗ ਕਰਾਉਣੀ ਹੈ। ਪ੍ਰਸ਼ਾਂਤ ਬਹੁਤ ਵਧੀਆ ਸੋਲਿਡ ਕੰਮ ਕਰਦੇ ਆ, ਕੋਈ ਵੀ ਸ਼ੋਰਟਕੱਟ ਨਹੀਂ ਵਰਤਦੇ, ਬਹੁਤ ਵਧੀਆ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ। ਇਹਨਾਂ ਨੂੰ ਕਾਲ ਕਰ ਲਓ, ਅਤੇ ਕੋਈ ਤੁਸੀਂ ਰੀਅਲਟਰ ਹੋ, ਪ੍ਰੋਪਰਟੀ ਮੈਨੇਜਰ ਹੋ, ਪ੍ਰੋਪਰਟੀ ਦੀ ਕੋਈ ਵੀ ਨਿੱਕੀ ਮੋਟੀ ਮੇਨਟੇਨੈਂਸ ਵੀ ਹੋਵੇ ਤਾਂ ਪ੍ਰਸ਼ਾਂਤ 4373180400 4373180400 4373180400 777-2 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਮੈਂ ਹੁਣੇ ਰੇਡੀਓ ਆਨ ਕੀਤਾ ਤੇ ਮੈਂ ਤੁਹਾਡਾ ਟੌਪਿਕ, ਆਈ ਥਿੰਕ ਤੁਸੀਂ ਕਹਿ ਰਹੇ ਹੋ ਕਿ ਸ਼ਿਫਟ ਤੋਂ ਆ ਕੇ ਕੰਮ ਨਹੀਂ ਕਰਨਾ ਚਾਹੀਦਾ।
0: ਨਹੀਂ, ਇੱਕ ਬੰਦਾ ਤੇ ਉਹ ਸ਼ਿਫਟ ਲਾ ਕੇ ਘਰੇ ਆਉਂਦਾ ਤੇ ਕਹਿੰਦਾ ਕਿ ਮੇਰੀ ਵਾਈਫ ਹਮੇਸ਼ਾ ਮੈਨੂੰ ਕਹਿ ਦਿੰਦੀ ਹੈ ਕਿ ਵੈਕਿਊਮ ਮਾਰ ਦੇ, ਲਾਂਡਰੀ ਕਰਾ ਦੇ, ਵੀ ਉਹਦੀਆਂ ਹਮੇਸ਼ਾ ਕੋਈ ਨਾ ਕੋਈ ਮੇਰੇ ਤੋਂ ਐਕਸਪੈਕਟੇਸ਼ਨ ਹੁੰਦੀਆਂ, ਭਾਵੇਂ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆ ਰਿਹਾ ਹੁੰਦਾ। ਕਹਿੰਦਾ ਮੈਂ ਉਹਨੂੰ ਕਹਿਤਾ ਕਿ ਮੈਂ ਘਰੇ ਆਉਣਾ, ਮੇਰੇ ਤੋਂ ਕੋਈ ਕੰਮ ਨਾ ਕਰਾਇਆ ਕਰ, ਨਾ ਮੈਂ ਕਰਨਾ ਹੈਗਾ, ਮੈਂ ਕੰਮ ਆਲਰੇਡੀ ਕਰ ਆਇਆ, ਤੂੰ ਘਰ ਦਾ ਕੰਮ ਜੇ ਸਾਂਭਦੀ ਆ ਤਾਂ ਤੂੰ ਸਾਰਾ ਤੂੰ ਹੀ ਸਾਂਭ, ਮੇਰੇ ਤੇ ਨਾ ਲਾ।
4: ਓਕੇ, ਆਈ ਗਾਟ ਇਟ। ਰਾਈਟ ਨਾਓ ਮੇਰੇ ਕੋਲ ਇੱਕ 4 ਈਅਰ ਦੀ ਬੇਟੀ ਆ ਤੇ 3 ਮੰਥ ਦਾ ਬੇਟਾ ਆ। ਜਿਹੜੇ ਭੈਣ ਜੀ ਹੁਣੇ ਪਹਿਲਾਂ ਗੱਲ ਕਰਕੇ ਗਏ ਆ ਨਾ ਕਿ ਇੱਕ ਦਿਨ ਹੀ ਚੈਲੰਜ ਹੈ, ਇੱਕ ਦਿਨ ਬੰਦਾ ਇੱਕ ਦਿਨ ਬੱਚੇ ਸਾਂਭ ਕੇ ਨਾਲ ਰੋਟੀ ਪਾਣੀ ਸਵੇਰ ਨੂੰ ਟਿਫਨ ਪੈਕ ਕਰਕੇ ਸਾਰਾ ਕੁਛ ਕਰਕੇ ਦੇਵੇ, ਓਬਵੀਅਸਲੀ ਕੁੜੀ ਹਾਰ ਮੰਗੂਗੀ।
0: ਅੱਛਾ, ਸੋ ਤੁਹਾਨੂੰ ਵੀ ਲੱਗਦਾ ਹੈ ਕਿ ਬੱਚੇ ਸਾਹਮਣੇ ਉਨੇ ਹੀ ਮੁਸ਼ਕਿਲ ਹੈ ਜਿੰਨੇ ਇੱਕ ਕੋਈ ਕਹਿ ਲਓ 10-12 ਘੰਟੇ ਦੀ ਸ਼ਿਫਟ ਬੰਦਾ ਲਾ ਰਿਹਾ, ਵੀ ਉਸ ਦੇ ਬਰਾਬਰ ਹੈ?
4: ਓਕੇ, ਯੈਸ। ਹੁਣ ਮੇਰੇ ਹਸਬੈਂਡ ਕੰਮ ਕਰਕੇ ਆਏ ਆ, ਉਹਨਾਂ ਨੇ ਰਾਤ ਨੂੰ ਆ ਕੇ ਸੌਂ ਲੈਣਾ, ਰਾਈਟ? ਮੈਂ ਸਾਰਾ ਦਿਨ ਬੱਚੇ ਵੀ ਦੇਖਣੇ, ਮੈਂ ਉਹਨਾਂ ਦਾ ਟਿਫਨ ਤਿਆਰ ਕਰਨਾ, ਮੈਂ ਘਰ ਦਾ ਸਾਰਾ ਦੇਖਣਾ, ਤੇ ਰਾਤ ਨੂੰ ਆਈ ਹੈਵ ਨੋ ਸਲੀਪ, ਬੱਚੇ ਜਾਗਦੇ ਆ, ਉਹ ਮੇਰੇ ਤੇ ਆ, ਸਾਰਾ ਕੁਛ ਮੇਰੇ ਤੇ ਆ। ਮੇਰੇ ਹਸਬੈਂਡ ਹੈਲਪ ਕਰਦੇ ਆ, ਉਹ ਇੱਦਾਂ ਦੀ ਥਿੰਕਿੰਗ ਨਹੀਂ ਰੱਖਦੇ ਕਿ ਮੈਨੂੰ ਕੰਮ ਨਾ ਕਿਹਾ ਕਰ। ਰਾਈਟ ਨਾਓ ਉਹਨਾਂ ਨੇ ਮੇਰੇ ਬੇਟੇ ਨੂੰ ਫੜਿਆ ਹੋਇਆ ਵਾ, ਮੈਂ ਕਿਤੇ ਜਾ ਰਹੀ ਹਾਂ, ਪਰ ਬੰਦੇ ਨੂੰ ਹੈਲਪ ਕਰਨੀ ਹੀ ਚਾਹੀਦੀ ਆ ਤਾਂ ਕਿ ਤੁਹਾਡਾ ਪਾਰਟਨਰ, ਤੁਹਾਡੀ ਕਹਿ ਲਓ ਕਿ ਮੈਰਿਜ ਲਾਈਫ ਜਿਹੜੀ ਆ ਕਿ ਬੈਲੈਂਸ ਚ ਰਹੇ, ਰਾਈਟ?
0: ਦੇਖੋ, ਮੈਂ ਡਿਸਐਗਰੀ ਨਹੀਂ ਕਰਦਾ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਮੈਨੂੰ ਵੀ ਪਤਾ ਬੱਚੇ ਸਾਹਮਣੇ ਕਿੰਨੇ ਮੁਸ਼ਕਿਲ ਹੈ। ਬਟ ਜਿਵੇਂ ਹੁਣ ਇਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹ ਕਹਿ ਰਿਹਾ ਕਿ ਯਾਰ ਮੈਂ ਹੁਣ ਇਹ ਟ੍ਰੇਡਸ ਦੇ ਵਿੱਚ ਹੈ, ਕੰਸਟਰਕਸ਼ਨ ਦਾ ਕੰਮ ਕਰਦਾ, ਕਹਿੰਦਾ ਯਾਰ ਮੈਂ ਤਾਂ ਥੱਕਿਆ ਹੁੰਬਿਆ ਮਸਾਂ ਘਰੇ ਆਉਣਾ, ਅਤੇ ਉਹਦਾ ਇਹ ਮੰਨਣਾ ਹੈ ਕਿ ਜੇ ਮੇਰੀ ਵਾਈਫ ਹਾਊਸ ਵਾਈਫ ਹੈ, ਉਹਨੇ ਉਹ ਰੋਲ ਐਕਸੈਪਟ ਕੀਤਾ ਕਿ ਘਰ ਦਾ ਸਾਰਾ ਕੰਮ ਮੈਂ ਕਰਾਂਗੀ, ਫਿਰ ਮੇਰੇ ਤੋਂ ਕਿਉਂ ਐਕਸਪੈਕਟੇਸ਼ਨ ਰੱਖਦੀ ਹੈ ਜਦੋਂ ਮੈਂ ਆਲਰੇਡੀ ਇੰਨੀ ਮਿਹਨਤ ਕਰਾਇਆ ਬਾਹਰ?
4: ਓਕੇ, ਉਹਨੇ ਜੇ ਉਹਦੇ ਨਾਲ ਵਿਆਹ ਕਰਾਇਆ ਤਾਂ ਐਕਸਪੈਕਟੇਸ਼ਨ ਵੀ ਉਹਦੇ ਤੋਂ ਹੀ ਰੱਖਣੀਆਂ ਨੇ, ਰਾਈਟ? ਜੇ ਉਹ ਇੱਕ ਕੇ ਮੰਨ ਲਓ 10-12 ਘੰਟੇ ਦੀ ਸ਼ਿਫਟ, ਆਈ ਨੋ ਇਟਸ ਨਾਟ ਈਜ਼ੀ ਥਿੰਗ, ਬਾਹਰ ਕੰਮ ਕਰਨਾ ਵੀ ਬਹੁਤ ਔਖਾ ਆ, ਪਰ ਜੇ ਆ ਕੇ ਸਿਰਫ ਅੱਧਾ ਘੰਟਾ ਜਾਂ 1 ਘੰਟਾ ਕੋਈ ਇੱਕ ਹੀ ਕੰਮ ਕਰ ਦੋ ਨਾ, ਤਾਂ ਇਟਸ ਸੋ ਮੱਚ ਬੈਟਰ। ਤੁਸੀਂ ਬਹੁਤ ਲਾਈਕ ਮੈਂਟਲੀ ਤੁਹਾਡੇ ਤੇ ਜਿਹੜਾ ਬੋਝ ਹੁੰਦਾ ਨਾ, ਤੁਸੀਂ ਬਹੁਤ ਲਾਈਟ ਫੀਲ ਕਰਦੇ ਹੋ, ਇਸ ਹੈਲਪ ਨਾਲ ਹੀ ਨਾ ਤੁਸੀਂ ਆਪਣੇ ਪਾਰਟਨਰ ਨੂੰ ਜ਼ਿਆਦਾ ਪਸੰਦ ਕਰਦੇ ਹੋ। ਸੋ ਦੈਟਸ
0: ਠੀਕ ਹੈ। ਨਹੀਂ ਚਲੋ, ਨਹੀਂ ਥੈਂਕ ਯੂ ਤੁਹਾਡਾ, ਆਪਾਂ ਸਾਰਿਆਂ ਦੇ ਓਪੀਨੀਅਨ ਲੈ ਰਹੇ ਹਾਂ, ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕੌਂਸਰਟ ਹੋ ਰਿਹਾ, ਸ਼ੋਅ ਹੋ ਰਿਹਾ। CNE ਦੀ ਐਡਮਿਸ਼ਨ ਦੇ ਨਾਲ ਕੌਂਸਰਟ ਫ੍ਰੀ ਹੈ। ਸੋ $25-26 ਦੀ CNE ਦੀ ਟਿਕਟ ਦੇ ਨਾਲ ਕੌਂਸਰਟ ਫ੍ਰੀ, ਬਟ ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ। 2 VIP ਟਿਕਟਾਂ, ਇਹ ਆਮ VIP ਟਿਕਟਾਂ ਨਹੀਂ, ਇੰਨਾ ਕੁਛ ਇਨਕਲੂਡਿਡ ਹੈ। ਇੱਕ ਮਿੰਟ ਹੁਣ ਮੈਂ ਖੋਲ ਹੀ ਲਵਾਂ ਯਾਰ, ਨਵੀਂ ਦੇ ਦੱਸਣਾ ਤਾਂ ਪੂਰਾ ਐਨ ਠੋਕ ਕੇ ਦੱਸੋ। ਸੋ ਦੋ VIP ਟਿਕਟਾਂ ਜਿਸ ਵਿੱਚ CNE ਦੀ ਐਂਟਰੀ ਫਰੀ ਹੈ, ਅਨਲਿਮਿਟਡ CNE ਦੀਆਂ ਰਾਈਡਾਂ ਫਰੀ ਨੇ, ਜਿਹਦੀ $80 ਦੀ ਵੈਲਿਊ ਕਲੀਅਰ ਰਾਈਡਾਂ ਦੀ ਹੈ, ਅਨਲਿਮਿਟਡ ਰਾਈਡਾਂ ਲਓ। ਅਤੇ VIP ਸ਼ੋਅ ਦੀਆਂ ਟਿਕਟਾਂ ਫਰੀ, ਬਿਲਕੁਲ ਫਰੰਟ ਆਫ ਸਟੇਜ ਸ਼ੋਅ ਦੇਖੋ, VIP ਲਾਊਂਜ ਹੈ, VIP ਬਾਰ ਹੈ, VIP ਵਾਸ਼ਰੂਮ ਨੇ, ਅਤੇ ਇੱਕ ਡਰਿੰਕ ਸਾਡੇ ਵੱਲੋਂ ਫਰੀ ਹੈ। ਕਿਆ ਬਾਤ ਹੈ, ਪਹਿਲਾਂ ਤੁਸੀਂ ਜਾਓ, ਰਾਈਡਾਂ ਰੂਡਾਂ ਲਓ, CNE ਦਾ ਆਨੰਦ ਲਓ, ਫਿਰ 8:30 ਸ਼ੋਅ ਹੈ, ਸ਼ੋਅ 'ਤੇ ਚਲ ਜਾਇਓ, ਉੱਥੇ ਹੀ ਆ ਜਿੱਥੇ CNE ਹੈ। ਸੋ ਕਿਵੇਂ ਤੁਸੀਂ VIP ਟਿਕਟਾਂ ਜਿੱਤ ਸਕਦੇ ਹੋ? ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABILEHRAN, ਉਹਨੂੰ ਫੋਲੋ ਕਰੋ। ਉਹਦੇ 'ਤੇ ਮੈਂ ਵੀਡੀਓ ਪਾਈ ਆ ਅੱਜ ਹੀ, ਉਸ ਵੀਡੀਓ 'ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਆਪਣੇ ਨਾਲ ਜੇ ਤੁਸੀਂ ਜਿੱਤਦੇ ਹੋ। ਬਸ ਫਿਰ ਅਸੀਂ ਵਿਨਰ ਚੁਣਾਂਗੇ। ਫੋਲੋ ਸਾਡਾ ਪੇਜ ਇੰਸਟਾਗ੍ਰਾਮ 'ਤੇ, ਵੀਡੀਓ 'ਤੇ ਟੈਗ ਕਰੋ ਕਿਸੇ ਨੂੰ ਜਿਹਨੂੰ ਨਾਲ ਲੈ ਕੇ ਜਾਓਗੇ, ਅਤੇ ਫਿਰ ਤੁਹਾਡਾ ਨਾਂ ਡਰਾਅ 'ਚ ਪਾਇਆ ਜਾਊਗਾ, ਅਤੇ ਦੇਖਦੇ ਹਾਂ ਕੌਣ ਵਿਨ ਕਰਦਾ। VIP ਟਿਕਟਾਂ ਨਾਲੇ CNE ਦੀ ਫਰੀ ਐਂਟਰੀ ਦੋ ਜਣਿਆਂ ਲਈ। ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ ਕਿ ਤੁਸੀਂ ਮੱਲੀ ਟੈਂਟ ਨੂੰ ਯਾਦ ਰੱਖੋ। ਹੁਣ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਿਹਾ, ਕਣੀਆਂ ਕੁਣੀਆਂ ਪੈਂਦੀਆਂ ਨੇ, ਵਾਟਰਪਰੂਫ ਟੈਂਟ ਲਵਾਉਣਾ ਆਪਣੇ ਬੈਕਯਾਰਡ ਫਰੰਟ ਯਾਰਡ 'ਚ, ਤਾਂ ਮੱਲੀ ਟੈਂਟ ਸਰਵਿਸਿਸ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਹੈ। ਮੱਲੀ ਟੈਂਟ ਸਰਵਿਸਿਸ, ਤੁਸੀਂ ਕਾਲ ਕਰ ਲਓ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਛ ਅਵੇਲੇਬਲ ਹੈ। ਮੱਲੀ ਟੈਂਟ 6469-2569-6469-6469-2569-6489. ਹੈਲੋ,
5: ਹਾਂਜੀ ਸਰ।
0: ਜੀ ਸਰ,
5: ਮੈਂ ਦੋ ਗੱਲਾਂ ਕਹਿਣੀਆਂ। ਪਤਾ ਨਾ, ਕਿਸੇ ਦੂਜੇ ਦਾ ਕੰਮ ਹਰੇਕ ਲਈ ਸੌਖਾ, ਮੇਰੇ ਲਈ ਰੇਡੀਓ ਸੌਖਾ, ਤੁਹਾਡੇ ਲਈ ਸੌਖਾ, ਵਾਈਫ ਲਈ ਬੱਚੇ ਸਾਹਮਣੇ ਬਾਹਰ ਕੰਮ ਕਰਨਾ ਸੌਖਾ, ਸੱਚਬੰਦ ਲਈ ਕੰਮ ਕਰਨਾ ਸੌਖਾ, ਤੇ ਨਾਲ ਜੀ ਵੀ ਸਭ ਸੰਸਾਰ ਜੀ ਵੀ ਹੈਲਪ ਕਰ ਸਕਦੇ ਕੰਮ ਨਹੀਂ ਚਾਹੀਦਾ।
0: ਸੋ ਹਮੇਸ਼ਾ ਆਪਾਂ ਨੂੰ ਦੂਜੇ ਦਾ ਕੰਮ ਸੌਖਾ ਹੀ ਲੱਗਦਾ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ। 9400 ਹੈਲੋ।
6: ਹੈਲੋ ਨਵੀਂ ਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
6: ਕਿਵੇਂ ਹੋ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ, ਤੁਸੀਂ ਸੁਣਾਓ?
6: ਵੈਰੀ ਨਾਈਸ। ਇੱਕ ਤਾਂ ਤੁਸੀਂ ਟੌਪਿਕ ਬਹੁਤ ਸੋਹਣਾ ਰੱਖਿਆ, ਇੱਕ ਵੈਦਰ ਬਹੁਤ ਨਾਈਸ ਆ, ਤੁਸੀਂ ਕਹਿੰਦੇ ਹਿੰਮਤ ਹੋ ਰੱਖੀ ਆ, ਸੁਣਨਾ ਸੁਣਨਾ ਜਾਨੀ ਬਹੁਤ ਰੌਣਕੀ ਲੱਗ ਰਹੀ ਤੁਹਾਡੀਆਂ ਗੱਲਾਂ ਸੁਣ ਕੇ ਨਾ, ਬਹੁਤ
0: ਨਹੀਂ ਰੌਣਕੀ ਤਾਂ ਰੌਣਕੀ ਤਾਂ ਹੁਣ ਆਇਆ ਨਾ, ਕਿਉਂਕਿ ਅਸੀਂ ਆ ਗਏ।
6: ਹਾਂਜੀ ਹਾਂਜੀ, ਤੇ ਮੈਂ ਵੀ ਚਲੋ ਠੀਕ ਹੈ, ਆਪਾਂ ਦੇਖੋ ਰਹਿੰਦੇ ਹਾਂ ਹਨਾ, ਸਾਰੇ ਯੂਨੋ ਲਾਈਕ ਮੇਲ ਵੀ ਆ ਜਿਹੜੇ ਹਨਾ, ਹਸਬੈਂਡ ਵੀ ਆ, ਵਾਈਫ ਵੀ ਹੈਗੇ, ਸਾਰੇ ਕੰਮ ਕਰਦੇ ਆ ਹਨਾ, ਕੋਈ ਉਹ ਤਾਂ ਨੀ ਹੈਗਾ ਕਿ ਕੋਈ ਹਾਊਸ ਵਾਈਫ ਨੇ ਘਰੇ ਰਹਿੰਦੇ ਆ ਕਿ ਉਹਨਾਂ ਉੱਪਰ ਉਹ ਕੰਮ ਨੀ ਕਰਦੇ ਹਨਾ, ਉਹਨਾਂ ਨੂੰ ਮੋਰ ਦੈਨ ਵੀ ਜ਼ਿਆਦਾ ਕੰਮ ਪੈ ਜਾਂਦਾ। ਮੈਨੂੰ ਵੀਰ ਜੀ ਵਾਸਤੇ ਇਹੀ ਸਲਾਹ ਆ ਕਿ ਜਿਹਨਾਂ ਨੇ ਤੁਹਾਨੂੰ ਅੱਜ ਟੋਪਿਕ ਵਾਸਤੇ ਬੋਲਿਆ ਹਨਾ ਡਿਸਕਸ ਕਰਨ ਲਈ, ਕਿ ਜੇਕਰ ਉਹ ਪੂਰਾ ਦਿਨ ਲਾਈਕ 8 ਘੰਟੇ ਦੀ 12 ਘੰਟੇ ਦੀ ਸ਼ਿਫਟ ਕਰਦੇ ਆ, ਵਾਈਫ ਘਰ 'ਚ ਰਹਿੰਦੇ ਆ ਰਾਈਟ, ਐਂਡ ਉਹ ਕੋਈ ਕੰਮ ਨੀ ਕਰਦੇ ਹੈਗੇ, ਤੇ ਉਹਨਾਂ ਨੂੰ ਸਿਰਫ ਇੰਨਾ ਕਰਨਾ ਚਾਹੀਦਾ ਆ ਕਿ ਤੁਸੀਂ ਆ ਕੇ ਪੁੱਛੋ ਵਾਈਫ ਨੂੰ ਕਿ ਤੁਸੀਂ ਪੂਰਾ ਦਿਨ ਘਰ ਦੇ ਵਿੱਚ ਰਹੇ ਹੋ, ਕੰਮ ਕੀਤਾ, ਤੁਸੀਂ ਅੱਜ ਖਾਣਾ ਕੀ ਬਣਾਇਆ, ਤੁਸੀਂ ਬੈਠੋ ਆਰਾਮ ਦੇ ਨਾਲ, ਤੇ ਮੈਂ ਫਰੈਸ਼ ਹੋ ਕੇ ਮੈਂ ਲੈ ਕੇ ਆਉਣਾ। ਜੇ ਕਿਤੇ ਇੰਨਾ ਵੀ ਕਹਿ ਦੇਣਗੇ ਨਾ ਕਿ ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਕਿ ਬਹੁਤ ਸੋਹਣੀ ਚੱਲੇਗੀ, ਤੇ ਉਹ ਇਰੀਟੇਟ ਨਹੀਂ ਹੋਣਗੇ ਇਸ ਗੱਲ ਤੋਂ। ਦਿਸ ਇਜ਼ ਮਾਈ ਓਪੀਨੀਅਨ।
0: ਸੋ ਤੁਹਾਨੂੰ ਲੱਗਦਾ ਹੈ ਕਿ ਬੰਦਾ ਭਾਵੇਂ ਪੂਰਾ ਦਿਨ ਕੰਮ ਕਰਕੇ ਆ ਗਏ, ਵੀ ਉਹਨੂੰ ਘਰ ਦੇ ਕੰਮ 'ਚ ਵੀ ਮਦਦ ਕਰਨੀ ਚਾਹੀਦੀ ਹੈ?
6: ਬਿਲਕੁਲ, ਬੇਸ਼ੱਕ ਉਹ ਫੂਡ ਖਾਣਾ ਪਾ ਕੇ ਲਿਆਉਣ, ਰਾਈਟ, ਡਿਨਰ ਲੈ ਆਉਣ, ਕੋਈ ਵੀ ਚੀਜ਼ ਆ ਕੇ ਪੁੱਛ ਲੈਣਾ ਨਾ। ਇੱਕ ਲਾਈਕ ਵਾਈਫ ਹੋਣ ਦੇ ਨਾਤੇ ਮੈਂ ਇਸ ਚੀਜ਼ ਨੂੰ ਫੀਲ ਕਰਦੀ ਹਾਂ, ਮਹਿਸੂਸ ਕਰਦੀ ਹਾਂ ਹਨਾ, ਆਪਾਂ ਘਰ 'ਚ ਰਹਿੰਦੇ ਕੰਮ ਕਰਦੇ ਹਾਂ, ਮੰਨ ਲਓ ਜੇ ਮੈਂ ਜੋਬ ਕਰਦੀ, ਮੇਰੇ ਹਸਬੈਂਡ ਘਰ ਹੁੰਦੇ ਆ, ਉਹ ਕੰਮ ਕਰਦੇ ਆ ਹਨਾ, ਫਿਰ ਆਪਾਂ ਨੂੰ ਇੱਕ ਲਾਈਫ ਨੂੰ ਗੱਡੀ ਨੂੰ ਚਲਾਉਣ ਲਈ ਆਪਾਂ ਨੂੰ ਮਿਲ ਕੇ ਕੰਮ ਕਰਨਾ ਪੈਣਾ। ਇਹ ਨਹੀਂ ਕਿ ਮੈਂ ਹਸਬੈਂਡ ਨੂੰ ਮੈਂ ਜਾ ਕੇ ਕਵਾਂ ਮੈਂ ਪੂਰਾ ਦਿਨ 12 ਘੰਟੇ ਦੀ ਸ਼ਿਫਟ ਕਰ ਗਈ ਆ, ਤੁਸੀਂ ਘਰੇ ਰਹੇ ਹੋ, ਕੋਈ ਕੰਮ ਨੀ ਕਰ ਰਹੇ, ਤੁਸੀਂ ਕਰੋ, ਕਿਵੇਂ ਔਕਵਰਡ ਜਿਹਾ ਫੀਲ ਹੋਊਗਾ ਨਾ, ਤੇ ਬੈਟਰ ਇਹੀ ਆ ਕਿ ਤੁਸੀਂ ਛੋਟਾ ਮੋਟਾ ਕੰਮ ਕਰ ਲਓ, ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੋਈ ਡਿੱਗ ਕੰਮ ਕਰਨਾ, 2 ਘੰਟੇ ਦਾ ਵਰਕਆਊਟ ਕਰਨਾ, ਸਿਰਫ 5-10 ਮਿੰਟ ਦਾ ਖਾਣਾ ਪਾ ਕੇ ਲਿਆਓਗੇ। ਵਾਈਫ ਇੰਨੀ ਨਾਜ਼ੁਕ ਹੁੰਦੀ ਹੈ ਕਿ ਉਹਨਾਂ ਨੇ ਇੰਨੀ ਚੀਜ਼ ਦੇ ਨਾਲ ਹੀ ਮਤਲਬ ਉਹਨਾਂ ਦਾ ਪਿਆਰ ਵੱਧ ਜਾਣਾ ਆ। ਬਹੁਤ ਕੋਮਲ ਹੁੰਦੀਆਂ ਨੇ ਕੁੜੀਆਂ, ਹਾਂਜੀ ਬਹੁਤ ਜ਼ਿਆਦਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ। ਨਹੀਂ ਮੈਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਵੀ ਖਾਣਾ ਪਾ ਦਿਓ, ਬਟ ਉਹ ਗੱਲ ਹੋ ਹੀ ਨਹੀਂ ਰਹੀ। ਇਹ ਖਾਣਾ ਪਾਉਣ ਦੀ ਨਹੀਂ, ਇਹ ਤਾਂ ਯੂ ਨੋ ਜਿਹੜੀਆਂ ਡਿਊਟੀਜ਼ ਨੇ, ਚੋਰਸ ਨੇ, ਵੀ ਬਰਾਬਰ ਹੋ ਕੇ ਹੁਣ ਚਲੋ ਭਾਵੇਂ ਕੰਮ ਕਰਕੇ ਤੁਸੀਂ ਨਾਲ ਕਰੋ, ਖਾਣਾ ਪਾ ਤਾ ਮਾੜੇ ਹੱਥ ਪੈਰ ਘੁੱਟਤੇ, ਉਹ ਤਾਂ ਚਲੋ ਵੱਖਰੀ ਗੱਲ ਹੈ, ਉਹ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ। ਰਾਜਵੰਤ ਨੂੰ ਤੁਸੀਂ ਯਾਦ ਰੱਖੋ, ਰਾਜਵੰਤ ਕੌਰ ਬਹੁਤ ਕਮਾਲ ਕਮਾਲ ਕਮਾਲ ਦਾ ਕੰਮ ਕਰਦੇ ਆ। ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ, ਕਮਾਲ ਦੀ ਟੀਮ ਹੈ ਇਹਨਾਂ ਦੀ। ਦੇਖੋ ਤੁਸੀਂ ਇੱਕ ਵਾਰ ਕਾਲ ਕਰਨਾ ਜੇ ਤੁਹਾਡੇ ਗੱਡੀਆਂ ਦੇ ਇੰਸ਼ੋਰੈਂਸ ਦੀ ਰਿਨਿਊਅਲ ਜਾਂ ਘਰ ਦੇ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਕੋ ਰਾਜਵੰਤ ਸਾਡੀ ਇਹ ਐਸਟੀਮੇਟ ਹੈ, ਤੁਸੀਂ ਕੀ ਕਰ ਸਕਦੇ ਹੋ, ਦੱਸ ਦੇਣਾ ਕਿਸ ਨੂੰ ਇਹ ਡਿਸਕਾਊਂਟ ਦੇ ਸਕਦੇ ਹਾਂ, ਅਤੇ ਦੱਸ ਇਟ ਕਾਲ ਕਰੋ 6476744735 6476744735 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ। ਐਂਡ ਕਣੀਆਂ ਪੈ ਰਹੀਆਂ ਨੇ, ਜੇ ਤੁਹਾਡੀ ਛੱਤ ਕਿਤੇ ਲੀਕ ਹੋ ਗਈ ਬੜਾ ਵੱਡਾ ਪੰਗਾ, ਪਲੀਜ਼ ਲੀਕੇਜ ਦੀ ਰਿਪੇਅਰ ਕਰਾ ਲਓ। ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਨੂੰ ਕਾਲ ਕਰਨਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਹੁਣੇ ਨੇ, ਰੂਫ ਲੀਕ ਹੋ ਰਹੀ ਇੱਕ ਵਾਰ ਫੋਨ ਕਰ ਲਓ, ਤੁਹਾਡਾ ਬੜਾ ਬੈਨੀਫਿਟ ਹੋਊਗਾ। ਕਿਉਂਕਿ ਕਈ ਵਾਰ ਯਾਰ ਆਪਾਂ ਡਿਲੇ ਬਹੁਤ ਕਰਦੇ ਹਾਂ, ਛੱਤ ਨਾ ਨਵੀਂ ਲਵਾਉਂਦੇ ਹਾਂ ਨਾ ਰਿਪੇਅਰ ਕਰਾਉਂਦੇ ਹਾਂ, ਫਿਰ ਲੀਕ ਇੰਨਾ ਵੱਧ ਜਾਂਦਾ, ਫਿਰ ਹੋਰ ਵੀ ਡੈਮੇਜ ਹੁੰਦੀ ਹੈ ਘਰ ਨੂੰ। ਸੋ ਜਲਦੀ ਤੋਂ ਪਹਿਲਾਂ ਤੁਸੀਂ ਜ਼ਰੂਰ ਰੂਫ ਰਿਪੇਅਰ ਜਾਂ ਨਵੀਂ ਰੂਫ ਲਵਾ ਲਓ। 647-919-9913 ਫੁੱਲੀ ਇੰਸ਼ੋਰਡ ਕੰਪਨੀ ਹੈ। 6479199413 6479199413 ਪੈਸ਼ਨ ਰੂਫਿੰਗ 0093। ਹੈਲੋ,
7: ਹਾਂ ਜੀ, ਕੀ ਹਾਲ ਚਾਲ?
0: ਠੀਕ ਹੈ ਜੀ, ਕਿਵੇਂ
7: ਜੀ? ਅੱਲਾਹ ਦਾ ਕਰਮ। ਅੱਛਾ, ਮੇਰਾ ਪੁਆਇੰਟ ਆਫ ਵਿਊ ਇਹ, ਇੱਕ ਬੰਦਾ ਮਜ਼ਦੂਰੀ ਕਰਦਾ ਹੈ ਸਾਰਾ ਦਿਨ, ਠੇਕੇਦਾਰ ਦੀਆਂ ਝਿੜਕਾਂ ਸੁਣਦਾ ਹੈ, ਸੀਮਟ ਦੀਆਂ ਬੋਰੀਆਂ ਚਾਹੁੰਦਾ, ਵੇਲਚਿਆਂ ਨਾਲ ਉਹ ਮਸਾਲਾ ਇਕੱਠਾ ਕਰਦਾ, ਉਹ ਤਰੁੱਟ ਮਰ ਕੇ ਘਰ ਪਹੁੰਚਦਾ ਹੈ, ਬਜਾਏ ਇਸ ਦੇ ਕਿ ਉਹ ਬੇਗਮ ਉਹਦੇ ਆਉਂਦੇ ਨੇ ਇਸਤਕਬਾਲ ਕਰੇ, ਉਹਦਾ ਉਹਦੇ ਰਾਤੀ ਪੈਰ ਧੋ ਕੇ ਉਹਦੇ ਪੈਰ ਪਾਵੇ, ਉਲਟਾ ਉਹਨਾਂ ਕਿਹਾ ਇੱਥੇ ਹੁਣ ਝਾੜੂ ਦੇ, ਇੱਥੇ ਆ ਹੁਣ ਜਨਾਬ ਅਲੀ ਇਹ ਫਲਾਣਾ ਕੰਮ ਕਰ, ਮੈਂ ਬੱਚੇ ਸਾਂਭਦੇ ਰਹੀ ਹਾਂ, ਦੋ ਬੱਚਿਆਂ ਚ ਕਿੰਨਾ ਕੁ ਸਾਂਭਦੇ ਜਨਾਬ ਅਲੀ, ਇੱਕ ਫੀਡਰ ਬਾਜੀ ਜਿੱਦੀ ਸਾਰਾ ਦਿਹਾੜਾ ਸਾਰਾ ਦਿਨ ਨਿਕਲ ਜਾਂਦਾ ਬੱਚੇ ਦਾ।
0: ਪਰ ਭਾਈ ਤੁਸੀਂ ਦੇਖੋ ਹੁਣ ਆਪਾਂ ਬੰਦੇ ਆ, ਆਪਾਂ ਤਾਂ ਕਹਿ ਦਿੰਦੇ ਹਾਂ ਕਿ ਕਿੰਨਾ ਕੁ ਬੱਚੇ ਦਾ, ਹੁਣ ਦੋ ਲੇਡੀਜ਼ ਕਹਿੰਦੀਆਂ, ਉਹ ਕਹਿੰਦੀ ਹੈ ਕਿ ਇੱਕ ਦਿਨ ਜਿਹੜਾ ਮਰਦ ਹੈ ਉਹ ਸਾਂਭ ਕੇ ਦਿਖਾਵੇ ਬੱਚਿਆਂ ਨੂੰ ਸਾਰਾ ਦਿਨ, ਕਹਿੰਦੇ ਅਸੀਂ ਮੰਨ ਜਾਂਗੇ।
7: ਇਹ ਮੇਰੀ ਭੈਣ ਬਿਲਕੁਲ ਠੀਕ ਵੀ ਆਉਂਦੀ, ਤੇ ਜੇ ਇੱਕ ਦਿਨ ਇਸ ਭੈਣ ਉਹਦੇ ਸਿਰ ਉੱਤੇ ਸੀਮਟ ਦੀ ਬੋਰੀ ਧਰੀ ਹੋਵੇ ਨਾ, ਤੇ ਆਖੀ ਨਾ ਉਤਲੀ ਮੰਦਰ ਤੇ ਲੈ ਕੇ ਚੜ੍ਹ, ਸਮਝ ਸਾਰੀ ਰਲ
0: ਜਾਂਦੀ। ਇਹ ਵੀ ਗੱਲ ਠੀਕ ਹੈ ਤੁਹਾਡੀ, ਚਲੋ ਮੇਕ ਸੈਂਸ ਵੀ, ਹੁਣ ਜੇ ਲੇਡੀ ਆਏ ਕਹਿ ਸਕਦੇ, ਬੰਦਾ ਵੀ ਕਹਿ ਸਕਦਾ ਕਿ ਚੱਲ ਤੂੰ ਮੇਰੇ ਨਾਲ ਕਰ ਕੰਸਟਰਕਸ਼ਨ ਦਾ ਕੰਮ।
7: ਲੇਕਿਨ ਅਗਰ ਹਾਊਸ ਵਾਈਫ ਹੈ ਨਾ, ਉਹ ਬਿਲਕੁਲ ਵੀ ਬਿਲਕੁਲ ਉਹ ਉਲਟਾ ਪ੍ਰੋਟੋਕੋਲ ਦੇਵੇ, ਉਹਦੇ ਪੈਰ ਦਬਾਵੇ, ਉਹ ਸਾਰਾ ਥੱਕਿਆ ਮਜ਼ਦੂਰੀ ਕਰਕੇ ਆਉਂਦਾ ਤੇ ਇਹਨਾਂ ਬੱਚਿਆਂ ਵਾਸਤੇ ਕਰਨ ਲੱਗਾ ਹੈ,
0: ਤੇ ਇਹ ਬਿਲਕੁਲ। ਅੱਛਾ, ਸੋ ਜਦੋਂ ਬੰਦਾ ਘਰ ਆਉਂਦਾ ਤਾਂ ਘਰ ਵਾਲੀ ਪੈਰ ਵੀ ਦਬਾਵੇ ਹੈ
7: ਜੀ? ਪੈਰ ਵੀ ਦਬਾਵੇ, ਔਰ ਘਰ ਆਉਣੇ ਤੋਂ ਪਹਿਲਾਂ ਸਾਫ ਸੁਥਰੀ ਨਹਾ ਧੋ ਕੇ ਬੰਦਾ ਆਪਣੀ ਬੇਗਮ ਨੂੰ ਵੇਖੇ ਤੇ ਉਹਦੇ ਤਖੇੜੇ ਰਹਿ ਜਾਣ, ਤੇ ਜੋ ਬਾਹਰੋਂ ਵੀ ਤਰੁੱਟ ਮਰ ਗਿਆ ਵੇ, ਤੇ ਅੱਗੋਂ ਫਿਰ ਉਹਨੂੰ ਇੰਗੀ ਸ਼ੈਲ ਲੱਭ ਜਾਏ ਤੇ ਉਹ ਤੇ ਮਰ ਗਿਆ, ਪਾਗਲ ਹੋ ਜਾਸੀ।
0: ਚਲੋ ਠੀਕ ਹੈ, ਬਟ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਬਟ ਜੇ ਦੇਖੋ ਜੇ ਹੁਣ ਲੇਡੀ ਕਵੇ ਕਿ ਮੇਰੀ ਤਾਂ ਬੱਸ ਹੋ ਗਈ, ਮੈਂ ਕਿੱਥੋਂ ਰੈਡੀ ਰੂਡੀ ਹੋ ਕੇ ਟੌਰ ਟੂਰ ਕੱਢਾ ਹੈ, ਜੇ ਉਹ ਕਵੇ ਕਿ ਤੁਹਾਨੂੰ ਕੀ ਪਤਾ ਕਿ ਸਾਰਾ ਦਿਨ ਇੱਕ ਬੱਚੇ ਦਾ ਡਾਇਪਰ ਸਾਫ਼ ਕੀਤਾ, ਦੂਜੇ ਦਾ ਕਰਤਾ, ਫਿਰ ਦੂਜੇ ਬੱਚੇ ਨੇ ਕਹਿ ਲਓ ਖਾਣਾ ਖੁਣਾ ਡੋਲਤਾ, ਉਹ ਸਫਾਈ ਕੀਤੀ, ਉਹ ਕਵੇ ਕਿ ਮੇਰੇ ਕੋਲ ਕਿੱਥੇ ਟਾਈਮ ਹੈ ਬਈ, ਮੈਂ ਰੈਡੀ ਰੂਡੀ ਹੋ ਕੇ ਟੌਰ ਕੱਢਾਂ ਤੇਰੇ ਲਈ। ਸੋ ਠੀਕ ਹੈ, ਬਾਈ ਜੀ ਨੇ ਵੀ ਕਹਿ ਤਾ, ਇਹ ਕਹਿੰਦੇ ਕਿ ਜੇ ਲੇਡੀਜ਼ ਕਹਿ ਰਹੀਆਂ ਨੇ, ਮੈਂ ਵੀ ਸੁਣਾ ਦੇਵਾਂ ਦੋ ਚਾਰ। ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਟੌਪ ਦੀਆਂ ਡੀਲਾਂ ਲਾਈਆਂ ਹੋਈਆਂ ਨੇ, ਦੁਆਬਾ ਟਰੈਵਲ ਤੇ ਸਪੈਸ਼ਲ ਦਿਵਾਲੀ ਦੀ ਸੇਲ ਹੈ। ਸੁਣੋ ਹੁਣ, ਅਕਤੂਬਰ ਦੇ ਵਿੱਚ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਤੇ ਨਵੰਬਰ ਚ ਮੁੜ ਕੇ ਆਉਣਾ, $1470 ਦੀ ਸਿਰਫ ਟਿਕਟ ਹੈ। ਅਕਤੂਬਰ ਜਾਓ, ਨਵੰਬਰ ਚ ਮੁੜਿਆ ਆਓ, ਡਾਇਰੈਕਟ ਫਲਾਈਟ ਕਿਤੇ ਰੁਕਦੀ ਨਹੀਂ, 1470। ਦੁਆਬਾ ਟਰੈਵਲ 9057967800 9057967800 9057967800 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਕਰੋ ਗੱਲਬਾਤ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ, ਐਂਡ ਵਧੀਆ ਟੌਪ ਦੀਆਂ ਕਮਾਲ ਦੀਆਂ ਡੀਲਾਂ ਤੁਹਾਡੇ ਲਈ ਦੁਆਬਾ ਟਰੈਵਲ ਵਾਲੇ ਲੈ ਕੇ ਹਾਜ਼ਰ ਨੇ। ਉਸ ਤੋਂ ਇਲਾਵਾ ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਅਤੇ ਰੈਸਟੋਰੈਂਟ ਵਾਲੇ ਨੇ ਹੁਣ ਸਬਜ਼ੀ ਮਾਰਕੀਟ ਰੈਸਟੋਰੈਂਟ ਖੋਲ੍ਹਿਆ ਤੀਜੀ ਲੋਕੇਸ਼ਨ ਜੋ ਕਿ ਅੱਜ ਤੋਂ ਓਪਨ ਹੈ ਵਿਲੀਅਮਸ ਪਾਰਕਵੇ ਟੋਰਨ ਦੇ ਕੋਰਨਰ 'ਤੇ। ਅਸੀਂ ਆਉਣ ਵਾਲੇ ਦਿਨਾਂ ਤੋਂ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ 11 ਸਪਤੰਬਰ ਨੂੰ, ਸੋ ਗੇਟ ਰੈਡੀ। ਬਟ 24 ਘੰਟੇ 7 ਦਿਨ ਖੁੱਲ੍ਹਾ ਹੁਣ ਤੁਹਾਡੇ ਲਈ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ ਐਟ ਵਿਲੀਅਮ ਪਾਰਕਵੇ ਐਂਡ ਟੋਰ ਬ੍ਰਬ 0839। ਹੈਲੋ
8: ਹੈਲੋ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
8: ਤੁਸੀਂ ਬੜਾ ਸੈਂਸਿਟਿਵ ਟੌਪਿਕ ਰੱਖਿਆ ਅੱਜ ਤੇ ਐਗਰੀ ਹੋਣਾ ਸਾਰਿਆਂ ਦਾ ਔਖਾ ਆ
0: ਜੀ।
8: ਤੇ ਮੈਂ ਤੁਹਾਨੂੰ ਇਹਨਾਂ ਵੀ ਕਵਾਂ, ਮੈਂ ਜੌਬ ਵੀ ਕਰਦੀ ਆ ਐਂਡ ਆਈ ਹੈਵ 3 ਕਿਡਸ ਹਨਾ, ਤੇ ਮੈਨੂੰ ਲੱਗਦਾ ਆ ਵੀ ਦੋਨਾਂ ਦੇ ਨਾ ਥੋੜੀ ਪ੍ਰੋਬਲਮ ਕੰਮ ਦੀ ਘੱਟ ਹੁੰਦੀ ਆ, ਥੋੜੀ ਕਮਿਊਨੀਕੇਸ਼ਨ ਦੀ ਜ਼ਿਆਦਾ ਹੁੰਦੀ ਆ। ਤੇ ਕਈ ਵਾਰ ਕਿਉਂਕਿ ਜਿਹੜਾ ਬੰਦਾ ਬਾਹਰੋਂ ਕੰਮ ਕਰਕੇ ਆਇਆ, ਯੂ ਡੋਂਟ ਨੋ ਵੀ ਉਹ ਕਿੱਦਾਂ ਦਾ ਦਿਨ ਨਿਕਲਿਆ, ਉਹਦਾ ਕੀ ਐਕਸਪੀਰੀਅੰਸ ਰਿਹਾ, ਕੀ ਉਹਦੇ ਨਾਲ ਹੋਇਆ, ਉਹਦਾ ਮੈਂਟਲ ਸਟੇਜ ਕੀ ਆ ਹਨਾ। ਜਿਹੜਾ ਘਰੇ ਆ ਉਹਦਾ ਕਿੱਦਾਂ ਦਾ ਨਿਕਲਿਆ ਬਾਹਰ ਵਾਲੇ ਨੂੰ ਸਮਝ ਨੀ ਆ। ਤੇ ਕਈ ਵਾਰ ਕੀ ਹੁੰਦਾ ਉਹ ਵੀ ਇਰੀਟੇਟ ਆਇਆ ਹੁੰਦਾ, ਬਸ ਬੰਦਾ ਟ੍ਰਿਗਰ ਹੋਣ ਲਈ ਬੈਠਾ ਹੁੰਦਾ ਹਨਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ, ਐਕਚੁਅਲੀ ਜਿਹੜੇ ਥੋੜੇ ਜਿਹੜੇ ਬੰਦਾ ਕਹਿੰਦਾ ਮੈਂ ਬਾਹਰੋਂ ਆਇਆ ਕੇ ਵੈਕਿਊਮ ਕਰਨਾ ਜਾਂ ਕੁਕਿੰਗ ਹਨਾ, ਇਹ ਹਾਰਡ ਆ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਹੁੰਦਾ ਯੂ ਹੈਵ 2 ਡੇਜ਼ ਆਫ ਹਨਾ ਵੀਕ।
0: ਤੁਸੀਂ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ?
8: ਮੈਂ ਇੰਸ਼ੋਰੈਂਸ ਕਰਦੀ ਹਾਂ।
0: ਇੰਸ਼ੋਰੈਂਸ, ਬਟ ਤੁਹਾਡਾ ਫਿਰ ਜ਼ਿਆਦਾਤਰ ਜ਼ਰੂਰੀ ਨਹੀਂ ਵੀ ਤੁਸੀਂ ਦਫ਼ਤਰ 'ਚ ਹੋਣਾ, ਘਰੋਂ ਵੀ ਕਰ ਸਕਦੇ ਹੋ, ਰਾਈਟ?
8: ਨਹੀਂ, ਉਹ ਡਿਪੈਂਡ ਕਰਦਾ, ਮੈਂ ਬ੍ਰੋਕਰ ਹਾਂ, ਮੈਂ ਆਫਿਸ ਜਾਂਦੀ ਹਾਂ।
0: ਸੋ ਤੁਸੀਂ, ਸੋ ਦੋਨੋਂ ਚੀਜ਼ਾਂ ਤੁਸੀਂ ਦੇਖੀਆਂ ਕੀਤੀਆਂ, ਦੋਨਾਂ ਚੋਂ ਕਿਹੜੀ ਔਖੀ ਆ, ਕੰਮ ਵਾਲੀ ਜਾਂ ਘਰੇ ਰਹਿ ਕੇ ਬੱਚਿਆਂ ਦੀ ਟੇਕ ਕੇਅਰ ਕਰਨ?
8: ਜਦੋਂ ਤੁਸੀਂ ਕੰਮ, ਦੇਖੋ ਕੀ ਆ, ਜਦੋਂ ਕੰਮ ਤੁਸੀਂ ਕਿਸੇ ਦੇ ਅੰਡਰ ਕਰਦੇ ਆ, ਤੁਸੀਂ ਓਨਰ ਨਹੀਂ ਹੈਗੇ, ਦੈਟਸ ਰੀਅਲੀ ਟਫ, ਕਿਉਂਕਿ ਤੁਹਾਡੇ ਸਿਰ ਤੇ ਕੋਈ ਬੌਸ ਆ, ਯੂ ਆਰ ਅਨਸਰੇਬਲ ਹਨਾ
0: ਜੀ।
8: ਤੇ ਬੱਚਿਆਂ ਵਾਲੇ ਵੀ ਸੌਖੇ ਨਹੀਂ, ਬਟ ਯੂ ਕੈਨ ਸਟਿਲ ਮੈਨੇਜ, ਕਿਉਂਕਿ ਤੁਹਾਡਾ ਆਪਣਾ ਟਾਈਮ ਮੈਨੇਜਮੈਂਟ ਆ। ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਹੈਲਪ ਮਦਰ ਨੂੰ ਚਾਹੀਦੀ ਹੁੰਦੀ ਡੈਫੀਨੇਟਲੀ ਹਨਾ, ਪਰ ਉਹ ਚੀਜ਼ਾਂ ਆਪਾਂ ਕਰ ਸਕਦੇ ਹਾਂ ਵੀ ਜਿਹੜੇ ਮੇਜਰ ਕੰਮ ਹੈ ਜਿਵੇਂ ਗਰੋਸਰੀ ਆ, ਕਲੀਨਿੰਗ ਆ, ਲਾਂਡਰੀ ਆ, ਵੀਕਐਂਡ ਤੇ ਦੋਨੇ ਰਲ ਕੇ ਕਰ ਲਓ।
0: ਬਿਲਕੁਲ ਬਿਲਕੁਲ।
8: ਜਿਹੜੇ

0: ਸਟਿਲ ਨਵੀਂ ਜੇ ਆਈ ਪੀ ਐਲ ਫੁੱਲ ਟਾਈਮ ਮੈਨੂੰ ਬਤਾਇਆ ਮੈਨੇਜਿੰਗ 3 ਕਿਡਸ ਤਾਂ ਸਟਿਲ ਆਪਾਂ ਮੈਨੇਜ ਕਰ ਸਕਦੇ 24 ਜਿਹੜਾ 12 ਆਵਰ ਕੰਮ ਕਰਕੇ ਉਹ ਤੋਂ ਐਕਸੈਪਟ ਨਹੀਂ ਕਰ ਸਕਦੇ ਇਹ ਕਰ ਸਕਦੇ ਵੀ ਫੂਡ ਡਿਸ਼ਿਜ਼ ਰੱਖਦੇ ਜਾਂ ਸਮਥਿੰਗ ਲਾਈਕ ਦੈਟ
1: ਨਹੀਂ ਮੈਂ ਸਮਝਦਾ ਥੋੜੀ ਗੱਲ ਥੈਂਕ ਯੂ ਸੋ ਇਹ ਵੀ ਕਹਿੰਦੇ ਕਿ ਵੀਕਐਂਡ ਤੇ ਕਰਾ ਲਓ ਆਏ ਨਹੀਂ ਵੀ ਬੰਦਾ 12 ਘੰਟੇ ਦੀ ਸ਼ਿਫਟ ਲਾ ਕੇ ਆਇਆ ਤੇ ਉਹ ਤੋਂ ਤੁਸੀਂ ਕੋਈ ਉਮੀਦਾਂ ਰੱਖੋ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498 ਰੋਇਲ ਆਟੋ ਸੈਂਟਰ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਆਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800-905-828-5800 ਤੇ ਕਾਲ ਕਰੋ
2: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ ਐਮ ਡੀ ਨੂੰ ਕਾਲ ਕਰੋ 9-1-5-1-5-4-5-4-8
1: ਬਿਲਕੁਲ 9-9-4-4 ਹੈਲੋ
3: ਹੈਲੋ
1: ਜੀ
3: ਹਾਂਜੀ ਹਾਂਜੀ ਭਾਈ ਕੀ ਹਾਲ ਚਾਲ
1: ਵਧੀਆ ਜੀ ਕਿਵੇਂ ਹੋ
3: ਬਹੁਤ ਵਧੀਆ ਠੀਕ ਠਾਕ ਮੈਨੂੰ ਤੇ ਨਾ ਖਰਾ ਸੋੜੀ ਕਹਿੰਦਾ ਮੈਨੂੰ ਭਾਈ ਜਾਂਦਾ ਆਇਆ ਸੀ ਕਾਲ ਆਈ ਸੀ ਮੈਨੂੰ ਉਹੀ ਹੱਸ ਆਈ ਜਾਂਦਾ ਇਹ ਤਾਂ ਸੁਣ ਕੇ ਕਹਿੰਦੇ
1: ਪਰ ਦੇਖੋ ਬੰਦਿਆਂ ਦੀ ਵੀ ਐਕਸਪੈਕਟੇਸ਼ਨਸ ਕੋਈ ਘੱਟ ਨਹੀਂ ਕਹਿੰਦੇ ਕਿ ਜਦੋਂ ਬੰਦਾ ਕੰਮ ਤੋਂ ਘਰੇ ਆਉਂਦਾ ਜਿਹੜੀ ਘਰ ਵਾਲੀ ਪੈਰ ਵੀ ਦਬਾਵੇ ਨਾਲੇ ਪੂਰਾ ਰੈਡੀ ਸ਼ੈਡੀ ਹੋ ਕੇ ਤਿਆਰ ਤੁਰ ਹੋ ਕੇ ਉਹ ਵੇਟ ਕਰੇ ਪਰ ਆਹ ਕਿਹਦੇ ਕੋਲ ਟਾਈਮ ਹੈ ਰੈਡੀ ਰੁਡੀ ਹੋਣ ਦਾ ਹੈ
3: ਮੈਨੂੰ ਪਤਾ ਕੀ ਲੱਗਦਾ ਨਵੀਂ ਭਾਈ ਜਿੱਦਾਂ ਨਾ ਮਤਲਬ ਮੈਨੂੰ ਲੱਗਦਾ ਨਾ ਹੀ ਜਿਹੜਾ ਹਸਬੈਂਡ ਨੂੰ ਇਹ ਕਹਿਣ ਦੀ ਲੋੜ ਪਵੇ ਕਿ ਮਤਲਬ ਮੈਂ ਬਾਹਰੋਂ ਕੰਮ ਕਰਕੇ ਆਉਂਦਾ ਤੇ ਨਾ ਹੀ ਲੇਡੀ ਨੂੰ ਇਹ ਕਹਿਣ ਦੀ ਲੋੜ ਪਵੇ ਕਿ ਮੈਂ ਮਤਲਬ ਸਾਰਾ ਦਿਨ ਬੱਚੇ ਸਾਂਭਦੀ ਰਹੀ ਤੂੰ ਮੇਰੇ ਨਾਲ ਕੰਮ ਕਰਾਂ ਸਾਰੇ ਮਤਲਬ ਦੋਵੇਂ ਜਾਣੇ ਰਲ ਮਿਲ ਕੇ ਕਰ ਲੈਣ ਥੋੜੇ ਬੱਚੇ ਉਹ ਸਾਂਭ ਲੈ ਹਨਾ ਥੋੜੇ ਬੱਚੇ
1: ਨਹੀਂ ਪਰ ਹੁਣ ਭਾਜੀ ਜਿਹੜਾ ਬੰਦਾ ਜਿਹਦੀ ਰੋਜ਼ ਡਿਊਟੀ ਹੈ ਜਿਹਨੇ ਸਵੇਰੇ 7-8 ਵਜੇ ਚੱਲ ਜਾਣਾ ਤੇ ਉਹਨੇ ਮੁੜਨਾ ਵੀ 6-7 ਵਜੇ ਉਹ ਕਿੱਥੋਂ ਬੱਚੇ ਸਾਂਭੂਗਾ
3: ਹਾਂ ਉਹ ਛੁੱਟੀ ਵਾਲੇ ਦਿਨ ਕਰ ਲਵੇ ਫਿਰ ਆਪਣੀ ਡਿਊਟੀ
1: ਚਲੋ ਦੋ ਦਿਨ ਕਰ ਲਵੇ
3: ਮੈਂ ਉਹਦੇ ਕੰਮ ਤੇ ਜਾਣ ਦਿਆ ਮੈਨੂੰ ਬੜਾ
1: ਤੁਹਾਡੇ ਪਰ ਨਹੀਂ ਗੱਲ ਚਲੋ ਇੱਕ ਭਾਜੀ ਨੇ ਵੀ ਕਿਹਾ ਸੀ ਕਿ ਦੂਜੇ ਦਾ ਕੰਮ ਹਮੇਸ਼ਾ ਸੌਖਾ ਲੱਗਦਾ ਹੁਣ ਹੋ ਸਕਦਾ ਕੁਝ ਇੱਕ ਲੇਡੀਜ਼ ਕਹਿੰਦੀ ਹੈ ਤੂੰ ਤਾਂ ਬਾਹਰ ਚੱਲ ਜਾਣਾ ਤੈਨੂੰ ਨਾ ਘਰ ਦੀ ਟੈਨਸ਼ਨ ਆ ਨਾ ਤੈਨੂੰ ਬੱਚਿਆਂ ਦਾ ਰੌਲਾ ਸੁਣਦਾ ਨਾ ਤੈਨੂੰ ਬੱਚਿਆਂ ਦੀਆਂ ਡਿਮਾਂਡਾਂ ਸੁਣਦੀ ਆ ਤੇ ਫਿਰ ਬੰਦਾ ਕਹਿੰਦਾ ਕਿ ਤੂੰ ਆ ਫਿਰ ਮੇਰੇ ਨਾਲ ਇੱਕ ਦਿਨ ਤੈਨੂੰ ਮੈਂ ਦਿਖਾਉਣਾ ਕਿ ਕਿੰਨੀ ਮਿਹਨਤ ਦੇ ਨਾਲ ਕੰਮ ਕਰਨਾ ਪੈਂਦਾ ਸਮਰ ਚ ਪਸੀਨੋ ਪਸੀਨਾ ਬੰਦਾ ਹੋਇਆ ਹੁੰਦਾ ਸੋ ਠੀਕ ਹੈ ਵੀ ਹਮੇਸ਼ਾ ਦੂਜੇ ਦੀ ਲਾਈਫ ਥੋੜੀ ਸੌਖੀ ਲੱਗਦੀ ਆਪਾਂ ਨੂੰ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਗਾਣਾ ਸੁਣਾਉਣਾ ਯਾਰ ਬਹੁਤ ਹੀ ਖੂਬਸੂਰਤ ਗੀਤ ਹੈ ਦੇਖੋ ਸਾਡੇ ਜਿੰਨੇ ਵੀ ਸਟੂਡੈਂਟ ਮਿੱਤਰ ਸੱਜਣ ਨੇ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਆ ਸਟੂਡੈਂਟ ਸਾਡੇ ਵੀਰ ਭੈਣ ਨੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਏ ਨੇ ਤੇ ਰੋਜ਼ ਹੁਣ 15-15 ਘੰਟੇ ਦੀਆਂ ਸ਼ਿਫਟਾਂ ਲਾਉਣੀਆਂ ਪੜ੍ਹਨਾ ਵੀ ਹੈ ਦਿਨ ਰਾਤ ਮਿਹਨਤ ਕਰਨੀ ਸੌਣਾ ਨਹੀਂ ਘਰੋਂ ਦੂਰ ਮਾਪਿਆਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ ਤੇ ਦੁੱਖ ਲੱਗਦਾ ਚਲੋ ਜਦੋਂ ਆਪਾਂ ਫਿਰ ਵੀ ਕਹਿੰਦੇ ਹਾਂ ਮਾੜੇ ਆ ਸਟੂਡੈਂਟ ਇਹ ਹੈ ਉਹ ਹੈ ਚਲੋ ਦੇਖੋ ਜ਼ਿੰਦਗੀ 'ਚ ਨਾ ਚੰਗੇ

ਮਾੜੇ ਸਾਰੇ ਮਿਲਦੇ ਆ, ਜ਼ਰੂਰੀ ਨਹੀਂ ਵੀ ਇੱਕ ਬੰਦਾ ਮਾੜਾ, ਸਾਰੇ ਮਾੜੇ ਨੇ। ਸੋ ਬੜੇ ਸਟੂਡੈਂਟ ਸਾਡੇ ਮਿੱਤਰ ਸੱਜਣ ਨੇ ਜਿਹੜੇ ਮਿਹਨਤ ਨਾਲ ਕੰਮ ਕਰਦੇ। ਇੱਕ ਗੀਤ ਆਇਆ ਅਮਰਦੀਪ ਦੇਵਗਨ ਹੋਰਾਂ ਦਾ, ਬੜਾ ਖੂਬਸੂਰਤ ਗੀਤ ਹੈ। ਅਮਰਦੀਪ ਦੇਵਗਨ ਹੋਰਾਂ ਨੇ ਲਿਖਿਆ ਵੀ ਹੈ ਅਤੇ ਗਾਇਆ ਵੀ ਹੈ, ਅਤੇ ਮਿਊਜ਼ਿਕ ਦ ਕਲਾਕਾਰ ਸਟੂਡੀਓਜ਼ ਨੇ ਕੀਤਾ। ਰੰਗਰੇਜ਼ ਫਿਲਮਸ ਦੀ ਵੀਡੀਓ ਹੈ ਅਤੇ ਲੰਡਨ ਅੰਟੇਰੀਓ, ਕਿਆ ਬਾਤ ਹੈ, ਲੰਡਨ ਦੇ ਵਿੱਚ ਸ਼ੂਟ ਕੀਤਾ ਗਿਆ ਗੀਤ ਹੈ। ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ, ਮੈਨੂੰ ਯਾਦ ਹੈ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਮਰਦੀਪ ਦੇਵਗਨ ਹੋਰਾਂ ਦਾ ਗੀਤ ਆਇਆ ਸੀਗਾ ਇੰਟਰਨੈਸ਼ਨਲ ਸਟੂਡੈਂਟ, ਬੜਾ ਚੱਲਿਆ ਯਾਰ ਗਾਣਾ, ਅਤੇ ਉਸਦੀ ਵੀ ਪ੍ਰਮੋਸ਼ਨ ਅਸੀਂ ਪੰਜਾਬੀ ਦਾਰਾ 'ਤੇ ਕੀਤੀ ਸੀ, ਆਈ ਰਿਮੈਂਬਰ। ਅਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਸਟੂਡੈਂਟ 2 ਵੀ ਆਇਆ, ਅਤੇ ਹੁਣ ਸਟੂਡੈਂਟ ਮਹਿਕਮਾ ਗੀਤ ਅਮਰਦੀਪ ਹੁਣਾਂ ਨੇ ਰਿਲੀਜ਼ ਕੀਤਾ। ਸੋ ਤੁਸੀਂ ਵੀ ਯੂਟਿਊਬ 'ਤੇ ਜਾਓ, ਸਟੂਡੈਂਟ ਮਹਿਕਮਾ ਸਰਚ ਕਰੋ, ਅਮਰਦੀਪ ਦੇਵਗਨ, ਆਪਣੀਆਂ ਰੀਲਾਂ ਰੂਲਾਂ ਬਣਾਓ ਬਈ, ਅਤੇ ਸਪੋਰਟ ਕਰੋ। ਸੁਣਦੇ ਆ ਲੋਕ ਬੋਲ ਇਸ ਗੀਤ ਦੇ, ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
0: ਚਰਖਾ ਕੱਤਦੀਆਂ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835

0: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
0: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamakedar festival season se
3: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
4: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
3: ਹੋਮ ਆਟੋ ਕਮਰਸ਼ੀਅਲ ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
5: ਨਾਲੇ ਚੋਪੜੀਆਂ ਨਾਲੇ ਦੋ
6: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
7: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
6: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
7: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
8: ਕਾਲ ਗਗਨ ਔਰ ਗੁਰਿੰਦਰ ਐਟ 905-286-9257
9: Ladies and gentlemen, you are not ready for this.
10: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
11: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
10: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
11: ਕਾਲ 6476068110
10: ਔਰ ਵਿਜ਼ਿਟ sharmamortgages.com
12: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
13: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ
14: ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
15: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
1: 647-835-5294-647-835-5294 ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251
16: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
17: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
17: 416-717-2929
1: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
18: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
19: ਸੰਡੇ 6 ਸਤੰਬਰ 11 ਵਜੇ ਤੋਂ 4 ਵਜੇ ਐਟ ਬੱਲੇ ਬੱਲੇ ਫਾਰਮ
18: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜ਼ਨੇਬਲ ਰੇਟਸ ਤੇ
19: ਤੁਸੀਂ ਆਪਣੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬਸ ਆ ਜਾਓ ਫਿਰ 6 ਸਤੰਬਰ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ 13219 ਚਿੰਕੂਜ਼ੀ ਰੋਡ ਕੈਲੇਡਨ
18: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ कॉल करो 647-835-5494।
20: पाजी अज करे तंदूरी बनाओ पर जो स्वाद तंदूरी बॉयज दे आना ओ करे नहीं बन पाउना।
21: हाय गाइस एंजॉय करो तंदूरी बॉयज वेज नॉन वेज स्वादले तंदूरी खाने ले पहुंचो तंदूरी बॉयज।
22: सांझा विरसा रेडियो दा रेफरेंस देन ते पाओ 10% डिस्काउंट। पाठ जागो अते वेडिंग ले आज ही कैटरिंग बुक करो 905-956-2111 905-451-9200। सर्विंग यू फ्रॉम 3 लोकेशंस।
23: ਸਤਿ ਸ਼੍ਰੀ ਅਕਾਲ ਜੀ ਮੈਂ ਸਗਨਦੀਪ ਸੋਫਾ ਸਟੂਡੀਓ ਤੋਂ ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ ਰਾਊਂਡ ਸੋਫੇ ਪਾਈ ਸ਼ੇਪ ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ$50 ਮਹਿੰਗੇ ਹੋਈਏ ਸੇਲਾਂ ਦਾ ਲਾਲਚ ਨਹੀਂ ਦਿੰਦੇ ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ ਸਪਰਿੰਗਾਂ ਦੀ ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ 8550 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca। ਥੈਂਕ ਯੂ ਜੀ।
24: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ।
25: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
26: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
27: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
25: ਕਾਲ ਕਰੋ JN ਗੈਰੀ ਨੂੰ
27: 905-459-5533
25: 905-459-5533 ਤੇ
27: PNJ ਸਪ੍ਰਿੰਗ ਵੀਲ ਅਲਾਈਨਮੈਂਟ।
18: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5594-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਂਪ ਗਿਆ। ਕਹਿੰਦਾ ਦਿਲ ਪਤਾ ਨਹੀਂ ਦਿਲ ਦੀ ਰਮਜ ਕਿੱਦਾਂ ਭਾਂਪ ਗਿਆ, ਸੀਧੇ ਵਿੱਚੋਂ ਨਿਕਲ ਕੇ ਉਹ ਖੁਦ ਹੀ ਆਪ ਗਿਆ। ਜਿਸ ਦਿਨ ਤੋਂ ਚੜ੍ਹ ਗਿਆ ਸੀ ਨਾ ਉਸਦਾ ਬੁੱਲਾਂ 'ਤੇ ਮਾਲਾ ਛੁੱਟੀ ਪਾਠ ਛੁੱਟਾ, ਕਿਧਰੇ ਮੇਰਾ ਜਾਪ ਗਿਆ। ਇਸ਼ਕ ਵਿੱਚ ਗਵਾ ਲਿਆ ਹੈ ਸਾਰਾ ਕੁਝ ਉਸਨੇ, ਨਾਮ ਦੀ ਛੱਡ ਦੁਨੀਆ ਉੱਤੇ ਆਸ਼ਕ ਛਾਪ ਗਿਆ। ਕਹਿੰਦਾ ਪਿਆਰ ਕਦੇ ਵੀ ਮਿਲਿਆ ਨਹੀਂ ਸੱਚਾ ਨਾ ਝੂਠਾ, ਪਤਾ ਨਹੀਂ ਬਿਰਹੋ ਦਾ ਕਿਹੜਾ ਰਾਗ ਅਲਾਪ ਗਿਆ। ਰਹਿ ਗਿਆ ਇਸ ਦੁਨੀਆ ਉੱਤੇ ਮੈਂ ਯਤੀਮ ਵਿਚਾਰਾ, ਪਹਿਲਾਂ ਤੁਰ ਗਈ ਮਾਂ ਮੇਰੀ ਫਿਰ ਮੇਰਾ ਬਾਪ ਗਿਆ, ਲੈ ਕੇ ਆਪਣੇ ਨਾਲ ਭਾਵੇਂ ਕੁਝ ਵੀ ਨਹੀਂ ਗਿਆ। ਉਂਝ ਤਾਂ ਉਹ ਧਰਤੀ ਸਾਰੇ ਸ਼ਹਿਰ ਦੀ ਨਾਪ ਗਿਆ, ਅੱਜ ਤੱਕ ਵੀ ਭੁਗਤ ਰਿਹਾ ਹੈ ਉਹ ਸਜ਼ਾ ਜਿਸ ਦੀ, ਅੱਜ ਤੱਕ ਵੀ ਭੁਗਤ ਰਿਹਾ ਹੈ ਉਹ ਸਜ਼ਾ ਜਿਸ ਦੀ, ਮਦਹੋਸ਼ ਦੇ ਹੱਥੋਂ ਹੋ ਪਤਾ ਨਹੀਂ ਕਿਹੜਾ ਪਾਪ ਗਿਆ, ਮਦਹੋਸ਼ ਦੇ ਹੱਥੋਂ ਹੋ ਪਤਾ ਨਹੀਂ ਕਿਹੜਾ ਪਾਪ ਗਿਆ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 1 ਸਤੰਬਰ, ਮਹੀਨੇ ਦਾ ਪਹਿਲਾ ਦਿਨ, ਮਹੀਨੇ ਦਾ ਪਹਿਲਾ ਮੰਗਲਵਾਰ, 226 ਦੀ ਸਵੇਰ ਦਾ ਪ੍ਰੋਗਰਾਮ ਸੰਜੇ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਵਿਰਸਾ ਸੁਣ ਦਿਓ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 21 ਟੈਂਪਰੇਚਰ ਆ, ਫੀਲ ਲਾਈਕ 22 ਕਰਦੇ, 27 ਸ਼ਾਮ ਨੂੰ ਆ, ਰਾਤ ਨੂੰ 27 ਦੁਪਹਿਰ ਨੂੰ ਆ, ਸ਼ਾਮ ਨੂੰ 30 ਆ, ਰਾਤ ਨੂੰ 25 ਟੈਂਪਰੇਚਰ। 6:42 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਅਤੇ 7:54 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, 905-673-3337। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਆ, ਰੋਡ ਕੋਈ ਬਲੋਕ ਹੈਗਾ, ਹਾਈਵੇ ਬਲੋਕ ਆ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਤਾਂ ਰੋਡ ਬਲੋਕ ਆ, ਐਂਬੂਲੈਂਸਾਂ ਜਾਂ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਨੇ ਭਾਈ, ਜਾਂ ਕਿਸੇ ਨਾਕਾ ਨੁੱਕਾ ਲਾਇਆ ਹੋਇਆ ਪੁਲਿਸ ਵਾਲਿਆਂ ਨੇ, ਦੂਰਬੀਨਾਂ ਲਾਈਆਂ ਹੋਈਆਂ, ਕੈਮਰੇ ਲਾਏ ਹੋਏ ਆ, ਫਿਰ ਤੁਸੀਂ ਭਾਈ 905-673-3337 'ਤੇ ਦੱਸ ਸਕਦੇ ਹੋ। ਬਾਕੀ ਵੀ ਭੈਣ ਭਰਾਵਾਂ ਨੂੰ ਥੋੜ੍ਹਾ ਜਿਹਾ ਸੇਵਿੰਗ ਹੋ ਜੂ, ਉਹਨਾਂ ਦੀ ਟਾਈਮ ਦੀ ਵੀ ਅਤੇ ਪੈਸਿਆਂ ਦੀ। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜੇ ਮੈਸੇਜ ਪਾਉਣੇ ਆ ਵਟਸਐਪ ਕਰਨਾ 647-5552-5-647-835-5294 'ਤੇ ਆਪਣੀ ਮੈਸੇਜ ਜ਼ਰੀਏ ਵਟਸਐਪ 'ਤੇ ਗੱਲਬਾਤ ਹੋ ਸਕਦੀ ਹੈ, ਜਾਂ ਫਿਰ ਤੁਸੀਂ 5 ਵਜੇ ਤੋਂ ਬਾਅਦ ਮੈਨੂੰ ਐਨੀ ਟਾਈਮ ਨੰਬਰ ਘੁਮਾ ਸਕਦੇ ਹੋ ਦਿਲ ਦੀਆਂ ਡਾਇਰੀਆਂ 'ਤੇ ਜਿਹੜਾ ਤੁਹਾਡਾ ਲਿਖਿਆ ਹੋਇਆ। ਅਤੇ 6 ਤਰੀਕ ਦੀ ਸਭ ਨੂੰ ਹੁਣ ਆਸ ਆ, ਅਤੇ 6 ਤਰੀਕ ਦਾ ਅੱਜ ਫਿਰ ਮੀਂਹ ਦਿਖਾ ਰਿਹਾ 60%, ਹੁਣ ਮੈਨੂੰ ਪਤਾ ਨਹੀਂ ਹੈ ਕੀ ਹਿਸਾਬ ਕਿਤਾਬ ਰੱਬ ਕੀ ਕਰਦਾ, ਰੱਬ ਤਾਂ ਫਿਰ ਹੁਣ ਰੱਬੇ ਹੀ ਆ, ਪਰਮਾਤਮਾ ਤਾਂ ਪਰਮਾਤਮਾ ਹੀ ਆ, ਬਸ ਉਹਦਾ ਤਾਂ ਰੰਗ ਨਿਆਰੀ ਆ, ਉਹਦੀਆਂ ਰਜ਼ਾ 'ਚ ਰਹਿਣਾ ਪੈਣਾ, ਰਜ਼ਾ ਤੋਂ ਬਿਨਾਂ ਉਹਦੀਆਂ ਤਾਂ ਹਿੱਲ ਪੱਤਾ ਨਹੀਂ ਸਕਦਾ। ਪਰ ਉਹ ਕਹਿੰਦੇ ਨਹੀਂ ਪੰਜਾਬੀ ਦੇ ਵਿੱਚ, ਭੰਬਲ ਭੂਸਾ ਜਾ ਕਾਹਤੋਂ ਪੇ ਫਿਰਦਾ ਯਾਰ, ਤੂੰ ਜ਼ਿਆਦਾ ਪਾਏ ਲੈ ਅਤੇ ਜਾਂ ਹਟੇ ਜਾ ਉਸ ਦਿਨ, ਹੈ ਨਾ, ਜਿਹੜੇ ਜਿਹੜੇ ਫੰਕਸ਼ਨ ਜੋ ਵੀ ਅਗਲੇ ਨੇ ਲਿਖਿਆ ਕਿਸੇ ਨੇ ਵੀ, ਜੇ ਆਹ ਰੋਜ਼ ਇਹ ਮੌਸਮ ਜਿਹਾ ਹੋਰ ਪਤਾ ਨਹੀਂ ਇਹੀ ਡਰਾਈ ਡਰੂਈ ਜਾਂਦੇ ਰੱਬ ਵੱਲੋਂ ਤਾਂ ਔਖੀ ਰਿਪੋਰਟੇ ਹੋਊਗੀ, ਹੋ ਸਕਦਾ। ਚਲੋ ਦੇਖਦੇ ਹਾਂ। ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਲੰਘਿਆ, ਉਹ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬੜੀ ਕਹਿੰਦੇ ਖੁੰਡ ਚਰਚਾ ਵਿੱਚੋਂ ਹੀ ਚਰਚਾ ਪੰਜਾਬੀ ਵਿਰਸੇ ਵਾਲੇ, ਕਹਿੰਦੇ ਪਿਛਲੇ ਗੁਣ ਆ ਰਹੇ
0: ਸਾਂਝਾ ਵਿਰਸਾ ਵਾਲੇ,
1: ਸਾਂਝਾ ਵਿਰਸਾ ਵਾਲੇ, ਸੋਰੀ,
0: ਪੰਜਾਬੀ ਵਿਰਸਾ ਵਾਲੇ ਵੀ ਕਰ ਰਹੇ ਆ। ਪੰਜਾਬੀ ਵਿਰਸਾ ਵਾਲੇ 18 ਸਤੰਬਰ ਨੂੰ ਹੰਸਰਾਜ ਹੰਸ ਲਗਾ ਰਹੇ ਹਰਜੀਤ ਭਾਜੀ ਹੋਣੀ, ਉਹਦਾ ਨਾਮ ਵੀ ਹਰਜੀਤ ਦੇ ਹਲੇ ਦੇਖੋ, ਸਿੰਘ ਹਰਜੀਤ, ਲਿਵਿੰਗ ਆਰਟ ਸੈਂਟਰ ਦੇ ਵਿੱਚ 41-41 ਲਿਵਿੰਗ ਆਰਟ ਡਰਾਈਵ ਮਿਸਿਸਾਗਾ, 7 ਵਜੇ 7:30 ਡੋਰਾਂ ਓਪਨ ਹੋ ਜਾਣੀਆਂ। ਹੰਸ ਰਾਜ ਹੰਸ ਦਾ ਸ਼ੋਅ ਦੀਆਂ ਤੁਸੀਂ ਟਿਕਟਾਂ ਲੈਣੀਆਂ ਚਾਹੁੰਦੇ 647-448-1000 'ਤੇ ਸਿੰਘ ਹਰਜੀਤ ਭਾਈ ਨਾਲ ਕਰ ਲਿਓ ਸੰਪਰਕ। ਚਲੋ ਆਉਣ ਦਿਓ ਹੁਣ ਆਪਣੇ ਵਾਲੀ।
1: ਦੇਖੋ ਜੀ, ਮੈਂ ਨਾ ਸਿਰ ਇੱਕ ਚੀਜ਼ ਪੜ੍ਹਦਾ ਸੀ, ਬੰਦਾ ਨਾ ਜੀ ਗਿਆ ਬਾਬੇ ਕੋਲ, ਕਹਿੰਦਾ ਜੀ ਤੁਸੀਂ ਬਿਰਧ ਆਸ਼ਰਮ ਖੋਲਿਆ ਵਾ ਤੇ ਮੇਰੀ ਮਾਤਾ ਦੀ ਤੇ ਮੇਰੀ ਮੁਕਤੀ ਦੀ ਬਣਦੀ ਨੀ ਆਪਸ ਚ,
0: ਮੈਂ ਸੁਣੀ ਆ ਉਹ।
1: ਹਾਂ, ਮੈਨੂੰ ਬੜਾ ਚੰਗਾ ਲੱਗਾ, ਕਹਿੰਦਾ ਜੀ ਉਹਨਾਂ ਦਾ ਮੇਰਾ 80 ਸਾਲ ਦਾ ਰਿਸ਼ਤਾ ਵਾ, ਇਹਦੀ ਵੀ ਚੰਗੀ ਆ, ਪਰ ਕਹਿੰਦਾ ਮਾਤਾ ਇੱਥੇ ਬੋਝ ਪੜੂਗੀ, ਕਹਿੰਦਾ ਮੈਂ ਇਹਨੂੰ ਵੀ ਛੱਡ ਲੈਣਾ ਤੇ ਰੋਟੀਆਂ ਪਾਣੀ ਲਾਊਗੀ, ਸੇਵਾ ਕਰੂਗੀ,
0: ਕਹਿੰਦਾ ਮਾਤਾ ਵੀ ਛੱਡ ਕੇ ਚੱਲਿਆ ਤੇ ਇਹਨੂੰ ਵੀ ਕਹਿੰਦਾ ਉਰੇ ਛੱਡ ਕੇ ਚੱਲਿਆ ਘਰ ਵਾਲੇ, ਮੈਂ ਵੀ ਦੇਖਿਆ
1: ਏਦਾਂ ਨੀ ਕਹਿੰਦਾ ਕਿ ਮੈਂ ਇਹਨੂੰ ਛੱਡ ਚੱਲਿਆ ਕਿ ਮਾਤਾ ਦਾ ਮੈਂ ਆਪ ਰੋਟੀ ਪਾਣੀ ਕਰ ਲੂੰਗਾ ਮਾਤਾ ਜੀ।
0: ਅੱਛਾ, ਮਾਤਾ ਨੂੰ ਕਹਿੰਦਾ ਮੈਂ ਘਰੋਂ ਲੈ ਚੱਲਿਆ ਨਾਲ। ਅੱਛਾ,
1: ਹਾਂਜੀ ਹਾਂਜੀ, ਕਹਿੰਦਾ ਵੀ ਇਹਨੂੰ ਛੱਡ ਚੱਲਿਆ, ਕਹਿੰਦਾ ਚੰਗੀਆਂ ਦੋਨੇ ਹੀ ਨੇ ਪਰ ਆਪਸ ਨੀ ਬਣਦੀ ਨੀ, ਕਹਿੰਦਾ ਮਤਲਬ ਤੁਹਾਡੇ ਠਹਿਰ ਤੁਸੀਂ ਸੁਣਦੇ ਜੀ ਲਓ ਰੋਜ਼ ਕਾ
0: ਨਹੀਂ ਗੁੱਡ ਆ ਵਧੀਆ। ਤੇ ਆ ਮੌਸਮ ਦਾ ਕੀ ਕਰੀਏ ਹੁਣ,
1: ਮੌਸਮ ਲੱਗਾ ਨੀ ਇੱਥੇ ਮੁੜ ਕੇ, ਫਿਰ ਮੈਂ ਤੁਹਾਡੇ ਨਾਲ ਲੱਗ ਪਿਆ,
0: ਦੇਖੋ ਮੌਸਮ ਕੀ ਕਹਿੰਦਾ।
1: ਮੌਸਮ ਨੇ ਕੀ ਕਹਿਣਾ ਚਾਹੁੰਦੇ ਮੌਸਮ ਵੀ
0: ਕੋਈ ਨੀ ਫਿਰ ਹੁਣ ਦੇਖੀ ਜਾਊ ਐਤਕੀ ਟੈਂਟ ਦੇ ਵਿੱਚ ਜਗਾੜ ਕੱਢ ਦਾਂਗੇ ਐਤਕੀ ਨੀ ਪੁੱਛਦੇ ਫਿਰ ਦੇਖੀ ਜਾਊ ਕਿਹੜਾ ਕੁਛ ਹੋਊ ਚਲੋ ਲੱਭ ਜੂ ਥੈਂਕ ਯੂ ਬਾਸੀ ਸਾਹਿਬ ਨੰਗੇ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜਿਹੜਾ ਬੰਦਾ ਜ਼ਿਆਦਾ ਪਾਠ ਪੂਜਾ ਕਰਦਾ ਮਤਲਬ ਤੁਸੀਂ ਵੀ ਪਾਠ ਪੂਜਾ ਬਹੁਤ ਕਰਦੇ ਹੋ ਗੁਟਕਾ ਸਾਹਿਬ ਦਾ ਬਾਬਾ ਜੀ ਦਾ ਚਲੋ ਆਸ਼ੀਰਵਾਦ ਆ ਕਿ ਕਿਸੇ ਕਿਸੇ ਤੇ ਹੋ ਸਕਦਾ ਸਾਡੇ ਵਰਗੇ ਪਾਪੀਆਂ ਦੇ ਤਾਂ ਹੋਣਾ ਨਹੀਂ ਹਲੇ ਗਾਹਾਂ ਹੋ ਜਾਵੇ ਪਤਾ ਨਹੀਂ ਵਾਹਿਗੁਰੂ ਦੀ ਕਿਰਪਾ ਪਰ ਫਿਰ ਰੱਬ ਨੂੰ ਕਹਿ ਨਹੀਂ ਸਕਦੇ ਸਾਰੇ ਇਕੱਠੇ ਹੋ ਕੇ ਇਹ
2: ਕਹਿੰਦੇ ਅਸੀਂ ਰੋਜ਼
0: ਆ ਹੁਣ ਫੇਰ ਮੀਂਹ ਦਿਖਾਈ ਜਾਂਦਾ ਕੱਲ ਮੀਂਹ ਨਹੀਂ ਸੀ ਦਿਖਾਉਂਦਾ
2: ਉਹਨੇ ਆਪਣੀ ਡਿਊਟੀ ਕਰਨੀ
0: ਹੈ ਹੈ
2: ਤੁਸੀਂ ਆਪਣੀ ਕਰਨੀ ਉਹਨੇ ਆਪਣੀ ਕਰਨੀ ਹੈ
0: ਕਹਿੰਦੇ ਅਰਦਾਸ ਦੇ ਵਿੱਚ ਬਹੁਤ ਖਰੇ ਬਲ ਕੀ ਸ਼ਕਤੀ ਹੁੰਦੀ ਅਰਦਾਸ ਚ ਸ਼ਕਤੀ ਹੁੰਦੀ ਹੈ ਨਾ
2: ਤੁਸੀਂ ਇੱਕ ਮੇਲਾ ਕਰਨਾ ਹੋਣਾ ਖਬਰੇ ਕਿੰਨੇ ਲੋਕਾਂ ਦੇ ਢਿੱਡ ਭਰਨੇ
0: ਸੱਚੀ ਗੱਲ ਸੱਚੀ ਗੱਲ ਕਿੱਥੇ ਕਿੱਥੇ ਪਾਣੀ ਪਹੁੰਚਾਉਣਾ ਉਹਨੇ ਨੇਪਾਲ ਚ ਤਾਂ ਹੀ ਪਹੁੰਚਾਦਾ
2: ਉਹਦੇ ਰਜਾ ਚ ਰਾਜੀ ਰਹਿਣਾ ਚਾਹੀਦਾ ਬੇਫਿਕਰ
0: ਉਹਦੀਆਂ ਰਜਾ ਚ ਰਾਜੀ ਜੀ ਹੈ ਨੀ ਨਾ ਕੁਛ ਹੋਰ ਉਹ ਤੋਂ ਬਿਨਾਂ ਹੱਲ ਨੀ ਕੋਈ
2: ਪੂਰੇ ਰਾਊਂਡ ਕਰ ਲਾਵਾਂਗੇ ਬੇਫਿਕਰ
0: 60% ਮੀਂਹ ਦਿਖਾ ਰਿਹਾ ਅੱਜ ਸੰਡੇ ਨੂੰ ਹੁਣ 55 ਤੇ ਆ ਗਿਆ ਆਹ ਕੰਮ ਲੋਟ ਆ ਯਾਰ ਹੁਣ 55 ਤੇ ਆ ਗਿਆ ਆ 3 ਕੁ ਮਿੰਟ ਪਹਿਲਾਂ 60 ਸੀ
2: ਮੈਂ ਕਿਹਾ ਦੇਖਦਾ ਜਾ 20 ਤੇ ਆ ਜਾਣਾ
0: ਆਏ ਰੱਬ
2: ਉਹ ਬਾਬੇ ਦੀ ਫੁੱਲ ਕਿਰਪਾ ਦੇ ਰਹਿ
0: ਹੈ
2: ਬਾਬੇ ਦੀ ਫੁੱਲ ਕਿਰਪਾ ਦੇ ਇਤਬਾਰ ਕਰੋ ਬਸ
0: ਚੱਲ ਬਸ ਠੀਕ ਆ
2: ਬਾਬਾ ਜੀ ਨੇ ਸਭ ਕਰ ਦੇਣਾ ਲੋਕਾਂ ਨੂੰ ਸੌਣਾ ਹੈ
0: ਆਹੋ
2: ਰੋਣਾ ਥੋੜਾ ਆਪਾਂ ਤਾਂ ਹਸਾਉਣੇ ਆ ਲੋਕ
0: ਬਸ ਹਸਾਉਣੇ ਆ ਲੋਕ ਇਸ ਦਾ ਸ਼ੁਕਰ ਮੇਲਾ ਕਰਨਾ
2: ਆਪੇ ਬਾਬਾ ਸਾਡੀ ਮਦਦ ਕਰੂਗਾ
0: 100% ਕਰੂਗਾ ਜੀ ਕਰੂਗਾ
2: ਚੜ੍ਹਦੀ ਗੱਲਾਂ ਤੇਰੇ ਪਾਣੇ ਦਰਬਾਰ ਦਾ ਭਲਾ
0: ਥੈਂਕ ਯੂ ਲਵ ਯੂ ਲਵ
2: ਜਦੋਂ ਰਹੋ ਚੜ੍ਹਦੀ ਗੱਲਾਂ ਰਹੋ
0: ਵਾਹਿਗੁਰੂ ਵਾਹਿਗੁਰੂ 15-10 ਪਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਨੂੰ
3: ਆਹੋ
0: ਇਹ ਚੰਗਾ ਮੌਸਮ ਨੇ ਕਦੀ ਗੇੜ ਪਾਏ ਆ ਸਾਰੀ
3: ਨਹੀਂ ਤੁਸੀਂ ਤਿਆਰੀਆਂ ਮੁਕੰਮਲ ਕਰ ਲੋ ਫਿਰ ਨਹੀਂ ਪਏਗਾ ਉਦਣ ਵੀ ਤੁਸੀਂ ਘਰ ਨਹੀਂ ਕੱਟਿਆ ਤਦੇ ਪਿਆ
0: ਆ ਚੱਕ ਨਹੀਂ ਹੁਣ ਤੁਹਾਡੀ ਬਹੁਤ ਕਿਰਪਾ ਹੋਈ ਹੈ ਪਰਸੋਂ
3: ਨਹੀਂ ਆਹ ਵੀਡੀਓ ਤਾਂ ਮੈਂ ਹੁਣੇ 5 ਮਿੰਟ ਪਹਿਲਾਂ ਦੇਖ ਕੇ ਹਟਿਆ ਜੋ ਸੰਧੂ ਸਾਹਿਬ ਕਹਿ ਕੇ ਗਏ ਉਹ ਤੁਹਾਨੂੰ ਕਿਵੇਂ ਸਹੀ ਲੱਗੀ ਉਹ ਤਾਂ ਗਲਤ ਆ ਬੰਦੇ ਨੇ ਉਹ ਮੂਰਖ
0: ਕਿਹੜੀ ਹੈਲੋ ਤੁਹਾਡੀ ਆਵਾਜ਼ ਘੱਟ ਗਈ ਹੈਲੋ ਰਵੀ ਜੀ ਤੁਹਾਡੀ ਆਵਾਜ਼ ਘੱਟ ਗਈ ਹੁਣ ਆ ਗਈ ਹਾਂਜੀ ਹੁਣ ਠੀਕ ਆ ਹੁਣ ਠੀਕ ਆ
3: ਮੈਂ ਕਿਹਾ ਜਿਹੜੀ ਆ ਸੰਧੂ ਸਾਹਿਬ
0: ਨਹੀਂ ਤੁਹਾਡੀ ਫੇਰ ਆਵਾਜ਼ ਕੱਟ ਗਈ ਕਿੱਧਰੋਂ ਤੁਹਾਡਾ ਫੋਨ ਨਹੀਂ ਕੰਟੈਕਟ ਹੋ ਰਿਹਾ ਲੱਗਦਾ
3: ਦੁਬਾਰਾ ਲਾਉਣ
0: ਅੱਛਾ ਓਕੇ 82-05 ਜੀ ਸਤਿ ਸ਼੍ਰੀ ਅਕਾਲ ਜੀ ਨੂੰ
4: ਸਤਿ ਸ਼੍ਰੀ ਅਕਾਲ ਜੀ
0: ਕਿੱਦਾਂ ਸਿੱਧਾ
4: ਵਧੀਆ ਜੀ ਮੈਂ ਹਾਜ਼ਰੀ ਲਵਾ ਦੀ ਤੁਸੀਂ ਕਿਹੜਾ ਹਾਜ਼ਰੀ ਲਵਾ ਦਿਆ ਕਰੋ ਲਵਾ ਤੀ
0: ਧੰਨ ਭਾਗ ਜੀ ਨੂੰ ਕੀ ਸ਼ੁਭ ਨਾਮ ਤੁਹਾਡਾ
4: ਦਵਿੰਦਰ ਸੰਧੂ ਜੀ
0: ਅੱਛਾ ਦਵਿੰਦਰ ਸੰਧੂ ਠੀਕ ਆ ਆਉਣਾ ਹੁਣ 6 ਤਰੀਕ ਨੂੰ ਉੱਥੇ ਚਾਹੇ ਮੀਂਹ ਚੱਲੇ ਚਾਹੇ ਚੱਲੇ ਝੱਖੜ
4: ਛੁੱਟੀ
0: ਕਰ ਲਾਂਗੇ ਕੋਈ ਨੀ ਇੱਕ ਦਿਨ ਦੇਖਣਾ ਕੀ ਆ ਦਿਖਾਉਣਾ ਕੁਛ ਨੀ ਬਸ ਆਪਾਂ ਉੱਥੇ ਜਾਣਾ ਤੁਸੀਂ ਆ ਕੇ ਮੇਰੇ ਨਾਲ ਮਿਲੋ ਸਪੈਸ਼ਲ 82-05 ਮੈਂ ਨੰਬਰ ਲਾਉਂਗਾ ਤੁਹਾਡਾ ਉਦੋਂ ਨੂੰ
4: ਓਕੇ ਜੀ ਓਕੇ ਥੈਂਕ ਯੂ
0: ਲਵ ਜੂ ਥੈਂਕ ਯੂ ਹਾਂਜੀ ਆਪਣੇ ਬਵਿੰਦਰ ਜੀ ਜੀ ਆਇਆਂ ਨੂੰ ਆਜੋ
3: ਹਾਂਜੀ ਮਿਹਰਬਾਨੀ ਆ ਜਿਹੜੀ ਵੀਡੀਓ ਦੀ ਗੱਲ ਕਰਦੇ ਆ ਮੈਂ 15 ਮਿੰਟ ਪਹਿਲਾਂ ਹੀ ਦੇਖੀ ਆ ਸੰਧੂ ਸਾਹਿਬ ਗੱਲ ਕਰਕੇ ਗਏ ਆ ਉਹ ਘਰ ਵਾਲੀ ਆਪਣੇ ਸਾਧ ਦੇ ਛੱਡ ਗਿਆ ਸਾਧ ਦੀਆਂ ਮੌਜਾਂ ਲੱਗ ਗਈਆਂ ਉਹ ਚ ਅਕਲ ਵਾਲੀ ਗੱਲ ਕਿਹੜੀ ਕੀਤੀ ਉਹਨੇ ਮੂਰਖਤਾ ਕੀਤੀ ਬੰਦੇ ਨੇ ਬੇਵਕੂਫ ਬੰਦਾ
0: ਓ ਮਾਈ ਗੋਡ
3: ਦੇਖੋ ਸਾਧ ਦੀਆਂ ਮੌਜਾਂ ਉਹ ਸਾਧ ਖੁਸ਼ ਆ ਉਹਦੇ ਅੰਦਰ ਲੱਡੂ ਫੁੱਟਦੇ ਆ
0: ਪੇ ਕਿੰਨੇ ਵਾਲੇ ਦਿਨ ਲੋਕ ਕਹਿੰਦੇ ਵੀ ਅਸੀਂ ਨੀ ਕਲਾਕਾਰ ਸੁਣਨੇ ਅਸੀਂ ਵੀ ਦੇਖਣੇ ਸਾਨੂੰ ਤਾਂ ਭੁਪਿੰਦਰ ਬਾਈ ਮਿਲਣਾ ਚਾਹੀਦਾ
3: ਸਹੀ ਕੰਮ ਕੀਤਾ ਉਹ ਥੱਲੇ ਮੈਂ ਟਿੱਪਣੀਆਂ ਲੋਕਾਂ ਦੀਆਂ ਪੜ੍ਹੀਆਂ ਸਾਰੀਆਂ
0: ਜਕਾਰੇ ਦਾ ਛੱਡੇ ਆ ਨਾ ਉਹ ਬੋਲੇ ਸੋਹਣੇ ਹਾਲ ਤਾਂ ਹੋਇਆ ਨਾ
3: ਆਹੋ ਦੱਸੋ ਕਮਾਲ ਦੀ ਗੱਲ ਆ
0: ਰੱਬ ਜੇ ਭੁਪਿੰਦਰ ਬਾਈ ਦੀ ਕਿਸੇ ਨੇ ਸ਼ਕਲ ਦੇਖਣੀ ਆ, ਫੋਟੋ ਦੇਖਣੀ ਆ ਤਾਂ ਵੀਡੀਓ ਪਾਈ ਹੋਈ ਅਸੀਂ ਕੱਲ ਫੇਸਬੁੱਕ ਤੇ ਇੰਸਟਾ ਤੇ ਟਿਕਟੋਕ ਤੇ ਸਾਰੀ ਤਕਰੀਬਨ, ਉੱਥੇ ਜਾ ਕੇ ਵੀ ਦੇਖ ਸਕਦੇ ਹੋ ਵੀ ਇਹ ਬੰਦਾ ਇੰਨੀਆਂ ਸਿਆਣੀਆਂ ਗੱਲਾਂ ਕਰਨ ਵਾਲਾ। ਭੁਪਿੰਦਰ ਬਾਈ ਜੀ ਠੀਕ ਨੀ?
3: ਕਿਹੜੇ ਨਾਂ ਨਾਲ ਬੁਲਾਉਂਦੇ ਆ ਬਾਹਰ, ਏਦਾਂ ਬੁਲਾਉਂਦੇ ਸਾਨੂੰ ਘਰੇ, ਘਰੇ ਕਿਹੜੇ ਪਿਆਰ ਨਾਲ ਬੁਲਾਉਂਦੇ, ਕਹਿੰਦਾ ਘਰੇ ਤਾਂ ਸਾਨੂੰ ਪਿਆਰ ਨਾਲ ਬੁਲਾਉਂਦਾ ਕੋਈ
0: ਨੀ।
3: ਅਸੀਂ ਤਾਂ ਆਪਣੀ ਆਪ ਆਜ਼ਾਦ ਹਸਤੀ ਆ
0: ਬਸ, ਸਿੱਧੀ ਜੀ ਗੱਲ।
3: ਨਹੀਂ ਦੇਖੋ ਮੈਂ ਤਾਂ ਕੱਲਾ ਹੀ ਬਹੁਤ ਹੈ, ਮੈਂ ਕਦੇ ਨੀ ਸੋਚਿਆ ਵੀ ਮੈਂ ਕੱਲਾ ਹਾਂ, ਜਿਵੇਂ ਕੱਲ ਨੂੰ ਮੈਨੂੰ ਲੋੜ ਪੈ ਜਾਏ ਵੀ ਮੈਂ ਕੱਲਾ ਰਹਿ ਜਾਊ, ਭਾਵੇਂ ਸਾਰੇ ਹੀ ਚਲ ਜਾਣ, ਕਰਦੇ ਵੀ ਛੱਡ ਜਾਣ ਜੋ ਮਰਜ਼ੀ, ਮੈਨੂੰ ਕਦੇ ਕੋਈ, ਮੈਂ ਨੀ ਕਦੇ ਵੀ ਮੰਨਦਾ, ਮੈਂ ਤਾਂ ਆਪਣੇ ਆਪ ਹੀ ਹਾਂ।
0: ਅੱਛਾ,
3: ਮੈਨੂੰ ਕਿਸੇ ਦੀ ਲੋੜ ਨੀ ਕਿਸੇ ਦੀ ਵੀ, ਜਿਹੜਾ ਆਪਣਾ ਹੈ ਜਿਹਦੇ ਵਿਚਾਰ ਮਿਲਦੇ ਗੱਲ ਸਹੀ ਕਰਦਾ ਉਹ ਬੰਦਾ ਸਹੀ ਆ, ਉਹ ਮੇਰਾ ਹੀ ਆ, ਚਾਹੇ ਉਹਦੇ ਨਾਲ ਖੂਨ ਦਾ ਰਿਸ਼ਤਾ ਹੈ, ਚਾਹੇ ਬਿੰਦੀ ਨਾਦੀ ਹੈ, ਕੁਛ ਵੀ ਨੀ ਹੈ, ਭਾਵੇਂ ਭਾਵੇਂ ਕੋਈ ਸੜਕ ਤੇ ਤੁਰਿਆ ਜਾਂਦਾ, ਉਹ ਮੇਰਾ ਆਪਣਾ।
0: ਬਸ ਬਸ ਬਸ ਬਸ ਗੱਲ ਤਾਂ ਉਹੀ ਹੈ ਨਾ ਵੀ ਜਿਹੜਾ ਆਪਣੀ ਹਾਂ ਚ ਹਾਂ ਮਿਲਾ ਕੇ ਉਹ ਆਪਣਾ, ਜਿਹੜਾ ਮੜਾ ਜਿਹਾ ਵੀ ਕੋਈ ਤਨ ਮੰਜ ਕਰ ਗਿਆ ਉਹ
3: ਬਗੰਦਾ।
0: ਕੈਸਾ ਰੱਬ ਨੇ ਦਿਲ ਬਣਾਇਆ ਹਨਾ, ਦੇਖ ਲਓ ਆਪਾਂ ਨੂੰ ਜਿਹੜਾ ਬੰਦਾ ਆਪਣੀ ਗੱਲ ਚ ਹਾਂ ਮਿਲਾ ਗਿਆ, ਚਾਹੇ ਗਲਤ ਹੋਵੇ ਗੱਲ,
3: ਸਹੀ ਆ,
0: ਉਹ ਬੰਦਾ ਰੱਬ ਰੂਪੀ ਹੈ,
3: ਰੱਬ ਰੂਪੀ।
0: ਜਿਹੜਾ ਜਿਹੜਾ ਕਹਿੰਦਾ ਵੀ ਨਾ ਵੀ ਕਿਸੇ ਦੇ ਮਾਰੋ ਨਾ ਕੁੱਟੋ, ਤਾਂ ਮੈਨੂੰ ਗੱਲ ਫੇਰ ਚਿੱਤੇ ਆ ਜਾਂਦੇ, ਬੰਦਾ ਗੁੱਸੇ ਕਰਦਾ ਮੈਨੂੰ ਦੱਸ ਯਾਰ।
3: ਨਹੀਂ ਹੋਣਾ ਨੀ ਚਾਹੀਦਾ, ਨਹੀਂ ਦਲੀਲ ਦਿਓ ਆਪਣੀ ਗੱਲ ਦੀ ਫੇਰ ਦੱਸੋ, ਜੇ ਤੁਸੀਂ ਇੱਕੋ ਗੱਲ ਕਰੀ ਜਾਓਗੇ ਨਾ ਉਹ ਫਿਰ ਉਹ ਕੋਈ ਉਹ ਟਾਕ ਸ਼ੋ ਹੋਵੇ ਜੇ ਬੰਦੇ ਬੈਠੇ ਹੋਣ, ਉਹਦਾ ਗੱਲ ਕਰਨ ਦਾ ਕੋਈ ਫਾਇਦਾ,
0: ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ।
3: ਜੇ ਸਾਰੇ ਵੱਖੋ ਵੱਖਰੇ ਦ੍ਰਿਸ਼ਟੀਕੋਣ ਤੋਂ ਗੱਲ ਕਰਨ, ਉਹ ਗੱਲਾਂ ਚੋਂ ਗੱਲ ਫਿਰ ਅੱਗੇ ਨਿਕਲਦੀ ਹੈ, ਬੰਦੇ ਦੀ ਬੁੱਧੀ ਹੋਰ ਤੇਜ਼ ਹੁੰਦੀ ਆ, ਹੋਰ ਪਤਾ ਲੱਗਦਾ। ਜੇ ਸਾਰੇ ਕਹਿਣਾ ਅਸੀਂ ਤਾਂ ਸਹਿਮਤ, ਉਹ ਫਿਰ ਫਿਰ ਤੋਂ ਜੇ ਖੋਤੇ ਬੈਠੇ ਜਾਏ ਕੀ ਹੈ, ਸਹਿਮਤ ਕਿਉਂ ਹੈ ਤੁਸੀਂ ਉਹ ਵੀ ਦੱਸੋ, ਕਿਉਂ ਸਹਿਮਤ ਹੋ,
0: ਕੋਈ ਸ਼ੱਕ
3: ਕਿਉਂ ਨਹੀਂ ਹੋ ਉਹ ਵੀ ਦੱਸੋ,
0: ਕੋਈ ਸ਼ੱਕ।
3: ਫੇਰੇ ਤੁਹਾਡੇ ਵਿਚਾਰ ਤਿੱਖੇ ਹੋਊਗੇ, ਆਸਾਨ ਤੇ ਲੱਗੂਗੇ, ਫਿਰ ਤੁਹਾਨੂੰ ਤੁਹਾਡੀ ਬੁੱਧੀ ਤੇਜ਼ ਹੋਏਗੀ, ਫੇਰੇ ਤੁਸੀਂ ਸਹੀ ਔਰ ਗਲਤ ਦਾ ਨਿਤਾਰਾ ਕਰ ਸਕੋ, ਆਪਣਾ ਜਿਹੜਾ ਵਿਸ਼ਲੇਸ਼ਣ ਕਰੋ, ਮੁਲਾਂਕਣ ਕਰੋ, ਫਿਰ ਉਹਦੇ ਵਿੱਚੋਂ ਰਿੜਕੋ ਗੱਲ ਨੂੰ, ਫਿਰ ਉਹ ਗੱਲ ਸਹੀ ਹੋ ਸਕਦੀ।
0: ਬਿਲਕੁਲ ਬਿਲਕੁਲ ਬਿਲਕੁਲ,
3: ਇੱਕ ਗੱਲ ਦੀ ਤਹਿ ਤੱਕ ਤੁਸੀਂ ਭਾਵੇਂ ਕਿੰਨੇ ਘੰਟੇ ਉੱਤੇ ਬਹਿਸ ਕਰੋ, ਉਹ ਝਗੜਾ ਥੋੜੀ ਕਰਨਾ, ਬਹਿਸ ਹੋਰ ਚੀਜ਼ ਆ, ਤੁਸੀਂ ਆਪਣੀ ਪੱਖ ਦਿਓ।
0: ਬਿਲਕੁਲ ਬਿਲਕੁਲ,
3: ਇਹ ਗੱਲਾਂ ਬਹੁਤ ਸਾਰੀਆਂ ਆਪਾਂ ਕਰਦੇ ਨੀ ਹੈਗੇ, ਹਾਏ ਇਹ ਬਹੁਤ ਸੈਂਸਿਟਿਵ ਮੁੱਦਾ, ਕੋਈ ਮੁੱਦਾ ਸੈਂਸਿਟਿਵ ਨਹੀਂ ਹੈ ਦੁਨੀਆਂ ਚ, ਕੋਈ ਵੀ, ਇਹ ਸਾਡੇ ਬਣਾਏ ਹੋਏ ਆ,
0: ਸਾਡੇ ਬਣਾਏ ਹੋਏ ਆ।
3: ਮਿਹਰਬਾਨੀ
0: ਜੀ, ਗੱਲ ਥੈਂਕ ਯੂ ਥੈਂਕ ਯੂ। ਰਵਿੰਦਰ ਭਾਈ ਤੁਹਾਡੀ ਕਾਲ ਆਉਂਦੀ, ਦੁਬਾਰਾ ਤੁਸੀਂ ਕਾਲ ਕਰ ਲਓ। ਹਾਂਜੀ ਪ੍ਰੋਫੈਸਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ ਜੀ, ਮੈਂ ਕਹਿੰਦਾ ਕਈ ਵਾਰੀ ਨਾ ਬੰਦਾ ਆਪਣੀ ਗੱਲ ਕਰਕੇ ਆਪ ਫਸ ਜਾਂਦਾ ਹੈ
0: ਨਾ,
5: ਜਿਵੇਂ ਹੁਣ ਭੁਪਿੰਦਰ ਵੀਰ ਜੀ ਕਹਿੰਦੇ ਸੀ ਆਪਣੇ ਫੋਨ ਉੱਪਰ ਬਦਲੋ, ਵੀ ਅਸੀਂ ਇਹ ਜਿਹਾ ਫੋਨ ਕੀ ਕਰਨਾ ਜਿਹੜਾ ਦੋ ਵਾਰੀ ਕੱਟਿਆ ਜਾਵੇ, ਗੱਲ
0: ਦੱਸ ਜਿਹੜੀ ਉਹ ਬਦਲਣ ਹੈ,
5: ਉਹ ਬਦਲਣ ਸਾਡੇ ਵਰਗਾ ਫੋਨ ਲੈਣ।
0: ਆਹੋ ਗੱਲ ਤਾਂ ਵੀ ਇਹ ਵੀ ਟੋਕ ਗਈ ਹੈ
5: ਭਾਜੀ, ਭੁਪਿੰਦਰ ਭਾਜੀ ਆਪੇ ਫਸ ਗਏ,
0: ਗੱਲ ਸਹੀ ਆ।
5: ਚਲੋ ਓਕੇ ਸਰ, ਲੋ ਕਰਲਾ
0: ਬਸ, ਚਲੋ ਥੈਂਕ ਯੂ। ਬ੍ਰੇਮ ਗਿੱਲ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
6: ਹਾਂਜੀ ਸਤਿ ਸ਼੍ਰੀ ਅਕਾਲ
0: ਜੀ, ਆ ਨੂੰ ਲੰਘਿਓ।
6: ਭੁਪਿੰਦਰ ਬਾਈ ਜੀ ਗੁਣਾਂ ਦੀ ਗੁਦਲੀ ਆ, ਗੱਲ ਡੂੰਗੀ ਕਰਦੇ ਨੇ ਬੰਦੇ ਚ,
0: ਮਿਲੇ ਤੁਹਾਨੂੰ ਕਦੇ?
6: ਹਾਂਜੀ ਬਿਲਕੁਲ ਮਿਲੇ, ਆਪਾਂ ਗੱਲਬਾਤ ਹੁੰਦੀ ਰਹਿੰਦੀ ਆ।
0: ਹਾਂ ਸੱਚੀ ਗੱਲ, ਬਹੁਤ ਵਧੀਆ ਸਰ।
6: ਮੈਂ ਐਕਚੁਲੀ ਕਾਫੀ ਇਹਨਾਂ ਨੂੰ ਸੁਣਦਾ ਜਾ ਤੇ ਬੜੇ ਧਿਆਨ ਨਾਲ ਸੁਣਨਾ ਪੈਂਦਾ, ਕਿਉਂਕਿ ਆਮ ਬੰਦਾ ਇਹਨਾਂ ਨੂੰ ਸਮਝ ਨੀ ਜਾਂਦਾ। ਤੁਸੀਂ ਹੁਣ ਜਿੱਦਾਂ ਦੇਖੋ ਉਹ ਕਹਿੰਦੇ ਕਿ ਉਹਦੇ ਕੋਲ ਸਾਰਾ ਕੁਛ ਛੱਡੇ ਹੈ ਨਾ, ਉਹ ਤਾਂ ਫਿਰ ਵਾਕਈ ਉਹ ਤਾਂ ਫਿਰ ਜ਼ਿਆਦਾ ਉਹ ਕਿਤੇ ਮਾਪਿਆਂ ਦੇ ਛੱਡ ਕੇ ਆਉਂਦਾ ਨਾ, ਉਹ ਤਾਂ ਚਲੋ ਗੱਲ ਹੋਰ ਸੀਗੀ, ਉਹ ਤਾਂ ਉਹਨਾਂ ਕੋਲ ਛੱਡੇ ਬਾਬਿਆਂ ਕੋਲ
0: ਨਾ, ਆਸ਼ਰਮ ਛੱਡ ਕੇ ਆਇਆ ਜਿੱਥੇ ਬਜ਼ੁਰਗਾਂ ਨੂੰ ਰੱਖਦੇ ਆ ਨਾ, ਓਲਡ ਹੋਮ ਕਹਿ ਲੋ ਜਾਂ ਅਨਾਥ ਆਸ਼ਰਮ ਕਹਿ ਲੋ ਹਨਾ, ਪਤਾ ਨੀ ਹੁਣ ਸੱਚੀ ਆ ਜਾਂ ਝੂਠੀ ਆ ਜਾਂ ਕਿੱਦਾਂ ਰੱਬ ਜਾਣਦਾ ਹੁਣ।
6: ਇੰਨਾ ਜੋ ਜਾਣੀ ਕਿ ਉਹਦੇ ਵਿੱਚੋਂ ਇਹ ਨਿਚੋੜ ਕੱਢਿਆ ਹੋਣਾ ਕਹਾਣੀ ਜੋ ਵੀ
0: माता नू नहीं कर सकदा उहनू रोटी पानी आप बना दो ए हुण इत्थे बजुर्गां दी बाकियां दी सेवा करूगी इहनू इत्थे रखो ਕੱਲੇ ਕੱਲੇ ਦੀ ਉੱਥੇ ਜਾਣ ਪਛਾਣ ਕਰਾਉਣੀ ਆ ਵੀ ਫਲਾਨਾ ਸਿੰਘ ਆ ਫਲਾਨੀ ਕੌਰ ਆ
7: ਚੇਂਜ ਹੋਣ ਵਾਲਾ ਆਪਣਾ ਨੀ
0: ਗੱਲ ਤਾਂ ਸਹੀ ਆ
7: ਇੱਕ ਗੱਲ ਹੋਰ ਕਹਿਣੀ ਹੈ ਵੀਰ ਜੀ ਤੁਸੀਂ ਹੌਸਲਾ ਰੱਖੋ ਰੱਬ ਆਪਣੇ ਨਾਲ ਆਪਣਾ ਪ੍ਰੋਗਰਾਮ ਬਹੁਤ ਵਧੀਆ ਹੋਊਗਾ
0: ਚਲੋ ਸ਼ੁਕਰ ਆ ਮਾਲਕ ਦਾ ਬਸ ਇੰਨੀਆਂ ਅਰਦਾਸਾਂ ਹੋ ਜਾਣ ਹੋਰ ਕੀ ਚਾਹੀਦਾ
7: ਵੈਦਰ ਚਾਹੇ ਜੋ ਮਰਜ਼ੀ ਹੋਵੇ ਆਪਾਂ ਬੜੀ ਨਹੀਂ ਕਰਨੀ ਚਾਹੇ ਰੇਨਕੋਟ ਪਾ ਕੇ ਖੜਨਾ
0: ਚਾਹੇ ਬਸ ਚਾਹੇ ਛਤਰੀਆਂ ਨਾ ਲਿਆਉਣੀਆਂ ਪੈਣ
7: ਬਸ ਕੁਛ ਹੋ ਜਾਈ ਚਾਹੇ ਰੇਨਕੋਟ
0: ਐਤਕੀ ਪੰਗਾ ਲੈਣਾ ਹੀ ਲੈਣਾ ਦੇਖਦੇ ਹਾਂ ਹਾਂਜੀ ਚਲੋ ਲਵ ਯੂ ਥੈਂਕ ਯੂ
7: ਰੱਬ ਤੇ ਭਰੋਸਾ ਰੱਖੋ ਸਾਰਾ ਕੁਝ ਠੀਕ
0: ਹੋਊਗਾ ਬਸ ਠੀਕ ਆ ਥੈਂਕ ਯੂ
7: ਓਕੇ ਜੀ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ
0: ਥੈਂਕ ਯੂ ਸੇਮ ਟੂ ਥੈਂਕ ਯੂ
8: ਆਹੋ
0: ਘਰੇ ਤਾਂ ਕਿਸੇ ਨੀ ਪੁੱਛ ਸੱਚੀ
8: ਆਏਗਾ ਮੁੰਡਾ ਉਹਨੇ ਰਾਤ ਨੂੰ ਕੰਮ ਤੇ ਜਾਣਾ ਕਹਿੰਦਾ ਜੁੱਤੀ ਲਾ ਲਈ ਕਹਿੰਦਾ ਖੜੇ ਘਰ ਵਾਲੀ
0: ਉਹ ਤੁਹਾਡੀ ਗੱਲ ਨੀ ਕੱਢੀ
8: ਜੁੱਤੀ ਸਿਰ ਧਰ ਕੇ ਫਿਰ ਅੰਦਰ ਜਾਣਾ ਕਹਿੰਦਾ ਖੜਕਾ ਨਾ ਹੋ ਜੀ
0: ਆਹੋ ਗੱਲ ਵੀ ਸਹੀ
8: ਗੱਲ ਸਾਰੇ ਡਰਦੇ ਆ ਘਰੋਂ
0: ਸੱਚੀ ਗੱਲ ਆ
8: ਬਾਹਰ ਆਪਾਂ ਸਹੀ ਨਾ ਪਰ ਚਲੋ ਇਹਨਾਂ ਨਾਲ ਸੰਸਾਰ ਚੱਲਦਾ ਵੀਰਾ
0: ਚਲੋ ਥੈਂਕ ਯੂ ਠੀਕ ਆ ਥੈਂਕ ਯੂ ਥੈਂਕ ਯੂ ਹਾਂਜੀ ਸਾਧੂ ਸਾਹਿਬ ਹੁਣ ਕੀ ਰਹਿ ਗਿਆ ਤੁਹਾਡਾ
9: ਤਰਕ ਹੁੰਦਾ ਸਾਡੇ ਨਾ ਪਿੰਡ ਬੁੜੀ ਮਰ ਗਈ ਜੀ ਇੱਕ ਡੁੱਬ ਕੇ ਬੁੜੀ ਮਰ ਗਈ ਤੇ ਸਾਰੇ ਪਿੰਡ ਜਿੱਧਰ ਨੂੰ ਪਾਣੀ ਜਾਂਦੇ ਉਧਰ ਨੂੰ ਲੱਭਣ ਡੇ ਕਹਿੰਦਾ ਸ਼ਿਕਮਲਿਓ ਸਾਰੇ ਫਿਰ ਚੜਦੇ ਨੂੰ ਜਾਂਦੀ ਇੱਧਰ ਨੂੰ ਗਈ ਹੋਣੀ ਧੁੰਦਰ ਪਾਰੀ ਉਲਟਾ ਹੀ ਚੱਲਦੀ ਉਸ ਐਂਗਲ ਤੋਂ ਸੋਚ ਨੀ ਸਕਦੇ ਭਾਜੀ ਸੋਚ ਸਕਦੇ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੋਈ ਲਾਭ ਜੀ ਨੀ ਨੋ ਵਰਡ ਮੈਂ ਨੀ ਕੁਛ ਕਹਿ ਸਕਦਾ ਰੋਕ ਰੋਕ ਕੇ ਸਾਰੇ ਜਾਣੇ ਦਿਮਾਗ ਆਪਣਾ ਖੋਲ ਲਓ ਧਿਆਨ ਨਾਲ ਆਂਸਰ ਕੱਢਣਾ ਇਹਦਾ ਆਂਸਰ ਮੈਨੂੰ ਤਾਂ ਕੋਈ ਲੱਭਿਆ ਨਹੀਂ ਮੈਂ ਤਾਂ ਸਿੱਧਾ ਹੀ ਦੱਸ ਦਿੰਦਾ ਜੇ ਤੁਹਾਨੂੰ ਕੋਈ ਲੱਭਿਆ ਤਾਂ ਜ਼ਰੂਰ ਇਹਦਾ ਆਂਸਰ ਦਿਓ ਤੇ ਫਿਰ ਆਪਾਂ ਚਲੋ ਪਹਿਲਾਂ ਕਾਲ ਲੈ ਲੈਂਦੇ ਹਾਂ ਸਿਮੰਦਰ ਭਾਜੀ ਜੀ ਆਇਆਂ ਨੂੰ ਲੰਘਿਓ
10: ਸਾਰੇ ਜਾਣੇ
11: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਜੀ ਆਇਆਂ ਨੂੰ ਲੰਘਿਓ
10: ਕਿਵੇਂ ਸਿੱਤਾਂ
0: ਜੀ ਕਿਰਪਾ ਤੁਸੀਂ ਦੋ
10: ਵਧੀਆ ਹਾਜ਼ਰੀ ਲਾਣੀ ਸੀ ਲਾਤੀ
0: ਅੱਛਾ ਚਲੋ ਥੈਂਕ ਯੂ ਲਾ ਲਿਆ ਮੈਂ ਪੈਨ ਨਾਲ ਥੈਂਕ ਯੂ ਆਹ ਕੁਐਸਚਨ ਸੁਣਿਆ ਹੁਣ ਸਾਰੇ ਜਾਣੇ ਧਿਆਨ ਨਾਲ ਬਸ ਸਮਝਿਓ ਹੁਣ ਕੀ ਆ

0: ਲੱਗਿਆ ਕਿਸੇ ਨੂੰ ਪਤਾ? 7, 5, 12 ਵਿੱਚ ਕੱਢ ਕੇ 17 ਵਿੱਚ ਜੋੜ ਕੇ 49 ਇੱਦਾਂ ਕੁਛ, ਜੇ ਕਿਸੇ ਨੂੰ ਪਤਾ ਲੱਗਿਆ ਹੋਵੇ ਦੱਸ ਦਿਓ, ਨਹੀਂ ਮੈਂ ਦੁਬਾਰਾ ਲਾ ਦਿੰਦਾ ਉਹਨਾਂ ਕੋਲ ਬੋਲ। ਗੁਰਦੀਪ ਗਿੱਲ ਵੀ, ਸਤਿ ਸ਼੍ਰੀ ਅਕਾਲ ਜੀ ਆਨੂੰ। ਜਿਹੜੀ ਜਿੱਤ ਗਈ ਆਪਣੀ,
1: ਫੇਰ ਤਾਂ ਟਰੰਪ ਦਾ ਤੂੰ ਮੈਨੂੰ ਛੇਤੀ ਉਤਰਲੇ ਪੈ ਚਾਵੜੀਆਂ ਜੇ ਤੂੰ ਐਂ ਕਰਦਾ।
0: ਚੱਕ ਵਾਹਿਗੁਰੂ ਵਾਹਿਗੁਰੂ। ਬਿਲਕੁਲ ਜੀ, ਤੇ ਗਿੱਲ ਸਵੀਟ ਦਾ ਤੁਸੀਂ ਜਾ ਕੇ ਆਯੋ 31 ਵਿਲੀਅਮ ਪਾਰਕ ਵੇ। ਜੇ ਤੁਸੀਂ ਮਿੱਠੀਆਂ ਮਠਿਆਈਆਂ ਲੈਣੀਆਂ ਚਾਹੁੰਦੇ ਹੋ, ਸਿੱਧੀਆਂ ਜਲੇਬੀਆਂ ਲੈਣੀਆਂ, ਕੇਟਰਿੰਗ ਵੀ ਇਹ ਕਰਦੇ ਨੇ, ਅਤੇ ਵੈਸ਼ਨੂੰ ਟੋਟਲੀ ਵੈਜੀ, ਟੋਟਲੀ ਵੈਜੀ ਤੁਸੀਂ ਖਾਣਾ ਪਕਵਾਨ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਗਿੱਲ ਸਵੀਟਸ ਦੀਆਂ 'ਤੇ ਜਾ ਕੇ ਆਇਓ। ਵਿਲੀਅਮ ਐਂਡ ਏਅਰਪੋਰਟ ਦਾ ਏਰੀਆ ਬਣਦਾ, ਜਦ ਏਅਰਪੋਰਟ ਤੋਂ ਆਪਾਂ ਵਿਲੀਅਮ ਨੂੰ ਉੱਧਰੋਂ ਨੌਰਥ ਨੂੰ ਨਹੀਂ ਈਸਟ ਨੂੰ ਜਾਂਦੇ ਹਾਂ ਹੰਬਰ ਵੈਸਟ ਵੱਲ ਨੂੰ, ਤਾਂ ਰੇਲਵੇ ਲਾਈਨ ਕਰੋਸ ਕਰਕੇ ਨਾਲ ਹੀ ਅੱਗੇ ਸੱਜੇ ਹੱਥ 31 ਯੂਨਿਟ ਨੰਬਰ 3 ਗਿੱਲ ਸਵੀਟਸ। ਤੁਸੀਂ 100 ਬੰਦੇ ਦੀ 150 ਦੀ ਪਾਰਟੀ ਕਰਨੀ ਚਾਹੁੰਦੇ ਹੋ, ਉਹਦੇ ਲਈ ਵੀ ਉੱਥੇ ਹਾਲ ਹੈਗਾ। 905-799-2619 905-799-2619 ਆਹ ਸਵਾਲ ਸੁਣਿਓ, ਸਵਾਲ ਤੁਸੀਂ ਸਮਝ ਨਹੀਂ ਆਈ ਤੁਹਾਨੂੰ, ਦੁਬਾਰਾ ਸੁਣਿਓ।

0: ਕਹਿੰਦਾ 7, 5, 12 ਵਿੱਚੋਂ ਕੱਢ ਕੇ 17 ਵਿੱਚ ਜੋੜ ਕੇ 49 ਵਿੱਚੋਂ ਕੱਢ ਕੇ 52 ਪਿੱਛੇ ਕਿੰਨੇ ਬਚ ਗਏ ਜੇ ਦੱਸ ਸਕਦੇ ਤਾਂ ਜ਼ਰੂਰ ਦੱਸੋ ਤੁਸੀਂ। ਪ੍ਰੋਫੈਸਰ ਸਾਹਿਬ ਤੁਹਾਨੂੰ ਤਾਂ ਪਤਾ ਹੋਣਾ ਤੁਸੀਂ ਬਿਜਲੀ ਵਿਭਾਗ 'ਚ ਰਹੇ ਹੋ।
1: ਹਾਂਜੀ
0: ਹਾਂ, ਕੀ ਆਂਸਰ
1: 52 ਕਿਹਾ ਨਾ?
0: ਕੀ 52 ਕਿਹਾ?
1: 52 49 ਕੱਢ ਕੇ ਪਹਿਲਾ ਸਵਾਲ ਸੁਣੋ ਛੱਡੋ ਇੱਦਾਂ ਨਹੀਂ ਕਹਿੰਦਾ ਸੱਤ ਪੰਜ ਬਾਰਾਂ ਕਹਿੰਦੀ ਹਾਂਜੀ ਵਿੱਚੋਂ ਕੱਢ ਕੇ ਸਤਾਰਾਂ ਬਾਰਾਂ ਚੋਂ ਇਹ ਨਹੀਂ ਇੱਦਾਂ ਨਹੀਂ ਆ ਨਹੀਂ ਕਰਨਾ ਫਿਰ ਆਪਣਾ ਕਰੋ ਇੱਧਰ ਮੈਨੂੰ ਵਿਹਲਾ ਕਰੋ ਓਕੇ ਤੁਸੀਂ ਇੱਧਰ ਕਰੋ
0: ਲੋਕਲ ਦਾ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ 905-459-5533 'ਤੇ ਸੰਪਰਕ ਕਰ ਲਿਓ। 5330 ਬ੍ਰੈਡ ਕੋ ਬੁਲੇਵਾਰਡ ਮਿਸਿਸ ਅਗਰ ਡਿਕਸੀ ਐਂਡ ਮੈਥੇਸਨ ਦਾ ਏਰੀਆ 905-459-5533 905-459-5533 'ਤੇ ਸੰਪਰਕ ਕਰ ਲਿਓ। ਕੁਆਲਿਟੀ ਲੋਜਿਸਟਿਕ ਅੰਕਲ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ 416-717-2929 'ਤੇ ਸੰਪਰਕ ਕਰ ਲਿਓ, ਜਾਂ ਫਿਰ 416-455-9311 'ਤੇ ਗੱਲਬਾਤ ਕੀਤੀ ਜਾ ਸਕਦੀ। ਤੁਹਾਡੀ ਗੱਡੀ ਕਿਤੇ ਖੜ ਗਈ ਆ, ਕਿਤੇ ਖਰਾਬ ਹੋ ਗਈ ਆ, ਰੱਬ ਨਾ ਕਰੇ ਕਿਤੇ ਕੋਈ ਲੱਗ ਗਈ, ਕਿਤੇ ਐਕਸੀਡੈਂਟ ਹੋ ਗਿਆ, ਤਾਂ ਸੰਦੀਪ ਬਾਈ ਨੂੰ ਤੁਸੀਂ ਬੀ ਟੂਨ ਵਾਲਿਆਂ ਨੂੰ ਸੰਪਰਕ ਕਰ ਲਿਓ 299-544-5119। ਉਹਨਾਂ ਦਾ ਡਾਇਰੈਕਟ ਨੰਬਰ ਆਇਆ ਸਿੱਧਾ 299-544-5119 'ਤੇ ਸੰਪਰਕ ਕੀਤਾ ਜਾ ਸਕਦਾ। ਰਿਪੀਟ ਆ ਹੁਣ ਗੱਲਾਂ ਸਾਰੀਆਂ। ਹਾਂਜੀ ਗੁਰਦੀਪ ਗੱਲ ਜੀ, ਜੀ ਆਇਆਂ
1: ਨੂੰ।
0: ਹਾਂਜੀ ਹਾਂਜੀ, ਮੈਂ ਕਿਹਾ ਹਾਂਜੀ ਜੀ ਆਇਆਂ ਨੂੰ।
1: ਸਰ ਜਿਹੜੀ ਮੈਡਮ ਗਾਉਂਦੀ ਹੈ ਇਹਨੂੰ ਪੁੱਛ ਲਓ, ਸਾਡੇ ਮੌਕੇ ਤੇ ਇਹੋ ਜਿਹਾ ਮੈਚ ਚੱਲਦਾ ਨਹੀਂ ਸੀਗਾ, ਤੇਰੇ ਨਾਲ ਦੱਸ ਦੂਗੀ ਵੀ ਕਿਹੜੇ ਮੈਚ ਦੇ ਵਿੱਚ ਇਹਨੇ ਪੜਿਆ ਹੈ।
0: ਚਲੋ ਥੈਂਕ ਯੂ,
1: ਇਹਨੂੰ ਲਾਓ ਫੋਨ, ਇਹਨੂੰ
0: ਮੈਂ ਲਾਉਣਾ ਕਰਦਾ ਲਾਉਣਾ। ਹਾਂਜੀ 7003। ਹਾਂਜੀ ਭਾਈ,
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ
2: ਇਹ -3 ਆ ਗਿਆ ਜੀ।
0: -3?
2: ਹਾਂਜੀ
0: ਪੱਕਾ,
2: ਬਾਕੀ ਪੁਨੀਸ਼ਰ ਨੂੰ ਪੁੱਛ ਲਓ ਕਿੰਨੀ ਜ਼ਿਆਦਾ ਲਾ ਰਿਹਾ।
0: ਨਹੀਂ -3 ਤੁਸੀਂ ਕਹਿੰਦੇ ਹੋ ਨਾ।
2: ਹਾਂਜੀ ਹਾਂਜੀ
0: ਚਲੋ ਦੇਖਦੇ ਹਾਂ ਆਪਾਂ, ਦੇਖਦੇ ਲਵ ਜੂ। ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, 905-799-8877-50 ਟੋਰਬਰਾਮ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਰਵਿੰਦਰ ਭਾਈ ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ।
3: ਠੀਕ ਠਾਕ ਹੋ ਜੀ,
0: ਕਿਰਪਾ ਕਿਰਪਾ ਤੁਸੀਂ ਸੁਣਾਓ
3: ਬਾਈ ਜੀ। ਲੱਭਣਾ ਨੀ ਕਿਸੇ ਨੂੰ ਵੀ ਹਰਬਾਜ ਜੱਟੇ ਵਾਲੇ ਦਾ ਗਾਣਾ ਵਾ, ਤੇ ਤੁਹਾਨੂੰ ਨਾ ਲਾਉਣਾ ਹੀ ਪੈਣਾ, ਉਹੀ ਦੱਸੂਗਾ ਕੀ ਜਵਾਬ ਆ,
0: ਉਹੀ ਦੱਸੂ,
3: ਉਹੀ ਦੱਸੂਗਾ। ਸੌਖਾ ਨੀਗਾ ਇੰਨਾ,
0: 7-5-12 ਵਿੱਚੋਂ ਕੱਢ ਕੇ 17 ਜੋੜ ਕੇ 49 ਵਿੱਚੋਂ ਕੱਢ ਕੇ 52 ਬਾਕੀ ਕਿੰਨੇ ਬਚੇ ਕਹਿੰਦਾ।
3: ਮੈਂ ਉਹੀ ਤੁਹਾਨੂੰ ਕਹਿੰਦਾ ਨਾ, ਜੋ ਜੁੰਦਾ ਜਵਾਬ ਮੋਰੇ ਹਰਬਾਜ ਜੱਟੇ ਵਾਲਾ ਸੁਣਾ ਦਿਓ ਗਾਣਾ ਪੂਰਾ ਵਧੀਆ ਜੀ।
0: ਲਵ ਜੂ, ਜੇ ਕਿਸੇ ਨੂੰ ਪਤਾ ਹੋਵੇ ਕੱਢਿਓ ਯਾਰ ਆਂਸਰ, ਦੁਆਬਾ ਟਰੈਵਲ ਐਂਡ ਟੂਰ ਤੇ ਚੱਲ ਜਿਓ। ਜੇ ਤੁਸੀਂ ਟਿਕਟਾਂ ਲੈਣੀਆਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਘੁੰਮਣਾ ਜਾਣਾ ਚਾਹੁੰਦੇ ਹੋ, ਤਾਂ 860 ਨੌਰਥ ਪਾਰਕ ਡਰਾਈਵ ਆ, ਡਿਕਸੀ ਐਂਡ ਨੌਰਥ ਪਾਰਕ ਦਾ ਖੁੰਜਾ ਹੀ ਕਹਿ ਲਓ, 905-796-7800 ਤੇ ਤੁਸੀਂ ਜੈਨ ਜਾਂ ਅਮਨਦੀਪ ਨਾਲ ਸੰਪਰਕ ਕਰ ਸਕਦੇ ਹੋ, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਾ, ਆਰਈਐਸਪੀ ਕਰਾਉਣੀ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਭਾਈ, 647-835-5594। ਦੇਸੀ ਸਨੇ ਫਿਲਮ ਦਾ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀਜੀ ਨੇ ਕੋਈ ਸਮਾਂ ਲੈਣੇ ਚਾਹੁੰਦੇ, 416-930-1251। ਤੰਦੂਰੀ ਬੋਇਜ਼ 905-956-5111, ਇਹਨਾਂ ਦਾ ਉੱਥੇ ਫੂਡ ਟਰੱਕ ਵੀ ਆਪਣੇ ਖੜ੍ਹਨਾ ਪਿਕਨਿਕ 'ਤੇ, ਤੁਸੀਂ ਕੋਈ ਖਾਣਾ ਖਾਣਾ ਚਾਹੁੰਦੇ ਹੋ ਜੋ ਵੀ ਇਹਨਾਂ ਕੋਲ ਉਸ ਵਕਤ ਹੋਊਗਾ, ਹੁਣ ਮੇਰੇ ਕੋਲ ਲਿਸਟ ਹੈਗੀ ਹੈ, ਮੈਨੂੰ ਪਤਾ ਨਹੀਂ ਹੁਣ ਕਿੱਦਾਂ ਕਿੱਦਾਂ ਨੇ, ਅਤੇ ਤੁਸੀਂ ਭਾਈ ਉਹ ਫਿਰ ਇਹਨਾਂ ਤੋਂ ਪ੍ਰੋਵਾਈਡ ਕਰਾ ਸਕਦੇ ਹੋ, ਖਾਣਾ ਲੈ ਸਕਦੇ ਹੋ ਉੱਥੋਂ, ਉੱਦਾਂ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ ਜ਼ਰੂਰ ਕਰਾਓ, 905-956-5111। ਸਟੀਫਨ ਫਰਨੀਚਰ 905-790-0560 'ਤੇ ਸੰਪਰਕ ਕਰ ਲਿਓ, ਅਤੇ 7583 ਵਾਲੇ ਦੱਸਣਗੇ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ।
4: ਹਾਂਜੀ 4 ਬੱਚੇ ਜੀ।
0: ਹਾਂਜੀ
4: 4 ਬੱਚੇ ਜੀ,
0: +4 ਹੈ ਨਾ,
4: 4 ਬੱਚੇ ਜੀ,
0: 4 ਵੱਜ ਗਏ ਮਤਲਬ ਤੁਸੀਂ ਕਹਿੰਦੇ ਹੋ।
4: ਹਾਂਜੀ
0: ਚਲੋ ਦੇਖਦੇ ਹਾਂ, ਥੈਂਕ ਯੂ। ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ, ਦਾਣਾ ਮੰਡੀ ਵਾਲੇ ਹੈਗੇ ਬ੍ਰੈਮਲੀ ਐਂਡ ਕੁਈਨ ਦੇ ਖੁੰਜੇ ਹੀ ਕਹਿ ਲਓ ਇੱਕ ਕਿਸਮ ਦਾ, ਤੁਸੀਂ ਉੱਥੋਂ ਕਿਸੇ ਪ੍ਰਕਾਰ ਦੀ ਗਰੋਸਰੀ, ਕੋਈ ਵੀ ਹਰੀਆਂ ਸਬਜ਼ੀਆਂ ਲੈਣਾ ਚਾਹੁੰਦੇ ਹੋ ਅਤੇ ਤਰੋ ਤਾਜ਼ੀਆਂ ਨਾਲੇ ਟੋਪ ਦੀਆਂ, ਕੋਈ ਫਲ ਫਰੂਟ ਲੈਣਾ ਚਾਹੁੰਦੇ ਹੋ ਅਤੇ ਆਟਾ ਲੈਣਾ, ਤੁਸੀਂ ਦੁੱਧ ਲੈਣੇ ਆ ਉੱਥੋਂ, ਬਟਰ ਲੈਣੇ ਆ, ਅਤੇ ਜਾਂ ਗੁੜ, ਸ਼ੱਕਰ, ਚੀਨੀ ਕੋਈ ਵੀ ਲੈਣੀ ਆ, ਜਾਂ ਬੈਠ ਕੇ ਖਾਣਾ ਘਰ ਲਿਜਾ ਕੇ ਖਾਣਾ ਕੇਟਰਿੰਗ ਕਰਾਉਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਉਹਨਾਂ ਤੋਂ ਗੋਟ ਮੀਟ ਲੈਣਾ, ਚਿਕਨ ਲੈਗਾਂ ਲੈਣੀਆਂ ਜਾਂ ਮੱਛੀ ਲੈਣੀ ਆ ਫਿਸ਼, 905-286-9957-52 'ਤੇ ਸੰਪਰਕ ਕੀਤਾ ਜਾ ਸਕਦਾ, 1739 ਕੁਈਨ ਸਟੇਟ ਈਸਟ। ਮੈਨੂੰ ਲੱਗਦਾ ਨਹੀਂ ਤੁਹਾਨੂੰ ਪਤਾ ਲੱਗਣਾ, ਰਹਿਣ ਦਾ ਸੁਣਾਏ ਦਾ ਵਾ, ਛੱਡੋ ਪਰੇ, ਚਲੋ ਮੈਂ ਜਾਣੂ ਪਰਮਿੰਦਰ ਨੂੰ ਲੱਭ ਲਿਆ ਉਹਨਾਂ ਨਾਲੇ, ਸੁਣਿਓ ਗੀਤ ਕਿੱਦਾਂ ਦਾ, ਸੋਹਣਾ ਗੀਤ ਆ।

0: ਇਹ ਹੁਣ ਅਗਲਾ ਕੁਐਸਚਨ ਆ ਪ੍ਰੇਮ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਹੁਣ ਤੁਸੀਂ ਚਾਰ ਨਾ ਕਹਿੰਦੇ ਉਹਨੇ ਚਾਰ ਦੱਸਤਾ
1: ਮੈਂ ਆਲਰੇਡੀ ਤੁਸੀਂ ਲਗਾ ਹੀ ਦਿੱਤਾ ਗਾਣਾ ਕਬੂਤਰ ਵਾਲਾ ਜਿਹੜਾ ਹੋਰ ਫਸਾਤਾ ਇਹ ਹੁਣ ਸੋਚਣਾ
0: ਇਹ ਨਵਾਂ ਲੱਭਣਾ ਵੋ ਨਹੀਂ ਚਾਰ ਵਾਲੇ ਭਾਜੀ ਜਿਹੜੇ ਦੱਸ ਕੇ ਗਏ ਸੀ ਉਹਨਾਂ ਦਾ ਸਹੀ ਆ ਮੈਂ ਨਾ ਤੈਨੂੰ ਪ੍ਰੈਸਰ ਸਾਹਿਬ ਵੀ ਗਲਤ ਆ ਸੰਧੂ ਸਾਹਿਬ ਵੀ ਗਲਤ ਆ
1: ਤੁਸੀਂ ਗਾਣਾ ਲਾਤਾ ਮੈਂ ਉਹ ਤੇ ਮੈਂ ਵੀ ਲੱਭ ਲਿਆ
0: ਸੀਗਾ ਹਾਂ ਚਲੋ ਕੋਈ ਚਲੋ ਦੇਖਦੇ ਹੁਣ ਕਬੂਤਰ ਅੰਡਾ ਕਿੱਥੇ ਦਿੰਦਾ ਥੈਂਕ ਯੂ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਕਹਿੰਦੇ ਹਰਜੀਤ ਸਿੰਘ ਜੀ ਬਾਕੀ ਸਭ ਸੱਜਣਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਫੋਨ ਉੱਪਰ ਤਾਂ ਉਸ ਦਿਨ ਪੂਰਾ ਧੁੱਪ ਨਾਲ ਵਧੀਆ ਦਿਨ ਫਿਕਰ ਨਹੀਂ ਕਰਨਾ ਤਿਆਰੀ ਪੂਰੀ ਕਰੋ ਹਰਗਰਜੀਤ ਭਾਜੀ ਜ਼ਰੂਰ ਜ਼ਰੂਰ ਬਿਲਕੁਲ ਤੁਸੀਂ ਆਉਣਾ ਉੱਥੇ ਸਾਰਿਆਂ ਨੇ ਹੈ ਨਾ ਦਲਵੀਰ ਭਾਜੀ ਦਾ ਵੀ ਮੈਸੇਜ ਗੁੱਡ ਮਾਰਨਿੰਗ ਦਾ ਸਤਿ ਸ਼੍ਰੀ ਅਕਾਲ ਦਾ ਅਤੇ 8520 ਤੋਂ ਰੇਸ਼ਮ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਆਂਟੀ ਕੁਮਾਰੀ ਜੀ ਕੀ ਕਹਿੰਦੇ ਹਰਜੀਤ ਜੀ ਬਹੁਤ ਬਹੁਤ ਧੰਨਵਾਦ ਮੈਂ ਮਹਾਮਾਈ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਚੜ੍ਹਦੀ ਕਲਾ 'ਚ ਰਹੇ ਹੋ ਖੁਸ਼ ਰਹੋ ਥੈਂਕ ਯੂ ਆਂਟੀ ਥੈਂਕ ਯੂ ਸੋ ਮਚ ਇੱਕ ਗੰਡੂ ਆਂਟੀ ਸੀਗੇ ਉਹ ਕਿੱਥੇ ਚਲੇ ਗਏ ਠੀਕ ਹੋ ਆਂਟੀ ਸਿਹਤਾਂ ਤੁਹਾਡੀਆਂ ਜੇ ਸੁਣਦੇ ਹੋ ਪ੍ਰੋਗਰਾਮ ਨੂੰ ਕਰਿਓ ਕਾਲ 2396 ਵੀ ਸਤਿ ਸ਼੍ਰੀ ਅਕਾਲ ਜੀ ਆਨ ਚਲੋ ਦੇਖਦੇ ਆ ਕੀ ਬਣਦਾ ਥੈਂਕ ਯੂ ਥੈਂਕ ਯੂ ਹਾਂਜੀ ਦਲਵੀਰ ਭਾਜੀ
2: ਮੈਂ ਕਿਹਾ ਵਾਰਡ 2 ਤੇ 6 ਚ ਦੇਊਗਾ ਜਾ ਕੇ
0: ਪ੍ਰੇਮ ਖੇਲ ਤੇ ਓ ਮਾਈ ਗੋਡ ਹੋਲਡ ਰੱਖਿਓ

0: ਸਤਨਾਮ ਭਾਜੀ ਦਾ ਮੈਸੇਜ ਆ ਗਿਆ, ਸਤਿ ਸ਼੍ਰੀ ਅਕਾਲ ਦਾ, ਕਹਿੰਦੇ ਗੁੱਡ ਮਾਰਨਿੰਗ, ਫਨੀ ਸੌਂਗ ਆ ਆਪਣੇ ਰੁਪਿੰਦਰ ਸਿੰਘ ਭਾਜੀ ਦਾ ਨਾਮ ਆ ਸ਼ਾਇਦ ਕੋਈ ਇੱਦਾਂ, ਮੈਨੂੰ ਐਟ ਰੁਪਿੰਦਰ ਸਿੰਘ ਚਾਹਲ ਚਾਹਲ ਸਾਹਿਬ, ਬਿਲਕੁਲ, ਥੈਂਕ ਯੂ ਸੋ ਮਚ, ਕਹਿੰਦੇ ਫਨੀ ਸੌਂਗ। ਪਰਮਿੰਦਰ ਜੀ ਨੰਗਾ, ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਪਹਿਲਾਂ ਇੱਧਰ ਨੂੰ ਹੁੰਦੇ ਆ, ਤੁਹਾਡੇ ਵੱਲ ਨੂੰ, ਬਾਅਦ ਦੇ ਵਿੱਚ ਮੈਂ ਇੱਧਰ ਨੂੰ ਆਉਣਾ ਥੋੜ੍ਹਾ ਜਿਹਾ। ਕਹਿੰਦੇ ਬਿਗ ਬ੍ਰੇਕਿੰਗ ਵੱਡਾ ਸਵਾਲ ਬਣ ਗਿਆ, ਕੁਐਸਚਨ ਆ, ਨਿਊਜ਼ ਆ, ਕਹਿੰਦੇ ਕਿ ਬਲਵੰਤ ਸਿੰਘ ਰਾਜੋਆਣਾ ਨੇ ਮੁਖਬਰੀ ਕੀਤੀ ਸੀ ਜਗਤਾਰ ਸਿੰਘ ਅਵਾਰਾ ਦੀ, ਇਹ ਗੱਲ ਸੱਚੀ ਹੈ ਕਿ ਝੂਠੀ ਹੈ, ਕੌਣ ਕਹਿੰਦਾ ਇਹ?
1: ਬਿਲਕੁਲ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ 31 ਸਾਲ ਹਰਜੀਤ ਜੀ ਪੂਰੇ ਹੋ ਗਏ ਨੇ ਬੀਤੇ ਕੱਲ 31 ਤਰੀਕ ਨੂੰ।
0: ਅੱਛਾ,
1: ਸੋ 32ਵੇਂ ਵਰੇ ਚ ਆਪਾਂ ਚਲੇ ਗਏ ਆ। ਸੋ 32ਵੇਂ ਵਰੇ ਦੇ ਵਿੱਚ ਜਿੱਥੇ ਪਹਿਲੀ ਵਾਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੈਣ ਦੇ ਜ਼ਰੀਏ ਅਖਬਾਰਾਂ ਚ ਇੱਕ ਇਸ਼ਤਿਹਾਰ ਲਵਾਇਆ, ਉਹ ਇਸ਼ਤਿਹਾਰ ਇਹ ਲਵਾਇਆ ਕਿ ਜਿਹੜੇ ਉੱਥੇ ਉਸ ਵੇਲੇ ਮਨੁੱਖੀ ਬੰਬ ਬਣੇ ਸੀ ਦਿਲਾਵਰ ਸਿੰਘ, ਉਹਨਾਂ ਨੂੰ ਕੌਮੀ ਸ਼ਹੀਦ ਵਜੋਂ ਸ਼ਰਧਾਂਜਲੀ ਦਿੱਤੀ ਆ, ਨੰਬਰ ਇੱਕ। ਨੰਬਰ ਦੋ ਦੇ ਉੱਪਰ ਤੁਹਾਡਾ ਸਵਾਲ ਜਿਹੜਾ ਕਿ ਵੱਡਾ ਸਵਾਲ ਬਣ ਗਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਜਗਤਾਰ ਸਿੰਘ ਹਵਾਰਾ ਦੀ ਕਿਸੇ ਵੇਲੇ ਮੁਖਬਰੀ ਵੀ ਕੀਤੀ ਸੀ, ਔਰ ਇਹ ਗੱਲ ਆਪਾਂ ਨੀ ਕਹਿ ਰਹੇ, ਇਹ ਖੁਲਾਸਾ ਕਰ ਰਹੇ ਨੇ ਰਵਨੀਤ ਬਿੱਟੂ, ਜਿਹੜੇ ਸਮੇਂ ਸਮੇਂ ਦੇ ਉੱਪਰ ਬਹੁਤ ਸਾਰਾ ਕੁਝ ਬੋਲ ਜਾਂਦੇ ਨੇ, ਉਹ ਉਹਨਾਂ ਨੇ ਤੱਤਾ ਤਾਜ਼ਾ ਤਾਜ਼ਾ ਬੋਲਿਆ। ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਬੇਅੰਤ ਸਿੰਘ ਉਹਨਾਂ ਦੇ ਜਿਹੜੇ ਬਾਬਾ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕਰਦਿਆਂ ਕਈ ਨਵੀਆਂ ਗੱਲਾਂ ਦੱਸੀਆਂ ਨੇ ਹਰਜੀਤ ਜੀ। ਸਭ ਤੋਂ ਪਹਿਲੀ ਗੱਲ ਉਹਨਾਂ ਨੇ ਇਹ ਦੱਸੀ ਆ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹਨਾਂ ਦਾ ਵਿਆਹ ਬੀਬੀ ਬਲਵਿੰਦਰ ਕੌਰ ਨਾਲ ਹੋਇਆ, ਉਹ ਵਿਆਹ ਧੋਖੇ ਨਾਲ ਹੋਇਆ ਸੀ। ਕਿਉਂ ਕਹਿ ਰਹੇ ਨੇ? ਉਹ ਕਹਿੰਦੇ ਜੀ ਇਹਨਾਂ ਨੇ ਜਿਹੜੀ ਪਟਿਆਲੇ ਕੋਠੀ ਦਿਖਾਈ ਸੀ ਜਗਤਾਰ ਸਿੰਘ ਅਵਾਰਾ ਵਾਲੀ, ਕਿਸੇ ਹੋਰ ਦੀ ਕੋਠੀ ਸੀ, ਔਰ ਨਾਲ ਦੀ ਨਾਲ ਇਹ ਵੀ ਕਿਹਾ ਸੀ ਕਿ ਇਹ ਮੁੰਡੇ ਨੇ ਤਾਂ ਕੈਨੇਡੇ ਚਲੇ ਜਾਣਾ, ਹਾਲਾਂਕਿ ਉਸ ਤੋਂ ਬਾਅਦ ਕਹਿੰਦੇ ਪਛਾਣ ਜਗਤਾਰ ਸਿੰਘ ਅਵਾਰਾ ਵਜੋਂ ਹੋਈ ਆ। ਨੰਬਰ ਦੋ ਦੇ ਉੱਪਰ ਜਿਹੜਾ ਉਹਨਾਂ ਦਾ ਖੁਲਾਸਾ ਉਸ ਤੋਂ ਵੀ ਵੱਡਾ, ਉਹਨਾਂ ਨੇ ਕਿਹਾ ਕਿ 1998 ਦੇ ਵਿੱਚ ਜਦੋਂ ਜਗਤਾਰ ਸਿੰਘ ਅਵਾਰਾ ਜੇਲ੍ਹ ਤੋਂ ਭੱਜਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ, ਉਸ ਵੇਲੇ ਬਲਵੰਤ ਸਿੰਘ ਰਾਜੋਆਣਾ ਨੇ ਮੁਖਬਰੀ ਕੀਤੀ ਸੀ। ਸੋ ਆਪਣੇ ਆਪ ਦੇ ਵਿੱਚ, ਹਾਲਾਂਕਿ ਉਹਨਾਂ ਨੇ ਜਿਹੜਾ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਉਹਦੀਆਂ ਗੱਲਾਂ ਬਾਤਾਂ ਜਾਂ ਉਹਦੀ ਬਿਆਨਬਾਜ਼ੀ ਨੂੰ ਇਹਨਾਂ ਗੱਲਾਂ ਦਾ ਆਧਾਰ ਬਣਾਇਆ, ਪਰ ਇਸ ਮਾਮਲੇ ਨੇ ਪੰਥਕ ਸਿਆਸਤ ਦੇ ਵਿੱਚ ਇੱਕ ਭੁਚਾਲ ਲਿਆਂਦਾ ਕਿ ਦੋ ਵੱਡੀਆਂ ਸ਼ਖਸੀਅਤਾਂ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਅਵਾਰਾ ਦੇ ਵਿਚਕਾਰ ਜਿਹੜਾ ਵਿਵਾਦ ਪੈਦਾ ਹੋ ਗਿਆ, ਇਹ ਕਿੱਧਰ ਨੂੰ ਗੱਲ ਚੱਲੀ ਆ? ਸੋ ਹਾਲੇ ਕਹਿਣਾ ਮੁਸ਼ਕਲ ਆ, ਅਸੀਂ ਸਵਾਲ ਦੇ ਰੂਪ ਦੇ ਵਿੱਚ ਇਹ ਗੱਲ ਕਰ ਰਹੇ ਹਾਂ ਕਿ ਜੇ ਰਵਨੀਤ ਬਿੱਟੂ ਦੇ ਬਿਆਨਾਂ ਤੇ ਆਪਾਂ ਯਕੀਨ ਕਰੀਏ ਤਾਂ ਇਹ ਕੀ ਗੱਲ ਬਣਦੀ ਜਾ ਰਹੀ ਹੈ ਜੀ?
0: ਕੈਨੇਡਾ ਦੇ ਲਿਬਰਲ ਪਾਰਟੀ ਦੇ ਜਿੰਨੇ ਸਮਰਥਕ ਆ, ਜਿੰਨੇ ਸਪੋਰਟਰ ਆ, ਤੇ ਬਹੁਤ ਬਹੁਤ ਵਧਾਈਆਂ ਭਾਈ, ਕੰਗਰੈਚੁਲੇਸ਼ਨ ਤੁਹਾਨੂੰ, ਜਿਹੜੇ 3 ਉਪਚੋਣਾਂ ਹੋਈਆਂ ਉਹਨਾਂ 'ਚ ਕਾਰਨੀ ਸਾਹਿਬ ਬਹੁਮਤ ਨਾਲ ਸਰਕਾਰ ਬਣਾ ਕੇ 3 ਦੀਆਂ 3 ਸੀਟਾਂ ਲਿਬਰਲ ਪਾਰਟੀ ਆਪਣੀ ਝੋਲੀ ਪਵਾ ਗਈ ਆ, ਥੈਂਕ ਯੂ ਸੋ ਮਚ, ਬਹੁਤ ਵਧੀਆ। ਅਤੇ ਅਮਰੀਕਨ ਪ੍ਰੋਡਕਟ ਤੋਂ ਮੂੰਹ ਮੋੜਨ ਲੱਗੇ ਕੈਨੇਡੀਅਨ, ਕਹਿੰਦੇ ਅਸੀਂ ਨਹੀਂ ਖਰੀਦਣਾ ਉਹਦਾ ਸਮਾਨ, ਅਤੇ ਫਿਰ ਭਾਈ ਦੇਖਦੇ ਹਾਂ ਹੁਣ ਕੀ ਬਣਦਾ। ਕੈਨੇਡਾ 'ਚ ਪੰਜਾਬੀ ਵਕੀਲ 30 ਕਰੋੜ ਦੀ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ, ਕੀ ਨਾਂ ਸੀ ਪ੍ਰਬੰਧ ਜੀ ਇਹਦਾ? ਕਹਿੰਦੇ ਮਾਨਾ ਸ਼ਾਹੀ,
1: ਪਵਨ ਮਾਨ ਨੇ ਕਾਲਾ ਕੋਟ ਕਿਉਂ ਪਾਇਆ?
0: 30 ਕਰੋੜ ਦੀ ਠੱਗੀ ਲਈ, 43 ਲੱਖ ਕੈਨੇਡੀਅਨ ਡਾਲਰ ਦੀ ਭਾਰਤੀ ਕਰੰਸੀ ਅਨੁਸਾਰ 30 ਕਰੋੜ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਚਲੋ ਉਹ ਤੋਂ ਬਾਅਦ ਦੇ ਵਿੱਚ ਪਤਾ ਲੱਗੂ ਵੀ ਕੀ ਹੋਇਆ ਕੀ ਨਹੀਂ, ਅਜੇ ਕੁਛ ਨਹੀਂ ਇੱਦਾਂ ਹੁੰਦਾ। ਅਤੇ ਹਾਈਵੇ 401 ਦੀ ਸਪੀਡ ਲਿਮਿਟ 'ਚ ਵਾਧਾ ਹੋ ਗਿਆ ਭਾਈ, 401 ਤੇ ਮੰਡੇ ਤੋਂ, ਕੱਲ੍ਹ ਤੋਂ 110 ਦੀ ਕਰਤੀ ਆ, ਹੋ ਗਏ ਕਾਗਜ਼ਾਂ 'ਚ। ਕੈਲਗਰੀ ਵਿਖੇ ਪੰਜਾਬੀਆਂ ਦੀ ਵਸੋਂ ਵਾਲੇ ਇਲਾਕੇ 'ਚ ਕਤਲ ਹੋ ਗਿਆ, ਅਤੇ ਕੈਨੇਡਾ ਨੇ ਟੈਰਫ ਲੱਗਣ ਵਾਲੀਆਂ ਅਮਰੀਕੀ ਵਸਤੂਆਂ ਦੀ ਸੂਚੀ 'ਚ ਬਦਲਾਅ ਕੀਤਾ, ਸੀ ਫੂਡ ਨੂੰ ਟੈਰਫ ਸੂਚੀ 'ਚੋਂ ਕੱਢਿਆ ਅਤੇ ਹੋਰ 5 ਤਰ੍ਹਾਂ ਦੇ ਉਤਪਾਦਾਂ ਦਾ ਟੈਰਫ ਅਤੇ ਟੈਰਫ ਦਾ ਐਲਾਨ ਕਰਤਾ। ਹੈਮਿਲਟਨ 'ਚ ਐਂਟੀ ਇਮੀਗ੍ਰੇਸ਼ਨ ਰੈਲੀ ਨੂੰ ਸੰਬੋਧਨ ਕਰਨ ਆਇਆ ਆਸਟ੍ਰੇਲੀਅਨ ਆਗੂ ਮਾਰਟਨ ਸੈਲਨਰ ਨੂੰ ਕੈਨੇਡਾ ਵੱਲੋਂ ਐਂਟਰੀ ਦੇਣ ਤੋਂ ਇਨਕਾਰ। ਡੋਮੀਨੀਅਨ ਸੁਸਾਇਟੀ ਨਾਂ ਦੀ ਸੰਸਥਾ ਵਿੱਚ ਸੰਸਥਾ ਇਸ ਵੀਕਐਂਡ 'ਤੇ ਹੈਮਿਲਟਨ ਸਮਾਗਮ ਰੱਖਣ ਦੀ ਮੰਗ ਕਰ ਰਹੀ ਹੈ। ਕੈਨੇਡਾ 'ਚ 9 ਮਿਲੀਅਨ ਲੋਕਾਂ ਨੂੰ ਕੱਢਣ ਦੀ ਕਰ ਰਹੀ ਹੈ ਮੰਗ, ਕਿਆ ਬਾਤ ਆ, ਚੱਕ ਦੋ ਫੱਟੇ। ਸਾਊਦੀ ਅਰਬ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਤੋਂ ਬਾਅਦ ਅਹਿਮਦਾਬਾਦ 'ਚ ਕਰਵਾਈ ਐਮਰਜੈਂਸੀ ਲੈਂਡਿੰਗ, ਅਤੇ ਨਾਲ ਦੀ ਨਾਲ ਭਾਰਤੀ ਮੂਲ ਦੇ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕਾ ਕੀ ਨਾਗਰਿਕਤਾ ਰੱਦ ਬਲਾਤਕਾਰ ਦੇ ਅਗਵਾ ਦੇ ਮਾਮਲੇ ਛਪਾਉਣ ਦੇ ਦੋਸ਼ ਯੂਕੇ ਰਹਿੰਦੇ ਪਰਮਜੀਤ ਸਿੰਘ ਪੰਮਾ ਨੇ ਗੈਂਗਸਟ ਗੋਲਡੀ ਬਰਾਂਡ ਨੂੰ ਦਿੱਤੀ ਸੀ ਧਮਕੀ, ਕਿਹਾ ਤੂੰ 40 ਗੋਲੀਆਂ ਚਲਾਈਆਂ ਸੀ, ਅਸੀਂ ਤੇਰੇ 4000 ਚਲਾਵਾਂਗੇ ਕਹਿੰਦੇ। ਅਤੇ ਫੁੱਟਬਾਲ ਦੇ ਦਿਗਜ਼ ਖਿਡਾਰੀ ਲਿਓਨ ਮੈਸੀ ਨੇ ਲਿਆ ਸੰਨਿਆਸ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਭਾਵੁਕ ਪੋਸਟ। ਦੋ ਕਾਲਾਂ ਨੇ ਅਤੇ ਫਿਰ ਆਪਾਂ ਬਸ ਸ਼ੋਰਟ 'ਚ ਰੱਖਣਾ ਇਹਨਾਂ ਨੂੰ। 81090 ਜੀ, ਸਤਿ ਸ਼੍ਰੀ ਅਕਾਲ ਜੀ ਆਨੂੰ। ਬਸ ਵਧੀਆ ਵਧੀਆ, ਤੁਸੀਂ ਸੁਣਾਓ ਜੀ ਆਨੂੰ।
1: ਬਣਾਈ
0: ਆ ਤਾਂ ਬਣੀ, ਉਹ ਤਾਂ ਨੀ ਬਣੀ ਹੋਣੀ, ਇਹ ਤਾਂ ਬਣਾਈ ਆ।
1: ਭਾਜੀ ਭਾਜੀ ਭਾਜੀ ਛੱਡੋ, ਉਹਨੇ ਪੈਸਾ ਸੰਭਾਲਣਾ ਵੀ ਆ ਨਾ, ਜਿਹੜਾ ਟਰੂਡੋ ਉਹਨਾਂ ਨੇ ਭੇਜਿਆ ਉੱਥੇ, ਉਹ ਡਿਵਾਈਡ ਵੀ ਕਰਨਾ ਨਾ।
0: ਆਹ ਚੱਕ,
1: ਅਸੀਂ ਤਾਂ ਬੇਵਕੂਫਾਂ ਭਾਜੀ ਦਿਹਾੜੀਆਂ ਲਾਉਣ ਜਾਂਦੇ ਸਵੇਰੇ ਉੱਠ ਕੇ, ਇਹੀ ਕੰਮ ਕਰੋ।
0: ਗੱਲ ਤਾਂ ਸਹੀ ਆ,
1: ਐਵੇਂ ਤਾਂ ਨੀ ਕੌਂਸਲਾਂ ਵਾਸਤੇ 15-15-20 ਬੰਦੇ ਨਾ ਪਾ ਰਹੇ, 1.5 ਲੱਖ ਦੀ ਜਵਾਬ ਆ। ਇੱਕ ਵਾਰੀ ਬਣ ਗਿਆ ਬਟੇਰਾ, ਭੈਣਾ 4 ਸਾਲ
0: ਪੈਰ ਥੱਲੇ ਬਟੇਰਾ ਛੱਡਦਾ ਕੌਣ, ਮੈਂ ਤਾਂ ਅੱਗੇ ਕਹਿੰਦਾ ਹੁੰਦਾ, ਸਾਡੇ ਆਉਂਦਾ ਹੀ ਨੀ, ਬਸ ਰਗੜ ਅਸੀਂ ਵੀ ਦੇਣਾ ਜਿੱਦਣ ਆ ਗਿਆ।
1: ਅਸੀਂ ਵੀ ਦਾਲ ਆ ਬੈਠੇ 45 ਸਾਲ ਹੋ ਗਏ ਕਨੇਡਾ ਜੇ
0: ਤਾਂ। ਸਿੱਧੀ ਗੱਲ ਆ, ਹਰੇਕ ਬੰਦਾ ਦਾਤ ਹੀ ਆ,
1: ਸਾਡੇ ਹਿੱਸੇ ਤਾਂ ਸੇਫਟੀ ਬੂਟੇ ਆਏ ਹੋ
0: ਆਪਣਾ, ਇਹ ਨੀ ਲੋਹਾ ਪੰਜਿਆਂ ਚੋਂ ਨਿਕਲਦਾ।
2: ਲੱਖ ਵਧਾਈਆਂ, ਕਿਉਂਕਿ ਸਪਸ਼ਟ ਬਹੁਮਤ
0: ਹੋ ਗਈ।
2: ਤੁਹਾਨੂੰ ਵੀ ਵਧਾਈਆਂ ਜਿਨ੍ਹਾਂ ਨੇ ਸਵੇਰੇ ਸਵੇਰੇ ਦੱਸਿਆ। ਸੁਣਦਾ ਮੈਂ ਰੋਜ਼ ਹੀ ਤੁਹਾਡੀ ਆਵਾਜ਼, ਬੜੀ ਕੜਕ ਵੀ ਹੁੰਦੀ, ਕੋਈ ਸ਼ੱਕ ਨੀ, ਕਿਸੇ ਹੋਰ ਦੀ ਆਵਾਜ਼ ਕੜਕ ਵੀ ਨੇ, ਕਿਉਂਕਿ ਨੌਜਵਾਨ ਵਿੱਚ ਉਹਨੂੰ ਮੇਰਾ ਸੁਨੇਹਾ ਭੇਜ ਦਿਆ ਗਏ ਕਿ 28 ਸਾਲਾ ਬਜ਼ੁਰਗ ਟੈਕਸੀ ਲਈ ਸੀ ਤੇਰੇ ਦਾਦੇ ਦੇ ਟਾਈਮ, ਅਸੀਂ ਵੀ ਬੜੇ ਤੰਗ ਰਹੇ ਸੀ, ਸਾਡੀ ਹਾਰ ਮਾਰੀ, ਸਮਾਂ ਆਊਗਾ। ਬਿੱਟੂ ਜੋ ਹੈ DC ਦੇ ਦਫ਼ਤਰ ਦੇ ਬਾਹਰ ਚੌਂਕੀਦਾਰ ਬੈਠਾ ਹੁੰਦਾ ਅਕਸੀ ਦਾ, ਉਵੇਂ ਵੀ ਚੌਂਕੀਦਾਰ ਬੈਠਾ ਹੋਊਗਾ। ਯਾਦ ਰੱਖੋ ਇੱਕ ਬਜ਼ੁਰਗ ਦੀ ਗੱਲ, ਔਰ ਤੁਹਾਨੂੰ ਯਾਦ ਹੋਣਾ ਨਾ, ਇਹਦਾ ਹੀ ਰਿਸ਼ਤੇਦਾਰ ਸੀ ਨਾ ਭਰਾ ਫਰੂ, ਜਿਹਨੇ KTR ਨੂੰ ਛੇੜਿਆ ਸੀ ਔਰ ਸਾਡੇ ਦੇਸ਼ ਦਾ ਨਾਮ ਬਦਨਾਮ ਕੀਤਾ ਸੀ। ਉਸ ਤੋਂ ਬਾਅਦ ਜਦੋਂ ਆਏ ਸੀ ਅਕਾਲੀ ਦਲ, ਉਹਨੂੰ KTR ਨੂੰ ਸੱਦਿਆ, ਉਹ ਕਹਿੰਦੀ ਤੋਬਾ, ਮੈਂ ਭਾਰਤ ਨਹੀਂ ਜਾਣਾ, ਇਹ ਆ ਬਿੱਟੂ ਖਾਨਦਾਨ।
0: ਸਹੀ ਗੱਲ, ਥੈਂਕ ਯੂ ਕੈਪਟਨ ਸਾਹਿਬ, ਥੈਂਕ ਯੂ। ਕਿਰਪਾਲ ਤੂਰ ਵੀ, ਸਤਿ ਸ਼੍ਰੀ ਅਕਾਲ ਜੀ ਆਨੂੰ। ਗੁੱਡ ਮਾਰਨਿੰਗ, ਕਿੱਦਾਂ?
3: ਠੀਕ ਹੈ, ਤੁਸੀਂ ਸੁਣਾਓ?
0: ਬਹੁਤ ਵਧੀਆ, ਬਹੁਤ ਵਧੀਆ।
3: ਥੋੜਾ ਮੌਕਾ ਪਿਆ ਜੀ, ਮੈਂ ਚਲੋ ਪ੍ਰੈਜਾ ਨਿਕਲੇ ਕਰੋ ਮਾ ਭਾਈ ਸਾਹਿਬ ਨੂੰ।
0: ਨਹੀਂ ਜੀ ਆਨੂੰ, 6 ਤਰੀਕ ਦਾ ਸੰਦੇਸ਼ਾ ਤੁਹਾਨੂੰ ਲੱਗਿਆ ਹੋਣਾ, ਉੱਥੇ ਬੱਲੇ ਬੱਲੇ ਹੈਰੀਟੇਜ ਫਾਰਮ 'ਚ ਆਪਾਂ ਪਿਕਨਿਕ ਕਰ ਰਹੇ ਹਾਂ ਤੇ ਗਾਉਣ ਵਜਾਉਣ ਵੀ ਹੈਗਾ, ਤੇ ਸਾਰਿਆਂ ਨੇ ਆਪਾਂ ਇਕੱਠੇ ਹੋਣਾ।
3: ਅੱਛਾ ਜੀ, ਸ਼ੈਡਿਊਲ ਕੀਤਾ? ਕੋਈ ਗੱਲ ਨਹੀਂ,
0: ਸ਼ਨੀਵਾਰ ਐਤਵਾਰ ਨੂੰ
3: ਉਦੋਂ ਨਹੀਂ ਪੈਗੇ ਸੀ। ਬਾਕੀ ਆ ਜਿਹੜੇ ਸਾਰੇ ਇੱਕੋ ਜਿਹੇ, ਜਿਹਨੂੰ ਮਰਜ਼ੀ ਟਿਕਟਾਂ ਦੇ ਦਿਓ, ਕਿ ਮਾਈਕ ਸੈਫੀ ਦਾ ਹਰ ਪ੍ਰੋਫੈਸਰ ਵੇਲੇ ਕੀ ਹਾਲ ਸੀਗਾ, ਤੇ ਆ ਡਗ ਫੋਰ ਸਾਹਿਬ ਦਾ ਦੇਖ ਲਓ, ਲਿਬਰਲ ਵਾਲਿਆਂ ਦੇਖ ਲਓ, NDP ਦੇਖ ਲਓ, ਕੋਈ ਘੱਟ ਨਹੀਂ ਹੈ, ਚਾਹੇ ਉੱਥੇ ਆਪ ਬੜੇ ਹੈਗੇ ਆ, ਅਕਾਲੀ ਆ, ਕੋਈ ਹੈਗਾ ਕਾਂਗਰਸ, ਸਾਰੇ ਪੋਲੀਟੀਸ਼ੀਅਨ ਇੱਕੋ ਜਿਹੇ ਹੀ ਆ। ਚਾਹੇ ਜਿਹੜੀ ਆ ਹੁਣ ਜਨ ਖੜ ਗਈ ਇੱਥੇ, ਆ ਕੋਈ ਕੌਂਸਲਰ ਲਈ ਖੜ ਗਿਆ, ਕੋਈ ਮੇਅਰ ਲਈ, ਸਭ ਚਾਹ ਆਲ ਟੁਗੈਦਰ।
0: ਸੱਚੀ ਗੱਲ ਹਰਮਨ ਬਾਜੀ ਦੇ ਭੇਜੇ ਹੋਏ ਮੈਸੇਜ ਰੋਜ਼ ਪੜ੍ਹਦੇ ਆ, ਥੈਂਕ ਯੂ ਸੋ ਮਚ। ਕਹਿੰਦੇ ਪੰਜਾਬ ਬਣਿਆ ਧਰਨਾ ਲੈਂਡ ਕੀ ਹੁੰਦਾ, ਇਹ ਤਾਂ ਨਵੀਂ ਗੱਲ ਬਣਾਤੀ। ਗੁੰਜੇ ਕਹਿੰਦੇ ਮੁਰਦਾਬਾਦ ਦੇ ਨਾ ਜਿੰਦਾਬਾਦ ਦੇ ਕੌਮੀ ਗੀਤ, ਇਹ ਕੀ ਹੋ ਗਿਆ ਹੁਣ?
1: ਜਦੋਂ ਹਰ ਵੇਲੇ ਆਪਾਂ ਧਰਨਿਆਂ ਚ ਰਹਿਣਾ ਤੇ ਉਹ ਧਰਨਾ ਲੈਣ ਬਣ ਜਾਂਦਾ, ਜਦੋਂ ਹਰ ਵੇਲੇ ਸਾਨੂੰ ਸੁਣਨਾ ਮਿਲੇ ਮੁਰਦਾਬਾਦ ਜਿੰਦਾਬਾਦ, ਤੇ ਉਹ ਸਾਡੇ ਧਰਨਾ ਲੈਣ ਦੇ ਕੌਮੀ ਗੀਤ ਬਣ ਗਏ ਨੇ। ਸੋ ਇਸ ਕਰਕੇ ਅੱਜ ਵੀ ਪੰਜਾਬ ਦੇ ਵਿੱਚ ਪੂਰੀ ਉਥਲ ਮੁਥਲ ਮਚੀ ਹੋਈ ਆ। ਅੱਜ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਘੇਰ ਲਿਆ ਜੀ, 7 ਸਤੰਬਰ ਤੱਕ ਲਗਾਤਾਰ ਚੰਡੀਗੜ੍ਹ ਦਾ ਘਰਾ ਰਹੂਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਚੰਡੀਗੜ੍ਹ 'ਚ ਆਲੇ ਦੁਆਲੇ ਘੇਰ ਕੇ ਬਹਿ ਗਏ ਆ ਕਿਸਾਨ, ਕੌਮੀ ਇਨਸਾਫ਼ ਕੌਮੀ ਕਿਸਾਨ ਮੋਰਚੇ ਵਾਲੇ, ਸੰਯੁਕਤ ਕਿਸਾਨ ਮੋਰਚੇ ਵਾਲੇ, ਸੋ ਉਹਨਾਂ ਦੇ ਇਹ

0: ਆਪਾਂ ਪਹਿਲਾਂ ਸਨੀ ਬਾਈ ਦਾ ਨੰਬਰ ਦੇ ਦਈਏ, 647-1240-1245, ਗਰਾਜ ਡੋਰ ਰਿਪੇਅਰ ਤਾਂ ਤੁਹਾਡਾ ਕੋਈ ਕੰਮ ਤੁਸੀਂ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ 647-1245 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਚੱਲ ਜਾਓ, 40-25 ਬ੍ਰੈਂਡਨ ਗੇਟ ਰੋਡ ਮਾਲਟਨ ਮਿਸਿਸਾਗਾ, ਜਾਂ ਫਿਰ 10178 ਹੋਰਨ ਟਾਰੀਓ ਸਟਰੀਟ ਬ੍ਰੈਂਪਟਨ 905-840-6006 'ਤੇ ਸੰਪਰਕ ਕਰ ਲਓ। ਨਵੇਅਰ ਕੰਪਨੀ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-7046-4640। ਤੁਹਾਡੇ ਘਰ ਏ ਸੀ ਕੋਈ ਪ੍ਰੋਬਲਮ ਕਰਦਾ ਜਾਂ ਫਰਨਸ ਕੋਈ ਪ੍ਰੋਬਲਮ ਕਰਦੀ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਰਿਵੇਟ ਇਨਵਰੇਜ ਵਾਲੇ ਕਾਫੀ ਦੇ ਰਹੇ ਆ, ਕਰ ਲਿਓ ਸੰਪਰਕ ਤੁਸੀਂ ਸੰਧੂ ਸਾਹਿਬ ਨਾਲ ਸਿੱਧੇ ਡਾਇਰੈਕਟਲੀ। ਨਵੇਅਰ ਕੰਪਨੀ ਤੋਂ ਜਤਿੰਦਰ ਸੰਧੂ ਸਾਹਿਬ 647-7046-4640, ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਹੋਰਨ ਬੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਓ। ਤੁਸੀਂ ਲਾਇਸੈਂਸ ਲੈਣਾ ਜਾਂ ਲਿਆ ਹੋਇਆ ਉਹਨਾਂ ਨਾਲ ਤੁਸੀਂ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਹੋ, 647-237-3131 'ਤੇ ਹੀ। ਮੋਰਗੇਜ ਦਾ ਕੋਈ ਕੁਐਸਚਨ ਆ ਗਰੀਸ਼ ਸ਼ਰਮਾ ਜੀ, 647-606-8810। ਦਾਣਾ ਮੰਡੀ ਸੁਪਰ ਮਾਰਕੀਟ 905-286-9957। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ, 416-618-7266-6867 ਸਤਾਈ ਕਾਰਡ 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਪਰਮਿੰਦਰ ਜੀ ਕਰ ਦਿਓ ਫਿਰ ਹੈਡਲਾਈਨਸ, ਆਉਣ ਤੋਂ ਸਿੱਧੀਆਂ
1: ਹੈਡਲਾਈਨਸ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੋਣਗੇ ਗ੍ਰਿਫਤਾਰ, ਨੈਸ਼ਨਲ ਐਸਸੀ ਐਸਟੀ ਕਮਿਸ਼ਨ ਨੇ ਦਿੱਤਾ 5 ਦਿਨ ਦਾ ਅਲਟੀਮੇਟਮ। ਚਿਮਨੀ ਚੋਣ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ਼ ਕੀਤੀਆਂ ਸਨ ਜਾਤੀ ਸੂਚਕ ਟਿੱਪਣੀਆਂ। ਪੰਜਾਬ ਯੂਨੀਵਰਸਿਟੀ 'ਚ ਜਿੱਤਿਆ ਅਕਾਲੀ ਭਾਜਪਾ ਗੱਠਜੋੜ, ਹੁਣ ਵਾਰੀ ਪੰਜਾਬ ਦੀ। ਵਸਤਰੀ ਚੋਣਾਂ 'ਚ ਸੋਈ ਦੇ ਸਮਰਥਕ ਨਾਲ ਏਵੀਬੀਪੀ ਦੇ ਅੰਕਿਤ ਬਣੇ ਪ੍ਰਧਾਨ, ਪਛੜ ਗਈਆਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀਆਂ। ਮੋਰਿੰਡਾ 'ਚ ਗੈਂਗਵਾਰ, ਢੋਲਣ ਮਾਜਰਾ ਰੋਡ 'ਤੇ 9 ਨੂੰ ਗੋਲੀਆਂ ਨਾਲ ਭੁੰਨਿਆ, 2 ਗੰਭੀਰ ਜ਼ਖਮੀ। ਤਰਨ ਤਾਰਨ 'ਚ ਫਰਨੀਚਰ ਸ਼ੋਰੂਮ ਦੇ ਮਾਲਕ ਘਰ ਉੱਤੇ ਫਾਇਰਿੰਗ, ਗੰਭੀਰ ਜ਼ਖਮੀ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਵੀਰ ਬਾਦਲ ਪੱਬਾ ਭਾਰ, ਦਲ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ 8 ਜ਼ਿਲ੍ਹੇ ਦੇ ਜਨਰਲ ਕੌਂਸਲ ਮੈਂਬਰ ਐਲਾਨ। ਯੂਥ ਅਕਾਲੀ ਦਲ ਦੇ 7 ਕਾਰਜਕਾਰੀ ਪ੍ਰਧਾਨਾਂ ਦੀ ਵੀ ਹੋਈ, ਹਰਿਆਣਾ ਇਕਾਈ ਦੀ ਕੋਰ ਕਮੇਟੀ ਦਾ ਵੀ ਐਲਾਨ। ਲੁਧਿਆਣਾ ਤੋਂ ਪਾਕਿਸਤਾਨ ਨੂੰ ਲਾਈਵ ਜਸੂਸੀ ਮਾਮਲੇ 'ਚ ਅਪਡੇਟ, ਬੰਦ ਹੋਈ ਲਈ ਫੁਟੇਜ ਚੈੱਕ ਕਰਨ ਪੁੱਜੇ 2 ਮੁਲਜ਼ਮ ਗ੍ਰਿਫਤਾਰ।
0: ਥੈਂਕ ਯੂ ਸੋ ਮਚ ਤੁਹਾਡੇ ਗੱਲ ਦੇ ਪ੍ਰੋਗਰਾਮ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵੱਧਾ ਘਾਟਾ ਬੋਲਿਆ ਗਿਆ, ਕਰਦੇ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ। ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨੇ, ਬੁਲਾਈਏ ਫਤਿਹ। ਸ਼ੰਮੀ ਪੱਠਲ ਨੂੰ ਲੈ ਕੇ ਆਪਣੇ ਤੋਂ ਬਾਅਦ ਪ੍ਰੋਗਰਾਮ ਹਾਜ਼ਰ। ਦੋ ਅਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਸ਼ਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ट्रक कारा लिया जदो वेखो एदियां कमानियां इटलियां रहंदियां की करा
1: मैं सुनया जी अपने पंजाबी भरावां जे अते गैरी ने खोल दित्ती है GTA विच ट्रकां दे स्प्रिंगां दी पहली शॉप P&J स्प्रिंग व्हील अलाइनमेंट
2: पहुंचो 5330 ब्रेडको बुलेवर्ड मिसीसागा मेन इंटरसेक्शन डिक्सी एंड मैथसन
3: इथे पी लाइन लेजर मशीनां नाल अलाइनमेंट ते नवे स्टाइल दीआं मशीनां नाल बैलेंसिंग कीती जांदी है इन्ना ही नहीं 4 व्हीलर्स अते 18 व्हीलर्स दे टायर्स दा खास प्रबंध वी है जे तुसीं ट्रकां ते ट्रेलरां दी कमानियां दा तसल्ली बख्श काम करवाना चाहुंदे हो
1: कॉल करो जेएन गैरी नूं
3: 905-459-5533
1: 905-459-5533 ते
3: P&J स्प्रिंग व्हील अलाइनमेंट
4: Thank you, Tai. Satnam, Tatapur, Nepo, Neve, Atal, Mure, Duni, Sempen, Dupersat, Jup, Asas, Rasa, Hebisa, Nadit, Hosi, Bisas, Bole, Sony Hall, Sasia, Kal.
5: ਕਾਟੀ ਟਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
6: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਇਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਏਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਸ਼ੰਮੀ ਪਠਲ ਸ਼ੋਅ। ਹਾਂਜੀ, ਸੋ ਇਹ ਨਾਂ ਆ ਜਿਹੜਾ ਅਸੀਂ ਸੋਚਿਆ, ਚਲੋ ਨਾਮ ਜਿਹੜੇ ਮਰਜ਼ੀ ਹੁਣ, ਪ੍ਰੋਗਰਾਮ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦਾ, ਅਤੇ ਬਾਕੀ ਤੁਹਾਡੀ ਸ਼ਮੂਲੀਅਤ ਹੈ ਜਿਹੜੀ ਹਰ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਰੂਰੀ ਹੈ। ਦੋਸਤੋ, ਤੁਹਾਡੇ ਬਿਨਾਂ ਪ੍ਰੋਗਰਾਮ ਕਾਹਦੇ ਪ੍ਰੋਗਰਾਮ। ਹਾਂਜੀ, ਸੋ ਸਟੂਡੀਓ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ, ਸਟੂਡੀਓ ਦੇ ਵਿੱਚ ਕੋਈ ਵੀ ਕਈ ਵਾਰ ਤੁਹਾਡੇ ਕੋਲ ਅਪਡੇਟ ਹੈ, ਕੋਈ ਨਿਊਜ਼ ਵਿਊਜ਼ ਹੈ, ਜਾਂ ਫਿਰ ਕੋਈ ਟ੍ਰੈਫਿਕ ਬਾਬਤ ਰੁਕਾਵਟ ਦੇਖਦੇ ਪਿਓ, ਡੀਟੂਰ ਲੱਗਾ ਹੋਇਆ, ਉਹਦੇ ਬਾਬਤ ਕੋਈ ਅਪਡੇਟ ਦੇਣੀ ਹੈ, ਬਾਕੀ ਸਾਰਿਆਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਉਹ ਨੰਬਰ ਹੈ 905-673-3337 9056733337 ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਲੱਗਦਾ ਵੀ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ, ਉੱਥੇ ਆਵਾਜ਼ ਸਹੀ ਤਰ੍ਹਾਂ ਨਹੀਂ ਆ ਰਹੀ, ਤਾਂ ਡਾਇਲ ਕਰਕੇ ਵੀ ਤੁਸੀਂ ਸਾਨੂੰ ਆਪਣੇ ਫੋਨ ਰਾਹੀਂ ਸੁਣ ਸਕਦੇ ਹੋ। ਡਾਇਲ ਟੂ ਲਿਸਨ ਕੈਨੇਡਾ ਵਾਈਡ ਨੰਬਰ 416-400-7200-4164-77-2040। ਬਾਕੀ ਐਪ ਪੰਜਾਬੀ ਲਹਿਰਾਂ ਦੀ ਐਪ, ਜਾਂ ਫਿਰ ਸਿੰਪਲ ਰੇਡੀਓ 'ਤੇ AM 530 ਕਰਕੇ ਹੈ ਜਿਹੜਾ ਤੁਸੀਂ ਸਾਨੂੰ ਲੱਭ ਸਕਦੇ ਹੋ। ਇਸ ਟਾਈਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਸਾਨੂੰ ਸੁਣਿਆ ਜਾ ਰਿਹਾ, ਐਪ ਰਾਹੀਂ ਲਾਈਵ ਸਟ੍ਰੀਮ ਕੀਤਾ ਹੋਇਆ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਹੈ ਜਿਹੜਾ ਤਾਪਮਾਨ ਹੈ ਜਿਹੜਾ 21 ਡਿਗਰੀ ਸੈਲਸੀਅਸ, ਫੀਲ ਲਾਈਕ 25 ਡਿਗਰੀ ਸੈਲਸੀਅਸ। ਹਾਂ, ਪਲੀਜ਼ ਡਰਾਈਵ ਵੈਰੀ ਕੇਅਰਫੁਲੀ, ਇਸ ਟਾਈਮ ਹੈ ਜਿਹੜਾ ਫੋਗੀ ਵੈਦਰ ਹੈ, ਮਤਲਬ ਧੁੰਦ ਹੈ ਜਿਹੜੀ ਉਹ ਚਾਰ ਪਾਸੇ ਹੈ, ਛਾਈ ਹੋਈ ਹੈ। ਮੈਂ ਵੀ ਆਇਆ, ਸੋ ਬੜੀ ਜ਼ਿਆਦਾ ਧੁੰਦ ਸੀਗੀ, ਐਨ ਇੰਡੀਆ ਵਾਲੀ ਫੀਲ ਹੈ ਜਿਹੜੀ ਉਹ ਆ ਗਈ ਅੱਜ ਆਉਂਦੇ ਹੋਏ, ਉਹੀ ਯਾਦ ਆ ਗਿਆ ਵੀ ਹੈ ਨਾ, ਅਤੇ ਇੱਕ ਟੈਂਪਰੇਚਰ ਵੀ ਉਨਾ ਕੀ ਹੈ। ਸੋ ਅੱਜ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਜਿਹੜਾ ਉਹ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ 30 ਡਿਗਰੀ, ਅਤੇ ਫੀਲ ਲਾਈਕ 40 ਡਿਗਰੀ। ਉਹ ਬੱਲੇ ਬੱਲੇ ਅੱਜ ਗਰਮੀ ਹੈ ਜਿਹੜੀ ਉਹ ਜ਼ਿਆਦਾ ਮਹਿਸੂਸ ਹੋਵੇਗੀ। ਸੋ ਦੇਖ ਲਓ ਕਿੰਨੀ ਜ਼ਿਆਦਾ ਵੇਰੀਏਸ਼ਨਸ ਹੈ ਇੱਥੇ ਵੈਦਰ ਦੇ ਵਿੱਚ। ਹਾਂਜੀ, ਸੋ ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ, ਕੁਛ ਕੁ ਖੂਬਸੂਰਤ ਗੱਲਾਂ ਹਰਮਨ ਭਾਅ ਜੀ ਹੋਣਾ ਨੇ ਸਾਡੇ ਤੱਕ ਭੇਜੀਆਂ ਨੇ, ਪਹੁੰਚਾਈਆਂ ਨੇ, ਸੋ ਉਹਨਾਂ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ ਸਪਟੰਬਰ ਮਹੀਨੇ ਦੀ ਪਹਿਲੀ ਤਰੀਕ ਹੈ, ਹੇ ਸੱਚੇ ਪਾਤਸ਼ਾਹ, ਸਪਟੰਬਰ ਮਹੀਨੇ ਦੀ ਇਸ ਨਵੀਂ ਸ਼ੁਰੂਆਤ 'ਤੇ ਸਭ ਨੂੰ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਆਪਸੀ ਪਿਆਰ ਬਖਸ਼ੋ। ਸਭ ਦੇ ਘਰ ਪਰਿਵਾਰ ਵਿੱਚ ਬਰਕਤ ਰਹੇ, ਮਨ ਨੂੰ ਸ਼ਾਂਤੀ ਮਿਲੇ ਅਤੇ ਸਦਾ ਨੇਕੀ ਦੇ ਰਾਹ 'ਤੇ ਚੱਲਣ ਦਾ ਬਲ ਬਖਸ਼ਣਾ ਜੀ, ਸਰਬੱਤ ਦਾ ਭਲਾ ਕਰਨਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਤੁਸੀਂ ਸਾਰੇ ਹੱਸਦੇ ਵਸਦੇ ਰਹੋ, ਪਰਮਾਤਮਾ ਅੱਗੇ ਅਰਦਾਸ ਹੈ। ਜ਼ਿੰਦਗੀ ਹਰ ਵੇਲੇ ਸਾਡੀ ਮਰਜ਼ੀ ਮੁਤਾਬਕ ਨਹੀਂ ਚੱਲਦੀ, ਪਰ ਜੋ ਵੀ ਮਿਲਦਾ ਹੈ ਉਸ ਵਿੱਚ ਵੀ ਕੋਈ ਨਾ ਕੋਈ ਰੱਬ ਦੀ ਚੰਗੀ ਸੋਚ ਜ਼ਰੂਰ ਹੁੰਦੀ ਹੈ। ਕਦੇ ਸੁੱਖ ਦਿੰਦੀ ਹੈ ਅਤੇ ਕਦੇ ਦੁੱਖਾਂ ਵਿੱਚ ਕੁਝ ਸਿਖਾ ਜਾਂਦੀ ਹੈ। ਇਹੀ ਤਾਂ ਮਿੱਤਰੋ ਜ਼ਿੰਦਗੀ ਹੈ, ਡਿੱਗ ਕੇ ਸੰਭਲਣਾ, ਰੋ ਕੇ ਮੁਸਕਰਾਉਣਾ ਅਤੇ ਹਰ ਹਾਲ ਦੇ ਵਿੱਚ ਅੱਗੇ ਵੱਧਦੇ ਰਹਿਣਾ। ਇਹੀ ਸੱਚ ਹੈ, ਇਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖ ਹੈ। ਰੱਬ ਦਾ ਰਾਸਤਾ ਸਾਨੂੰ ਉੱਥੇ ਲੈ ਜਾਂਦਾ ਜਿੱਥੇ ਸਾਡਾ ਭਲਾ ਲਿਖਿਆ ਹੁੰਦਾ ਹੈ। ਭਰੋਸਾ ਰੱਖੋ, ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ। ਤੱਕੜੀ ਵਿੱਚ ਵੱਟੇ ਅਤੇ ਸਿਰਾਂ ਦੇ ਦੁਪੱਟੇ ਲੋਕੀ ਲੱਭਦੇ ਫਿਰਨਗੇ, ਪਰ ਉਪਕਾਰੀ ਬੰਦੇ ਅਤੇ ਅਰਥੇ ਲਈ ਕੰਧੇ ਲੋਕੀ ਲੱਭਦੇ ਫਿਰਨਗੇ। ਐਸਾ ਬਾਪ ਜੋ ਸਮਝਾਏ, ਐਸਾ ਪੁੱਤ ਜੋ ਸਮਝ ਜਾਏ, ਲੋਕੀ ਲੱਭਦੇ ਫਿਰਨਗੇ। ਵਿਆਹ ਲਈ ਪੰਡਤ ਅਤੇ ਦੁਨੀਆਂ ਅਤੇ ਜੰਨਤ ਲੋਕੀ ਲੱਭਦੇ ਫਿਰਨਗੇ। ਕਿਆ ਬਾਤ ਹੈ, ਤਿੰਨ ਗੱਲਾਂ ਜੋ ਮਨ ਨੂੰ ਹਮੇਸ਼ਾ ਸ਼ਾਂਤ ਰੱਖਣਗੀਆਂ। ਕਿਹੜੀਆਂ ਨੇ ਭਲਾ? ਜੋ ਹੋ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ, ਜੋ ਹੋ ਰਿਹਾ ਹੈ ਉਹਦੇ ਵਿੱਚ ਪਰਮਾਤਮਾ ਦੀ ਕੋਈ ਰਜ਼ਾ ਹੈ, ਜੋ ਅੱਗੇ ਹੋਵੇਗਾ ਉਹ ਬਹੁਤ ਖੂਬਸੂਰਤ ਹੋਵੇਗਾ। ਭਰੋਸਾ ਰੱਖੋ, ਭਰੋਸਾ ਸਬਰ ਇਹਦੀ ਹੈ ਜਿਹੜੀ ਗੱਲ ਹੈ ਜਿਹੜੀ ਕੀਤੀ ਗਈ ਇਹਨਾਂ ਸਤਰਾਂ ਦੇ ਵਿੱਚ। ਤੁਹਾਡੇ ਜਿਹੜੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਦੇ ਮੈਸੇਜ ਆ ਰਹੇ ਆ, ਬਹੁਤ ਬਹੁਤ ਦੋਸਤੋ ਧੰਨਵਾਦ। ਲਖਵਿੰਦਰ ਭਾਅ ਜੀ ਗੁੱਡ ਮਾਰਨਿੰਗ, ਰੇਸ਼ਮ ਭਾਅ ਜੀ ਵੈਰੀ ਗੁੱਡ ਮਾਰਨਿੰਗ ਸਰ, ਰੇਸ਼ਮ ਭਾਅ ਜੀ ਕਹਿੰਦੇ ਹੈਪੀ ਟਿਊਜ਼ਡੇ, ਮੇ ਦਾ ਬਲੈਸਿੰਗਸ ਆਫ ਦਿਸ ਡੇ ਕਵਰ ਯੂ like a warm hug reminding you that you are alive today to experience its wonder. ਵਾਹ ਜੀ ਵਾਹ, ਕਾਦਰ ਦੀ ਕੁਦਰਤ ਮਾਨਣ ਵਾਸਤੇ ਪਰਮਾਤਮਾ ਨੇ ਇੱਕ ਹੋਰ ਦਿਨ ਬਖਸ਼ਿਆ, ਉਹਦਾ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ। ਗੁੱਡ ਮਾਰਨਿੰਗ ਭਾਅ ਜੀ, ਗੁੱਡ ਮਾਰਨਿੰਗ। ਅੱਛਾ, ਇਹ ਹਿੰਦੀ 'ਚ ਆ ਗਿਆ, ਹੁਣ ਹਿੰਦੀ ਥੋੜ੍ਹਾ ਹੱਥ ਤੰਗ। ਕੱਲ ਕੇ ਲੀਏ ਆਜ ਕੋ ਮਤ ਖੋਣਾ, ਔਰ ਆਜ ਕੇ ਲੀਏ ਆਪਣੋ ਕੋ ਮਤ ਖੋਣਾ, ਜੋ ਬੀਤ ਗਿਆ ਵੋ ਸਪਨਾ ਥਾ, ਜੋ ਹੈ ਵੋ ਆਪਣਾ ਹੈ ਸੁਪ੍ਰਭਾਤ ਮੈਂ ਗੁੱਡ ਮਾਰਨਿੰਗ ਹੀ ਕਹਿ ਜਾਂਦਾ ਮੇਰੀ ਹਿੰਦੀ 'ਚ ਥੋੜ੍ਹਾ ਜਿਹਾ ਹੱਥ ਰੰਗ ਹੈ ਜੀ ਸ਼ੁਭ ਸਵੇਰ ਸਾਰਿਆਂ ਨੂੰ ਸੋ ਤੁਹਾਡਾ ਆਪਣਾ ਪ੍ਰੋਗਰਾਮ ਦੋਸਤੋ ਸੱਜਰੀ ਸਵੇਰ ਲੈ ਕੇ ਸ਼ੰਮੀ ਪੱਠਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਕੁਛ ਕੁ ਜਿਹੜੀਆਂ ਹੈਡਲਾਈਨਸ ਆ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਤੁਸੀਂ ਆ ਜਿਹੜੇ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ ਆਪਣਾ ਤਬਸਰਾ ਆਪਣਾ ਵਿਜ਼ਨ ਆਪਣੇ ਵਿਚਾਰ ਹੈ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਬੜਾ ਹੀ ਖੂਬਸੂਰਤ ਗੀਤ ਹੈ ਜਿਹੜਾ ਬੈਕਗਰਾਊਂਡ 'ਤੇ ਚੱਲ ਰਿਹਾ ਹਾਂਜੀ ਮੈਂ ਵੀ ਆ ਜਿਹੜਾ ਹੁਣੀ ਹਲਕਾ ਹਲਕਾ ਜਿਹੜੇ ਮੇਰੇ ਕੰਨਾਂ 'ਚ ਪਿਆ ਮੈਨੂੰ ਵੀ ਲੱਗਿਆ ਵੀ ਬੈਕਗਰਾਊਂਡ 'ਤੇ ਵੀ ਆ ਜਿਹੜਾ ਥੋੜ੍ਹਾ ਜਿਹਾ ਮਿਊਜ਼ਿਕ ਚੱਲ ਰਿਹਾ ਓਕੇ ਥੋੜ੍ਹੀ ਜਿਹੀ ਹੈਡਲਾਈਨਸ ਉਸ ਤੋਂ ਬਾਅਦ ਫਿਰ ਆਪਾਂ ਨਾਲ ਜਿਹੜੀਆਂ ਗੱਲਾਂ ਕਰਦੇ ਰਹਾਂਗੇ ਅਤੇ ਨਾਲ ਤੁਹਾਡੀਆਂ ਦੋਸਤੋ ਕਾਲਸ ਆ ਜਿਹੜੀਆਂ ਉਹ ਏਅਰ 'ਤੇ ਕਰਦੇ ਰਹਾਂਗੇ ਸੋ ਖਬਰ ਆ ਜਿਹੜੀ ਆਪਾਂ ਉੱਥੋਂ ਕਰਦੇ ਹਾਂ ਫੈਡਰਲ ਇਲੈਕਸ਼ਨ ਹੈ ਨਾ ਤੁਸੀਂ ਸੁਣ ਹੀ ਲਿਆ ਹੋਵੇਗਾ ਵੀ ਇਸ ਟਾਈਮ ਆਪਣੇ ਫੈਡਰਲ ਦੇ ਵਿੱਚ ਲਿਬਰਲ ਸਰਕਾਰ ਨੇ ਜਿਹੜਾ ਬਹੁਮਤ ਹੈ ਜਿਹੜਾ ਉਹ ਹਾਸਲ ਹੈ ਜਿਹੜਾ ਉਹ ਕਰ ਲਿਆ ਉਹਦੇ ਨਾਲ ਰਿਲੇਟਡ ਮੈਂ ਕੁਛ ਸਵਾਲ ਵੀ ਹੈ ਤੁਹਾਨੂੰ ਰੱਖਣਾ ਚਾਹੁੰਦਾ ਹਾਂ ਮੇਰੇ ਫੋਨ 'ਤੇ 416-917-7763 ਇਹ ਮੇਰਾ ਆਪਣਾ ਪਰਸਨਲ ਸੈੱਲ ਫੋਨ ਹੈ ਇਹਦੇ 'ਤੇ ਇਸ ਵਕਤ ਨਾ ਕਾਲ ਕਰੋ ਤੁਸੀਂ ਸਟੂਡੀਓ 'ਚ ਕਾਲ ਕਰ ਲਓ ਸਟੂਡੀਓ ਦੇ ਵਿੱਚ ਕਾਲ ਕਰ ਲਓ ਜੇ ਕੋਈ ਗੱਲ ਰੱਖਣਾ ਚਾਹੁੰਦੇ ਹੋ ਹਾਂ ਜੇ ਤੁਸੀਂ ਕੋਈ ਆਫ ਦਾ ਏਅਰ ਜਾਂ ਫਿਰ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਾਂ ਫਿਰ ਮੈਂ ਤੁਹਾਨੂੰ ਰੀਚ ਕਰ ਲਵਾਂਗਾ ਪਰ ਇਸ ਵਕਤ ਸਟੂਡੀਓ 'ਚ ਕਾਲ ਕਰ ਲਓ 905-673-3337 ਸੋ ਕੈਨੇਡਾ ਦੀ ਫੈਡਰਲ ਸਿਆਸਤ ਦੇ ਵਿੱਚ 31 ਅਗਸਤ ਨੂੰ ਹੋਈਆਂ 3 ਬਾਈ ਇਲੈਕਸ਼ਨਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਲਿਬਰਲ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਇਹ ਨਤੀਜੇ ਖਾਸ ਤੌਰ 'ਤੇ ਮਹੱਤਵਪੂਰਨ ਹਨ ਕਿਉਂਕਿ ਲਿਬਰਲਸ ਹੁਣ ਹਾਊਸ ਆਫ ਕਾਮਰਸ ਦੇ ਵਿੱਚ 173 ਸੀਟਾਂ ਨਾਲ ਆਪਣੀ ਮੈਜੋਰਟੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਮੈਜੋਰਟੀ ਲਈ ਜਿਹੜੀਆਂ ਉੱਦਾਂ 172 ਸੀਟਾਂ ਦੀ ਲੋੜ ਸੀ ਇਹ 3 ਹਲਕੇ ਕਿਹੜੇ ਨੇ ਸਭ ਤੋਂ ਪਹਿਲਾਂ ਤਾਂ ਕਿਊਬੈਕ ਹੈ ਇੱਥੇ ਆ ਜਿਹੜਾ ਸਭ ਤੋਂ ਵੱਡਾ ਸਿਆਸੀ ਉਲਟ ਫਿਰ ਦੇਖਣ ਨੂੰ ਮਿਲਿਆ ਇਹ ਸੀਟ 2018 ਤੋਂ ਕੰਜ਼ਰਵੇਟਿਵ ਦੇ ਕੋਲ ਸੀ ਪਰ ਲਿਬਰਲ ਉਮੀਦਵਾਰ ਡੇਨੀਅਲ ਨੇ ਲਗਭਗ 51% ਤੋਂ ਵੱਧ ਵੋਟਾਂ ਨਾਲ ਇੱਥੇ ਜਿੱਤ ਹਾਸਲ ਕੀਤੀ ਅਤੇ ਬਲੌਕ ਕਿਊਬਿਕਸ ਕਿਊਬਕ ਦੀ ਸਭ ਤੋਂ ਵੱਡੀ ਜਿਹੜੀ ਉੱਥੇ ਦੀ ਪਾਰਟੀ ਆ ਉਹ ਦੂਜੇ 'ਤੇ ਰਹੀ ਅਤੇ ਕੰਜ਼ਰਵੇਟਿਵਸ ਹੈ ਜਿਹੜੇ ਉਹ ਸੁੰਗੜ ਕੇ ਤੀਜੇ ਨੰਬਰ 'ਤੇ ਰਹੇ ਸਿਰਫ 13% ਨਾਲ ਤੀਜੇ ਸਥਾਨ 'ਤੇ ਹੋ ਰਹੇ ਅਤੇ ਫਿਰ ਆਪਾਂ ਓਨਟਾਰੀਓ ਦੀ ਦੇਖ ਲਈਏ ਲਿਬਰਲ ਉਮੀਦਵਾਰ ਤਨਵੀਰ ਸ਼ਹਿਨਵਾਜ਼ ਨੇ ਸੀਟ ਬਰਕਰਾਰ ਰੱਖੀ ਇਲੈਕਸ਼ਨਸ ਕੈਂਡੀਡੇਟ ਦੇ ਪ੍ਰੀਲਿਮਨਰੀ ਜਿਹੜੇ ਰਿਜ਼ਲਟਸ ਮੁਤਾਬਕ ਸੀ ਉਹਨਾਂ ਨੂੰ 55% ਦੇ ਕਰੀਬ ਅਤੇ NDP ਨੂੰ 26% ਅਤੇ ਕੰਜ਼ਰਵੇਟਿਵਸ ਨੂੰ 15.5% ਵੋਟਾਂ ਮਿਲੀਆਂ ਇੱਥੇ ਜਿਹੜਾ ਵੋਟਰ ਟਰਨ ਆਊਟ ਸੀਗਾ ਉਹ ਲਗਭਗ 40% ਦੇ ਕੋਲ ਸੀਗਾ ਸੋ ਇੱਥੇ ਵੀ ਆ ਜਿਹੜੇ ਕੰਜ਼ਰਵੇਟਿਵਸ ਤੀਜੇ ਨੰਬਰ 'ਤੇ ਰਹੇ ਅਤੇ ਜੇ ਹੁਣ ਆਪਾਂ BC ਦੀ ਗੱਲ ਕਰ ਲਈਏ ਨੌਰਥ ਵੈਨਕੂਵਰ ਵਾਲੀ ਸੀਟ ਦੀ ਗੱਲ ਕਰ ਲਈਏ ਉੱਥੇ ਵੀ ਲਿਬਰਲ ਉਮੀਦਵਾਰ ਅਤੇ ਕਾਰਨੀ ਸਾਹਿਬ ਦੇ ਸਾਬਕਾ ਡਿਪਟੀ ਚੀਫ ਆਫ ਸਟਾਫ ਬ੍ਰੇਡਨ ਕੈਲੇ ਨੇ ਵੀ ਜਿੱਤ ਦਰਜ ਕੀਤੀ ਸ਼ੁਰੂਆਤੀ ਨਤੀਜਿਆਂ ਵਿੱਚ ਉਹਨਾਂ ਨੂੰ ਲਗਭਗ 58% ਜਿਹੜੀਆਂ ਵੋਟਾਂ ਦੋਸਤੋ ਇਹ ਮਿਲੀਆਂ ਨੇ ਇਹ ਇਲੈਕਸ਼ਨਸ ਇੰਪੋਰਟੈਂਟ ਕਾਹਤੋਂ ਨੇ ਲਗਾਤਾਰ ਵੱਖ ਵੱਖ ਜਿਹੜੇ ਸਰਵੇਖਣ ਆ ਜਿਹੜੇ ਆ ਰਹੇ ਸੀਗੇ ਭਾਵੇਂ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਹਰਮਨ ਪਿਆਰਤਾ ਨੂੰ ਲੈ ਕੇ ਜਾਂ ਫਿਰ ਲੋਕਾਂ ਦਾ ਮੂਡ ਟੈਸਟ ਕਰਨ ਵਾਸਤੇ ਵੀ ਭਾਈ ਜਿਹੜਾ US ਅਤੇ ਕੈਨੇਡਾ ਦੇ ਵਿਚਕਾਰ ਜਿਹੜਾ ਟੈਰਿਫ ਵਾਰ ਚੱਲ ਰਿਹਾ ਤੁਸੀਂ ਉਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖ ਰਹੇ ਹੋ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਹੈ ਜਿਹੜਾ ਤੁਸੀਂ ਕਿਸ ਤਰ੍ਹਾਂ ਆਪਣੀ ਓਪੀਨੀਅਨ ਰੱਖਦੇ ਹੋ ਇਹ ਬਾਈ ਇਲੈਕਸ਼ਨਸ ਉਸ ਸਮੇਂ ਆਏ ਨੇ ਜਦੋਂ ਕੈਨੇਡਾ ਅਤੇ US ਵਿਚਕਾਰ ਟ੍ਰੇਡ ਟੈਂਸ਼ਨ ਅਤੇ ਟੈਰਿਫਸ ਹੈ ਜਿਹੜਾ ਇਹ ਵੱਡਾ ਮੁੱਦਾ ਬਣਿਆ ਹੋਏ ਹਨ ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਵਪਾਰਕ ਤਣਾਅ ਨੇ ਵੀ ਵੋਟਰਾਂ ਦੇ ਫੈਸਲੇ ਨੂੰ ਆ ਜਿਹੜਾ ਪ੍ਰਭਾਵਿਤ ਕੀਤਾ ਨੋ ਡਾਊਟ ਮਿੱਤਰੋ ਨੋ ਡਾਊਟ ਖਾਸ ਤੌਰ 'ਤੇ ਕਿਊਬੈਕ ਦੇ ਵਿੱਚ ਐਲਮੀਨੀਅਮ ਫੋਰੈਸਟਰੀ ਅਤੇ ਡੇਅਰੀ ਸੈਕਟਰਸ ਉੱਤੇ ਟੈਰਿਫ ਦਾ ਅਸਰ ਜਿਹੜਾ ਇਹ ਮਹੱਤਵਪੂਰਨ ਮੁੱਦਾ ਜਿਹੜਾ ਉੱਥੇ ਰਿਹਾ ਹੈ ਹੁਣ ਇਹ ਜਿੱਤ ਹੈ ਜਿਹੜੀ ਕਾਰਨੀ ਸਰਕਾਰ ਲਈ ਇੱਕ ਪੋਜ਼ਿਟਿਵ ਸਿਗਨਲ ਹੈ ਪਰ ਅੱਗੇ ਹੋਰ ਬਾਈ ਇਲੈਕਸ਼ਨਸ ਵੀ ਹੋਣੀਆਂ ਨੇ ਨਵੇਂ ਚੁਣੇ ਗਏ MPs ਹੈ ਜਿਹੜੇ 21 ਸਪਤੰਬਰ ਨੂੰ ਹਾਊਸ ਆਫ ਕਾਮਨਸ ਦੀ ਬੈਠਕ ਹੈ ਜਿਹੜੀ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਸਹੁੰ ਚੁੱਕਣ ਦੀ ਉਹਨਾਂ ਦੀ ਉਮੀਦ ਹੈ ਹੁਣ ਸਵਾਲ ਇਹ ਹੈ ਕਿ 3 ਬਾਈ ਇਲੈਕਸ਼ਨਸ ਦੇ ਵਿੱਚ ਲਿਬਰਲ ਜਿੱਤ ਨੂੰ ਮਾਰ ਕਰਨੀ ਦੀ ਲੀਡਰਸ਼ਿਪ ਦੇ ਉੱਤੇ ਹੈ ਜਿਹੜਾ ਲੋਕਾਂ ਦਾ ਭਰੋਸਾ ਮੰਨਿਆ ਜਾਣਾ ਚਾਹੀਦਾ ਮਤਲਬ ਲੋਕਾਂ ਨੇ ਮੋਹਰ ਲਾਤੀ ਹੈ ਵੀ ਜਿਸ ਹਿਸਾਬ ਦੇ ਨਾਲ ਸਾਡੀ ਜਿਹੜੀ ਫੈਡਰਲ ਸਰਕਾਰ ਕੰਮ ਕਰ ਰਹੀ ਹੈ ਵੀ ਮੈਜੋਰਟੀ ਆਫ ਕੈਨੇਡੀਅਨਸ ਹੈ ਜਿਹੜੇ ਉਹਨਾਂ ਤੋਂ ਸੰਤੁਸ਼ਟ ਹੈ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਸੀਟ ਦਾ ਲਿਬਰਲ ਕੋਲ ਜਾਣਾ ਕੀ ਇਹ ਪੀਏ ਪੋਲੇਵ ਲਈ ਇੱਕ ਵਾਰਨਿੰਗ ਸਾਈਨ ਨੇ ਇਸ ਲੰਘੇ ਵੀਕਐਂਡ ਆ ਜਿਹੜਾ ਪੀਅਰ ਪੌਲਿਵ ਜਿਹੜੇ ਬ੍ਰੈਂਪਟਨ ਆਏ ਹੋਏ ਸੀਗੇ, ਬ੍ਰੈਂਪਟਨ ਵੈਸਟ ਤੋਂ ਐਮ ਪੀ ਅਮਰਜੀਤ ਗਿੱਲ ਭਾਈ ਹੋਣਾ ਵੱਲੋਂ ਆ ਜਿਹੜਾ ਇੱਕ ਕਮਿਊਨਿਟੀ ਬਾਰਬਿਕਿਊ ਰੱਖਿਆ ਗਿਆ ਸੀਗਾ ਅਤੇ ਉਹਦੇ ਵਿੱਚ ਸ਼ਿਰਕਤ ਹੈ ਜਿਹੜੀ ਉਹਨਾਂ ਨੇ ਕੀਤੀ ਅਤੇ ਉੱਥੇ ਸਿੱਧਾ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ। ਪਰ ਹੁਣ ਸਵਾਲ ਇਹ ਆ ਰਿਹਾ ਵੀ ਕਿਊਬੈਕ ਦੀ ਜਿਹੜੀ ਕੰਜ਼ਰਵੇਟਿਵ ਦੀ ਸੀਟ ਸੀਗੀ ਹੁਣ ਲਿਬਰਲਸ ਕੋਲ ਚਲੇ ਗਈ ਹੈ, ਕੀ ਇਹ ਪੀਅਰ ਪੌਲਿਵ ਲਈ ਇੱਕ ਵਾਰਨਿੰਗ ਸਾਈਨ ਹੈ ਤੁਹਾਨੂੰ ਲੱਗਦਾ, ਜਾਂ ਫਿਰ ਕੈਨੇਡਾ US ਟ੍ਰੇਡ ਟੈਂਸ਼ਨ ਅਤੇ ਡੋਨਲਡ ਟਰੰਪ ਦੀਆਂ ਨੀਤੀਆਂ ਕੈਨੇਡੀਅਨ ਵੋਟਰਸ ਨੂੰ ਲਿਬਰਲ ਦੇ ਵੱਲ ਧੱਕ ਰਹੀਆਂ ਨੇ? ਲਿਬਰਲਸ ਕੋਲ ਹੁਣ ਮੈਜੋਰਟੀ ਹੋਰ ਮਜ਼ਬੂਤ ਹੋ ਗਈ ਹੈ ਕਿ ਇਸ ਦੇ ਨਾਲ ਸਰਕਾਰ ਨੂੰ ਆਪਣੇ ਬਿਲਸ ਹੋ ਗਿਆ, ਲਾਜ਼ ਹੋ ਗਿਆ, ਪੋਲਿਸੀਜ਼ ਅੱਗੇ ਵਧਾਉਣ ਦੇ ਵਿੱਚ ਫਾਇਦਾ ਮਿਲੇਗਾ। ਸੋ ਇਹ ਜਿਹੜੇ ਹੈ ਕਈ ਸਵਾਲ ਹੈ ਜਿਹੜੇ ਹੁਣ ਹੈ ਜਿਹੜੇ ਇਹ ਬਾਈ ਇਲੈਕਸ਼ਨਸ ਖੜ੍ਹੇ ਕਰ ਰਹੇ ਨੇ। ਇਹਦੇ 'ਤੇ ਤੁਸੀਂ ਕੋਈ ਆਪਣਾ ਓਪੀਨੀਅਨ ਦੇਣਾ ਚਾਹੁੰਦੇ ਹੋ, ਖਾਸ ਤੌਰ 'ਤੇ ਤੁਸੀਂ ਹੈ ਜਿਹੜਾ ਇਸ ਟਾਈਮ ਫੈਡਰਲ ਲੀਡਰਸ਼ਿਪ ਉੱਤੇ ਹੈ ਜਿਹੜਾ ਦੱਸਣਾ ਚਾਹੁੰਦੇ ਹੋ, ਜਾਂ ਫਿਰ ਪੀਅਰ ਪੌਲਿਵ ਓਪੋਜੀਸ਼ਨ ਲੀਡਰ ਹੈ ਜਿਹੜੇ ਉਹਨਾਂ ਬਾਰੇ ਕੋਈ ਆਪਣਾ ਵਿਜ਼ਨ, ਉਹਨਾਂ ਤੁਹਾਨੂੰ ਲੱਗਦਾ ਵੀ ਇਹ ਵਾਰਨਿੰਗ ਸਾਈਨ ਹੈ ਵੀ ਸ਼ਾਇਦ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਉਹ ਖਤਰੇ ਦੇ ਵਿੱਚ ਆ ਸਕਦੀ ਹੈ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਹੋਰ ਖਾਸ ਤੌਰ 'ਤੇ ਬ੍ਰੈਂਪਟਨ ਵਾਸਤੇ ਇੱਕ ਮਹੱਤਵਪੂਰਨ ਖਬਰ ਜਿਹੜੀ ਬਲੂਮਬਰਗ ਅਖਬਾਰ ਨੇ ਆ ਜਿਹੜੀ ਕੱਲ੍ਹ ਛਾਪੀ ਹੈ ਅਤੇ ਉਹ ਮੈਂ ਕੱਲ੍ਹ ਉਦੋਂ ਹੀ ਲੈ ਲਿਆ ਸੀ ਸਕਰੀਨਸ਼ੋਟ। ਮੈਂ ਕਿਹਾ ਇਹ ਬੜੀ ਇੱਕ ਇੰਪੋਰਟੈਂਟ ਖਬਰ ਹੈ, ਸੋ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਲਾਈਨਸ ਮੀਡੀਆ ਫਲੈਸ਼ ਹੋਣੀ ਹੈ ਸ਼ੁਰੂ ਹੋ ਗਈ ਹੈ, 1x1 ਜਿਹੜੀਆਂ ਤੁਹਾਡੀਆਂ ਕਾਲਸ ਮੈਂ ਏਅਰ 'ਤੇ ਲੈਣਾ ਅਤੇ ਨਾਲ ਦੀ ਨਾਲ ਇਹ ਖਬਰ ਨੂੰ ਵੀ ਮੈਂ ਅੱਗੇ ਜੋੜ ਦੇਵਾਂਗਾ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦਾ। ਕੋਈ ਵੀ ਤੁਸੀਂ ਕਮਾਣੀਆਂ ਦਾ ਕੰਮ ਕਰਾਉਣਾ ਚਾਹੁੰਦੇ ਹੋ, ਸਸਪੈਂਸ਼ਨ ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ PNJ ਸਪਰਿੰਗ ਵੀਲ ਅਲਾਈਨਮੈਂਟ 5330 ਬਰੈਡਕੋ ਬੁਲੇਵਰਡ। ਦੋਸਤੋ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਆਇਲ ਚੇਂਜ, ਵੈਲਡਿੰਗ ਦਾ ਕੰਮ, ਕਿੰਗ ਪਿੰਨ ਦਾ ਕੰਮ, ਮਤਲਬ ਹਰ ਕੋਈ ਕੰਮ ਹੈ ਜਿਹੜਾ ਕੀਤਾ ਜਾਂਦਾ PNJ ਸਪਰਿੰਗ ਵੀਲ ਅਲਾਈਨਮੈਂਟ 'ਤੇ। ਸੇਫਟੀ ਵੀ ਕਰਦੇ ਨੇ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ PNJ ਸਪਰਿੰਗ ਵੀਲ ਅਲਾਈਨਮੈਂਟ 'ਤੇ ਮਿਲੇਗਾ। ਆਓ ਫਿਰ ਕਾਲ ਹੈ ਜਿਹੜੀਆਂ ਨਾਲ ਦੀ ਨਾਲ ਤੁਹਾਡੀਆਂ ਏਅਰ 'ਤੇ ਕਰਦੇ ਹਾਂ। 9445 ਕੈਪਟਨ ਸਾਹਿਬ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸ਼ਮੇ ਭੱਡਲ ਸਾਹਿਬ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ।
1: ਪਹਿਲਾਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੁੰਦਾ ਹੈ। ਸਵੇਰੇ ਸਵੇਰੇ ਮਲਾਉਂਦੇ ਸੀ ਕਦੇ ਕਦੇ, ਸੁਣਦੇ ਸੀ ਰੋਜ਼। ਲਿਬਰਲ ਪਾਰਟੀ ਨੂੰ ਲੱਖ ਲੱਖ ਵਧਾਈ, ਖਾਸ ਕਰਕੇ ਕਾਰਨੇ ਸਾਹਿਬ ਨੂੰ ਲੱਖ ਲੱਖ ਵਧਾਈ, ਜਿਹੜੇ ਉਹਨਾਂ ਨੇ ਕਾਨੂੰਨ ਬਣਾਏ ਥੋੜੇ ਸਮੇਂ ਦੇ ਵਿੱਚ ਉਹਦਾ ਫਰਕ ਪਿਆ। ਐਵੇਂ 2% ਰਹਿ ਗਈ ਕਮੀ, ਆਸ ਕਰਦੇ ਹਾਂ ਉਹ ਵੀ ਪੂਰੀ ਕਰ ਦੇਣਗੇ। ਲਿਬਰਲ ਪਾਰਟੀ ਬਹੁਮਤ ਦੇ ਵਿੱਚ ਆ ਗਈ ਹੈ, ਮੇਰੇ ਖਿਆਲ 2 ਸੀਟਾਂ ਵੱਧ ਹੋ ਗਈਆਂ,
0: ਇੱਕ ਸੀਟ ਵੱਧ ਹੋ ਗਈ।
1: ਕਾਨੂੰਨ ਬਣਾਉਣ ਦੇ ਵਿੱਚ ਆਸਾਨੀ ਰਹੂਗੀ। ਉਹਨਾਂ ਲੋਕਾਂ ਅੱਗੇ ਬੇਨਤੀ ਕਰਦਾ, ਮੈਂ ਸਵੇਰੇ ਸੁਣਦਾ ਹੁੰਦਾ, ਉਹ ਕਾਰਨੀ ਦੇ ਪਿੱਛੇ ਪਏ ਰਹਿੰਦੇ। ਤੁਸੀਂ ਆਪਦਾ ਨਾਂ ਦੇਖੋ, ਲੋਕਾਂ ਦਾ ਦੇਖੋ। 98% ਜੋ ਹੈ ਇੱਥੇ ਠੀਕ ਹੋ ਚੁੱਕਿਆ, 2% ਰਹਿ ਗਿਆ ਕਾਰਨੀ ਸਾਹਿਬ, ਉਹ ਵੀ ਕਰ ਦੇਣਗੇ। ਬਾਕੀ ਉਹ ਹੈ ਵੀ ਬਾਹਰਲੇ ਮੁਲਕਾਂ ਨਾਲ ਜਿਹੜੇ ਸਮਝੌਤੇ ਹੁੰਦੇ ਆ, ਕੁਛ ਨਾ ਕੁਛ ਦੇਣਾ ਪੈਂਦਾ ਹੈ। ਕਾਰਨੀ ਸਾਹਿਬ ਕੋਈ ਕੰਮ ਖਰਾਬ ਨਹੀਂ ਕੀਤਾ ਹੈਗਾ। ਆਓ ਸਾਰੇ ਮਿਲ ਕੇ ਇਸ ਦੇਸ਼ ਲਈ ਚੰਗਾ ਕੰਮ ਕਰੀਏ, ਤਾਂ ਕਿ ਕੈਨੇਡਾ ਤਰੱਕੀ ਕਰੇ। ਅੱਜ ਤੋਂ 36 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ, ਬੜੀ ਸ਼ਾਂਤੀ ਸੀ, ਆ ਵਿੱਚ ਜੇ ਆ ਕੇ ਬਹੁਤ ਕੰਮ ਖਰਾਬ ਹੋ ਗਿਆ ਸੀ। ਕਾਰਨੀ ਸਾਹਿਬ ਨੂੰ ਮੈਂ ਵਧਾਈ ਦਿੰਦਾ, ਜੋ ਉਹਨਾਂ ਨੇ ਚੰਗੇ ਕੰਮ ਕੀਤੇ ਆ, ਉਸਦਾ ਰਿਜ਼ਲਟ ਵੀ ਚੰਗਾ ਨਿਕਲਿਆ। ਸਤਿ ਸ੍ਰੀ ਅਕਾਲ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 5386 ਸੋਰੀ ਤੁਹਾਡੀ ਕਾਲ ਹੈ ਜਿਹੜੀ ਉਹ ਡਰੋਪ ਹੋ ਗਈ, ਅਗਲੀ ਕਾਲ ਤੇ ਚੱਲਦਾ ਮੈਂ। ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਠੀਕ ਠਾਕ
0: ਹੋ? ਬਹੁਤ ਵਧੀਆ, ਬੱਲੇ ਬੱਲੇ, ਬੜੇ ਚਿਰ ਬਾਅਦ। ਗੁਰਪ੍ਰੀਤ ਜੀ, ਕਿੱਦਾਂ ਤੁਸੀਂ? ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਬਹੁਤ ਵਧੀਆ।
0: ਮੈਨੂੰ ਲੱਗਾ ਤੁਸੀਂ ਇੰਡੀਆ ਚਲੇ ਗਏ।
2: ਨਹੀਂ, ਮੈਂ ਆ ਗਿਆ ਸੀ, ਮੁੜਿਆ ਆਇਆ ਸੀ ਇੰਡੀਆ।
0: ਅੱਛਾ ਅੱਛਾ,
2: 4 ਮਹੀਨੇ ਹੋ ਗਏ ਤੂੰ।
0: ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਜੀ।
2: ਅਸਲ ਨਾ ਹਮਲੇ ਸੁੱਤੇ ਹੋਈ ਦਾ, ਅੱਜ ਲੇਟ ਹੋ ਗਿਆ ਕੰਮ ਤੋਂ, ਮੈਂ ਕਿਹਾ ਭਾਜੀ ਦਾ ਚਲੋ ਮੈਂ ਫੋਨ ਕਰਦਾ।
0: ਕੀ ਬਾਤ ਹੈ ਜੀ, ਬਹੁਤ ਸੋਹਣਾ ਲੱਗਾ ਜੀ ਤੁਹਾਡੀ ਆਵਾਜ਼ ਸੁਣ ਕੇ।
2: ਥੈਂਕ ਯੂ ਭਾਜੀ, ਸੇਮ ਹੇਅਰ, ਸੇਮ ਹੇਅਰ, ਤੁਹਾਨੂੰ ਸੁਣ ਕੇ ਚੰਗਾ ਲੱਗਿਆ।
0: ਜੀ ਜੀ, ਥੈਂਕ ਯੂ।
2: ਤੁਸੀਂ ਨਾ ਗੱਲ ਕਰਦੇ ਸੀ ਮਾਰਕ ਕਰ ਰਹੀ, ਹੁਣ ਭਾਜੀ ਇੰਪੈਕਟ ਨਾ ਜਿਵੇਂ ਸਰਦਾਰ ਮਨਮੋਹਨ ਸਿੰਘ ਹੋਣਾ ਦਾ ਜਾਣ ਤੋਂ ਬਾਅਦ ਪਤਾ ਲੱਗਿਆ ਨਾ, ਲੋਕਾਂ ਨੂੰ ਮਾਰਕ ਕਰਨੀ ਹੋਣਾ ਦਾ ਇੰਪੈਕਟ ਨਾ ਜਾਣ ਤੋਂ ਬਾਅਦ ਪਤਾ ਲੱਗੂ, ਜਦੋਂ ਇਹ ਸ਼ਾਇਦ ਕੁਰਸੀ ਤੇ ਨਹੀਂ ਰਹਿਣਗੇ। ਬੜਾ ਈਜ਼ੀ ਹੋ ਜਾਂਦਾ ਕਿਸੇ ਨੂੰ ਵੀ ਪੁਆਇੰਟ ਆਊਟ ਕਰਨਾ ਕਿ ਇਹਨੂੰ ਏਦਾਂ ਕਰਨਾ ਚਾਹੀਦਾ ਏਦਾਂ ਕਰਨਾ ਚਾਹੀਦਾ। ਡਿਪਲੋਮੇਸੀ ਚ ਨਾ ਬੜੀਆਂ ਸਾਰੀਆਂ ਚੀਜ਼ਾਂ ਨਾ ਮੈਟਰ ਕਰਦੀਆਂ ਹੁੰਦੀਆਂ ਨੇ ਬਈ ਕਦੋਂ ਕਿਹੜੀ ਕਿਹੜੇ ਸਮੇਂ ਤੇ ਕਿਹੜਾ ਫੈਸਲਾ ਲੈਣਾ ਕਿਹੜਾ ਨਹੀਂ ਲੈਣਾ।
0: ਬਿਲਕੁਲ
2: ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਲੋੜ ਕਾਢ ਦੀ ਮਾਂ ਹੈ, ਜਦੋਂ ਆਪਣੇ ਹਰੀ ਕ੍ਰਾਂਤੀ ਦੀ ਲੋੜ ਸੀਗੀ ਨਾ ਆਪਣੇ ਹਰੀ ਕ੍ਰਾਂਤੀ ਉਦੋਂ ਆਈ
0: ਜੀ ਜੀ।
2: ਜੇ ਆਪਣੇ ਟੈਰਿਫ ਲੱਗ ਰਹੇ ਨੇ ਨਾ ਤੇ ਆਪਾਂ ਨੂੰ ਉਹ ਕਈ ਪਰਮਾਤਮਾ ਵੱਲੋਂ ਪੋਜ਼ਿਟਿਵ ਸੰਕੇਤ ਮਿਲ ਰਿਹਾ ਵੀ ਤੁਹਾਨੂੰ ਤੁਸੀਂ ਆਪਣਾ ਸ਼ੁਰੂ ਕਰੋ, ਤੁਸੀਂ ਨਾ ਡਿਪੈਂਡੈਂਸੀ ਦਿਖਾਓ ਤੇ, ਕਿਉਂਕਿ ਡਿਪੈਂਡ ਤੁਸੀਂ ਰਹੋ ਡਿਪੈਂਡ ਸਾਰੀ ਉਮਰ ਰਹੋਗੇ ਡਿਪੈਂਡ ਰੱਖੀ ਰੱਖਣਗੇ ਤੁਹਾਨੂੰ ਉਦੋਂ ਹੀ ਬਲੈਕਮੇਲ ਕਰਨਗੇ ਜਿਵੇਂ ਹੁਣ ਕੀਤਾ ਜਾ ਰਿਹਾ। ਕੁਛ ਸਾਲ ਲੱਗਣਗੇ, ਇਨਵਾਇਰਮੈਂਟ ਵੀ ਜ਼ਰੂਰੀ ਹੁੰਦਾ ਬਟ ਨਾ ਭੁੱਖੇ ਮਾਰ ਕੇ ਇਕੱਲਾ ਇਨਵਾਇਰਮੈਂਟ ਹੀ ਨੀ ਦੇਖਿਆ ਜਾਂਦਾ।
0: ਸਹੀ ਗੱਲ ਜੀ, ਬਿਲਕੁਲ
2: ਪ੍ਰੋਡਿਊਸ ਕਰਨਗੇ ਇੱਥੇ ਚੀਜ਼ਾਂ, ਜੋਬਸ ਕ੍ਰੀਏਟ ਹੋਣਗੀਆਂ ਤੇ ਤੁਹਾਡੇ ਕੋਲ ਲੈਂਡ ਦੀ ਕਮੀ, ਤੁਹਾਡੇ ਕੋਲ ਰਿਸੋਰਸਿਸ ਦੀ ਕਮੀ ਨੀ, ਤੁਹਾਡੇ ਕੋਲ ਤੁਸੀਂ ਆਪਣੇ ਬੂਹੇ ਖੋਲੋ ਸਹੀ ਟੈਕਨੀਕਲ ਲੋਕਾਂ ਵਾਸਤੇ ਤੇ ਲੋਕ ਕਿਵੇਂ ਨੀ ਆਉਣਗੇ ਇੱਥੇ ਆਉਣਗੇ।
0: ਬਿਲਕੁਲ ਬਿਲਕੁਲ,
2: ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੇ ਨਾ ਬਾਕੀ ਇਹਨਾਂ ਨੂੰ ਜਿਹੜਾ ਮਿਲ ਗਿਆ ਮੈਜੋਰਿਟੀ ਮਿਲ ਗਈ ਆ ਹੁਣ ਥੋੜਾ ਜਿਹਾ ਮੈਨੂੰ ਲੱਗਦਾ ਈਜ਼ੀ ਰਹੂਗਾ ਇਹਨਾਂ ਨੂੰ ਕੁਛ ਵੀ ਲੈ ਕੇ ਆਉਣਾ ਤੇ ਪਾਸ ਲਾਉਣਾ।
0: ਹਾਂ ਇਹਦਾ ਫਰਕ ਤਾਂ ਭਾਜੀ ਪਊਗਾ। ਬਿਲਕੁਲ,
2: ਲੇਨ ਗੇਮ ਜੀ ਖਤਮ ਹੋ ਜਾਣਗੀਆਂ ਹੁਣ ਵੀ ਇਹਨਾਂ ਕਰਕੇ ਨੀ ਹੋ ਰਿਹਾ ਉਹਨਾਂ ਕਰਕੇ ਨੀ ਹੋ ਰਿਹਾ, ਹੁਣ ਦੇਖਦੇ ਹਾਂ ਕਲੀਅਰ ਕੱਟ ਪਤਾ ਲੱਗ ਜੂਗਾ ਕਿ ਇਹ ਕੀ ਚਾਹੁੰਦੇ ਨੇ, ਮਨਸ਼ਾ ਕੀ ਆ ਇਹਨਾਂ ਦੀ।
0: ਜੀ ਜੀ ਬਿਲਕੁਲ ਬਿਲਕੁਲ, ਥੈਂਕ ਯੂ ਗੁਰਪ੍ਰੀਤ ਭਾਜੀ, ਥੈਂਕ ਯੂ ਜੀ, ਥੈਂਕ ਯੂ। ਸੋ ਬੜੀ ਇਹਨਾਂ ਖੁਸ਼ ਗੱਲ ਕੀਤੀ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੈ, ਉਹਨਾਂ ਨੇ ਐਪਲ ਦੇ ਨਾਲ ਸਿੱਧਾ ਹੀ ਸੰਪਰਕ ਕਰਦਾ, ਮਤਲਬ ਬੰਦਾ ਦੇਖ ਲਓ ਵੀ ਏਡੇ ਵੱਡੇ ਅਹੁਦੇ ਤੇ ਸਿੱਧਾ ਹੀ, ਮਤਲਬ ਕਹਿੰਦੇ ਜੋ ਚਾਹੀਦਾ ਉਹ ਅੱਜ ਕਰਨਾ ਹੀ ਕਰਨਾ। ਮਤਲਬ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਪਲ ਨਾਲ ਸਿੱਧਾ ਸੰਪਰਕ ਕਰਕੇ ਲੇਕ ਅੰਟਾਰੀਓ ਦਾ ਨਾਮ ਲੇਕ ਅਮੈਰੀਕਾ ਕਰਨ ਲਈ ਕਿਹਾ ਹੈ। ਅਮਰੀਕੀ ਗ੍ਰਹਿ ਮੰਤਰੀ ਡਗ ਸਾਗ ਮੁਤਾਬਕ ਐਪਲ ਮੈਪਸ ਤੇ ਵੀ ਨਾਮ ਬਦਲ ਸਕਦਾ ਹੈ। ਇਸ ਤੋਂ ਪਹਿਲਾਂ ਗੂਗਲ ਮੈਪਸ ਨੇ ਅਮਰੀਕੀ ਯੂਜ਼ਰਾਂ ਲਈ ਲੇਕ ਅਮੈਰੀਕਾ ਦਿਖਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਆ ਜਿਹੜਾ ਸਾਨੂੰ ਲੇਕ ਅੰਟਾਰੀਓ ਹੀ ਦਿਖਣਾ ਆ, ਪਰ ਜਿਹੜੇ US ਵਾਲੇ ਹੈ ਉਹਨਾਂ ਨੂੰ ਹੁਣ ਲੇਕ ਅੰਟਾਰੀਓ ਦੀ ਜਗ੍ਹਾ ਉਹ ਲੇਕ ਅਮੈਰੀਕਾ ਲਿਖਿਆ ਉੱਥੇ ਨਜ਼ਰ ਆਉਂਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅੰਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਇਸ ਬਦਲਾਅ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਹਮੇਸ਼ਾ ਲੇਕ ਅੰਟਾਰੀਓ ਹੀ ਰਹੇਗੀ, ਨੋ ਡਾਊਟ, ਨਾਓ ਐਂਡ ਆਲਵੇਜ਼। ਅਤੇ ਮੂਲ ਨਿਵਾਸੀ ਜਿਹੜੇ ਆਗੂ ਹੈ ਉਹਨਾਂ ਨੇ ਵੀ ਇਸ ਫੈਸਲੇ ਨੂੰ ਇਤਿਹਾਸ ਅਤੇ ਸੰਧੀਆਂ ਪ੍ਰਤੀ ਅਪਮਾਨਜਨਕ ਹੈ ਜਿਹੜਾ ਉਹ ਦੱਸਿਆ ਹੈ। ਸੋ ਮੈਂ ਇਸ ਨਾਲ ਨਾਲ ਜਿੱਦਾਂ ਤੁਹਾਡੀ ਕਾਲ ਲੈ ਰਿਹਾ, ਇੱਕ ਮੈਂ ਖਬਰ ਹੈ ਜਿਹੜੀ ਇੰਪੋਰਟੈਂਟ ਹੈ ਬ੍ਰੈਂਪਟਨ ਦੇ ਪੱਖ ਤੋਂ, ਉਹ ਸ਼ੇਅਰ ਕਰ ਦੇਣਾ। ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਕਾਲਸ ਆਪਾਂ ਲੈਂਦੇ ਰਹਾਂਗੇ। ਬ੍ਰੈਂਪਟਨ ਦੀ ਲੰਬੇ ਸਮੇਂ ਤੋਂ ਬੰਦ ਪਈ ਸਟੈਲੈਂਟਿਸ ਅਸੈਂਬਲੀ ਪਲਾਂਟ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ। ਬਲੂਮਬਰਗ ਨਿਊਜ਼ ਦੀ 31 ਅਗਸਤ ਦੀ ਰਿਪੋਰਟ ਮੁਤਾਬਕ ਚੀਨ ਦੀ ਇੱਕ ਵੱਡੀ ਇਲੈਕਟ੍ਰਿਕ ਵਹੀਕਲ ਕੰਪਨੀ BYD ਨੇ ਇਸ ਪਲਾਂਟ ਨੂੰ ਸੰਭਾਲਣ ਜਾਂ ਇੱਥੇ ਮੈਨੂਫੈਕਚਰਿੰਗ ਕਰਨ ਬਾਰੇ ਦਿਲਚਸਪੀ ਦਿਖਾਈ ਹੈ। ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਮੁਤਾਬਕ BYD ਵੱਲੋਂ ਪਲਾਂਟ ਬਾਰੇ ਪੁੱਛਗਿੱਛ ਕੀਤੀ ਗਈ ਸੀ, ਹਾਲਾਂਕਿ ਇਸ ਸਮੇਂ ਕੋਈ ਫਾਈਨਲ ਡੀਲ ਜਾਂ ਫਿਰ ਟੇਕ ਓਵਰ ਆ ਜਿਹੜਾ ਕਨਫਰਮ ਨਹੀਂ ਹੋਇਆ ਹੈ। ਸਟੈਲੈਂਟਿਸ ਨੇ ਪਹਿਲਾਂ ਇਸ ਪਲਾਂਟ ਨੂੰ ਆ ਜਿਹੜਾ ਰੀਟੂਲ ਕਰਕੇ ਨਵੀਂ ਜੀਪ ਕੰਪਾਸ ਬਣਾਉਣ ਦੀ ਯੋਜਨਾ ਬਣਾਈ ਸੀ, ਪਰ ਅਮਰੀਕੀ ਟੈਰਿਫ ਅਤੇ ਬਦਲਦੇ ਕਾਰੋਬਾਰੀ ਹਾਲਾਤਾਂ ਤੋਂ ਬਾਅਦ ਇਹ ਯੋਜਨਾ ਪ੍ਰਭਾਵਿਤ ਹੋਈ ਅਤੇ ਪ੍ਰੋਡਕਸ਼ਨ ਅਮਰੀਕਾ ਵੱਲ ਸ਼ਿਫਟ ਕਰਨ ਦੀ ਗੱਲ ਸਾਹਮਣੇ ਆਈ ਸੀ। ਇਸ ਪਲਾਂਟ ਨਾਲ ਜੁੜੇ ਵਰਕਰਸ ਲਈ ਸਭ ਤੋਂ ਵੱਡਾ ਸਵਾਲ ਰੁਜ਼ਗਾਰ ਦਾ ਹੈ। ਯੂਨੀਫੋਰ ਪਹਿਲਾਂ ਕਹਿ ਚੁੱਕੀ ਹੈ ਕਿ ਸੰਭਾਵਿਤ ਸੇਲ ਬਾਰੇ ਵਿਚਾਰ ਜਿਹੜੀ ਕੰਪਨੀ ਜਿਹੜੀ ਹੈ ਉਹ ਕਰ ਰਹੀ ਹੈ ਅਤੇ ਇੱਕ ਪੋਟੈਂਸ਼ੀਅਲ ਬਾਇਰ ਨਾਲ ਗੱਲਬਾਤ ਵੀ ਹੋਈ ਹੈ। ਜੇ BYD ਵਰਗੀ EV ਮੈਨੂਫੈਕਚਰ ਬ੍ਰੈਂਪਟਨ ਦੇ ਵਿੱਚ ਪ੍ਰੋਡਕਸ਼ਨ ਸ਼ੁਰੂ ਕਰਦੀ ਹੈ ਤਾਂ ਇਹ ਨੌਕਰੀਆਂ ਅਤੇ ਲੋਕਲ ਇਕਾਨਮੀ ਲਈ ਇੱਕ ਵੱਡਾ ਮੌਕਾ ਹੋ ਸਕਦਾ ਹੈ। ਪਰ ਦੂਜੇ ਪਾਸੇ ਸਵਾਲ ਇੱਕ ਹੋਰ ਵੀ ਆ ਜਾਂਦਾ ਹੈ ਮਿੱਤਰੋ, ਚਾਈਨੀਜ਼ ਆਟੋਮੇਕਰ ਹੈ ਜਿਹੜੇ ਉਹਨਾਂ ਵੱਲੋਂ ਕੈਨੇਡੀਅਨ ਆਟੋ ਪਲਾਂਟ ਚਲਾਉਣ ਨੂੰ ਲੈ ਕੇ ਸਰਕਾਰ ਦੀ ਪਾਲਿਸੀ, ਕੈਨੇਡੀਅਨ ਓਨਰਸ਼ਿਪ ਕੰਟਰੋਲ, ਲੋਕਲ ਕੰਟੈਂਟ ਅਤੇ ਲੇਬਰ ਸਟੈਂਡਰਡਸ 'ਤੇ ਕੀ ਕਰਨਗੇ, ਉਹ ਕੀ ਹੋਣਗੇ ਉਹਨਾਂ ਦੇ, ਮਤਲਬ ਕੀ ਉਹਨਾਂ ਦਾ ਇਸ 'ਤੇ ਵਿਜ਼ਨ ਹੋਵੇਗਾ। ਹੁਣ ਤੁਹਾਡੇ ਲਈ ਸਵਾਲ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਵੀ BYD ਬ੍ਰੈਂਪਟਨ ਦੀ ਸਟੈਲੈਂਟਿਸ ਫੈਕਟਰੀ ਨੂੰ ਸੰਭਾਲੇ ਅਤੇ ਇਸ ਨਾਲ ਸਥਾਨਕ ਨੌਕਰੀਆਂ ਜਿਹੜੀਆਂ ਵਾਪਸ ਆਉਂਦੀਆਂ ਨੇ। ਕੀ ਤੁਸੀਂ ਚਾਹੁੰਦੇ ਹੋ ਵੀ ਜੇ BYD ਨੇ ਉੱਥੇ ਇੰਟਰਸਟ ਦਿਖਾਇਆ ਹੈ ਅਤੇ ਸਰਕਾਰਾਂ ਜਿਹੜੀਆਂ ਨੇ ਵੱਖ ਵੱਖ ਜਿਹੜੀਆਂ ਲੈਵਲ ਦੀਆਂ ਨੇ ਉਹਨਾਂ ਨੂੰ ਵੀ ਹੈ ਜਿਹੜਾ BYD ਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸ ਫੈਕਟਰੀ ਨੂੰ ਹੈ ਜਿਹੜਾ ਸੰਭਾਲੇ ਤਾਂ ਕਿ ਜਿਹੜੀ ਉੱਥੇ ਦੀਆਂ ਸਥਾਨਕ ਨੌਕਰੀਆਂ ਨੇ ਉਹ ਵਾਪਸ ਆਉਂਦੀਆਂ ਹੈ। ਤੁਹਾਡੇ ਲਈ ਕੀ ਜ਼ਿਆਦਾ ਮਹੱਤਵਪੂਰਨ ਹੈ, ਕੰਪਨੀ ਕੈਨੇਡੀਅਨ ਹੈ ਜਾਂ ਫੋਰਨ, ਜਾਂ ਇਹ ਕਿ ਨੌਕਰੀਆਂ ਜਿਹੜੀਆਂ ਨੇ ਉਹ ਕੈਨੇਡੀਅਨਸ ਵਰਕਰਸ ਨੂੰ ਮਿਲਣ। ਸੋ ਜੇ BYD ਬਰੈਂਪਟਨ ਆਉਂਦੀ ਹੈ ਤਾਂ ਕਿ ਇਹ GTA ਨੂੰ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦਾ ਵੱਡਾ ਹੱਬ ਬਣਾਉਣ ਦਾ ਇੱਕ ਮੌਕਾ ਹੋ ਸਕਦਾ ਹੈ। ਸੋ ਇੱਦਾਂ ਦੇ ਦੋਸਤੋ ਕਈ ਸਵਾਲ ਨੇ ਜੋ ਇਸ ਟਾਈਮ ਖੜ੍ਹੇ ਹੋ ਰਹੇ ਨੇ, ਅਤੇ ਬਰੈਂਪਟਨ ਦੇ ਉਸ ਵੱਡੇ ਪਲਾਂਟ ਨੂੰ ਲੈ ਕੇ ਕਈ ਲੋਕ ਹੈ ਜਿਹੜੇ ਕਿਆਸ ਰਾਈਆਂ ਲਾ ਰਹੇ ਨੇ, ਅਤੇ ਸਰਕਾਰਾਂ ਵੱਲੋਂ ਵੀ ਵੱਖ ਵੱਖ ਕੰਪਨੀਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਵੀ ਭਾਈ ਉਹ ਜਿਹੜਾ ਪਲਾਂਟ ਹੈ ਉਸਨੂੰ ਟੇਕ ਓਵਰ ਕਰ ਲਓ। ਅਤੇ ਆਪਾਂ ਨੂੰ ਪਤਾ ਹੈ ਜਿਹੜੀ ਸਟੈਲੈਂਟਿਸ ਹੈ ਉਹਨੇ ਆਪਣਾ ਜਿਹੜਾ ਇਕਰਾਰ ਹੈ ਜਿਹੜਾ ਉਹ ਬ੍ਰੇਕ ਕੀਤਾ, ਅਤੇ ਸਰਕਾਰ ਨੇ ਵੀ ਕਿਹਾ ਸੀਗਾ ਵੀ ਅਸੀਂ ਆ ਜਿਹੜਾ ਉਹ ਪੈਨਲਟੀ ਲਾਵਾਂਗੇ ਜਾਂ ਫਿਰ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਾਂ। ਕੀ ਤੁਹਾਨੂੰ ਲੱਗਦਾ ਜੇ BYD ਹੈ ਜਿਹੜਾ ਇਹ ਪਲਾਂਟ ਟੇਕ ਓਵਰ ਕਰ ਲੈਂਦੀ ਹੈ ਤਾਂ ਇਸ ਦੇ ਨਾਲ ਸਥਾਨਕ ਨੌਕਰੀਆਂ ਜਿਹੜੀਆਂ ਵਾਪਸ ਆਉਣਗੀਆਂ? ਕੀ ਤੁਸੀਂ ਇਸ ਦੇ ਨਾਲ ਸਹਿਮਤ ਹੋ? BYD ਨੂੰ ਆ ਜਿਹੜਾ ਇਹ ਮੌਕਾ ਦੇਣਾ ਚਾਹੀਦਾ ਸਰਕਾਰ ਨੂੰ, ਜਿੱਦਾਂ ਹੋਰਨਾਂ ਕੰਪਨੀਆਂ ਨੂੰ ਆ ਜਿਹੜੇ ਵੱਡੇ ਆਪਾਂ ਦੇਖੀਏ ਵੱਡੇ ਪੱਧਰ 'ਤੇ ਉਹਨਾਂ ਨੂੰ ਆ ਜਿਹੜਾ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ, ਅਤੇ BYD ਨੂੰ ਵੀ ਦੇਣੀਆਂ ਚਾਹੀਦੀਆਂ ਤਾਂ ਕਿ ਕੈਨੇਡੀਅਨਸ ਜੋਬਸ ਹੈ ਜਿਹੜੀਆਂ ਹੋਰ ਪੈਦਾ ਹੋਣ। ਇਸ 'ਤੇ ਤੁਸੀਂ ਆਪਣਾ ਦੋਸਤੋ ਵਿਊ ਪੁਆਇੰਟ ਹੈ ਜਿਹੜਾ ਉਹ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆ ਜਿਹੜਾ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ। ਇਹ ਸਿਰਫ ਸਵਾਲ ਇੱਕ ਫੈਕਟਰੀ ਦਾ ਨਹੀਂ, ਸਵਾਲ ਹੈ ਜਿਹੜਾ ਹਜ਼ਾਰਾਂ ਨੌਕਰੀਆਂ ਦਾ, ਬਰੈਂਪਟਨ ਦੀ ਇਕਾਨਮੀ ਦਾ ਅਤੇ ਕੈਨੇਡਾ ਦੀ ਆਟੋ ਇੰਡਸਟਰੀ ਦੇ ਭਵਿੱਖ ਦਾ ਹੈ। ਜੇ ਚੀਨ ਦੀ BYD ਇਸ ਬੰਦ ਪਈ ਸਟੈਲੈਂਟਿਸ ਫੈਕਟਰੀ ਨੂੰ ਮੁੜ ਚਲਾ ਸਕਦੀ ਹੈ ਤਾਂ ਕਿ ਕੈਨੇਡਾ ਨੂੰ ਉਸ ਲਈ ਦਰਵਾਜ਼ੇ ਆ ਜਿਹੜੇ ਖੋਲ੍ਹ ਦੇਣੇ ਚਾਹੀਦੇ ਨੇ? ਤੁਹਾਨੂੰ ਲੱਗਦਾ ਉਸ ਦੇ ਨਾਲ ਹੈ ਜਿਹੜੀ ਕੈਨੇਡਾ ਦੀ ਆਤਮ ਨਿਰਭਰਤਾ ਜਿਹੜੀ ਹੈ ਉਹ ਵਧੇਗੀ? ਸੋ ਇਹਦੇ 'ਤੇ ਜਿਹੜਾ ਆਪਣਾ ਵਿਊ ਪੁਆਇੰਟ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਇਹ ਜਿਹੜਾ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ। ਰਿਨਿਊਲ ਆ ਗਈ ਹੈ, ਕੰਪਨੀਆਂ ਨੇ ਪ੍ਰੀਮੀਅਮ ਵਧਾ ਦਿੱਤਾ ਹੈ, ਤਾਂ ਸ਼ੋਪ ਰਾਊਂਡ ਕਰੋ ਇੱਕ ਵਾਰ, ਮਨਵੀਰ ਸਿੰਘ ਹੋਣਾਂ ਨੂੰ ਵੀ ਕਾਲ ਕਰ ਲਓ, ਫਿਰ ਦੇਖੋ ਕਮਾਲ ਨੰਬਰ ਹੈ ਮਨਵੀਰ ਸਿੰਘ ਹੋਣਾਂ ਦਾ 647-219-2870 6472192870 'ਤੇ ਮਨਵੀਰ ਸਿੰਘ ਹੋਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉੱਥੇ ਹੀ ਰੁਦਰਾ IPTV ਸਿਰਫ $75 ਦੇ ਵਿੱਚ ਤੁਹਾਡੀ ਸਰਵਿਸਿਜ਼ ਹੈ ਜਿਹੜੀ ਇਹ ਸਵਿੱਚ ਕਰ ਦਿੰਦੇ ਨੇ। ਕਈ ਵਾਰ ਲੱਗਾ ਹੁੰਦਾ IPTV ਪਰ ਉਹਦੇ ਵਿੱਚ ਬਫਰਿੰਗ ਜ਼ਿਆਦਾ ਆ ਰਹੀ ਹੈ ਜਾਂ ਫਿਰ ਜਿਹੜਾ ਕੰਟੈਂਟ ਆ ਉਹ ਅਪਡੇਟ ਨਹੀਂ ਹੋ ਰਿਹਾ, ਤਾਂ ਤੁਸੀਂ ਇੱਕ ਵਾਰ ਰੁਦਰਾ IPTV ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਨੰਬਰ 2 ਕਾਲ 437-236-4700 437-236-4700 'ਤੇ ਤੁਸੀਂ ਰੁਦਰਾ IPTV ਵਾਲਿਆਂ ਦੇ ਨਾਲ ਆ ਜਿਹੜਾ ਸੰਪਰਕ ਕਰ ਸਕਦੇ ਹੋ। ਤੁਹਾਨੂੰ ਚੇਤਾ ਹੋਣਾ ਪਿਛਲੇ ਹਫ਼ਤੇ ਵੀ ਮੈਂ ਗੱਲ ਕੀਤੀ ਸੀਗੀ, ਅੰਟਾਰੀਓ ਦਾ ਜਿਹੜਾ ਨਵਾਂ ਕੈਸ਼ ਬੇਲ ਸਿਸਟਮ ਹੈ ਫਿਲਹਾਲ ਹੈ ਜਿਹੜਾ ਉਸਨੂੰ ਕੱਲ੍ਹ ਰੋਕ ਦਿੱਤਾ ਗਿਆ, ਕਿਉਂਕਿ ਰਾਈਟਸ ਨੂੰ ਲੈ ਕੇ ਆ ਜਿਹੜਾ ਪਿਛਲੇ ਕੁਝ ਕੁ ਹਫ਼ਤਿਆਂ 'ਤੇ ਗੱਲ ਚੱਲ ਰਹੀ ਸੀਗੀ। ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਲਿਆਉਂਦੇ ਹਾਂ, ਪਰ ਕੋਈ ਨਾ ਕੋਈ ਜਿਹੜੀ ਤਕਨੀਕੀ ਚੀਜ਼ ਹੈ ਕਈ ਵਾਰ ਹੈ ਜਿਹੜੀ ਉਹ ਬਿੱਲਾਂ ਨੂੰ ਰੋਕ ਦਿੰਦੀ ਹੈ। ਸੋ ਉਹੀ ਚੀਜ਼ ਇਹਦੇ 'ਤੇ ਲਾਗੂ ਹੋਈ ਹੈ। ਖਬਰ ਕੀ ਕਹਿੰਦੀ ਹੈ ਇਹਦੇ 'ਤੇ ਵੀ ਮੈਂ ਅੱਗੇ ਜਾ ਕੇ ਚਾਨਣਾ ਪਾਉਣਾ। ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ, ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਆ ਜਿਹੜਾ ਅਪ ਸਾਈਜ਼ ਕਰਨਾ ਚਾਹੁੰਦੇ ਹੋ, ਹਾਂਜੀ, ਅਤੇ ਮੈਂ ਹਮੇਸ਼ਾ ਤੁਹਾਡੀ ਜਿਹੜੀ ਆ ਫਾਈਨੈਂਸ਼ੀਅਲ ਅਸੈਸਮੈਂਟ ਹੈ ਪਹਿਲਾਂ ਦੇਖਦਾ, ਮੈਂ ਇਹ ਦੇਖਦਾ ਵੀ ਤੁਹਾਡੀ ਜਿਹੜੀ ਪ੍ਰੋਪਰਟੀ ਆਲਰੇਡੀ ਤੁਹਾਡੇ ਕੋਲ ਹੈ, ਜੇ ਅਪਸਾਈਜ਼ ਕਰਨਾ ਚਾਹੁੰਦੇ ਉਹਦੇ ਵਿੱਚ ਕਿੰਨੀ ਇਕੁਇਟੀ ਹੈ, ਕਿ ਜੇ ਤੁਸੀਂ ਜਿਹੜਾ ਹੁਣ ਸਵਿੱਚ ਕਰਦੇ ਪਏ ਹੋ ਤੁਹਾਨੂੰ ਪ੍ਰੋਫਿਟ ਹੁੰਦਾ ਜਾਂ ਫਿਰ ਨੁਕਸਾਨ ਹੁੰਦਾ, ਇਹ ਸਾਰਾ ਕੁਝ ਸਮਝਾਇਆ ਜਾਂਦਾ। ਸੋ ਹਮੇਸ਼ਾ ਪਹਿਲਾਂ ਮੌਰਗੇਜ ਤੋਂ ਸਟਾਰਟ ਕਰੋ, ਉਸ ਤੋਂ ਬਾਅਦ ਹੈ ਜਿਹੜਾ ਫੇਰ ਹੈ ਜਿਹੜਾ ਤੁਸੀਂ ਘਰਾਂ ਬਾਰੇ ਸੋਚੋ, ਕਿਉਂਕਿ ਮੌਰਗੇਜ ਹੈ ਜਿਹੜੀ ਉਹੀ ਬੈਕਬੋਨ ਹੈ। ਜੇ ਮੌਰਗੇਜ ਹੀ ਨਾ ਹੋਈ ਫਿਰ ਫਸ ਜਾਂਦੇ ਹੋ, ਫਿਰ ਆਪਾਂ ਦੇਖਦੇ ਹਾਂ ਵੀ ਕਿੱਥੋਂ ਦੀ ਆਪਾਂ ਜਿਹੜਾ ਹੋਰ 10% ਲਈਏ ਤਾਂ ਕਿ 20% ਹੋ ਜਾਏ, ਤਾਂ ਕਿ ਕੁਆਲੀਫਾਈ ਹੋ ਜਾਈਏ, ਉਹਦੇ ਨਾਲੋਂ ਪਹਿਲਾਂ ਹੀ ਆਪਣਾ ਪ੍ਰੋਸੈਸ ਸਮੂਥ ਰੱਖੋ। ਸੋ ਤੁਸੀਂ ਆ ਜਿਹੜਾ ਘਰ ਇਸ ਸਾਲ ਲੈਣਾ ਜਾਂ ਅਗਲੇ ਸਾਲ ਲੈਣਾ, ਇੱਕ ਵਾਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਮੇਰਾ ਹਮੇਸ਼ਾ ਇਹੀ ਮੋਟੋ ਹੁੰਦਾ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ, ਵੱਧ ਤੋਂ ਵੱਧ ਜਿਹੜੀ ਤੁਹਾਨੂੰ ਮੈਂ ਇਨਫੋਰਮੇਸ਼ਨ ਦੇ ਸਕਾਂ। ਸੋ ਵੱਖ ਵੱਖ ਇਸ ਟਾਈਮ ਜਿਹੜੇ ਪ੍ਰੋਜੈਕਟਸ ਹੈ ਜਿਹੜੇ ਚੱਲ ਰਹੇ ਨੇ, ਸੋ ਨੰਬਰ ਮੇਰਾ 416-917-63-416-917-7763। ਪ੍ਰੀ ਕੌਨ ਪ੍ਰੋਜੈਕਟ ਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ, ਜਿਨ੍ਹਾਂ ਦੀ ਕਲੋਜ਼ਿੰਗ ਹੈ ਜਿਹੜੀ, ਕੁਛ ਇਨਵੈਂਟੋਰੀ ਵੀ ਹੈ ਜਿਹੜੀ ਬਿਲਡਰਸ ਦੇ ਕੋਲ ਪਈ ਹੋਈ ਹੈ, ਤੇ ਕੁਛ ਕੁ ਜਿਹੜੇ ਪ੍ਰੋਜੈਕਟਸ ਆ ਜਿਹੜੇ ਅਗਲੇ ਸਾਲ ਨਵੰਬਰ ਦਸੰਬਰ ਦੇ ਵਿੱਚ ਜਿਹੜੀ ਤੁਹਾਨੂੰ ਕਲੋਜ਼ਿੰਗ ਦੇ ਨਾਲ ਆ ਰਹੇ ਨੇ, ਕੁਝ ਕੁ 2028 ਦੀ ਕਲੋਜ਼ਿੰਗ ਦੇ ਨਾਲ ਆ ਰਹੇ ਨੇ, ਉਹਨਾਂ ਦੇ ਵਿੱਚ ਤੁਸੀਂ ਆ ਜਿਹੜਾ ਕੁਛ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੇਰਾ 416-917-63-416-917-7763 'ਤੇ ਸੰਪਰਕ ਕਰ ਸਕਦੇ ਹੋ। ਬਾਕੀ 6 ਸਪਟੰਬਰ ਨੂੰ ਬੱਲੇ ਬੱਲੇ ਫਾਰਮ 'ਚ ਸਾਂਝਾ ਵਿਰਸਾ ਜੀ ਜੰਦੂਆ ਭਾਅ ਜੀ ਹੋਣਾ ਵੱਲੋਂ ਆ ਜਿਹੜੀ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ, ਉੱਥੇ ਵੀ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਜ਼ਰੂਰ ਰੌਣਕਾਂ ਲਾਈਓ। ਵੱਖ ਵੱਖ ਜਿਹੜੇ ਸਿੰਗਰਸ ਹੈ ਉੱਥੇ ਹਾਜ਼ਰੀ ਲਾਉਣਗੇ, ਮਨੋਰੰਜਨ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਹਰ ਇੱਕ ਵਰਗ ਵਾਸਤੇ ਜਿਹੜੀਆਂ ਉੱਥੇ ਕਰਾਈਆਂ ਜਾ ਰਹੀਆਂ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਜੰਜੂਆ ਸਾਹਿਬ ਦੇ ਨਾਲ ਹੈ ਜਿਹੜਾ ਸੰਪਰਕ ਦੋਸਤੋ ਕਰ ਸਕਦੇ ਹੋ।

0: क्या बात है जी, क्या बताया मनदीप जी, सत श्रीकाल मेहताब जी, बहुत बहुत धन्यवाद, सत श्रीकाल सर, सत श्रीकाल वरुण जी, गुड मॉर्निंग सर, अपने दिलबाग जी, सत श्रीकाल भाजी, तेजेंद्र जी, गुड मॉर्निंग, गुड मॉर्निंग सर, बहुत बहुत धन्यवाद, सिद्धू साहब गुड मॉर्निंग सर, तो बलदेव भाजी आटा चक्की वाले, उन्होंने कहा कहिंदे ये पढ़, अच्छा की पढ़ा जी, एक पुरातन कथा उन्होंने मेरे तक भेजी है, कहिंदे एक पंजाबन का पुत्र है जिहड़ा फारसी पढ़ गया तो उन्हें माँ बोली त्याग दित्ती, विसार दित्ती, हाँ जी, तो विसार नहीं दिती, पसार दिती, चलो, सो उन्हें माँ बोली है जी त्याग दिती, एक बार वह बहुत बीमार हो गया तो बेसुरती दे विच प्यास बुझाने लई पानी की मंग करदे आ आब आब, क्योंकि फारसी दे विच आब है जिहड़ा पानी नूं कहा जांदा, आब आब है जिहड़ा पुकारदा रहा, माँ नूं समझ ना आई तो जवान जिहड़े उहदे पोते मौत हो गई, जद किसी सियाने ने आके पुछया कि उन्हें अंतले समय कुछ मंगिया नहीं तो माँ कहिंदी उह आब आब है जिहड़ा करदा रहा, सियाने ने कहा कि फिर तो वह पानी पानी पुकारदा सी, जो तू दिता नहीं तू पानी पिया दिंदी तो उन्हें बच जाना सी, ते ए साडे सभना लई कहिंदे सिख्या है कि माँ बोली नूं विसारी दा नहीं सगों प्यारी दा ते सत्कारी दा है, सही गल है, विसारी दा नहीं हुंदा, आपां तां अपने सभ्याचार विरसे नूं आ जिहड़ा विसार दित्ता है, सो इहनूं आ जिहड़ा असीं संभाल के रखीए, साडी वी जिम्मेवारी बनदी है दोस्तों, सो बहुत बहुत धन्नवाद अपने सिद्धू साहब, बहुत बहुत धन्यवाद भाजी, बड़ी वधिया चीज़ है जिहड़ी, एक सिक्ख्या देण वाली चीज़ है जिहड़ी तुसीं इह भेजी है, ओके, एक मैं लैके फिर नाल तुहाडीआं कॉल्स है जिहड़ीआं करदा एयर ते, एक है जिहड़ा ओंटारियो दा नवां कैश बेल सिस्टम है जिहड़ा फिलहाल है जिहड़ा रोक दित्ता गया, ओंटारियो सरकार वल्लों हाल ही विच लागू किया गया नवां कैश बेल सिस्टम अदालत ने फिलहाल रोक दिता, ओंटारियो सुप्रीम कोर्ट के जस्टिस विलियम चैलमर्स ने इंजक्शन जारी करदिया कहा कि जदों तक इस कानून की संविधानता बारे फैसला नहीं आ जाता पुरानी प्रणाली ही जारी रहेगी, नवे निजमां तहत जे किसी दोषी ठहराए जाण तो पहला किसी अक्यूज्ड परसन बेल मिलती है तो उसनू जा उसदे श्योरिटी नू रिलीज तो बाद दो बिजनेस डेज के अंदर कोर्ट वालों तय की कैश सिक्योरिटी डिपोजिट है जमा जमा करा पैंदा सीगा, जिहड़ी आ नवी प्रणाली सीगी, पहला आम तौर पर यह रकम पहला तो नहीं जमा करानी पैंदी सी, पेमेंट का मसला बेल कंडीशनस की उलंघना होने आउंदा सीगा, जे बेल कंडीशन ब्रीच होंदिया सी फिर उस वक्त है जिहड़ा अदालत वालों है जिहड़ा कहा जांदा सीगा कि भाई जिहड़े सिक्योरिटी डिपोजिट है जिहड़ा वह जमा कराओ, हुण कैनेडियन सिविल लिबर्टीज एसोसीएशन अते क्रिमिनल लॉयर्स एसोसीएशन ने इस बदलाव नूं कोर्ट दे विच चैलेंज कीता, उन्हां दी दलील है कि कैश पहला जमा करवाउण दी शर्त खास करके घट आमदन वाले लोकां लई बेल लैना मुश्किल बन सकती है, मैनूं इह लगदा कि खास जिहड़े ज़्यादातर जिहड़े क्राइम हुंदे ने ਉਹ ਕਰਦੇ ਹੀ ਆ ਜਿਹੜੇ ਉਹ ਲੋਕ ਨੇ ਜਿਹੜੇ ਕਹਿ ਲਈਏ ਵੀ ਮਤਲਬ ਇਹ ਕਹਿ ਲਓ ਜਿਹੜੇ ਘੱਟ ਆਮਦਨ ਵਾਲੇ ਆ, ਇੱਦਾਂ ਕਹਿ ਲਈਏ, ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਉਹਨਾਂ ਨੇ ਦਲੀਲ ਦਿੱਤੀ ਹੈ ਵੀ ਇਹ ਮਾਮਲਾ ਫੈਡਰਲ ਜੁਰਿਸਡਿਕਸ਼ਨ ਅਤੇ ਕ੍ਰਿਮੀਨਲ ਕੋਡ ਨਾਲ ਟਕਰਾਅ ਪੈਦਾ ਕਰਦਾ ਹੈ, ਦੂਜੇ ਪਾਸੇ ਓਂਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਐਡਮਿਨਿਸਟ੍ਰੇਟਿਵ ਚੇਂਜ ਹੈ ਜਿਸ ਦਾ ਮਕਸਦ ਬੇਲ ਸਿਸਟਮ ਦੇ ਵਿੱਚ ਅਕਾਊਂਟੀਬਿਲਟੀ ਵਧਾਉਣਾ ਅਤੇ ਵਿਕਟਮਸ ਅਤੇ ਕਮਿਊਨਿਟੀਜ਼ ਦੀ ਸੁਰੱਖਿਆ ਕਰਨਾ ਹੈ, ਕਿ ਬੇਲ ਮਿਲਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਕੈਸ਼ ਸਿਕਿਉਰਿਟੀ ਲੈਣੀ ਚਾਹੀਦੀ ਹੈ ਜਾਂ ਫਿਰ ਪੁਰਾਣਾ ਸਿਸਟਮ ਹੀ ਠੀਕ ਹੈ, ਤੁਹਾਨੂੰ ਲੱਗਦਾ ਸੀਗਾ ਵੀ ਜੇ ਕੈਸ਼ ਬੇਲ ਸਿਸਟਮ ਹੈ ਇਹਦੇ ਨਾਲ ਕਿਤੇ ਨਾ ਕਿਤੇ ਜੁਰਮ ਦੇ ਵਿੱਚ ਹੈ ਜਿਹੜੀ ਉਹ ਨੱਥ ਪਵੇਗੀ, ਤੁਹਾਨੂੰ ਲੱਗਦਾ ਕਿ ਕੈਸ਼ ਬੇਲ ਸਿਸਟਮ ਪਬਲਿਕ ਸੇਫਟੀ ਅਤੇ ਅਕਾਊਂਟੇਬਿਲਟੀ ਵਧਾ ਸਕਦਾ ਹੈ ਜਾਂ ਇਸ ਦੇ ਨਾਲ ਜਸਟਿਸ ਪੈਸਾ ਜਸਟਿਸ ਹੈ ਜਿਹੜਾ ਪੈਸਾ ਵਾਲਿਆਂ ਲਈ ਆਸਾਨ ਅਤੇ ਗਰੀਬਾਂ ਲਈ ਹੈ ਜਿਹੜਾ ਔਖਾ ਹੋ ਸਕਦਾ ਹੈ, ਸੋ ਕੀ ਤੁਸੀਂ ਮੰਨਦੇ ਹੋ ਖਾਸ ਤੌਰ 'ਤੇ ਉਹ ਜਿਹੜੇ ਰਿਪੀਟ ਓਫੈਂਡਰਸ ਅਤੇ ਵਾਇਲੈਂਟ ਕ੍ਰਾਈਮ ਦੇ ਮਾਮਲਿਆਂ ਵਿੱਚ ਕੀ ਕੈਨੇਡਾ ਦੇ ਬੇਲ ਲਾਜ਼ ਜਿਹੜੇ ਹੋਰ ਸਖਤ ਹੋਣੇ ਚਾਹੀਦੇ ਨੇ, ਸੋ ਇਹਦੇ 'ਤੇ ਦੋਸਤੋ ਤੁਸੀਂ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ, ਕਿਉਂਕਿ ਸਰਕਾਰ ਹੈ ਜਿਹੜਾ ਜ਼ਰੂਰ ਕਾਨੂੰਨ ਲੈ ਕੇ ਆਉਂਦੀ ਹੈ ਪਰ ਇੱਥੇ ਕੋਈ ਨਾ ਕੋਈ ਰਾਈਟਸ ਹੈ ਜਿਹੜੀ ਚਾਰਟਰ ਰਾਈਟਸ ਅੜਿੱਕਾ ਜਿਹੜਾ ਇਹ ਚੀਜ਼ ਲਾ ਦਿੰਦੀ ਹੈ ਡਾ ਦਿੰਦੀ ਹੈ, ਸੋ ਇਹੀ ਚੀਜ਼ ਹੈ ਜਿਹੜੀ ਹੁਣ ਹੈ ਜਿਹੜੀ ਫਿਰ ਆ ਗਈ ਹੈ ਓਂਟਾਰੀਓ ਸਰਕਾਰ ਵੱਲੋਂ, ਇਹ ਜਿਹੜਾ ਕੈਸ਼ ਬੇਲ ਸਿਸਟਮ ਹੈ ਜਿਹੜਾ ਇਹ ਲਿਆਂਦਾ ਗਿਆ ਸੀਗਾ ਪਰ ਫਿਲਹਾਲ ਇੰਜੈਕਸ਼ਨ ਕਰਕੇ ਇਸ ਨੂੰ ਰੋਕ ਦਿੱਤਾ ਗਿਆ ਹੈ, ਸੋ ਤੁਸੀਂ ਆ ਜਿਹੜੇ ਇਹਦੇ 'ਤੇ ਆਪਣੇ ਵਿਚਾਰ, ਇਹਦੇ 'ਤੇ ਕੋਈ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਬੇਲ ਸਿਸਟਮ ਸੀਗਾ ਕਿਤੇ ਨਾ ਕਿਤੇ ਜੁਰਮ ਦੇ ਉੱਤੇ ਆ ਜਿਹੜਾ ਨੱਥ ਪਾ ਸਕਦਾ ਸੀਗਾ ਜਾਂ ਜੁਰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਡਰ ਹੋਣਾ ਸੀਗਾ ਵੀ ਭਾਈ ਇੱਕ ਵਾਰ ਜੇ ਹੁਣ ਫੜੇਗੇ ਤਾਂ ਫਿਰ ਸਾਡੀ ਬੇਲ ਆ ਜਿਹੜੀ ਉਹ ਔਖੀ ਹੋਣੀ ਹੈ। ਕੀ ਸਾਡਾ ਬੇਲ ਸਿਸਟਮ ਜੁਰਮ ਕਰਨ ਵਾਲਿਆਂ ਲਈ ਬਹੁਤ ਨਰਮ ਹੈ ਜਾਂ ਫਿਰ ਬੇਲ ਨੂੰ ਕੈਸ਼ ਨਾਲ ਜੋੜਨਾ ਆਮ ਅਤੇ ਘੱਟ ਆਮਦਨ ਵਾਲੇ ਲੋਕਾਂ ਨਾਲ ਬੇਇਨਸਾਫ਼ੀ ਹੈ? ਸੋ ਇਹਦੇ 'ਤੇ ਆ ਜਿਹੜਾ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਅੰਟਾਰੀਓ ਬੇਲ ਸਿਸਟਮ ਕੈਸ਼ ਬੇਲ ਸਿਸਟਮ ਦੇ ਉੱਤੇ ਤੁਹਾਡਾ ਕੀ ਵਿਜ਼ਨ ਹੈ, ਤੁਹਾਡਾ ਕੀ ਇਰਾਦਾ ਹੈ? ਸਟੂਡੀਓ ਦਾ ਨੰਬਰ 905-673-3337 905-673-3337 'ਤੇ ਦੋਸਤੋ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਸੋ ਮੈਂ ਦੋ ਤਿੰਨ ਖਬਰਾਂ ਜਿਹੜੀਆਂ ਉਹ ਨਾਲ ਜੁੜੀਆਂ ਜਿਹਦੇ 'ਤੇ ਵੀ ਤੁਸੀਂ ਆਪਣਾ ਵਿਊ ਪੁਆਇੰਟ ਦੇਣਾ ਚਾਹੁੰਦੇ ਹੋ, ਕਿਉਂਕਿ ਆਪਾਂ ਖਾਸ ਤੌਰ 'ਤੇ ਇਹ ਕਹਿੰਦੇ ਹਾਂ ਵੀ ਕ੍ਰਾਈਮ ਰੇਟ ਨੂੰ ਨੱਥ ਪਾਣੀ ਹੈ ਤਾਂ ਜਿਹੜਾ ਬੇਲ ਸਿਸਟਮ ਹੈ ਉਹਨੂੰ ਸਖ਼ਤ ਕਰਨਾ ਚਾਹੀਦਾ ਆ, ਉਹਨੂੰ ਆ ਜਿਹੜਾ ਹੋਰ ਕਰੜਾ ਕਰਨਾ ਚਾਹੀਦਾ ਤਾਂ ਕਿ ਆ ਜਿਹੜੇ ਜੁਰਮ ਕਰਨ ਵਾਲੇ ਦੋਸ਼ੀ ਆ ਜਿਹੜੇ ਉਹ ਡਰਨ। ਇੱਕ ਲੋਇਰ ਹੈ ਉਹਦੀ ਵੀ ਇੱਕ ਖਬਰ ਆ ਰਹੀ ਹੈ ਵੀ ਉਹਨੇ 4 ਮਿਲੀਅਨ ਤੋਂ ਵੱਧ ਦਾ ਜਿਹੜਾ ਫਰੋਡ ਕੀਤਾ ਅਤੇ ਉਹ ਵੀ ਜਿਹੜੀ ਆ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਸ ਤੋਂ ਪਹਿਲਾਂ ਸਮਾਈਲ ਔਨ ਵੀਲਸ ਦੇ ਬਲਬੀਰ ਕੌਰ ਜੀ ਉਹਨਾਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਦੰਦਾਂ ਦਾ ਮਸੂੜਿਆਂ ਦਾ ਕੋਈ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਮੋਬਾਈਲ ਡੈਂਟਲ ਟਰੱਕ ਤੁਹਾਡੇ ਵਿਹੜੇ ਦੇ ਵਿੱਚ ਡਰਾਈਵੇ ਦੇ ਵਿੱਚ ਲੈ ਆਉਂਦੇ ਨੇ, ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ, ਇਹ ਤੁਹਾਡੇ ਕੋਲ ਆਉਂਦੇ ਆ। ਸਿਰਫ ਤੁਸੀਂ ਇੱਕ ਅਪੁਆਇੰਟਮੈਂਟ ਵਾਸਤੇ ਨੰਬਰ ਘੁਮਾਉਣਾ, ਉਹ ਨੰਬਰ ਹੈ 6479690008 6479690008 'ਤੇ ਤੁਸੀਂ ਨੰਬਰ ਘੁਮਾਉਣਾ ਅਤੇ ਬਲਵੀਰ ਕੌਰ ਜੀ ਆਪਣਾ ਡੈਂਟਲ ਟਰੱਕ ਲੈ ਕੇ ਤੁਹਾਡੇ ਡਰਾਈਵੇ 'ਤੇ ਆ ਜਾਂਦੇ ਆ। ਫਿਰ ਇੱਕ ਇੱਕ ਕਰਕੇ ਹਰ ਪਰਿਵਾਰਕ ਜੀ ਆਪਣੇ ਦੰਦਾਂ ਦੀ ਆਪਣੇ ਮਸੂੜਿਆਂ ਦੀ ਸੰਭਾਲ ਹੈ ਜਿਹੜੀ ਉਹ ਕਰਾ ਸਕਦਾ, ਓਰਲ ਹੈਲਥ ਸਰਵਿਸ ਹੈ ਜਿਹੜੀ ਉਹ ਲੈ ਸਕਦਾ, ਸਮਾਈਲਸ ਔਨ ਵੀਲਸ। ਇਸ ਨੂੰ ਆ ਜਿਹੜਾ ਤੁਸੀਂ ਦੋਸਤੋ ਗੂਗਲ ਵੀ ਕਰ ਸਕਦੇ ਹੋ ਅਤੇ ਉੱਥੇ ਬੱਚਿਆਂ ਨੂੰ ਭੰਗੜੇ ਗਿੱਧੇ ਵਿੱਚ ਪਾਉਣਾ ਚਾਹੁੰਦੇ ਹੋ, ਚੰਗੀ ਇੱਕ ਫਿਜ਼ੀਕਲ ਐਕਟੀਵਿਟੀ ਹੈ ਜਿਹਦੇ ਵਿੱਚ ਬੱਚੇ ਆ ਜਿਹੜੇ ਨਾਲ ਦੀ ਨਾਲ ਆਪਣੇ ਸੱਭਿਆਚਾਰ ਅਮੀਰ ਵਿਰਸੇ ਦੇ ਨਾਲ ਜੁੜਦੇ ਆ ਅਤੇ ਨਾਲ ਦੀ ਨਾਲ ਉਹਨਾਂ ਦੀ ਮੈਂਟਲ ਅਤੇ ਸਰਬਪੱਖੀ ਵਿਕਾਸ ਹੈ ਜਿਹੜਾ ਉਹ ਵੀ ਹੁੰਦਾ ਹੈ। ਸੋ ਹਰਜੋਤ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਜਿਹੜਾ ਇੱਕ ਡਿਸਕਾਊਂਟਡ ਪ੍ਰਾਈਸ ਹੈ ਦਿੱਤਾ ਜਾਵੇਗਾ। ਕਈ ਵਾਰ ਖੁਸ਼ੀ ਦਾ ਸਮਾਗਮ ਆਉਂਦਾ ਅਤੇ ਤੁਸੀਂ ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ, ਉਹਦੇ ਵਿੱਚ ਵੀ ਹੈ ਜਿਹੜੀ ਇਹ ਮਹਾਰਤ ਟੀਮ ਹੈ ਜਿਹੜੀ ਹੈਲਪ ਕਰਦੀ ਹੈ। ਵੱਖ ਵੱਖ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੀਆਂ ਸਟੇਜਾਂ 'ਤੇ ਇਹਨਾਂ ਨੇ ਕੰਪੀਟੀਸ਼ਨ ਹੈ ਜਿਹੜੇ ਭੰਗੜੇ ਗਿੱਧੇ ਦੇ ਜਿੱਤੇ ਨੇ। ਸੋ ਹਰਜੋਤ ਉਹਨਾਂ ਦਾ ਨੰਬਰ 6475076772 6475076772 'ਤੇ ਤੁਸੀਂ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਭੰਗੜੇ ਗਿੱਧੇ ਦੀ ਹੋਰ ਇਨਫੋਰਮੇਸ਼ਨ ਬਾਰੇ। ਅਤੇ ਆਓ ਫਿਰ ਜਿਹੜੀਆਂ ਕਾਲਸ ਹੈ ਜਿਹੜੀਆਂ ਉਹ ਲੈਂਦੇ ਹਾਂ। ਸੋ ਸਵਾਲ ਇੱਕ ਵਾਰ ਫਿਰ ਮੈਂ ਰਿਪੀਟ ਕਰ ਦਿੰਦਾ, ਉਸ ਤੋਂ ਬਾਅਦ ਤੁਹਾਡੀਆਂ ਇੱਕ ਵਾਰ ਕਾਲਸ ਹੈ ਜਿਹੜੀ ਉਹ ਲੈਣਾ। ਜਿਹੜਾ ਬੇਲ ਸਿਸਟਮ ਹੈ ਇਹਨੂੰ ਲੈ ਕੇ ਕੀ ਤੁਹਾਨੂੰ ਲੱਗਦਾ ਪਿਆ ਵੀ ਬੇਲ ਸਿਸਟਮ ਹੈ ਜਿਹੜਾ ਅੰਟਾਰੀਓ ਬੇਲ ਸਿਸਟਮ, ਅੰਟਾਰੀਓ ਬੇਲ ਕੈਸ਼ ਜਿਹੜਾ ਸਿਸਟਮ ਹੈ ਵੀ ਇਹ ਜਿਹੜਾ ਇਹ ਤੁਹਾਨੂੰ ਲੱਗਦਾ ਸੀਗਾ ਵੀ ਜਿਹੜਾ ਨਵਾਂ ਲਿਆਂਦਾ ਗਿਆ ਹੋਣ ਦੇ ਵਿੱਚ ਇਹ ਜੁਰਮ ਨੂੰ ਨੱਥ ਪਾਉਣ ਦੇ ਵਿੱਚ ਹੈਲਪ ਕਰ ਸਕਦਾ ਸੀ, ਕਿਉਂਕਿ ਹੁਣ ਤਾਂ ਇੰਜੈਕਸ਼ਨ ਆ ਗਈ ਨਾ, ਹੁਣ ਤਾਂ ਰੋਕ ਦਿੱਤਾ ਗਿਆ, ਹੁਣ ਤਾਂ ਪੁਰਾਣਾ ਹੀ ਜਿਹੜਾ ਬੇਲ ਪ੍ਰੋਸੀਜਰ ਆ ਉਹੀ ਹਜੇ ਚੱਲੂਗਾ। ਕੀ ਬੇਲ ਮਿਲਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਕੈਸ਼ ਸਿਕਿਉਰਿਟੀ ਲੈਣੀ ਚਾਹੀਦੀ ਹੈ ਜਾਂ ਫਿਰ ਪੁਰਾਣਾ ਸਿਸਟਮ ਹੀ ਠੀਕ ਸੀਗਾ? ਕੀ ਕੈਸ਼ ਬੇਲ ਸਿਸਟਮ ਪਬਲਿਕ ਸੇਫਟੀ ਅਤੇ ਅਕਾਊਂਟੀਬਿਲਟੀ ਵਧਾ ਸਕਦਾ ਜਾਂ ਫਿਰ ਇਸ ਨਾਲ ਜਸਟਿਸ ਪੈਸੇ ਵਾਲਿਆਂ ਦੇ ਲਈ ਆਸਾਨ ਅਤੇ ਗਰੀਬਾਂ ਦੇ ਲਈ ਔਖਾ ਹੋ ਸਕਦਾ? ਕੀ ਸਾਡਾ ਬੇਲ ਸਿਸਟਮ ਜੁਰਮ ਕਰਨ ਵਾਲਿਆਂ ਲਈ ਬਹੁਤ ਨਰਮ ਹੈ, ਤੁਸੀਂ ਇਹ ਮੰਨਦੇ ਹੋ ਹਜੇ ਵੀ ਉਹ ਨਰਮ ਹੈ, ਜਾਂ ਫਿਰ ਬੇਲ ਨੂੰ ਕੈਸ਼ ਨਾਲ ਜੋੜਨਾ ਆਮ ਅਤੇ ਘੱਟ ਆਮਦਨ ਵਾਲੇ ਲੋਕਾਂ ਦੇ ਨਾਲ ਬੇਇਨਸਾਫ਼ੀ ਹੈ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸੋ ਮੈਂ ਚੱਲਦਾ ਅਗਲੀ ਕੈਪਟਨ ਸਾਹਿਬ ਜੀ ਇਹਨੂੰ।
1: ਹਾਂਜੀ, ਜਿਵੇਂ ਬਡਵਾ ਸਿੰਘ ਜਿਹੜਾ ਪਹਿਲਾ ਸਵਾਲ ਹੈ ਨਾ ਤੁਹਾਡਾ ਫੈਕਟਰੀਆਂ ਵਗੈਰਾ ਵਗੈਰੇ ਕਾਰਾਂ ਵਗੈਰਾ ਦਾ, ਦੇਖੋ ਸ਼ਮੀ ਭੱਟਲ ਸਾਹਿਬ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਨਾ 1947 'ਚ, ਜਿੰਨੀਆਂ ਗੱਡੀਆਂ ਸੀ ਇੱਥੋਂ ਜਾਣੀਆਂ ਸ਼ੁਰੂ ਹੋਈਆਂ 1958 'ਚ ਤਾਂ ਮੈਂ ਭਰਤੀ ਹੋਏ, ਦੇਖੋ ਬੈਡਫੋਰਡ, ਫੋਰਡ, ਚਵਰਲੇਟ, ਸਟੂਡੀ ਵੇਕਰ, ਉਹ ਸਾਰੀਆਂ ਗੱਡੀਆਂ ਇੱਥੋਂ ਗਈਆਂ ਸੀ। ਔਰ ਜਿਹੜੀ ਅਸੀਂ ਗੋਆ ਦੀ ਲੜਾਈ ਲੜੀ ਸੀ ਉਹ ਬੈਡਫੋਰਡ ਗੱਡੀਆਂ ਸੀ ਸਾਡੇ ਕੋਲੇ, ਜਾਂ ਸਟੂਡੀ ਵੇਕਰ, ਉਹ ਇਸਤੇਮਾਲ ਹੋਈਆਂ ਸੀ। ਸਭ ਤੋਂ ਵੱਡੀ ਗੱਲ ਜਿਹੜੀ ਵਰਕਸ਼ਾਪ ਹੁੰਦੀ ਸੀ ਉਹ ਇੱਥੋਂ ਕਨੇਡਾ ਦੀ ਹੁੰਦੀ ਸੀ, ਜਾਣੀ ਬਾਹਰਲੇ ਮੁਲਕਾਂ ਚੋਂ ਜਿੱਥੋਂ ਸੁਹੇਲ ਨਹਿਰ ਦਾ ਝਗੜਾ ਹੋਇਆ ਹੈ ਤੇ ਵਰਲਡ ਦੇ ਵਿੱਚੋਂ ਫੌਜ ਜਾਂਦੀ ਸੀ, ਲੇਕਿਨ ਵਰਕਸ਼ਾਪ ਜਿਹੜੀ ਸੀ ਨਾ ਉਹ ਕੈਨੇਡਾ ਦੀ ਹੁੰਦੀ ਸੀ, ਖੂਬੀ ਕੀ ਸੀ, ਡਰਾਈਵਰ ਗੱਡੀ ਲਿਜਾ ਕੇ ਜੇ ਖਰਾਬ ਹੈ ਬਾਹਰ ਖੜੀ ਕਰ ਦਿੰਦਾ ਸੀ, ਕੈਨੇਡੀਅਨ ਵਰਕਸ਼ਾਪ ਵਾਲੇ ਚਾਬੀ ਲੈ ਕੇ ਅੰਦਰ ਚਲੇ ਜਾਂਦੇ ਸੀ, ਡਰਾਈਵਰ ਅੰਦਰ ਨਹੀਂ ਸੀ ਜਾ ਸਕਦਾ। ਜਦੋਂ ਗੱਡੀ ਠੀਕ ਹੋ ਜਾਂਦੀ ਸੀ ਗੇਟ ਤੇ ਖੜੀ ਕਰ ਦਿੰਦੇ ਸੀ ਤੇ ਫੋਨ ਕਰ ਦਿੰਦੇ ਸੀ। ਇਸ ਕਰਕੇ ਇੱਥੇ ਕਾਰਾਂ ਦੀਆਂ ਫੈਕਟਰੀਆਂ ਵਗੈਰਾ
0: ਜੀ ਬਿਲਕੁਲ, ਜਿਹੜੇ ਜਿਹੜੇ ਬੀ ਵਾਈ ਡੀ ਹੈ, ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਆ ਜਿਹੜਾ ਸਰਕਾਰ ਵੱਲੋਂ ਆ ਜਿਹੜੀ ਸਬਸਿਡੀ ਜਾਂ ਹੈਲਪ ਕਰਕੇ ਜਿਹੜਾ ਇਹ ਜਿਹੜਾ ਪਲਾਂਟ ਆ ਜਿਹੜਾ ਕਲੋਜ਼ ਹੋਇਆ ਇਸ ਨੂੰ ਦੁਬਾਰਾ ਜਿਹੜਾ ਚਾਲੂ ਕਰਨਾ ਚਾਹੀਦਾ, ਇਸ ਦੇ ਨਾਲ ਇਕੋਨਮੀ ਦੇ ਵਿੱਚ ਵੀ ਅਤੇ ਨਾਲ ਦੀ ਨਾਲ ਜੋਬਸ ਕ੍ਰੀਏਸ਼ਨ ਦੇ ਵਿੱਚ, ਕਿਉਂਕਿ ਇਸ ਟਾਈਮ ਜਿਹੜਾ ਫੈਡਰਲ ਸਰਕਾਰ ਦਾ ਇਹੀ ਤਾਂ ਮੋਟਿਵ ਹੈ ਵੀ ਅਸੀਂ ਆ ਜਿਹੜੀ ਆਪਣੀ ਡਿਪੈਂਡੈਂਸੀ ਆ ਯੂਐਸ ਤੋਂ ਘਟਾਈ ਹੈ। ਹੁਣ ਪਿਛਲੇ 6 ਸਾਲਾਂ ਦੇ ਵਿੱਚ ਪਹਿਲੀ ਵਾਰ ਕੈਨੇਡੀਅਨ ਗ੍ਰੇਨ ਦਾ ਜਿਹੜਾ ਸ਼ਿਪ ਹੈ, ਸ਼ਿਪਮੈਂਟ ਕਹਿ ਲਓ, ਉਹ ਆ ਜਿਹੜੀ ਯੂਰਪ ਵੱਲ ਆ ਜਿਹੜੀ ਕੱਲ੍ਹ ਰਵਾਨਾ ਕੀਤੀ ਗਈ। ਵਧੀਆ ਜੀ। ਸੋ ਕੈਨੇਡਾ ਜਿਹੜਾ ਹੌਲੀ ਹੌਲੀ ਆ ਜਿਹੜਾ ਤਰੱਕੀ ਕਰ ਰਿਹਾ ਜਿੱਦਾਂ ਤੁਸੀਂ ਸਾਰਿਆਂ ਨੇ ਕਿਹਾ। ਅੱਛਾ ਇੱਕ ਮੈਨੂੰ ਗੱਲ ਦੱਸਿਓ, ਇੱਕ ਇਹੋ ਜਿਹਾ ਦੇਸ਼ ਹੈ ਜਿਹਨੂੰ ਮੁਸਕਰਾਹਟਾਂ ਦੀ ਧਰਤੀ ਕਿਹਾ ਜਾਂਦਾ, ਕਿਉਂ ਕਿਹਾ ਜਾਂਦਾ ਮੁਸਕਰਾਹਟਾਂ ਦੀ ਧਰਤੀ? ਕਿਉਂਕਿ ਉੱਥੇ ਦੇ ਲੋਕ ਆ ਜਿਹੜੇ ਬੜੇ ਹਸਮੁੱਖ ਨੇ, ਮਿਲਣਸਾਰ ਨੇ ਅਤੇ ਪ੍ਰਾਹੁਣਚਾਰੀ ਵਾਲੇ ਨੇ। ਸੋ ਇੱਕ ਦੇਸ਼ ਇਹੋ ਜਿਹਾ ਆ ਧਰਤੀ ਦੇ ਉੱਤੇ ਜਿਸ ਨੂੰ ਮੁਸਕਰਾਹਟਾਂ ਦੀ ਧਰਤੀ ਕਿਹਾ ਜਾਂਦਾ, ਉੱਥੇ ਦੇ ਲੋਕ ਬੜੇ ਹਸਮੁੱਖ, ਮਿਲਣਸਾਰ ਅਤੇ ਪ੍ਰਾਹੁਣਚਾਰੀ ਵਾਲੇ ਨੇ। ਸੋ ਕਿਹੜਾ ਇਹੋ ਜਿਹਾ ਦੇਸ਼ ਹੈ ਤੁਹਾਨੂੰ ਪਤਾ ਤੇ ਜ਼ਰੂਰ ਹੈ, ਜਿਹੜਾ ਸਾਂਝ ਪਾ ਦਿਓ। ਅਤੇ ਨਾਲ ਦੀ ਨਾਲ ਚੜ੍ਹਦੇ ਸੂਰਜ ਦੀ ਧਰਤੀ ਇੱਕ ਦੇਸ਼ ਨੂੰ ਕਿਹਾ ਜਾਂਦਾ, ਇਹ ਮੇਰੇ ਖਿਆਲ ਸਿੰਪਲ ਹੈ, ਤੁਸੀਂ ਛੇਤੀ ਬੁੱਝ ਜਾਓਗੇ। ਇਹ ਮੈਨੂੰ ਪਤਾ ਤਕਰੀਬਨ ਤੁਹਾਨੂੰ ਪਤਾ ਹੋਵੇਗਾ, ਚੜ੍ਹਦੇ ਸੂਰਜ ਦੀ ਧਰਤੀ ਹੈ ਜਿਹੜਾ ਉਹ ਕਿਸ ਦੇਸ਼ ਨੂੰ ਕਿਹਾ ਜਾਂਦਾ, ਕਿਉਂਕਿ ਉੱਥੇ ਸੂਰਜ ਹੈ ਜਿਹੜਾ ਸਭ ਤੋਂ ਪਹਿਲਾਂ ਚੜ੍ਹਦਾ ਹੈ। ਸੋ ਦੋ ਸਵਾਲ ਹੈ ਮੈਨੂੰ ਇਹ ਹਲਕੇ ਜਿਹੇ ਰੱਖੇ, ਕਿਉਂਕਿ ਮੇਰੇ ਤੱਕ ਵੀ ਇਹ ਪਹੁੰਚਾਏ ਗਏ ਸੀਗੇ। ਇੱਕ ਤਾਂ ਇਹ ਵੀ ਮੁਸਕਰਾਹਟਾਂ ਦੀ ਧਰਤੀ ਕਿਸ ਦੇਸ਼ ਨੂੰ ਕਿਹਾ ਜਾਂਦਾ, ਕਿਹੜਾ ਇਹੋ ਜਿਹਾ ਦੇਸ਼ ਹੈ ਵੀ ਜਿਹੜਾ ਬੜਾ ਹਸਮੁੱਖ ਹੈ, ਮਿਲਣਸਾਰ ਹੈ ਅਤੇ ਪ੍ਰਾਹੁਣਚਾਰੀ ਵਾਲਾ ਹੈ? ਸੱਚ ਵੈਸਟਰਨ ਕੰਟਰੀਜ਼ ਦੇ ਵਿੱਚ ਨਹੀਂ ਹੈ ਉਹ ਦੇਸ਼, ਕਮਾਲ ਦੀ ਗੱਲ ਹੈ, ਦੇਖ ਲਓ ਵੈਸਟਰਨ ਕੰਟਰੀਜ਼ ਦੇ ਵਿੱਚ ਉਹ ਦੇਸ਼ ਨਹੀਂ ਹੈ, ਪਰ ਫਿਰ ਵੀ ਹੈ ਜਿਹੜਾ ਤੁਸੀਂ ਬੁੱਝਿਓ ਵੀ ਉਹ ਕਿਹੜਾ ਦੇਸ਼ ਹੈ ਜਿਸ ਦੇ ਲੋਕ ਹੈ ਜਿਹੜੇ ਬੜੇ ਹਸਮੁੱਖ ਨੇ, ਮਿਲਣਸਾਰ ਨੇ ਅਤੇ ਪ੍ਰਾਹੁਣਚਾਰੀ ਵਾਲੇ ਨੇ, ਅਤੇ ਕਿਹੜਾ ਇਹੋ ਜਿਹਾ ਦੇਸ਼ ਹੈ ਜਿੱਥੇ ਸੂਰਜ ਸਭ ਤੋਂ ਪਹਿਲਾਂ ਚੜ੍ਹਦਾ ਹੈ? 905-673-3337 ਤੇ ਕਾਲ ਕਰਕੇ ਆ ਜਿਹੜਾ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਤੁਸੀਂ ਲਿਬਰਲ ਦੀ ਜੋ ਮੈਜੋਰਟੀ ਹੋਈ ਹੈ ਉਹਦੇ 'ਤੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਆ, ਜਾਂ ਫਿਰ ਜਿਹੜਾ ਮੈਂ ਹੁਣ ਕਿਹਾ ਵੀ ਓਨਟਾਰੀਓ ਕੈਸ਼ ਬੇਲ ਸਿਸਟਮ ਹੈ ਜਿਹੜਾ, ਕੀ ਤੁਸੀਂ ਤੁਹਾਨੂੰ ਲੱਗਦਾ ਸੀਗਾ ਵੀ ਇਸ ਦੇ ਨਾਲ ਹੈ ਜਿਹੜਾ ਬੇਲ ਸਿਸਟਮ ਹੈ ਜਿਹੜਾ ਜਟਿਲ ਹੋ ਗਿਆ ਸੀ, ਜਾਂ ਬੇਲ ਸਿਸਟਮ ਹੈ ਜਿਹੜਾ ਬੇਲ ਦੋਸ਼ੀਆਂ ਨੂੰ ਬੇਲ ਲੈਣੀ ਹੈ ਜਿਹੜੀ ਉਹਦੇ ਵਿੱਚ ਔਖ ਆਉਣੀ ਸੀਗੀ, ਇਹਦੇ ਨਾਲ ਜੁਰਮ ਅਤੇ ਨੱਥ ਜਿਹੜੀ ਪੈ ਸਕਦੀ ਸੀ, ਇਹਦੇ 'ਤੇ ਕੋਈ ਟਿਕਾ ਟਿੱਪਣੀ? ਅਤੇ ਆਹ ਜਿਹੜੇ ਹਲਕੇ ਫੁਲਕੇ ਜੇ ਦੋ ਸਵਾਲ ਹੈ ਜਾਂ ਉਹਦੇ 'ਤੇ ਮੈਨੂੰ ਦੱਸਿਓ, ਕਿਹੜੀ ਧਰਤੀ ਨੂੰ ਕਿਹਾ ਜਾਂਦਾ ਵੀ ਚੜ੍ਹਦੇ ਸੂਰਜ ਦੀ ਧਰਤੀ, ਅਤੇ ਦੂਸਰਾ ਕਿਹੜਾ ਇਹੋ ਜਿਹਾ ਦੇਸ਼ ਹੈ ਜਿਸ ਨੂੰ ਮੁਸਕਰਾਹਟਾਂ ਦਾ ਦੇਸ਼ ਜਾਂ ਮੁਸਕਰਾਹਟਾਂ ਦੀ ਧਰਤੀ ਹੈ ਜਿਹੜੀ ਕਿਹਾ ਜਾਂਦਾ? ਜੇ ਕੋਈ ਘੁੰਮਿਆ ਹੋਵੇ ਵਰਲਡ 'ਤੇ ਜਾਂ ਜਾਣਕਾਰੀ ਰੱਖਦਾ ਹੋਵੇ ਤਾਂ ਜ਼ਰੂਰ ਦੱਸ ਦਿਓ। ਸੋ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-673-3337। ਇੱਕ ਪਿਆਰਾ ਜਿਹਾ ਗੀਤ ਹੈ ਜਦ ਤੱਕ ਜਿਹੜਾ ਲਾਉਂਦੇ ਹਾਂ, ਮੈਨੂੰ ਬੜਾ ਇਹ ਗੀਤ ਵਧੀਆ ਲੱਗਦਾ, ਬਿੰਡ ਬਹੁਤ ਇੱਕ ਵਨ ਆਫ ਦਾ ਫੇਵਰੇਟ ਇਹ ਗੀਤ ਹੈ। ਲਓ ਜੀ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ।

0: ਜੀ ਢਿੰਡਸਾ ਸਾਹਿਬ ਗੁੱਡ ਮੋਰਨਿੰਗ ਭਾਅ ਜੀ, ਗੁੱਡ ਮੋਰਨਿੰਗ। ਅਤੇ ਆਪਣੇ ਸੁਖਰਾਜ ਭਾਅ ਜੀ ਹੁਣੀ ਸੰਧੂ ਸਾਹਿਬ ਹੁਣਾਂ ਦਾ ਵੀ ਮੈਸੇਜ ਆਇਆ, ਅਤੇ ਭਾਅ ਜੀ ਹੁਣਾਂ ਨੂੰ ਮੈਂ ਉੱਦਾਂ ਵੀ ਹੈ ਜਿਹੜਾ ਇੱਕ ਦਿਨ ਆ ਜਿਹੜਾ ਇਹਦੇ 'ਤੇ ਆਪਾਂ ਵਿਸ਼ਾ ਕਰਨਾ, ਅਤੇ ਉਹਦਾ ਜਾਣਕਾਰੀ ਹੈ ਫਿਕਸ ਟਰੈਕਿੰਗ ਨਾਓ ਕਰਕੇ ਹੈ। ਇੱਕ ਰੈਲੀ ਹੋਣ ਜਾ ਰਹੀ ਹੈ ਐਮ ਪੀ ਜੌਨ ਦੇ ਆਫਿਸ ਦੇ ਮੂਹਰੇ, ਇਹ ਹੋਣੀ ਹੈ ਜੀ ਸ਼ਨੀਵਾਰ ਸੈਪਟੰਬਰ 12 ਨੂੰ 10:30 900 ਐਲਬੀਅਨ ਰੋਡ ਟੋਰੋਂਟੋ ਵਿਖੇ। ਸੋ ਇਹ ਰੈਲੀ ਹੈ ਟਰੈਕਿੰਗ ਦੇ ਨਾਲ ਆ ਰਹੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦੇ ਉੱਤੇ ਹੈ ਜਿਹੜੀ ਇਹ ਰੈਲੀ ਹੋਣ ਵਾਲੀ ਹੈ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਰੈਲੀ ਦਾ ਹਿੱਸਾ ਬਣੋ ਤਾਂ ਕਿ ਇੱਕ ਪ੍ਰਭਾਵਸ਼ਾਲੀ ਸੰਕੇਤ ਹੈ ਜਿਹੜਾ ਸਰਕਾਰਾਂ ਤੱਕ ਪਹੁੰਚਾਇਆ ਜਾਵੇ। ਸੋ ਬੜੀ ਜਲਦ ਸੰਧੂ ਸਾਹਿਬ ਨੂੰ ਨਾਲ ਵੀ ਹੈ ਜਿਹੜਾ ਇੱਕ ਇਸ ਦੇ ਉੱਤੇ ਸੈਗਮੈਂਟ ਕਰਾਂਗੇ, ਕਿਉਂਕਿ ਵੱਡੀ ਪੱਧਰ ਦੇ ਉੱਤੇ ਸਾਡੇ ਇਸ ਟਾਈਮ ਭਾਈਚਾਰੇ ਦੇ ਜਿਹੜੇ ਲੋਕ ਹੈ ਉਹ ਟਰਾਂਸਪੋਰਟ ਜਾਂ ਲੌਜਿਸਟਿਕ ਦੇ ਨਾਲ ਸੰਬੰਧ ਰੱਖਦੇ ਆ, ਭਾਵੇਂ ਸਿੱਧਾ ਜਾਂ ਫਿਰ ਅਸਿੱਧਾ। ਅਸਿੱਧਾ ਰੱਖੀਏ ਤਾਂ ਅਸੀਂ ਸਾਰੇ ਹੀ ਆ ਜਿਹੜੇ ਸੰਬੰਧ ਰੱਖਦੇ ਹੈ, ਪਰ ਇਸ ਟਾਈਮ ਇਹ ਇੰਡਸਟਰੀ ਕੁਛ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੀ ਹੈ। ਸੋ ਉਸ ਮੁਸ਼ਕਲਾਂ ਦੇ ਹੱਲ ਵਾਸਤੇ ਸਰਕਾਰਾਂ ਉੱਤੇ ਦਬਾਅ ਪਾਉਣਾ ਇਸ ਟਾਈਮ ਸਮੇਂ ਦੀ ਨਜ਼ਾਕਤ ਹੈ। ਸੋ ਮੈਂ ਕਾਲਸ ਆ ਜਿਹੜੀ ਏਅਰ 'ਤੇ ਕਰਦਾ, ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ
1: ਪਹਿਲੀ ਵਾਰੀ ਚਲੋ ਇੱਕ ਵਾਰੀ ਮੰਨਿਆ, ਦੋ ਵਾਰੀ ਮੰਨਿਆ, ਠੀਕ ਹੈ। ਜਿਹੜੇ ਰਿਪੀਟ ਅਫੈਂਡਰ ਨੇ ਉਹਨਾਂ ਦੀ ਤਾਂ ਭਾਈ ਇੰਨੀ ਕੁ ਅਮਾਊਂਟ ਰੱਖੀ ਹੋਣੀ ਚਾਹੀਦੀ ਬੇਲ ਦੀ ਕਿ ਬੰਦਾ 10 ਵਾਰੀ ਸੋਚੇਗੇ ਮੈਂ ਦਊਂਗਾ ਕਿੱਥੋਂ ਜਿਵੇਂ।
0: ਸੋ ਇਹਦੇ ਨਾਲ ਮੈਨੂੰ ਲੱਗਦਾ ਜੁਰਮ ਤੇ ਵੀ ਆ ਜਿਹੜੀ ਥੋੜੀ ਨੱਥ ਪਵੇਗੀ ਦੋਸ਼ੀਆਂ ਨੂੰ, ਹਨਾ ਜੀ, ਡਰ ਰਹੇਗਾ।
1: ਹਾਂਜੀ ਇੱਦਾਂ ਥੋੜਾ ਕਿ ਤੁਸੀਂ ਚਾਰ ਬੰਦਿਆਂ ਨੂੰ ਮਾਰੇ। ਹੁਣ ਟੋਰੋਂਟੋ ਦੀ ਘਟਨਾ ਦੇਖ ਲਓ ਬਈ, ਪੁਲਿਸ ਵਾਲੇ ਆਪ ਕਹਿ ਰਹੇ ਕਿ ਬਈ ਸਾਨੂੰ ਸੇਫ ਨੀ ਫੀਲ ਹੋ ਰਿਹਾ, ਤੇ ਉਹ ਤੁਹਾਨੂੰ ਕੀ ਸੇਫ ਫੀਲ ਕਰਾਂਗੇ। ਕਦੀ ਪੁਲਿਸ ਵਾਲੇ ਦੇ ਗੋਲੀ ਮਾਰਤੀ, ਕਦੀ ਕਿਸੇ ਆਮ ਬੰਦੇ ਦੇ ਮਾਰਤੀ, ਮੇਰੇ ਮਾੜੇ ਅੱਗੇ ਦੇ, ਉਹ ਕੋਈ ਸੈਂਸ ਥੋੜਾ ਬਣਦੀ। ਚਲੋ ਇੱਕ ਅੱਧੀ ਵਾਰੀ ਮੰਨਿਆ ਕਿ ਗਲਤੀ ਹੋ ਜਾਂਦੀ।

0: ਬਲਦੇਵ ਭਾਜੀ ਕਹਿੰਦੇ ਪੂਰਾ ਨਹੀਂ ਪੜ੍ਹਿਆ, ਪੂਰਾ ਤਾਂ ਪੜ੍ਹਤਾ ਭਾਜੀ, ਰਹਿ ਗਈ ਆ ਸਾਰਾ ਹੀ ਮੈਂ ਪੜ੍ਹਿਆ, ਸਾਰਾ ਹੀ ਪੜ੍ਹਿਆ ਭਾਜੀ ਮੈਂ ਸਾਰਾ ਹੀ ਪੜ੍ਹਿਆ। ਅੱਛਾ ਦੋਸਤੋ, ਅਤੇ ਇਹਦੇ ਨਾਲ ਨਾਲ ਤੁਸੀਂ ਸਾਨੂੰ ਆ ਜਿਹੜਾ ਸੋਸ਼ਲ ਮੀਡੀਆ ਸਾਡੇ ਆ ਜਿਹੜਾ ਉੱਥੇ ਵੀ ਜੁੜ ਸਕਦੇ ਹੋ, ਕੋਸ਼ਿਸ਼ ਹੁਣ ਕੀਤੀ ਹੈ ਉਹਦੇ 'ਤੇ ਆ ਜਿਹੜੀ ਅਪਡੇਟਸ ਅਤੇ ਨਾਲ ਦੀ ਨਾਲ ਆ ਜਿਹੜਾ ਡਿਜੀਟਲ ਰਾਹੀਂ ਵੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਈਏ, ਤੁਹਾਡੇ ਨਾਲ ਜੁੜੀਏ, ਅਤੇ ਸਾਨੂੰ ਤੁਹਾਡੀ ਵੀ ਆ ਜਿਹੜੀ ਲੋੜ ਹੈ, ਤੁਸੀਂ ਵੀ ਆ ਜਿਹੜਾ ਸਾਡੇ ਨਾਲ ਸੋਸ਼ਲ ਪਲੇਟਫਾਰਮਸ ਨੇ ਉੱਥੇ ਜੋੜੋ, ਅਤੇ ਜੋ ਅਸੀਂ ਜਾਣਕਾਰੀ ਦਿੰਦੇ ਹਾਂ ਸਹੀ ਲੱਗਦੀ ਹੈ ਤਾਂ ਸਹੀ, ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਜਾਣਕਾਰੀ ਇਰਰੈਵਲੈਂਟ ਹੈ ਤਾਂ ਜ਼ਰੂਰ ਦਿਓ, ਕਿਉਂਕਿ ਉਹ ਪਬਲਿਕ ਪਲੇਸ ਹੈ, ਓਪੀਨੀਅਨ ਹੈ ਜਿਹੜੀ ਤੁਸੀਂ ਆਪਣੀ ਦੇ ਸਕਦੇ ਹੋ। ਮੈਂ ਅੱਜ ਤੱਕ ਨਾ ਕਦੇ ਕੋਈ ਕਮੈਂਟਸ ਹੈ ਜਿਹੜਾ ਉਹ ਆਫ ਕੀਤੇ ਹੈ, ਅਤੇ ਭਾਵੇਂ ਨੈਗੇਟਿਵ ਹੋਣ ਪੋਜ਼ਿਟਿਵ ਹੋਣ, ਕਿਉਂਕਿ ਜਿਹੜੇ ਕ੍ਰਿਟਿਕਸ ਹੈ ਜਿਹੜਾ ਉਹ ਬਹੁਤ ਜ਼ਰੂਰਤ ਹੈ, ਉਹ ਤੁਹਾਡੇ ਵਿੱਚ ਹੋਰ ਤਬਦੀਲੀ ਲਿਆਉਂਦੀਆਂ ਨੇ, ਤੁਹਾਨੂੰ ਹੋਰ ਨਿਖਾਰਦੀਆਂ ਨੇ। ਸੋ ਤੁਸੀਂ ਸ਼ੰਮੀ ਪੱਠਲ SHAMMIBHATHAL ਸ਼ੰਮੀ ਪੱਠਲ ਕਰਕੇ ਆ ਜਿਹੜਾ ਮੈਨੂੰ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਟਿੱਕਟੋਕ 'ਤੇ ਆ ਜਿਹੜਾ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ, ਅਤੇ ਬੜੀ ਜਲਦੀ ਅਸੀਂ ਯੂਟਿਊਬ ਚੈਨਲ ਆ ਜਿਹੜਾ ਉਹ ਵੀ ਆਪਾਂ ਸਟਾਰਟ ਕਰਾਂਗੇ, ਅਤੇ ਉਹਦੇ ਵਿੱਚ ਇਹਨਾਂ ਵੱਖ ਵੱਖ ਜਿਹੜੇ ਵਿਸ਼ੇ ਨੇ, ਮੁੱਦੇ, ਉਹਨਾਂ ਦੇ ਉੱਤੇ ਆ ਜਿਹੜੀ ਗੱਲਬਾਤ ਕੀਤੀ ਜਾਵੇਗੀ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਲੀਜ਼ ਸੈੱਲਫੋਨ 'ਤੇ ਨਹੀਂ, ਤੁਸੀਂ ਸਟੂਡੀਓ 'ਚ ਕਾਲ ਕਰ ਲਓ, ਨੰਬਰ ਹੈ ਸਟੂਡੀਓ ਦਾ ਵੀ, ਹੁਣ ਟਾਈਮ ਹੋ ਚੁੱਕਾ। ਸੋ ਹੁਣ ਆਪਾਂ ਰੈਪ ਅਪ ਹੀ ਕਰਨਾ, ਸੋ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ ਰੀਅਲ ਸਟੇਟ ਬਾਬਤ, ਤਾਂ ਨੰਬਰ ਮੇਰਾ 416-917-7763-4177763 'ਤੇ ਸੰਪਰਕ ਕੀਤਾ ਜਾ ਸਕਦਾ। ਦੋਸਤੋ, ਯਸ਼ ਵਿੰਡੋਜ਼ ਐਂਡ ਡੋਰਸ ਗੌਰ ਅਤੇ ਐਬੀਨੀਜ਼ਰ ਏਰੀਏ ਦੇ ਵਿੱਚ ਹੈ ਜਿਹੜੀ ਇਹਨਾਂ ਦੀ ਗ੍ਰੈਂਡ ਓਪਨਿੰਗ ਹੋਈ ਹੈ। ਸੋ ਤੁਸੀਂ ਆਪਣੇ ਘਰਾਂ ਨੂੰ ਇੱਕ ਫਰੈਸ਼ ਲੁੱਕ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਯਸ਼ ਵਿੰਡੋਜ਼ ਐਂਡ ਡੋਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਬੜੀ ਹੀ ਵਾਜਬ ਪ੍ਰਾਈਸ ਅਤੇ ਕੁਆਲਿਟੀ, ਹਾਂਜੀ, ਤੁਸੀਂ ਜਿਹੜੀਆਂ ਦਰਵਾਜ਼ੇ ਖਿੜਕੀਆਂ ਲੈ ਸਕਦੇ ਹੋ। ਹਿਰਲ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 8917 ਦਾ ਗੌਰ ਰੋਡ ਯੂਨਿਟ ਨੰਬਰ 2 ਦੇ ਵਿੱਚ ਹੈ ਜਿਹੜੇ ਇਹ ਵਾਕਿਆ ਨੇ। ਸੋ ਹਿਰਲ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਯਸ਼ ਵਿੰਡੋਜ਼ ਐਂਡ ਡੋਰ ਫੈਕਟਰੀ ਆਊਟਲੈਟ ਹੈ ਜਿਹੜਾ, ਤੁਸੀਂ ਉੱਥੇ ਸੰਪਰਕ ਕੀਤਾ ਜਾ ਸਕਦਾ। ਅਤੇ ਇੱਥੇ ਦੋ ਇਜਾਜ਼ਤ, ਸੋਰੀ, ਮਾਫ਼ੀ ਚਾਹਾਂਗਾ, ਕਾਲਸ ਹੈ ਜਿਹੜੀਆਂ ਹੁਣ ਫਲੈਸ਼ ਕਰੀਆਂ ਉਹ ਏਅਰ 'ਤੇ ਨਹੀਂ ਲੈ ਸਕਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੰਗਲਵਾਰ ਦਾ ਦਿਨ ਅਤੇ ਸਤੰਬਰ ਮਹੀਨੇ ਦੀ ਪਹਿਲੀ ਤਰੀਕ ਸ਼ੁਰੂ ਹੋ ਗਈ ਆ। ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਆ ਅਤੇ 24 ਘੰਟੇ 7 ਦਿਨ ਵਿਰਾਸਤ TV 'ਤੇ ਪ੍ਰੋਗਰਾਮਸ ਤੁਸੀਂ ਦੇਖਦੇ ਹੋ। ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਦੇ ਇਹ ਚੈਨਲ ਚੱਲ ਰਿਹਾ ਹੈਗਾ, ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਅਤੇ

0: ਨਾਲ ਦੀ ਨਾਲ ਟਿਕਟੋਕ ਤੇ ਕਦੇ ਕਦੇ ਆਪਾਂ ਆ ਜਾਈਦਾ, ਮੋਸਟਲੀ ਆਪਾਂ ਇੰਸਟਾਗ੍ਰਾਮ ਫੇਸਬੁੱਕ ਤੇ ਯੂਟਿਊਬ ਤੇ ਰਹੀਦਾ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਹਨ ਤੁਸੀਂ ਯੂਟਿਊਬ ਤੇ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਵਿਰਾਸਤ ਟੀਵੀ ਦੇ ਉੱਪਰ ਕਾਫੀ ਸਾਰੀਆਂ ਜ਼ੋਨਸ, ਖਬਰਾਂ ਦੀਆਂ ਜ਼ੋਨਸ ਬਣੀਆਂ ਹੋਈਆਂ ਹਨ। ਤੁਸੀਂ ਪੜ੍ਹ ਵੀ ਸਕਦੇ ਹੋ ਇੰਗਲਿਸ਼ ਵਿੱਚ ਤੇ ਪੰਜਾਬੀ ਦੇ ਵਿੱਚ। ਇੱਕ ਵੱਖਰਾ ਜਿਹਾ ਚੈਨਲ ਤੁਹਾਡੇ ਵਾਸਤੇ ਸ਼ੁਰੂ ਕੀਤਾ ਵਿਰਾਸਤ ਟੀਵੀ, ਆਪਣੇ ਸਟ੍ਰੀਮਿੰਗ ਡਿਵਾਈਸ ਦੇ IPTV ਦੇ ਬਾਕਸ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ। ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਥੋੜ੍ਹੀ ਜਿਹਾ ਠਹਿਰ ਕੇ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਕਹਿੰਦੇ ਲਿਬਰਲ ਦੀ ਹੋ ਗਈ ਬੱਲੇ ਬੱਲੇ। ਜੀ ਹਾਂ, ਕਰ ਲਿਓ ਫੋਨ ਅੱਜ ਜਿਹੜੇ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ। ਸਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 530 AM ਰਾਲ ਤੇ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮਸ ਚੱਲਦੇ ਹਨ। ਤੁਸੀਂ ਭਰਮਾ ਹੰਗਾਰਾ ਦਿੰਦੇ ਹੋ, ਧੰਨਵਾਦ। ਪਰ ਆਪਣਾ ਇੱਕ ਮੀਡੀਆ ਹੱਬ ਹੈਗਾ, ਕੋਈ ਗੀਤ ਸੰਗੀਤ ਸੁਣਾ ਜਾਂਦਾ, ਕੋਈ ਗੱਲਾਂ ਬਾਤਾਂ, ਕੋਈ ਖਬਰਾਂ ਤੇ ਕੋਈ ਪੰਜਾਬ ਦੀਆਂ ਖਬਰਾਂ। ਤੇ ਸਾਡੇ ਚੈਨਲ ਤੇ ਇੱਥੇ 6 ਤੋਂ 7 ਮੋਸਟਲੀ ਜਿਹੜੀਆਂ ਹੁੰਦੀਆਂ ਹਨ ਸਾਡੀਆਂ ਕੈਨੇਡੀਅਨ ਨਿਊਜ਼ ਤੇ ਸਪੈਸ਼ਲੀ ਅੰਟੇਰੀਓ ਰਿਲੇਟਡ ਹੀ ਹੁੰਦੀਆਂ ਹਨ। ਜੋ ਕੁਝ ਇੱਥੇ ਹੋ ਰਿਹਾ ਉਹ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਇੱਥੇ ਹੀ ਆਪਾਂ ਰਹਿਣਾ, ਜੋਬਾਂ ਦੀ ਭਾਲ ਵਿੱਚ ਹੋ, ਪ੍ਰੋਪਰਟੀ ਟੈਕਸ ਘਟਾਉਣ ਦੀ ਭਾਲ ਵਿੱਚ ਹੋ, ਕਾਰ ਇੰਸ਼ੋਰੈਂਸ ਘੱਟ ਜਾਵੇ ਤਾਂ ਸਾਹ ਸੌਖੇ ਹੋ ਸਕਦੇ ਹਨ, ਪਰ ਨਹੀਂ ਹੋ ਰਹੇ। ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਸ਼ਾਇਦ ਕੋਈ ਨਾ ਕੋਈ ਸੁਣ ਲਵੇ, ਇਹੀ ਕਹਿਣਾ ਚਾਹੁੰਦੇ। ਪਰ ਸੁਣ ਲਈ ਲਿਬਰਲ ਦੀ, ਸੋ ਕੀ ਬਣੇਗਾ ਪੀਅਰ ਪੋਲੀਵਰ ਦਾ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਾਰੇ ਹੀ ਰਿਸਪੈਕਟਡ ਹਨ, ਤੁਸੀਂ ਵੀ ਸਾਰੇ ਰਿਸਪੈਕਟਡ ਹੋ। ਤੁਹਾਨੂੰ ਸ਼ਾਇਦ ਕਿਸੇ ਕੱਲ੍ਹ ਦੀ ਕੋਈ ਕਾਲ ਨਾ ਚੰਗੀ ਲੱਗੇ, ਸੋ ਕੇ ਤੁਸੀਂ ਆਪਣੀ ਗੱਲ ਕਰ ਜਿਆ ਕਰੋ, ਉਹ ਆਪਣੀ ਗੱਲ ਕਰ ਜਾਂਦੇ। ਕਈਆਂ ਦੁਖੀ ਉਹ ਲੱਗਦਾ ਜਦੋਂ ਸੀਟ ਪਰ ਸੀਟ ਲੂਜ਼ ਕਰੀ ਜਾਂਦੇ, ਮਜੋਰਟੀ ਫਿਰ ਵਾਪਸ ਆਈ ਹੋਈ ਹੈ ਇਹਨਾਂ ਦੇ ਕੋਲ, ਲਿਬਰਲ ਦੇ ਕੋਲ। ਕਹਿੰਦੇ ਹਨ ਵੀ ਤਾਂ ਦਿਸ ਰਿਹਾ ਸਾਹਮਣੇ ਹੁਣ ਜਦੋਂ ਵੋਟਾਂ ਪੈ ਜਾਂਦੀਆਂ ਵੀ ਜਿਹੜੇ ਇਹ ਚੰਗਾ ਕੰਮ ਕਰ ਰਹੇ ਹਨ, ਉਹ ਰਿਜ਼ਲਟ ਕਈ ਵਾਰੀ ਲੇਟ ਆਉਂਦੇ ਹਨ, ਪਰ ਹੁਣ ਲੱਗਦਾ ਕਹਿੰਦੇ ਮਾਰ ਕਰਨੀ ਤੁਹਾਡੀ ਟੀਮ ਚੰਗਾ ਕੰਮ ਕਰ ਰਹੀ ਹੈਗੀ ਆ। ਜਿਹੜੇ ਜਿੱਤੇ ਹਨ ਉਹਨਾਂ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਇਹ ਮੋਸਟਲੀ ਪਾਰਟੀ ਨੂੰ ਹੀ ਵੋਟਾਂ ਪੈਂਦੀਆਂ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ, ਬਹੁਤ ਬਹੁਤ ਧੰਨਵਾਦ ਚੈਨ ਸਿੰਘ ਬੋਲਾ ਅਤੇ ਉਹਨਾਂ ਦੀ ਟੀਮ ਦਾ। ਇੰਡੀਆ ਬਾਜ਼ਾਰ ਵਾਲੇ ਹਨ, 2 ਇਹਨਾਂ ਦੀਆਂ ਲੋਕੇਸ਼ਨ ਹਨ। ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ, ਚੈਨ ਸਿੰਘ ਬੋਲਾ ਨੂੰ ਮਿਲਿਆ ਕਰੋ, ਜਾ ਕਹਿ ਦਿਆ ਕਰੋ, ਦੱਸ ਦਿਆ ਕਰੋ ਵੀ ਵਿਰਾਸਤ ਰੇਡੀਓ ਤੋਂ ਬੱਲੇ ਬੱਲੇ ਬੱਲੇ ਬੱਲੇ। ਸੌਖੀ ਨਹੀਂ ਹੁੰਦੀ ਕਿਉਂਕਿ ਰਾਤ ਦਿਨ ਮਿਹਨਤ ਕਰਨੀ ਪੈਂਦੀ ਆ। ਪਰਿਵਾਰਕ ਚਲਾਇਆ ਹੋਇਆ ਇਹ 2 ਗਰੋਸਰੀ ਸਟੋਰ ਹਨ, ਵਿੱਚ ਰੈਸਟੋਰੈਂਟ ਹੈਗਾ ਆ। ਤਾਂ ਬੜੀ ਮਿਹਨਤ ਕੀਤੀ ਆ ਪਰਿਵਾਰ ਨੇ, ਹੁਣ 2 ਇਹਨਾਂ ਦੇ ਸਟੋਰ ਜਿਹੜੇ ਹਨ ਰੈਕਸਡੇਲ ਤੋਂ ਸ਼ੁਰੂ ਕੀਤੀ ਸੀ ਇੰਡੀਆ ਬਾਜ਼ਾਰ ਚੌੜਾ ਬਾਜ਼ਾਰ ਤੋਂ, ਅਤੇ ਦੂਸਰੀ ਲੋਕੇਸ਼ਨ ਇਹਨਾਂ ਦੀ ਹੈਗੀ ਆ ਬਰੈਂਪਟਨ ਦੇ ਵਿੱਚ ਮੇਨ ਲੋਕੇਸ਼ਨ। ਅਤੇ ਤੁਸੀਂ ਕਿਤੇ ਵੀ ਜਾ ਕੇ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ। ਇਸ ਦੇ ਨਾਲ ਨਾਲ ਬਰੈਂਪਟਨ ਵਿੱਚ ਮੀਟ ਦੀਆਂ ਸੇਵਾਵਾਂ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਦੇ ਨਾਲ ਦੀ ਨਾਲ ਮਠਿਆਈ ਵੀ ਮਿਲਦੀ ਹੈਗੀ ਆ। ਕੇਟਰਿੰਗ ਵੀ ਕਰਵਾ ਸਕਦੇ ਹੋ ਅਤੇ ਟਿਫਨ ਸਰਵਿਸ ਵੀ ਲੈ ਸਕਦੇ ਹੋ। ਇੰਡੀਆ ਬਾਜ਼ਾਰ 2 ਲੋਕੇਸ਼ਨਾਂ, ਕੋਈ ਜਾਣਕਾਰੀ ਲੈਣੀ ਹੋਵੇ 905-840-1116 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਅਮੀ ਧਾਲੀਵਾਲ ਜੀ ਨਾਲ ਹਜੇ ਗੱਲਬਾਤ ਹੋਈ ਨਹੀਂ, ਟੈਕਸਟ ਮੈਸੇਜ ਹੀ ਚੱਲਦੇ ਹਨ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਜ਼ਰੂਰ ਲੈ ਕੇ ਆਵਾਂਗੇ ਅਤੇ ਸੀਟ 'ਤੇ ਬਿਠਾ ਲਾਂਗੇ। ਵਾਈ ਵੈਨ ਵੇਅਰ ਐਂਡ ਹਾਓ ਐਡੀ ਵੱਡੀ ਆਵਾਜ਼ ਬਣ ਕੇ ਬੈਠ ਗਏ ਹਨ, ਕੱਲ੍ਹ ਪੁੱਛਾਂਗੇ, ਸਾਹਮਣੇ ਲਾਈਵ ਪੁੱਛਾਂਗੇ ਤੁਹਾਡੇ ਵਾਸਤੇ, ਤੁਹਾਡੇ ਫੋਨ ਕਾਲ ਓਪਨ ਕਰਾਂਗੇ ਜ਼ਰੂਰ। 2-4 ਦਿਨ ਹੋਰ ਦੇ ਦੇਵੋ। ਅਮੀ ਧਾਲੀਵਾਲ ਜੀ ਨੰਬਰ 416-882-1200। ਅਤੇ ਫਰੀ ਵੇ ਰੀਅਲ ਸਟੇਟ ਸਾਡੀ ਆਪਣੀ ਇੱਕ ਬ੍ਰੋਕਰੇਜ ਹੈਗੀ ਆ, ਤੁਸੀਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤਾਂ ਤੁਸੀਂ ਸਾਡੇ ਨਾਲ ਵੀ, ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ 416-451-2222 'ਤੇ। ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਆ, ਸਾਡੀ ਟੀਮ ਹੈਗੀ ਆ, ਟੀਮ ਹੀ ਇਹ ਕੰਮ ਕਰਦੀ ਆ। ਅਤੇ ਟੀਮ ਕੰਮ ਜਦੋਂ ਮਿਹਨਤ ਕਰਦੀ ਆ ਅਤੇ ਪ੍ਰੈਜੈਂਟੇਸ਼ਨ ਪੇਸ਼ ਕਰਦੀ ਆ, ਤੁਹਾਨੂੰ ਪਤਾ ਲੱਗ ਜਾਂਦਾ ਕਿਹੜੀ ਪ੍ਰੋਪਰਟੀ ਕਿੱਥੇ ਕਿਸ ਵੈਲਿਊ ਦੇ ਵਿਕ ਸਕਦੀ ਆ, ਤੁਸੀਂ ਕਿਸ ਵੈਲਿਊ ਦੇ ਵੇਚ ਸਕਦੇ ਹੋ। ਅਤੇ ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟੇ ਵਾਲਿਆਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ, ਤੁਸੀਂ ਖਰੀਦ ਸਕਦੇ ਹੋ ਪ੍ਰਸ਼ਾਦ ਆਟਾ, ਬਹੁਤ ਵਧੀਆ ਪ੍ਰਸ਼ਾਦ ਬਣਦਾ। ਅਤੇ ਲੈਣਾ ਹੋਵੇ ਤਾਂ ਵੱਖ ਵੱਖ ਸਟੋਰ ਤੋਂ ਖਰੀਦ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਦੇਸੀ ਸਾਲ ਆਟਾ, ਬਰਾੜਾ ਦੇ ਬੇਸਣ, ਤੁਸੀਂ ਬੜਾ ਪਸੰਦ ਕੀਤਾ, ਧੰਨਵਾਦ ਤੁਹਾਡਾ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਸਰਜੀਤ ਸਿੰਘ ਨੇ ਪ੍ਰੋਗਰਾਮ ਸਪੋਂਸਰ ਕੀਤਾ, ਸਰਜੀਤ ਅਤੇ ਬਲਕਾਰ ਨੇ। 1136 ਮੈਥਸਨ ਬੁਲਾਵਾਰਡ 'ਤੇ ਹਨ, ਡਰਾਈਵ ਥਰੂ ਓਇਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਸਾਰੇ ਮੇਜਰ ਅਤੇ ਮਾਈਨਰ ਰਿਪੇਅਰ ਕਰਦੇ ਹਨ, ਟਾਇਰ ਚੇਂਜ ਕਰਵਾਉਣੇ ਹਨ, ਐਗਜ਼ੋਸਟ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਤੁਹਾਨੂੰ ਟਰੱਕਾਂ ਦੇ ਪਾਰਟਸ ਚਾਹੀਦੇ ਹਨ, ਤੁਸੀਂ ਕਾਲ ਕਰ ਲਿਓ। ਰੇਡੀਏਟਰ ਵੀ ਮਿਲਦੇ ਹਨ, ਫਰੰਟ ਗੇਅਰ, ਲੈਂਡਿੰਗ ਗੇਅਰ, ਹਰ ਤਰ੍ਹਾਂ ਦੇ ਟਰੱਕ ਪਾਰਟਸ ਮਿਲਦੇ ਹਨ, ਸਪੈਸ਼ਲੀ ਸਟੇਨਲੈਸ ਸਟੀਲ ਪਾਰਟਸ ਲੈਣੇ ਹੋਣ, ਤੁਸੀਂ ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਗੱਲਬਾਤ ਕਰ ਲੈਣੀ ਆ। ਸੋਸ਼ਲ ਮੀਡੀਆ ਮੈਨੇਜਮੈਂਟ ਅਤੇ ਮਾਰਕੀਟਿੰਗ ਏਜੰਸੀ ਹੈਗੀ ਆ, ਆਪਣੇ ਪ੍ਰੋਡਕਟ ਨੂੰ ਮਾਰਕੀਟ ਕਰਨਾ ਚਾਹੁੰਦੇ ਹੋ, 289-500-0667 'ਤੇ ਗੱਲਬਾਤ ਕਰਨੀ ਆ। ਤੇ ਜਸ ਭੁੱਲਰ ਸਾਹਿਬ ਮੋਰਗੇ ਦੀਆਂ ਸੇਵਾਵਾਂ ਪੇਸ਼ ਕਰਦੇ ਹਨ 416-732-2611 416-732-2611 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਕਾਫੀ ਸਾਰੀਆਂ ਖਬਰਾਂ ਵੀ ਮੈਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ ਤੇ BK ਟੈਕਸ ਐਂਡ ਅਕਾਊਂਟਿੰਗ ਵਾਲੇ ਵੀ ਆਪਣਾ ਕ੍ਰੈਡਿਟ ਜਿਹੜਾ ਰੱਖਣਾ ਮੇਨਟੇਨ ਕਰਨਾ ਬੜਾ ਜ਼ਰੂਰੀ ਹੁੰਦਾ ਆ, ਉਸ ਤੋਂ ਬਗੈਰ ਕਈ ਵਾਰੀ ਲੋਨ ਜਾਂ ਮੋਰਗੇਜ ਨਹੀਂ ਮਿਲਦੀ ਅਤੇ ਆਪਣਾ ਟੈਕਸ ਭਰਵਾਉਣਾ ਵੀ ਬੜਾ ਜ਼ਰੂਰੀ ਹੁੰਦਾ। ਟੈਕਸ ਭਰ ਕੇ ਪਤਾ ਲੱਗ ਗਿਆ ਤੁਸੀਂ ਕਿੱਥੇ ਕੁ ਖੜ੍ਹੇ ਹੋ, ਗਵਰਨਮੈਂਟ ਨੂੰ ਪਤਾ ਲੱਗ ਜਾਂਦਾ, ਪਤਾ ਹੁੰਦਾ ਵੀ ਹੈ, ਫਿਰ ਬਾਅਦ ਵਿੱਚ ਜਦੋਂ ਰਿਨਿਊਲ ਆਉਂਦੀ ਨਾ ਫਿਰ ਕੰਮ ਔਖਾ ਹੋ ਜਾਂਦਾ। ਤੋ ਆਪਣਾ ਟੈਕਸ ਭਰਵਾਉਣਾ ਬੜਾ ਜ਼ਰੂਰੀ ਹੁੰਦਾ। ਅਕਾਊਂਟਿੰਗ ਸਰਵਿਸ ਲੈਣੀਆਂ ਹੋਣ, ਪੇਰੋਲ ਮੈਨੇਜਮੈਂਟ, ਆਪਣਾ ਟੈਕਸ ਭਰਵਾਉਣ ਵਾਸਤੇ ਤਾਂ ਤੁਸੀਂ ਪਾਲ ਮਾਂਗਰ ਸਾਹਿਬ ਨੂੰ 905-451-1414 ਪੈਸਾ ਧੇਲਾ ਚਾਹੀਦਾ, ਜਸਪਾਲ ਗੁਣੀ ਸਾਹਿਬ ਨੰਬਰ 416-676-7070 ਅਤੇ ਸਟਾਰ ਲੇਨ ਪੇਂਟਿੰਗ ਥੋੜ੍ਹਾ ਟਾਈਮ ਰਹਿ ਗਿਆ, ਗਰਮੀਆਂ ਦੇ ਵਿੱਚ ਠੰਡ ਹੋਣ ਲੱਗ ਪਈ ਆ, ਮੀਂਹ ਵੀ ਕਾਫੀ ਪੈਣਾ ਇਸ ਵੀਕ ਅਤੇ ਬੁੱਧ ਵੀਰਵਾਰ ਨੂੰ ਮੀਂਹ ਦੱਸਿਆ ਹੋਇਆ ਅਤੇ ਸ਼ੁੱਕਰ ਅਤੇ ਸ਼ਨੀਵਾਰ ਮੌਸਮ ਠੀਕ ਦੱਸਿਆ ਹੋਇਆ। ਪੇਂਟ ਕਰਵਾਉਣਾ ਹੋਵੇ, ਆਪਣੇ ਡੈੱਕ ਨੂੰ ਸਟੇਨ ਕਰਵਾਉਣਾ ਹੋਵੇ ਤਾਂ ਜਾਂ ਤੁਸੀਂ ਫੈਂਸ ਪੇਂਟ ਕਰਵਾਉਣੀ ਹੋਵੇ, ਸਟੇਨ ਕਰਵਾਉਣੀ ਹੋਵੇ ਤਾਂ ਤੁਸੀਂ ਆਪਣੇ ਸਟਾਰ ਲੇਨ ਪੇਂਟਿੰਗ ਨਾਲ ਗੱਲਬਾਤ ਕਰ ਲਵੋ। 416-230-4000 ਇਹਨਾਂ ਨੰਬਰ ਆ, 416-230-4000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮੈਨੂੰ ਟੈਕਸਟ ਮੈਸੇਜ ਨਾ ਕਰੋ, ਜੇ ਕਾਲ ਕਰਨੀ ਹੋਵੇ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ, ਨੰਬਰ ਮਾਫ ਕਰਨਾ 416-837-1515। ਤੁਹਾਡੇ ਟੈਕਸਟ ਮੈਸੇਜ ਵੀ ਆ ਰਹੇ ਹਨ, ਗੁੱਡ ਮੋਰਨਿੰਗ ਦੇ, ਗੁੱਡ ਮੋਰਨਿੰਗ ਸਾਰਿਆਂ ਨੂੰ। ਦਲਵੀਰ ਸਿੰਘ ਸਿੱਧੂ ਗੁੱਡ ਮੋਰਨਿੰਗ ਕਹਿ ਰਹੇ ਹਨ, ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਤੁਸੀਂ ਸਾਨੂੰ ਮੈਸੇਜ ਕੀਤਾ। ਮੈਂ ਬਹੁਤ ਵਾਰੀ ਅਨਾਊਂਸ ਕਰਦਾ ਹੁੰਦਾ ਵੀ ਬਹੁਤ ਸਾਰੀਆਂ ਟਰੈਕਿੰਗ ਜੋਬਸ ਅਵੇਲੇਬਲ ਹਨ ਅਤੇ ਨਾਲ ਨਾਲ ਆਫਿਸ ਦੀਆਂ ਜੋਬਸ ਵੀ ਅਵੇਲੇਬਲ ਹਨ ਅਤੇ ਨੰਬਰ ਲਿਖ ਲਵੋ, ਗੋਰਿਆਂ ਦੀ ਕੰਪਨੀ ਆ, ਟੈਕਸ ਮੈਸੇਜ ਕਰ ਦਿਓ ਅਤੇ ਰੈਜ਼ਮੇ ਭੇਜ ਦਿਓ ਅਤੇ ਫਿਰ ਮੈਨੂੰ ਫਿੱਟ ਕਰ ਲਵੋ ਜਿੱਥੇ ਫਿੱਟ ਕਰਨਾ ਚਾਹੁੰਦੇ। ਬਹੁਤ ਸਾਰੇ ਬੱਚੇ ਘਰ ਵਿਹਲੇ ਬੈਠੇ ਆ ਨਾ, ਅਤੇ ਉਹਨਾਂ ਨੂੰ ਆਫਿਸ ਵਿੱਚ ਜੋਬ ਮਿਲ ਸਕਦੀ ਹੈ, ਸੇਲਸ ਦੀ ਜੋਬ ਮਿਲ ਸਕਦੀ ਹੈਗੀ ਆ, ਜੇ ਉਹਨਾਂ ਨੂੰ ਆਪਣੀ ਜੋਬ ਚਾਹੀਦੀ ਹੈ ਜਾਂ ਸਿਟੀ ਵਾਸਤੇ ਜੋਬ ਚਾਹੀਦੀ ਹੈਗੀ ਆ ਤਾਂ ਵੀ ਮਿਲ ਸਕਦੀ ਹੈਗੀ ਆ। ਸੋ ਡਰਾਈਵਿੰਗ ਜੋਬਸ, ਆਫਿਸ ਜੋਬਸ ਅਤੇ ਨਾਲ ਦੀ ਨਾਲ ਮਸ਼ੀਨਸ ਦੀਆਂ ਜੋਬਾਂ ਵੀ ਅਵੇਲੇਬਲ ਹਨ। ਨੰਬਰ 416-242-3158 416-242-3158 ਅਤੇ ਮਾਫ ਕਰਨਾ 437 ਨਾਲ ਆ, 437-242-3158 'ਤੇ ਸੰਪਰਕ ਕਰ ਲੈਣਾ, 437-242-3158 'ਤੇ ਸੰਪਰਕ ਕਰ ਸਕਦੇ ਹੋ। ਪ੍ਰਭ ਗਿੱਲ ਜੀ, ਇਹਨਾਂ ਦੀ ਜਿਹੜੀ ਕੈਂਪੇਨ ਲਾਂਚ ਇਸ ਬੁੱਧਵਾਰ ਨੂੰ ਆ ਰਹੀ ਹੈਗੀ ਆ, ਤੋ ਮੇਅਰ ਦੀ ਸੀਟ ਲਈ ਖੜ੍ਹੇ ਹਨ। ਮੈਨੂੰ ਮੈਸੇਜ ਆਇਆ ਸਾ ਕਿਉਂਕਿ ਅਵੀ ਧਾਲੀਵਾਲ ਹੋਰ ਕਈ ਜਣੇ ਇਹਨਾਂ ਦੀ ਸਪੋਰਟ ਦੇ ਵਿੱਚ ਬੈਠੀ ਸੀਗੀ, ਮੈਨੂੰ ਇਹੀ ਪਤਾ ਲੱਗਾ ਕਿਉਂਕਿ ਮੈਂ ਆਊਟ ਆਫ ਕੰਟਰੀ, ਆਊਟ ਆਫ ਟਾਊਨ ਸੀਗਾ ਅਤੇ ਉਦੋਂ ਪਤਾ ਲੱਗ ਅਵੀ ਧਾਲੀਵਾਲ ਜੀ ਆਪਣੀ ਸੀਟ ਕਿਸੇ ਬੈਠ ਗਏ ਹਨ, ਆਪਣੀ ਜਿਹੜੀ ਫੋਰਮ ਭਰੇ ਸੀਗੇ ਮੇਅਰ ਵਾਸਤੇ ਉਹ ਛੱਡ ਕੇ ਬੈਠ ਗਏ ਅਤੇ ਹੁਣ ਪ੍ਰਭ ਗਿੱਲ ਦੀ ਸਪੋਰਟ ਦੇ ਵਿੱਚ ਹਨ ਸਾਰੇ ਜਿਹੜੇ 3-4 ਬੈਠੇ ਹਨ, ਜਿੰਨੇ ਵੀ ਬੈਠੇ ਹਨ। ਤੋ ਪ੍ਰਭ ਗਿੱਲ ਦਾ ਜਿਹੜਾ ਹੈਗਾ ਆ ਕੈਂਪੇਨ ਲਾਂਚ ਉਹ ਇਸ ਬੁੱਧਵਾਰ ਨੂੰ ਹੋਣਾ ਮਿਲੇਨੀਅਮ ਗਾਰਡਨ ਬੈਂਕੁਏਟ ਸੈਂਟਰ ਵਿੱਚ, ਬੁੱਧਵਾਰ ਨੂੰ ਸਪਤੰਬਰ ਦੀ 2-3 ਯਾਨੀ ਕਿ ਕੱਲ੍ਹ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ। ਪ੍ਰਭ ਗਿੱਲ ਨੂੰ ਮਿਲਣਾ ਚਾਹੁੰਦੇ ਹੋ, ਉਸ ਕੋਲ ਸਵਾਲ ਪੁੱਛਣਾ ਚਾਹੁੰਦੇ ਹੋ, ਉੱਥੇ ਪੁੱਛ ਸਕਦੇ ਹੋ। ਓਬਵੀਅਸਲੀ ਸਟੇਜ 'ਤੇ ਇਹਨਾਂ ਨੇ ਪਹੁੰਚਣਾ ਅਤੇ ਅਸੀਂ ਵੀ ਉੱਥੇ ਪਹੁੰਚੇ ਅਤੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨੇ ਵੀ ਹੂ ਆਰ ਯੂ ਮੈਨ, ਕਿੱਥੋਂ ਆਏ ਤੁਸੀਂ, ਕਿੱਥੋਂ ਲੈਂਡ ਇਨ ਕਰ ਦਿੱਤਾ, ਕਮਿਊਨਿਟੀ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ, ਤੁਸੀਂ ਕਦੋਂ ਆਵਾਜ਼ ਉਠਾਈ ਹੈਗੀ, ਆਵਾਜ਼ ਥਾਉਂਗੇ ਅਤੇ ਗੁੰਮ ਸੁੰਮ ਹੋ ਕੇ ਬੈਠ ਜਾਓਗੇ। ਕਈ ਹੋਰ ਵੀ ਗਏ ਹੋਏ ਹਨ ਆਪਣੇ ਅਤੇ ਗੁੰਮ ਸੁੰਮ ਹੋ ਕੇ ਬੈਠ ਜਾਂਦੇ ਹਨ, ਸਿਰਫ ਲੀਡਰ ਦੀ ਹੀ ਸੁਣ, ਲੀਡਰ ਦੀ ਸੁਣਨੀ ਚਾਹੀਦੀ ਹੈਗੀ ਆ, ਪਰ ਜਿੱਥੇ ਲੀਡਰ ਗਲਤ ਹੈ ਉੱਥੇ ਬੋਲਣਾ ਚਾਹੀਦਾ। ਮੈਂ ਹੁਣ ਕੁਛ ਨਹੀਂ ਕਹਿਣਾ ਚਾਹੁੰਦਾ। ਲਓ ਜੀ, ਹੰਸਰਾਜ ਸ਼ੋ ਸਤੰਬਰ ਦੀ 18 ਨੂੰ ਇਸੇ ਮਹੀਨੇ ਹੈਗਾ ਆ, ਲਿਵਿੰਗ ਆਰਟ ਸੈਂਟਰ ਮਿਸਾ ਦੇ ਵਿੱਚ। ਸਿੰਘ ਹਰਜੀਤ ਨਾਲ ਗੱਲਬਾਤ ਕਰਨੀ ਆ, 6-47-448-1000 'ਤੇ ਗੱਲਬਾਤ ਕਰ ਸਕਦੇ ਹੋ। ਸਾਂਝਾ ਵਿਰਸਾ ਪਿਕਨਿਕ ਬੱਲੇ ਬੱਲੇ ਫਾਰਮ ਹਰਜੀਤ ਜੰਜੋਲੀ ਕਰਾ ਰਹੇ ਹਨ, 6-47-835-5294 'ਤੇ ਹਰਜੀਤ ਜੰਜੋ ਸਾਹਿਬ ਨੂੰ ਸੰਪਰਕ ਕਰ ਲਿਓ। ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਵੀ ਸਾਂਝਾ ਵਿਰਸਾ ਪਿਕਨਿਕ 'ਤੇ ਪਹੁੰਚੋ, ਸੰਡੇ ਸਪਤੰਬਰ ਦੀ 6 ਨੂੰ। ਸਾਨੂੰ ਇੱਕ ਹੋਰ ਬਿਜ਼ਨਸ ਨੇ ਜੁਆਇਨ ਕੀਤਾ, ਡੋਰਸ ਐਂਡ ਵਿੰਡੋਜ਼ ਬਾਏ ਬੰਗਾ। ਤੋ ਖਿੜਕੀਆਂ ਚਾਹੀਦੀਆਂ, ਦਰਵਾਜ਼ੇ ਚਾਹੀਦੇ ਹਨ, ਗਲਾਸ ਚਾਹੀਦਾ ਅਤੇ ਤੁਸੀਂ ਗੱਲਬਾਤ ਕਰ ਲਵੋ। ਕਹਿੰਦੇ ਜਦੋਂ ਤੁਸੀਂ ਆਪਣੀਆਂ ਵਿੰਡੋਜ਼ ਚੇਂਜ ਕਰ ਦਿੰਦੇ ਹੋ ਨਾ ਤਾਂ ਤੁਹਾਡੀ ਘਰ ਦੀ ਰੀਸੇਲ ਵੈਲਿਊ ਵੱਧ ਜਾਂਦੀ ਹੈਗੀ ਆ, ਕਿਉਂ ਘਰ ਨਵਾਂ ਲੱਗਣ ਲੱਗ ਪੈਂਦਾ ਅਤੇ ਨਾਲ ਕੋਈ ਫੋਗੀ ਵਿੰਡੋ ਨਹੀਂ ਦਿਸਦੀਆਂ ਅਤੇ ਐਨਰਜੀ ਦਾ ਬਿੱਲ ਵੀ ਘੱਟ ਜਾਂਦਾ ਹੈਗਾ ਕਿਉਂਕਿ ਕੋਈ ਹਵਾ ਨਹੀਂ ਲੀਕ ਕਰਦੀ ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਅਤੇ ਹੋਰ ਸਨਲਾਈਟ ਵੀ ਆ ਜਾਂਦੀ ਤੁਹਾਡੇ ਘਰ ਦੇ ਵਿੱਚ। ਸੋ ਵਿੰਡੋਜ਼ ਜਿਹੜੀਆਂ ਹਨ ਕਦੇ ਸੈਂਡਿੰਗ ਕਦੇ ਪੇਂਟਿੰਗ ਦੀ ਲੋੜ ਨਹੀਂ ਪੈਂਦੀ, ਲਾਈਫ ਟਾਈਮ ਵਾਰੰਟੀ ਵੀ ਦਿੰਦੇ ਹਨ। ਸੋ ਯੋਰ ਵਿੰਡੋਜ਼ ਪਵਾਉਣ ਵਾਲੀ ਹੈਗੀਆਂ ਖਿੜਕੀਆਂ ਦਰਵਾਜ਼ੇ ਤਾਂ ਪਵਾ ਸਕਦੇ ਹੋ ਬੰਗਾਜ਼ ਦੇ ਕੋਲੋਂ, ਇਹ ਆਪੇ ਹੀ ਮੈਨੂਫੈਕਚਰ ਕਰਦੇ ਹਨ ਅਤੇ ਇੰਸਟਾਲ ਵੀ ਕਰਕੇ ਦਿੰਦੇ। ਮੈਨੂਫੈਕਚਰ ਕੋਲ ਵਿੰਡੋ ਲਵੋ, ਸਸਤੀ ਪ੍ਰਾਈਸ ਵਿੱਚ ਇੰਸਟਾਲ ਵੀ ਕਰਦੇ ਹਨ ਅਤੇ ਨਾਲ ਨਾਲ ਵਨ ਮੈਨ ਸਟੋਪ ਸੈਂਟਰ ਹੈਗਾ, ਕੋਈ ਪ੍ਰੋਬਲਮ ਆ ਜਾਵੇ ਫਿਕਸ ਵੀ ਕਰ ਦਿੰਦੇ ਹਨ। ਸੋ ਵਿੰਡੋਜ਼ ਬਾਏ ਬੰਗਾ, ਵਿੰਡੋਜ਼ ਦਾ ਡੋਰਸ ਬਾਏ ਬੰਗਾ, ਨੰਬਰ ਦੇ ਦਿੰਦਾ 416-674-6050, 416-674-6050 'ਤੇ ਤੁਸੀਂ ਗੱਲਬਾਤ ਕਰ ਲਿਓ। ਅਤੇ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਾਂਗੇ ਪਹਿਲਾਂ, ਉਸ ਤੋਂ ਬਾਅਦ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ। ਸਾਫਟ ਓਪਨਿੰਗ ਹੋ ਗਈ ਹੈ ਅਨਾਜ ਮਾਰਟ, ਗ੍ਰੋਸਰੀ ਸਟੋਰ ਬਹੁਤ ਵਧੀਆ ਬਣਾਇਆ ਗਿਆ, ਇਹ ਤੁਸੀਂ ਦੇਖ ਕੇ ਆਇਓ ਅਤੇ ਸ਼ੋਪਿੰਗ ਕਰਕੇ ਆਇਓ। ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ ਆ ਜਿਹੜਾ ਨਵਾਂ ਬਣਿਆ ਪਲਾਜ਼ਾ ਹੈਗਾ ਆ, ਸਾਫਟ ਓਪਨਿੰਗ ਹੋ ਗਈ ਹੈ ਅਤੇ ਗ੍ਰੈਂਡ ਓਪਨਿੰਗ ਕਰਨਗੇ ਜ਼ਰੂਰ। ਫਰੈਸ਼ ਫਰੂਟਸ ਐਂਡ ਵੈਜੀਟੇਬਲ, ਪ੍ਰੀਮੀਅਰ ਆਟੇ, ਰਾਈਸ, ਲੈਂਟਲ, ਸਪਾਈਸਿਸ ਅਤੇ ਸ਼ੇਰ ਆਟਾ 13.99 'ਤੇ ਤੁਹਾਨੂੰ ਮਿਲਦਾ ਇੱਥੇ, ਜਿੰਨਾ ਮਰਜ਼ੀ ਲੈ ਜਾਓ ਖਰੀਦ ਸਕਦੇ ਹੋ। 61 ਮੇਫੀਲਡ ਰੋਡ ਯੂਨਿਟ 42 ਵਿੱਚ ਹਨ, 42-43-44 4-5 ਇਕੱਠੀਆਂ ਹੀ ਹਨ, ਬਹੁਤ ਵੱਡਾ ਸਟੋਰ ਖੋਲਿਆ ਗਿਆ ਅਨਾਜ ਮਾਰਟ, ਤੁਸੀਂ ਪਹੁੰਚ ਕੇ ਗਰੋਸਰੀ ਦੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ। ਅਤੇ ਇੱਕ ਜਿਹੜੀ ਫਿਕਸ ਟਰੱਕਿੰਗ ਵਾਲੀ ਗੈਦਰਿੰਗ ਹੋਣ ਜਾ ਰਹੀ ਹੈਗੀ ਆ, ਰੈਲੀ ਹੋਣ ਜਾ ਰਹੀ ਹੈਗੀ ਆ, ਪਹੁੰਚਿਓ ਜ਼ਰੂਰ। ਤੋ ਬਾਅਦ 'ਚ ਗੱਲਬਾਤ ਕਰਦਾ, ਮੋਨਾ ਮਹਿੰਗੀ ਨਾਲ ਗੱਲਬਾਤ ਕਰ ਲਈ, ਕੰਨ ਫੇੜ ਫਰਵਾ ਦੇਣਗੇ ਨਹੀਂ ਤਾਂ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਵੈਲਕਮ ਟੂ ਦਾ ਪ੍ਰੋਗਰਾਮ। ਇੰਸ਼ੋਰੈਂਸ ਦੀ ਭਾਲ ਵਿੱਚ ਹੋ, ਕ੍ਰਿਟੀਕਲ ਡਿਸਬਿਲਿਟੀ ਲਾਈਫ ਇੰਸ਼ੋਰੈਂਸ ਚਾਹੀਦੀ ਆ, ਜਾਂ ਬੱਚੇ ਚਾਹੁੰਦੇ ਨੇ ਕੋਈ ਹੋਰ ਐਜੂਕੇਸ਼ਨ ਲੈ ਕੇ, ਇਹਨਾਂ ਨਾਲ ਕੰਮ ਕਰੋ, ਕੰਮ ਕਰ ਸਕਦੇ ਹਨ। ਜਦੋਂ ਲੱਗਦਾ ਨਾ ਘੁੰਮਦੇ ਹਨ ਕੰਪਨੀਆਂ ਜਿਹੜੀਆਂ, ਜਦੋਂ ਤੁਸੀਂ ਬਿਜ਼ਨਸ ਵਧੀਆ ਕਰਦੇ ਹੋ ਨਾ ਤਾਂ ਤੁਹਾਨੂੰ ਫਿਰ ਰਿਲੈਕਸ ਹੋਣ ਵਾਸਤੇ ਟਿਕਟਾਂ ਵੀ ਦਿੰਦੇ ਹਨ। ਤੋ ਤੁਸੀਂ ਕਿਤੇ ਘੁੰਮਣਾ ਚਾਹੁੰਦੇ ਹੋ, ਪੈਸੇ ਕਮਾਉਣਾ ਚਾਹੁੰਦੇ ਹੋ, ਇੱਕ ਵਧੀਆ ਕੰਪਨੀ ਨਾਲ ਜੁੜ ਕੇ ਨੌਲੇਜ ਲੈਣਾ ਚਾਹੁੰਦੇ ਹੋ, ਤਾਂ ਮੋਨਾ ਮਹਿੰਗੀ ਦੀ ਟੀਮ ਤੁਹਾਡੇ ਵਾਸਤੇ ਸਦਾ ਹੀ ਰੈਡੀ ਹੈ। ਮੋਨਾ ਜੀ ਕਿਸ ਵਿਸ਼ੇ 'ਤੇ ਗੱਲਬਾਤ ਕਰਨੀ ਹੈ ਅੱਜ?
1: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ।
1: ਵਿਸ਼ੇ ਤੇ, ਇਸ ਵਿਸ਼ੇ ਤੇ ਆਪਾਂ ਅੱਜ ਆਰਈਐਸਪੀ ਦੇ ਵਿਸ਼ੇ ਤੇ ਗੱਲ ਕਰਦੇ ਹਾਂ, ਕਿਉਂਕਿ ਸਤੰਬਰ ਦਾ ਮੰਥ ਚੜ ਗਿਆ ਹੈਗਾ ਅੱਜ, ਤੇ ਮੋਸਟਲੀ ਆਪਾਂ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਤੇ ਬੈਕ ਟੂ ਸਕੂਲ ਦਾ ਜਿਹੜਾ ਚੱਲ ਰਿਹਾ ਹੁੰਦਾ, ਬੱਚਿਆਂ ਦਾ ਬੈਕ ਟੂ ਸਕੂਲ ਹੈਗੇ ਆ, ਬੈਕ ਟੂ ਯੂਨੀਵਰਸਿਟੀ ਜਾਣਾ, ਕਾਲਜਿਸ ਜਾਣਾ, ਉਸ ਚੀਜ਼ਾਂ ਦੀ ਤਿਆਰੀ ਚੱਲ ਰਹੀ ਹੁੰਦੀ ਹੈ ਬੱਚਿਆਂ ਦੀ। ਐਂਡ ਬਹੁਤ ਸਾਰੀਆਂ ਫੈਮਿਲੀਜ਼ ਨੂੰ ਅਗਸਤ ਦੇ ਮੰਥ ਦੇ ਵਿੱਚ ਵੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਆਰਈਐਸਪੀ ਦੇ ਮਨੀ ਵਿਦਡਰਾਵਲ ਕੀਤੀ ਹੈਗੀ ਹੈ, ਪਲਾਨਸ ਵਿੱਚ ਜਿਨ੍ਹਾਂ ਦੇ ਮੈਚਿਓਰ ਹੋਏ ਨੇ। ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਤਾਂ ਡੈਫੀਨੇਟਲੀ ਉਹਨਾਂ ਦੇ ਇਸ ਟਾਈਮ ਤੇ ਪੈਸੇ ਜਦੋਂ ਕਢਾਉਂਦੇ ਹੈਗੇ ਆ ਤਾਂ ਉਸ ਟਾਈਮ ਤੇ ਬਹੁਤ ਹੀ ਰਿਲੀਫ ਉਹਨਾਂ ਨੂੰ ਫੀਲ ਹੁੰਦਾ ਹੈ, ਤੇ ਪੇਰੈਂਟਸ ਨੂੰ ਵੀ, ਕਿ ਸਾਡੇ ਕੋਲ ਫੰਡਿੰਗ ਦੀ ਅਵੇਲੇਬਿਲਿਟੀ ਹੈਗੀ ਹੈ, ਈਜ਼ੀਲੀ ਬੱਚੇ ਆਪਣਾ ਸਟੱਡੀ ਸ਼ੁਰੂ ਕਰ ਸਕਦੇ ਹੁੰਦੇ ਨੇ। ਸੋ ਇੱਕ ਰਿਮਾਈਂਡਰ ਉਹਨਾਂ ਦੇ ਲਈ ਵੀ ਬਣਦਾ ਹੈਗਾ, ਉਹਨਾਂ ਫੈਮਿਲੀਜ਼ ਦੇ ਲਈ ਜਿਨ੍ਹਾਂ ਦੇ ਘਰ ਹਜੇ ਤੱਕ ਬੱਚਿਆਂ ਦੀ ਜਾਂ ਗ੍ਰੈਂਡ ਕਿਡਸ ਦੀ ਹਜੇ ਤੱਕ ਆਰਈਐਸਪੀ ਨਹੀਂ ਕਰਵਾਈ, ਐਜੂਕੇਸ਼ਨ ਸੇਵਿੰਗਸ ਪਲਾਨ, ਵੈਸੇ ਤਾਂ ਇਸ ਟਾਈਮ ਤੇ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਅਵੇਅਰਨੈਸ ਹੈਗੀ ਹੈ, ਪਰ ਫਿਰ ਵੀ ਕਾਫੀ ਫੈਮਿਲੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਮੈਂ ਦੇਖਣ ਨੂੰ ਮਿਲਦਾ ਹੈਗਾ ਕਿ ਬਿਜ਼ੀ ਸਕੇਜੂਲ ਹੋਣ ਕਰਕੇ ਨੈਕਸਟ ਵੀਕ ਕਰ ਲਾਂਗੇ, ਨੈਕਸਟ ਮੰਥ ਕਰ ਲਾਂਗੇ, ਇਸੇ ਤਰੀਕੇ ਦੇ ਨਾਲ ਟਾਈਮ ਨਿਕਲ ਜਾਂਦਾ। ਸੋ ਮੇਕ ਸ਼ੋਰ ਕਰੋ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਜਿੰਨੀ ਜਲਦੀ ਤੁਸੀਂ ਕਰਵਾਓਗੇ ਉਨਾ ਜ਼ਿਆਦਾ ਤੁਹਾਨੂੰ ਬੈਨੀਫਿਟ ਹੁੰਦਾ। ਰੀਜ਼ਨ ਕੀ ਹੈਗਾ, ਜਦੋਂ ਤੁਸੀਂ ਪਲਾਨ ਸ਼ੁਰੂ ਕਰਦੇ ਹੋ ਨਾਲ ਦੀ ਨਾਲ ਤੁਹਾਨੂੰ ਗੌਰਮੈਂਟ ਦੀ ਗ੍ਰਾਂਟਸ ਮਿਲਦੀਆਂ ਨੇ, ਗ੍ਰਾਂਟਸ ਦੇ ਉੱਤੇ ਕੰਪਾਊਂਡਿੰਗ ਇੰਟਰਸਟ ਮਿਲਦਾ, ਐਂਡ ਜਿੰਨਾ ਜ਼ਿਆਦਾ ਟਾਈਮ ਤੁਹਾਡੇ ਕੋਲ ਹੁੰਦਾ ਹੈਗਾ ਉਨੀ ਹੀ ਜ਼ਿਆਦਾ ਗਰੋਥ ਹੁੰਦੀ ਹੈਗੀ ਹੈ। ਸੋ ਇਸੇ ਕਰਕੇ ਇਹ ਰਿਮਾਈਂਡਰ ਟਾਈਮ ਬਾਏ ਟਾਈਮ ਦਿੰਦੇ ਹੈਗੇ ਆ ਕਿ ਤਾਂ ਕਿ ਜਦੋਂ ਵੀ ਬੱਚਿਆਂ ਨੇ ਪੜ੍ਹਨਾ ਹੈਗਾ, ਚਾਹੇ ਵਰਲਡ ਵਾਈਡ ਕਿਤੇ ਵੀ ਪੜ੍ਹਦੇ ਨੇ, ਨੋ ਮੈਟਰ ਕਿ ਐਡਮਿਸ਼ਨ ਦਾ ਐਕਸਪੈਂਸ ਹੈ, ਨੋ ਮੈਟਰ ਉੱਥੇ ਰਹਿਣ ਦਾ ਐਕਸਪੈਂਸ ਹੈਗਾ, ਕੋਈ ਕੰਪਿਊਟਰ, ਕੋਈ ਬੁੱਕਸ, ਕੁਛ ਵੀ ਉਹਨਾਂ ਦਾ ਸਟੱਡੀ ਦੇ ਰਿਲੇਟਡ ਜੋ ਵੀ ਐਕਸਪੈਂਸ ਹੁੰਦਾ ਹੈਗਾ, ਉਹ ਇਹਨਾਂ ਫੰਡਸ ਦੇ ਨਾਲ ਤੁਸੀਂ ਕਵਰ ਅਪ ਕਰ ਸਕਦੇ ਹੁੰਦੇ ਹੋ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਇਸ ਟਾਈਮ ਤੇ ਜਿਨ੍ਹਾਂ ਵੀ ਪੇਰੈਂਟਸ ਦੀਆਂ ਆਰਈਐਸਪੀ ਪਲਾਨਸ ਮੈਚਿਓਰ ਹੋਏ ਨੇ, ਉਹਨਾਂ ਨੇ ਡੈਫੀਨੇਟਲੀ ਉਹੀ ਮਨੀ ਉਹਨਾਂ ਦੀ ਅਲੱਗ ਇਨਵੈਸਟਮੈਂਟ ਵੀ ਸ਼ੁਰੂ ਕੀਤੀ ਹੈਗੀ, ਜਿਵੇਂ ਕਿ ਲਾਈਫ ਇੰਸ਼ੋਰੈਂਸ ਕਹਿ ਲਓ ਕਿ ਉਹਨਾਂ ਦੀਆਂ ਪੇਡ ਅਪ ਪਾਲਿਸੀਜ਼ ਦੇ ਵਿੱਚ ਮਨੀ ਪਾਣੀ ਸ਼ੁਰੂ ਕਰ ਦਿੱਤੀ। ਸੋ ਉਹ ਆਪਸ਼ਨਸ ਵੀ ਸਾਡੇ ਪੇਰੈਂਟਸ ਜਿਹੜੇ ਹੈਗੇ ਆ, ਫੈਮਿਲੀਜ਼ ਜਿਹੜੀਆਂ ਹੈਗੀਆਂ ਨੇ, ਉਹ ਜੇ ਇਸ ਟਾਈਮ ਤੇ ਡਿਸਕਸ ਕਰਨਾ ਚਾਹਣ ਕਿ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਤਾਂ ਮੈਚਿਓਰ ਹੋ ਗਈ ਹੈ, ਪਰ ਜੋ ਅਸੀਂ $100 $200 ਉਧਰ ਪਾ ਰਹੇ ਸੀਗੇ ਉਹੀ ਚੀਜ਼ ਅਸੀਂ ਜੇ ਇਹਨਾਂ ਦੀ ਲਾਈਫ ਇੰਸ਼ੋਰੈਂਸ ਵੱਲ ਪਾਉਣਾ ਸ਼ੁਰੂ ਕਰ ਦਈਏ, ਇੱਕ ਤਾਂ ਪਾਲਿਸੀ ਜਲਦੀ ਪੇਡ ਅਪ ਹੋ ਜਾਣੀ ਹੈ, ਦੂਜੀ ਚੀਜ਼ ਉਹਦੇ ਵਿੱਚ ਕੈਸ਼ ਵੈਲਿਊ ਦੀ ਗਰੋਥ ਹੋਏਗੀ। ਸੋ ਮੇਕ ਸ਼ੋਰ ਕਰੋ ਇੱਦਾਂ ਦੀ ਇਨਵੈਸਟਮੈਂਟ ਛੋਟੀ ਛੋਟੀ ਜਿਹੜੀ ਹੈ $100 $200 ਪਰ ਮੰਥ ਜਦੋਂ ਤੁਸੀਂ ਕੰਟਰੀਬਿਊਟ ਕਰਦੇ ਹੈਗੇ ਹੋ ਲੇਟਰ ਸਟੇਜਿਸ ਤੇ ਵੱਡਾ ਬੈਨੀਫਿਟ ਤੁਹਾਨੂੰ ਦਿੰਦੀਆਂ ਨੇ। ਕਿਉਂਕਿ ਹੁਣ ਐਜੂਕੇਸ਼ਨ ਸੇਵਿੰਗਸ ਪਲਾਨ ਦੀ ਜਿੱਦਾਂ ਮੈਂ ਗੱਲ ਕਰ ਰਹੀ ਹਾਂ ਕਿ ਜਿਨ੍ਹਾਂ ਨੇ ਵੀ 208 ਨਾਲ ਮਨੀ ਸ਼ੁਰੂ ਕੀਤਾ ਸੀਗਾ, ਕਿਸੇ ਦਾ 80,000 85,000 ਇਸ ਅਮਾਊਂਟ ਇਸ ਤਰੀਕੇ ਦੇ ਅਮਾਊਂਟ ਪਲਾਨ ਮੈਚਿਓਰ ਹੋਏ ਨੇ। ਸੋ ਇਸੇ ਤਰੀਕੇ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਜਿੰਨੀ ਅਰਲੀ ਏਜਿਸ ਦੇ ਵਿੱਚ ਤੁਸੀਂ ਕਰਵਾਉਂਦੇ ਹੋ ਬੱਚਿਆਂ ਦੇ ਲਈ ਕੈਸ਼ ਵੈਲਿਊਸ ਜੁੜ ਜਾਂਦੀਆਂ ਨੇ, ਲੇਟਰ ਸਟੇਜਿਸ ਤੇ ਜਦੋਂ ਬੱਚਿਆਂ ਨੇ 40s 50s ਤੇ ਪਹੁੰਚਣਾ ਹੈਗਾ ਉਹਨਾਂ ਦੇ ਲਈ ਆਪਣੇ ਲਈ ਵੀ ਕੈਸ਼ ਵੈਲਿਊ ਬਿਲਡਅਪ ਹੋਈਆਂ ਹੋਣਗੀਆਂ। ਸੋ ਇਸ ਤਰੀਕੇ ਦੀਆਂ ਕੋਈ ਵੀ ਇਨਵੈਸਟਮੈਂਟ ਆਪਸ਼ਨ ਪ੍ਰੋਟੈਕਸ਼ਨ ਆਪਸ਼ਨ ਤੁਸੀਂ ਚਾਹੁੰਦੇ ਹੈਗੇ ਹੋ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ, ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ, ਕਾਰਪੋਰੇਟ ਓਨਡ ਪਾਲਿਸੀਜ਼ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਇਨਵੈਸਟਮੈਂਟ ਚੱਲ ਰਹੀਆਂ ਨੇ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਆਪਣੀਆਂ RRSP, FHSA, TFSA ਬਾਰੇ ਜਾਂ ਬੱਚਿਆਂ ਦੇ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜਿੱਦਾਂ ਕਿ ਹੁਣੇ ਗੱਲ ਕੀਤੀ ਹੈਗੀ ਹੈ, ਜੇ ਕੋਈ ਪਲਾਨ ਵੀ ਚੱਲ ਰਿਹਾ ਉਹਨੂੰ ਵੀ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਵੀ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਕੋਰਬੇ ਡਰਾਈਵ ਯੂਨਿਟ C110 ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੋ ਇੰਸ਼ੋਰੈਂਸ ਫੋਰ ਯੂ ਦੀ ਟੀਮ ਦਾ ਮੈਂਬਰ ਬਣਨਾ ਚਾਹੁੰਦੇ ਹੈਗੇ ਹੋ, LLQP ਲਾਇਸੈਂਸਡ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਜਾਂ ਫਿਰ ਨਵੇਂ ਸਿਰੇ ਤੋਂ ਲਾਇਸੈਂਸ ਲੈ ਕੇ ਇੰਸ਼ੋਰੈਂਸ ਇੰਡਸਟਰੀ ਦੇ ਕੈਰੀਅਰ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਜੀ 416-509-1509।
0: ਥੈਂਕ ਯੂ ਸੋ ਮਚ ਬਲਜਿੰਦਰ ਜੀ, ਬਹੁਤ ਬਹੁਤ ਧੰਨਵਾਦ। ਹੈਵ ਅ ਗੁੱਡ ਡੇ। RESP ਲੈਣੀ ਬੜੀ ਜ਼ਰੂਰੀ ਆ। ਬੱਚਿਆਂ ਨੂੰ ਹਰ ਮਹੀਨੇ ਤੁਸੀਂ ਗਿਫਟ ਦਿੰਦੇ ਹੋ ਕਿਉਂਕਿ ਐਜੂਕੇਸ਼ਨ ਵਾਸਤੇ ਜਦੋਂ ਪੈਸੇ ਨਹੀਂ ਹੁੰਦੇ ਨਾ ਤਾਂ ਬੱਚੇ ਨੂੰ ਵੀ ਦੁੱਖ ਦਾ, ਤੁਹਾਨੂੰ ਤਾਂ ਲੱਗਣਾ ਹੀ ਲੱਗਣਾ ਹੁੰਦਾ ਆ। ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰ ਲਵੋ ਤਾਂ ਜਦੋਂ ਟਾਈਮ ਆਉਂਦਾ ਨਾ ਤੁਸੀਂ ਬਿਲੀਵ ਨਹੀਂ ਕਰਨਾ। ਮੈਂ ਖੁਦ ਆਪਣਾ ਦੱਸ ਰਿਹਾ ਅਤੇ ਜਦੋਂ ਮੇਰੇ ਸੈਕਿੰਡ ਬੱਚੇ ਦੀ RESP ਕਢਾਈ ਸੀ ਕੰਮ ਸੌਖਾ ਹੋ ਗਿਆ ਸੀ, ਕੰਮ ਮੇਰਾ ਹੀ ਬੜਾ ਔਖਾ ਚੱਲ ਰਿਹਾ ਸੀਗਾ। ਉਸ ਵੇਲੇ ਥੋੜ੍ਹੇ ਥੋੜ੍ਹੇ ਜਮ੍ਹਾਂ ਹੁੰਦੇ ਸੀਗੇ, ਜਦੋਂ ਉਹਨਾਂ ਐਜੂਕੇਸ਼ਨ ਲੈਣੀ ਸੀਗੀ ਤਾਂ ਪੈਸੇ ਜੁੜੇ ਹੋਏ ਸੀਗੇ ਤਾਂ ਕੰਮ ਆ ਗਏ, ਪੈਸੇ ਇਹ ਕੰਮ ਆ ਜਾਂਦੇ ਆ। ਬਹੁਤ ਵਧੀਆ ਗਿਫਟ ਹੈਗਾ ਬਰਥਡੇ ਦੇ ਜਾਂ ਕ੍ਰਿਸਮਸ ਟਾਈਮ ਜਾਂ ਹੋਰ ਛੁੱਟੀਆਂ 'ਤੇ ਇਹਨਾਂ ਨੂੰ ਕਢਾਉਣੇ ਲੈ ਕੇ ਦੇਣੇ ਜਾਂ ਇਹਨਾਂ ਨੂੰ ਉਹ ਵੀ ਬੜੇ ਜ਼ਰੂਰੀ ਹੁੰਦੇ ਜਾਂ ਕੱਪੜੇ ਲੈ ਕੇ ਦੇਣੇ, ਘੱਟ ਕੱਪੜਿਆਂ ਨਾਲ ਸਰ ਜਾਂਦਾ ਹੈਗਾ ਆ। ਘੱਟ ਕੱਪੜੇ ਦਾ ਮਤਲਬ ਜਾਣੀ ਕਿ ਕੱਪੜੇ ਪੂਰੇ ਪਾਵੋ, ਘੱਟ ਕੱਪੜਿਆਂ ਨਹੀਂ ਪਾਵੋ। ਜਾਣੀ ਕਿ ਮੈਂ ਵੀ ਖੁਦ ਤੁਸੀਂ ਮੈਨੂੰ ਦੇਖਿਆ ਹੋਣਾ, ਮੈਂ ਜੋਗੇ ਪੈਂਟ ਵਿੱਚ ਮੋਸਟਲੀ ਹੁੰਦਾ ਹਾਂ ਜਦੋਂ ਕਿਸੇ ਨੂੰ ਮਿਲਦਾ ਹੈਗਾ, ਜੇ ਕਿਤੇ ਜਾਣਾ ਪੈਂਦਾ ਕੋਟ ਪੈਂਟ ਪਾ ਲਈਦਾ, ਨਹੀਂ ਤਾਂ ਰੈਗੂਲਰ ਜ਼ਿੰਦਗੀ ਜੀਂਦੇ ਹਾਂ ਅਤੇ ਉੱਥੋਂ ਪੈਸੇ ਬਚਾ ਕੇ ਤੁਸੀਂ ਹੋਰ ਪਾਸੇ ਤੁਸੀਂ ਪੈਸੇ ਲਗਾ ਸਕਦੇ, ਬੱਚੇ ਦੀ ਐਜੂਕੇਸ਼ਨ ਵਾਸਤੇ ਲਗਾ ਸਕਦੇ ਹੋ। 416-509-1509 ਅਤੇ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲੈਣੀ ਆ। ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਦੇ, ਛੋੜੀਏ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੁਰਮਤ ਸਿੰਘ ਬਾਰੀ ਸਾਹਿਬ ਨੂੰ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ ਜੀ, ਲਓ ਜੀ ਆਉਂਦੇ ਹਾਂ ਵਾਪਸ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ। लाइफ च कंफर्ट पाओ। 6477066640।
3: प्रोग्राम ਦੇ ਵਿੱਚ GN ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। ਮੈਨੂੰ ਮੈਸੇਜ ਆ ਰਹੇ ਨੇ ਕਹਿੰਦੇ ਸਟੂਡੀਓ ਦਾ ਨੰਬਰ ਹੌਲੀ ਹੌਲੀ ਬੋਲ ਦੇਵੋ। ਕਾਲੀ ਪੈ ਜਾਂਦੀ ਹੈ ਕਿਉਂਕਿ ਸਕਿੰਟ ਬਚਾਉਣ ਦੀ ਕੋਸ਼ਿਸ਼ ਕਰੀਦੀ ਹੈਗੀ ਆ। 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ ਮੇਰੇ ਸੈੱਲਫੋਨ 'ਤੇ 416-451-2222 ਟਰੱਕ ਡਰਾਈਵਰਸ ਓਨਰ ਆਪਰੇਟਰ ਵਾਸਤੇ ਇੱਕ ਮੌਕਾ ਹੈਗਾ ਆਪਣੀ ਆਵਾਜ਼ ਉਠਾਉਣ ਦਾ। ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ। ਇਹਦੇ ਵਿੱਚ ਨਹੀਂ ਗੁੰਮਸੁੰਮ ਹੋ ਕੇ ਰਹਿ ਜਾਊਂਗੇ। ਸਰਕਾਰ ਨੇ ਕਰੀ ਜਾਣਾ ਜੋ ਕਰਦੇ ਹਨ। ਸੋ ਇੱਕ ਗੈਦਰਿੰਗ ਰੱਖੀ ਗਈ ਆ 12 September ਨੂੰ, ਅਤੇ ਇਹ ਗੈਦਰਿੰਗ ਵਿੱਚ ਪਹੁੰਚੋ। ਕਹਿੰਦੇ ਜਿਹੜੇ ਪੇ ਰੇਟ ਆ, ਅਨਪੇਡ ਵਰਕ ਆ, ਨੋ ਲੇਟ ਪੇ ਹੈਗੀ ਮਿਲਦੀ, ਅਤੇ ਵੇਜ ਥੈਫਟ ਜਿਹੜਾ ਹੋਣ ਜਾ ਰਿਹਾ, ਡਰਾਈਵਰ ਨੂੰ ਪ੍ਰੋਟੈਕਟ ਕਰਨਗੇ, ਅਤੇ ਨਾਲ ਦੀ ਨਾਲ ਜਿਹੜੇ ਇੰਪਲੋਈ ਆ ਅਤੇ ਇੰਪਲੋਇਰ ਵਾਸਤੇ ਵੀ ਕਹਿੰਦੇ ਮੌਕਾ ਹੈਗਾ ਆਪਣੀ ਉੱਥੇ ਆਵਾਜ਼ ਆ ਕੇ ਬਣ, ਸਾਨੂੰ ਦੱਸਣ ਵੀ ਆਪਾਂ ਇਸ ਇੰਡਸਟਰੀ ਨੂੰ ਕਿਸ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ। ਇਹ ਗੈਦਰਿੰਗ ਸ਼ਨੀਵਾਰ 12 September ਨੂੰ 9 ਸ਼ੁਰੂ ਹੋਣੀ ਹੈਗੀ ਆ। ਰੈਲੀ ਕਹਿ ਲਵੋ, ਐਮ ਪੀ ਜੌਨ ਜ਼ੀਰੋ ਸ਼ੈਲੀ ਦੇ ਆਫਿਸ 900 Elvin Road ਤੇ, ਸਖਰਾਜ ਸੰਧੂ ਨਾਲ ਗੱਲਬਾਤ ਕਰ ਲਿਓ 416-857-1828 ਤੇ, 416-857-1828 ਤੇ ਲਾਈਨ ਮਿਲ ਗਈ ਹੈਗੀ ਆ। ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਦੇ ਖਬਰਾਂ ਲੈ ਕੇ ਪਹੁੰਚ ਗਏ ਹਨ ਕਿ ਉਹ ਪ੍ਰਾਈਮ ਮਿਨਿਸਟਰ ਕਾਰਨੀ ਦੀ ਲਿਬਰਲ ਦੀ ਪਾਰਟੀ ਨੇ ਕੱਲ੍ਹ ਰਾਤੀ 3 ਫੈਡਰਲ ਇਲੈਕਸ਼ਨਸ ਜਿੱਤ ਲਈਆਂ ਹਨ। ਲਿਬਰਲ ਨੇ ਕੰਗਰੈਜੂਲੇਟ ਕੀਤਾ, ਇੱਕ ਮੀਡੀਆ ਰਿਲੀਜ਼ ਸਾਡੇ ਕੋਲ ਵੀ ਪਹੁੰਚ ਗਈ ਆ। ਤਨਵੀਰ ਸ਼ਹਿਨਵਾਸ, ਡੈਨੀਅਲ ਗੋਬੀਅਲ ਐਂਡ ਬ੍ਰੇਡਨ ਖੇਲੀ, ਕਿਉਂਕਿ ਇਹਨੇ ਇਲੈਕਸ਼ਨ ਦੀ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ। ਸੋ ਲਿਬਰਲ ਨੇ ਕਬੈਕ ਦੀ ਇੱਕ ਸੀਟ ਜਿਹੜੀ ਪੀਅਰ ਪੋਲੀਵਰ ਤੋਂ ਖੋਹ ਲਈ ਹੈਗੀ, ਇਹੀ ਕਹਿ ਸਕਦੇ ਹੈਗੇ ਆ, ਖੋਹ ਲਈ ਵੀ ਕਹਿ ਲੈਂਦੇ ਆ, ਪਰ ਇਹ ਲੱਗਦਾ ਵੀ ਉਹ ਲੋਕ ਸੋਚਦੇ ਹਨ ਵੀ ਮਾਰਕ ਕਰਨੀ ਵਧੀਆ ਕੰਮ ਕਰ ਰਿਹਾ। ਸੋ ਇਸ ਕਰਕੇ ਸੀਟ ਇਹ ਵੀ ਉਹਨਾਂ ਨੇ ਖੋਹ ਲਈ ਜਿਹੜੀ ਪਹਿਲਾਂ ਕੰਜ਼ਰਵੇਟਿਵ ਕੋਲ ਸੀਗੀ। ਸੋ ਅੰਟੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਆਪਣੇ 2 ਸੀਟਾਂ ਉਹ ਵੀ ਬਚਾ ਲਈਆਂ ਇਹਨਾਂ ਨੇ। ਸੋ ਜਿੱਤ ਵਿੱਚ ਪ੍ਰਾਈਮ ਮਿਨਿਸਟਰ ਪਾਰਟੀ ਦੀ ਜਿਹੜੀ ਪਾਰਟੀ ਆ ਹੋਰ ਮਜ਼ਬੂਤ ਹੋ ਗਈ ਹੈਗੀ ਆ। ਜਿਹੜੀ ਕਬੈਕ ਦੀ ਸੀਟ ਲੂਜ਼ ਕੀਤੀ ਹੈ ਨਾ, ਤਾਂ ਹੁਣ ਪੀਅਰ ਪੋਲੀਵਰ 'ਤੇ ਬੜਾ ਪ੍ਰੈਸ਼ਰ ਹੈਗਾ, ਵਿਲ ਹੀ ਬੀ ਏਬਲ ਟੂ ਲੀਡ ਦਾ ਪਾਰਟੀ ਇਨ ਦਾ ਫਿਊਚਰ, ਉਹ ਪਤਾ ਕਰਾਂਗੇ। ਗੁਰਮੁਖ ਸਿੰਘ ਵਾਰੀ ਸਾਹਿਬ ਨਾਲ ਲਾਈਨ ਜੁੜ ਗਏ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
4: ਤਮਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜੀ ਆਪਣੀ ਮੇਜਰ ਖਬਰ ਹੈਗੀ ਆ ਅੱਜ, ਜਦੋਂ ਰਾਤੀ ਮਾਰਜਨ ਕਾਫੀ ਸੀ, ਮਾਰਜਨ ਵੀ ਕਾਫੀ ਰਿਹਾ ਜੀ ਲਿਬਰਲ ਦਾ, ਠੀਕ ਹੈ। ਇਹਨੂੰ ਹੁਣ ਆਪਾਂ ਇਹ ਕਹਿ ਲਈਏ ਕਿ ਲਿਬਰਲ ਦੇ ਚੰਗੇ ਦਿਨ ਕਹਿ ਲਈਏ, ਜਾਂ ਫਿਰ ਇਹਨੂੰ ਦੂਜੇ ਪਾਸੇ ਘੁਮਾ ਲਓ ਕਿ ਸਿਆਸਤ ਨਹੀਂ ਲੱਗਦਾ ਕਦੋਂ ਹਾਲਾਤ ਬਦਲ ਜਾਣ ਤੇ ਕਦੋਂ ਨਾਲ ਸਿਆਸਤ ਵੀ ਬਦਲ ਜਾਵੇ। ਅੱਜ ਤੋਂ ਕੋਈ 1.5 ਸਾਲ ਪਹਿਲਾਂ, ਜਦੋਂ ਇਲੈਕਸ਼ਨਾਂ ਤੋਂ 6 ਪਹਿਲਾਂ, ਲਾਓ ਟਰੰਪ ਸਾਹਿਬ ਜਦੋਂ ਅਜੇ ਆਏ ਨਹੀਂ ਗੁਆਂਢ ਦੇ ਵਿੱਚ, ਤਾਂ ਐ ਲੱਗਦਾ ਸੀ ਕਿ ਜਦੋਂ ਪੀਅਰ ਪੋਲੀਵਰ ਸਾਹਿਬ ਹੁਣ ਆਪਣੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠਣ ਹੀ ਵਾਲੇ ਆ ਕੁਝ ਮਹੀਨਿਆਂ ਤੱਕ, ਠੀਕ ਹੈ।
3: ਲੋਕਾਂ ਨੇ ਬੜਾ ਪੈਸਾ ਬਾਰੇ ਸਾਹਿਬ ਵਿੱਚ ਡੋਨੇਟ ਕੀਤਾ, ਮੈਨੂੰ ਸੀਟ ਦੇ ਦੇਵੋ, ਮੈਨੂੰ ਸੀਟ ਦੇ ਦੇਵੋ, ਕਿ ਲੱਗਦਾ ਸੀਗਾ ਪੀਅਰ ਪੋਲੀਵਰ ਦੀ ਪਾਰਟੀ ਨੇ ਇੱਕ ਕਹਿੰਦੇ ਜੀ ਸਵੀਪ ਕਰ ਦੇਣਾ ਤੇ ਸੀਟਾਂ ਸਾਰੀਆਂ ਜਿੱਤ ਲੈਣੀਆਂ, ਪਰ ਉਹ ਕੰਮ ਨਹੀਂ ਹੋਇਆ।
4: ਵੱਡੀਆਂ ਛਾਲਾਂ ਵੱਜਦੀਆਂ ਰਹੀਆਂ ਜੀ ਲਿਬਰਲ ਦੇ ਵਿੱਚੋਂ ਉਧਰ ਨੂੰ, ਤਾਂ ਕਈ ਪ੍ਰੋਵਿੰਸ਼ੀਅਲ ਪੋਲਿਟਿਕਸ ਨੇ ਕਿ ਫੈਡਰਲ ਚ ਚਲੇ ਗਏ, ਅੰਟਾਰੀਓ ਜਾਂ ਆਪਣੇ ਭਾਈਚਾਰੇ ਦੇ ਬੰਦੇ ਵੀ ਪ੍ਰੋਮੀਨੈਂਟ ਜਿਹੜੇ ਸੀ, ਕਈ ਸਾਡੇ ਭਾਈਚਾਰੇ ਤੇ ਫੈਡਰਲ ਲੈਵਲ ਚੋਂ ਪਿੱਛੇ ਹੀ ਹਟ ਕੇ ਇਲੈਕਸ਼ਨ ਨਹੀਂ ਲੜਨੀ, ਜਿਹੜੇ ਲਿਬਰਲ ਦੇ ਆਗੂ ਸੀ ਵੱਡੇ, ਠੀਕ ਹੈ ਜੀ। ਤਾਂ ਦੂਜੇ ਪਾਸੇ ਕਹਿ ਲਈਏ ਕਿ ਫਿਰ ਕੀ ਹਾਲਾਤ ਬਣੇ ਦੇਸ਼ ਦੇ ਕਿ ਇੱਕਦਮ ਗੁਆਂਢ ਮੁਲਕ ਦੇ ਵਿੱਚ ਜਦੋਂ ਸੱਤਾ ਚੇਂਜ ਹੋਈ, ਏਦਾਂ ਦਾ ਪੁਸ਼ਬੈਕ ਹੋਇਆ, ਤਾਂ ਉਹਦੇ ਵਿੱਚ ਹੀ ਰਾਈਜ਼ ਹੋਇਆ ਕਿ ਟਰੂਡੋ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ, ਉਹਨਾਂ ਦੇ ਖਿਲਾਫ ਰਿਜੈਂਟਮੈਂਟ ਵੱਧ ਗਈ, ਉਹ ਰਿਜ਼ਾਈਨ ਕਰ ਗਏ, ਤਾਂ ਫਿਰ ਜਿਹੜੇ ਅਗਲੇ ਜਿਹੜੇ ਆਗੂ ਬਣੇ ਲਿਬਰਲ ਦੇ ਉਹਨਾਂ ਦੇ ਦੁਆਲੇ ਸਾਰੀ ਗੇਮ ਘੁੰਮ ਗਈ ਸਿਆਸਤ। ਮੈਂ ਤਾਂ ਇਹ ਦੱਸਦਾ ਪਿਆ ਬੈਕਫੁੱਟ ਦੀ ਏਡਾ ਵੱਡਾ ਬਦਲਾਅ ਆ ਕਿਵੇਂ ਗਿਆ। ਅਸਲ ਦੇ ਵਿੱਚ ਇਹ ਲਿਬਰਲ ਦੀ ਜਿੱਤ ਨਹੀਂ ਹੈਗੀ, ਜਾਂ ਲਿਬਰਲ ਦੀ ਕਹਿ ਲਈਏ ਕਿ ਠੀਕ ਹੈ ਆਪਾਂ ਮੰਨਦੇ ਹਾਂ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਇਹ ਲੋਕਾਂ ਦੇ ਮਨ ਦਾ ਡਰ ਹੈ, ਠੀਕ ਹੈ ਜੀ। ਇਹ ਹੀ ਸਾਰੀ ਸਰਕਲ ਜਿਹੜਾ ਨਾ ਉਹ ਫੈਡਰਲ ਜਿਹੜੀਆਂ ਮੇਨ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਤੇ ਕੁਛ ਇੱਕ ਜਦੋਂ ਰਾਈਜ ਹੋਇਆ ਆਪਣਾ ਮਾਰਕ ਕਾਰਨੀ ਸਾਹਿਬ ਹੋਣਾ ਦਾ, ਤਾਂ ਉਹਨਾਂ ਦੇ ਜਿਹੜੀ ਸੀਗਾ ਨਾ ਇੱਕ ਤਜਰਬਾ ਉਹਦੇ ਨਾਲ ਰਿਲੇਟਡ ਆਪਾਂ ਕਹਿ ਲਈਏ ਜਿਹੜਾ ਐਕਸਪੀਰੀਅੰਸ ਸੀਗਾ ਉਹ ਐ ਮੌਕੇ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਲੋਕ ਕਿਸੇ ਚੀਜ਼ ਨੂੰ ਭਾਲ ਰਹੇ ਹੋਣ ਤਾਂ ਫਿਰ ਉਹਨੂੰ ਲੱਗਦਾ ਹੈ ਕਿ ਆਹ ਜਿਹੜਾ ਟੈਲੈਂਟ ਆ ਇਹ ਕੰਮ ਆ ਸਕਦਾ ਸਾਡੇ, ਤਾਂ ਇਹ ਚੋਣ ਉਹਦੇ ਵਿੱਚੋਂ ਨਿਕਲੀ ਤੇ ਫਿਰ ਉਹਦੇ ਵਿੱਚ ਲਿਬਰਲ ਦਾ ਉਭਾਰ ਹੋ ਗਿਆ। ਤਾਂ ਇਸ ਇਹੀ ਕਾਰਨ ਆ ਕਿ ਅੱਜ ਜਿਹੜੀ ਕਿਊਬੈਕ ਦੀ ਜਿਹੜੀ ਪੈਟ ਸੀਟ ਸੀ ਉਹ ਵੀ ਹੁਣ ਜਿਹੜੀ ਆ ਖੋਲ ਨਹੀਂ ਲਈ, ਕੰਜ਼ਰਵੇਟਿਵ ਤਿੰਨਾਂ ਸੀਟਾਂ ਤੇ ਹੀ ਕਿਤੇ ਲੱਭ ਨਹੀਂ ਰਹੀ ਤੀਜੇ ਨੰਬਰ ਤੇ ਆਪਾਂ ਕਹਿ ਲਈਏ, ਠੀਕ ਹੈ ਨਾ। ਜਿਹੜੀ ਕਿਊਬੈਕ ਦੀ ਹੈਗੀ ਆ ਜੇ ਆਪਾਂ ਥੋੜਾ ਲੈਣਾ ਹੋਵੇ ਤਾਂ ਜਿਹੜੇ ਆਪਣੇ NDP 13% ਤੇ ਤੀਜੇ ਨੰਬਰ ਤੇ ਰਹੀ ਹੈਗੀ ਆ, ਸੋਰੀ ਮਾਫ ਕਰਨਾ ਕੰਜ਼ਰਵੇਟਿਵ ਜਿਹੜੀ ਆ NDP ਸੈਕੰਡ 32 ਨੰਬਰ ਤੇ। ਤਾਂ ਇਹਨੂੰ ਫਿਰ ਆਪਾਂ ਹੁਣ ਕੀ ਕਹੀਏ ਕਿ ਚਲੋ ਠੀਕ ਹੈ ਜੇ ਦੂਜੇ ਨੰਬਰ ਤੇ ਵੀ ਆ ਜਾਂਦੀ ਤੇ ਆਪਾਂ ਪੀਅਰ ਪਾਲੀਵਰ ਸਾਹਿਬ ਹੋਣਾ ਦਾ ਕਹਿ ਸਕਦੇ ਸੀ ਕਿ ਚਲੋ ਠੀਕ ਹੈ ਲਿਬਰਲ ਜਿੱਤ ਤਾਂ ਗਈ, ਲੇਕਿਨ ਕੰਜ਼ਰਵੇਟਿਵ ਉਹਦੇ ਆਸ ਪਾਸ ਹੈ 19-21 ਦੀ ਜਿੱਤ ਹੁੰਦੀ ਦੇ, ਠੀਕ ਹੈ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਜੀ, ਪ੍ਰੈਸ਼ਰ ਪਹਿਲਾਂ ਹੀ ਸੀਗਾ ਜਿਹੜੀ ਕੰਜ਼ਰਵੇਟਿਵ ਲੀਡਰਸ਼ਿਪ ਦੇ ਵਿੱਚ, ਪਰ ਇੱਕ ਗੱਲ ਸੱਚ ਹੈਗੀ ਕਿ ਜਦੋਂ ਵੀ ਕਿਤੇ ਕਨਵੈਨਸ਼ਨ ਹੋਈ ਆ ਕੰਜ਼ਰਵੇਟਿਵ ਪਾਰਟੀ ਦੀ ਹਾਲੇ ਤੱਕ ਕੋਈ ਬਾਹਲੀ ਵੱਡੀ ਗੱਲ ਚੁਣੌਤੀ ਨਹੀਂ ਸੀ ਆਈ ਆਪਣਾ ਪੀਅਰ ਪਾਲੀਵਰ ਸਾਹਿਬ ਨੂੰ। ਸੋ ਜੇ ਸਮ ਅਪ ਕਰਨਾ ਹੋਏ ਇਸ ਗੱਲ ਦੇ ਦੁਆਲੇ ਤਾਂ ਗੱਲ ਇਹ ਹੈਗੀ ਹੈ ਕਿ ਜੀ ਜੋ ਕੁਛ ਚੱਲਿਆ ਗੁਆਂਢ ਮੁਲਕ ਤੋਂ ਅੱਜ ਲੇਕ ਅੰਟਾਰੀਓ ਦੇ ਉੱਪਰ ਖੋਆ ਮਾਈ ਚੱਲੀ ਜਾਂਦੀ ਹੈ ਜੀ ਉਹਦੇ ਤੇ ਆਪਣਾ ਮੈਪ ਦੇ ਉੱਪਰ, ਠੀਕ ਹੈ। ਜਿਹੜੀ ਗੂਗਲ ਮੈਪ ਸੀਗਾ ਉਹਦੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਕੈਨੇਡਾ ਦੀਆਂ ਕੁਛ ਇੱਕ ਮੇਜਰ ਆਪਾਂ ਕਹਿ ਸਕਦੇ ਹਾਂ ਸਾਈਟ ਸੀਗੀਆਂ, ਚਾਹੇ ਲੋਬਲਾ ਹੋਵੇ, ਠੀਕ ਹੈ ਜੀ, ਜਾਂ ਹੋਰ ਮੇਜਰ ਸਾਈਟਸ ਹੋਣ, ਉਹਨਾਂ ਦੇ ਉੱਪਰ ਵੀ ਲੇਕ ਅਮੈਰਿਕਾ ਹੋ ਗਈ ਜੀ ਇੱਕ ਦੇਖਣ ਲੱਗ ਗਈ, ਠੀਕ ਹੈ। ਤਾਂ ਇਹਦੇ ਵਿੱਚ ਹਾਲੇ ਕਿ ਨਿਕਲਣਾ ਕੀ ਆ ਜਿਹੜੇ ਟਰੰਪ ਸਾਹਿਬ ਉਹਨਾਂ ਅਮੈਰੀਕਾ ਦੇ ਲੋਕਾਂ ਨੂੰ ਕੀ ਲੈ ਕੇ ਦੇਣਾ ਹੈਗਾ, ਪਰ ਅੱਜ ਫਾਈਟ ਵੱਡੀ ਇਸੇ ਫਾਈਟ ਦੇ ਵਿੱਚ ਹੀ ਇਹ ਜਿਹੜੀ ਜਿੱਤ ਸੀਗੀ ਪੋਲੀਟੀਕਲ ਤੌਰ ਦੇ ਉੱਪਰ ਇਹ ਆਈ ਆ। ਖੈਰ ਲਿਬਰਲ ਨੂੰ ਮੁਬਾਰਕਾਂ ਆਪਾਂ ਕਹਿ ਸਕਦੇ ਹਾਂ, ਪਰ ਹਾਲੇ ਤੱਕ ਜਿਹੜੇ ਕੈਨੇਡੀਅਨ ਲੋਕਾਂ ਦੇ ਜਿਹੜੇ ਇੰਟਰਸਟ ਹੈਗੇ ਆ ਐਜ ਕੰਪੇਅਰ ਟੂ ਅਮੈਰੀਕਾ ਦੇ ਨਾਲ ਇੱਕ ਟ੍ਰੇਡ ਵਾਰ ਦੇ ਵਿੱਚ ਉਹ ਸੇਫ ਬਿਲਕੁਲ ਨਹੀਂ ਹੈਗੇ ਜੀ। ਕੋਈ ਤਣ ਪੱਤਣ ਅਜੇ ਗੱਲ ਲੱਗਦੀ ਨਹੀਂ ਜਾਪਦੀ, ਉਹੋ ਹੀ ਧਮਕੀਆਂ, ਉਹੋ ਹੀ ਬੋਲਿੰਗ, ਉਹੋ ਹੀ ਚੇਸਟ ਅਜੇ ਅਮਰੀਕਾ ਵੱਲੋਂ ਲਗਾਤਾਰ ਜਾਰੀ ਹੈਗੀ ਆ। ਸੋ ਇਹ ਗੱਲਬਾਤ ਹੈਗੀ ਆ ਤਮਰ ਸਾਹਿਬ।
3: ਬਾਰੀ ਸਾਹਿਬ ਗੈਸ ਪ੍ਰਾਈਸਾਂ ਵੱਧ ਰਹੀਆਂ ਹਨ, ਡੀਜ਼ਲ ਪ੍ਰਾਈਸਾਂ ਵੱਧ ਰਹੀਆਂ ਹਨ, ਟਰਾਂਸਪੋਰਟੇਸ਼ਨ ਦੇ ਵਿੱਚ ਟਰੱਕਿੰਗ ਕੰਪਨੀਆਂ ਚਲਾਈਆਂ ਛੱਡੋ ਸਾਂਭਣੀਆਂ ਬੜੀਆਂ ਔਖੀਆਂ ਹੋ ਗਈਆਂ, ਚੱਲ ਤਾਂ ਰਹੀਆਂ ਹਨ, ਕਹਿੰਦੇ ਹੁਣ ਕਿੱਦਾਂ ਸਾਂਭੀਏ ਇਹਨੂੰ, ਕੋਈ ਰਸਤਾ ਨਹੀਂ ਦਿਸ ਰਿਹਾ ਹੈਗਾ।
4: ਟਰੱਕਿੰਗ ਕੰਪਨੀਆਂ ਦੇ ਸਾਹਮਣੇ ਇੱਕ ਦਿੱਕਤ ਵੱਡੀ ਇਹ ਹੈਗੀ ਆ ਜੀ, ਇੱਕ ਤਾਂ ਚੱਕੇ ਘੁੰਮ ਰਹੇ ਆ ਵਿੱਚੋਂ ਨਿਕਲ ਕੁਛ ਨਹੀਂ ਰਿਹਾ, ਨਾ ਵੱਡੇ ਲਈ, ਨਾ ਛੋਟੇ ਲਈ, ਨਾ ਮਾਲਕ ਲਈ, ਨਾ ਵਰਕਰ ਲਈ, ਠੀਕ ਹੈ ਜੀ। ਤਾਂ ਦੂਜੀ ਸਮੱਸਿਆ ਇਹ ਹੈਗੀ ਆ ਕਿ ਜਿਹੜੀ ਗੌਰਮੈਂਟ ਹੈਗੀ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀਆਂ ਨੇ ਉਹਨਾਂ ਟਰੱਕਿੰਗ ਕੰਪਨੀ ਤੋਂ ਮੂੰਹ ਮੋੜ ਲਿਆ ਜੀ। ਉਹਦਾ ਕਾਰਨ ਇਹ ਹੈਗਾ ਕਿ ਜਿੱਥੇ ਟਰੱਕਿੰਗ ਕੰਪਨੀ ਨੂੰ ਕਿਤੇ ਫਾਈਨੈਂਸ਼ੀਅਲ ਬੈਕਅਪ ਦੀ ਲੋੜ ਹੈਗੀ ਆ, ਕਿਸੇ ਨਵੀਂ ਕੋਈ ਅੱਜ ਮਾੜੇ ਹਾਲਾਤਾਂ ਦੇ ਵਿੱਚ ਕੋਈ ਲਾਈਨ ਦੀ ਲੋੜ ਆ, ਕੋਈ ਥੋੜਾ ਬਹੁਤਾ ਫਾਈਨੈਂਸ਼ੀਅਲ ਅਸਿਸਟੈਂਸ ਦੀ ਲੋੜ ਆ, ਤੇ ਬੈਂਕਾਂ ਕੋਲ ਪੂਰਾ ਜਵਾਬ ਦੇ ਰਹੀਆਂ ਹੈਗੀਆਂ ਨੇ। ਸਿਰਫ ਤੇ ਸਿਰਫ ਹਾਲਾਤ ਇਹ ਦੇਖ ਰਹੀਆਂ ਹੈਗੀਆਂ ਕਿ ਪਤਾ ਨਹੀਂ ਜਿਹੜੇ ਅਮਰੀਕਾ ਨੂੰ ਟਰੱਕ ਟੱਪਣੇ ਵੀ ਹੈ ਕਿ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਟੱਪਣੇ ਆ, ਉਹਨਾਂ ਦੀ ਪਰਸੈਂਟੇਜ ਕਿੰਨੀ ਕੁ ਰਹਿ ਜਾਣੀ ਆ, ਬਿਜ਼ਨਸ ਜਿਹੜਾ ਟ੍ਰੇਡ ਸੀਗਾ 9.3 billion ਦਾ ਉਹ ਕਿੱਥੇ ਜਾ ਕੇ ਰਹਿ ਜਾਣਾ ਵਾ, ਕਿਤੇ ਉਹ ਨਾ ਹੋਵੇ ਕਿ ਮਾਰਜਨ ਜੇ ਵਪਾਰ ਰਹਿ ਜੇ ਤੇ ਫਿਰ ਟਰੱਕਿੰਗ ਕਿੱਥੇ ਖੜੂਗੀ ਤੇ ਸਾਡੇ ਪੈਸੇ ਜਿਹੜੀਆਂ ਬੈਂਕ। ਇੱਥੇ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈਗਾ ਨਾ ਜੀ ਵੈਸਟ ਕੰਟਰੀਆਂ ਦਾ, ਉਹ ਬੜਾ ਦੇਸੀ ਜਿਹਾ ਹਿਸਾਬ ਹੈਗਾ। ਜਿੱਦਾਂ ਪੁਰਾਣੇ ਸਮੇਂ ਸ਼ਾਹੂਕਾਰ ਕਰਜ਼ਾ ਦਿੰਦੇ ਹੁੰਦੇ ਸੀ ਤੇ ਉਹ ਵੀ ਬੰਦੇ ਨੂੰ ਦੇਖਦੇ ਹੁੰਦੇ ਵੀ ਯਾਰ ਇਹਦੀ ਜ਼ਮੀਨ ਕਿੰਨੀ ਕੁ ਹੈ, ਠੀਕ ਹੈ ਨਾ, ਇਹਦੀ ਪਹੁੰਚ ਕਿੰਨੀ ਕੁ ਹੈ, ਇਹ ਦੇ ਦੂਗਾ ਪੈਸੇ ਕਿ ਨਹੀਂ, ਵਾਪਸ ਮੇਰੇ ਆ ਜਾਣੇ ਕਿ ਨਹੀਂ। ਜਿਹਨੂੰ ਲੱਗਦਾ ਹੁੰਦਾ ਵੀ ਉਹਨੂੰ ਤਾਂ ਚੱਕ ਕੇ ਉਹ ਭਾਵੇਂ ਮੰਡਲ ਵੀ ਫੜਾ ਦਿੰਦੇ ਸੀ ਪੈਸਿਆਂ ਦਾ। ਇਹੀ ਕੰਮ ਇੱਥੇ ਆ, ਜਿਹੜਾ ਬੰਦਾ ਵਿਚਾਰਾ ਤੰਗ ਹੈਗਾ ਫਾਈਨੈਂਸ਼ੀਅਲ ਜਿਹਦਾ ਜਿਹੜਾ ਪਹਿਲਾਂ ਹੀ ਬੈਕਫੁੱਟ ਤੇ, ਉਹਨੂੰ ਬੈਂਕਾਂ ਕਹਿੰਦੇ ਨਹੀਂ ਭਾਈ ਤੈਨੂੰ ਪੈਸਾ ਨਹੀਂ ਦੇਣਾ,
3: ਮਾਫੀ ਮੰਗਦਾ ਜੇ ਦੇਖਿਆ ਜਾਵੇ ਜੇ ਨਾ ਸਾਡੇ ਐਮ ਪੀ ਐਮ ਪੀ ਪੀ ਇਕੱਠੇ ਹੋ ਕੇ ਨਾ ਕਹਿ ਦੇਣ ਵੀ ਇਹ ਜਿਹੜਾ ਕੰਮ ਖਰਾਬ ਕੀਤਾ 10-15 ਕੰਪਨੀ ਕੰਮ ਖਰਾਬ ਕੀਤਾ ਕੰਪਨੀਆਂ ਬੰਦ ਕਰਕੇ ਨਵੀਆਂ ਖੋਲ ਲਈਆਂ ਬੜੇ ਘਪਲੇ ਕੀਤੇ ਵੀ ਉਹਨਾਂ ਦੇ ਉੱਪਰ ਵੱਧ ਸਖਤੀ ਕਰੋ ਤੇ ਉਹਨਾਂ ਦੀ ਖਾਤਰ ਹੁਣ ਸਾਰਿਆਂ ਨੂੰ ਹੋਰਾਂ ਨੂੰ ਭੁਗਤਣਾ ਪੈਂਦਾ ਆ ਕੋਈ ਕਿਸੇ ਦੇ ਪੈਸੇ ਮਾਰਿਆ ਕਿਸੇ ਨੇ ਗਲਤ ਕੰਮ ਨਾਲ ਲੋਡ ਲਿਆਂਦੇ ਕਿਸੇ ਨੇ ਕੁਛ ਕੀਤਾ ਉਹਨਾਂ ਦੇ ਉੱਪਰ ਥੋੜ੍ਹੀ ਬਹੁਤੀ ਐਕਸ਼ਨ ਲਵੋ ਤੇ ਜਿਹੜੀ ਆਮ ਕੰਪਨੀਆਂ ਚੱਲ ਰਹੀਆਂ ਤੇ ਉਹ ਕਾਲੇ ਭੁਗਤਣੇ ਨਤੀਜੇ
4: ਅਮਰ ਸਾਹਿਬ ਇੱਕ ਖਬਰ ਹੋਰ ਵੀ ਆਉਣੀ ਹੈ ਮਹੀਨੇ ਦੋ ਮਹੀਨੇ ਤੱਕ
3: ਜੀ
4: ਇੱਕ ਕੰਮ ਧੜਾਧੜ ਅੰਦਰ ਅੰਦਰ ਬੜਾ ਚੱਲ ਰਿਹਾ ਹੈਗਾ ਮੈਂ ਬੋਲਦਾ ਤਾਂ ਨੀ ਹੈਗਾ ਕਿ ਇਹ ਟ੍ਰੈਂਡ ਮਾੜੇ ਹੈ ਜਿਹੜੇ ਅਸੀਂ ਅਪਣਾ ਲੈਂਦੇ ਹਾਂ ਨਾ ਠੀਕ ਹੈ ਨਾ ਤੇ ਹੁਣ ਐਚ ਐਸ ਟੀ ਤੋਂ ਬਚਣ ਲਈ ਧੜਾਧੜ ਕੰਪਨੀਆਂ ਬੰਦ ਹੋ ਰਹੀਆਂ ਜੀ ਕਾਰਪੋਰੇਸ਼ਨਾਂ ਠੀਕ ਹੈ ਤੇ ਨਵੀਆਂ ਖੁੱਲ ਰਹੀਆਂ ਹੈਗੀਆਂ
3: ਜੀ ਲਓ ਜੀ ਮੈਂ ਇੱਕ ਤੋਂ ਕੱਲ ਵੀ ਲੈ ਲਵਾਂ ਕਾਫੀ ਲੰਬੇ ਸਮੇਂ ਤੋਂ ਹੋਲ ਤੇ ਹਨ ਜਤਿੰਦਰ ਸਿੰਘ ਤੇ ਵੇ ਸਖਰਾਜ ਸਾਹਿਬ ਜੀ ਹਨ ਜਤਿੰਦਰ ਸਿੰਘ ਜੀ ਆ ਜਾਓ ਏਰ ਤੇ ਜੀ
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ
5: ਗੁੱਡ ਮਾਰਨਿੰਗ
3: ਗੁੱਡ ਮਾਰਨਿੰਗ ਜੀ
5: ਹਾਂਜੀ ਹਾਂਜੀ ਭਾਜੀ ਮੇਰਾ ਨਾ ਮਤਲਬ ਕਿ ਥੋੜਾ ਜਿਹਾ ਮੈਂ ਵਾਲੇ ਸਾਹਿਬ ਤੋਂ ਵੀ ਪੁੱਛਣਾ ਚਾਹੁੰਦਾ ਵੀ ਦੋ ਕੁਐਸਚਨ ਹੈਗੇ ਆ ਛੋਟੇ ਛੋਟੇ ਇੱਕ ਤਾਂ ਮੈਂ ਮਤਲਬ ਕਿ ਕਹਿਣਾ ਚਾਹੁੰਦਾ ਵੀ ਜੋ ਚੀਜ਼ ਚੱਲ ਰਹੀ ਆ ਵੀ ਪੀਅਰ ਪੋਲੀਵਰ ਹੈਗਾ ਉਹ ਇਹ ਸੋਚ ਰਹੇ ਆ ਕਿ ਵੀ ਆਪਣਾ ਕਾਰਨੀ ਦਾ ਆਪਣੇ ਆਪ ਹੀ ਐਂਟੀ ਕੰਕਰੋਮੈਂਸੀ ਹੁੰਦੀ ਜਿਹੜੀ ਹੈਗੀ ਆ ਉਹ ਆਪਣੇ ਆਪ ਲੋਅ ਹੋ ਕੇ ਤਾਂ ਮੈਨੂੰ ਵੋਟ ਪੈ ਜੂਗੀ ਉਹ ਭਾਜੀ ਮਤਲਬ ਵਾਲੀਆ ਸਾਹਿਬ ਦੱਸਣ ਵੀ ਇਹ ਰੋਂਗ ਹੈਗਾ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈਗੀ ਆ ਮੇਰੇ ਹਿਸਾਬ ਨਾਲ ਕਿਉਂਕਿ ਇਹ ਉਹਨਾਂ ਨੂੰ ਟੱਕਰ ਨਹੀਂ ਦੇ ਰਿਹਾ ਇੱਕ ਕੁਐਸਚਨ ਸੈਕਿੰਡ ਵਾਲੀਆ ਸਾਹਿਬ ਨੂੰ ਇਹ ਹੈ ਜੀ ਕਿ ਵੀ ਦੱਸਣ ਕਿ ਵੀ ਵਰਲਡ ਦਾ ਕੋਈ ਇਹੋ ਜਿਹੀ ਕੰਟਰੀ ਹੈਗੀ ਆ ਜਿਹਦਾ ਲੀਡ ਕਰਦਾ ਹੋਵੇ ਪ੍ਰਾਈਮ ਮਿਨਿਸਟਰ ਤੇ ਉਹਦਾ ਘਰ ਬਾਰ ਕਾਰੋਬਾਰ ਉਹਦੀ ਫੈਮਿਲੀ ਸਾਰੀ ਦੂਸਰੀ ਕੰਟਰੀ ਚ ਰਹਿੰਦੀ ਹੋਵੇ ਜਿਵੇਂ ਕਾਰਨੀ ਸਾਹਿਬ ਦੀ ਸਾਰੀ ਫੈਮਿਲੀ ਕਾਰੋਬਾਰ ਸਾਰਾ ਕੁਛ US ਚ ਤੇ ਲੀਡ ਕਰਦੇ ਕੈਨੇਡਾ ਨੂੰ ਜੀ ਤੇ ਏਦਾਂ ਦੀ ਕੋਈ ਕੰਟਰੀ ਹੈਗੀ ਭਗਤਾਂ ਨੂੰ ਮੇਰੀ ਬੇਨਤੀ ਆ ਲਿਬਰਲ ਭਗਤਾਂ ਨੂੰ ਉਹ ਇਹ ਨਾ ਕਹਿਣਾ ਵੀ ਪਾਕਿਸਤਾਨ ਦਾ ਨਵਾਜ਼ ਵੀ ਉੱਥੇ ਇੰਗਲੈਂਡ ਚ ਰਹਿੰਦਾ ਤੇ ਰਨ ਕਰ ਰਿਹਾ ਪਲੀਜ਼ ਕੰਪੇਅਰ ਕਰਕੇ ਸਾਨੂੰ ਮਾਰਨ ਨਾ ਇੱਥੇ ਅਸੀਂ ਕੈਨੇਡਾ ਚ ਆਏ ਗੁੱਡ ਕੰਟਰੀ ਆ ਬੈਸਟ ਕੰਟਰੀ ਕਰਨ ਹੀ ਆਏ
3: ਜੀ
4: ਜਿਹੜੀ ਗੱਲ ਹੈਗੀ ਆ ਪੀਅਰ ਪੋਲੀਵਾਲ ਸਾਹਿਬ ਹੁਣਾਂ ਦੀ ਆਪਾਂ ਤੇ ਇਹ ਗੱਲ ਇਹ ਕਹੀ ਹੈਗੀ ਆ ਕਿ ਸਿਆਸਤ ਨੇ ਚੇਂਜ ਕਿਹਨੇ ਕੀਤੀ ਜੀ ਸਾਰੀ ਗੇਮ ਚੇਂਜ ਕਰ ਦਿੱਤੀ ਕਿ ਲਿਬਰਲ ਨੂੰ ਤੇ ਆਪਣੇ ਆਪ ਹੀ ਉਹਦੇ ਵਿੱਚੋਂ ਰਾਜ ਮਿਲ ਗਿਆ ਜਿਹੜਾ ਗੁਆਂਢੀ ਮੁਲਕ ਦੇ ਨਾਲ ਹੋਇਆ ਸੀਗਾ ਇਹਦੇ ਵਿੱਚ ਪੀਅਰ ਪੋਲੀਵਾਲ ਹੁਣ ਦੀ ਕੈਪੇਬਿਲਿਟੀ ਦੀ ਗੱਲ ਨਹੀਂ ਸੀ ਪੀਅਰ ਪੋਲੀਵਾਲ ਦੀ ਮੈਂ ਥੋੜੀ ਜੀ ਵੈਸੇ ਆਪਾਂ ਪਾਰਟੀਕੁਲਰ ਕਿਸੇ ਵੀ ਕੰਪਨੀ ਜਾਂ ਆਗੂ ਬਾਰੇ ਇੰਨਾ ਨਹੀਂ ਕਹਿੰਦੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਦੋਂ ਕੰਜ਼ਰਵੇਟਿਵ ਦੇ ਪੈਰ ਕਿਤੇ ਨਹੀਂ ਸੀ ਲੱਗ ਰਹੇ ਟਰੂਡੋ ਸਾਹਿਬ ਦੀ ਬੜੀ ਚੜ੍ਹਾਈ ਸੀ ਕਿਸੇ ਟਾਈਮ ਦੇ ਉੱਪਰ ਹਰਮਨ ਪ੍ਰੀਤ ਤਾਂ ਬੜੀ ਸੀ ਠੀਕ ਹੈ ਤਾਂ 3 ਵਾਰੀ ਆਗੂ ਚੇਂਜ ਹੋਏ ਆਪਣਾ ਇਹਨਾਂ ਦੇ ਠੀਕ ਹੈ ਜੀ ਪਹਿਲਾਂ ਐਂਡਰੂ ਸ਼ੀਅਰ ਹੁੰਦੇ ਸੀਗੇ ਠੀਕ ਹੈ ਫਿਰ ਇਹਨੂੰ ਟੂਲ ਆਏ ਪਰ ਕੋਈ ਗੱਲ ਬਹੁਤੀ ਬਣੀ ਨਹੀਂ ਮਤਲਬ ਪੈਰ ਲੱਗੇ ਨਹੀਂ ਪੀਅਰ ਪੋਲੀਵਾਲ ਨੇ ਮਿਹਨਤ ਤੇ ਕੀਤੀ ਜੀ ਪਾਰਟੀ ਨੂੰ ਅੱਗੇ ਖੜਨ ਵਾਸਤੇ ਔਰ ਪਾਰਟੀ ਰਾਈਜ਼ ਹੋ ਗਈ ਇੱਕ ਵਾਰੀ ਸਟੈਂਡ ਬਾਈ ਹੋ ਗਈ ਠੀਕ ਹੈ ਲੇਕਿਨ ਕੁਝ ਹਾਲਾਤ ਚੇਂਜ ਹੋ ਗਏ ਤੇ ਕੁਛ ਇੱਕ ਗੱਲਾਂ ਪੀਅਰ ਪੋਲੀਵਾਲ ਸਾਹਿਬ ਉਹਨਾਂ ਦੀਆਂ ਹੈਗੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਸੂਟ ਨਹੀਂ ਸੀ ਕਰ ਰਹੀਆਂ ਪਰ ਲਗਾਤਾਰ ਉਹਨਾਂ ਨੇ ਅਪਣਾਈਆਂ ਉਹਦੇ ਵਿੱਚ ਪਹਿਲੀ ਗੱਲ ਤੇ ਇਹ ਹੈਗੀ ਸੀਗੀ ਕਿ ਓਵਰ ਅਗਰੈਸਿਵਨੈਸ ਦੇ ਵਿੱਚ ਗੱਲਾਂ ਕਰ ਲੈਣੀਆਂ ਪਰ ਬਾਅਦ ਵਿੱਚੋਂ ਉਹਨਾਂ ਦੇ ਵਿੱਚੋਂ ਕੁਛ ਨਿਕਲਣਾ ਨਾ ਆਪਾਂ ਇਹ ਕਹਿ ਸਕਦੇ ਹਾਂ ਆਪਣੀ ਹੀ ਪਾਰਟੀ ਦੇ ਵਿੱਚ ਵੀ ਜਦੋਂ ਰਾਈਜ ਸੀ ਪੂਰਾ ਉਹਨਾਂ ਦਾ ਤਾਂ ਜਿਹੜੀਆਂ ਟਿਕਟਾਂ ਦੀ ਵੰਡ ਸੀਗੀ ਉਹਦੇ ਵਿੱਚੋਂ ਨਾਰਾਜ਼ਗੀਆਂ ਵੀ ਵਿੱਚ ਹੋਈਆਂ ਸੀਗੀਆਂ ਕੰਪੇਨ ਬੱਸ ਦੇ ਵਿੱਚੋਂ ਜਿਹੜੇ ਪੱਤਰਕਾਰ ਸੀਗੇ ਸੀਨੀਅਰ ਜਿਹੜਾ ਮੀਡੀਆ ਸੀਗਾ ਮੇਨ ਸਟ੍ਰੀਮ ਦਾ ਉਹਨੂੰ ਅਲਾਓ ਹੀ ਨਹੀਂ ਕੀਤਾ ਗਿਆ ਜੀ ਉਦੋਂ ਏਦਾਂ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਸਾਨੂੰ ਬਾਹਲੀ ਲੋੜ ਨਹੀਂ ਹੈਗੀ ਮੀਡੀਆ ਦੀ ਹਨਾ ਇਹ ਗੱਲਾਂ ਦੇ ਬੈਕਡ੍ਰਾ ਹੋਏ ਜਿਹਦੇ ਵਿੱਚੋਂ ਕੁਛ ਗੱਲਾਂ ਹੋਰ ਵੀ ਹੈਗੀਆਂ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਸਿਆਸਤ ਵਾਲੀ ਇਹਨਾਂ ਇੱਕ ਪੁੱਛਿਆ ਕਿ ਜਿਹੜਾ ਕਿ ਹੋਰ ਵੀ ਹਾਂਜੀ ਹੈਗੇ ਆ ਜੀ ਬਹੁਤ ਸਾਰੀਆਂ ਐਗਜੈਂਪਲਾਂ ਆਪਣੇ ਜਿੱਥੋਂ ਆਏ ਹੈਗੇ ਜਿਹੜੇ ਭਾਰਤ ਤੋਂ ਉੱਥੋਂ ਹੀ ਲਾ ਲਓ ਬਹੁਤ ਸਾਰੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਨੇ ਜਿਹੜੇ ਲੀਡਰ ਲੋਕ ਹੁੰਦੇ ਨੇ ਉਹ ਦੂਜੇ ਕੰਟਰੀਆਂ 'ਚ ਬਣਾਉਂਦੇ ਹੁੰਦੇ ਆ ਆਪਣੀ ਇੱਧਰੋਂ ਮਨੀ ਕੱਢ ਕੇ ਦੂਜੀ ਬਣਾਉਂਦੇ ਆ ਪਰ ਜਿੱਥੋਂ ਤੱਕ ਮਾਰ ਕਾਰਨੀ ਉਹਨਾਂ ਦੀ ਗੱਲ ਆ ਉਹ ਪਹਿਲਾਂ ਹੀ ਇਹ ਨੀ ਵੀ ਅੱਜ ਜਾਇਦਾਦ ਬਣਾਈ ਹੈ ਪ੍ਰਧਾਨ ਮੰਤਰੀ ਬਣ ਕੇ ਤੇ ਇੱਧਰੋਂ ਕਾਲੀ ਉਹ ਪਹਿਲਾਂ ਹੀ ਅਮੀਰ ਬੰਦੇ ਆ ਬੜੇ ਵੱਡੇ ਬਿਜ਼ਨਸਮੈਨ ਆ ਟਕਰਾਅ ਅਮਰੀਕਾ ਨਾਲ ਚੱਲ ਰਿਹਾ ਪਰ ਐਸੈਟ ਅਮਰੀਕਾ ਦੇ ਵਿੱਚ ਹੈਗੇ ਨੇ ਕੰਪਨੀਆਂ ਚੱਲ ਰਹੀਆਂ ਹੈਗੀਆਂ ਇਹ ਸੱਚ ਹੈਗਾ ਜੀ
3: ਜੀ ਲਾਈਨ ਹੋਲਡ ਤੇ ਰੱਖੋ ਮੈਂ ਸਖਰਾਜ ਸਿੰਘ ਦੀ ਲਾਈਨ ਲਈ ਪਹਿਲਾਂ ਦੱਸ ਦੇਵਾਂ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਤੋਂ ਜਸਵੀਰ ਸਿੰਘ ਹੁੰਡਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਕੰਮ ਔਖਾ ਚੱਲ ਰਿਹਾ, ਬੈਂਕਰਪਸੀ ਵੱਲ ਜਾ ਰਹੇ ਹੋ ਤਾਂ ਜਸਵੀਰ ਹੁੰਡਲ ਸਾਹਿਬ ਨਾਲ ਸੰਪਰਕ ਕਰਿਓ, ਕਰਜ਼ਾ ਮਾਫ ਕਰਕੇ ਦਿੰਦੇ ਹਨ। 416-502-3100 ਇਹਨਾਂ ਦਾ ਨੰਬਰ ਹੈਗਾ, 416-502-3100 'ਤੇ ਜਸਵੀਰ ਹੁੰਡਲ ਸਾਹਿਬ ਨਾਲ ਸੰਪਰਕ ਕਰ ਲਿਓ। ਅਤੇ ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਇਹਨਾਂ ਦਾ ਘਰ ਵੇਚਣ ਅਤੇ ਖਰੀਦਣ ਦੇ ਵਿੱਚ, ਪੈਸੇ ਬਚਾਉਂਦੇ ਵੀ ਹਨ, ਪੈਸੇ ਬਣਾਉਂਦੇ ਵੀ ਹਨ, ਇਹਨਾਂ ਨੂੰ ਪਤਾ ਕਿਸ ਤਰ੍ਹਾਂ ਮਾਰਕੀਟ ਕਰਨਾ, ਕਿਸ ਤਰ੍ਹਾਂ ਤੁਹਾਡਾ ਘਰ ਵੇਚਣਾ, ਤਾਂ ਤੁਸੀਂ 416-357-9965 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਫਿਕਸ ਟਰੈਕਿੰਗ ਜਿਹੜੀ ਹੈਗੀ ਆ ਅਤੇ ਇਹਨਾਂ ਦੀ ਜਿਹੜੀ ਗੈਦਰਿੰਗ ਹੈਗੀ ਆ, ਰੈਲੀ ਕਹਿ ਲਵੋ, ਗੈਦਰਿੰਗ ਕਹਿ ਲਵੋ, ਇਹ ਸਪਤੰਬਰ ਦੀ 12 ਤਰੀਕ ਨੂੰ ਸਖਰਾਜ ਸੰਧੂ ਜੀ ਪਹੁੰਚ ਗਏ ਹਨ ਇਹਦੇ 'ਤੇ। ਸਖਰਾਜ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਐਨ ਸੰਧੂ ਸਾਹਿਬ।
6: ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ ਅਤੇ ਬਾਰੀਆ ਸਾਹਿਬ ਨੂੰ ਅਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਸਤਿਕਾਰ ਨਾਲ, ਸਤਿ ਸ਼੍ਰੀ ਅਕਾਲ। ਬਾਕੀ ਤੁਸੀਂ ਸਾਰੇ ਟਰੱਕਰਸ ਦੇ ਬਿਹਾਫ ਦੇ ਉੱਤੇ ਤੁਹਾਡਾ ਬਹੁਤ ਧੰਨਵਾਦ। ਸਾਡਾ ਆਪਣਾ ਮੀਡੀਆ ਹਾਊਸ ਆ ਵਿਰਾਸਤ ਮੀਡੀਆ, ਅਤੇ ਮੈਸੇਜ ਆ ਰਿਹਾ ਆ ਔਰ ਅਜੇ 1 ਸਪਤੰਬਰ ਤੋਂ ਕਾਊਂਟਡਾਊਨ ਸਟਾਰਟ ਆ। ਇਸ ਜਿਹੜਾ ਆਪਾਂ ਕਹਿ ਲਈਏ ਕਿ ਬਿਲਕੁਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਟਰੱਕਿੰਗ ਜਿਹੜੀ ਹੈਗੀ ਆ ਉਹ ਕਾਫੀ ਅਨਸਰਟਨਿਟੀ ਬਣੀ ਪਈ ਆ ਮਾਰਕੀਟ ਦੇ ਵਿੱਚ, ਤੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਸਾਰਾ ਕੁਛ ਟੈਰਫਸ ਜਿਹੜੇ ਆ, ਜਿਹੜੀਆਂ ਮੀਟਿੰਗਸ ਆ, ਟੇਬਲ ਟਾਕ ਆ, ਜਿਹੜੀ ਆ ਪੋਜ਼ਿਟਿਵ ਰਹੇ, ਤੇ ਇਹ ਇੰਡਸਟਰੀ ਜਿਹੜੀ ਬੈਕਬੋਨ ਕਹੀ ਜਾਂਦੀ ਆ ਇੱਥੇ ਆਪਣੇ ਕੈਨੇਡਾ ਦੀ ਤੇ ਨੌਰਥ ਅਮੈਰੀਕਾ ਦੀ, ਤੇ ਟ੍ਰੇਡ ਜਿਹੜਾ ਹੈਗਾ ਆ, ਜਿੱਦਾਂ ਬਾਰੀਆ ਸਾਹਿਬ ਨੇ ਦੱਸਿਆ ਕਿ ਕਾਫੀ ਵੱਡਾ ਬਿਲੀਅਨਸ ਡਾਲਰ ਦਾ ਟ੍ਰੇਡ ਆ ਇਹ, ਇਹਦੇ ਵਿੱਚ ਲੱਖਾਂ ਜੋਬਸ ਜਿਹੜੀਆਂ ਅਮੈਰੀਕਨ ਐਂਡ ਕੈਨੇਡੀਅਨ ਡਿਪੈਂਡ ਕਰਦੀਆਂ, ਤੇ ਇੰਡਸਟਰੀ ਦੀ ਆਸ ਕਰਦੇ ਹਾਂ ਕਿ ਇਹ ਵਧੀਆ, ਇਹਦਾ ਵਧੀਆ ਭਵਿੱਖ ਹਮੇਸ਼ਾ ਹੀ ਰਹੇ। ਔਰ ਇਸੇ ਚੀਜ਼ ਨੂੰ ਲੈ ਕੇ ਫਿਕਸ ਟਰੱਕਿੰਗ ਜਿਹੜੀ ਜੋ ਕੁਛ ਇੱਥੇ ਕੈਨੇਡਾ ਦੇ ਵਿੱਚ ਟਰੱਕਿੰਗ ਦੇ ਵਿੱਚ ਪਿਛਲੇ ਸਮੇਂ ਦੌਰਾਨ ਹੋਇਆ, ਜਾਂ ਜਿਸ ਤਰ੍ਹਾਂ ਬੈਂਕਰਪਸੀ ਦੇ ਵਿੱਚ ਕੰਪਨੀਜ਼ ਗਈਆਂ, ਜਾਂ ਬਹੁਤ ਛੋਟੇ ਛੋਟੇ ਫਲੀਟਸ ਨੇ ਬਹੁਤ ਸਾਰੀਆਂ ਜਿਹੜੀਆਂ ਲੂਪ ਹੋਲਸ ਲੱਭ ਕੇ ਸਿਸਟਮ ਦੀ ਜਿਹੜੀ ਬਾਂਹ ਮਰੋੜੀ ਆ, ਉਹ ਵੀ ਇੱਕ ਟਰੱਕਿੰਗ ਇੰਡਸਟਰੀ ਨੂੰ ਪਿੱਛੇ ਧੱਕਣ ਦੇ ਵਿੱਚ ਬਹੁਤ ਵੱਡਾ ਉਹਦਾ ਵੀ ਯੋਗਦਾਨ ਰਿਹਾ, ਵੱਖ ਵੱਖ ਪ੍ਰੋਵਿੰਸ ਦੇ ਵਿੱਚ ਓਪਰੇਟ ਕਰਨਾ, ਤੇ ਬਹੁਤ ਕੁਛ ਆ ਦੱਸਣ ਨੂੰ। ਬਸ ਇਸ ਸੰਦਰਭ ਦੇ ਵਿੱਚ ਬੜਾ ਵੱਡਾ ਹੁੰਗਾਰਾ ਮਿਲ ਰਿਹਾ ਆ, ਔਰ ਤਿੰਨੇ ਹੀ ਐਸੋਸੀਏਸ਼ਨ ਜਿਹੜੀਆਂ ਆ, ਕਿਉਂਕਿ ਨੈਸ਼ਨਲ ਟਰੱਕਰਸ ਵੀਕ ਆ, ਔਰ ਇਸ ਵੀਕ ਦੇ ਵਿੱਚ ਪੂਰੇ ਕ੍ਰੋਸ ਕੈਨੇਡਾ ਜਿਹੜਾ ਹੈਗਾ ਆ ਇਹ ਜਿਹੜਾ ਮੈਸੇਜ ਔਰ ਇਹ ਜਿਹੜੀਆਂ ਰੈਲੀਜ਼ ਜਿਹੜੀਆਂ ਹੋਰ ਵੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਹੋ ਰਹੀਆਂ, ਇਹਦੇ ਵਿੱਚ ਟੋਰਾਂਟੋ ਤੋਂ ਏਜ਼ਡ ਕੈਨੇਡੀਅਨ ਟਰੱਕਰ ਐਸੋਸੀਏਸ਼ਨ, ਜਸਟਿਸ ਫੋਰ ਟਰੱਕ ਡਰਾਈਵਰ, ਅਤੇ WCTA ਵੈਨਕੂਵਰ ਤੋਂ ਜਿਹੜੀ ਹੈਗੀ ਆ ਇਹਦੇ ਵਿੱਚ ਵੱਡੀ ਲੀਡ ਰਹਿ ਰਹੀ ਆ ਆਪਣੇ ਟਰੱਕਰਸ ਦੇ
3: ਜੀ,
6: ਟਰੱਕਰਸ ਨੂੰ ਆਪਣੇ ਜਿਹੜੇ ਵਿਕਟਮਸ ਆ ਉਹਨਾਂ ਨੂੰ ਅੱਗੇ ਲਾ ਕੇ, ਔਰ ਉਹਨਾਂ ਦੇ ਉੱਥੇ ਜਿਹੜੇ ਵਿਕਟਮਾਈਜ਼ ਹੋਏ ਆ ਟਰੱਕਿੰਗ ਦੇ, ਉਹ ਹੀ ਆਪਣੇ ਵਿਚਾਰ ਰੱਖਣਗੇ, ਉਹ ਹੀ ਬੋਲਣਗੇ। ਔਰ ਵੱਡਾ ਮੀਡੀਆ ਹਾਊਸ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਸ ਦਿਨ ਇਹਨੂੰ ਕਵਰ ਕਰਨ ਜਾ ਰਿਹਾ, ਔਰ ਲੇਬਰ ਸੈਕਟਰੀ ਆਫ ਸਟੇਟ, ਕਿਉਂਕਿ ਆਪਾਂ ਬਿਲੀਵ ਕਰਦੇ ਹਾਂ ਸਹੀ ਡੋਰ ਨੂੰ ਨੌਕ ਕਰਨਾ
3: ਜੀ,
6: ਔਰ ਅੱਜ ਸਮੇਂ ਦੀ ਲੋੜ ਆ ਕਿ ਫੈਡਰਲ ਲੇਬਰ ਮਿਨਿਸਟਰੀ ਦੇ ਜਿਹੜੇ ਲਾਜ਼ ਆ, ਜਾਂ ਜਿਸ ਤਰ੍ਹਾਂ CRA ਜਿਹੜਾ ਹੈਗਾ ਆ ਹੁਣ ਟਰੱਕਰਸ ਦੇ ਆਪਾਂ ਕਹਿ ਲਈਏ ਕਿ ਪਿੱਛੇ ਹੱਥ ਧੋ ਕੇ ਪਿਆ ਆ, ਅਨਸੈਸਰਲੀ ਹੋਰ ਬਹੁਤ ਸਾਰੇ ਵਿਚਾਰ ਉੱਥੇ ਹੋਣਗੇ। ਔਰ ਉਮੀਦ ਆ ਕਿ 12 ਤਰੀਕ ਨੂੰ ਬਹੁਤ ਵੱਡਾ ਇੱਕ ਟਰੱਕਰ ਦਾ ਇਕੱਠ ਕਰਨਗੇ। ਔਰ ਅਖੀਰ ਦੇ ਵਿੱਚ ਮੈਂ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਦੀ ਮੈਜੋਰਿਟੀ ਗਵਰਨਮੈਂਟ ਜਿਹੜੀ ਆ ਉਹਨਾਂ ਨੇ ਜਿਹੜੀਆਂ ਇਹ ਜਿਹੜੀਆਂ ਹੁਣ ਬਾਈ ਇਲੈਕਸ਼ਨ ਹੋਈਆਂ ਆ ਉਹਨਾਂ 'ਚ ਜਿੱਤ ਹਾਸਲ ਕੀਤੀ ਆ। ਔਰ ਇਹਦੇ ਵਿੱਚ ਇੱਕ ਗੱਲ ਇਹ ਵੀ ਦੇਖਣ ਸੁਣਨ ਨੂੰ ਮਿਲਦੀ ਆ, ਮੇਰਾ ਬਾਰੀਆ ਸਾਹਿਬ ਨੂੰ ਸਵਾਲ ਆ ਕਿ ਖੇਤਰੀ ਪਾਰਟੀ ਐਡੇ ਵੱਡੇ ਪੱਧਰ ਤੇ ਕੁਬੈਕ ਦੇ ਵਿੱਚ, ਬਲੈਕ ਕੁਬੈਕਵਾ ਦਾ ਐਡਾ ਵੱਡਾ ਹਮੇਸ਼ਾ ਉੱਥੇ ਦਬਦਬਾ ਰਿਹਾ ਆ, ਉਹ ਕਿਤੇ ਲਾਗੇ ਛਾਗੇ ਵੀ ਨਹੀਂ ਲੱਭੇ ਇਸ ਇਲੈਕਸ਼ਨ ਦੇ ਵਿੱਚ, ਪਲੀਜ਼ ਉਹਦੇ ਬਾਰੇ ਵੀ ਆਪਣੇ ਵਿਚਾਰ ਦਿਓ।
3: ਧੰਨਵਾਦ ਸੰਧੂ ਸਾਹਿਬ, ਤੇ ਫੇਰ ਦੱਸ ਦਈਏ ਇਹ ਰੈਲੀ ਜਿਹੜੀ ਹੋਣ ਜਾ ਰਹੀ ਹੈ, ਪਹੁੰਚਿਓ ਜ਼ਰੂਰ, ਹੁਣੇ ਆਪਣਾ ਇਹ ਟਾਈਮ ਬੁੱਕ ਕਰ ਲਵੋ, ਤੁਹਾਡੀ ਲੋੜ ਹੈਗੀ ਉੱਥੇ ਪਹੁੰਚਣ ਵਾਸਤੇ। ਬਾਜੇ ਸਾਹਿਬ, ਬਲੋਕ ਐਕਵਾ ਜਿਹੜੀ ਪਾਰਟੀ ਹੈਗੀ ਉਹਨੂੰ ਵੱਡਾ ਝਟਕਾ ਮਿਲਿਆ, ਕਿਉਂਕਿ ਜਿੱਥੇ ਲਿਬਰਲ ਉਹ ਸੀਟ ਕੰਜ਼ਰਵੇਟਿਵ ਕੋਲ ਖੋ ਕੇ ਲੈ ਗਏ।
4: ਬਿਲਕੁਲ, ਕਾਰਨ ਇਹ ਹੈਗਾ, ਇਹੀ ਆਪਾਂ ਇਹੀ ਗੱਲ ਕਰ ਰਹੇ ਸੀ, ਗੱਲ ਕੰਜ਼ਰਵੇਟਿਵ ਦੇ ਪਿੱਛੇ ਜਾਣ ਦੀ ਨਹੀਂ ਹੈਗੀ
3: ਜੀ,
4: ਗੱਲ ਇਹ ਹੈਗੀ ਆ ਕਿ ਕੋਈ ਵੀ ਸਿਆਸੀ ਪਾਰਟੀਆਂ ਨੇ ਉਹ ਜਿਹੜਾ ਇੱਕ ਦੇਸ਼ ਦੇ ਜਿਹੜੇ ਹਾਲਾਤ ਬਣ ਗਏ ਆ, ਠੀਕ ਹੈ ਨਾ, ਉਹਦੇ ਅਕੋਰਡਿੰਗਲੀ ਹੀ ਉਹਦੇ ਵਿੱਚ ਕਿਊਬੈਕ ਆਉਂਦਾ ਜੀ, ਕਿਊਬੈਕ ਪਾਰਟੀ ਬਲੋਕ ਕਿਊਬਕ ਆਉਂਦੀ ਆ, ਬਲੋਕ ਕਿਊਬ ਦਾ ਚੰਗਾ ਵਧੀਆ ਹੋਲਡ ਹੈਗਾ, ਤਾਂ ਹੁਣ ਫਿਰ ਇਹਦਾ ਮਤਲਬ ਇਹ ਆ ਕਿ ਅੱਜ ਲੋਕ ਜਦੋਂ ਅਣਸੁਰੱਖਿਅਤ ਮਹਿਸੂਸ ਕਰਦੇ ਹੋਣ, ਫਿਰ ਚਾਹੇ ਖੇਤਰੀ ਪਾਰਟੀ ਹੋਏ ਚਾਹੇ ਫੈਡਰਲ ਪਾਰਟੀ ਹੋਏ, ਵਿਰੋਧੀ ਪਾਰਟੀਆਂ ਦੀ ਗੱਲ ਕਰਦਾ ਵਾ, ਹਾਲੇ ਤੱਕ ਕੋਈ ਏਦਾਂ ਦਾ ਕਾਰਨ ਨਹੀਂ ਲੱਭਦਾ ਕਿ ਲੋਕ ਅਜੇ ਬਿਲਕੁਲ ਮਾਰਗ ਕਾਰਨੀ ਦਾ ਪੱਲਾ ਛੱਡ ਕੇ ਤਾਂ ਕਿਸੇ ਹੋਰ ਆਪਸ਼ਨ ਨੂੰ ਲੈ ਕੇ ਚੱਲਣ। ਕਿਉਂਕਿ ਵਜ੍ਹਾ ਇਹ ਆ ਵੀ ਦੇਸ਼ ਦੇ ਹਾਲਾਤ ਬੜੇ ਔਖੇ ਚੱਲਣ ਡੇ ਤੇ ਲੋਕਾਂ ਦੇ ਵੀ ਪਰਸਨਲੀ ਬੜੇ ਔਖੇ ਚੱਲਣ ਡੇ ਆ, ਪਰਸਨ ਟੂ ਪਰਸਨ ਵੀ, ਠੀਕ ਹੈ ਜੀ। ਤਾਂ ਉਹਨਾਂ ਹਾਲਾਤਾਂ ਤੋਂ ਹੀ ਡਰ ਦੇ ਵਿੱਚੋਂ ਨਿਕਲਿਆ, ਆਪਣੀ ਸਿਕਿਉਰਿਟੀ ਨੂੰ ਲੈ ਕੇ, ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਲੈ ਕੇ ਇਹ ਨਤੀਜੇ ਆਏ ਆ ਜੀ। ਉਹਦੇ ਚਾਹੇ ਬਲੌਕ ਕਿਊਬਕ ਹੈ ਚਾਹੇ ਕੰਜ਼ਰਵੇਟਿਵ ਹੈ, ਅਸਲ ਜਿਹੜੀ ਤਸਵੀਰ ਹੈ ਕੋਈ ਸਮਾਂ ਪੈ ਕੇ ਫਿਰ ਕਲੀਅਰ ਹੋਊਗੀ ਕਿ ਸਿਆਸੀ ਪਾਰਟੀਆਂ ਦੀ ਅਸਲ ਸਿਚੁਏਸ਼ਨ ਜਿਹੜੀ ਲੋਕਾਂ ਦੇ ਮਨਾਂ ਚ ਉਹ ਕੀ ਹੈ ਜੀ। ਜੀ
3: ਇਹ ਨਾ ਕਦੇ ਕੰਮ ਹੋਏ ਬਾਰਿਸ਼, ਮੈਂ ਤੁਹਾਨੂੰ ਕਿਹਾ ਸੀਗਾ ਬੇਕਾਰਨੀ ਤਾਂ ਇੱਥੇ ਆਹੀ ਕੁਛ ਕਰੂਗਾ, ਕਿਤੇ ਨਾ ਹੋਵੇ ਕੋਈ ਟ੍ਰੇਡ ਡੀਲ ਨਾ ਹੋਵੇ, ਮੁੜ ਕੇ ਫਿਰ ਇਕੋਨਮੀ ਡਿੱਗ ਪਵੇ ਤੇ ਨਾ ਉੱਠੇ। ਸੋ ਲੋਕੀ ਅਡੀਕ ਕਰਦੇ ਹਨ ਵੀ ਭਾਵੇਂ ਪੀਰ ਪੋਲੀਵਰ ਨੇ ਬੜੀ ਤਕ ਧਰਲੇਦਾਰ ਆਵਾਜ਼ ਉਠਾਈ ਸੀਗੀ, ਆਪਣੇ ਸਵਾਲਾਂ ਦੇ ਜਵਾਬ ਮੰਗਦਾ ਸੀਗਾ, ਪਰ ਟਰੰਪ ਕਰਕੇ ਮਾਰਕ ਕਾਰਨੀ ਨੇ ਜਿੱਤ ਪ੍ਰਾਪਤ ਕੀਤੀ। ਉਸ ਵੇਲੇ ਮੈਨੂੰ ਚੇਤਾ ਲੋਕਾਂ ਨੇ ਇੱਥੇ ਭਿੰਡੀਆਂ ਤੋਰੀਆਂ ਵੇਚਣ ਵਾਲੇ ਸਦਾ ਹੀ ਗਾਰਡਨ ਵਿੱਚ ਫਿਰਦੇ ਰਹਿੰਦੇ ਆ, ਕਈ ਆਂਟੀਆਂ ਫਿਰਦੀਆਂ ਸੀਗੀਆਂ ਤੇ ਬੜੇ ਪੈਸੇ ਦੇ ਕੇ ਇਹਨਾਂ ਨੇ ਸੀਟਾਂ ਲਈਆਂ, ਬੜੀ ਮਿਹਨਤ ਕੀਤੀ, ਲੱਗਦਾ ਵੀ ਜਿੱਤ ਪੱਕੀ ਪ੍ਰਾਪਤ ਹੈਗੀ ਆ। ਤੇ ਉਸ ਤੋਂ ਬਾਅਦ ਬਸ ਉਹ ਵੀ ਗਲ ਗਈਆਂ, ਭਿੰਡੀਆਂ ਤੋਰੀਆਂ ਵੀ ਗਲ ਗਈਆਂ ਤੇ ਜਿੱਤ ਵੀ ਨਹੀਂ ਪ੍ਰਾਪਤ ਹੋਈ। ਪਰ ਹਾਂ, ਪੀਰ ਪੌਲ ਮੈਂ ਜ਼ਰੂਰ ਲਾਈਕ ਕਰਦਾ ਕਿਉਂਕਿ ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ, ਸਵਾਲ ਉਠਾਉਣੇ ਬੜੇ ਜ਼ਰੂਰੀ ਹੁੰਦੇ ਆ। ਕਈ ਵਾਰੀ ਜੋਸ਼ ਵਿੱਚ ਆ ਜਾਂਦੇ ਹਨ ਪਰ ਸਵਾਲ ਉਹਨਾਂ ਦੇ ਵੈਲਿਡ ਹੁੰਦੇ ਆ ਅਤੇ ਜਵਾਬ ਮੰਗਦੇ ਹਨ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ, ਮੈਂ ਦੱਸ ਦਿੰਦਾ 416-837-1515 ਸਟੂਡੀਓ ਨੰਬਰ ਹੁੰਦੇ ਆ, 416-837-1515 'ਤੇ ਕਾਲ ਕਰ ਸਕਦੇ, ਇੱਕ ਲਾਈਨ ਮਿਲ ਸਕਦੀ ਹੈਗੀ ਆ। ਪਹਿਲਾਂ ਮੈਂ ਇੱਕ ਕਾਲ ਹੀ ਲੈਵਾਂ, ਫਿਰ ਖਬਰੇ ਬਹੁਤ ਸਾਰੀਆਂ ਕਵਰ ਕਰਨੀ ਆ। 8731 ਤੁਸੀਂ ਏਅਰ 'ਤੇ ਹੋ ਜੀ।
7: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ
7: ਜੀ, ਬੋਲਦਾ ਜੀ।
3: ਦਵਿੰਦਰ ਪਵਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਪੈਸੇ ਧੇਲੇ ਦੀ ਲੋੜ ਪੈ ਜਾਵੇ ਤਾਂ ਨੰਬਰ 6478887311 'ਤੇ ਗੱਲਬਾਤ ਕਰ ਲਿਓ। ਪੈਸੇ ਮਿਲ ਜਾਂਦੇ ਹਨ ਅਤੇ ਕੀ ਕੁਛ ਚਾਹੀਦਾ ਉਹ ਦੱਸ ਦੇਣਗੇ। ਦਵਿੰਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ ਅਤੇ ਵਧਾਈ ਦੇਣਾ ਚਾਹੁੰਦੇ ਹੋ ਲਿਬਰ ਨੂੰ?
7: ਬਿਲਕੁਲ ਜੀ, ਲਿਬਰਲ ਨੂੰ ਵਧਾਈ ਤਾਂ ਦੇ ਦਿੰਦੇ, ਪਰ ਲਿਬਰਲ ਵਾਲੇ ਕੋਈ ਕਾਰਨ ਨਾ ਕਿ ਜਿਹੜਾ ਟੈਕਸ ਦਾ ਕੰਮ ਕੇ ਪਾਸੇ ਲਾਉਣਗੇ, ਫਿਰ ਹੀ ਹੈ ਜੀ ਵਧਾਈਆਂ ਤਾਂ ਦਿੰਦੀਆਂ।
3: ਜੀ ਵੈਲ ਸੈਡ, ਵੈਲ ਸੈਡ ਜੀ। ਗੋ ਹੈਡ, ਜਾਣਕਾਰੀ ਦੇਵੋ ਆਪਣੀ ਪਲੀਜ਼।
7: ਤੇ ਬਿਲਕੁਲ ਜੀ, ਬਾਕੀ ਜਿਹੜੀ ਆਪਾਂ ਮੌਰਗੇਜ ਗੱਲ ਬਾਰੇ ਗੱਲ ਕਰਾਂਗੇ ਥੋੜੀ ਜੀ। ਕੱਲ ਹੀ ਕਿਸੇ ਮੌਰਗੇਜ ਕਲੋਜ਼ ਕੀਤੀ ਹੈ, ਕਿਉਂਕਿ ਆਪਾਂ ਜਿਹੜੀ ਗੱਲਬਾਤ ਕਰੀਦੀ ਹੈ ਜਿਹੜੇ ਤੱਥਾਂ ਦੇ ਆਧਾਰ ਹੁੰਦੀ ਹੈ, ਜਿਹੜਾ ਕੰਮ ਕਰੀਏ ਉਹਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ ਜੀ।
3: ਜੀ,
7: ਕਿਉਂਕਿ ਉਹਨਾਂ ਦੀ ਬੈਂਕ ਨੇ ਰਿਨਿਊਅਲ ਕਰਨ ਤੋਂ ਨਾ ਕਰ ਦਿੱਤੀ ਸੀ, ਕਾਰਨ ਕੋਈ ਵੀ ਹੋ ਸਕਦਾ, ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਲੈਟਰਸ ਬੈਂਕਾਂ ਤੋਂ ਆ ਰਹੀਆਂ ਕਿ ਜਿਹੜੀਆਂ ਮੌਰਗੀਆਂ ਪਿੱਛੇ ਹੋਈਆਂ, ਚਾਹੇ ਟਰਮ ਤੁਹਾਡੀ 3 ਸਾਲ ਚਾਹੇ 5 ਸਾਲ ਦੀ, ਉਹ ਟਰਮ ਪੂਰੀ ਹੋ ਜਾਂਦੀ ਹੈ। ਸੇਮ ਬੈਂਕ ਕਈ ਦਫ਼ਾ ਕਹਿ ਦਿੰਦੀ ਹੈ ਕਿ ਅਸੀਂ ਤੁਹਾਡੀ ਮੌਰਗੇਜ ਰਿਨਿਊ ਨਹੀਂ ਕਰਨੀ, ਤੁਸੀਂ ਆਪਣੀ ਮੌਰਗੇਜ ਸਾਡੇ ਤੋਂ ਮੂਵ ਕਰ ਲਓ। ਇਸੇ ਤਰ੍ਹਾਂ ਇਹਨਾਂ ਦੇ ਨਾਲ ਵੀ ਹੋ ਰਹੀ ਸੀ ਗੱਲਬਾਤ, ਤੇ ਉਹਨਾਂ ਨੂੰ ਕਿਸੇ ਹੋਰ ਲੈਂਡਰ ਤੋਂ ਹੁਣ ਮੌਰਗੇਜ ਤੋਂ ਆ ਕੇ ਦਿੱਤੀ ਹੈ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ 'ਚ ਹੈਗੇ ਆ ਕਿ ਉਹਨਾਂ ਨੇ ਕੋਈ ਵੀ ਲੈਟਰ ਰਿਸੀਵ ਕੀਤੀ ਹੈ ਬੈਂਕ ਤੋਂ ਕਿ ਅਸੀਂ ਮੌਰਗੇਜ ਰਿਨਿਊ ਨਹੀਂ ਕਰਨੀ, ਤਾਂ ਤੁਸੀਂ ਕਾਲ ਕਰ ਲਓ, ਅਸੀਂ 60+ ਲੈਂਡਰਸ ਦੇ ਨਾਲ ਕੰਮ ਕਰਦੇ ਹਾਂ, ਤੁਹਾਡੇ ਕਿਤੇ ਨਾ ਕਿਤੇ ਜ਼ਰੂਰ ਮੌਤ ਕਰਵਾ ਕੇ ਦੇਵਾਂਗੇ ਜੀ। ਕਾਲ ਕਰਨ ਲਈ ਨੰਬਰ ਹੈ 6479888731। ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ, ਅਕੁਟੀ 'ਚ ਪੈਸਾ ਪਿਆ ਹੈ, ਤਾਂ ਉਹਨੂੰ ਅਜਾਈ ਨਾ ਗਵਾਓ, ਉਹਦੇ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖੋ। ਕੈਨੇਡਾ ਦੇ ਵਿੱਚ ਕੋਈ ਨਹੀਂ ਕਿਸੇ ਦੀ ਬਾਂਹ ਫੜਦਾ, ਜਦੋਂ ਪੈਸੇ ਧੇਲੇ ਲੋੜ ਪੈਂਦੀ ਹੈ ਸਭ ਮੂੰਹ ਵੱਟ ਲੈਂਦੇ ਆ। ਤੁਹਾਡੇ ਕੋਲ ਆਪਣਾ ਪੈਸਾ ਪਿਆ ਹੈ, ਉਹਨੂੰ ਜਦੋਂ ਤੇ ਜਿੰਨਾ ਵਰਤੋਂਗੇ ਉਦੋਂ ਹੀ ਉਹਦੇ 'ਤੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਹੈ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਪੀਜ਼ਾ ਸ਼ੋਪ ਰਨ ਕਰ ਰਹੇ ਹੋ, ਉਹਦਾ ਓਵਨ ਡਬਲ ਟੈਕਰ ਕਰਾਉਣਾ ਹੈ, ਟ੍ਰਿਪਲ ਟੈਕਰ ਕਰਾਉਣਾ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ, ਉਹਦਾ ਵੀ ਅਸੀਂ ਲੋਨ ਕਰਕੇ ਦੇ ਸਕਦੇ ਹਾਂ ਜੀ। ਇਹ ਤੋਂ ਇਲਾਵਾ ਜੇ ਹੋਰ ਵੀ ਕੋਈ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਹੈ, ਬਿਜ਼ਨਸ ਲੋਨ ਕਰਾਉਣਾ, ਤਾਂ ਵੀ ਕਾਲ ਕਰਨ ਲਈ ਨੰਬਰ ਹੈ 6479888731। 647-988-8731। ਹਮੇਸ਼ਾ ਇਹ ਗੱਲ ਕਹਿ ਦੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ। ਬਹੁਤ ਬਹੁਤ ਧੰਨਵਾਦ,
3: ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੋਰਟ ਐਂਡ ਸਵੀਟ, ਆਈ ਲਾਈਕ ਇਟ। ਦਵਿੰਦਰ ਸਿੰਘ ਪਵਾਰ ਕਹਿੰਦੇ ਹਨ ਵੀ ਮੌਰਗੇਜ ਚਾਹੀਦੀ ਆ, ਕੋਈ ਪੈਸਾ ਧੇਲਾ ਚਾਹੀਦਾ, 6479888731 ਤੇ ਇਹਨਾਂ ਨਾਲ ਗੱਲਬਾਤ ਕਰ। ਲਾਈਨਾਂ ਮੇਰੇ ਸਾਰੇ ਗੋਸਲ ਸਾਹਿਬ ਤੁਹਾਡੀ ਵੀ ਗਾਲ ਲੈਂਦੇ ਆ, 4146 ਆ ਜਾਓ ਜੀ, ਵਧਾਈ ਦੇਵੋ ਜੀ। ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
8: ਦੇਖੋ ਤੰਬਰ ਸਾਹਿਬ ਬਧਾਈ ਤੋਂ ਕਿਆ ਦੇਣੀ ਹੈ ਲੋਕੋ ਕੀ ਜਬ ਨੌਕਰੀਆਂ ਜਾਏਗੀ ਨਾ ਕਲੀਅਰਲੀ ਤਬ ਪਤਾ ਚਲੇਗਾ ਇਹ ਝੂਠ
3: ਨਹੀਂ ਉਹ ਤਾਂ ਬਾਅਦ ਚ ਪਤਾ ਲੱਗਣਾ ਕਈ ਵਾਰੀ ਵਿਆਹ ਕਰਾਂਗੇ ਬੋਟੀ ਘਰ ਲੈ ਕੇ ਫਿਰ ਬਾਅਦ ਚ ਪਤਾ ਕਿੰਨੀ ਕੁੱਟ ਪੈਂਦੀ ਬੰਦੇ ਦੀ ਪਰ ਹੁਣ ਤਾਂ ਵਧਾਈ ਦੇ ਦੋ ਨਾ ਹੁਣ ਤਾਂ ਵਧਾਈ ਦੇ ਦੋ ਉਹਨੇ ਜਿੱਤ ਪ੍ਰਾਪਤ ਕੀਤੀ ਸੰਧੂ ਸਾਹਿਬ ਵੀ ਵਧਾਈ ਦੇ ਗਏ ਹਨ
8: ਜੋ ਤੋਂ ਲਿਬਰਲ ਕੀ ਸੀ ਪੱਕੀ ਸੀ ਉਹ ਜੋ ਤੀਸਰਾ ਵਾਲਾ ਰਿਹਾ ਦੇਖੋ ਤੰਬਰ ਸਾਹਿਬ ਸਾਤ ਸਾਤ ਸੀਟ ਖਾਲੀ ਹੈ ਸੈਵਨ ਉਹਨੇ ਤਿੰਨ ਤੇ ਕਿਉਂ ਇਲੈਕਸ਼ਨ ਕਰਵਾਇਆ ਜੋ ਸਾਰਾ ਦੋ ਤੋਂ ਪੱਕਾ ਲਿਬਰਲ ਕੀ ਸੀਟ ਹੈਗੀ ਉਹ ਜੋ ਤੀਸਰੇ ਕਾ ਜੋ ਸਾਰਾ ਪੈਸਾ ਨਾ ਇੱਕ ਜਗ੍ਹਾ ਝੋਕ ਦਿਆ
3: ਗੱਲ ਸੁਣਿਓ ਔਰ ਤੁਸੀਂ ਕਹਿੰਦੇ ਸੀ ਨਾ ਮੈਂ ਰਿਸਪੈਕਟ ਨਾਲ ਗੱਲ ਤੁਸੀਂ ਕਹਿੰਦੇ ਦੋ ਤਾਂ ਪੱਕੀ ਸੀ ਪੱਕੀ ਕਿੱਦਾਂ ਹੋ ਸਕਦੀ ਹੈ ਜੇ ਲੋਕੀ
8: ਕਾਰਨੀ
3: ਨੂੰ ਜੇ ਲੋਕੀ ਕਾਰਨੀ ਨੂੰ ਨਹੀਂ ਲਾਈਕ ਕਰਦੇ ਫਿਰ ਤਾਂ ਦੂਸਰੇ ਪਾਸੇ ਵੋਟ ਪਾ ਸਕਦੇ ਸੀਗੇ
8: ਨਹੀਂ ਦੋ ਤੋਂ ਸਾਰੀ ਦੁਨੀਆਂ ਕੋ ਪਤਾ ਹੈ ਕਿ ਦੋ ਲਿਬਰਲ ਕੀ ਸੀਟ ਹੈਗੀ ਪੱਕੀ ਔਰ ਜੋ ਜੋ ਕਿਸੀ ਨੇ ਤਿੰਨ ਤਿੰਨ ਕਿਸ਼ਤੋਂ ਮੈਂ ਕਰਾਤਾ ਨਾ ਉਹ ਤੀਨੋਂ ਕਾ ਜੋ ਫੰਡਿੰਗ ਹੈ ਉਹ ਇਸੀ ਜਗ੍ਹਾ ਪੇ ਝੋਂਕ ਦੇਣਾ ਹੈ ਇਹ ਹੈਗਾ ਜੀ ਬਾਕੀ ਦੇਖੋ ਤਾਜ਼ੀ ਸਫ਼ਰ ਇਹ ਹੈਗੀ ਕਿਊਬੈਕ ਤੋਂ ਨੌਕਰੀਆਂ 400 ਕੰਪਨੀ ਬੰਦ ਹੋ ਰਹੀ ਹੈਗੀ ਦੂਸਰਾ ਉਹ ਵਿੰਸਰ ਮੇ ਸੈਲੈਂਟਿਸ ਪਲਾਂਟ ਕੋ ਦੋ ਹਫ਼ਤੇ ਕੇ ਲਈ ਬੰਦ ਕਰ ਦਿਆ ਗਿਆ ਹੈ ਔਰ ਕਹਾ ਗਿਆ ਤੁਮਕੋ ਬਤਾਏਂਗੇ ਔਰ ਤੀਸਰਾ ਇਹ ਹੈ ਵੋ WSIB ਕਾ ਆਫਿਸ ਵਿੰਸਰ ਮੇ ਉਹ ਵੀ ਬੰਦ ਹੋ ਗਿਆ
3: ਬੰਦ ਹੋ ਰਹੀਆਂ ਹਨ ਖੁੱਲ ਵੀ ਰਹੀਆਂ ਹਨ ਪਰ ਬੰਦ ਵੀ ਹੋ ਰਹੀਆਂ ਹਨ ਪਰ ਅਜੇ ਤਾਂ ਵਧਾਈ ਦੇ ਰਹੇ ਵਧਾਈ ਨਹੀਂ ਦਿੱਤੀ ਬਾਰੀਆ ਸਾਹਿਬ ਕਈ ਪੱਕੇ ਦੁਸ਼ਮਣ ਹੁੰਦੇ ਹਨ ਮੇਰੇ ਸਾਰੇ ਪ੍ਰੇਮੀ ਹਨ ਆਈ ਲਵ ਆਲ ਦੀਜ਼ ਗਾਇਜ਼ ਯੂ ਨੋ ਸਾਰੇ ਹੀ ਇਨਸਾਨ ਹਨ ਆਪਾਂ ਚੰਗਾ ਮਨ ਦੀ ਕੋਸ਼ਿਸ਼ ਕਰੀਏ ਮੈਂ ਨਹੀਂ ਕਹਿੰਦਾ ਕੋ ਮਾੜਾ ਹੈਗਾ ਸੋ ਜਿੱਥੇ ਵਧਾਈ ਵਧੀ ਸਕਦਾ ਸੰਧੂ ਸਾਹਿਬ ਨੇ ਕਿੰਨੀ ਵਧੀਆ ਵਧਾਈ ਦਿੱਤੀ ਆ ਭਾਵੇਂ ਉਹ ਕੰਜ਼ਰਵੇਟਿਵ ਹਨ ਪਰ ਫਿਰ ਵੀ ਉਹ ਵਧਾਈ ਦੇ ਕੇ ਗਏ ਹਨ ਬੜੀ ਮਿਹਨਤ ਕਰਦੇ ਹਨ ਅਤੇ ਨਾਲ ਦੀ ਨਾਲ ਜਿਹੜਾ ਅਵੈਲਟ ਰੱਖਣੇ ਸੌਖੇ ਨਹੀਂ ਹੁੰਦੇ ਬੜੇ ਔਖੇ ਹੁੰਦੇ ਟਾਈਮ ਕੱਢਣਾ ਘਰੋਂ ਦੂਰ ਰਹਿਣਾ ਮੈਨੂੰ ਪਤਾ ਮੈਂ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਇਹਨਾਂ ਦੀ ਵਾਈਫ ਕਹਿੰਦੀ ਕਦੋਂ ਘਰ ਪਹੁੰਚਦੇ ਕਹਿੰਦੀ ਰਾਤ ਦਿਨ ਕਹਿੰਦੀ ਫੋਨ 'ਤੇ ਲੱਗੇ ਰਹਿੰਦੇ ਆ ਵੀ ਲੋਕਾਂ ਵਾਸਤੇ ਮੈਨੂੰ ਚੰਗਾ ਲੱਗਦਾ ਕੋਈ ਲੋਕਾਂ ਵਾਸਤੇ ਕੋਈ ਜ਼ਿੰਦਗੀ ਜੀਂਦਾ ਨਾ ਕਿਸੇ ਹੋਰ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦਾ ਰਿਜ਼ਲਟ ਮਾੜੇ ਹਨ ਚੰਗੇ ਹਨ ਪਰ ਐਟਲੀਸਟ ਕੋਸ਼ਿਸ਼ ਤਾਂ ਲੱਗੇ ਹੋਏ ਕਰਨ ਤੋ ਬਾਰੀ ਸਾਹਿਬ ਮੈਂ ਗੋਸਲ ਸਾਹਿਬ ਨੂੰ ਵੀ ਲੈ ਜਾਂਦਾ ਅਤੇ ਇੱਕ ਕਾਲਾ ਹੋਰ ਗੋਸਲ ਸਾਹਿਬ ਤੁਸੀਂ ਵੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
9: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਲਿਬਰਾਂ ਨੂੰ ਵਧਾਈਆਂ ਜੀ ਪਹਿਲਾਂ ਤਾਂ ਨਾ
3: ਜੀ
9: ਤੇ ਡੱਗ ਫੁੱਟ ਦੀਆਂ ਉਦਣ ਬਾਈ ਵਧਾਈਆਂ ਮੰਗਦਾ ਸੀ ਉਹ ਤਾਂ ਜੀ ਕੋਰਟ ਨੇ ਰੋਕ ਲਾਤੀ ਉਹਦੇ ਫੈਸਲੇ ਤੇ ਉਹਦੇ ਵਿੱਚ ਹੀ ਰਹਿ ਗਈਆਂ ਡੱਗ ਫੁੱਟ ਦੀਆਂ ਵਧਾਈਆਂ ਜੀ ਉਹ ਵਾਪਸ ਲੈਣੀਆਂ ਉਤੋਂ
3: ਜੀ
9: ਕੋਈ ਵੀ ਵਧਾਈਆਂ ਦੇ ਗਿਆ ਤੁਹਾਡੀ ਏਅਰ ਤੇ ਆ ਗਏ
3: ਗੱਲ ਪਤਾ ਕੀ ਹੈ ਗੋਸਲ ਸਾਹਿਬ ਗੁਰਜੀਤ ਜੀ ਮੈਂ ਗੱਲ ਦੱਸਾਂ ਨਾ ਉਦੋਂ ਮੈਂ ਵੀ ਕਿਹਾ ਸੀਗਾ ਕਿਉਂਕਿ ਜਿਹੜੀ ਕੈਸ਼ ਬੇਲ ਹੈ ਨਾ ਜਿਹਨਾਂ ਬੰਦੇ ਕੋਲ ਪੈਸੇ ਉਹ ਕਿੱਦਾਂ ਬਾਹਰ ਨਿਕਲੂਗੇ ਇਹ ਰੂਲ ਵਿੱਚ ਲੂਪ ਹੋਲ ਬਹੁਤ ਆ
9: ਹਾਂਜੀ ਇਹ ਤਾਂ ਡੱਗ ਫੋੜ ਐਵੀ ਉਹ ਫੈਡਰਲ ਗੌਰਮੈਂਟ ਕਾਨੂੰਨ ਲਿਆ ਰਹੀ ਆ ਉਹਦੇ ਉੱਪਰ ਦੀ ਐਵੀ ਲੱਤਾਂ ਧਾਰਨ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਲੱਗਦਾ ਕਿ ਮੈਂ ਪੋਲੀਵਾਰ ਦੀ ਜਗ੍ਹਾ ਤੇ ਚੱਲ ਜਾਊਂਗਾ ਹਨਾ
3: ਜੀ
9: ਇਹ ਕਰ ਰਿਹਾ ਹਨਾ ਬਾਕੀ ਭਾਜੀ ਇਹ ਕੰਪਨੀਆਂ ਜਿਹੜੀਆਂ ਬੰਦ ਹੋ ਰਹੀਆਂ ਪਹਿਲੀ ਵਾਰ ਨੀ ਹੋਈਆਂ 2008 ਚ ਬਹੁਤ ਮਸੀਕੋ ਮਿਸ਼ੀਗਨ ਅਡਿਆਨਾ ਜਿੱਧਰ ਮੂਵ ਹੋਈਆਂ ਸੀ ਅਮਰੀਕਾ ਚ ਹਨਾ ਇਹ ਜਦੋਂ ਰਿਸੈਸ਼ਨ ਆਉਂਦਾ ਇਹ ਚੀਜ਼ ਹੁੰਦੀ ਆ ਦੁਨੀਆ ਤੇ ਇਹ ਗੌਰਮੈਂਟ ਵੀ ਚਾਹੁੰਦੀ ਹੁੰਦੀ ਆ ਵੀ ਜੇ 50 ਕੰਪਨੀਆਂ ਖੁੱਲੀਆਂ 50-25 ਕੁ ਬੰਦ ਹੋ ਜਾਣ 25 ਕੇ ਵਜਣ ਨਵੇਂ ਬੰਦੇ ਆਉਣ ਮਾਰਕੀਟ ਚ ਤੇ ਨਵੇਂ ਪਲੇਅਰ ਇਹ ਨਹੀਂ ਮਾਰਕੀਟ ਚ ਲੈ ਕੇ ਆਉਣੇ ਆ ਜੀ ਪੁਰਾਣਿਆਂ ਨੂੰ ਕੱਢਣਾ ਹੁੰਦਾ ਇਹਨਾਂ ਨੇ ਇਹ 15 ਸਾਲ ਬਾਅਦ ਰੀਸੈਟ ਕਰਦੇ ਹੀ ਹੈ ਤੇ ਸਿਸਟਮ ਇੱਦਾਂ ਹੀ ਚੱਲਦਾ ਇਹਨਾਂ ਮੁਲਕਾਂ ਦਾ ਨਾ ਬਾਕੀ ਕਰਨੀ ਸਾਹਿਬ ਨੂੰ ਵਧਾਈਆਂ ਜੀ ਜੇ ਚੰਗਾ ਕੰਮ ਕੀਤਾ ਤਾਂ ਹੀ ਗੋਰਿਆਂ ਨੇ ਵੋਟਾਂ ਪਾਈਆਂ ਉੱਥੇ ਕਿਹੜਾ ਸਾਡੇ ਦੇਸੀ ਸੀ ਵੋਟਾਂ ਪਾਉਣ ਵਾਲੇ ਹਨਾ
3: ਜੀ ਧੰਨਵਾਦ ਤੁਹਾਡਾ
9: ਜੀ ਗੋਰਿਆਂ ਨੇ ਜਿਤਾਇਆ ਜੀ
3: ਹੋਰ ਕੋਈ ਸਵਾਲ ਪੁੱਛਣਾ ਹੋਵੇ ਬਾਰੀ ਸਾਹਿਬ ਲਾਈਨ ਤੇ ਹਨ ਲਾਈਨਾਂ ਮੇਰੇ ਹੋਰ ਵੀ ਬਿਜ਼ੀ ਹਨ ਧੰਨਵਾਦ ਤੁਹਾਡਾ ਕਾਲ ਕਰਨ ਦਾ ਤੇ ਲਓ ਜੀ ਜਿੱਥੇ ਟਰੰਪ ਨੇ ਟ੍ਰੇਡ ਵਾਰ ਡਿਕਲੇਅਰ ਕੀਤਾ ਹੈਗਾ ਸਪੈਸ਼ਲੀ ਅੰਟੇਰੀਓ ਤੇ ਉਧਰੋਂ ਡੱਗ ਫੋੜ ਆਪਣੀਆਂ ਨਵੀਆਂ ਸਬਵੇ ਕਾਰਾਂ ਕਿੱਥੇ ਬਣਾ ਰਹੇ ਹਨ ਮੈਰੀਲੈਂਡ ਦੇ ਵਿੱਚ ਤੇ ਟੀਚਰ ਨੇ ਜਿਹੜੇ ਕਲਾਸਰੂਮ ਦਾ ਸਮਾਨ ਖਰੀਦਣਾ ਉਹ ਮੈਕਰੋਂਡ ਟੇਬਲ ਵਾਲਿਆਂ ਤੋਂ ਖਰੀਦ ਰਹੇ ਹਨ ਮੈਂ ਕੁਛ ਨਹੀਂ ਕਹਿਣਾ ਹੋਰ ਕੁਛ ਨਹੀਂ ਕਹਿਣਾ ਫਿਰ ਤੁਸੀਂ ਲਾਈਨਾਂ ਬਿਜ਼ੀ ਕਰ ਦੇਣੀਆਂ ਬਾਰੀਆ ਸਾਹਿਬ ਗੋਸਲ ਸਾਹਿਬ ਦਾ ਕੋਈ ਜਵਾਬ ਦੇਣਾ ਗੁਰਜੀਤ ਦਾ ਅਤੇ ਉਹ ਤੋਂ ਬਾਅਦ ਮੈਂ ਕਾਫੀ ਸਾਰੀਆਂ ਖਬਰਾਂ ਹੋਰ ਵੀ ਲੈ ਕੇ ਆਣੀਆਂ ਇਸ ਮੌਸਮ ਵੀ ਸੰਦੇਸ਼ ਵੀ ਕੀ ਕਹਿਣਾ ਚਾਹੁੰਦੇ ਹੋ
4: ਦੇਖੋ ਆਪਣਾ ਸਮਾਂ ਹੁਣ ਤੇਜ਼ੀ ਨਾਲ ਅੱਗੇ ਜਾਂਦਾ ਜਿੱਥੇ ਬੰਦ ਹੋਣ ਦੀਆਂ ਗੱਲਾਂ ਹੈਗੀਆਂ ਨੇ ਇੱਕ ਚੰਗੀ ਖ਼ਬਰ ਬ੍ਰਾਂਟਨ ਦੇ ਵਿੱਚ ਆ ਗਈ ਹੈ ਥੋੜ੍ਹੀ ਬਹੁਤੀ ਸ਼ਾਇਦ ਮਿਲ ਜਾਊਗੀ ਕਿ ਜਿਹੜਾ ਨਵਾਂ ਕੈਨੇਡਾ ਦਾ ਚਾਈਨਾ ਦੇ ਨਾਲ ਕੋਲੈਬੋਰੇਸ਼ਨ ਹੋਈ ਸੀ ਉਹਦੇ ਵਿੱਚ ਹੁਣ ਜਿਹੜਾ ਬ੍ਰਾਂਟਨ ਅਸੈਂਬਲੀ ਪਲਾਂਟ ਸੀਗਾ ਕ੍ਰਾਈਸਲਰ ਤੇ ਸਟੇਨਲੈਸ ਜਿਹੜੀ ਸੀ ਅੰਦਰ ਖਾਤੇ ਬਿਸਤਰਾ ਗੋਲ ਕਰਕੇ ਬਿਨਾਂ ਦੱਸਿਆਂ ਨੋਟੀਫਾਈ ਕੀਤਾ ਉਹਨੇ ਇੱਥੋਂ ਤਿਆਰੀਆਂ ਕੀਤੀਆਂ ਬਹੁਤ ਕੁਛ ਆਇਆ ਪਲਾਂਟ ਜਿਹੜਾ ਸੀਗਾ ਉਹ ਸ਼ਟ ਆਫ ਹੋ ਗਿਆ ਤਾਂ ਹੁਣ ਇਹ ਖ਼ਬਰਾਂ ਆ ਰਹੀਆਂ ਹੈਗੀਆਂ ਕਿ ਜਿਹੜੀ ਚਾਈਨਾ ਦੀ BYD ਇਲੈਕਟ੍ਰੀਕਲ ਵਹੀਕਲ ਮੇਕਰ ਹੈਗੀ ਆ ਉਹ ਹੋਲਡ ਅਪ ਕਰਨ ਜਾ ਰਹੀ ਆ ਇਹਦੇ ਚ ਕੁਝ ਇੰਡੀਕੇਸ਼ਨ ਜਿਹੜੇ ਬ੍ਰਾਂਟਨ ਪੈਟਰਿਕ ਬ੍ਰਾਊਨ ਨੇ ਪਹਿਲਾਂ ਹੀ ਦੇ ਦਿੱਤੇ ਸੀਗੇ ਤਾਂ ਇਹਦੇ ਨਾਲ ਕੁਛ ਉਮੀਦ ਇਹ ਹੈਗੀ ਆ ਵੀ ਚਲੋ ਰੌਣਕ ਇੱਥੇ ਬਣੀ ਰਹੂਗੀ ਬ੍ਰੈਂਪਟਨ ਦੇ ਉਸ ਏਰੀਏ ਦੇ ਵਿੱਚ, ਜੋਬਾਂ ਜਿਹੜੀਆਂ ਨੇ ਉਹ ਜ਼ਿਆਦਾ ਸਿਕਿਓਰ ਹੋਣਗੀਆਂ। ਚੀਨ ਤੇ ਇਟਲੀ ਦੀਆਂ ਆਟੋ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਇਹਦੇ ਨਾਲ ਕਰ ਰਹੀਆਂ। ਯੂਨੀਫਾਰ ਨੇ ਉਦੋਂ ਰੌਲਾ ਪਾਇਆ ਸੀਗਾ ਜਿਹੜੀ ਇੰਪਲਾਈ ਯੂਨੀਅਨ ਹੈਗੀ ਆ, ਜਦੋਂ ਸਟੇਨਲੈਸ ਜਿਹੜੀ ਸੀਗੀ ਇੱਥੋਂ ਨਿਕਲਣ ਲੱਗੀ ਸੀ, ਇਲੀਨੋਇਸ ਪਲਾਂਟ ਜਿਹੜਾ ਸੀ ਮੂਵ ਕੀਤਾ ਚੁੱਪ ਚਪੀਤੇ, ਤਾਂ ਉਹ ਤੋਂ ਬਾਅਦ ਜਿਹੜੇ ਸੀਗੇ ਫੈਡਰਲ ਗਵਰਨਮੈਂਟ ਨੇ ਜੋ ਵੀ ਐਕਸ਼ਨ ਕੀਤੇ, ਪਰ ਪੁਸ਼ਅਪ ਤਾਂ ਅਮੈਰੀਕਾ ਵੱਲੋਂ ਹੈਗਾ ਜੀ, ਇਹ ਗੱਲ ਮੰਨਣੀ ਪਊਗੀ। ਤੇ ਕਿਉਂਕਿ ਹੁਣ ਤੁਸੀਂ 10 ਮਿੰਟ ਰੈਪ ਅਪ ਕਰਨਾ, ਮੈਂ ਨਾਲ ਹੀ ਇੱਕ ਦੋ ਗੱਲਾਂ ਕਰਕੇ ਫਿਰ ਸਮਾਪਤੀ ਕਰ ਦਿੰਦਾ, ਠੀਕ ਹੈ ਜੀ। ਤਾਂ ਅਮੈਰੀਕਾ ਦੇ ਵਿੱਚ ਇੱਕ ਵੱਡਾ ਜਿਹੜਾ ਆ ਜੀ, ਆਪਾਂ ਕਹਿ ਸਕਦੇ ਹਾਂ ਕਿ ਬ੍ਰੇਕਡਾਊਨ ਕੀਤਾ ਵਾ ਜਿਹੜੀ ਟ੍ਰਾਂਸਪੋਰਟ ਇੰਡਸਟਰੀ ਆ, ਕਿਉਂਕਿ ਜ਼ਿਆਦਾਤਰ ਆਪਣੀ ਟਰੈਕਿੰਗ ਇੰਡਸਟਰੀ ਨੇ ਜਿਹੜੀ ਖ਼ਬਰ ਹੈਗੀ ਆ, 270 ਦੇ ਕਰੀਬ ਜਿਹੜੇ ਆ ਡਰਾਈਵਿੰਗ ਸਕੂਲ ਆ ਉਹ ਸ਼ਾਰਟ ਆਫ ਕੀਤੇ ਆ ਜੀ। ਉਹਦੇ ਵਿੱਚ 110 ਜਿਹੜੇ ਸੀਗੇ ਉਹ ਪਾਏ ਗਏ ਆ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਲੇਕਿਨ ਉੱਥੇ ਪ੍ਰੋਪਰ ਉਹਨਾਂ ਦਾ ਉਸ ਤਰੀਕੇ ਨਾਲ ਟ੍ਰੇਨਿੰਗ ਨਹੀਂ ਕੀਤੀ। ਤੇ ਡਰਾਈਵਰ ਨੂੰ 5000 ਮਾਮਲਿਆਂ ਦੇ ਵਿੱਚ ਜਿਹੜੇ 110 ਸਕੂਲ ਸੀਗੇ ਉਹ ਬੰਦ ਕਰ ਦਿੱਤੇ ਆ। 160 ਦੇ ਕਰੀਬ ਸਕੂਲਾਂ ਚ ਕਹਿੰਦੇ ਉਹਨਾਂ ਦਾ ਸਟੈਂਡਰਡ ਹੀ ਹੈ ਨਹੀਂ ਸੀ, ਟ੍ਰੇਲਰਾਂ ਦੇ ਵਿੱਚ ਜਿਹੜਾ ਸੀ ਬੈਕ ਸਾਈਡ ਦੇ ਪਰ ਉੱਥੇ ਟ੍ਰੇਨਿੰਗ ਦੇ ਰਹੇ ਸੀ। FMCA ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਤੇ ਫੈਡਰਲ ਪ੍ਰੋਸੀਕਿਊਟਰ ਸਾਂਝੇ ਤੌਰ ਤੇ ਇਹਨਾਂ ਨੇ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਹੈਗੀ ਆ ਜੀ। ਸੋ ਕੁੱਲ ਮਿਲਾ ਕੇ ਸਾਨੂੰ ਆਸਵੰਦ ਇਹ ਰਹਿਣਾ ਚਾਹੀਦਾ ਵਾ ਵੀ ਆਪਾਂ ਤੰਬੜ ਸਾਹਿਬ ਚੰਗੇ ਦੀ ਉਮੀਦ ਰੱਖੀਏ ਤਾਂ ਚੰਗਾ ਹੋਊਗਾ, ਸਟਰਗਲ ਕਰੀਏ ਕੋਈ ਫਰਕ ਨੀ ਪੈਂਦਾ। ਤਾਂ ਜਿੱਥੇ ਕਿਤੇ ਇਨੀਸ਼ੀਏਟਿਵ ਹੁੰਦਾ ਨਾ ਜੀ ਕਿਸੇ ਮਾਮਲੇ ਦੇ ਵਿੱਚ ਕੋਈ ਵਾਇਟ ਹੁੰਦਾ ਉਹਦਾ ਸਾਥ ਵੀ ਦਈਏ। ਮਿਹਰਬਾਨੀ ਤੰਬੜ
3: ਸਾਹਿਬ, ਸਤਿ ਸ੍ਰੀ ਅਕਾਲ ਜੀ, ਕੱਲ ਨੂੰ ਫੇਰ ਮਿਲਦੇ ਇਸੀ ਚੈਨਲ ਤੇ। ਤੇ ਮੈਂ ਲਾਈਨਾਂ ਕਲੀਅਰ ਕਰ ਦਵਾਂ, 4:42 ਹੋ ਗਏ, 9445 ਨੂੰ ਹੋੜਦੇ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
10: ਹਾਂਜੀ ਤੰਬੜ ਸਾਹਿਬ, ਮੈਂ ਕਰਨੀ ਸਾਹਿਬ ਨੂੰ ਲਿਬਰਲ ਪਾਰਟੀ ਨੂੰ ਵਧਾਈ ਦਿੰਦਾ। ਇਹਨਾਂ ਦੀ 1 ਸੀਟ ਘੱਟ ਸੀ, 3 ਸੀਟਾਂ ਜਿੱਤਣ ਦੇ ਨਾਲ 2 ਸੀਟਾਂ ਵੱਧ ਹੋ ਗਈਆਂ। ਕੱਛ ਗੁਜਰਾਤ ਦੇ ਕੱਛ ਇਲਾਕੇ ਚੋਂ ਜੋ ਸੱਜਣ ਆ ਇਹਦੀ ਤਾਂ ਇਹੀ ਹਾਲਤ ਹੋਈ ਹੈ। ਇੱਕ ਦਿਨ ਕਿਹਾ ਸੀ ਮੈਂ ਤਾਂ ਚਲੇ ਜਾਣ, ਜੇ ਇਹਨੇ ਜਾਣਾ ਜਾਵੇ ਚਾਰਾਂ ਦੇ ਘੜਦੇ ਆ ਤਾਂ ਮੈਂ ਦੇ ਦਿੰਦਾ ਉਹਨੂੰ, ਕਿਰਪਾ ਕਰਕੇ ਇਸ ਤਰ੍ਹਾਂ ਨਾ ਆਓ ਸਾਰੇ ਮਿਲ ਕੇ ਕੈਨੇਡਾ ਦੀ ਤਰੱਕੀ ਵਾਸਤੇ ਕੰਮ ਕਰੀਏ। ਸਰਕਾਰ ਚਾਹੇ ਕੋਈ ਵੀ ਹੋਵੇ ਆਪਾਂ ਸਾਰੇ ਮਿਲ ਕੇ ਇਮਾਨਦਾਰੀ ਦਿਖਾਈਏ, ਵੇਖਦੇ ਹਾਂ ਹੁਣ ਇਹ ਕੈਨੇਡਾ ਛੱਡਦਾ ਕਿ ਨਹੀਂ। ਕੱਲ ਵੀ ਇਹਦੇ ਤੇ ਕਿਸੇ ਨੇ ਟਿੱਪਣੀ ਕੀਤੀ ਸੀ, ਇਹ ਨਹੀਂ ਹਟ ਸਕਦਾ।
3: ਧੰਨਵਾਦ ਤੁਹਾਡਾ, ਤਰੱਕੀ ਕਰੀਏ ਕੈਨੇਡਾ ਦੀ ਤਰੱਕੀ ਵਾਸਤੇ। ਰੇਸ਼ਮ ਬਰਾੜ ਜੀ ਤੁਸੀਂ ਆ ਜਾਓ ਜੀ, ਸਤਿ ਸ੍ਰੀ ਅਕਾਲ ਜੀ। ਬਸ ਠੀਕ ਠਾਕ, ਤੁਸੀਂ ਦੱਸੋ ਜੀ ਕਿੱਦਾਂ?
11: ਬਹੁਤ ਵਧੀਆ ਸੋਚ ਕਰ ਰਹੇ ਹਾਂ। ਮੈਂ ਕਰ ਰਹੀ ਆਪਣੇ ਮੁੱਖ ਮੰਤਰੀ ਦੀ ਗੱਲ ਹੋਰ ਸਾਹਿਬ ਦੀ। ਦੇਖੋ ਜੀ, ਇਹ ਪਹਿਲਾਂ ਬਿਜਲੀ ਬੰਦ ਕਰ ਦੂ, ਫਿਰ ਡਰਿੰਕ ਬੰਦ ਕਰਤੀ ਅਮੈਰੀਕਾ ਤੋਂ
3: ਜੀ।
11: ਤੇ ਕਿੰਨਾ ਬਾਈ ਬਿਜਨਸ ਦੇ ਫਰਕ ਪਿਆ, ਸਾਡੀ ਕੰਪਨੀ ਹਰ ਕੰਪਨੀ ਦੇ ਟਰੱਕ ਆਉਂਦੇ ਸੀ USA ਤੋਂ
3: ਜੀ,
11: ਦਾਰੂ ਦੇ ਤੇ ਨਾਲੇ ਬੀਅਰ ਦੇ ਕੈਨ ਜਾਂਦੇ ਸੀ ਬਿਟਮਿਸ਼ਨ ਦੇ, ਤਾਂ ਲੋੜ ਰੋਡ ਦੇ ਸੀਗੇ ਹਰ ਕੰਪਨੀ ਦੇ। ਤੇ ਉਹਦਾ ਬਿਜਨਸ ਕਿੰਨਾ ਫਰਕ ਪਿਆ ਜੀ, ਇਹਨੇ ਟੰਗੇ ਲੈਣ ਹਟਦਾ ਨੀ ਜੀ, ਮੈਂ ਤਾਂ ਇਹੀ ਕਹਿਣਾ ਸੀ।
3: ਧੰਨਵਾਦ, ਕਿਉਂਕਿ ਜਿਹੜੀ ਲੇਕਰ ਆ ਨਾ ਉਹ ਅਮੈਰੀਕਾ ਵਿੱਚ ਕੰਪਨੀਆਂ ਜਿਹੜੀਆਂ ਉਹ ਵੀ ਬੜੀਆਂ ਮੁਸ਼ਕਲਾਂ ਟਾਈਮ ਕੱਢ ਰਹੀਆਂ ਹਨ। ਸ਼ਾਇਦ ਆਪਾਂ ਖੁਸ਼ ਹੀ ਆਪਾਂ ਨੂੰ ਦੁੱਖ ਦੇ ਰਹੇ, ਪਰ ਦੁੱਖ ਇੱਥੇ ਹੀ ਬਹੁਤ ਬਹੁਤ ਮਿਲ ਰਿਹਾ ਹੈਗਾ ਜੋ ਕੁਝ ਹੋ ਰਿਹਾ ਹੈਗਾ। ਆ ਰਿਹਾ ਸੀ ਤੁਹਾਡੀ ਮੈਂ ਕਾਲ ਲੈਂਦਾ, ਮੈਨੂੰ ਮਾੜੀ ਜਿਹੀ ਸਪੋਂਸਰ ਵੀਰ ਭੈਣਾਂ ਧੰਨਵਾਦ ਕਰ ਦੋ, ਖਬਰਾਂ ਬਹੁਤ ਸਾਰੀਆਂ ਫੇਰ ਹੈਗੇ ਆ। ਇੱਕ ਬ੍ਰੈਂਪਟਨ ਦਾ ਵਕੀਲ ਚਾਰਜ ਕੀਤਾ ਗਿਆ 4.3 million ਦਾ ਫਰੋਡ, ਕਹਿੰਦੇ ਹੋਰ ਬੰਦੇ ਵੀ ਹੋ ਸਕਦੇ, ਕਾਲ ਕਰ ਲਵੋ। ਤੇ ਪੀਲ ਰੀਜਨਲ ਪੁਲਿਸ ਨੇ ਬ੍ਰੈਂਪਟਨ ਦੇ 52 ਸਾਲਾ ਸਾਬਕਾ ਵਕੀਲ ਪਵਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਈ ਦੋਸ਼ ਲਗਾਏ ਹਨ। ਪੁਲਿਸ ਦਾ ਦੋਸ਼ ਹੈ ਕਿ ਮਾਨ ਨੇ ਮੋਰਗੇਜ ਅਤੇ ਚੈੱਕਾਂ ਨਾਲ ਸੰਬੰਧਿਤ 4 ਵੱਖ ਵੱਖ ਧੋਖਾਧੜੀ ਸਕੀਮਾਂ ਚਲਾਈਆਂ ਸੀਗੀਆਂ। ਸੋ ਨਥਿੰਗ ਇਜ਼ ਪ੍ਰੂਵਨ ਇਨ ਕੋਰਟ, ਸੋ ਪਤਾ ਲੱਗ ਜਾਵੇਗਾ ਇਹਨਾਂ ਨੇ ਕੋਰਟ ਵਿੱਚ ਜਦੋਂ ਪੇਸ਼ ਹੋਣਗੇ। ਜਿਹੜੀ ਕੰਪਨੀ BYD ਆ ਰਹੀ ਹੈ, ਬਹੁਤ ਤਕੜੀਆਂ ਗੱਡੀਆਂ ਬਣਾਉਂਦੀ ਆ, ਹੋਪਲੀ ਇਹ ਬ੍ਰੈਂਪਟਨ ਵਿੱਚ ਆ ਜਾਵੇ, ਲੋਕਾਂ ਦੀਆਂ ਜੋਬਾਂ ਜਿਹੜੀਆਂ ਉਹ ਬਚ ਜਾਣ। ਸਪੋਂਸਰ ਵੀਰਾਂ ਭੈਣ ਦਾ ਬਹੁਤ ਬਹੁਤ ਧੰਨਵਾਦ। ਮੈਂ ਸਿਰਫ ਇੱਕ ਕਾਲ ਹੋ ਲੈਣੀ, RSC ਲਾਈਨ ਹੋਲਡ 'ਤੇ ਰੱਖੀ ਹੋਈ ਆ, ਇਹਨਾਂ ਦੇ ਕਾਲ ਮੈਂ ਲੈਂਦਾ। ਪਹਿਲਾਂ ਇੱਕ ਸਾਡੀ ਨਵੀਂ ਕੰਪਨੀ ਨੇ ਜੁਆਇਨ ਕੀਤਾ, ਇਹਨਾਂ ਦਾ ਧੰਨਵਾਦ। ਜਿੱਥੇ ਅਨਾਜ ਮਾਰਟ ਨੇ ਸਾਨੂੰ ਜੁਆਇਨ ਕੀਤਾ, ਵਧੀਆ ਗਰੋਸਰੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ। ਮੇਫੀਲਡ ਅਤੇ ਇਹ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਆ। ਇਸ ਦੇ ਨਾਲ ਨਾਲ ਵਿੰਡੋਜ਼ ਐਂਡ ਡੋਰਸ ਬਾਏ ਬੰਗਾ, ਇਹਨਾਂ ਨੇ ਸਾਨੂੰ ਜੁਆਇਨ ਕੀਤਾ। ਅਤੇ ਖਿੜਕੀਆਂ ਦਰਵਾਜ਼ੇ ਚਾਹੀਦੇ ਹਨ, ਗਰਾਜ ਦੇ ਡੋਰ ਚਾਹੀਦੇ, ਗਲਾਸ ਚਾਹੀਦਾ, ਸ਼ੀਸ਼ਾ ਚਾਹੀਦਾ, ਦੇ ਮੈਨੂਫੈਕਚਰ ਕਰਦੇ ਇੰਸਟਾਲ ਕਰਕੇ ਦਿੰਦੇ ਹਨ। 416-674-6565 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ। ਅਤੇ ਉਹਨਾਂ ਨੂੰ ਓਪਰੇਟਰ ਤਾਂ ਕਾਫੀ ਸਾਰੇ ਚਾਹੀਦੇ ਹਨ, ਅਤੇ ਨਾਲ ਦੀ ਨਾਲ ਡਰਾਈਵਰ ਵੀ ਚਾਹੀਦੇ ਹਨ, ਇੰਜੀਨੀਅਰ ਵੀ ਚਾਹੀਦੇ ਹਨ। 437-243-5158 'ਤੇ ਗੱਲਬਾਤ ਕਰ ਲੈਣੀ ਆ। ਅਤੇ ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, RSC ਆ ਜਾਓ ਤੁਸੀਂ ਯਾਰ, ਤਿਆਰ ਫਿਰ ਮੈਂ ਇੱਕ ਦੋ ਐਡਾ ਬਾਅਦ 'ਚ ਪੜ੍ਹਦਾ।
12: ਚਲੋ
3: ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਈ ਲਵ ਇਟ ਲਵ ਯੂ ਗਾਈਜ਼ ਜੀ
12: ਆਪਣੇ ਦੇਖੋ ਜੀ ਗੁਰਜੀਤ ਨੇ ਆਪੇ ਵਧਾਈਆਂ ਦਿੱਤੇ ਸੀ ਆਪੇ ਵਾਪਸ ਲੈ ਲਈਆਂ ਇਹ ਵੀ ਹੁਣ ਟਰੰਪ ਵਾਂਗੂ ਵਾਅਦੇ ਕਰਕੇ ਮੁਕਰੀ ਜਾਂਦਾ ਵਾ ਉਹੀ ਕੰਮ ਇਹਦਾ ਟਰੰਪ ਵਾਲਾ ਜੀ ਪ੍ਰਸੈਸ਼ਨ ਆ ਗਿਆ ਸੈਸ਼ਨ ਆ ਗਿਆ ਹੁਣ ਕਹਿੰਦਾ ਆ ਕੇ ਕੰਪਨੀਆਂ ਪਹਿਲਾਂ ਕਹਿੰਦੇ ਬੰਦ ਹੋ ਗਈਆਂ ਲੁੱਟੇ ਗਏ ਜੇ ਵਿਰੋਧੀ ਧੁਰ ਨੇ ਕਹਿੰਦਾ ਪਾਰਟੀਆਂ ਕੰਪਨੀਆਂ ਬੰਦ ਹੋ ਗਈਆਂ ਹੁਣ ਕਹਿੰਦਾ ਇਹ ਤਾਂ ਅੱਠ 'ਚ ਵੀ ਆਈਆਂ ਹੋਈਆਂ ਸੀ ਉਹ ਅੱਠ 'ਚ ਹੋਇਆ ਸੀ ਕੋਈ ਗੱਲ ਨਹੀਂ ਉਦੋਂ ਵੀ ਇਹੀ ਗੱਲ ਸੀ ਮੰਨ ਲਿਆ ਕਰੋ ਜੇ ਰਿਸੈਸ਼ਨ ਆਇਆ ਜਾਂ ਜੋਬਾਂ ਜਾ ਰਹੀਆਂ ਜਾਂ ਕੰਪਨੀਆਂ ਜਾ ਰਹੀਆਂ ਇਹ ਤੁਹਾਡਾ ਜਿਹੜਾ ਬਣਾਇਆ ਸੀ ਨਾ ਤੁਸੀਂ ਮਨਮੋਹਨ ਸਿੰਘ ਇਹ 600 ਕਰੇ ਮਨਮੋਹਨ ਸਿੰਘ ਦੇ ਕਾਰਨ ਨਹੀਂ ਛੱਡਿਆ ਜਾ ਰਿਹਾ ਕੰਮ ਸਾਰਾ ਇਹ ਕਿੱਥੇ ਮਨਮੋਹਨ ਸਿੰਘ ਕਿੱਥੇ ਟੈਂਟ ਹੈ ਐਵੇਂ ਨਾ ਕਰਿਆ ਕਰੋ ਵਧਾਈਆਂ ਐਵੇਂ ਛੇਤੀ ਨਾ ਕਰਿਆ ਕਰੋ ਕਾਹਲੀ ਨਾ ਕਰਿਆ ਕੋਈ ਸੋਚ ਕੇ ਵਧਾਈਆਂ ਦਿਆ ਕਰੋ ਥੈਂਕ ਯੂ ਜੀ
3: ਧੰਨਵਾਦ ਹੁਣ ਤਾਂ ਸੋਚ ਕੇ ਦਿੰਦੇ ਆ 6 ਮਹੀਨੇ ਨਾਲ ਰਹਿੰਦੇ ਆ ਫਿਰ ਕਹਿੰਦੇ ਆ 6-6 ਸਾਲ ਵੀ ਨਾਲ ਰਹਿੰਦੇ ਆ ਫਿਰ ਇਹਦਾ ਫਿਰ ਵਿਆਹ ਕਰਨ ਲੱਗੇ ਫਿਰ ਵਧਾਈਆਂ ਦੇਵੋ ਵਧਾਈਆਂ ਤਾਂ ਪਹਿਲਾਂ ਦੇਣੀਆਂ ਜੇ ਚਲੋ ਮੈਂ ਉੱਧਰ ਨਹੀਂ ਜਾਣਾ ਢਿੱਲੋ ਵੀਡੀਓ 905-204-1313 ਆਈ ਪੀ ਟੀ ਵੀ ਬਾਕਸ ਚਾਹੀਦਾ ਗੁਰਬਾਣੀ ਰੇਡੀਓ ਚਾਹੀਦਾ ਅਤੇ ਤੁਸੀਂ ਲੈ ਸਕਦੇ ਢਿੱਲੋ ਵੀਡੀਓ ਗੁਰਬਾਣੀ ਰੇਡੀਓ ਬਹੁਤ ਵਧੀਆ ਗਿਫਟ ਹੁੰਦਾ ਕਿਸੇ ਨੂੰ ਦੇਣਾ ਹੋਵੇ 4-5 ਘਰ ਲਿਆ ਕੇ ਰੱਖਿਆ ਹੋਵੇ ਕਈ ਵਾਰੀ ਚੰਗਾ ਲੱਗਦਾ ਕੋਈ ਦੂਰੋਂ ਨੇੜੇ ਆਇਆ ਹੋਵੇ ਗਿਫਟ ਫੜਾ ਦੇਵੇ ਜਿੱਥੇ ਮਰਜ਼ੀ ਚਲਾਵੋ ਇਹ ਰੇਡੀਓ ਚੱਲਦਾ 905-204-1313 ਆਈ ਪੀ ਟੀ ਵੀ ਬਾਕਸ ਵੀ ਚੱਲਦੇ ਹਨ ਗ੍ਰੀਨ ਵੈਲੀ ਸੁਪਰ ਮਾਰਕੀਟ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਗ੍ਰੀਨ ਵੈਲੀ ਸੁਪਰ ਮਾਰਕੀਟ 'ਤੇ ਪਹੁੰਚੇ 905-913-1660 ਮਕਵੀਨ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ ਹਨ ਰੈਸਟੋਰੈਂਟ ਵੀ ਹੈਗਾ ਟੇਕ ਆਊਟ ਵੀ ਹੈਗਾ ਯੂ ਨੇਮ ਇਟ ਦੇ ਹੈਵ ਇਟ ਮਜੈਸਟਿਕ ਕਿਚਨ ਵਾਲੇ ਧੰਨਵਾਦ ਕਟਾਰੀਆ ਟੂਰਸ ਐਂਡ ਟਰੈਵਲ ਹਵਾਈ ਜਹਾਜ਼ ਦੀਆਂ ਟਿਕਟਾਂ ਚਾਹੀਦੀਆਂ ਸਸਤੀ ਪ੍ਰਾਈਸ ਵਿੱਚ ਮਿਲਦੀਆਂ ਹਨ ਕਾਲ ਕਰ ਲਿਓ ਇੰਡੀਆ ਜਾਣਾ ਹੋਵੇ ਪਾਕਿਸਤਾਨ ਜਾਣਾ ਹੋਵੇ ਕੋਈ ਟੂਰ ਪੈਕੇਜ ਚਾਹੀਦਾ 905-678-1200 ਵਧੀਆ ਪ੍ਰਾਈਸ ਦੀਆਂ ਟਿਕਟਾਂ ਮਿਲਦੀਆਂ ਅਲਫਾ ਟਰਾਂਸਿਟ ਲੱਕੀ ਅਤੇ ਸੁੱਕੀ ਸੈਂਸਰ ਪ੍ਰੋਗਰਾਮ ਸਪੋਂਸਰ ਕਰਦੇ ਹਨ ਈਜ਼ ਡਰਾਈਵਰ ਉਹਨਾਂ ਆਪਣੇ ਦਾ ਲੋੜ ਹੈ ਜੀ 905-799-1525 ਕੈਨੇਡਾ ਕਸੂਮਰ ਕੈਂਡਾ ਜਸਵੀਰ ਸਿੰਘ ਹੁੰਡਲ ਜੀ ਅਤੇ ਇਮ ਸਵਿਸ ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ ਕੇਟਰਿੰਗ ਡਾਇਨਿੰਗ ਟੇਕ ਆਊਟ 905-400 1455 ਟੋਪ ਆਟੋ ਕਲੀਨ ਤੋਂ ਸਾਡੇ ਗੁਰਦੇਵ ਥਿੰਡ ਸਾਹਿਬ ਸੀ ਡਬਲਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ ਦਿੰਦਾ 905-607-4444 ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰ

ਅਰੇ ਆਪਾਂ ਦੂਸਰੇ ਪਾਸੇ ਸਪੋਰਟ ਕਰਨ ਲੱਗ ਪਈਦਾ। ਤਾਂ ਸਵਾਲ ਆਪਾਂ ਸਾਰਿਆਂ ਨੂੰ ਪੁੱਛੀਦੇ ਆ, ਸਾਰੇ ਹੀ ਆਪਣੇ ਹਨ ਯਾਰ, ਕੈਨੇਡਾ ਬੜਾ ਬਿਊਟੀਫੁਲ ਵੰਡਰਫੁਲ ਕੰਟਰੀ ਹੈਗੀ ਆ, ਸਭ ਕੁਛ ਹੈਗਾ। ਹੁਣ ਅਮਰੀਕਾ ਵਿੱਚ ਕਿੱਦਾਂ ਸਕੂਲ ਬੰਦ ਕਰਤੇ ਉਹਨਾਂ ਨੇ, ਪਤਾ ਸੀਗਾ ਕਿੱਦਾਂ ਚਲਾ ਰਹੇ ਹਨ। ਬੜੇ ਖੁਸ਼ ਹੁੰਦੇ, ਲਓ ਜੀ ਆਪਾਂ ਤਾਂ ਜੀ ਇੱਦਾਂ ਟੈਸਟ ਪਾਸ ਕਰ ਲਿਆ, ਕੰਨਾਂ ਵਿੱਚ ਲਾਏ ਸਪੀਕਰ ਅਤੇ ਸਾਨੂੰ ਆਂਸਰ ਮਿਲੀ ਗਏ, ਆਪਾਂ ਟੈਸਟ ਪਾਸ ਕਰ ਲਿਆ। ਜਦੋਂ ਮੌਤਾਂ ਹੋਣ ਲੱਗ ਪਈਆਂ ਨਾ, ਐਕਸੀਡੈਂਟ ਹੋਣ ਲੱਗ ਪਏ, ਫਿਰ ਕੰਟਰੀ ਜਿਹੜੀ ਕਹਿੰਦੇ ਕਿਹੜਾ ਗੰਦ ਪਾਇਆ ਹੋਇਆ ਉਹਨੂੰ ਆਪਾਂ ਸਾਫ਼ ਕਰੀਏ, ਉਹ ਗੰਦ ਹੀ ਸਾਫ਼ ਕਰਨ ਲੱਗੇ ਹੋਏ ਹਨ। ਟਰੈਕਿੰਗ ਆ ਪ੍ਰੋਫੈਸ਼ਨਲ ਜੋਬ, ਬਹੁਤ ਵਧੀਆ ਪੈਸਾ ਬਣਦਾ ਸੀਗਾ, ਪਰ ਨਹੀਂ ਆਪਾਂ ਖਰਾਬ ਕਰ ਦਿੱਤਾ ਸਾਰਿਆਂ ਨੇ, ਅਤੇ ਸਾਡੀ ਕਮਿਊਨਿਟੀ ਨਹੀਂ, ਸਾਰੇ ਹੀ ਇਨਵੋਲਵ। ਅਤੇ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਨਾ ਹੋਵੇ, 416-451-2222 'ਤੇ ਕਰ ਲਿਓ। ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਜ਼ਰੂਰ, ਰਲ ਮਿਲ ਕੇ ਰਿਹਾ ਕਰੋ ਅਤੇ ਖੁਸ਼ ਰਿਹਾ ਕਰੋ। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਬਾਏ, ਬਾਏ ਬਾਏ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਮਾਰਨਿੰਗ 7 to 8 ਅਸੀਂ ਤੁਹਾਡੇ ਤੱਕ ਜੁੜਿਆ ਕਰਾਂਗੇ। ਅਤੇ ਅੱਜ ਤਾਂ ਨਾ ਬੜਾ ਚਾਅ ਤੁਹਾਡੇ ਰੂਬਰੂ ਹੋਣ ਦਾ, ਰਾਤ ਸਾਰੀ ਰਾਤ ਨੀਂਦ ਹੀ ਨਹੀਂ ਆਈ, ਇੱਦਾਂ ਚਾਅ ਸੀਗਾ ਕਿ ਯਾਰ ਸੁਬਾਹ ਉੱਠ ਕੇ ਪ੍ਰੋਗਰਾਮ 'ਤੇ ਜਾਣਾ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਆਗਾਜ਼ ਕਰਨ ਲੱਗੇ ਹਾਂ ਜੀ। ਸੋ ਤੁਹਾਡਾ ਸਾਥ ਚਾਹੀਦਾ। ਅੱਜ ਦਾ ਪ੍ਰੋਗਰਾਮ ਗੱਲਾਂ ਬਾਤਾਂ ਹੋਣਗੀਆਂ, ਇੱਕ ਇੰਟਰੋਡਕਸ਼ਨ ਹੋਊਗੀ ਜਿੱਥੇ ਮੈਂ ਆਪਣੇ ਬਾਰੇ ਤੁਹਾਡੇ ਨਾਲ ਗੱਲਾਂਬਾਤਾਂ ਸ਼ੇਅਰ ਕਰੂੰਗਾ। ਸਾਡੇ ਨਾਲ ਜੋ ਰਿਪੋਰਟਰ ਸਾਹਿਬਾਨ ਹੋਣਗੇ ਉਹਨਾਂ ਦੀ ਵੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਾਵਾਂਗੇ, ਅਤੇ ਮੈਂ ਚਾਹੁੰਦਾ ਤੁਸੀਂ ਵੀ ਆਪਣੇ ਬਾਰੇ ਜ਼ਰੂਰ ਦੱਸਿਓ। ਸੋ ਕਿੱਥੋਂ ਕਿੱਥੋਂ ਸੁਣ ਰਹੇ ਹੋ?

ਤੇ ਸਟੂਡੀਓ ਦਾ ਨੰਬਰ ਹੈ 416-233-7368 416-233-7368। ਮੇਰਾ ਨਾਮ ਹਰਵੀਰ ਸਿੰਘ ਭੁੱਲਰ, ਸੋਨੇਓ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਤੇ ਪ੍ਰੋਗਰਾਮ ਦਾ ਆਗਾਜ਼ ਰੱਬ ਦੇ ਉਸ ਓਟ ਆਸਰੇ ਨਾਲ।

0: ਸੋ ਦੋਸਤੋ ਜ਼ਰੂਰ ਕਾਲ ਕਰਿਓ ਅਤੇ ਦੱਸਿਓ ਤੁਸੀਂ ਕਿੱਥੋਂ ਕਿੱਥੋਂ ਸੁਣ ਰਹੇ ਹੋ। ਸਟੂਡੀਓ ਦਾ ਨੰਬਰ ਆ 416-233-7368 416-233-7368 ਸਾਡੇ ਲਾਈਨ 'ਚ ਚੁੱਕੀ ਹੈ ਬਲਦੇਵ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
1: ਹਰੀ ਬਾਈ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਵਧਾਈਆਂ ਤੈਨੂੰ।
0: ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ, ਧੰਨਵਾਦ।
1: ਮੈਂ ਤਾਂ ਕੱਲ੍ਹ ਉਡੀਕਦਾ ਰਿਹਾ, ਮੈਂ ਕਿਤੇ ਕੱਲ੍ਹ ਆ।
0: ਅੱਜ ਪਹਿਲੀ ਤਰੀਕ ਤੋਂ ਅੱਜ ਆਗਾਜ਼ ਕਰਨ ਲੱਗਿਆ ਜੀ, ਸ਼ੁਕਰੀਆ।
1: ਕਦੇ ਫਟੇ ਸਾਡੇ ਟਰੱਕਾਂ ਵਾਲਾ ਗੀਤ ਕੋਈ?
0: ਜ਼ਰੂਰ ਜੀ, ਜ਼ਰੂਰ ਸੁਣਾ ਕੇ ਜਾਵਾਂਗੇ, ਬਹੁਤ ਧੰਨਵਾਦ।
1: ਆਮ ਨਿੱਤ ਦਾ
0: ਧੰਨਵਾਦ ਜੀ,
1: ਧੰਨਵਾਦ।
0: ਸਟੂਡੀਓ ਨੰਬਰ 416-233-7368। ਸੋ ਮੈਂ ਕੁਝ ਕੁ ਗੱਲਾਂ ਆਪਣੇ ਬਾਰੇ ਜ਼ਰੂਰ ਦੱਸਦਾ, ਕਿਉਂਕਿ ਬਹੁਤੇ ਲੋਕ ਸ਼ਾਇਦ ਨਹੀਂ ਜਾਣਦੇ ਹੋਣਗੇ, ਕੁਝ ਕੁ ਲੋਕ ਸ਼ਾਇਦ ਜਾਣਦੇ ਹੋਣਗੇ। ਮੈਂ ਪਿਛਲੇ 5 ਸਾਲਾਂ ਤੋਂ ਰੇਡੀਓ 'ਚ ਦੇ ਵਿੱਚ ਜੁੜਿਆ ਹੋਇਆ, ਅਤੇ ਜਦੋਂ ਨਾ ਨਵੇਂ ਨਵੇਂ ਪਹਿਲੀ ਵਾਰ ਸਟਾਰਟ ਕੀਤਾ ਸੀ ਅਤੇ ਉਦੋਂ ਬਹੁਤ ਨਰਵਸ ਸੀ, ਅਤੇ ਅੱਜ ਵੀ ਉਹੀ ਨਰਵਸਨੈਸ ਇੱਕ ਵਾਰ ਫਿਰ ਇੱਦਾਂ ਲੱਗ ਰਹੀ ਹੈ ਕਿ ਜਿਵੇਂ ਪਹਿਲੇ ਦਿਨ ਜਦੋਂ ਆਪਣਾ ਪੇਪਰ ਹੁੰਦਾ ਗਾ, ਐਗਜ਼ਾਮ ਹੁੰਦਾ ਗਾ, ਅਤੇ ਅੱਜ ਉਹ ਐਗਜ਼ਾਮ ਵਾਲੀ ਫੀਲਿੰਗ ਆ ਰਹੀ ਆ। ਸੋ ਜੀ ਐੱਨ ਈ ਕਾਲਜ ਤੋਂ ਮੇਰੀ ਸਟੱਡੀ ਕੀਤੀ ਜੀ ਮਕੈਨੀਕਲ ਇੰਜੀਨੀਅਰਿੰਗ, ਉੱਥੋਂ ਸਟਾਰਟ ਹੁੰਦਾ ਸਫ਼ਰ। ਇਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਅੱਗੇ ਬੰਦਾ ਵੱਧਦਾ ਜਾਂਦਾ, ਕੋਈ ਨਾ ਕੁਝ ਕਰਦਾ ਜਾਂਦਾ, ਅਤੇ ਰੇਡੀਓ ਦੇ ਨਾਲ ਜੁੜਿਆ ਨੂੰ 5 ਸਾਲ ਦਾ ਵਕਫਾ ਹੋ ਚੁੱਕੇ ਆ, ਕਦੇ ਹੋਰ ਚੈਨਲ ਦੇ ਉੱਤੇ ਜਾਂ ਪਾਰਟ ਟਾਈਮ ਦੇ ਉੱਤੇ, ਅਤੇ ਬਹੁਤ ਲੰਮੇ ਟਾਈਮ ਬਾਅਦ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ, ਅਤੇ ਇਹਦੇ ਵਿੱਚ ਸਪੈਸ਼ਲ ਧੰਨਵਾਦ ਸਿੱਧੂਆਂ ਸਾਹਿਬ ਦਾ, ਨਵੀਂ ਸਿੱਧੂ ਜੀ ਦਾ, ਪੂਰੀ ਟੀਮ ਦਾ, ਅਤੇ ਜਿਨ੍ਹਾਂ ਨੇ ਇਹ ਮੌਕਾ ਦਿੱਤਾ। ਅਤੇ ਹੁਣ ਅਸੀਂ ਆਹ ਸਾਡੀ ਕੋਸ਼ਿਸ਼ ਹੋਊਗੀ ਜਿਹੜਾ ਇਹ 7 ਤੋਂ 8 ਦਾ ਸਮਾਂ, ਜਿਵੇਂ ਜਿੱਦਾਂ ਰੇਡੀਓ ਦਾ ਨਾਮ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਅਤੇ ਸਾਡੀ ਕੋਸ਼ਿਸ਼ ਹੋਊਗੀ ਇੱਦਾਂ ਦਾ ਹੀ ਚੜ੍ਹਦੀ ਕਲਾ ਦੇ ਨਾਲ ਅਸੀਂ ਪ੍ਰੋਗਰਾਮ ਕਰਨਾ, ਅਤੇ ਤੁਸੀਂ ਵੀ ਚੜ੍ਹਦੀ ਕਲਾ ਸੁਣੋਗੇ ਅਤੇ ਚੜ੍ਹਦੀ ਕਲਾ 'ਚ ਰਹੋਗੇ, ਕੰਮਾਂ ਕਾਰਾਂ ਦੇ ਵਿੱਚ ਜੀ ਲੱਗੂਗਾ। ਅਤੇ ਇੱਕੋ ਇੱਕ ਨੰਬਰ ਆ ਸਟੂਡੀਓ ਦੇ ਵਿੱਚ ਸਾਂਝ ਪਾਉਣ ਲਈ, 416-233-7368। ਅਤੇ ਬੜਾ ਜਲਦੀ ਅਸੀਂ ਜਿਹੜੇ ਸਾਡੇ ਕਿਉਂਕਿ ਨਾ ਇੱਕ ਪਿਛਲੇ ਲੰਮੇ ਸਮੇਂ ਤੋਂ ਇਸ ਪ੍ਰੋਗਰਾਮ ਦੀ ਰਵਾਇਤ ਸੀ ਕਿ ਇੱਕ ਸਵੇਰੇ 7 ਵਜੇ ਆਪਾਂ ਨਿਊਜ਼ ਸੁਣਦੇ ਚਾਹਵਾਨ ਹੁੰਦੇ ਹਾਂ, ਨਿਊਜ਼ ਸੁਣਦੇ ਇੱਛੁਕ ਹੁੰਦੇ ਹਾਂ, ਅਤੇ ਸਾਡੇ ਨਾਲ ਇੱਕ ਰਿਪੋਰਟਰ ਸਾਹਿਬਾਨ ਜੁੜ ਰਹੇ ਨੇ। ਤੁਸੀਂ ਪਹਿਲਾਂ ਮੈਨੂੰ ਕਾਲ ਕਰਕੇ ਇਹ ਦੱਸੋ ਕਿ ਕੌਣ ਹੋ ਸਕਦਾ ਰਿਪੋਰਟਰ। ਮੈਂ 7:15 ਉਹਨਾਂ ਨੂੰ ਕੌਣ ਏਅਰ ਪਾਊਂਗਾ, ਪਰ ਅਗਲੇ 10 ਮਿੰਟਾਂ ਦੇ ਵਿੱਚ ਜੇ ਤੁਸੀਂ ਕਾਲ ਕਰਦੇ ਹੋ ਅਤੇ ਰਿਪੋਰਟਰ ਦਾ ਨਾਮ ਗੈਸ ਕਰਦੇ ਹੋ ਕਿ ਕੌਣ ਰਿਪੋਰਟਰ ਆ, ਤਾਂ ਮੈਨੂੰ ਈਮੇਲ ਆਈ ਡੀ ਭੇਜਿਓ, $100 ਦਾ ਇਨਾਮ ਮੈਂ ਰਾਈਟ ਵੇ ਤੁਹਾਨੂੰ ਸੈਂਡ ਕਰ ਦਾਂਗਾ। ਮੈਨੂੰ ਤੁਸੀਂ ਔਨ ਏਅਰ ਹੀ ਚਾਹੇ ਦੱਸ ਦਿਓ, ਰਾਈਟ ਵੇ ਮੈਂ ਤੁਹਾਨੂੰ $100 ਸੈਂਡ ਕਰ ਦੂੰਗਾ। ਰਿਪੋਰਟਰ ਦਾ ਨਾਮ ਮੈਂ ਥੋੜ੍ਹਾ ਜਿਹਾ ਹਿੰਟ ਦੱਸ ਦਿੰਦਾ ਕਿ ਬਹੁਤ ਉੱਘੇ ਰਿਪੋਰਟਰ ਨੇ, ਅਤੇ ਨਿਊਜ਼ ਦੇ ਵਿੱਚ ਉਹਨਾਂ ਦਾ ਬੜਾ ਦਬਕਾ ਗਾ, ਬੜੀ ਜਾਣ ਪਹਿਚਾਣ ਆ ਨਿਊਜ਼ ਦੇ ਵਿੱਚ, ਹਰ ਇੱਕ ਦੀ ਜ਼ਬਾਨ ਦੇ ਉੱਤੇ ਉਹ ਨਾਮ ਹੋਵੇਗਾ, ਸੀ ਉਹਨਾਂ ਦੇ ਚੇਤੇ ਦੇ ਵਿੱਚ ਸੀ। ਸੋ ਜ਼ਰੂਰ ਤੁਸੀਂ ਆਪਦੇ ਗੈਸ ਕਰਨੇ ਆ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368 'ਤੇ ਕਾਲ ਕਰਕੇ ਦੱਸਿਓ ਕੀ ਤੁਸੀਂ ਗੈਸ ਕਰ ਸਕਦੇ ਹੋ ਸਾਡੇ, ਕਿਉਂਕਿ ਰੋਜ਼ਾਨਾ ਆਪਾਂ ਨੂੰ ਉਹਨਾਂ ਨੇ ਖਬਰਾਂ ਸਾਂਝੀਆਂ ਕਰਿਆ ਕਰਨੀਆਂ, ਨਿਊਜ਼ ਸੈਗਮੈਂਟ ਆਪਾਂ ਪੇਸ਼ ਕਰਿਆ ਕਰਨਾ, ਕਿ ਜੇ ਤੁਸੀਂ ਉਹ ਗੈਸ ਕਰ ਸਕਦੇ ਹੋ ਉਹਨਾਂ ਦਾ ਨਾਮ, ਤਾਂ ਰਾਈਟ ਵੇ ਤੁਹਾਨੂੰ $100 ਦਾ ਜਿਹੜਾ ਇਨਾਮ ਆ, ਰਿਵਾਰਡ ਆ, ਉਹ ਤੁਹਾਨੂੰ ਹੁਣੀ ਰਾਈਟ ਵੇ, ਕੋਈ ਇਹਦੇ ਵਿੱਚ ਆਪਾਂ ਦੇਰੀ ਨਹੀਂ ਕਰਨੀ। ਸੋ ਦੇਖਦੇ ਹਾਂ ਕੌਣ ਬੰਦਾ, ਕਿਹੜਾ ਸਾਡਾ ਸਰੋਤਾ ਨਾਮ ਗੈਸ ਕਰ ਸਕਦਾ। ਸਾਡੇ ਨਾਲ ਪਹਿਲੇ ਕਾਲਰ ਨੇ 997 ਨੰਬਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਮੇਰਾ ਨਾਮ ਕਹਿੰਦੇ ਜੀ, ਤੇ ਸਵਰਨ ਸਿੰਘ ਟਹਿਣਾ ਜੀ ਦੀ ਤੁਸੀਂ ਗੱਲ ਕਰ ਰਹੇ।
0: ਓਕੇ, ਟਹਿਣਾ ਸਾਹਿਬ ਦਾ ਨਾਮ ਹੋ ਗਿਆ, ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਅਗਲੀ ਕਾਲ 7765 ਨੰਬਰ, ਸਤਿ ਸ਼੍ਰੀ ਅਕਾਲ ਜੀ।
3: ਹੈਲੋ, ਹਾਂਜੀ ਭੁੱਲਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
3: ਬਾਈ, ਆਪਾਂ ਚੱਲ ਪੈਸੇ ਦੀ ਗੱਲ ਬਾਅਦ ਚ, ਆਪਣੇ ਇੱਥੇ ਰਮੇਸ਼ ਹਰਪੁਰੀ ਜੀ ਆਉਂਦੇ ਨੇ,
0: ਹਾਂਜੀ,
3: ਵਧੀਆ
0: ਬਹੁਤ ਉਹਨਾਂ ਨਾਲ ਮੋਹ ਪਿਆਰ ਮੋਹ ਪ੍ਰੇਮ ਹੈ,
3: ਉਹਨਾਂ ਨੂੰ ਅਸੀਂ ਵੀ ਸੁਣਦੇ ਨੂੰ ਹੋ ਗਏ 5 ਸਾਲ ਦਾ, ਸਾਨੂੰ 5-6 ਸਾਲ ਹੋ ਗਏ ਉਹਨਾਂ ਨੂੰ ਸੁਣਦੇ।
0: ਉਹ ਠੀਕ ਹੈ ਜੀ,
3: ਪਹਿਲਾਂ ਦੇਸ਼ ਪ੍ਰਦੇਸ਼ ਚ ਆਉਂਦੇ, ਫਿਰ ਲਹਿਰਾਂ ਚ ਆਉਣ ਲੱਗੇ, ਪੰਜਾਬੀ ਲਹਿਰਾਂ ਚ ਆਉਣ, ਆਪਣੇ
0: ਉਹਨਾਂ ਨਾਲ ਵੀ ਜ਼ਰੂਰ ਹਾਜ਼ਰੀ ਲਵਾਵਾਂਗੇ ਜੀ, ਉਹਨਾਂ ਨਾਲ ਵੀ ਜ਼ਰੂਰ ਹਾਜ਼ਰੀ ਲਵਾਵਾਂਗੇ, ਕਿਉਂਕਿ ਉਹਨਾਂ ਨਾਲ ਬਹੁਤ ਸਰੋਤੇ ਜੁੜੇ ਹੋਏ ਨੇ।
3: ਵਧਾਈਆਂ ਜੀ, ਬਹੁਤ ਬਹੁਤ ਨਵੇਂ ਚੈਨਲ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਗਗਨਦੀਪ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ
0: ਜੀ,
4: ਰਮੇਸ਼ ਹਰਪੁਰੀ ਜੀ,
0: ਹੁਸ਼ਿਆਰਪੁਰ ਸਾਹਿਬ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਸੋ ਬਾਈ ਜੀ ਦੀ ਬਹੁਤ ਡਿਮਾਂਡ ਹੁਸ਼ਿਆਰਪੁਰੀ ਸਾਹਿਬ ਦੀ ਵੀ ਹੈਗੀ ਹੈ। ਦਲਜੀਤ ਮਹਿਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
5: ਸਤਿ ਸ਼੍ਰੀ ਅਕਾਲ ਭਾਜੀ,
0: ਗੁੱਡ ਮਾਰਨਿੰਗ ਜੀ।
5: ਭਾਜੀ ਰਮੇਸ਼ ਹਰਪੁਰੀ,
0: ਹਾਂਜੀ ਇਹ ਕਰਦੇ ਆ ਰਹੇ ਸੀ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਹੋਰ ਇਹ ਨਹੀਂ ਹੈਗੇ ਆਪਣੇ ਨਾਲ ਜਿਨ੍ਹਾਂ ਨੇ ਪ੍ਰੋਗਰਾਮ ਕਰਨਾ, ਉਹ ਇੰਨੇ ਕੁ ਜ਼ਿਆਦਾ ਉੱਗੇ ਨੇ, ਤਕਰੀਬਨ 30-35 ਸਾਲ ਦਾ ਵਕਫਾ ਉਹਨਾਂ ਨੂੰ ਇਸ ਇੰਡਸਟਰੀ ਦੇ ਵਿੱਚ ਆ, ਅਤੇ ਹੋਰ ਨਾਮ ਵੀ ਗੈਸ ਕਰੋ। ਥੈਂਕ ਯੂ ਜੀ। ਅਗਲੀ ਕਾਲ। ਥੈਂਕ ਯੂ ਜੀ ਗੁਰਵਿੰਦਰ ਸਿੰਘ ਜੀ, ਤੁਹਾਡੀ ਕਾਲ ਮੇਰੇ ਦਾ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ ਜੀ। ਮਨਜੀਤ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਠੀਕ ਹੈ ਜੀ, ਥੈਂਕ ਯੂ, ਤੁਹਾਡਾ ਨਾਮ ਵੀ ਅਸੀਂ ਨੋਟ ਕਰ ਲੈਂਦੇ ਹਾਂ। ਬਸ 10 ਅਗਲੇ 5 ਮਿੰਟਾਂ ਦੇ ਵਿੱਚ ਉਹ ਆਨ ਏਅਰ ਆ ਰਹੇ ਨੇ, 5 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਸਮਾਂ। ਜਿਹੜਾ ਬੰਦਾ ਨੇ ਨਾਮ ਸਹੀ ਗੈਸ ਕਰਤਾ, ਰਾਈਟ ਵੀ ਉਹਦਾ ਦਿਨ ਚੜ੍ਹਦੀ ਕਲਾ ਦੇ ਨਾਲ ਸਟਾਰਟ ਹੋ ਜੂਗਾ, ਅਤੇ $100 ਦਾ ਜਾਂ ਇਨਾਮ ਜਿੱਤ ਸਕਦੇ ਹੋ ਤੁਸੀਂ। ਅਗਲੀ ਕਾਲ 1706 ਨੰਬਰ ਆ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
5: ਸਤਿ ਸ਼੍ਰੀ ਅਕਾਲ ਜੀ, ਕੀ ਹਾਲ
0: ਚਾਲ? ਬਹੁਤ ਵਧੀਆ ਜੀ, ਤੁਸੀਂ ਦੱਸੋ। ਰਮੇਸ਼ ਜੀ ਵੀ ਆਉਣਗੇ, ਹਾਜ਼ਰੀ ਲਵਾਉਣਗੇ, ਪਰ ਜਿਹੜੇ ਸਾਡੇ ਨਾਲ ਹੁਣ ਜੁੜਨ ਜਾ ਰਹੇ ਨੇ ਨਿਊਜ਼ ਰਿਪੋਰਟਰ, ਤੇ ਉਹਨਾਂ ਨੇ ਵੀ ਆਪਣੇ ਨਾਲ ਜੁੜ ਕੇ ਖਬਰਾਂ ਦਿਆ ਕਰਨੀਆਂ, ਤੇ ਉਹਦਾ ਜੇ ਤੁਸੀਂ ਗੈਸ ਕਰ ਸਕਦੇ ਤਾਂ ਜ਼ਰੂਰ ਟਰਾਈ ਕਰੋ। ਹਾਂਜੀ
5: ਟੈਨਾ ਜੀ, ਟੈਨਾ ਜੀ।
0: ਓਕੇ ਟੈਨਾ ਜੀ ਦੀ ਐਂਟਰੀ, ਟੈਨਾ ਜੀ ਵੀ ਕਾਫੀ ਡਿਮਾਂਡ ਆ, ਜ਼ਰੂਰ। ਥੈਂਕ ਯੂ ਜੀ। ਅਗਲੀ ਕਾਲ ਤਲਜਿੰਦਰ ਜੀ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ, ਅਰਵਿੰਦਰ ਪੰਨੂ ਜੀ।
0: ਅਰਵਿੰਦਰ ਪੰਨੂ ਜੀ, ਮੈਨੂੰ ਲੱਗਿਆ ਸੀ ਥੋੜਾ ਜਿਹਾ ਨੇੜੇ ਤੁਸੀਂ ਪਹੁੰਚ ਚੱਲੇ ਸੀ, ਸ਼ੁਕਰੀਆ ਜੀ। ਗੁਰਵਿੰਦਰ ਜੀ
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਭਾਜੀ ਪ੍ਰੋਗਰਾਮ ਤਾਂ ਅੱਜ ਪਹਿਲੀ ਵਾਰੀ ਮੈਨੂੰ ਲੱਗਦਾ ਤੁਸੀਂ ਆਏ ਆ ਨਾ
0: ਪ੍ਰੋਗਰਾਮ।
7: ਚਲੋ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਵਾਲਾ ਹੀ ਰਵੇ ਸਦਾ ਹੀ ਹਨਾ
0: ਜੀ। ਬਿਲਕੁਲ ਧੰਨਵਾਦ ਜੀ
7: ਗੱਲ ਆ। ਤੇ ਪੱਤਰਕਾਰ ਭਾਜੀ ਮੇਰੇ ਹਿਸਾਬ ਨਾਲ ਸਵਰਨ ਸਿੰਘ ਡੈਣਾ ਜੀ ਹੋਣਗੇ, ਬਾਕੀ ਪਤਾ ਨੀ ਜੀ, ਦੇਖਦੇ ਆ।
0: ਠੀਕ ਹੈ, ਅਗਲੇ 5 ਮਿੰਟਾਂ ਦੇ ਵਿੱਚ ਹੀ ਦੱਸਣ ਲੱਗਿਆ ਜੀ। ਜਤਿੰਦਰ ਜੀ ਮੈਨੂੰ ਕਾਲ ਕਰਿਓ 647-921-2032 ਤੇ ਕਾਲ ਕਰ ਦਿਓ, 647-921-2032 ਮੇਰਾ ਨੰਬਰ ਆ ਜੀ। ਗੁਰਸ਼ਰਨ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
8: ਮੈਨੂੰ ਜੀ ਨਵਤੇਜ ਪੰਨੂ ਲੱਗਦਾ ਜੀ।
0: ਓਕੇ ਨਵਤੇਜ ਪੰਨੂ ਜੀ, ਥੈਂਕ ਯੂ ਜੀ। ਮੈਂ ਬਸ ਅਗਲੀ ਕਾਲ ਹੀ ਨਹੀਂ ਕਰਨੀ, ਜਿਹਦਾ ਸਹੀ ਨਾਮ ਆ ਗਿਆ ਉੱਥੇ ਹੀ ਕਾਲਾਂ ਆਪਾਂ ਲੈਣੀਆਂ ਬੰਦ ਕਰਕੇ ਉਹਨਾਂ ਨੂੰ ਕਾਲ ਪਾ ਲਾਂਗੇ। 0380 ਨੰਬਰ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸਾਥ ਚਾਹੀਦਾ, ਸ਼ੁਕਰੀਆ, ਥੈਂਕ ਯੂ।
9: ਹਾਂਜੀ ਬਹੁਤ ਵਧੀਆ। ਆਪਣੇ ਮੇਰੇ ਹਿਸਾਬ ਨਾਲ ਤਾਂ ਤੀਰ ਸਿੰਘ ਜੀ ਢਿੱਲੋਂ ਆ ਜੀ।
0: ਓਕੇ ਢਿੱਲੋਂ ਸਾਹਿਬ, ਚਲੋ ਮੈਂ ਹੁਣ ਥੋੜਾ ਜਿਹਾ ਹਿੰਟ ਦਿੰਦਾ, ਏ ਤੋਂ ਨਾਮ ਸਟਾਰਟ ਹੁੰਦਾ, ਠੀਕ ਹੈ, ਹੁਣ ਦੇਖਦੇ ਕਿਹੜੇ ਸਹੀ ਗੈਸ ਕਰਦੇ ਨੇ। ਏ ਤੋਂ ਨਾਮ ਸਟਾਰਟ ਹੁੰਦਾ। ਪ੍ਰਿੰਸ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਦੇ ਨਾਮ ਦਾ ਇਹਨਾਂ ਨੇ ਕੋਈ ਹੋਰ ਸੋਚ ਕੇ ਆਏ ਸੀ। ਸਚਵੰਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਰਜਿੰਦਰ ਸਿੰਘ ਬਾਠ ਮੇਰਾ ਸਲਾਹ ਫਾਰਮ ਬੀਰ ਸਿੰਘ ਬਾਠ ਸਾਹਿਬ ਵੀ ਸਾਡੇ ਬੜੇ ਅਜੀਜ਼ ਨੇ ਜੀ ਪਰ ਜਿਹੜੇ ਰਿਪੋਰਟਰ ਸਾਹਿਬਾਨ ਆ ਰਹੇ ਨੇ ਉਹਨਾਂ ਦਾ ਏ ਤੋਂ ਨਾਮ ਸਟਾਰਟ ਹੁੰਦਾ ਸੋ ਐਡ ਹੀ ਕਹਿ ਸਕਦੇ
10: ਰਜਿੰਦਰ ਤੱਗੜ।
0: ਰਜਿੰਦਰ ਤੱਗੜ, ਵੈਰੀ ਗੁੱਡ, ਥੈਂਕ ਯੂ। ਏ ਤੋਂ ਨਾਮ ਸਟਾਰਟ ਹੁੰਦਾ, ਮੈਂ ਦੁਬਾਰਾ ਦੱਸ ਰਿਹਾ। ਅਗਲੇ 3 ਮਿੰਟ ਆ ਹੁਣ ਆਪਣੇ ਕੋਲ, 3 ਮਿੰਟਾਂ ਦੇ ਵਿੱਚ ਜੇ ਕੋਈ ਤੁੱਕਾ ਤੀਰ ਬੰਦਾ ਉਹ ਤੁਹਾਡੇ ਹੱਥ ਚ ਆ। 9445 ਨੰਬਰ। ਸਤਿ ਸ੍ਰੀ ਅਕਾਲ ਜੀ।
11: ਉਧਰ ਸਾਹਿਬ ਪਹਿਲਾਂ ਤੁਹਾਨੂੰ ਵਧਾਈਆਂ ਹੋਣ, ਲੱਖ ਲੱਖ ਤੁਸੀਂ ਇਸ ਚੈਨਲ ਤੇ ਆਏ ਹੋ।
0: ਕੈਪਟਨ ਸਾਹਿਬ,
11: ਜਿੰਨੇ ਵੀ ਸਰੋਤੇ ਨਾਂ ਲੈ ਗਏ ਦਾਸ ਨੇ ਸਾਰੇ ਹੀ ਸੁਣੇ ਹੋਏ ਆ, ਔਰ ਸਾਡੇ ਵਾਸਤੇ ਸਾਰੇ ਹੀ ਚੰਗੇ ਆ। ਹੁਣ ਹੁਣ ਤਾਂ ਰਮੇਸ਼ ਕੁਮਾਰ ਹੁਸ਼ਿਆਰਪੁਰੀ ਜੀ ਹਟ ਕੇ ਗਏ ਆ, ਕੋਈ ਵੀ ਆਵੇ ਚੰਗਾ ਆਵੇ ਸਾਨੂੰ ਸਵੀਕਾਰ ਆ।
0: ਬਹੁਤ ਧੰਨਵਾਦ ਕੈਪਟਨ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਅਗਲੇ ਬਸ 2 ਮਿੰਟਾਂ ਦੇ ਵਿੱਚ ਹੀ ਆਪਾਂ ਉਹਨਾਂ ਨੂੰ ਕਾਲ ਕਰਨ ਲੱਗੇ ਆ। ਪ੍ਰਿਤਪਾਲ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
12: ਪਰਮਜੀਤ ਬਾਗ ਸੀ।
0: ਓਕੇ, ਠੀਕ ਹੈ ਜੀ। ਇੱਕ ਲਾਸਟ ਕਾਲ ਲੈਣਾ, ਇਸ ਤੋਂ ਬਾਅਦ ਆਪਾਂ ਗੀਤ ਲਾਉਣੇ ਆ ਤੇ ਇਸ ਤੋਂ ਬਾਅਦ ਰਿਪੋਰਟਰ ਸਾਹਿਬਾਨ ਸਾਡੇ ਨਾਲ ਲਾਈਵ ਜੁੜਨਗੇ ਤੇ ਮੈਂ ਉਦੋਂ ਵੀ ਕਾਲ ਲੈਣਾ ਖੋਲੂੰਗਾ ਤੇ ਤੁਸੀਂ ਉਹਨਾਂ ਨਾਲ ਲਾਈਵ ਗੱਲਬਾਤ ਕਰ ਸਕੋਗੇ। 0786 ਦੀ ਆਖਰੀ ਕਾਲ ਆ, ਇਸ ਤੋਂ ਬਾਅਦ ਆਪਾਂ ਇੱਕ ਗੀਤ ਤੇ ਨਾਲ ਦੀ ਨਾਲ ਮੈਂ ਰਿਪੋਰਟਰ ਸਾਹਿਬਾਨ ਨੂੰ ਲੈ ਕੇ ਆਉਣਾ। 786 ਨੰਬਰ, ਸਤਿ ਸ਼੍ਰੀ ਅਕਾਲ ਜੀ।
10: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਗੁੱਡ ਮਾਰਨਿੰਗ। ਕਿਸੇ ਦਾ ਯਾਰ ਕਿਸੇ ਦਾ ਛੱਲਾ।

0: ਲੋ ਦੋਸਤੋ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤੇ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਸੋ ਜਿਹੜੇ ਰਿਪੋਰਟਰ ਸਾਹਿਬਾਨ ਦੀ ਮੈਂ ਗੱਲਬਾਤ ਕਰ ਰਿਹਾ ਸੀ ਕਿ ਭਾਈ ਤੁਸੀਂ ਗੈਸ ਕਰੋ ਆਪਣੇ ਨਾਲ ਜਿਨ੍ਹਾਂ ਨੇ ਖਬਰਾਂ ਦੀ ਸਾਂਝ ਪਾਉਣੀ ਆ ਉਹਨਾਂ ਦਾ ਨਾਮ ਗੈਸ ਕਰਨ ਨੂੰ ਮੈਂ ਥੋੜ੍ਹਾ ਜਿਹਾ ਤੁਹਾਨੂੰ ਦਿੱਤਾ ਸੀਗਾ ਅਤੇ ਬਹੁਤ ਸੋਹਣੇ ਸੋਹਣੇ ਤੁਸੀਂ ਗੈਸ ਲਾਏ। ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਤੁਸੀਂ ਜਾਣਦੇ ਹੀ ਹੋਵੋਗੇ ਕਿਉਂਕਿ ਤਕਰੀਬਨ 30-32 ਸਾਲ ਦੂਰਦਰਸ਼ਨ ਦੇ ਉੱਤੇ ਰੋਜ਼ਾਨਾ ਸ਼ਾਮ 7 ਵਜੇ ਖਬਰਾਂ ਲੈ ਕੇ ਆਉਂਦੇ ਸੀ ਅਰਵਿੰਦਰ ਸਿੰਘ ਭੱਟੀ ਸਾਹਿਬ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਬ੍ਰੈਂਪਟਨ ਚ ਵਾਸਤੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ।
0: ਬਹੁਤ ਬਹੁਤ ਵਧਾਈਆਂ ਜੀ, ਅਤੇ ਸਾਡੇ ਨਾਲ ਇਸ ਸਮੇਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਜੁੜੇ ਹੋਏ ਨੇ ਅਤੇ ਜ਼ਰੂਰ ਪਰਿਵਾਰ ਵੀ ਅੱਜ ਕਾਲ ਤੁਹਾਨੂੰ ਕਰਕੇ ਆਪਣੇ ਨਾਲ ਗੱਲਾਂ ਬਾਤਾਂ ਕਰਨਗੇ ਕਿਉਂਕਿ ਅੱਜ ਪਹਿਲਾ ਦਿਨ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਅਤੇ ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੇ ਲਈ ਇਹ ਮਾਣ ਵਾਲੀ ਗੱਲ ਆ ਅਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ।
1: ਮੈਂ ਰੇਡੀਓ ਚੜ੍ਹਦੀ ਕਲਾ ਦਾ ਧੰਨਵਾਦੀ ਹਾਂ ਜੀ, ਖਾਸ ਤੌਰ 'ਤੇ ਹਰਬੀਰ ਭਾਅ ਜੀ ਦਾ, ਜਿਨ੍ਹਾਂ ਨੇ ਪੰਜਾਬੀਆਂ ਨਾਲ, ਮੈਨੂੰ ਦੂਰ ਵਾਸਤੇ ਪੰਜਾਬੀਆਂ ਨਾਲ ਰੋਜ਼ ਗੱਲਬਾਤ ਕਰਨ ਦਾ ਮੌਕਾ ਦਿੱਤਾ ਜੀ।
0: ਸੋ ਇੱਕ ਵਾਰੀ ਆਪਣੀ ਤੁਹਾਨੂੰ ਇੰਟਰੋਡਕਸ਼ਨ ਦੀ ਤਾਂ ਕੋਈ ਲੋੜ ਨਹੀਂ ਕਿਉਂਕਿ ਇੰਨਾ ਲੰਮਾ ਵਕਫਾ, ਕਿਉਂਕਿ ਨਾ ਜਦੋਂ ਮੈਂ ਤੁਹਾਨੂੰ ਜਦੋਂ ਮੈਂ ਆਪਣੇ ਬਾਰੇ ਦੱਸਾਂ, ਮੈਂ ਤੁਹਾਨੂੰ ਪਹਿਲੀ ਵਾਰ ਜਦੋਂ ਜਾਣਿਆ ਸੀ ਛੋਟੇ ਹੁੰਦੇ, ਜਦੋਂ ਸ਼ਾਮ ਨੂੰ ਨਿਊਜ਼ ਸੈਗਮੈਂਟ ਆਉਣਾ ਨਾ, ਉਦੋਂ ਅਸੀਂ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ, ਸਾਨੂੰ ਹੁੰਦਾ ਸੀ ਕਿ ਅਸੀਂ ਯਾਰ ਟੈਸਟ ਮੈਚ ਦੇਖ ਲਈਏ, ਅਸੀਂ ਕੋਈ ਆਹ ਚੀਜ਼ ਦੇਖ ਲਈਏ, ਅਤੇ ਖਬਰਾਂ 'ਚ ਬੱਚਿਆਂ ਦਾ ਇੰਟਰਸਟ ਨਹੀਂ ਹੁੰਦਾ। ਫਿਰ ਮੇਰੇ ਫਾਦਰ ਸਾਹਿਬ ਨੇ ਕੀ ਕਰਨਾ, ਭੱਟੀ ਸਾਹਿਬ, ਉਹਨਾਂ ਨੇ ਨਾ ਸਾਨੂੰ ਇੱਕ ਗੇਮ ਖਿਡਾਉਣੀ, ਮੈਨੂੰ ਕਹਿਣਾ ਕਿ ਅੱਜ ਦੱਸੋ ਨਿਊਜ਼ 'ਤੇ ਕੌਣ ਆਊਗਾ, ਰਮਨ ਕੁਮਾਰ ਜੀ ਆਉਣਗੇ, ਇੱਕ ਭੱਟੀ ਸਾਹਿਬ ਆਉਣਗੇ, ਰਮਨ ਕੁਮਾਰ ਜੀ ਆਉਣਗੇ, ਇੱਕ ਸਰਦਾਰ ਸਾਹਿਬ ਆਉਣਗੇ। ਉਹ ਅਸੀਂ ਇੱਕ ਗੇਮ ਗੈਸ ਕਰਦੇ ਹੁੰਦੇ ਸੀ, ਉਹਨਾਂ ਨੇ ਇੱਦਾਂ ਮੇਰਾ ਇੰਟਰਸਟ ਪਾਇਆ ਅਤੇ ਮੈਂ ਕਹਿ ਦੇਣਾ ਭੱਟੀ ਸਾਹਿਬ ਆਉਣਗੇ। ਉਹ ਜਿੱਦਣ ਤੁਸੀਂ ਆ ਜਾਂਦੇ ਫਿਰ ਮੈਨੂੰ ਇਹ ਹੁੰਦਾ ਸੀ ਕਿ ਯਾਰ ਮੈਂ ਜਿੱਤ ਗਿਆ, ਅਤੇ ਉਹ ਇੱਦਾਂ ਸੀ ਮੇਰਾ ਇੰਟਰਸਟ ਬਣਿਆ ਅਤੇ ਉਦੋਂ ਤੋਂ ਅਸੀਂ ਤੁਹਾਨੂੰ ਲੰਮੇ ਟਾਈਮ ਤੋਂ ਸੁਣਦੇ ਆ ਰਹੇ ਹਾਂ ਜੀ।
1: ਥੈਂਕ ਯੂ ਸੋ ਮੱਚ, ਥੈਂਕ ਯੂ ਵੈਰੀ ਮੱਚ।
0: ਸੋ ਇੱਕ ਵਾਰੀ ਆਪਣੇ ਅੰਦਾਜ਼ ਦੇ ਵਿੱਚ, ਇਸ ਤੋਂ ਪਹਿਲਾਂ ਆਪਾਂ ਸਰੋਤਿਆਂ ਨਾਲ ਗੱਲਾਂ ਬਾਤਾਂ ਕਰੀਏ, ਚੋਣਵੀਆਂ ਖਬਰਾਂ ਤੋਂ ਜੇ ਸ਼ੁਰੂਆਤ ਕਰ ਲਈਏ, ਇਸ ਤੋਂ ਬਾਅਦ ਆਪਾਂ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ। ਭੱਟੀ ਸਾਹਿਬ
1: ਜੀ,
0: ਜੀ
1: ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਰਵਿੰਦਰ ਸਿੰਘ ਭੱਟੀ, ਪੇਸ਼ ਹਨ ਰੇਡੀਓ ਚੜ੍ਹਦੀ ਕਲਾ ਤੋਂ ਅੱਜ ਦੀਆਂ ਖਾਸ ਖਾਸ ਖਬਰਾਂ। ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਬਾਰੇ ਭੰਬਲ ਭੂਸਾ ਅਜੇ ਬਣਿਆ ਹੋਇਆ। ਅਕਾਲੀ ਦਲ ਵਾਲੇ ਇਸ ਗਠਜੋੜ ਦੇ ਹੱਕ ਵਿੱਚ ਗੱਲ ਕਰ ਰਹੇ ਨੇ, ਜਦਕਿ ਭਾਰਤੀ ਜਨਤਾ ਪਾਰਟੀ ਵਾਲੇ ਇਸ ਗਠਜੋੜ ਦੇ ਹੱਕ ਵਿੱਚ ਨਹੀਂ। ਆਉਣ ਵਾਲੇ ਸਮੇਂ 'ਚ ਇਹ ਗਠਜੋੜ ਹੋਵੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਸੰਘਰਸ਼ ਦਾ ਰਾਹ ਫੜ ਲਿਆ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਆਪਣੀਆਂ ਟਰਾਲੀਆਂ ਅਤੇ ਰਾਸ਼ਨ ਪਾਣੀ ਸਮੇਤ ਇਕੱਠੇ ਹੋ ਗਏ ਨੇ। ਫਿਲਹਾਲ ਇਹ ਧਰਨਾ 5 ਤਰੀਕ ਤੱਕ ਚੱਲੇਗਾ, ਪਰ ਇਸ ਤੋਂ ਬਾਅਦ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਲੰਮਾ ਸਮਾਂ ਵੀ ਚੱਲ ਸਕਦਾ ਹੈ। ਇਸੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ, ਨਮਸਕਾਰ।
0: ਬਹੁਤ ਅੱਛੇ ਜੀ, ਅਤੇ ਦੋਸਤੋ ਇਹ ਆਵਾਜ਼ ਜਿਵੇਂ ਦੂਰਦਰਸ਼ਨ 'ਤੇ ਰੋਜ਼ਾਨਾ ਸ਼ਾਮ 7 ਵਜੇ ਅਸੀਂ ਇਹ ਖਬਰਾਂ ਸੁਣਦੇ ਸੀ, ਅਤੇ ਹੁਣ ਟੋਰਾਂਟੋ ਦੇ ਵਿੱਚ ਰੋਜ਼ਾਨਾ ਸਵੇਰੇ 7 ਵਜੇ 7:05 ਅਤੇ 7:15, ਤੁਸੀਂ ਦੋਸਤੋ ਸਾਨੂੰ ਜ਼ਰੂਰ ਦੱਸਿਓ 7 ਵਜੇ ਜਾਂ 7:15 ਕਿਹੜੇ ਟਾਈਮ ਤੁਸੀਂ ਖਬਰਾਂ ਸੁਣਨਾ ਚਾਹੁੰਦੇ ਹੋ। ਰੋਜ਼ਾਨਾ ਸੁਬਹਾ ਅੱਜ ਤਾਂ ਜਸਟ ਇੱਕ ਇੰਟਰੋਡਕਸ਼ਨ ਆ, ਅਤੇ ਇੱਕ ਕਿ ਇਹ ਕੀ ਹੋਣ ਜਾ ਰਿਹਾ, ਚੋਣਵੀਆਂ ਖਬਰਾਂ ਹੋਣਗੀਆਂ, ਖਬਰਾਂ 'ਤੇ ਡਿਸਕਸ਼ਨ ਵੀ ਹੋਊਗੀ। ਸੋ ਭੱਟੀ ਸਾਹਿਬ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡਾ ਸਫ਼ਰ ਦੂਰਦਰਸ਼ਨ ਨਾਲ ਕਿਵੇਂ ਸ਼ੁਰੂ ਹੁੰਦਾ, ਅਤੇ ਆਪਣੇ ਬਾਰੇ ਕੁਝ ਦੱਸੋ ਸਾਡੇ ਸਰੋਤਿਆਂ ਨੂੰ।
1: ਮੈਂ ਨਾ ਪਿੱਛੇ ਜੇ ਟੋਰਾਂਟੋ ਚੱਕਰ ਲਗਾ ਕੇ ਗਿਆ
0: ਜੀ,
1: ਤੇ ਉੱਥੇ ਵੀ ਕਾਫੀ ਰੇਡੀਓ ਤੇ ਟੀਵੀ ਤੇ ਇੰਟਰਵਿਊ ਹੋਈਆਂ। ਮੈਂ ਸਾਰੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਚੁੱਕਿਆ
0: ਜੀ
1: ਕਿ 1999 'ਚ ਮੈਂ ਇਹ ਆਪਣਾ ਖਬਰਾਂ ਦਾ ਸਫ਼ਰ ਸ਼ੁਰੂ ਕੀਤਾ ਸੀ, ਤੇ ਲਗਾਤਾਰ 32 ਸਾਲ 2021 ਤੱਕ ਮੈਂ ਦੂਰਦਰਸ਼ਨ ਤੇ ਖਬਰਾਂ ਪੜੀਆਂ। ਇਸ ਤੋਂ ਇਲਾਵਾ ਖਬਰਾਂ ਤੋਂ ਪਹਿਲਾਂ ਯਾਨੀ 1986 ਤੋਂ ਲੈ ਕੇ ਤੇ 1999 ਤੱਕ, ਬਲਕਿ 83 ਤੋਂ ਲੈ ਕੇ 1983 'ਚ ਮੈਂ ਆਡੀਸ਼ਨ ਪਾਸ ਕੀਤਾ ਸੀ। ਉਸ ਤੋਂ ਬਾਅਦ 1999 ਤੱਕ ਮੈਂ ਬਹੁਤ ਸਾਰੇ ਸੀਰੀਅਲ ਕੀਤੇ, ਕੁਝ ਪ੍ਰੋਗਰਾਮ ਕੀਤੇ, ਬੈਕਗਰਾਊਂਡ ਕਮੈਂਟਰੀ ਕੀਤੀਆਂ, ਤੇ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਜਦੋਂ ਤੱਕ ਮੈਂ ਫਰਵਰੀ 89 ਚ ਨਿਊਜ਼ ਦੇ ਡੈਸਕ ਤੇ ਨਹੀਂ ਬੈਠਿਆ। ਇਸ ਤੋਂ ਇਲਾਵਾ ਮੈਂ 2021 ਤੋਂ ਬਾਅਦ ਵੀ ਮੈਂ ਖਬਰਾਂ ਤਾਂ ਨਹੀਂ ਪੜ੍ਹੀਆਂ, ਪਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਗਰਾਮ ਐਂਕਰ ਕਰਦਾ ਰਿਹਾ, ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਜਿਹੜੀ ਉਹ 11 ਵਜੇ ਹਰ ਅਖੀਰਲੇ ਐਤਵਾਰ ਕਰਦੇ ਆ, ਉਹਦੀ ਮੈਂ ਪੰਜਾਬੀ ਦੀ ਟ੍ਰਾਂਸਲੇਸ਼ਨ ਕਰਕੇ ਉਸ ਤੋਂ ਬਾਅਦ ਸੁਣਾਉਂਦਾ ਰਿਹਾ ਜੀ। ਸੋ ਇਹ ਸਫ਼ਰ ਚੱਲਦਾ ਰਿਹਾ। ਇਹਦਾ ਮੇਨ ਟਾਈਮ ਜਸਪਾਲ ਭੱਟੀ ਜਿਹੜੇ ਮੇਰੇ ਕਜ਼ਨ ਸੀਗੇ, ਉਹਨਾਂ ਨੇ ਮੈਨੂੰ ਫਿਲਮਾਂ 'ਚ ਲਿਆਉਂਦਾ। ਉਹ ਇਸ ਤਰ੍ਹਾਂ ਕਿ ਮਾਹੌਲ ਠੀਕ ਹੈ, ਉਹਨਾਂ ਨੇ ਆਪਣੀ ਪਹਿਲੀ ਫਿਲਮ 2007 'ਚ ਬਣਾਈ ਤੇ ਉਸ ਫਿਲਮ 'ਚ ਮੈਨੂੰ ਇੱਕ ਇੰਸਪੈਕਟਰ ਦੇ ਰੋਲ ਕਰਨ ਦਾ ਮੌਕਾ ਮਿਲਿਆ। ਤੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ, 40-45 ਪੰਜਾਬੀ ਫਿਲਮਾਂ ਹੁਣ ਤੱਕ ਕਰ ਚੁੱਕਿਆ
0: ਤੇ
1: 13 ਵੱਡੀਆਂ ਬਾਲੀਵੁੱਡ ਦੀਆਂ ਫਿਲਮਾਂ 'ਚ ਮੈਂ ਕੰਮ ਕਰ ਚੁੱਕਿਆ ਜੀ।
0: ਸੋ ਬਹੁਤ ਤੁਹਾਡਾ ਜਿਹੜਾ ਜੀਵਨ ਹੈ ਨਾ
1: ਉਹ ਲਗਾਤਾਰ
0: ਜੀ। ਤੇ ਭੱਟੀ ਸਾਹਿਬ ਇੱਕ ਹੋਰ ਚੀਜ਼, ਜਦੋਂ ਨਾ ਅਸੀਂ ਜਦੋਂ ਖਬਰਾਂ ਦੀ ਗੱਲਬਾਤ ਹੀ ਕਰੀਏ, ਖਬਰਾਂ ਦਾ ਦੌਰ ਪੇਪਰ ਦੇ ਉੱਤੇ ਪਹਿਲਾਂ ਆਉਂਦੀਆਂ ਹੁੰਦੀਆਂ ਸੀ, ਖਬਰਾਂ ਲਿਖੀਆਂ ਉਹ ਪੇਪਰ ਤੁਸੀਂ ਅਖਬਾਰ ਪੜ੍ਹਦੇ ਸੀ, ਪੰਨਾ ਪਲਟ ਦਿੰਦੇ ਸੀ, ਉਹ ਤੋਂ ਲੈ ਕੇ ਟੈਲੀਪ੍ਰੋਮਟਰ ਤੱਕ, ਤੇ ਅੱਜ ਕੱਲ੍ਹ ਤਾਂ ਫੇਸਬੁੱਕ ਯੂਟਿਊਬ 'ਤੇ ਕੋਈ ਖਬਰ ਹੁੰਦੀ ਨਹੀਂ, ਨਾਲ ਦੀ ਨਾਲ ਉਹ ਲਾਈਵ ਹੀ ਹੋ ਜਾਂਦੇ ਆ। ਉਹ ਸਫ਼ਰ ਤੁਹਾਡੇ ਲਈ ਕਿੰਨਾ ਕੁ, ਉਸ ਨੂੰ ਚੇਂਜ ਕਰਨਾ ਜਾਂ ਉਹ ਚੇਂਜ ਦੇਖਣਾ ਤੁਹਾਡੇ ਲਈ ਕਿਵੇਂ ਸੀ?
1: ਦੇਖੋ ਜੀ, ਚੇਂਜ ਇਸ ਕਰਕੇ ਵੀ ਬੜੀ ਸਾਡੇ ਵਾਸਤੇ ਇੰਪੋਰਟੈਂਟ ਸੀ ਕਿਉਂਕਿ ਅਸੀਂ ਪਾਕਿਸਤਾਨ ਜਿਹੜਾ PTV ਹੈ ਉਹ ਤੋਂ ਕਾਫੀ ਪਿੱਛੇ ਸੀਗੇ। ਅਸੀਂ ਹੱਥ 'ਚ ਪੇਪਰ ਪੜ੍ਹ ਕੇ, ਪੇਪਰ ਫੜ ਕੇ ਖਬਰਾਂ ਪੜ੍ਹਦੇ ਹੁੰਦੇ ਸੀ, ਕਦੀ ਥੱਲੇ ਦੇਖਣਾ ਕਦੀ ਸਾਹਮਣੇ ਦੇਖਣਾ, ਐਂਡ ਪਾਕਿਸਤਾਨ ਵਾਲੇ PT ਨਿਊਜ਼ ਜਿਹੜੀਆਂ ਸੀਗੀਆਂ ਉਹ ਹਮੇਸ਼ਾ ਹੀ ਉਹ ਸਾਹਮਣੇ ਮਤਲਬ ਦੇਖਦੇ ਸੀ। ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਉਹ ਜਵਾਨੀ ਯਾਦ ਕੀਤੀਆਂ ਹੁੰਦੀਆਂ, ਪਰ ਬਾਅਦ 'ਚ ਜਦੋਂ ਸਾਡੇ ਕੋਲ ਟੈਲੀਪ੍ਰੋਮਟਰ ਆਇਆ ਸਾਨੂੰ ਪਤਾ ਲੱਗਾ ਕਿ ਇਹ ਵਾਕਈ ਟੈਲੀਪ੍ਰੋਮਟਰ ਸੀਗਾ। ਤੇ ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਉਸ ਤੋਂ ਬਾਅਦ ਦਾ ਜਿਹੜਾ ਅੱਜ ਕੱਲ੍ਹ ਬਹੁਤ ਤੇਜ਼ੀ ਨਾਲ ਦੌਰ ਬਦਲ ਰਿਹਾ, ਹਰ ਇੱਕ ਦੇ ਹੱਥ 'ਚ ਮੋਬਾਈਲ ਹੈ, ਹਰ ਇੱਕ ਦੇ ਹੱਥ 'ਚ YouTube ਹੈ, ਤੇ ਕੋਈ ਵੀ ਖਬਰ ਮਤਲਬ 1 ਮਿੰਟ ਤੋਂ ਪਹਿਲਾਂ ਵੀਡੀਓ ਵੀ ਤੁਹਾਡੇ ਸਾਹਮਣੇ ਆ ਜਾਂਦੀ ਹੈ। ਸੋ ਬੜਾ ਆਪਣੇ ਸਮੇਂ 'ਚ ਇਹਨਾਂ 32 ਸਾਲਾਂ 'ਚ ਬਹੁਤ ਬਦਲਾਅ ਦੇਖਿਆ ਜੀ।
0: ਪਹਿਲਾਂ ਤਾਂ ਖਬਰਾਂ ਮਿਲਾ ਤਾਂ 2-3 ਦਿਨ ਖਬਰ ਆਉਣ ਤੱਕ ਖਬਰਾਂ ਤੇ ਲਿਖਿਆ ਅਖਬਾਰ ਤੇ ਜ਼ਰੂਰ ਹੁੰਦਾ ਸੀ ਤਾਜ਼ੀਆਂ ਖਬਰਾਂ, ਪਰ ਉਹ ਹੁੰਦੀ ਆ 2-3 ਦਿਨ ਪੁਰਾਣੀਆਂ ਖਬਰਾਂ।
1: ਬਿਲਕੁਲ ਠੀਕ ਹੈ, ਬਿਲਕੁਲ
0: ਠੀਕ ਹੈ। ਸੋ ਦੋਸਤੋ
1: ਜੀ,
0: ਅੱਜ ਦਾ ਦੌਰ ਤਾਂ ਬਿਲਕੁਲ ਫਾਸਟ, ਅੱਜ ਕੱਲ ਤਾਂ ਭੱਟੀ ਸਾਹਿਬ ਖਬਰ ਦੀ ਪੁਸ਼ਟੀ ਨਹੀਂ ਕਰਨ ਪਤਾ ਲੱਗਦੀ ਕਿ ਇਹ ਖਬਰ ਸਹੀ ਆ ਇਹ ਖਬਰ ਗਲਤ ਆ। ਅੱਜ ਕੱਲ੍ਹ ਤਾਂ ਕਈ ਵਾਰ ਮੇਰੇ ਮਾਤਾ ਜੀ ਨੇ ਉਹ AI ਨਾਲ ਕੋਈ ਵੀਡੀਓ ਬਣੀ ਹੁੰਦੀ ਆ, ਉਹ ਉਹਨਾਂ ਨੂੰ ਦੇਖ ਕੇ ਸੱਚ ਮੰਨ ਲੈਂਦੇ ਨੇ ਕਿ ਯਾਰ ਇਹ ਸ਼ਾਇਦ ਆਹ ਖਬਰ ਆ ਉੱਥੇ ਆ ਹੋ ਗਿਆ।
1: ਜਿਹੜਾ ਪੇਡ ਨਿਊਜ਼ ਦਾ ਚਲਨ ਹੋ ਗਿਆ ਨਾ, ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਕੋਈ ਵੀ ਚੈਨਲ 'ਚ ਤੁਸੀਂ ਖਬਰ ਸੁਣਦੇ ਹੋ ਜਦੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਇਹ ਕਿਹੜੇ ਰਾਜਨੀਤਿਕ ਪਾਰਟੀ ਦਾ ਚੈਨਲ ਹੋਏਗਾ। ਸੋ ਇਹ ਬਹੁਤ ਮਾੜਾ ਟ੍ਰੈਂਡ ਹੈ ਕਿਉਂਕਿ ਇੱਦਾਂ ਜਿਹੜੀ ਖਬਰਾਂ ਦੀ ਜਿਹੜੀ ਅਸਲੀਅਤ ਉਹ ਛੁਪੀ ਰਹਿੰਦੀ ਹੈ, ਨਕਲੀ ਚੀਜ਼ ਸਾਹਮਣੇ ਆਉਂਦੀ ਹੈ। ਜਿੰਨਾ ਚਿਰ ਅਸੀਂ ਉਹਨੂੰ ਦੂਜੇ ਨਾਲ ਕੰਪੇਅਰ ਨਹੀਂ ਕਰ ਲੈਂਦੇ, ਚੰਗੀ ਤਰ੍ਹਾਂ ਸਟੱਡੀ ਨਹੀਂ ਕਰ ਲੈਂਦੇ, ਅਸੀਂ ਨਤੀਜੇ 'ਤੇ ਨਹੀਂ ਪਹੁੰਚ ਸਕਦੇ ਕਿ ਵਾਕਈ ਖਬਰ ਇਹ ਸਹੀ ਹੈ ਕਿ ਗਲਤ ਆ।
0: ਜਰਨਲਿਸਟ ਦੇ ਮੋਢਿਆਂ 'ਤੇ ਬਹੁਤ ਵੱਡਾ ਭਾਰ ਹੁੰਦਾ ਇੱਕ ਖਬਰ ਨੂੰ ਐਜ ਇਟ ਇਜ਼ ਬਿਨਾਂ ਤੋੜੇ ਮਰੋੜੇ ਉਹਨੂੰ ਪੇਸ਼ ਕਰਨਾ ਹੀ ਜਿਹੜੀ ਸਭ ਤੋਂ ਵੱਡੀ ਰਿਸਪੋਂਸੀਬਿਲਟੀ ਹੁੰਦੀ ਹੈ। ਬਹੁਤ ਮੀਡੀਆ ਅਦਾਰੇ ਬਹੁਤ ਜਰਨਲਿਸਟ ਇਹਦੇ ਵਿੱਚ ਫੇਲ ਹੋ ਜਾਂਦੇ ਨੇ ਅਤੇ ਬਹੁਤ ਵਾਰ ਕੰਪਰੋਮਾਈਜ਼ ਵੀ ਹੋ ਜਾਂਦੇ ਨੇ, ਅਤੇ ਪਰ ਸਲੂਟ ਆ ਭੱਟੀ ਸਾਹਿਬ ਨੂੰ ਨਿਰਪੱਖ ਹੋ ਕੇ ਤੁਹਾਡੇ ਤੱਕ ਸਾਫ ਜੋ ਖਬਰਾਂ ਨੇ ਉਹ ਲੰਬੇ ਸਮੇਂ ਤੋਂ ਅਰਸੇ ਤੋਂ ਤੁਹਾਡੇ ਤੱਕ ਲੈ ਕੇ ਆ ਰਹੇ ਨੇ, ਅਤੇ ਹੁਣ ਟੋਰਾਂਟੋ ਵਾਸੀਆਂ ਲਈ ਵੀ ਰੇਡੀਓ ਚੜ੍ਹਦੀ ਕਲਾ ਦੇ ਜ਼ਰੀਏ ਭੱਟੀ ਸਾਹਿਬ ਸਾਡੇ ਨਾਲ ਰੋਜ਼ਾਨਾ ਜੁੜਿਆ ਕਰਨਗੇ। ਦੋਸਤੋ ਤੁਸੀਂ ਭੱਟੀ ਸਾਹਿਬ ਨੂੰ ਗੱਲਬਾਤ ਕਰਨਾ ਚਾਹੁੰਦੇ ਹੋ, ਹੈਲੋ ਹਾਈ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਕੁਝ ਕੁ ਸਮਾਂ ਸਾਡੇ ਨਾਲ ਨੇ, ਅਗਲੇ 5-7 ਮਿੰਟ ਤੱਕ ਕਾਲ ਕਰ ਸਕਦੇ ਹੋ। ਇਸ ਤੋਂ ਬਾਅਦ ਰੋਜ਼ਾਨਾ ਜਿਹੜਾ ਸੁਬਹਾ ਖਬਰਾਂ ਦਾ ਸੈਗਮੈਂਟ ਭੱਟੀ ਸਾਹਿਬ ਲੈ ਕੇ ਹਾਜ਼ਰ ਹੋਇਆ ਕਰਨਗੇ। ਸਟੂਡੀਓ ਦਾ ਨੰਬਰ ਆ 416-233-7368, 416-233-7368। ਆਓ ਵੈਲਕਮ ਕਰੀਏ ਭੱਟੀ ਸਾਹਿਬ ਦਾ। ਟੋਰਾਂਟੋ ਮੀਡੀਆ ਦੇ ਵਿੱਚ ਸਾਡੇ ਨਾਲ ਕਾਲਰ ਆ ਗਏ ਨੇ, ਜਤਿੰਦਰ ਸਿੰਘ ਜੀ, ਤੁਸੀਂ ਵੀ ਕਾਲ ਕਰ ਸਕਦੇ ਦੋਸਤੋ 416-233-7368। ਤੁਹਾਡੀਆਂ ਭੱਟੀ ਸਾਹਿਬ ਨਾਲ ਕੀ ਯਾਦਾਂ ਨੇ ਉਹ ਵੀ ਇਹਨਾਂ ਨਾਲ ਤੱਕ ਸਾਂਝਿਆ ਕਰਿਓ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਭੱਟੀ ਸਾਹਿਬ ਤੁਹਾਡਾ ਵੀ ਵੈਲਕਮ, ਤੇ ਮੈਂ ਭੱਟੀ ਸਾਹਿਬ ਦੇ ਹਾਂਜੀ ਹਾਂਜੀ ਭਾਈ ਤੁਹਾਡਾ ਇੰਨਾ ਐਕਸਪੀਰੀਅੰਸ ਹੈਗਾ, ਮੇਰਾ ਨਾ ਥੋੜਾ ਜਿਹਾ ਕਿਉਰਿਓਸਿਟੀ ਮੇਰੇ ਅੰਦਰ ਮਨ ਦੇ ਵਿੱਚ ਇੱਕ ਕੁਐਸਚਨ ਆ ਗਿਆ ਬੈਠੇ ਬੈਠੇ ਤੇ ਬੜਾ ਇੰਟਰਸਟਿੰਗ ਕੁਐਸਚਨ ਹੈਗਾ ਪੱਟੀ ਸਾਹਿਬ। ਮੈਂ ਜਾਣਨਾ ਚਾਹੁੰਦਾ ਵੀ ਤੁਸੀਂ ਜਦੋਂ 89 ਵਗੈਰਾ ਚ ਜਦੋਂ ਉਹ ਉਗਰਵਾਦ ਦਾ ਟਾਈਮ ਸੀਗਾ ਉਸ ਟਾਈਮ, ਠੀਕ ਹੈ ਜੀ, ਤੇ ਹੁਣ ਦਾ ਟਾਈਮ ਹੈਗਾ, ਹੁਣ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਸੈਂਟਰ ਤੇ ਸਟੇਟ ਲੈਵਲ ਦੀਆਂ ਸਰਕਾਰਾਂ ਉਹ ਪ੍ਰੈਸ਼ਰ ਪਾਉਂਦੀਆਂ ਹੈਗੀਆਂ ਰਿਪੋਰਟਰਸ ਤੇ ਜਾਂ ਨਿਊਜ਼ ਚੈਨਲ ਤੇ ਕਿ ਵੀ ਆਪਣੇ ਆਪ ਨੂੰ ਮੈਨੀਪੁਲੇਟ ਕਰਨ ਲਈ ਜਾਂ ਆਪਣੇ ਆਪ ਨੂੰ ਅੱਗੇ ਦੱਸਣ ਲਈ, ਹਨਾ, ਇੱਕ ਬਹੁਤ ਵੱਡਾ ਪ੍ਰੈਸ਼ਰ ਚੱਲਦਾ ਹੈਗਾ। ਭਾਅ ਜੀ ਮੇਰੇ ਮਨ ਚ ਇਹ ਆ ਰਿਹਾ ਸੀਗਾ ਵੀ ਉਸ ਟਾਈਮ ਦੇ ਵਿੱਚ ਕਿਹਦਾ ਪ੍ਰੈਸ਼ਰ ਹੁੰਦਾ ਸੀ ਤੇ ਹੁੰਦਾ ਸੀ ਕਿ ਨਹੀਂ ਹੁੰਦਾ ਸੀ, ਪਤਾ ਤਾਂ ਹੈਗਾ ਹੁੰਦਾ ਸੀਗਾ, ਬਟ ਉਹ ਸਰਕਾਰ ਦਾ ਜ਼ਿਆਦਾ ਹੁੰਦਾ ਸੀ ਕਿ ਪੁਲਿਸ ਜਿਹੜੀ ਪੱਕਾ ਕਰਦੀ ਸੀ ਉਹਦਾ ਜ਼ਿਆਦਾ ਹੁੰਦਾ ਸੀ ਜਾਂ ਟੈਰਿਸ ਦਾ, ਕਿ ਤਿੰਨਾਂ ਦਾ ਹੀ ਹੁੰਦਾ ਸੀਗਾ, ਇਹ ਥੋੜਾ ਦੱਸੋਗੇ?
0: ਸ਼ੁਕਰੀਆ ਜੀ। ਸੋ ਮੀਡੀਆ ਕੀ ਨਿਰਪੱਖ ਰਿਹਾ ਗਾ ਸ਼ੁਰੂ ਤੋਂ ਪੱਟੀ ਸਾਹਿਬ, ਜਾਂ ਮੀਡੀਆ ਤੇ ਪ੍ਰੈਸ਼ਰ ਪੈਂਦੇ ਰਹੇ ਨੇ ਸਮੇਂ ਸਮੇਂ ਤੇ?
1: ਦੇਖੋ ਜੀ, ਜਿੱਥੇ ਤੱਕ ਦੂਰਦਰਸ਼ਨ ਦਾ ਸਵਾਲ ਹੈ, ਕਿਉਂਕਿ ਇਹ ਸਰਕਾਰੀ ਚੈਨਲ ਹੈ, ਕੇਂਦਰ ਸਰਕਾਰ ਦੇ ਅਧੀਨ ਚੱਲਦਾ, ਜ਼ਿਆਦਾ ਸਟੇਟ ਦੀ ਤਾਂ ਗੱਲ ਬਿਲਕੁਲ ਹੀ ਖਤਮ ਹੋ ਗਿਆ ਕਿ ਸਟੇਟ ਦਾ ਕੋਈ ਪ੍ਰੈਸ਼ਰ 1% ਵੀ ਨਹੀਂ ਸੀ ਹੁੰਦਾ। ਹਾਂ, ਦੂਰਦਰਸ਼ਨ ਕਿਉਂਕਿ ਕੇਂਦਰ ਦਾ ਮਹਿਕਮਾ ਸੀਗਾ ਜਦੋਂ ਉੱਥੇ ਕਾਂਗਰਸ ਦੀ ਸਰਕਾਰ ਹੁੰਦੀ ਸੀ, ਇਹ ਥੋੜ੍ਹਾ ਜਿਹਾ ਉਹਦੇ ਵੱਲ ਝੁਕਾਅ ਜ਼ਰੂਰ ਹੁੰਦਾ ਸੀ। ਜਦੋਂ ਉੱਥੇ ਬੀਜੇਪੀ ਦੀ ਸਰਕਾਰ ਆ ਜਾਂਦੀ ਸੀ ਤੇ ਫਿਰ ਉਹ ਬੀਜੇਪੀ ਵੱਲ ਥੋੜ੍ਹਾ ਝੁਕਾਅ ਹੁੰਦਾ ਸੀ, ਪਰ ਜ਼ਿਆਦਾ ਨਹੀਂ ਤੁਸੀਂ ਕਹਿ ਸਕਦੇ, ਪਤਾ 10-15% ਤੁਸੀਂ ਝੁਕਾਅ ਕਹਿ ਸਕਦੇ ਹੋ, ਅਦਰਵਾਈਜ਼ ਅਸੀਂ ਪੂਰਾ ਨਿਰਪੱਖ ਖਬਰਾਂ ਦਿੰਦੇ ਸੀ।
0: ਵੈਰੀ ਗੁੱਡ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ
1: ਜੀ।
0: ਅਗਲੇ ਕਾਲਰ ਨੇ ਸਾਡੇ ਨਾਲ, ਬਲਵਿੰਦਰ ਜੀ ਤੁਹਾਡੀ ਲਾਈਨ ਡਰੋਪ ਹੋ ਗਈ, ਤੁਸੀਂ ਵੀ ਕਾਲ ਕਰ ਸਕਦੇ 416-233-7368। ਸੋ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਤਾਂ ਜ਼ਰੂਰ ਅੱਜ ਦਾ ਦਿਨ ਆਪਣੇ ਕੋਲ ਮੌਕਾ ਗਾ, ਇਸ ਤੋਂ ਬਾਅਦ ਆਪਾਂ ਖਬਰਾਂ ਦੇ ਉੱਤੇ ਵਿਸ਼ੇਸ਼ ਗੱਲਬਾਤ, ਕਿਉਂਕਿ ਹੁਣ ਪੰਜਾਬ ਪੋਲੀਟਿਕਸ ਜਿਵੇਂ ਜਿਵੇਂ ਨੇੜੇ ਆਈ ਜਾਊਗਾ ਪੋਲੀਟਿਕਸ ਦੇ ਦਿਨ, ਤਾਂ ਉਹ ਬਹੁਤ ਕੁਝ ਹੋਣ ਵਾਲਾ। ਸੋ ਚੋਣ ਜ਼ਾਬਤੇ ਦੀਆਂ ਤਿਆਰੀਆਂ, ਇਲੈਕਸ਼ਨ ਦੀਆਂ ਤਿਆਰੀਆਂ ਪੱਟੀ ਸਾਹਿਬ ਕਿਵੇਂ ਚੱਲ ਰਹੀਆਂ ਨੇ ਗਰਾਊਂਡ ਲੈਵਲ 'ਤੇ ਜੀ?
1: ਬਿਲਕੁਲ ਜੀ, ਅੱਜ ਕੱਲ੍ਹ ਤਾਂ ਇਹ ਵੀ ਕਨਫਰਮ ਮਿਲ ਰਹੀ ਹੈ ਕਿ ਸ਼ਾਇਦ ਨਵੰਬਰ ਐਂਡ 'ਚ ਜਾਂ ਦਸੰਬਰ ਦੇ ਸ਼ੁਰੂ 'ਚ ਇਲੈਕਸ਼ਨਾਂ ਹੋ ਜਾਣ।
0: ਓਕੇ,
1: ਹਾਲਾਂਕਿ ਇਲੈਕਸ਼ਨਾਂ ਡਿਊ ਨੇ ਸਾਡੀਆਂ ਫਰਵਰੀ 'ਚ, ਪਰ ਸਰਕਾਰਾਂ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜਿੰਨੀ ਜਲਦੀ, ਕਿਉਂਕਿ ਕੇਂਦਰ ਸਰਕਾਰ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਉਹ ਵੀ ਆਪਣੀਆਂ ਨਵੀਆਂ ਨਵੀਆਂ ਸਕੀਮਾਂ ਕੱਢਦੇ ਰਹਿੰਦੇ ਨੇ, ਸਾਡੀ ਪੰਜਾਬ ਸਰਕਾਰ ਵੀ ਬਹੁਤ ਸਾਰੇ ਕੰਮ ਲੋਕ ਹਿੱਤ 'ਚ ਕਰ ਰਹੀ ਹੈ, ਇਹਨਾਂ ਨੂੰ ਲੱਗਦਾ ਕਿ ਜਿੰਨੀ ਜਲਦੀ ਇਲੈਕਸ਼ਨ ਹੋ ਜਾਏ ਤੇ ਅਸੀਂ ਬਾਜ਼ੀ ਮਾਰ ਸਕਦੇ ਹਾਂ। ਸੋ ਬਸ ਆਉਣ ਵਾਲੇ ਕੁਝ ਦਿਨਾਂ 'ਚ ਇਹ ਕਲੀਅਰ ਹੋ ਜਾਏਗਾ ਕਿ ਨਵੰਬਰ ਦਸੰਬਰ 'ਚ ਚੋਣਾਂ ਹੋਣੀਆਂ ਜਾਂ ਫਿਰ ਫਰਵਰੀ 'ਚ ਆ ਕੇ ਹੋਣੀਆਂ
0: ਜੀ। ਅਗਲੇ ਕਾਲਰ ਨੇ, ਸਤਿ ਸ਼੍ਰੀ ਅਕਾਲ ਨੰਦਾ ਸਾਹਿਬ।
3: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਭੁੱਲਰ ਸਾਹਿਬ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ।
3: ਅਜੇ ਭਾਜੀ, ਇਹਨਾਂ ਨੂੰ ਪੱਟੀ ਸਾਹਿਬ ਉਹਨਾਂ ਨੂੰ ਬਹੁਤ ਖਬਰਾਂ ਸੁਣਦੇ ਆ ਛੋਟੇ ਹੁੰਦੇ।
0: ਅੱਛਾ,
3: ਇਹ ਹੁਣ ਵੀ ਮੈਂ ਇਹਨਾਂ ਦੀਆਂ ਵੀਡੀਓ ਦੇਖਿਆ ਤੇ ਘੁੰਮਦੇ ਰਹੇ ਤੇ ਟੋਰਾਂਟੋ ਆਣ ਕੇ ਆਪਣੇ ਨਿਆਗਰਾ ਵੀਡੀਓ ਪਾਉਂਦੇ ਸੀ ਨਾ ਫੇਸਬੁੱਕ ਤੇ।
0: ਨਹੀਂ, ਅਸੀਂ ਤਾਂ ਆਪ ਇਹਨਾਂ ਨੂੰ ਬੜਾ ਮਿਸ ਕਰਦੇ ਸੀ ਤੇ ਹੁਣ ਵਧੀਆ ਆਪਾਂ ਸਵੇਰੇ ਸਵੇਰੇ ਖਬਰਾਂ ਸੁਣਿਆ ਕਰਾਂਗੇ ਪੱਟੀ ਸਾਹਿਬ ਦੀ ਜਵਾਨੀ।
3: ਅਜੇ ਤਾਂ ਜਦੋਂ ਛੋਟੇ ਹੁੰਦੇ, ਮਤਲਬ 1985 ਤੋਂ ਲਾ ਕੇ ਬਾਅਦ ਵਿੱਚ, ਮਤਲਬ 90 ਤੋਂ ਲਾ ਕੇ ਬਹੁਤ ਸੁਣੀਆਂ ਖਬਰਾਂ। ਇੱਕ ਇਹ ਹੁੰਦੇ ਸੀਗੇ, ਇੱਕ ਤੀਰ ਸਿੰਘ ਢਿੱਲੋਂ ਹੁੰਦੇ ਸੀਗੇ, ਇੱਕ ਰਮਨ ਕੁਮਾਰ ਹੁੰਦੇ ਸੀ ਤੇ ਇੱਕ ਕਮਲਜੀਤ ਸਿੰਘ ਹੁੰਦੇ ਸੀ।
0: ਪ੍ਰੋਫੈਸਰ ਕਮਲਜੀਤ ਸਿੰਘ ਤਾਂ ਮੇਰੇ ਖਿਆਲ ਨਾਲ ਬਾਅਦ ਚ GNE ਕਾਲਜ ਵੀ ਰਹੇ ਨੇ ਪ੍ਰੋਫੈਸਰ, ਹੈ ਨਾ ਜੀ? ਅਗਲੇ 2-3 ਮਿੰਟ ਪੱਟੀ ਸਾਹਿਬ ਆਪਣੇ ਨਾਲ ਨੇ, ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਲਿਓ, ਇਸ ਤੋਂ ਬਾਅਦ ਇਹਨਾਂ ਤੋਂ ਇਜਾਜ਼ਤ ਲਵਾਂਗੇ, ਫਿਰ ਕੱਲ ਨੂੰ ਖਬਰਾਂ ਦਾ ਸੈਗਮੈਂਟ ਲੈ ਕੇ ਪੱਟੀ ਸਾਹਿਬ ਹਾਜ਼ਰ ਹੋਣਗੇ। ਅਗਲੇ ਕਾਲ 5764 ਨੰਬਰ, ਸਤਿ ਸ਼੍ਰੀ ਅਕਾਲ ਜੀ।
4: ਰਿਸ਼ਤੇਦਾਰ ਲੱਗਦੇ ਉਦੋਂ ਇਹ ਮਿਲਦੇ ਰਹੇ, ਇਹ ਉਦੋਂ ਆਡਿਟ ਡਿਪਾਰਟਮੈਂਟ ਦੇ ਵਿੱਚ ਹੁੰਦੇ ਰਹੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ। ਬਸ ਇਹਨਾਂ
1: ਨਾਲ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ,
4: ਪੁੱਛਣਾ ਚਾਹੁੰਦਾ ਸੀਗਾ ਜੀ ਭਾਜੀ, ਉਹੀ ਹੈ।
0: ਵੈਰੀ ਗੁੱਡ, ਥੈਂਕ ਯੂ ਜੀ
1: ਸਰ,
0: ਸ਼ੁਕਰੀਆ ਜੀ, ਥੈਂਕ ਯੂ। ਸੋ ਟੋਰਾਂਟੋ ਵਾਸੀ ਬਹੁਤ ਐਕਸਾਈਟਡ ਨੇ ਪੱਟੀ ਸਾਹਿਬ, ਤੁਹਾਨੂੰ ਸੁਣ ਕੇ ਤੁਹਾਡੇ ਰੋਜ਼ਾਨਾ ਹੁਣ ਤੁਹਾਡੇ ਖਬਰਾਂ ਸੁਣਿਆ ਕਰਨਗੇ। ਸੋ ਕੀ ਕਹਿਣਾ ਚਾਹੋਗੇ ਟੋਰਾਂਟੋ ਵਾਸੀਆਂ ਨੂੰ?
1: ਦੇਖੋ ਜੀ, ਮੈਂ ਇਹਨਾਂ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਕਿਉਂਕਿ ਸਵੇਰੇ ਜਦੋਂ ਤੁਸੀਂ ਉੱਠਿਆ ਕਰਨਾ, ਬਾਬਾ ਜੀ ਦਾ ਨਾਂ ਲਿਆ ਕਰਨਾ, ਉਸ ਤੋਂ ਬਾਅਦ 7-7:15 ਤੁਹਾਡੇ ਰੂਬਰੂ ਹੋਇਆ ਕਰਾਂਗਾ, ਤੇ ਬਿਲਕੁਲ ਤਾਜ਼ੀਆਂ ਖਬਰਾਂ ਜਿਹੜੀਆਂ ਤੁਸੀਂ, ਕਿਉਂਕਿ ਐਕਸਾਈਟਮੈਂਟ ਬੜੀ ਹੁੰਦੀ ਹੈ ਅੱਜ ਕੱਲ੍ਹ ਆਉਣ ਵਾਲਾ ਜਿਹੜਾ ਸਮਾਂ ਉਹ ਵੀ ਬੜਾ ਕਿਉਂਕਿ ਇਲੈਕਸ਼ਨਾਂ ਆ ਰਹੀਆਂ ਨੇ ਤੇ ਹਰ ਤਰੀਕੇ ਨਾਲ ਇੱਥੇ ਸਰਗਰਮੀਆਂ ਤੇਜ਼ ਹੋਣੀਆਂ ਤੇ ਰਾਤ ਨੂੰ ਬੰਦੇ ਨੂੰ ਕਿਉਰਸਿਟੀ ਹੁੰਦੀ ਕਿ ਸਵੇਰੇ ਕੀ ਹੋਣਾ ਉਹ ਤਾਂ ਜਦੋਂ ਤੁਸੀਂ ਸਵੇਰੇ ਉੱਠਿਆ ਕਰੋਗੇ ਸੱਤ ਸਵਾ ਸੱਤ ਨਾਲ ਤੁਹਾਡੇ ਰੁਕੂ ਹੋਇਆ ਕਰਾਂਗਾ
0: ਅਗਲੇ ਕਾਲਰ ਨੇ ਅਮਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
5: ਬੜੀ ਖੁਸ਼ੀ ਹੋਈ ਜੀ, ਨਵਾਂ ਪ੍ਰੋਗਰਾਮ ਤੁਸੀਂ ਪੇਸ਼ ਕੀਤਾ ਆ ਤੇ ਅਸੀਂ ਤੁਹਾਨੂੰ ਪੂਰਾ ਜਿੱਦਾਂ ਸਾਥ ਦੇਵਾਂਗੇ, ਕੁਐਸਚਨ ਆਨਸਰ ਪੱਤਰਕਾਰ ਸਾਹਿਬ ਨੂੰ ਪੁੱਛਿਆ ਕਰਾਂਗੇ
0: ਜੀ।
5: ਠੀਕ ਹੈ ਜੀ, ਬਹੁਤ
0: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਪੱਟੀ ਸਾਹਿਬ, ਇਜਾਜ਼ਤ ਲਵਾਂਗੇ ਤੁਹਾਡੇ ਤੋਂ ਤੇ ਕੱਲ ਨੂੰ ਆਪਣੀ ਮੁਲਾਕਾਤ ਹੁੰਦੀ ਹੈ ਚੋਣਵੀਆਂ ਖਬਰਾਂ ਤੇ ਖਬਰਾਂ ਤੇ ਵਿਸ਼ੇਸ਼ ਬਲੇਖਣ ਦੇ ਵਿੱਚ ਆਪਾਂ ਉਹਨਾਂ ਨੂੰ ਸੰਖੇਪ ਦੇ ਵਿੱਚ ਚਰਚਾ ਵੀ ਕਰਿਆ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਅਸੀਂ ਤੁਹਾਡੇ ਨਾਲ ਜੁੜ ਸਕੇ ਹਾਂ ਤੇ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ।
1: ਥੈਂਕ ਯੂ ਸੋ ਮਚ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।

ਦੋਸਤੋ ਜਿਹੜਾ ਇਹ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਇਆ ਉਹਦੇ ਵਿੱਚ ਸਾਨੂੰ ਵੱਡਾ ਸਾਥ ਸਾਡੇ ਸਪੋਂਸਰ ਸਾਹਿਬਾਨਾਂ ਦਾ ਵੀ ਰਿਹਾ ਹੈਗਾ। ਸੋ ਆਪਣੇ ਨਾਲ ਸਪੋਂਸਰ ਸਾਹਿਬਾਨ ਹਾਜ਼ਰੀ ਲਵਾਇਆ ਕਰਨਗੇ ਅਤੇ ਅੱਜ ਮੈਂ ਜ਼ਰੂਰ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਜਿਹੜੇ ਸਪੋਂਸਰਾਂ ਨੇ ਸਾਨੂੰ ਸਾਥ ਦਿੱਤਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੁਹਾਡੇ ਤੱਕ ਲੈ ਕੇ ਆਉਣ ਦੀ ਜਿਹੜੀ ਉਹਦੇ ਪਿੱਛੇ ਬੈਕਬੋਨ ਆ ਉਹ ਸਪੋਂਸਰ ਸਾਹਿਬਾਨ ਨੇ ਅਤੇ ਰੇਡੀਓ ਕਿਉਂਕਿ ਦੋਨਾਂ ਕਰਕੇ ਹੀ ਚੱਲਦਾ ਜਿੱਥੇ ਸਪੋਂਸਰ ਸਾਹਿਬਾਨਾਂ ਦਾ ਫਾਈਨੈਂਸ਼ਲੀ ਸਪੋਰਟ ਹੁੰਦੀ ਆ ਉੱਥੇ ਹੀ ਤੁਹਾਡਾ ਸਰੋਤਿਆਂ ਦਾ ਸੁਣਨਾ ਪ੍ਰੋਗਰਾਮ ਨੂੰ ਪਿਆਰ ਦੇਣਾ ਉਹ ਤੋਂ ਬਿਨਾਂ ਤਾਂ ਪ੍ਰੋਗਰਾਮ ਕਾਮਯਾਬ ਨਹੀਂ ਹੋ ਸਕਦਾ। ਸੋ ਸਾਨੂੰ ਦੋਨਾਂ ਧਿਰਾਂ ਦੀ ਬਹੁਤ ਲੋੜ ਆ, ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਡੀ ਕੋਸ਼ਿਸ਼ ਹੋਊਗੀ ਤੁਹਾਡੇ ਲਈ ਵਧੀਆ ਗੀਤ ਸੰਗੀਤ ਵਧੀਆ ਖਬਰਾਂ ਕਨੇਡੀਅਨ ਟੌਪਿਕ ਆਪਣਾ ਇਹ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਜਿੱਥੇ ਸੁਬਹਾ ਮੋਰਨਿੰਗ ਭੱਟੀ ਸਾਹਿਬ ਖਬਰਾਂ ਦਾ ਨਿਊਜ਼ ਸੈਗਮੈਂਟ ਕਵਰ ਕਰਨਗੇ, ਇਸ ਤੋਂ ਬਾਅਦ ਆਪਣਾ ਖੁੰਡ ਚਰਚਾ ਕਰਿਆ ਕਰਨੀ ਆ, ਇੱਕ ਖੁੰਡ ਚਰਚਾ ਦਾ ਸੈਗਮੈਂਟ ਹੋਇਆ ਕਰੂਗਾ ਜਿਹਦੇ ਵਿੱਚ ਨੋਨ ਕਮਰਸ਼ੀਅਲ ਆਪਾਂ ਗੱਲਾਂ ਬਾਤਾਂ ਜਿਹੜਾ ਟਾਕ ਸ਼ੋਅ ਹੋਇਆ ਕਰੂ ਉਹਦੇ ਉੱਤੇ ਤੁਹਾਡੀਆਂ ਕੌਲਾਂ ਔਨ ਏਅਰ ਕੀਤੀ ਜਾਣਗੀਆਂ, ਜੋ ਵੀ ਟੌਪਿਕ ਹੋਇਆ ਕਰੂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ, ਸਮੇਂ ਸਮੇਂ ਦੇ ਉੱਤੇ ਖਾਸ ਮਹਿਮਾਨ ਵੀ ਲੈ ਕੇ ਆਇਆ ਕਰਾਂਗੇ, ਉਹਨਾਂ ਦੇ ਨਾਲ ਕਿਸੇ ਖਾਸ ਟੌਪਿਕ 'ਤੇ ਗੱਲਬਾਤ ਕਰਦੇ ਰਿਹਾ ਕਰਾਂਗੇ। ਅਤੇ ਖੁੰਡ ਚਰਚਾ ਦੇ ਵਿੱਚ ਜਿਵੇਂ ਹੁੰਦਾ ਕਿ ਆਪਾਂ ਬਈ ਐਵਰੀਵਨ ਓਪਨ, ਤੁਸੀਂ ਕੋਈ ਵੀ ਸਾਨੂੰ ਕਾਲ ਕਰ ਸਕਦੇ ਹੋ ਅਤੇ ਆਪਾਂ ਰਲ ਮਿਲ ਕੇ ਗੱਲਬਾਤ ਕਰਿਆ ਕਰਾਂਗੇ। ਸੋ ਨਿਊਜ਼ ਸੈਗਮੈਂਟ ਹੋਣਗੇ, ਕੈਨੇਡੀਅਨ ਖਬਰਾਂ ਹੋਣਗੀਆਂ, ਖੁੰਡ ਚਰਚਾ ਹੋਵੇਗੀ, ਨਾਲ ਗੀਤ ਸੰਗੀਤ ਹੋਵੇਗਾ। ਸਟੂਡੀਓ 'ਚ ਗੱਲਬਾਤ ਕਰਨ ਲਈ ਨੰਬਰ ਹਮੇਸ਼ਾ ਯਾਦ ਰੱਖੋ 416-233-7368 416-233-7368। ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਰੇਡੀਓ ਚੜ੍ਹਦੀ ਕਲਾ ਨੂੰ ਸਪੋਂਸਰ ਕੀਤਾ ਜੀ ਨਾਨਕ ਦੇ ਹਰ ਇੱਕ ਜਿਹੜਾ ਨਾਨਕ ਬ੍ਰਾਂਡ ਆ, ਚਾਹੇ ਨਾਨਕ ਪਨੀਰ ਆ ਜਾਂ ਫਿਰ ਘਿਓ ਆ, ਉਹ ਘਰ ਘਰ ਦੇ ਵਿੱਚ ਨਾਨਕ ਦੇ ਪ੍ਰੋਡਕਟ ਆਪਾਂ ਯੂਜ਼ ਕੀਤੇ, ਉਹਨਾਂ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਨਾਲ ਐਵਰੈਸਟ ਟ੍ਰੇਡਰਸ ਦਾ ਬਹੁਤ ਧੰਨਵਾਦ ਕਰਦੇ ਹਾਂ, ਇਹਨਾਂ ਦੇ ਬਹੁਤ ਸਾਰੇ ਪ੍ਰੋਡਕਟ ਨੇ, ਚਾਹ ਦੀਆਂ ਮਸ਼ੀਨਾਂ ਨੇ, ਐਂਡ ਇਹਦੇ ਨਾਲ ਬਹੁਤ ਸਾਰੇ ਬ੍ਰਾਂਡਸ ਨੇ ਜਿਹੜੇ ਇਹ ਤੁਹਾਡੇ ਤੱਕ ਡਾਇਰੈਕਟਲੀ ਇਨਡਾਇਰੈਕਟਲੀ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੁੰਦੇ ਨੇ। ਐਵਰੈਸਟ ਟ੍ਰੇਡਰਸ ਦਾ ਬਹੁਤ ਬਹੁਤ ਧੰਨਵਾਦ। ਸੁਲਤਾਨ ਜੀ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸ ਤੋਂ ਅਚੇਚਾ ਧੰਨਵਾਦ ਕਰਦੇ ਹਾਂ ਜੀ। ਮੋਨਾ ਮਹਿੰਗੀ ਜੀ, ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜੇ ਨੇ, ਜੋ ਕਿ ਲਾਈਫ ਕ੍ਰਿਟੀਕਲ ਡਿਸਬਿਲਟੀ ਜੋ ਇੰਸ਼ੋਰੈਂਸ ਪੋਲਸੀਆਂ ਨੇ ਉਹ ਆਪਾਂ ਨੂੰ ਸਮੇਂ ਸਮੇਂ 'ਤੇ ਆ ਕੇ ਇਹਨਾਂ ਦੇ ਬਾਰੇ ਪੋਲਸੀਆਂ ਬਾਰੇ ਜਾਣੂ ਕਰਵਾਉਣਗੇ। ਟਰੈਵਲ ਤੋਂ ਕਟਾਰੀਆ ਟੂਰਸ ਐਂਡ ਟਰੈਵਲ, ਅਸੀਂ ਪਿਛਲੇ ਤਕਰੀਬਨ 4-4.5 ਸਾਲ ਦਾ ਵਕਫਾ ਹੋ ਗਿਆ, ਅੱਜ ਤੱਕ ਮੈਂ ਕਦੇ ਕਿਸੇ ਹੋਰ ਟਰੈਵਲ ਦੀ ਐਡਵਰਟੀਜ਼ਮੈਂਟ ਨਹੀਂ ਕੀਤੀ, ਸਿਰਫ ਵਨ ਐਂਡ ਓਨਲੀ ਕਟਾਰੀਆ ਸਾਹਿਬ ਨਾਲ ਜੁੜੇ ਹੋਏ ਹਾਂ ਲੰਮੇ ਟਾਈਮ ਤੋਂ। ਉਹਦਾ ਰੀਜ਼ਨ ਆ ਜੀਰੋ ਕੰਪਲੇਂਟ, ਇਹਨਾਂ ਦੀ ਸਰਵਿਸ ਵਧੀਆ, ਅਤੇ ਤਾਂ ਕਰਕੇ ਸਾਨੂੰ ਵੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਸਕੇ। ਇਸ ਦੇ ਨਾਲ ਢਿੱਲੋਂ ਵੀਡੀਓ ਤੋਂ ਸਾਨੂੰ ਸਾਥ ਮਿਲਿਆ ਸੈਮੀ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਫਰੈਸ਼ ਏਅਰ ਡਕਟ ਕਲੀਨਿੰਗ, ਡਕਟ ਕਲੀਨਿੰਗ ਕਰਵਾਉਣ ਦੇ ਲਈ ਨਾਮ ਯਾਦ ਰੱਖੋ ਫਰੈਸ਼ ਏਅਰ ਡਕਟ ਕਲੀਨਿੰਗ, ਇਹਨਾਂ ਦਾ ਸਾਨੂੰ ਸਾਥ ਮਿਲਿਆ ਜੀ, ਧੰਨਵਾਦ। ਫਰਨੀਚਰ ਲਈ ਗ੍ਰੈਂਡ ਹੋਮ ਫਰਨੀਚਰ ਨਾਲ ਜੁੜੇ ਨੇ, ਦੋ ਲੋਕੇਸ਼ਨਾਂ ਨੇ ਡੈਰੀ ਟੋਮਕਨ ਅਤੇ ਇਸ ਤੋਂ ਬਾਅਦ ਵਾਕ ਡਰਾਈਵ 'ਤੇ, 294 ਵਾਕ ਡਰਾਈਵ 'ਤੇ ਗ੍ਰੈਂਡ ਹੋਮ ਫਰਨੀਚਰ ਦਾ ਸਾਥ ਮਿਲਿਆ। ਗੱਡੀਆਂ ਨੂੰ ਰਿਪੇਅਰ ਕਰਾਉਣਾ ਵੀਨਸ ਆਟੋ ਪਰਫੋਰਮੈਂਸ, ਸੋ ਬਾਈ ਹੋਣਾ ਦਾ ਬਹੁਤ ਬਹੁਤ ਧੰਨਵਾਦ। ਗੱਡੀਆਂ ਬਾਏ ਕਰਨੀਆਂ ਨੇ ਤਾਂ ਦਲਾਵਰੀ ਗਰੁੱਪ ਨੇ ਸਾਨੂੰ ਜੁਆਇਨ ਕੀਤਾ ਜੀ, ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ, ਜਿਹਦੇ ਵਿੱਚ ਤੁਸੀਂ ਜੀ ਐੱਮ ਸੀ ਬਿਊਕ ਕੈਡੇਲੈਕ ਸ਼ੈਵਰਲੇ ਦੀਆਂ ਗੱਡੀਆਂ ਬਾਏ ਕਰਨੀਆਂ ਨੇ ਤਾਂ ਫਰੋਸਟ ਜੀ ਐੱਮ ਨੂੰ ਜ਼ਰੂਰ ਤੁਸੀਂ ਵਿਜਿਟ ਕਰਿਓ। ਅੱਗੇ ਚੱਲ ਕੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਲਈ ਸਪੈਸ਼ਲ ਡੀਲਾਂ ਤੁਹਾਡੇ ਤੱਕ ਜ਼ਰੂਰ ਪਹੁੰਚਦੇ ਕਰਿਆ ਕਰਾਂਗੇ। ਏਸ਼ੀਅਨ ਫੂਡ ਸੈਂਟਰ ਗੋਰ ਐਂਡ ਪੰਨਾ ਹਿੱਲ ਦੀ ਇੰਟਰਸੈਕਸ਼ਨ ਦੇ ਉੱਤੇ ਏਸ਼ੀਅਨ ਫੂਡ ਸੈਂਟਰ ਹੈ ਜੀ, ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ, ਅਤੇ ਏਸ਼ੀਅਨ ਫੂਡ ਸੈਂਟਰ ਦਾ ਨਸ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਅਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਮੋਰਗੇਜ ਦੇ ਵਿੱਚ ਜਸ ਭੁੱਲਰ ਜੀ, ਸਾਡੇ ਭੁੱਲਰ ਭਾਈਚਾਰੇ 'ਚੋਂ ਨੇ, ਅਤੇ ਭੁੱਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਅਤੇ ਆਪਾਂ ਉਹਨਾਂ ਨਾਲ ਸਮੇਂ ਸਮੇਂ ਦੇ ਉੱਤੇ ਗੱਲਬਾਤ ਜਿਹੜੀ ਕਰਦੇ ਰਿਹਾ ਕਰਾਂਗੇ। ਇਸ ਦੇ ਨਾਲ ਸਾਨੂੰ ਜੁਆਇਨ ਕੀਤਾ ਗਾ ਮੂਜ਼ ਬਲਾਇੰਡ ਨੇ, ਮੂਜ਼ ਬਲਾਇੰਡ ਸਾਡੇ ਨਾਲ ਡੇ ਵਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ, ਅਤੇ ਇਹ ਕਹਿੰਦੇ ਆ ਜੀ ਤੁਸੀਂ ਜਿੱਥੇ ਹੋ ਅਸੀਂ ਸੋਲਿਡ ਆ, ਅਤੇ ਰੇਡੀਓ ਚੜ੍ਹਦੀ ਕਲਾ ਦੇ ਨਾਲ ਅੱਜ ਵੀ ਅਚੇਚੇ ਤੌਰ ਦੇ ਉੱਤੇ, ਕਿਉਂਕਿ ਇੰਨਾ ਸਾਥ ਮਿਲਦਾ ਮਾਨ ਸਾਹਿਬ ਦਾ, ਅਚੇਚੇ ਤੌਰ ਦੇ ਉੱਤੇ ਸਟੂਡੀਓ ਦੇ ਵਿੱਚ ਆਏ ਨੇ, ਵੈਲਕਮ ਕਰਨ, ਧੰਨਵਾਦ ਕਰਨ, ਅਤੇ ਇਹਨਾਂ ਨਾਲ ਵੀ ਅੱਗੇ ਚੱਲ ਕੇ ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ, ਬਟ ਸਪੈਸ਼ਲ ਧੰਨਵਾਦ ਮੂਜ਼ ਬਲਾਇੰਡ ਦਾ। ਇਸ ਤੋਂ ਬਾਅਦ ਡੀ ਜੀ ਗ੍ਰਾਫਿਕ ਗੁਰਮਨ ਬਾਈ ਜੀ ਨੇ, ਜੋ ਸਾਰਾ ਗ੍ਰਾਫਿਕ ਦਾ ਪ੍ਰਿੰਟਿੰਗ ਦਾ
ਮੀਡੀਆ ਦਾ, ਇਹਨਾਂ ਦੀਆਂ ਬਹੁਤ ਸਾਰੀਆਂ ਨੰਬਰ ਆਫ ਸਰਵਿਸ ਨੇ ਜਿਹਦੇ ਵਿੱਚ ਮੈਟਾ ਐਡ ਹੋ ਗਈਆਂ, ਡਿਜੀਟਲ ਐਡ ਹੋ ਗਈਆਂ, ਉਹ ਸਾਰਾ ਕੰਮ ਕਰਦੇ ਨੇ। ਸਾਡੀ ਖੁਦ ਦੀ ਪ੍ਰਿੰਟਿੰਗ ਆ ਉਹ ਸਾਰਾ ਡੀਜੀ ਗ੍ਰਾਫਿਕ ਵੱਲੋਂ ਹੈਂਡਲ ਕੀਤੀ ਜਾਂਦੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਦਾ ਮੈਕਪਲ ਕਲੀਨਿੰਗ, ਕਲੀਨਿੰਗ ਸਰਵਿਸ ਲਈ, ਐਂਡ ਅਗੇਨ ਇਹ ਬਿਜ਼ਨਸ ਉਹ ਨੇ ਜਿਨ੍ਹਾਂ ਨੂੰ ਅਸੀਂ ਆਪ ਯੂਜ਼ ਕਰਦੇ ਹਾਂ ਸਾਡੇ ਆਪਣੇ ਆਫਿਸਾਂ ਦੇ ਵਿੱਚ, ਘਰਾਂ ਦੇ ਵਿੱਚ। ਦਾ ਮੈਪਲ ਕਲੀਨਿੰਗ ਸਰਵਿਸ ਆਪਣੀ ਦਿੰਦਾ ਗਾ, ਅਤੇ ਤੁਸੀਂ ਵੀ ਇਹਨਾਂ ਦੀ ਸਰਵਿਸ ਲੈਣੀ ਹੈ ਤਾਂ ਦਾ ਮੈਪਲ ਕਲੀਨਿੰਗ ਦਾ ਨਾਮ ਹਮੇਸ਼ਾ ਯਾਦ ਰੱਖਣਾ। ਇਸੇ ਨਾਲ ਨਾਲ ਰਸ਼ਮੀਤ ਕੌਰ ਜੀ ਨੇ ਮੋਰਗੇਜ ਇੰਡਸਟਰੀ ਤੋਂ, ਸਾਨੂੰ ਰਸ਼ਮੀਤ ਕੌਰ ਜੀ ਸਾਡੇ ਨਾਲ ਲੰਬੇ ਟਾਈਮ ਤੋਂ ਜੁੜੇ ਹੋਏ ਨੇ, ਸੋ ਇਹਨਾਂ ਨੇ ਸਾਨੂੰ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ। ਨਾਲ ਦੇ ਨਾਲ ਬਾਇਓਵੇ ਕਲੀਨਿਕ ਤੋਂ ਡਾਕਟਰ ਸਾਹਿਬ ਸਰਵੀਰ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜੀ। ਅਲਫਾ ਫਿਜ਼ੀਓਥੈਰੇਪੀ, ਸੋ ਅਲਫਾ ਫਿਜ਼ੀਓਥੈਰੇਪੀ ਦਾ ਅੱਗੇ ਚੱਲ ਕੇ ਮੈਂ ਨੰਬਰ ਜ਼ਰੂਰ ਸਾਂਝਾ ਕਰੂੰਗਾ, ਕਿਉਂਕਿ ਨਾ ਫ੍ਰੀ ਕੈਂਪ ਲੈ ਕੇ ਆ ਰਹੇ ਨੇ ਸ਼ਹਿਰ ਦੇ ਵਿੱਚ 13 ਤੋਂ ਲੈ ਕੇ 18 ਸਤੰਬਰ ਤੱਕ। ਜਿਨ੍ਹਾਂ ਦੇ ਵੀ ਗਿੱਟੇ ਗੋਡੇ ਮੋਢੇ, ਜਿਵੇਂ ਕਹਿੰਦੇ ਨੈੱਕ ਪੇਨ, ਬੈਕ ਪੇਨ, ਕਿਸੇ ਵੀ ਤਰ੍ਹਾਂ ਦਾ ਬੋਡੀ ਦੇ ਵਿੱਚ ਪੇਨ ਆ, ਉਹਦਾ ਫ੍ਰੀ ਇਲਾਜ ਕੀਤਾ ਜਾਊਗਾ 13 ਤੋਂ ਲੈ ਕੇ 18 ਸਤੰਬਰ ਤੱਕ। ਐਕਸਕਲੂਸਿਵ ਅਲਫਾ ਫਿਜ਼ੀਓਥੈਰੇਪੀ ਅਤੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮਿਲ ਕੇ ਜੋ ਇਹ ਉਪਰਾਲਾ ਕਰ ਰਹੇ ਨੇ, ਪਹਿਲਾਂ ਬ੍ਰੈਂਪਟਨ ਦੇ ਵਿੱਚ ਇਹ ਕੈਂਪ ਕੀਤਾ ਸੀ ਜੀ, ਫਿਰ ਲੰਡਨ ਦੇ ਵਿੱਚ ਕੀਤਾ ਸੀ, ਹੁਣ ਤੀਜਾ ਕੈਂਪ ਇਹ ਸਾਲ ਦਾ ਲੈ ਕੇ ਆ ਰਹੇ ਨੇ। ਡੰਡਾ ਸੈਂਟ ਵਿਨਸੈਂਟ ਚਰਚ ਦੀ ਲੋਕੇਸ਼ਨ ਆ, ਜੋ ਬ੍ਰੈਂਪਟਨ, ਮਿਸਾਗਾ, ਓਕਵਿਲ, ਮਿਲਟਨ, ਕਾਫੀ ਸ਼ਹਿਰਾਂ ਨੂੰ ਜਿਹੜਾ ਨੇੜੇ ਪੈ ਜਾਂਦੀ ਆ। ਸੋ ਇਹਦੇ ਬਾਰੇ ਵੀ ਤੁਸੀਂ ਇਹ ਕੈਂਪ ਦੇ ਵਿੱਚ ਰਜਿਸਟਰ ਕਰਾਉਣਾ। 50% ਬੁਕਿੰਗ ਹੋ ਚੁੱਕੀਆਂ ਨੇ, ਪਰ ਅੱਗੇ ਚੱਲ ਕੇ ਇਹਨਾਂ ਦਾ ਨੰਬਰ ਵੀ ਸਾਂਝਾ ਕਰਦੇ ਹਾਂ। ਇਸ ਤੋਂ ਬਾਅਦ ਸੀ ਕੇ ਲਿਕੁਇਡੇਸ਼ਨ, ਜੋ ਸਟੀਲ ਮੈਲਿਨੀ 'ਤੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਸ਼ਰਨ ਬਾਜਵਾ ਜੀ ਸਾਨੂੰ ਜੁਆਇਨ ਕਰਨ ਜਾ ਰਹੇ ਨੇ ਜੀ, ਰਿਐਲਟਰ, ਐਂਡ ਗੁਰਸ਼ਰਨ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਜਿੱਦਣ ਮੈਂ ਸੋਸ਼ਲ ਮੀਡੀਆ ਚੈਨਲ ਵੀ ਨਾ, ਡੋਲਰ ਮੀਡੀਆ ਚੈਨਲ ਆ ਔਨਲਾਈਨ, ਜਿੱਦਣ ਡੇ 1 ਤੋਂ ਫੈਸ਼ਨ ਆਈ ਕਿਊ ਦਾ ਸਾਥ ਆ, ਐਂਡ ਗੁਰਪ੍ਰੀਤ ਬਾਈ ਜੀ ਦਾ ਬਹੁਤ ਬਹੁਤ ਅਚੇਚੇ ਤੌਰ 'ਤੇ ਧੰਨਵਾਦ। ਇਸ ਦੇ ਨਾਲ ਨਾਲ ਪੂਰੀ ਹੈਰੀਟੇਜ, ਸੋ ਜਦੋਂ ਆਪਾਂ ਨੇ ਗੱਲਬਾਤ ਹੁੰਦੀ ਆ ਕਿ ਗੱਡੀ ਬਾਏ ਕਰਨੀ ਆ, ਗੱਡੀ ਰਿਪੇਅਰ ਕਰਨੀ ਆ, ਉਹਦੇ ਲਈ ਤਾਂ ਆਪਣੀਆਂ ਫਰੋਸਟ GM ਹੋ ਗਈ, ਰਿਪੇਅਰ ਲਈ ਵੀਨਸ ਆਟੋ ਹੋ ਗਈ, ਫਿਰ ਗੱਡੀਆਂ ਨੂੰ ਵਿੱਚ ਮੈਟ ਰੱਖਣੇ ਨੇ, ਗੱਡੀਆਂ ਦੇ ਵਿੱਚ ਡੈਸ਼ ਕੈਮ ਲਵਾਉਣੇ ਨੇ, ਗੱਡੀਆਂ ਦੇ ਵਿੱਚ ਐਕਸੈਸਰੀ ਲਵਾਉਣੀਆਂ ਨੇ, ਗੱਡੀਆਂ ਨੂੰ PPF ਕਰਾਉਣਾ, ਸਿਰਮਿਕ ਕੋਟਿੰਗ ਕਰਾਉਣੀ ਆ, ਵਿੰਡੋ ਟੈਂਟ ਕਰਾਉਣੀ, ਇਹ ਸਾਰੀਆਂ ਸੇਵਾਵਾਂ ਪੂਰੀ ਹੈਰੀਟੇਜ ਵੱਲੋਂ ਕੀਤੀ ਜਾਂਦੀਆਂ ਨੇ। ਸੋ ਪੂਰੀ ਹੈਰੀਟੇਜ ਨੇ ਵੀ ਸਾਨੂੰ ਜੁਆਇਨ ਕੀਤਾ ਜੀ, ਬਹੁਤ ਬਹੁਤ ਧੰਨਵਾਦ। ਅਪਲਾਇੰਸ ਬਾਏ ਕਰਨੇ ਆ ਬ੍ਰੈਂਪਟਨ TV ਐਂਡ ਅਪਲਾਇੰਸਿਸ, ਅਤੇ ਅਪਲਾਇੰਸ ਰਿਪੇਅਰ ਕਰਨੇ ਆ ਤਾਂ SNG ਅਪਲਾਇੰਸ ਰਿਪੇਅਰ ਨੂੰ ਤੁਸੀਂ ਯਾਦ ਰੱਖਣਾ ਜੀ, SNG ਅਪਲਾਇੰਸ ਰਿਪੇਅਰ, ਉਹਨਾਂ ਦਾ ਬਹੁਤ ਬਹੁਤ ਅਚੇਚੇ ਤੌਰ 'ਤੇ ਧੰਨਵਾਦ। ਇਸ ਦੇ ਨਾਲ ਨਾਲ ਰੈੱਡ ਮੂਨ ਬੇਕਰੀ ਨੇ ਸਾਨੂੰ ਜੁਆਇਨ ਕੀਤਾ ਜੀ, ਉਹਨਾਂ ਦਾ ਧੰਨਵਾਦ। ਐਵਰੈਸਟ ਟ੍ਰੇਡਰਸ ਨਾਨਕ, ਇਸ ਦੇ ਨਾਲ ਨਾਲ ਸਾਡੇ ਅਮਨ ਜਾਖੜ ਜੀ ਜੋ ਆਟੋ ਇੰਸ਼ੋਰੈਂਸ ਕਰਦੇ ਨੇ, ਐਂਡ ਉਹਨਾਂ ਦਾ ਵੀ ਅਚੇਚੇ ਤੌਰ 'ਤੇ ਅਸੀਂ ਧੰਨਵਾਦ ਕਰਦੇ ਹਾਂ। ਅਮਨ ਜਾਖੜ ਨੇ ਵੀ ਤਕਰੀਬਨ 4-5 ਸਾਲ ਦਾ ਵਕਫਾ ਹੋ ਗਿਆ, ਅਤੇ ਉਹਨਾਂ ਨੇ ਕਿਤੇ ਹੋਰ ਆਪਣੀ ਐਡਵਰਟੀਜ਼ਮੈਂਟ ਕੀਤੀ ਨੇ, ਉਹ ਵੀ Day 1 ਤੋਂ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਹਾਂ, ਅਤੇ ਉਹ ਕਹਿੰਦੇ ਸਾਨੂੰ ਲੋੜ ਵੀ ਨਹੀਂ ਪੈਂਦੀ, ਪਰ ਅਸੀਂ ਵੀ ਅਮਨ ਜਾਖੜ ਜੀ ਦਾ ਪੂਰਾ ਸਾਥ ਦੇਈਦਾ। ਸੋ ਇਹ ਦੋਸਤੋ ਉਹ ਸਪੋਂਸਰ ਸਾਹਿਬਾਨ ਨੇ ਜਿਹੜੇ ਸਾਨੂੰ Day 1 ਤੋਂ ਪ੍ਰੋਗਰਾਮ ਪਹਿਲਾਂ ਸਟਾਰਟ ਹੋਣ ਤੋਂ ਪਹਿਲਾਂ ਇਹਨਾਂ ਨੇ ਕਹਿਤਾ ਜੀ ਕਿ ਅਸੀਂ ਤੁਹਾਡੇ ਨਾਲ ਹਾਂ, ਅਤੇ ਸੋ ਇਹ ਸਾਰੇ ਸਪੋਂਸਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਕੋਲ ਨਾ ਲਿਮਿਟਡ ਸਪੋਟ, ਜਿਵੇਂ ਇੱਕ ਰਿਐਲਟਰ ਦਾ ਐਂਡ ਇੱਕ ਸਾਡੇ ਡਾਕਟਰ ਸਾਹਿਬ ਨੇ, ਕੁਝ ਕੁ ਸਲੋਟ ਨੇ ਜਿਹੜੇ ਸਾਡੇ ਕੋਲ ਖਾਲੀ ਨੇ। ਤੁਸੀਂ ਚਾਹੁੰਦੇ ਹੋ ਤੁਹਾਡੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਹੋਵੇ, ਟਰੱਕ ਸੇਲ ਦਾ ਸਾਡੇ ਕੋਲ ਸਲੋਟ ਖਾਲੀ ਪਿਆ ਜੇ ਤੁਹਾਡਾ ਇੱਦਾਂ ਦਾ ਬਿਜ਼ਨਸ ਆ, ਸੋ ਜੇ ਤੁਸੀਂ ਚਾਹੁੰਦੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਜੋ ਕਿ ਮੰਡੇ ਟੂ ਫਰਾਈਡੇ ਮੋਰਨਿੰਗ 7-8 ਤੁਹਾਡੇ ਜ਼ਰੀਏ ਪੇਸ਼ ਕਰਿਆ ਕਰਾਂਗੇ, ਇਹਦੇ ਵਿੱਚ ਤੁਹਾਡੇ ਬਿਜ਼ਨਸ ਦੀ ਚਰਚਾ ਹੋਵੇ, ਤੁਹਾਡੇ ਬਿਜ਼ਨਸ ਨੂੰ ਨਵੀਂ ਪਹਿਚਾਣ ਮਿਲੇ, ਰੇਡੀਓ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਅੱਗੇ ਚੱਲ ਕੇ ਇਹ ਪ੍ਰੋਗਰਾਮ ਲਾਈਵ ਵੀ ਹੋਇਆ ਕਰਨਾ, ਇਹਦੀਆਂ ਵੀਡੀਓਜ਼ ਵੀ ਔਨਲਾਈਨ ਜਾਇਆ ਕਰਨੀਆਂ, ਸੋ ਉਹਦੇ ਵਿੱਚ ਵੀ ਤੁਹਾਡੇ ਬਿਜ਼ਨਸ ਦਾ ਜ਼ਿਕਰ ਕੀਤਾ ਜਾਏਗਾ, ਤੁਹਾਡੇ ਬਿਜ਼ਨਸ 'ਤੇ ਆ ਕੇ ਉਸ ਨੂੰ ਪ੍ਰਮੋਟ ਵੀ ਕੀਤਾ ਜਾਵੇਗਾ। ਸੋ ਇਹ ਸਾਰੀ ਗੱਲਬਾਤ ਲਈ ਸਾਡੇ ਕੋਲ ਚੁਣਿੰਦੇ ਸਪੋਟ ਬਾਕੀ ਨੇ, ਤੁਸੀਂ ਮੈਨੂੰ ਕਾਲ ਕਰ ਸਕਦੇ, ਮੇਰਾ ਨੰਬਰ ਆ 6479921032, 6479921032, 6479921032, 6479921032, 6479921032।

0: ਤੋ ਦੋਸਤੋ ਜਿਹੜੇ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਬਾਈ ਜੀ ਦਾ ਧੰਨਵਾਦ ਕਰਦੇ ਹਾਂ। ਮਾਨ ਸਾਹਿਬ ਸਵੇਰੇ ਉੱਠ ਕੇ 6:30 ਨੂੰ ਸਟੂਡੀਓ ਦੇ ਵਿੱਚ ਪਹੁੰਚ ਗਏ ਸੀ ਮਾਨ ਸਾਹਿਬ ਮੂਜ਼ ਬਲਾਈਂਡ ਤੋਂ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ।
1: ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਅਤੇ ਤੁਹਾਡਾ ਪਿਆਰ ਅਤੇ ਤੁਹਾਡੇ ਆ ਜੋ ਤੁਸੀਂ ਇਮਾਨਦਾਰੀ ਨਾਲ ਇੱਥੇ ਸਾਰਿਆਂ ਦਾ ਸਾਥ ਦਿੰਦੇ ਹੋ, ਬਿਜ਼ਨਸ ਨਾਲ ਨੂੰ ਤੁਸੀਂ ਹੈਲਪ ਕਰਦੇ ਹੋ ਗਰੋ ਕਰਨ ਦੇ ਵਿੱਚ, ਇੱਕ ਆਪਣੀ ਨਵੀਂ ਪਹਿਚਾਣ ਬਣਾਉਣ ਦੇ ਵਿੱਚ, ਜਿੰਨਾ ਤੁਸੀਂ ਜ਼ੋਰ ਲਾ ਕੇ ਪ੍ਰਮੋਸ਼ਨ ਕਰਦੇ ਹੋ ਜਾਂ ਐਡ ਕਰਦੇ ਹੋ ਜੀ, ਤਾਂ ਮੇਰੇ ਖਿਆਲ ਨਾਲ ਸਾਡਾ ਉਰੇ ਆਉਣਾ ਬਣਦਾ।
0: ਸੋ ਤੁਸੀਂ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਰੇਡੀਓ ਚੜ੍ਹਦੀ ਕਲਾ ਨਾਲ ਜੁੜੇ ਹੋ ਅਤੇ ਬਿਜ਼ਨਸ ਪਰਸਪੈਕਟਿਵ ਵਾਈਜ਼ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ?
1: ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ, ਬਹੁਤ ਬਹੁਤ ਤੁਹਾਨੂੰ ਕੰਗਰੈਚੁਲੇਸ਼ਨਸ ਦੀ, ਇੱਕ ਨਵਾਂ ਸ਼ੋਅ ਤੁਸੀਂ ਇੱਕ ਕਰੀਅਰ ਦੇ ਵਿੱਚ ਜਾਂ ਇੱਕ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਚੈਪਟਰ ਸਟਾਰਟ ਕਰਿਆ,
0: ਬਹੁਤ ਧੰਨਵਾਦ।
1: ਅਤੇ ਜੇ ਆਪਾਂ ਗੱਲ ਕਰੀਏ ਐਕਸਪੀਰੀਅੰਸ ਦੀ, ਆਪਾਂ ਬਹੁਤ ਸਮੇਂ ਤੋਂ ਜੁੜੇ ਹੋਏ ਹਾਂ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜੇ ਆਪਾਂ ਗੱਲ ਕਰੀਏ
0: ਜੀ,
1: ਅਤੇ ਤਕਰੀਬਨ ਆਪਾਂ 4 ਜਾਂ 5 ਸਾਲ ਤੋਂ ਆਪਾਂ ਇਕੱਠੇ ਕੰਮ ਕਰ ਰਹੇ ਹਾਂ, ਚਾਹੇ ਆਪਣਾ ਡਾਲਰ ਮੀਡੀਆ ਹੋ ਜਾਵੇ, ਚਾਹੇ ਆਪਣਾ ਜਿੱਤੋਂ ਰੇਡੀਓ ਚੜ੍ਹਦੀ ਕਲਾ ਹੋ ਜਾਵੇ
0: ਜੀ।
1: ਅਤੇ ਜਿੰਨਾ ਬੂਮ ਜਾਂ ਜਿੰਨਾ ਲੋਕ ਪਹਿਚਾਣਦੇ ਨੇ ਮੈਨੂੰ ਆਪਣੇ ਕੰਮ ਤੋਂ ਜਾਣਦੇ ਨੇ, ਉਨਾ ਹੀ ਤੁਹਾਡੇ ਨਾਮ ਤੋਂ ਜਾਣਦੇ ਨੇ ਕਿ ਹਾਂਜੀ ਹਾਂ ਉਹ ਮੂਜ਼ ਬਲਾਈਂਡ ਜਿਹਨਾਂ ਦੀ ਐਡ ਆਉਂਦੀ ਹੈ ਚੜ੍ਹਦੀ ਕਲਾ 'ਤੇ, ਜਿਹਨਾਂ ਦੀ ਐਡ ਆਉਂਦੀ ਹੈ ਡਾਲਰ ਮੀਡੀਆ 'ਤੇ
0: ਜੀ।
1: ਤਾਂ ਇਸ ਤਰ੍ਹਾਂ ਕਰਕੇ ਜੋ ਆਪਣੀ ਪਹਿਚਾਣ ਬਣੀ ਹੋਈ ਆ, ਅਤੇ ਪਲੱਸ ਜਿਹਦੇ ਨਾਲ ਚਲੋ ਫਾਈਨੈਂਸ਼ੀਅਲੀ ਵੀ ਫਾਇਦਾ ਹੁੰਦਾ ਜੀ ਜਦੋਂ ਆਪਾਂ ਇਕੱਠੇ ਕੰਮ ਕਰਦੇ ਹਾਂ, ਅਤੇ ਉਹਦੇ ਵਿੱਚੋਂ ਤੁਹਾਡਾ ਧੰਨਵਾਦ ਕਰਨਾ ਮੇਰਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਸ਼ੁਕਰੀਆ ਜੀ, ਤੁਸੀਂ ਪੈਸੇ ਦਿੰਦੇ ਹੋ, ਇਹ ਵੀ ਤੁਹਾਡਾ ਧੰਨਵਾਦ।
1: ਜੋ ਅਸੀਂ, ਮੈਨੂੰ ਇਹ ਲੱਗਦਾ ਜੀ, ਜੋ ਅਸੀਂ ਦਿੰਦੇ ਹਾਂ ਜਾਂ ਜੋ ਆਪਣੀ ਚਲੋ ਕੰਟੈਕਟ ਵਿੱਚ ਹੋਇਆ ਹੋਇਆ, ਤਾਂ ਉਹ ਬਹੁਤ ਥੋੜ੍ਹਾ ਕਹੂੰਗਾ ਹਿੱਸੇ ਦੇ ਵਿੱਚੋਂ, ਅਤੇ ਪਲੱਸ ਇਹ ਵੀ ਕਹੂੰਗਾ ਕਿ ਜਿੰਨਾ ਜੇ ਤੁਸੀਂ 10% ਜ਼ੋਰ ਲਾਉਂਦੇ ਤਾਂ ਸਾਨੂੰ ਬੈਕ ਐਂਡ 'ਤੇ ਜਿਹੜਾ ਸਾਨੂੰ 100% 90% ਜਿਹੜਾ ਫਾਇਦਾ ਹੋ ਰਿਹਾ, ਜਿਹੜੇ ਸਾਨੂੰ ਲੋਕ ਕਾਲਾਂ ਕਰਕੇ ਪੁੱਛ ਰਹੇ ਤੁਹਾਡਾ ਨੰਬਰ ਅਸੀਂ ਰੇਡੀਓ ਤੋਂ ਲਿਆ, ਤੁਹਾਡਾ ਨੰਬਰ ਅਸੀਂ ਡਾਲਰ ਮੀਡੀਆ ਤੋਂ ਲਿਆ, ਤਾਂ ਮੇਰੇ ਹਿਸਾਬ ਨਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਤੁਹਾਡਾ ਸਾਥ ਵੀ ਮਿਲਦਾ ਸਾਡਾ, ਜਿਵੇਂ ਪ੍ਰੋਗਰਾਮ ਦੇ ਸਟਾਰਟ 'ਚ ਇਸੇ ਸੀ, ਪ੍ਰੋਗਰਾਮ ਨੂੰ ਲੈ ਕੇ ਆਉਣਾ ਜਿੱਥੇ ਸਾਡੇ ਸਰੋਤਿਆਂ ਦਾ ਸੁਣਨਾ, ਸਾਡੀ ਇਮਾਨਦਾਰੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀਏ, ਇੰਟਰਟੇਨਮੈਂਟ ਰੱਖੀਏ, ਨੌਲੇਜ ਵਾਲਾ ਰੱਖੀਏ। ਇਹਦੇ ਵਿੱਚ 3 ਸੈਗਮੈਂਟ ਹੋਣਗੇ ਜੀ, ਜਿੱਥੇ ਕਿ ਇੰਡੀਅਨ ਪੰਜਾਬੀ ਪੋਲੀਟਿਕਸ ਖਬਰਾਂ ਨੇ ਉਹ ਪੱਟੀ ਸਾਹਿਬ ਸੈਗਮੈਂਟ ਲੈ ਕੇ ਆਉਣਗੇ, ਫਿਰ ਕੁਝ ਕੈਨੇਡੀਅਨ ਖਬਰਾਂ ਨੇ ਉਹ ਆਪਾਂ ਖੁਦ ਸ਼ੇਅਰ ਕਰਿਆ ਕਰਨੀਆਂ, ਇਸ ਦੇ ਨਾਲ ਇੱਕ ਖੁੰਡ ਚਰਚਾ ਦਾ ਸੈਗਮੈਂਟ ਹੋਊਗਾ ਜਿਹੜਾ ਕਿ ਨੋਨ ਕਮਰਸ਼ੀਅਲ ਆਪਾਂ ਟਾਕ ਸ਼ੋ ਪਰਿਵਾਰਾਂ ਦੇ ਨਾਲ ਗੱਲਬਾਤ ਕਰਿਆ ਕਰਨਗੇ। ਸੋ ਸਾਡੀ ਕੋਸ਼ਿਸ਼ ਅੱਗੇ ਰਲ ਮਿਲਾ ਕੇ ਗੀਤ ਸੰਗੀਤ ਵੀ ਹੋਵੇ ਅਤੇ ਨਾਲ ਦੇ ਨਾਲ ਪਰਿਵਾਰਾਂ ਦਾ ਫਾਇਦਾ ਵੀ ਹੋਵੇ। ਸੋ ਰੇਡੀਓ ਚੜ੍ਹਦੀ ਕਲਾ ਦੇ ਲਈ ਤੁਸੀਂ ਵੀ ਆਪਣੇ ਬਲਾਈਂਡਸ ਬਾਰੇ ਦੱਸੋ, ਇਹਦੇ ਵਿੱਚ ਖਾਸ, ਇੱਕ ਤਾਂ ਚਲੋ ਤੁਸੀਂ ਐਕਸ ਵਾਈ ਜੈਡ ਤੁਹਾਡੀ ਡੀਲ ਹੋਊਗੀ, ਪਰ ਸਾਡੇ ਸਰੋਤਿਆਂ ਨੂੰ ਕੁਝ ਨਾ ਕੁਝ ਖਾਸ ਜ਼ਰੂਰ ਤੁਸੀਂ ਕਰਨਾ। ਓਕੇ, ਅੱਜ ਹੀ ਤੁਸੀਂ ਆਪਣੀ ਐਡ ਡਿਲੀਵਰ ਕਰੋ ਅਤੇ ਦੱਸੋ ਕੀ ਖਾਸ ਹੋਊਗਾ ਰੇਡੀਓ ਚੜ੍ਹਦੀ ਕਲਾ।
1: ਮੂਜ਼ ਬਲਾਈਂਡਸ ਆਪਾਂ ਡੀਲ ਕਰਦੇ ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ ਦੇ ਨਾਲ, ਜੋ ਕਿ ਕੈਨੇਡੀਅਨ ਮੇਡ ਅਤੇ ਕਸਟਮ ਮੇਡ ਬਲਾਈਂਡਸ ਨੇ
0: ਜੀ।
1: 5 ਸਾਲ ਦੀ ਪ੍ਰੀਮੀਅਮ, 5 ਸਾਲ ਦੀ ਵਾਰੰਟੀ ਦੇ ਨਾਲ ਆਪਾਂ ਬਣਾਉਂਦੇ ਹਾਂ ਅਤੇ ਪ੍ਰੀਮੀਅਮ ਫੈਬਰਿਕ
0: ਖੁਦ ਬਣਾਉਂਦੇ ਹਾਂ, 5 ਸਾਲ ਦੀ ਵਾਰੰਟੀ।
1: ਹਾਂਜੀ, ਆਪ ਬਣਾਉਂਦੇ ਹਾਂ
0: ਜੀ,
1: ਅਤੇ 5 ਸਾਲ ਦੀ ਵਾਰੰਟੀ ਆ, ਪ੍ਰੀਮੀਅਮ ਫੈਬਰਿਕ ਆ ਜੀ, ਅਤੇ ਸਾਰਾ ਹਾਰਡਵੇਅਰ ਜਿਹੜਾ ਮਟੈਲਿਕ ਜਾਂ ਚੇਨਸ ਵਗੈਰਾ ਹੁੰਦੇ ਨੇ ਮਟੈਲਿਕ ਦੇ ਵਿੱਚ ਹੁੰਦੀਆਂ ਨੇ, ਕੋਈ ਪਲਾਸਟਿਕ ਨਹੀਂ ਹੁੰਦਾ
0: ਜੀ,
1: ਅਤੇ ਪੂਰਾ ਕਸਟਮ 0-0 ਆਪਾਂ ਜਿਹਨੂੰ ਫਿਟਿੰਗ ਕਹਿੰਦੇ ਹੁੰਦੇ ਹਾਂ ਕਿ ਤੁਹਾਡੀ ਜੋ ਵਿੰਡੋ ਦੇ ਵਿੱਚ ਆਪਾਂ ਮੈਜ਼ਰ ਕਰਕੇ ਜਾਵਾਂਗੇ ਉਹਦੇ ਵਿੱਚ ਜਿਹੜਾ ਬਲਾਈਂਡ ਫਿੱਟ ਹੋਏਗਾ ਅਤੇ ਤੁਹਾਨੂੰ ਗੈਪ ਨਹੀਂ ਦੇਖਣ ਨੂੰ ਮਿਲੇਗਾ।
0: ਵੈਰੀ ਗੁੱਡ,
1: ਪ੍ਰੋਪਰ ਫਿਟਿੰਗ ਹੋਏਗੀ ਜੀ, ਅਤੇ ਈਜ਼ੀ ਟੂ ਕਲੀਨ ਨੇ, ਈਜ਼ੀ ਟੂ ਕਹਿ ਲਓ ਯੂਜ਼ ਨੇ,
0: ਜ਼ੇਬਰਾ ਵਾਲਾ ਟ੍ਰੈਂਡ ਦੇ ਵਿੱਚ ਨੇ,
1: ਜ਼ੇਬਰਾ ਬਲਾਈਂਡਸ ਟ੍ਰੈਂਡ ਦੇ ਵਿੱਚ ਨੇ ਜੀ।
0: ਅਤੇ ਆਪਣੇ ਕੋਲ ਕੀ ਫਾਇਦਾ ਸਰ?
1: ਕਲਰ ਆਪਸ਼ਨਸ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਕੋਲ 50 ਤਰ੍ਹਾਂ ਦੇ ਕਲਰ ਆਪਸ਼ਨ ਨੇ, ਤੁਸੀਂ ਕੋਈ ਵੀ ਚੂਜ਼ ਕਰ ਸਕਦੇ
0: ਹੋ।
1: ਅਤੇ ਜੇ ਤੁਸੀਂ ਡੀਲ ਦੀ ਗੱਲ ਕਰਦੇ ਹੋ ਜੀ, ਡੀਲ ਆਫ ਦਾ ਵੀਕ ਭੁੱਲਰ ਸਾਹਿਬ ਆਪਾਂ ਲੈ ਕੇ ਆਏ ਜੀ, ਤੁਸੀਂ ਜੇ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹੋ ਅੱਜ ਹੀ ਸਾਨੂੰ ਕਾਲ ਕਰਦੇ ਹੋ ਤਾਂ ਤੁਹਾਨੂੰ ਫਲੈਟ 50% ਡਿਸਕਾਊਂਟ ਜ਼ੇਬਰਾ ਬਲਾਈਂਡਸ ਤੇ,
0: 50% ਆਫ, ਯਾਨੀ ਕਿ 5000 ਰਕਮ 2500 ਹੋ ਜਾਊਗਾ।
1: ਬਿਲਕੁਲ ਜੀ ਬਿਲਕੁਲ, ਪਲੱਸ ਫ੍ਰੀ ਇੰਸਟਾਲੇਸ਼ਨ ਜੀ, ਇੰਸਟਾਲੇਸ਼ਨ ਦਾ ਆਪਾਂ ਕੋਈ ਵੱਖਰਾ ਚਾਰਜ ਨਹੀਂ ਕਰਦੇ।
0: ਓਕੇ, ਵੈਰੀ ਗੁੱਡ, ਅਤੇ ਇਹ ਹੋ ਗਿਆ 50% ਆਫ ਹੋ ਗਿਆ।
1: ਅਤੇ
0: ਅੱਛਾ, ਇੱਦਾਂ ਕਰੋ ਰੇਡੀਓ ਚੜ੍ਹਦੀ ਕਲਾ, ਪਹਿਲੇ 5 ਜਾਂ 10 ਕਾਲਾਂ, 5 ਕਾਲਾਂ ਲਈ ਕੁਛ ਸਪੈਸ਼ਲ ਕਰ ਦਿਓ, ਪਹਿਲੇ 5 ਕਾਲਾਂ ਲਈ।
1: ਠੀਕ ਹੈ ਜੀ, ਪਹਿਲੀਆਂ 5 ਕਾਲਾਂ ਲਈ ਆਪਾਂ ਸਪੈਸ਼ਲ ਕਰਨ ਲੱਗੇ ਜੀ, ਫਲੈਟ 50% ਆਫ, ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਇੱਕ ਬਲਾਈਂਡ ਨੂੰ ਆਪਾਂ ਫ੍ਰੀ ਆਫ ਕਾਸਟ ਇੱਕ ਮੋਟਰ ਐਂਡ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ। ਇੱਕ ਬਲਾਈਂਡ ਤੁਹਾਡੀ ਚੋਇਸ ਦੀ, ਕੋਈ ਵੀ
0: ਉਹਨੂੰ ਰਿਮੋਟ ਵਾਲਾ ਅਪਡੇਟ ਕਰ ਦਿਓ।
1: ਬਿਲਕੁਲ ਜੀ, ਰਿਮੋਟ ਨਾਲ
0: $250 ਦਾ ਕਾਸਟ ਆਉਂਦੀ ਉਹ, ਪਰ ਯੂ ਵਿਲ ਕਵਰ ਇਟ ਆਲ।
1: ਹਾਂਜੀ, ਕੋਈ ਮੋਟਰ ਦਾ ਚਾਰਜ ਨਹੀਂ, ਕੋਈ ਰਿਮੋਟ ਦਾ ਚਾਰਜ ਨਹੀਂ, ਕੋਈ ਸੈਟਅਪ ਚਾਰਜ ਨਹੀਂ, ਕੁਛ ਚਾਰਜ ਨਹੀਂ, ਜਿਹੜਾ $250 ਦਾ ਅਸੀਂ ਚਾਰਜ
0: ਬੈਠ ਕੇ ਰਿਮੋਟ ਨਾਲ ਓਪਨ ਕਰੋ ਵਿੰਡੋ।
1: ਬਿਲਕੁਲ ਜੀ ਬਿਲਕੁਲ।
0: ਲਓ ਦੋਸਤੋ, ਮੂਜ਼ ਬਲਾਈਂਡ ਤੁਹਾਡੇ ਲਈ ਲੈ ਕੇ ਆਏ ਆਫਰ, 50% ਆਫ ਮਿਲੂਗਾ, 5 ਸਾਲ ਦੀ ਵਾਰੰਟੀ ਮਿਲੂ ਜੈਬਰਾ ਬਲਾਈਂਡ ਤੇ, ਤੇ ਪਹਿਲੀਆਂ 5 ਕਾਲਾਂ ਨੂੰ ਇੱਕ ਵਿੰਡੋ ਨੂੰ ਇਹ ਫ੍ਰੀ ਅਪਗ੍ਰੇਡ ਕਰਕੇ ਦੇਣਗੇ ਰਿਮੋਟ ਦੇ ਨਾਲ। ਨੰਬਰ ਟੂ ਕਾਲ 647-399-4646 647-399-4646 647-399-4646 6473894646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਨਾਲ ਦੇ ਨਾਲ ਜੀ ਅਲਫਾ ਫਿਜੀਓਥੈਰੇਪੀ ਦਾ ਇਹ ਨੰਬਰ ਤੁਹਾਡੇ ਤੱਕ ਪਹੁੰਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਮੁਫਤ ਇਲਾਜ ਕੈਂਪ ਫ੍ਰੀ ਟ੍ਰੀਟਮੈਂਟ ਕੈਂਪ ਲੈ ਕੇ ਆਏ ਨੇ। ਚੰਗੀ ਸਿਹਤ ਵੱਲ ਕਦਮ ਵਧਾਓ, ਦਰਦ ਤੋਂ ਛੁਟਕਾਰਾ ਪਾਓ ਅਤੇ ਕੈਂਪ ਦੇ ਵਿੱਚ ਹਾਜ਼ਰੀ ਲਵਾਓ। ਤੁਸੀਂ ਤੁਹਾਨੂੰ ਫਿਜੀਓਥੈਰੇਪੀ ਦੀ ਲੋੜ ਆ, ਇੰਸ਼ੋਰੈਂਸ ਹੈਗੀ ਆ ਨਹੀਂ ਹੈਗੀ ਡਜ਼ਨਟ ਮੈਟਰ, ਤੁਸੀਂ ਕਾਲ ਕਰਕੇ ਰਜਿਸਟਰ ਕਰਨਾ। ਆਉਣ ਵਾਲੀ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਡੰਡਾ ਸੈਂਟ ਵਿੰਸ ਚਰਚਲ 'ਤੇ ਫ੍ਰੀ ਕੈਂਪ ਲੱਗਣ ਜਾ ਰਿਹਾ ਜੀ। ਇੰਸ਼ੋਰੈਂਸ ਦਾ ਕੋਈ ਚੱਕਰ ਨਹੀਂ, ਜਿਹਦੇ ਵਿੱਚ ਇਹਨਾਂ ਨੇ ਤੁਹਾਡਾ ਟ੍ਰੀਟਮੈਂਟ ਕਰਨਾ। ਇਹ ਨਹੀਂ ਹੈਗਾ ਇਕੱਲਾ ਕਿ ਮੁਲਾਂਕਣ ਕਰ ਲੈਣਾ ਕਿ ਜੀ ਠੀਕ ਆ ਤੁਹਾਨੂੰ ਇਹਦੀ ਲੋੜ ਆ। ਕਈ ਵਾਰ ਹੁੰਦਾ ਨਾ ਇਕੱਲੀ ਕੰਸਲਟੇਸ਼ਨ ਹੁੰਦੀ ਆ, ਕੰਸਲਟ ਵੀ ਕਰਨਗੇ, ਤੁਹਾਨੂੰ ਪ੍ਰਿੰਟ ਆਊਟ ਵੀ ਦੇਣਗੇ ਕਿ ਜੀ ਆਹ ਐਕਸਰਸਾਈਜ਼ਾਂ ਨੇ ਤੁਸੀਂ ਘਰ ਜਾ ਕੇ ਕਰਨੀਆਂ ਨੇ, ਅਤੇ ਤਕਰੀਬਨ 45 ਮਿੰਟ ਦਾ ਸੈਸ਼ਨ ਤੁਹਾਨੂੰ ਫ੍ਰੀ ਟ੍ਰੀਟਮੈਂਟ ਉੱਥੇ ਕੀਤਾ ਜਾਊਗਾ ਕੈਂਪ ਦੇ ਵਿੱਚ। ਸੋ ਪਰ ਲਿਮਿਟਡ ਸਪੋਟ ਨੇ, 50% ਜਿਹੜੇ ਸਲੋਟ ਆਲਰੇਡੀ ਬੁੱਕ ਹੋ ਚੁੱਕੇ ਨੇ, ਬਾਕੀ ਦੇ ਰਹਿੰਦੇ ਤੁਸੀਂ ਕਾਲ ਕਰਕੇ ਆਪਣਾ ਸਲੋਟ ਬੁੱਕ ਕਰ ਲਓ ਜੀ। ਫ੍ਰੀ ਇਲਾਜ ਫਿਜੀਓਥੈਰੇਪੀ ਦਾ ਕੈਂਪ ਲੱਗੇਗਾ ਸ਼ਹਿਰ ਦੇ ਵਿੱਚ ਡੰਡਾਸ ਵਿੰਸ ਚਰਚਲ 'ਤੇ 13-18 ਸਤੰਬਰ ਤੱਕ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਡੇਟ ਅਤੇ ਟਾਈਮ ਹੁਣ ਸਿਲੈਕਟ ਕਰ ਸਕਦੇ ਹੋ, ਪਰ ਅੱਗੇ ਚੱਲ ਕੇ ਹੋ ਸਕਦਾ ਜਦੋਂ ਸਲੋਟ ਘੱਟ ਜਾਂਦੇ ਆ ਫਿਰ ਆਪਣੇ ਕੋਲ ਚੋਇਸ ਘੱਟ ਜਾਂਦੀ ਹੈ ਨਾਲ ਦੇ ਨਾਲ। ਸੋ ਕਾਲ ਕਰੋ ਜੀ 905-226-0043 905-226-0043 905-226-0043 905-226-0043 905-226-0043 'ਤੇ ਕਾਲ ਕਰਕੇ ਵਧੇਰੇ ਜਾਣਕਾਰੀ, ਐਡਰੈਸ ਵਗੈਰਾ ਸਾਰੀ ਲੋਕੇਸ਼ਨ ਇਹ ਤੁਹਾਨੂੰ ਇੱਥੇ ਮਿਲ ਜਾਏਗੀ। ਅਤੇ ਇੱਕ ਮੈਂ ਜ਼ਰੂਰ ਤੁਹਾਨੂੰ ਹੋਰ ਨੰਬਰ ਸਾਂਝਾ ਕਰਨਾ ਚਾਹੁੰਦਾ, ਨੈਸ਼ਨਲ ਬਾਸਕਰ ਦਾ, ਇਹਨਾਂ ਦੀ ਮੈਂ ਵੀਡੀਓ ਵੀ ਸਾਂਝੀ ਕੀਤੀ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਨਾ ਵੀਕਐਂਡ 'ਤੇ ਜਾ ਕੇ ਸਬਜ਼ੀ ਲਿੱਤੀ। ਜਿਵੇਂ ਆਪਣੇ ਉਰੇ ਫਾਰਮ ਹੁੰਦੇ ਨੇ ਜਿੱਥੋਂ ਪਿੱਕ ਯੂਅਰ ਓਨ ਫਰੂਟਸ ਹੁੰਦਾ, ਬਹੁਤ ਜੋ ਲੋਕ ਆਪ ਜਾ ਕੇ ਬੱਚਿਆਂ ਨਾਲ ਪਰਿਵਾਰਾਂ ਨਾਲ ਸਟ੍ਰੋਬਰੀਆਂ ਪਿੱਕ ਕਰਦੇ ਨੇ, ਐਪਲ ਪਿੱਕ ਕਰਦੇ ਨੇ। ਇੱਦਾਂ ਹੀ ਸ਼ਹਿਰ ਦੇ ਵਿੱਚ ਇੱਕ ਫਾਰਮ ਆ ਜੀ, ਜਦੋਂ ਹਾਰਟ ਲੇਕ ਉੱਧਰ ਨੂੰ ਨੌਰਥ ਨੂੰ ਕਿੰਗ ਦੀ ਇੰਟਰਸੈਕਸ਼ਨ ਤੋਂ ਪਹਿਲਾਂ ਸੱਜੇ ਹੱਥ ਨੈਸ਼ਨਲ ਬਾਸਕਰ ਦਾ ਫਾਰਮ ਹਾਊਸ ਆ, ਜਿੱਥੇ ਤੁਸੀਂ ਆਪਣੇ ਹੱਥ ਨਾਲ ਪਿੱਕ ਯੂਅਰ ਓਨ ਵੈਜੀਟੇਬਲ, ਤੁਸੀਂ ਫਰੈਸ਼ ਤਾਜ਼ੀਆਂ ਸਬਜ਼ੀਆਂ ਨੇ ਜਿਹੜੀਆਂ ਉਹ ਪਿੱਕ ਕਰ ਸਕਦੇ। ਉਹਨਾਂ ਕੋਲ ਇੱਕ ਲੰਮੀ ਲਿਸਟ ਆ, ਸ਼ਿਮਲਾ ਮਿਰਚ ਹੋ ਗਏ, ਬਤਾਊਂ ਹੋ ਗਏ, ਸਾਗ ਹੋ ਗਿਆ, ਮੇਥੇ, ਚਿੱਬੜ, ਖਰਬੂਜੇ, ਇਸ ਦੇ ਨਾਲ ਨਾਲ ਅੱਲਾਂ, ਕੱਦੂ, ਬਹੁਤ ਤਰ੍ਹਾਂ ਦੀ ਸਬਜ਼ੀ ਆ। ਸੋ ਮੈਂ ਨੰਬਰ ਸਾਂਝਾ ਕਰੂੰਗਾ। ਅਤੇ ਹੈਗੀ ਕਿੰਨੀ ਆ, $1 ਦੀ ਪੌਂਡ, $1 ਦੀ ਪੌਂਡ, ਕੋਈ ਮਰਜ਼ੀ, ਚਾਹੇ ਕਰੇਲੇ ਨੇ ਚਾਹੇ ਸਾਗ ਆ, ਕੋਈ ਮਰਜ਼ੀ ਤੁਸੀਂ ਲੈ ਜਾਓ, $1 ਦੀ ਪੌਂਡ, ਛੋਟੀ ਮਿਰਚ, ਵੱਡੀ ਮਿਰਚ, ਹਰ ਤਰ੍ਹਾਂ ਦੀ ਸਬਜ਼ੀ ਇੱਥੇ ਮਿਲੂਗੀ, $1 ਦੀ ਪੌਂਡ ਮਿਲੂਗੀ, ਔਰਗੈਨਿਕ ਸਬਜ਼ੀ ਬਿਨਾਂ ਰੇਹਾਂ ਸਪਰੇਹਾਂ ਤੋਂ ਮਿਲੂਗੀ। ਸੋ ਤੁਸੀਂ ਇਹ ਨੰਬਰ 'ਤੇ ਕਾਲ ਕਰ ਲਓ, ਨੈਸ਼ਨਲ ਬਾਸਕਟ ਦਾ ਨੰਬਰ ਅਸੀਂ ਦੇ ਰਹੇ ਹਾਂ। ਸੋ ਤੁਸੀਂ ਐਡਰੈਸ ਵਗੈਰਾ ਐਗਜੈਕਟ ਤੁਹਾਨੂੰ ਇੱਥੇ ਮਿਲ ਜਾਏਗਾ। ਨੰਬਰ ਟੂ ਕਾਲ 778-684-4444। ਬਸ ਇੱਕ ਬੇਨਤੀ ਆ, ਇਸ ਵੀਕਐਂਡ 'ਤੇ ਬਹੁਤ ਸਾਰੇ, ਕਿਉਂਕਿ ਬਾਪੂ ਜੀ ਕਹਿੰਦੇ ਵੀ ਮੈਂ ਤਾਂ ਔਰਗੈਨਿਕ ਸਬਜ਼ੀ ਪਰਿਵਾਰਾਂ ਤੱਕ ਪਹੁੰਚਾਉਣੀ ਆ, ਪਰ ਕਈ ਵਾਰ ਕੀ ਹੁੰਦਾ ਆਪਾਂ ਦੇਖ ਲੈਂਦੇ ਕਿ ਜੀ ਸ਼ਲਗਮ ਪੱਟ ਲਈਏ, ਛੋਟੀ ਨਿਕਲੀ ਉਹ ਸਿੱਟ 'ਤੇ, ਬਹੁਤ ਸਾਰੀ ਸਬਜ਼ੀ ਖਰਾਬ ਵੀ ਕਈ ਕੀਤੀ। ਪਰ ਇਹ ਜ਼ਰੂਰ ਬੇਨਤੀ ਕਰਾਂਗੇ, ਇਹ ਤਾਂ ਔਰਗੈਨਿਕ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਨੇ, ਤਾਂ ਰੇਟ ਲੈ ਹੀ ਨਿਰੇ, ਆਲਮੋਸਟ ਇਟਸ ਲਾਈਕ ਨਥਿੰਗ, $1 ਪੌਂਡ। ਪਰ ਜੇ ਤੁਸੀਂ ਜਾਓਗੇ ਤਾਂ ਮੇਕ ਸ਼ੋਰ ਕਿ ਜੋ ਸਬਜ਼ੀ ਛਾਂਟ ਕੇ ਤੋੜੋ। ਮਾਹੌਲ ਬਹੁਤ ਵਧੀਆ ਸੀ ਇਸ ਵੀਕਐਂਡ 'ਤੇ, ਜਿਹੜੀਆਂ ਬੀਬੀਆਂ ਸੀ ਉਹ ਆਪਦੀਆਂ ਨੂੰਹਾਂ ਨੂੰ ਦੱਸ ਰਹੀਆਂ ਸੀ ਕਿ ਪੁੱਤ ਸਾਗ ਇੱਦਾਂ ਨਹੀਂ, ਇੱਦਾਂ ਤੋੜੀ ਦਾ। ਉਹ ਲਾਈਨ ਦੇ ਵਿੱਚ ਸਾਗ ਤੋੜ ਰਹੀਆਂ ਸੀ, ਸਬਜ਼ੀ ਬੱਚੇ ਪਿੱਕ ਕਰ ਰਹੇ ਸੀ, ਬਹੁਤ ਸੋਹਣਾ ਮਾਹੌਲ ਆ। ਤੁਸੀਂ ਇਹ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ, ਨੰਬਰ ਨੋਟ ਕਰ

ਤੇ ਜਾਂ ਫਿਰ ਫਰਮੈਸ਼ੀ ਗੀਤ ਸੰਗੀਤਾ ਗੱਲਬਾਤ ਆ ਉਹਦੇ ਲਈ ਨੰਬਰ ਰਹੂਗਾ 416-233-7368। ਅਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਜਾਂ ਹੋਰ ਤੁਹਾਡੇ ਕੋਈ ਵੀ ਸੁਝਾਅ ਨੇ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032 6479212032। ਇਸ ਅੱਜ ਦਾ ਪ੍ਰੋਗਰਾਮ ਦਿਓ ਜਾਤ ਫਿਰ ਮਿਲਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

0: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ

0: ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557।

0: ਵਾਹ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਖੂਬਸੂਰਤ ਹੈ ਸਵੇਰ ਥੋੜ੍ਹੇ ਲੱਗ ਨਹੀਂ ਰਿਹਾ ਜਿਵੇਂ ਬਸ ਪਿੰਡਾਂ 'ਚ ਹੀ ਆ ਜਿਹੜੇ ਹਿਸਾਬ ਨਾਲ ਧੁੰਦ ਹੈ ਅਤੇ ਬਸ ਬੱਦਲਵਾਈ ਜਿਹੀ ਹੈ ਜਿਵੇਂ ਪਿੰਡ ਦੀ ਸਵੇਰ ਹੁੰਦੀ ਸੀਗੀ ਹਲਕੀ ਫੁਲਕੀ ਫੋਗ ਅਤੇ ਮੌਸਮ ਤਰੇਲ ਜੀ ਪਈ ਹੋਵੇ ਸੋ ਲੱਗ ਰਿਹਾ ਉਸ ਹਿਸਾਬ ਦਾ ਮੌਸਮ ਚਲੋ ਖੈਰ ਮੌਸਮ ਦਿਨ ਬ ਦਿਨ ਚੇਂਜ ਹੁੰਦਾ ਜਾ ਰਿਹਾ ਅੱਜ ਕਹਿੰਦੇ ਆ ਕਿ ਬੜਾ ਖੂਬਸੂਰਤ ਦਿਨ ਹੋਵੇਗਾ 30 degrees ਅਤੇ ਵਿਲ ਫੀਲ ਲਾਈਕ ਮੋਰ 9-10 ਵਜੇ ਨੂੰ ਕੋਈ ਨਾ ਪ੍ਰੋਗਰਾਮ ਚੱਲਦੇ ਚੱਲਦੇ ਸੂਰਜ ਵੀ ਨਿਕਲੇ ਆਉਣਾ ਫਿਕਰ ਨਾ ਕਰੋ ਟੈਨਸ਼ਨ ਨਾ ਲਓ ਫਿਰ ਕੱਲ੍ਹ ਨੂੰ ਫਿਰ ਕਣੀ ਹੈ ਪਰਸੋਂ ਨੂੰ ਫਿਰ ਕਣੀ ਹੈ ਅਤੇ ਫਿਰ ਫਰਾਈਡੇ ਸੈਟਰਡੇ ਸੰਡੇ ਮੌਸਮ ਖੂਬਸੂਰਤ ਰਹੇਗਾ ਸੋ ਮਗੀ ਐਂਡ ਫੋਗੀ ਵੈਦਰ ਅੱਜ ਮਹਿਸੂਸ ਹੋਵੇਗਾ ਥੋੜ੍ਹਾ ਹਿਊਮਿਡਿਟੀ ਵੱਧ ਹੋਊਗੀ ਵਿਜ਼ੀਬਿਲਿਟੀ ਕਈ ਥਾਵਾਂ 'ਤੇ ਤਾਂ ਕਹਿੰਦੇ ਕਿ ਨੀਅਰ ਜ਼ੀਰੋ ਹੈ ਬਟ ਇਟ ਵਿਲ ਇੰਪਰੂਵ ਐਂਡ ਵਿਲ ਫੀਲ ਕਲੋਸਰ ਟੂ 36 degrees ਬੱਲੇ ਬੱਲੇ ਬੱਲੇ ਕੋਈ ਨਾ ਕੋਈ ਆਉਣ ਦਿਓ ਜੀ ਗਰਮੀ ਅਸੀਂ ਨਹੀਂ ਕੰਪਲੇਨ ਕਰਦੇ ਅਸੀਂ ਗਰਮੀ ਨੂੰ ਬੜਾ ਪਸੰਦ ਕਰਦੇ ਹਾਂ ਐਵੇਂ ਲੋਕ ਕੰਪਲੇਨ ਕਰਦੇ ਆ ਰੱਬ ਨੇ ਵੀ ਸੁਣ ਲਿਆ ਕਿ ਲੋਕ ਤਾਂ ਯਾਰ ਗਰਮੀ ਨੂੰ ਬੁਰਾ ਕਹੀ ਜਾਂਦੇ ਆ ਅਤੇ ਝੱਟ ਹੀ ਠੰਡ ਕਰ ਦਿੱਤੀ ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ ਸਭ ਦਾ ਅਤੇ ਸਟੂਡੀਓ ਦਾ ਨੰਬਰ ਹੈ 905-6737-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੁਹਾਡੇ ਨਾਲ ਆਲਵੇਜ਼ ਇਸੇ ਹੀ ਨੰਬਰ 'ਤੇ ਗੱਲਬਾਤ ਹੁੰਦੀ ਹੈ ਅਸੀਂ ਨਾ ਕੱਲ੍ਹ ਇੱਕ ਵੀਡੀਓ ਪਾਈ ਹੈ ਸੱਚ ਇੰਸਟਾਗ੍ਰਾਮ 'ਤੇ ਸੋ ਇਸ ਫਰਾਈਡੇ ਨੂੰ CNE ਅਤੇ ਰੈਫ ਸਪੇਰਾ ਦਾ ਕੌਂਸਰਟ ਹੋ ਰਿਹਾ ਅਤੇ ਉਸ ਕੌਂਸਰਟ ਨੂੰ ਮੈਂ ਹੋਸਟ ਵੀ ਕਰ ਰਿਹਾ ਅਤੇ CNE ਜਿਹੜੇ ਲੋਕ ਵੈਸੇ ਜਾਣਾ ਚਾਹੁੰਦੇ ਆ CNE ਦੀ ਐਡਮਿਸ਼ਨ ਦੇ ਨਾਲ ਨਾ ਕੌਂਸਰਟ ਫਰੀ ਹੈ ਸੋ CNE ਜਾਓ ਉੱਥੇ ਵਧੀਆ ਮਾਹੌਲ ਰਾਈਡਾਂ ਰੂਡਾਂ ਖੇਡਾਂ ਖੁਡਾਂ ਖਾਣਾ ਪੀਣਾ ਜੋ ਮਰਜ਼ੀ ਇੰਜੋਏ ਕਰੋ ਅਤੇ ਕੌਂਸਰਟ ਫਰੀ ਹੈ ਸਿਰਫ $25 ਦੀ ਟਿਕਟ ਹੈ ਅਤੇ ਨਾਲ ਕੌਂਸਰਟ ਵਿੱਚ ਹੀ ਹੈ ਬਟ ਜੇ ਤੁਸੀਂ ਚਾਹੁੰਦੇ ਹੋ ਕਿ ਨਵੀਂ ਆ ਸਾਨੂੰ ਕੁਛ ਐਕਸਕਲੂਸਿਵ ਦਿਓ ਅਸੀਂ ਤੁਹਾਨੂੰ CNE ਦੀ ਅਨਲਿਮਿਟਡ ਰਾਈਡ ਵਾਲੀ ਟਿਕਟ ਜਿਹੜੀ $80 ਦੀ ਆ ਉਹ ਫਰੀ ਦੇ ਰਹੇ ਹਾਂ ਅਤੇ ਕੌਂਸਰਟ ਦੀ ਆਮ ਟਿਕਟ ਨਹੀਂ ਕੌਂਸਰਟ ਦੀ VIP ਟਿਕਟ ਫਰੀ ਦੇ ਰਹੇ ਹਾਂ ਜਿਸ ਵਿੱਚ 2 VIP ਟਿਕਟਾਂ ਨੇ VIP ਬਾਰ VIP ਵਾਸ਼ਰੂਮ ਇੱਕ ਡਰਿੰਕ ਫਰੀ ਹੈ ਅਤੇ ਫਰੰਟ ਆਫ ਦਾ ਸਟੇਜ VIP ਤੁਹਾਡੇ ਲਈ ਸ਼ੋਅ ਦੇਖਣ ਲਈ ਏਰੀਆ ਸੋ VIP ਟਿਕਟ ਨਾਲੇ CNE ਅਨਲਿਮਿਟਡ ਰਾਈਡ ਆ ਤੁਸੀਂ ਕਰਨਾ ਕੀ ਆ ਅਸੀਂ ਕੱਲ੍ਹ ਹੀ ਸਾਡੇ ਇੰਸਟਾਗ੍ਰਾਮ ਪੇਜ 'ਤੇ ਵੀਡੀਓ ਪਾਈ ਹੈ ਪੇਜ ਆ ਪੰਜਾਬੀ ਲਹਿਰਾ PUNJABI LEHRAN ਅਤੇ ਤੁਸੀਂ ਜਾ ਕੇ ਟੈਗ ਕਰਨਾ ਉੱਥੇ ਵੀ ਕਿਹਨੂੰ ਨਾਲ ਲੈ ਕੇ ਜਾਓਗੇ ਨਾਲੇ ਸਾਨੂੰ ਫੋਲੋ ਕਰਨਾ ਬਸ ਅਤੇ ਤੁਹਾਡੇ ਕੋਲ ਮੌਕਾ ਕਿ ਤੁਸੀਂ ਟਿਕਟਾਂ ਜਿੱਤ ਸਕੋ 2 VIP ਟਿਕਟਾਂ ਨਾਲੇ CNE ਦੀ ਅਨਲਿਮਿਟਡ ਰਾਈਡਸ ਦੀ ਟਿਕਟ ਸੋ ਤੁਸੀਂ ਜ਼ਰੂਰ ਜ਼ਰੂਰ ਇੰਸਟਾਗ੍ਰਾਮ 'ਤੇ ਜਾਓ ਫੋਲੋ ਕਰੋ ਨਾਲੇ ਟਿਕਟ ਜਿੱਤਣ ਦਾ ਮੌਕਾ ਤੁਹਾਡੇ ਕੋਲ ਹੈ ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਸੌਰਭ ਜੀ ਗੁੱਡ ਮਾਰਨਿੰਗ ਸਰ ਵੈਲਕਮ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਔਰ ਮਾਰਕੀਟ ਦੇ ਵਿੱਚ ਨਵੀਂ ਕਾਫੀ ਕੁਝ ਚੱਲ ਰਿਹਾ ਹੈਗਾ ਕਾਫੀ ਹਲਚਲ ਜਿਹੜੀ ਹੈ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ US ਮਿਡਟਰਮ ਇਲੈਕਸ਼ਨ ਦੇ ਨਾਲ ਦੀ ਨਾਲ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੈ ਸਪਟੰਬਰ ਦੇ ਵਿੱਚ ਸੋ ਆਈ ਵੁੱਡ ਸੇ ਕਿ ਕੀ ਵੋਲੇਟਿਲਿਟੀ ਜਿਹੜੀ ਹੈਗੀ ਆ ਥੋੜ੍ਹੀ ਮਾਰਕੀਟ ਨੂੰ ਗ੍ਰਿਪ ਕਰ ਸਕਦੀ ਹੈ ਡੈਫੀਨੇਟਲੀ ਉਹਦੇ ਚਾਂਸਿਸ ਬਣਦੇ ਪਏ ਹੈਗੇ ਨੇ ਬਟ ਕੀ ਇਹ ਵੋਲੇਟਿਲਿਟੀ ਐਕਸਕਲੂਸਿਵ ਹੈ ਨੋ ਇਟ ਹੈਜ਼ ਬੀਨ ਹੈਪਨਿੰਗ ਫੋਰ ਲੌਂਗ ਟਾਈਮ ਲਾਈਕ ਜੇ ਕੋਵਿਡ ਇਰਾ ਤੋਂ ਵੀ ਆਪਾਂ ਗੱਲ ਕਰੀਏ ਕਿਉਂਕਿ ਇਸ ਵੇਲੇ ਜੇ ਆਪਾਂ ਦੇਖੀਏ ਕਿ AI ਦਾ ਜਿਹੜਾ ਕੈਪੀਟਲ ਐਕਸਪੈਂਡੀਚਰ ਹੈਗਾ AI ਦਾ ਜਿਹੜਾ ਪ੍ਰੋਡਕਟੀਵਿਟੀ ਦਾ ਰੋਲ ਹੈਗਾ ਉਹ ਇੰਪਲੋਇਮੈਂਟ ਨੂੰ ਕਿਵੇਂ ਸ਼ੇਪ ਅਪ ਕਰੇਗਾ ਕੰਪਨੀਜ਼ ਦੀ ਇਫੈਕਟਿਵਨੈਸ ਨੂੰ ਉਹਨਾਂ ਦੀ ਗਰੋਥ ਨੂੰ ਇਹ ਸਾਰੀਆਂ ਚੀਜ਼ਾਂ ਕਾਫੀ ਸੈਂਟਰ ਪੁਆਇੰਟ ਬਣੀਆਂ ਹੋਈਆਂ ਕਿਉਂਕਿ ਇਸ ਵੇਲੇ ਜਿਹੜੀ US ਦੀ ਇਕੋਨਮੀ ਹੈ ਉਹ ਮਿਡ ਸਾਈਕਲ ਦੇ ਵਿੱਚ ਜੋ ਮੈਂ ਰੀਡ ਕਰ ਰਿਹਾ ਹੈਗਾ ਮਿਡ ਸਾਈਕਲ ਦੇ ਵਿੱਚ ਚੱਲ ਰਹੀ ਹੈ ਇਹਦਾ ਮਤਲਬ ਕੀ ਹੈਗਾ ਕਿ ਇਸ ਵੇਲੇ ਜਿਹੜਾ ਅਗਰ ਆਪਾਂ 17 ਬਕਟਸ ਦੀ ਗੱਲ ਕਰਦੇ ਹਾਂ ਲੈਵਰੇਜ ਬੌਂਡ ਐਕੁਟੀ ਇਕੋਨਮੀ ਫਿਸਕਲ ਪਾਲਿਸੀ ਇੰਪਲੋਇਮੈਂਟ ਉਹਦੇ ਨਾਲ ਨਾਲ ਜਿਹੜੇ ਬਾਕੀ ਫੈਕਟਰਸ ਹੈਗੇ ਨੇ ਇਕਨੋਮਿਕ ਉਹ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ US ਇਕੋਨਮੀ ਮਿਡ ਸਾਈਕਲ ਦੇ ਵਿੱਚ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਡੈਫੀਨੇਟਲੀ ਜਿਹੜੇ ਗੇਮਸ ਹੈਗੇ ਨੇ ਜਿਹੜਾ ਇਨਫਲੇਸ਼ਨਰੀ ਪ੍ਰੈਸ਼ਰ ਹੈਗਾ ਗੇਮਸ ਵਧਣਗੇ ਇਨਫਲੇਸ਼ਨਰੀ ਪ੍ਰੈਸ਼ਰ ਘਟੇਗਾ ਵਾਰ ਇਜ਼ ਨੋਟ ਦੇਅਰ ਟੂ ਸਟੇ ਬਟ ਡੈਫੀਨੇਟਲੀ ਉਹਦੇ ਆਫਟਰ ਇਫੈਕਟਸ ਜਲਦੀ ਜਿਹੜੇ ਹੈਗੇ ਨੇ ਖਤਮ ਹੋਣਗੇ। ਸੋ ਜਿਹੜੇ ਗੁੱਡ ਸਟਾਕਸ ਨੇ, ਚੰਗੀਆਂ ਕੰਪਨੀਆਂ ਨੇ, ਕਿਉਂਕਿ ਆਪਾਂ ਦੇਖਿਆ ਹੀ ਹੈਗਾ ਰੀਸੈਂਟਲੀ, ਜਿਵੇਂ ਫੋਰ ਐਗਜ਼ਾਮਪਲ ਕੈਨੇਡਾ ਦੇ ਬੈਂਕਸ ਹੈਗੇ ਨੇ, ਯੂ ਐਸ ਦੇ ਬੈਂਕਸ ਹੈਗੇ ਨੇ, ਜਿਹੜੇ ਗੇਨਸ ਇਨ ਯੂਰੋਪੀਅਨ ਜ਼ੋਨ ਦੇ ਪਰ ਗੱਲ ਕਰੀਏ ਤਾਂ ਯੂ ਕੇ ਦੇ ਜਿਹੜੇ ਗੇਨਸ ਨੇ, ਖਾਸ ਕਰਕੇ ਸਾਊਥ ਕੋਰੀਆ ਹੈਗਾ, ਤਾਈਵਾਨ ਹੈਗਾ, ਜਪੈਨ ਹੈਗਾ। ਸੋ ਬਹੁਤ ਸਾਰੇ ਪੋਜ਼ਿਟਿਵ ਐਲੀਮੈਂਟਸ ਨੇ ਜਿੱਥੇ ਇਨਵੈਸਟਮੈਂਟ ਜਿਹੜੀ ਹੈਗੀ ਹੈ ਅੱਛੀ ਰਿਟਰਨ ਦੇਵੇਗੀ ਔਰ ਜਿੱਥੇ ਤੁਸੀਂ ਚੰਗੇ ਪੈਸੇ ਬਣਾਉਂਦੇ ਰਹੋਗੇ। ਸੋ ਇਸ ਕਰਕੇ ਮੇਰਾ ਇਹ ਮੰਨਣਾ ਹੈਗਾ, ਲੌਂਗ ਸਟੋਰੀ ਸ਼ਾਰਟ, ਇਟਸ ਨੋਟ ਟਾਈਮ ਟੂ ਕੰਸੋਲੀਡੇਟ ਐਂਡ ਬੀ ਮੋਰ ਅਨਫਰੈਂਡਲੀ ਟੂ ਦਾ ਮਾਰਕੀਟ, ਬੀ ਮੋਰ ਫੀਅਰਫੁਲ। ਇਟਸ ਅ ਟਾਈਮ ਟੂ ਕੰਸੋਲੀਡੇਟ ਐਂਡ ਬੀ ਮੋਰ ਪ੍ਰੈਕਟੀਕਲ ਐਂਡ ਪ੍ਰੈਗਮੈਟਿਕ ਐਂਡ ਸਟੇ ਔਨ ਕੋਰਸ। ਕਾਰਨ ਕੀ ਹੈ ਕਿ ਆਪਾਂ ਦੇਖਿਆ ਹੈਗਾ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਵੀ, ਖਾਸ ਕਰਕੇ ਜਦੋਂ ਲੋਕਾਂ ਨੇ ਮਾਰਕੀਟ ਨੂੰ ਟਾਈਮ ਦੀ ਕੋਸ਼ਿਸ਼ ਕੀਤੀ, ਮਾਰਕੀਟ ਤੋਂ ਐਗਜ਼ਿਟ ਲਿੱਤਾ, ਬਹੁਤ ਵੱਡੇ ਲੋਸਿਸ ਉਹਨਾਂ ਨੇ ਇਨਕਰ ਕੀਤੇ, ਰਾਦਰ ਦੈਨ ਉਹਨਾਂ ਨੇ ਆਪਣੀ ਗੇਨਸ ਨੂੰ ਜਿਹੜਾ ਹੈਗਾ ਮੈਗਨੀਫਾਈ ਕਰਨ ਵਾਲਾ ਮੂਵ ਜਿਹੜਾ ਹੈਗਾ ਉਹ ਸੋਚਿਆ ਸੀਗਾ ਕਿ ਹੋ ਪਾਏਗਾ। ਸੋ ਇਸ ਕਰਕੇ ਡੋਂਟ ਡੂ ਦੈਟ। ਹਾਂ, ਕਾਫੀ ਸਾਰੇ ਕੁਐਸਚਨਸ ਨੇ ਔਰ ਕਾਫੀ ਸਾਰੇ ਆਈ ਵੁੱਡ ਸੇ ਰਿਡਲਸ ਨੇ ਟੂ ਬੀ ਆਨਸਰਡ। ਫੀਲ ਫਰੀ ਟੂ ਗਿਵ ਮੀ ਅ ਕਾਲ ਸੋ ਦੈਟ ਆਈ ਕੈਨ ਗਿਵ ਯੂ ਅ ਪ੍ਰੈਗਮੈਟਿਕ ਅਪਰੋਚ ਰਾਦਰ ਦੈਨ ਅ ਥਰੈਟੀਕਲ ਮਾਇੰਡ ਸੈਟ ਕਿ ਮਾਰਕੀਟ ਜਿਹੜੀ ਹੈਗੀ ਹੈ ਉਹ ਅਨਫਰੈਂਡਲੀ ਹੋਣ ਵਾਲੀ ਹੈ। 416-833-8533 ਇਸ ਦਾ ਨੰਬਰ, 416-833-8533 ਜੀ ਨਵੀ
0: ਜੀ ਨੰਬਰ ਇੱਕ ਇੱਕ ਹੈ 416-833-8533 416-833-8533 ਤੇ ਸੌਰਭ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਸੌਰਭ ਜੀ ਬਹੁਤ ਸ਼ੁਕਰੀਆ ਸਰ, ਐਜ਼ ਆਲਵੇਜ਼ ਥੈਂਕ ਯੂ।
1: ਥੈਂਕ ਯੂ
0: ਜੀ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਤੁਸੀਂ ਸੁਣ ਰਹੇ ਹੋ, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੇ ਨਾਲ ਹੋਣਗੀਆਂ, 905-673-3337। ਸੋ OPP ਮੋਟਰਿਸਟ ਨੂੰ, ਡਰਾਈਵਰਾਂ ਨੂੰ ਰਿਮਾਇੰਡ ਕਰ ਰਿਹਾ ਕਿ ਸਕੂਲ ਸ਼ੁਰੂ ਹੋ ਰਹੇ ਨੇ ਅਤੇ ਪਲੀਜ਼ ਪਲੀਜ਼ ਪਲੀਜ਼ ਕਿ ਬੱਸਿਸ ਜਦੋਂ ਲੰਘਦੀਆਂ ਨੇ ਬੱਸਾਂ ਲਈ ਸਟੋਪ ਕਰਿਆ ਕਰੋ। ਕਈ ਲੋਕਾਂ ਨੂੰ ਪਤਾ ਨਹੀਂ ਬੱਸ ਦਾ ਸਟੋਪ ਸਾਈਨ ਮੀਨ ਸਟੋਪ, ਲੋਕ ਉਈ ਬੱਸ ਉੱਥੇ ਰੁਕੀ ਹੈ, ਬੱਚੇ ਨਿਕਲ ਰਹੇ ਆ, ਲੋਕ ਉਈ ਗੱਡੀਆਂ ਭਜਾਈ ਜਾਂਦੇ ਆ। ਸੋ ਥੋੜ੍ਹਾ ਜਿਹਾ ਹੁਣ ਯਾਰ ਆਪਾਂ ਨੂੰ ਲੋੜ ਹੈ ਕਿ ਆਉਣ ਵਾਲੇ ਹਫ਼ਤੇ, ਇਸ ਵੀਕ ਵੀ ਕੁਝ ਸਕੂਲ ਸ਼ੁਰੂ ਹੋ ਰਹੇ ਨੇ, ਜਸਟ ਬੀ ਕੇਅਰਫੁਲ, ਮੇਕ ਸ਼ੋਰ ਕਰੋ ਤੁਹਾਨੂੰ ਸਾਰੇ ਰੂਲਸ ਦਾ ਪਤਾ। ਜਦੋਂ ਵੀ ਸਕੂਲ ਜ਼ੋਨ ਆਉਂਦੀ ਹੈ ਪਲੀਜ਼ ਸਲੋ ਡਾਊਨ ਹੋ ਜਾਓ। ਇੱਥੇ ਡਰਾਈਵਿੰਗ ਟੈਸਟ ਨਹੀਂ ਹੁੰਦਾ ਆਪਣੇ ਬਰੈਂਪਟਨ 'ਚ, ਅਤੇ ਬੜੇ ਲੋਕ, ਹੁਣ ਤਾਂ ਮੈਨੂੰ ਪਤਾ ਨਹੀਂ ਬਟ ਸਾਡੇ ਸਮੇਂ 'ਚ ਨਾ ਬੜੇ ਲੋਕ ਫੇਲ ਹੋਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਕੂਲ ਜ਼ੋਨ ਕਿੱਥੇ ਹੈ ਅਤੇ ਕਦੋਂ ਸਲੋ ਡਾਊਨ ਕਰਨਾ। ਉੱਥੇ ਟਰਨਰ ਫੈਂਟਨ ਸਕੂਲ ਹੈ, ਜਦੋਂ ਡਰਾਈਵਿੰਗ ਜਿਹੜਾ ਟੈਸਟ ਵਾਲਾ ਲੈਣ ਵਾਲਾ ਉਹ ਤੁਹਾਨੂੰ ਉੱਥੇ ਲੈ ਕੇ ਜਾਣ ਅਤੇ ਕਿਸੇ ਨੇ ਗੱਡੀ ਸਲੋ ਡਾਊਨ ਨਹੀਂ ਕਰਨੀ, ਚਲੋ ਜੀ ਤੂੰ ਬਈ 40 ਦੀ ਜ਼ੋਨ 60 ਤੇ ਜਾ ਰਿਹਾ ਸੀ, ਡਨ, ਤੇਰਾ ਟੈਸਟ ਫੇਲ। ਸੋ ਜਸਟ ਮੇਕ ਸ਼ੋਰ ਕਿ ਤੁਸੀਂ ਡਰਾਈਵ ਕਰ ਰਹੇ ਹੋ ਨੀਅਰ ਸਕੂਲ ਜ਼ੋਨ। ਬੀ ਕੇਅਰਫੁਲ, ਬੀ ਕੇਅਰਫੁਲ, ਬੀ ਕੇਅਰਫੁਲ, ਬਹੁਤ ਜ਼ਰੂਰੀ ਚੀਜ਼ਾਂ ਨੇ ਯਾਰ। ਐਂਡ ਬੱਚਿਆਂ ਦਾ ਇੱਕ ਖਿਆਲ ਕਰਨਾ, ਇਹ ਆਪਣੀ ਇੱਕ ਜ਼ਿੰਮੇਵਾਰੀ ਆ। ਯਾਦ ਰੱਖੋ ਜ਼ਰੂਰ ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ, ਗੱਡੀ ਦਾ ਕੋਈ ਵੀ A to Z ਕੰਮ ਹੈ ਤਾਂ ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ ਭਾਜੀ। ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ ਨੂੰ ਕਾਲ ਕਰੋ 171 ਰਦਰਫਰਡ ਰੋਡ ਸਾਊਥ, 905-460-1111, 905-460-1111, 905-460-1111। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰੋ। ਅੱਜ ਨਾ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ, ਇੱਕ ਪਤਾ ਨਹੀਂ ਤੁਸੀਂ ਵੀਡੀਓ ਦੇਖੀ ਹੈ ਜਾਂ ਨਹੀਂ, ਇੱਕ ਫੈਮਿਲੀ ਹੈ ਉਹ ਇੱਕ ਫਲਾਈਟ 'ਤੇ ਜਾ ਰਹੇ ਆ ਅਤੇ ਫਲਾਈਟ 'ਤੇ ਉਹ ਆਪਣਾ ਬਹੁਤ ਸਾਰਾ ਖਾਣਾ ਪੀਣਾ ਲੈ ਕੇ ਆਏ ਨੇ, ਸਮੋਸੇ, ਡੋਕਲਾ, ਹੋਰ ਬੜੇ ਸਨੈਕ, ਅਤੇ ਪਲੇਨ ਦੇ ਉੱਤੇ ਹੀ ਵਰਤਾ ਰਹੇ ਆ ਇੱਕ ਦੂਜੇ ਨੂੰ, ਪਲੇਟਾਂ ਦੇ ਰਹੇ ਆ ਇੱਕ ਦੂਜੇ ਨੂੰ, ਖਾਣਾ ਦੇ ਰਹੇ ਆ, ਜਿਵੇਂ ਹੁੰਦੀ ਨਹੀਂ ਇੱਕ ਬਫੇ, ਉਸੇ ਹਿਸਾਬ ਦਾ ਮਾਹੌਲ। ਅਤੇ ਬੜੇ ਜਿਹੜੇ ਉੱਥੇ ਲੋਕ ਹੋਰ ਫਲਾਈਟਾਂ 'ਤੇ ਸੀ, ਚਲੋ ਉਹਨਾਂ ਨੇ ਮਾਈਂਡ ਕੀਤਾ, ਅਤੇ ਜਦੋਂ ਇਹ ਕਲਿੱਪ ਔਨਲਾਈਨ ਵਾਇਰਲ ਹੋਈ, ਦੇਖਿਆ ਕਿ ਇੱਕ ਫੈਮਿਲੀ 15 ਜਾਣੇ ਹੋਮਮੇਡ ਸਨੈਕ, ਖਾਣਾ ਪੀਣਾ ਸ਼ੇਅਰ ਕਰ ਰਹੇ ਆ, ਤਾਂ ਇੱਕ ਪਬਲਿਕ ਡਿਬੇਟ ਬੜੀ ਟ੍ਰਿਗਰ ਹੋਈ, ਪਬਲਿਕ ਐਟੀਕੇਟ, ਫਲਾਈਟ ਐਟੀਕੇਟ ਨੂੰ ਲੈ ਕੇ, ਨਮਕੀਨ, ਹੋਰ ਬੜੀਆਂ ਚੀਜ਼ਾਂ ਲੱਗਦਾ, ਜਿਵੇਂ ਬੈਠੀ ਰੈਸਟੋਰੈਂਟ 'ਚ ਖਾਣਾ ਵੀ ਸਰਵ ਕੀਤਾ ਜਾ ਰਿਹਾ, ਐਂਡ ਇੰਜੋਏ ਕਰ ਰਹੇ ਆ। ਆਪਾਂ ਨਾ ਕਈ ਵਾਰ ਪਲੇਨ ਨੂੰ ਕਿਤੇ ਨਾ ਕਿਤੇ ਆਪਣਾ ਘਰ ਹੀ ਬਣਾ ਲੈਂਦੇ ਹਾਂ, ਜਦੋਂ ਹੋਰ ਵੀ ਉੱਥੇ ਹੈਗੇ ਨੇ ਆਪਣੇ ਪੈਸੰਜਰ। ਚਲੋ ਇੰਨਾ ਕਹਿ ਕੇ ਉਹਨਾਂ ਨੇ ਪੂਰੀ ਸਫਾਈ ਕੀਤੀ, ਆਏ ਨਹੀਂ ਵੀ ਕੋਈ ਸਮਾਨ ਉਹੀ ਸੁੱਟ ਦਿੱਤਾ। ਜਿੰਨਾ ਫੂਡ ਹੈ, ਜਿੰਨਾ ਗਾਰਬੇਜ ਹੈ, ਸਾਰਾ ਕੁਛ ਉਹਨਾਂ ਨੇ ਪਿੱਕ ਕਰਕੇ ਇੱਕ ਵੱਡੇ ਗਾਰਬੇਜ ਬੈਗ ਦੇ ਵਿੱਚ ਰੱਖਿਆ। ਸੋ ਐਸੀ ਕੋਈ ਗੱਲ ਨਹੀਂ ਵੀ ਸਫਾਈ ਨਹੀਂ ਰੱਖੀ, ਬਟ ਤੁਹਾਡਾ ਕੀ ਖਿਆਲ ਹੈ ਯਾਰ ਵੀ ਇੱਕ ਏਅਰਪਲੇਨ ਨੂੰ ਇੱਕ ਬਫੇ ਹੀ ਬਣਾ ਲੈਣਾ, ਤੁਹਾਨੂੰ ਲੱਗਦਾ ਕਿ ਇਸ ਵਿੱਚ ਕੋਈ ਇਸ਼ੂ ਇਹ ਹੈ? ਲੋਕ ਐਵੇਂ ਬਿਨਾਂ ਕਿਸੇ ਗੱਲੋਂ ਇਸ਼ੂ ਕ੍ਰੀਏਟ ਕਰ ਰਹੇ ਨੇ। ਹੁਣ ਕਈ ਲੋਕ ਕਹਿੰਦੇ ਯਾਰ ਫਿਰ ਕੀ ਹੋ ਗਿਆ, ਜੇ ਖਾ ਰਹੇ ਆ ਖਾ ਲੈਣ ਦਿਓ, ਸਾਨੂੰ ਕਿਹੜਾ ਤੰਗ ਕਰ ਰਹੇ ਆ। ਜ਼ਿਆਦਾ ਲੋਕ ਸੀ ਮਤਲਬ ਕਿ 30-40 ਹੋਣਗੇ, ਬਟ ਉਹਨਾਂ ਨੇ ਕਿਹਾ ਵੀ ਕਲੀਨ ਐਵਰੀਥਿੰਗ, ਬਟ ਫਿਰ ਵੀ ਲੋਕ ਕਹਿੰਦੇ ਕਿ ਇੱਕ ਪਲੇਨ ਹੈ ਉਹ ਸ਼ੇਅਰਡ ਪਬਲਿਕ ਸਪੇਸ ਹੈ, ਕੋਈ ਰੈਸਟੋਰੈਂਟ ਨਹੀਂ ਹੈਗਾ। ਜਸਟ ਬਿਕੋਜ਼ ਤੁਸੀਂ ਸਫਾਈ ਕਰ ਦਿੱਤੀ ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਰਿਸਪੈਕਟ ਅਤੇ ਸਿਵਿਕ ਸੈਂਸ ਆਪਣੀ ਸ਼ੋਅ ਕੀਤੀ ਹੈ। ਸੋ ਕਈ ਲੋਕਾਂ ਨੂੰ ਲੱਗਦਾ ਕਿ ਯਾਰ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਨੇ ਇੰਡੀਗੋ ਫਲਾਈਟ ਵਾਲਿਆਂ ਨੂੰ ਟੈਗ ਵੀ ਕੀਤਾ, ਕਈਆਂ ਨੇ ਕਿਹਾ ਕਿ ਦੇਖੋ ਕਿਵੇਂ ਵੀਡੀਓ ਬਣਾ ਰਹੇ ਆ ਅਤੇ ਪਾ ਰਹੇ ਨੇ, ਵੀ ਆਪਾਂ ਜਿਹੜੇ ਇੰਡੀਅਨ ਲੋਕ ਹੈ ਕਦੇ ਵੀ ਆਪਾਂ ਸਿਵਿਕ ਸੈਂਸ ਨਹੀਂ ਲਰਨ ਕਰਾਂਗੇ। ਨੰਬਰ ਹੈ ਆਪਣਾ 905-673-3337। ਇੱਕ ਕੁੜੀ ਜਿਹੜੀ ਉਸ ਫੈਮਿਲੀ ਦੀ ਮੈਂਬਰ ਸੀ ਕਹਿੰਦੀ ਕਿ ਗੰਦ ਕਿੱਥੇ ਆ ਦਿਖਾਓ, ਅਸੀਂ ਰੌਲਾ ਕਿੱਥੇ ਪਾਇਆ ਦਿਖਾਓ, ਆਰਾਮ ਨਾਲ ਅਸੀਂ ਚੁੱਪ ਚਾਪ ਆਪਣਾ ਖਾਣਾ ਇੰਜੋਏ ਕਰ ਰਹੇ ਹਾਂ। 20 ਮਿੰਟਾਂ ਦੇ ਵਿੱਚ ਸਾਰਾ ਕੁਛ ਬੰਦ ਕਰਕੇ ਗਾਰਬੇਜ ਸਾਫ਼ ਕਰਕੇ ਅਸੀਂ ਬਹਿ ਗਏ, ਐਡੀ ਕਿਹੜੀ ਗੱਲ ਆ। ਸੋ ਨੰਬਰ ਹੈ ਆਪਣਾ 905-673-3337। ਤੁਹਾਨੂੰ ਇਸ ਵਿੱਚ ਕੋਈ ਇਸ਼ੂ ਨਜ਼ਰ ਆਇਆ? ਜੇ ਇੱਕ ਪਰਿਵਾਰ ਇਕੱਠੇ ਬੈਠੇ ਆ ਖਾਣਾ ਪੀਣਾ ਖਾ ਰਹੇ ਨੇ, ਸਫਾਈ ਕਰ ਦਿੱਤੀ ਬਾਅਦ ਦੇ ਵਿੱਚ, ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ? ਕਈ ਲੋਕ ਕਹਿੰਦੇ ਯਾਰ ਏਅਰਪਲੇਨ ਦਾ ਫੂਡ ਵੀ ਹੁੰਦਾ ਹੀ ਆ, ਜੇ ਅਸੀਂ ਆਪਦਾ ਫੂਡ ਖਾ ਲਿਆ ਫਿਰ ਕੀ ਹੋ ਗਿਆ। ਸੋ ਥੋੜ੍ਹੀ ਜਿਹੀ ਤੁਹਾਡੀ ਕੌਲਸ ਲੈਂਦੇ ਹਾਂ। ਤੁਸੀਂ ਵੀ ਮੇ ਬੀ ਨੋਟਿਸ ਕੀਤਾ ਹੋਊਗਾ ਕਦੇ ਪਲੇਨਾਂ ਦੇ ਵਿੱਚ ਲੋਕ ਕਿਵੇਂ ਕਿਵੇਂ ਬਿਹੇਵ ਕਰਦੇ ਨੇ। 905-673-3337 ਆਪਣਾ ਨੰਬਰ ਹੈ, 9056733337। ਇੰਨਾ ਖਾਣਾ ਯਾਰ ਪਲੇਨ 'ਤੇ ਲੈ ਕੇ ਕਿਵੇਂ ਗਏ, ਮੈਨੂੰ ਤਾਂ ਇਸ ਚੀਜ਼ ਦੀ ਹੈਰਾਨੀ ਹੈ ਪਹਿਲਾਂ ਤਾਂ, ਕਿਉਂਕਿ ਸਿਕਿਉਰਿਟੀ ਜ਼ਿਆਦਾਤਰ ਤੁਹਾਨੂੰ ਇੱਦਾਂ ਫੂਡ ਦੀ ਅਲਾਊਂਸ ਤਾਂ ਆਈ ਡੋਂਟ ਨੋ ਕਿੰਨਾ ਕੁ ਦਿੰਦੀ ਹੈ, ਇਹ ਤਾਂ ਬਟ ਸੀਗਾ ਬਹੁਤ ਖਾਣਾ। ਚਲੋ ਸੀਗੇ ਵੀ ਬਹੁਤ ਜਾਣੇ, ਇਹਨਾਂ ਨੇ ਅੱਡ ਅੱਡ ਕਰ ਲਿਆ ਹੋਊਗਾ, ਤੂੰ ਡੋਕਲਾ ਲੈ ਜਾ, ਤੂੰ ਸਮੋਸੇ ਲੈ ਜਾ, ਤੂੰ ਰੋਟੀਆਂ ਲੈ ਜਾ। ਸੋ ਤੁਹਾਡਾ ਕੀ ਓਪੀਨੀਅਨ ਹੈ, ਇਜ਼ ਦਿਸ ਰੋਂਗ ਜਾਂ ਹਾਰਮਲੈਸ ਗੱਲ ਹੈ? ਫਿਰ ਕੀ ਹੋ ਗਿਆ ਜੇ ਖਾਣਾ ਖਾ ਰਹੇ ਯਾਰ, ਲੋਕਾਂ ਨੂੰ ਇੰਜੋਏ ਕਰ ਲੈਣ ਦਿਆ ਕਰੋ ਥੋੜ੍ਹਾ ਬਹੁਤਾ। 1595 ਹੈਲੋ।
2: ਹੈਲੋ ਹਾਂਜੀ, ਆਪਣਾ ਜਿਹੜਾ ਸਵੇਰੇ ਆਉਣਾ।
0: ਹਾਂਜੀ ਹਾਂਜੀ, ਰੇਡੀਓ ਚੜ੍ਹਦੀ ਕਲਾ ਤੁਸੀਂ ਇੰਜੋਏ ਕਰਿਆ ਕਰੋ, ਸਵੇਰੇ ਸਵੇਰੇ 7-8 ਜ਼ਰੂਰ ਮਾਣਿਆ ਕਰੋ, ਇੰਜੋਏ ਕਰਿਆ ਕਰੋ। ਸੋ 905-673-3337 9056733337 ਨੰਬਰ ਹੈ, ਪਲੀਜ਼ ਆਪਾਂ ਗੱਲ ਕਰਨੀ ਹੈ, ਜਿਹੜੀ ਡਿਸਕਸ਼ਨ ਹੋ ਰਹੀ ਹੈ ਤਾਂ ਹੋਰ ਕੋਈ ਖੱਬੇ ਸੱਜੀ ਗੱਲ ਨਹੀਂ ਆਪਾਂ ਕਰਨੀ। 1981 ਹੈਲੋ।
3: ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤਾਂ ਕਹਿੰਦਾ ਵੀਰੇ ਕੋਈ ਇਸ਼ੂ ਤਾਂ ਹੈ ਨੀ ਗਾ, ਜੇ ਖਾ ਕੇ ਉਹ ਆਪਣੀ ਪ੍ਰੋਪਰ ਸਫਾਈ ਕਰ ਰਹੇ ਆ, ਤੇ ਜਿਹਨੇ ਵੀਡੀਓ ਬਣਾਈ ਆ, ਮੈਂ ਕਹਿੰਦਾ ਵੀਡੀਓ ਬਣਾਉਣ ਵਾਲਾ ਬੰਦਾ ਗਲਤ ਆ ਜਿਹਨੇ ਵਾਇਰਲ ਕੀਤੀ ਆ।
0: ਅੱਛਾ, ਉਹ ਕਿਉਂ ਗਲਤ ਆ?
3: ਕਿਉਂਕਿ ਉਹਨੇ ਆਹ ਚੀਜ਼ਾਂ ਕੋਈ ਲਾਈਕ ਮੈਟਰ ਨੀ ਕਰਦੀਆਂ ਸੀ, ਕੱਲਾ ਖਾ ਰਿਹਾ ਫੂਡ ਖਾ ਰਿਹਾ, ਤੇ ਫੂਡ ਖਾਣ ਦੇ ਲਈ ਵੀਡੀਓ ਕੋਈ ਵਾਇਰਲ ਕਰਦੀ ਵਾਲਾ ਆਪਣੀ ਫੈਮਿਲੀ ਨਾਲ ਬੈਠਾ, ਜਿਹੜੇ 10-15 ਜਾਣੇ ਬੈਠੇ ਆ ਆਪਣਾ ਫੂਡ ਖਾ ਰਿਹਾ, ਉਹਨਾਂ ਨੇ ਬਾਕੀ ਸਫਾਈ ਵੀ ਕੀਤੀ ਆ,
0: ਤੁਸੀਂ ਆਪਦਾ ਖਾਣਾ ਲੈ ਕੇ ਆ ਰਹੇ ਹੋ, ਕਈ ਲੋਕਾਂ ਨੂੰ ਚਲੋ ਸਮੈਲ ਨੀ ਚੰਗੀ ਲੱਗਦੀ ਹੈ ਜੋ ਵੀ ਹੈ,
3: ਕਿਉਂਕਿ ਜਿਹੜਾ ਹੁੰਦਾ ਨਾ ਮਤਲਬ ਜਿਹੜਾ ਫੂਡ ਹੁੰਦਾ ਨਾ ਪਲੇਨ ਵਿੱਚ ਮਿਲਦਾ, ਉਹ ਪਤਾ ਨੀ ਪੈਕ ਕਿਦੋਂ ਦਾ ਕੀਤਾ ਉਹਨਾਂ, ਕਿਦੋਂ ਨਹੀਂ ਕੀਤਾ। ਮੈਂ ਹੁਣ ਕਈ ਵਾਰ ਟਰੈਵਲ ਕੀਤਾ ਪਲੇਨ ਤੇ, ਮੈਨੂੰ ਵੀ ਫੂਡ ਚੰਗਾ ਲੱਗਦਾ ਉਹਨਾਂ ਦਾ, ਬੇਸ਼ੱਕ ਮੈਂ ਇੰਡੀਅਨ ਟਰੈਵਲ ਕੀਤਾ, ਬੇਸ਼ੱਕ ਮੈਂ ਲੋਕਲ ਟਰੈਵਲ ਕੀਤਾ, ਉਹੀ ਹੋ ਜਾਂਦੇ ਹਲਕਾ ਫੁਲਕਾ ਹਨਾ, ਜਿਹੜਾ ਕੁਛ ਵੀ ਹੁੰਦਾ ਵਾ ਬ੍ਰੈਡ ਦੇ ਦੀ ਜਾਂ।
0: ਸੋ 20-25 ਜਾਣੇ ਪਲੇਨ ਦੇ ਉੱਤੇ ਇੱਕ ਦੂਜੇ ਨੂੰ ਸਮੋਸੇ ਪਰੌਂਠੇ ਵਰਤਾ ਰਹੇ ਆ, ਤੁਹਾਨੂੰ ਕੋਈ ਇਸ ਵਿੱਚ ਪ੍ਰੋਬਲਮ ਨਹੀਂ ਲੱਗਦੀ?
3: ਨਹੀਂ ਨਹੀਂ ਨਹੀਂ, ਹਾਂ ਅਨਲੈਸ ਕੋਈ ਸਫਾਈ ਸਫਾਈ ਪ੍ਰੋਪਰ ਕਰ ਰਿਹਾ, ਦਾ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰ ਰਿਹਾ, ਹਾਈਜੀਨ ਰੱਖ ਰਿਹਾ ਸਾਰਾ ਕੁਛ, ਇਟਸ ਓਕੇ, ਫੂਡ ਖਾ ਰਹੇ ਆਪਣਾ, ਇਟਸ ਓਕੇ, ਲਾਈਕ ਪ੍ਰੋਪਰ ਉਹਦਾ ਸਫਾਈ ਕਰ ਰਹੇ ਆ, ਮੈਨੂੰ ਕੋਈ ਪ੍ਰੋਬਲਮ ਲੱਗਦੀ ਇਹਦੇ ਵਿੱਚ।
0: ਚਲੋ ਠੀਕ ਹੈ, ਥੈਂਕ ਯੂ ਵੀਰੇ। ਸੋ ਬਾਈ ਜੀ ਕਹਿੰਦੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ, ਬਟ ਦੇਖੋ ਇੱਕ ਪਲੇਨ ਹੈ ਜਿਹੜਾ ਉਹ ਪਬਲਿਕ ਹੈ, ਪਬਲਿਕ ਸਪੇਸ ਹੈ, ਉੱਥੇ ਚਲੋ ਜਿਹੜਾ ਖਾਣਾ ਏਅਰਪਲੇਨ ਵੱਲੋਂ ਤੁਹਾਨੂੰ ਦਿੱਤਾ ਜਾਂਦਾ ਉਹ ਖਾਣਾ ਤਾਂ ਚਲੋ ਸਾਰੇ ਹੀ ਖਾ ਰਹੇ ਹੁੰਦੇ ਆ, ਬਟ ਜੇ ਹੁਣ ਆਪਾਂ ਜਾ ਕੇ ਆਈ ਡੋਂਟ ਨੋ 15-20-25 ਜਾਣੇ ਇੱਕ ਦੂਜੇ ਨੂੰ ਵਰਤਾ ਰਹੇ ਆਪਣਾ ਫੂਡ, ਹੋ ਸਕਦਾ ਕਿਸੇ ਨੂੰ ਨਹੀਂ ਉਹ ਚੀਜ਼ ਯੂ ਨੋ ਅਪਰੋਪਰੀਏਟ ਲੱਗਦੀ, ਅਗਲੇ ਨੂੰ ਲੱਗਦਾ ਯਾਰ ਕਿ ਇਹ ਕਿਹੜਾ ਕੋਈ ਬੈਂਕੁਇਟ ਹਾਲ, ਆਰਾਮ ਨਾਲ ਬੈਠੇ ਰਹੋ ਆਪਣੀਆਂ ਸੀਟਾਂ 'ਤੇ। ਹੁਣ ਖੈਰ ਤੁਹਾਡੀਆਂ ਕਾਲਾਂ ਲੈਂਦੇ ਹਾਂ। HK ਮੂਵਰਸ ਨੂੰ ਯਾਦ ਰੱਖੋ, ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ, HK ਮੂਵਰਸ ਜ਼ਰੂਰ ਕਾਲ ਕਰੋ, ਟੋਪ ਟੋਪ ਟੋਪ ਦੀ ਟੀਮ। ਤੁਸੀਂ ਅਗਰ ਮੂਵ ਕਰ ਰਹੇ ਹੋ ਤੇ 30 ਸਾਲ ਦਾ ਇਹਨਾਂ ਕੋਲ ਤਜਰਬਾ, ਤੁਹਾਡੇ ਸਮਾਨ ਨੂੰ ਪ੍ਰੋਪਰ ਸੇਫ ਸਿਕਿਓਰ ਤਰੀਕੇ ਨਾਲ ਮੂਵ ਕਰਨਗੇ। 416-524-6704, HK ਮੂਵਰਸ 416-524-6704। 0305, ਹੈਲੋ ਜੀ।
4: ਜਿਵੇਂ ਤੁਸੀਂ ਦੱਸਿਆ, ਐਸ ਯੂ ਹੈਵ ਆਲਰੇਡੀ ਮੈਂਸ਼ਨਡ ਕੀ ਹੈ, ਇੰਡੀਗੋ ਇੰਡੀਗੋ ਏਅਰਲਾਈਨਸ ਹੈਗੀ ਹੈ, ਇੰਡੀਗੋ ਏਅਰਲਾਈਨਸ ਦਾ ਹੋ ਗਿਆ ਤਾਂ ਮਤਲਬ ਜਿਹੜੀ ਵੀਡੀਓ ਹੈਗਾ ਇੰਡੀਆ ਦਾ ਹੀ ਹੈ।
0: ਹਾਂਜੀ ਹਾਂਜੀ।
4: ਤੇ ਇੰਡੀਆ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਸੋਫਿਸਟੀਕੇਸ਼ਨ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਬੰਦੇ ਬਿੰਦਾਸ ਹੈਗੇ ਨੇ, ਉਹ ਕਹਿ ਕੁਝ ਵੀ ਉਹ ਯਾਰ ਰੋਟੀ ਦੇ ਖਾਧੀ ਹੈ ਕੀ ਹੋ ਗਿਆ ਫਿਰ ਕੀ ਹੋ ਗਿਆ, ਤੇ ਉੱਥੇ ਉੱਥੇ ਉਹਨਾਂ ਖਾਧਾ ਉਹਨਾਂ ਨੂੰ ਲੋਕ ਜ਼ਿਆਦਾ ਮਾਇੰਡ ਨਹੀਂ ਕਰਦੇ। ਇੱਥੇ ਹਰ ਚੀਜ਼ ਬੰਦਾ ਨੋਟਿਸ ਕਰਦਾ, ਬੰਦਾ ਜਦੋਂ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਉੱਪਰ ਆਰਥਿਕ ਪੱਧਰ ਤੇ ਉੱਪਰ ਜਾਂਦਾ ਤੇ ਆਪਣੀਆਂ ਮਾਈਨੂਟ ਚੀਜ਼ਾਂ ਨੂੰ ਵੀ ਨੋਟ ਕਰਦਾ, ਤੇ ਇੰਡੀਆ 'ਚ ਕਈ ਚੀਜ਼ਾਂ ਅਨਨੋਟਿਸ ਹੀ ਰਹਿ ਜਾਂਦੀਆਂ, ਤੇ ਉਹਦੇ ਉੱਧਰ ਦੇ ਹਿਸਾਬ ਨਾਲ ਉਹਨਾਂ ਕੁਝ ਖਾਸ ਗਲਤ ਨਹੀਂ ਕੀਤਾ, ਉਹਨਾਂ ਬਿੰਦਾਸ ਕੀਤਾ, ਆਪਣਾ ਖਾਧਾ ਪੀਤਾ ਗੱਲ ਖਤਮ ਹੈ, ਉੱਥੇ ਜ਼ਿਆਦਾ ਬੰਦੇ ਨੋਟਿਸ ਨਹੀਂ ਲੈਂਦੇ, ਇਸ ਕਰਕੇ ਉਹਨਾਂ ਨੇ ਦੇ ਹੈਵ ਡਨ ਨਥਿੰਗ ਰੋਂਗ, ਤੇ ਉਹ ਨਾਰਮਲ ਕੋਰਸ ਜੋ ਵੀ ਕੀਤਾ ਉੱਥੇ ਪ੍ਰਵਾਨ ਹੈਗਾ।
0: ਸੋ ਜੇ ਏਅਰ ਕੈਨੇਡਾ ਦੀ ਫਲਾਈਟ ਹੁੰਦੀ ਫਿਰ ਪ੍ਰੋਬਲਮ ਹੈ, ਬਟ ਇੰਡੀਗੋ ਦੀ ਫਲਾਈਟ ਹੈ ਤਾਂ ਕੋਈ ਪ੍ਰੋਬਲਮ
4: ਨਹੀਂ, ਰੋਲਾ ਹੀ ਪੈ ਗਿਆ ਹੁੰਦਾ ਉੱਥੇ ਤੇ ਸਮਝ ਲਓ
0: ਇੰਡੀਅਨ ਐਕਸਪ੍ਰੈਸ ਹੋਰ ਬੜੀਆਂ ਵੱਖਰੀਆਂ ਵੱਖਰੀਆਂ ਯੂ ਨੋ ਨਿਊਜ਼ ਪਲੈਟਫਾਰਮਸ ਨੇ ਸ਼ੇਅਰ ਕੀਤੀ ਹੈ, ਫਿਰ ਵੀ ਭਾਵੇਂ ਇੰਡੀਆ ਦੀ ਗੱਲ ਹੈ, ਇਹ ਲੋਕਾਂ ਨੇ ਬੁਰਾ ਮਨਾਇਆ,
4: ਦੇਖੋ ਯਾਰ ਤੇ ਦੋਨੋ ਪਾਸੋਂ ਜਿਹੜਾ ਵਾਧੂ ਹੀ ਹੋ ਰਿਹਾ ਹੈ, ਉਹਨਾਂ ਕੋਈ ਇੰਨਾ ਕੀਤਾ ਨਹੀਂ ਹੈ, ਚਲੋ ਨਹੀਂ ਕਰਨਾ ਹੀ ਕਰਨਾ ਚਾਹੀਦਾ ਸੀ, ਪਰ ਪੀਪਲ ਆਰ ਆਲਸੋ ਗੋਇੰਗ ਟੂ ਬਲੋ ਇਟ ਆਊਟ ਆਫ ਪ੍ਰੋਪੋਰਸ਼ਨ।
0: ਸੋ ਯੂ ਡੋਂਟ ਥਿੰਕ ਤੁਹਾਨੂੰ ਕੋਈ ਬੜੀ ਵੱਡੀ ਗੱਲ ਨਹੀਂ ਲੱਗੀ?
4: ਨਾ ਨਾ ਨਾ ਨਾ, ਇੰਨਾ ਕੀ ਹੈ, ਥੋੜਾ ਜਿਹਾ ਇਗਨੋਰ ਵੀ ਕਰਨਾ ਚਾਹੀਦਾ ਬਈ, ਉਹ ਕਰੀ ਜਾ ਰਿਹਾ ਤੂੰ ਛੋੜੋ, ਜੋ ਕਰੀ ਜਾ ਰਿਹਾ ਕਰੀ ਜਾਣ ਦੋ।
0: ਚਲੋ ਠੀਕ ਹੈ, ਥੈਂਕ ਯੂ ਸਰ। ਜੋ ਦੇਖੋ ਕਹਿਣਾ ਸੌਖਾ ਵੀ ਜੇ ਕਰੀ ਜਾ ਰਿਹਾ ਕਰੀ ਜਾਣ ਦੋ, ਬਟ ਜੇ ਹੁਣ 20-25 ਜਾਣੇ ਆਪਣਾ ਚਲੋ ਠੀਕ ਹੈ। ਮੈਂ ਦੇਖੋ ਮੈਂ ਜੇ ਪਰਸਨਲੀ ਮੈਂ ਤਾਂ ਮਾਇੰਡ ਨਾ ਕਰਾਂ, ਬਟ ਕਈ ਲੋਕ ਨਹੀਂ ਯਾਰ, ਉਹਨਾਂ ਨੂੰ ਹੁਣ ਪਲੇਨ 'ਤੇ ਉਈ ਬਹੁਤ ਸਾਰੇ ਲੋਕ ਖਾਣਾ ਵੀ ਨਹੀਂ ਖਾ ਸਕਦੇ ਕਿਉਂਕਿ ਉਹਨਾਂ ਨੂੰ ਏਅਰਪਲੇਨ ਦੇ ਫੂਡ ਦੀ ਸਮੈਲ ਨਹੀਂ ਚੰਗੀ ਲੱਗਦੀ। ਇੱਥੇ ਜੇ ਹੋਰ ਕੋਈ ਐਥਨੈਸਿਟੀ ਆਪਦਾ ਖਾਣਾ ਲੈ ਕੇ ਆ ਜਾਵੇ, ਹੁਣ ਸਪੋਜ਼ ਕਰੋ ਕੋਈ ਏਸ਼ੀਅਨ ਕਮਿਊਨਿਟੀ ਹੈ, ਉਹ ਆਪਣੀ ਸੂਸ਼ੀ ਹੋਰ ਕੁਝ ਇੱਕ ਸੀ ਫੂਡ ਲੈ ਆਉਣ, ਤੁਸੀਂ ਕਿਵੇਂ ਰਿਐਕਟ ਕਰੋਗੇ? ਮੈਨੂੰ ਲੱਗਦਾ ਕਿ ਆਪਣੇ ਬੜੇ ਲੋਕ ਇਸ਼ੂ ਕ੍ਰੀਏਟ ਕਰਨਗੇ, ਸਾਨੂੰ ਤਾਂ ਬਈ ਉੱਥੇ ਸਾਹ ਹੀ ਨਹੀਂ ਆਇਆ, ਇਹ ਹੀ ਨਹੀਂ ਹੋਇਆ, ਵੋ ਹੀ ਨਹੀਂ ਹੋਇਆ। ਸੋ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਵਧੀਆ ਮਨਪਸੰਦ ਦੀ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਲਡਨ ਦਾ ਸਭ ਤੋਂ ਟੋਪ ਦਾ ਗਰੋਸਰੀ ਸਟੋਰ ਫਰੈਸ਼ ਫੂਡ ਸੈਂਟਰ, 9390। ਹਾਂਜੀ ਵੀਰੇ।
5: ਹਾਂਜੀ ਨਵੀਂ ਵੀਰੇ, ਦੇਖੋ ਜਿਹੜੀ ਇੰਡੀਗੋ ਫਲਾਈਟ ਆ ਡੋਮੈਸਟਿਕ ਆ, ਹਾਂਜੀ ਡੋਮੈਸਟਿਕ ਫਲਾਈਟ ਜਿਹੜੀ ਹੁੰਦੀ ਉਹ ਕਿੰਨੀ ਕੁ ਹੁੰਦੀ ਆ ਉਹਦੀ ਜਿਹੜੀ ਉਡਾਣ ਆ, ਵੱਧ ਤੋਂ ਵੱਧ 2-3 ਘੰਟੇ ਦੀ, ਤੇ ਇਹਨਾਂ ਨੂੰ ਏਡਾ ਕੀ ਵੀ 25 ਜਣੇ ਖਾਣਾ ਚੱਕ ਕੇ ਲਾ ਕੇ ਫਿਰ ਪਿਕਨਿਕ ਮਨਾਉਣਾ, 2-3 ਘੰਟੇ ਸਫ਼ਰ ਕਰ ਲੈਂਦੇ। ਪਹਿਲੀ ਗੱਲ ਉਹ ਜੇ ਕਹਿੰਦੇ ਨਾ ਸਹੀ ਕੀਤਾ, ਸਹੀ ਨੀ ਕੀਤਾ, ਜਿਹੜੀ ਏਅਰਲਾਈਨ ਦੇ ਰੂਲ ਰੈਗੂਲੇਸ਼ਨ ਅਨੁਸਾਰ ਤੁਸੀਂ ਚਲੋ ਆਪਣਾ ਖਾਣਾ ਲੈ ਕੇ ਆਪ ਫੀਲਡ ਤੇ ਬਹਿ ਕੇ ਖਾ ਸਕਦੇ ਆ, ਪਰ ਤੁਸੀਂ ਵਰਤਾ ਨੀ ਸਕਦੇ। ਇਹ ਏਅਰਲਾਈਨ ਦੇ ਵਿੱਚ ਵਰਤਾ ਰਹੇ ਸੀ ਇੱਕ ਦੂਜੇ ਨੂੰ ਵੀ ਭਾਈ ਤੂੰ ਹੀ ਲੈ ਲਾ, ਤੂੰ ਵੀ ਲੈ ਲਾ ਸੀਟਾਂ ਤੋਂ ਟੁੱਟ ਕੇ, ਉੱਥੇ ਗਲਤ ਹੈ। ਇਹਨਾਂ ਨੂੰ ਇੰਡੀਗੋ ਵਾਲਿਆਂ ਨੇ ਬੈਨ ਵੀ ਕੀਤਾ, ਇਹਨਾਂ ਨੂੰ ਜਿੰਨੀਆਂ ਵੀ ਇੰਡੀਗੋ ਏਅਰਲਾਈਨ ਆ ਨਾ ਇੰਡੀਆ ਦੀਆਂ, ਇਹ ਜਿੰਨਾ ਪਰਿਵਾਰ ਜਿੰਨੇ ਮੈਂਬਰ ਹੈ ਹੁਣ ਉਹ ਇੰਡੀਗੋ ਤੋਂ ਚੜ੍ਹ ਨਹੀਂ ਸਕਦੇ।
0: ਅੱਛਾ,
5: ਗਲਤ ਕੀਤਾ ਜੇ ਉਹਨਾਂ ਨੇ ਬੈਨ ਕੀਤਾ ਉਹਨਾਂ ਨੇ, ਹਾਂਜੀ ਬੈਨ ਹੋਈ ਹੈ ਸਾਰੀ ਫੈਮਿਲੀ।
0: ਓਕੇ,
5: ਉਹਨੇ ਇੰਡੀਗੋ ਫਲਾਈਟ ਦੇ ਵਿੱਚ ਇਹ ਬੈਨ ਆ, ਇਹ ਫੈਮਿਲੀ ਹੁਣ ਚੜ੍ਹ ਨਹੀਂ ਸਕਦੀ। ਹਾਂ ਇੰਟਰਨੈਸ਼ਨਲੀ ਵੀ ਲੋਕੀ ਲੈ ਜਾਂਦੇ ਆ, ਚਲੋ ਜੇ ਕਿਸੇ ਨੂੰ ਨਹੀਂ ਪਸੰਦ ਆਪਣਾ ਇੱਕ ਅੱਧਾ ਰੋਲ ਲੈ ਜਾਂਦਾ ਆਪਣਾ ਚੁੱਪ ਚਪੀਤੇ ਖਾ ਲੈਂਦਾ, ਠੀਕ ਹੈ ਜੀ। ਪਰ ਜੇ ਤੁਸੀਂ ਫਲਾਈਟ ਦੇ ਵਿੱਚ ਵਰਤਾਈ ਜਾਓ ਇੱਕ ਦੂਜੇ ਨੂੰ, ਉੱਥੇ ਕੋਈ ਪਿਕਨਿਕ ਆ ਵੀ ਤੁਸੀਂ ਇੱਕ ਦੂਜੇ ਨੂੰ ਵਰਤਾ ਰਹੇ ਜੇ, ਗਲਤ ਕੀਤਾ ਉਹਨਾਂ ਨੇ, ਇੱਦਾਂ ਨਹੀਂ ਚਾਹੀਦਾ।
0: ਠੀਕ ਹੈ, ਓਕੇ, ਥੈਂਕ ਯੂ ਸਰ। ਆਈ ਡੋਨਟ ਨੋ ਜੇ ਇਹਨਾਂ ਨੂੰ ਬੈਨ ਕੀਤਾ ਗਿਆ ਇੰਨੀ ਗੱਲ ਖਾਤਰ ਬੈਨ ਕਰਨਾ, ਕਿਉਂਕਿ ਇੰਡੀਗੋ ਪ੍ਰੋਪਰਲੀ ਹੋਮਮੇਡ ਫੂਡ ਨੂੰ ਪਰਮਿਟ ਕਰਦੀ ਆ। ਆਈ ਨਹੀਂ ਵੀ ਉਹਨਾਂ ਨੇ ਕੁਛ ਆਈ ਥਿੰਕ ਕੁਛ ਇਲੀਗਲ ਕੀਤਾ, ਜਸਟ ਸਿਵਿਕ ਸੈਂਸ ਦੀ ਕਮੀ ਜੀ ਕੋਈ ਲੋਕਾਂ ਨੂੰ ਲੱਗੀ ਹੈ। ਖੈਰ 03645134145 7 ਪਲੀਜ਼ ਸਾਰੇ ਹੋਲਡ ਕਰੋ, ਸਾਡੇ ਨਾਲ ਜੁੜ ਚੁੱਕੇ ਨੇ ਸੁਜੋਗ ਹੋਮੀ ਕਲੀਨਿਕ ਤੋਂ ਪਰਮਿੰਦਰ ਜੀ। ਪਰਮਿੰਦਰ ਜੀ ਵੈਲਕਮ।
6: ਗੁੱਡ ਮਾਰਨਿੰਗ ਨਵੀ, ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੋ ਬੜੇ ਲੋਕ ਨੇ ਜਿਹੜੇ ਭਾਵੇਂ 7-8 ਘੰਟੇ ਸੌਂਦੇ ਨੇ ਬਟ ਸਵੇਰੇ ਉੱਠਦੇ ਆ ਫਿਰ ਵੀ ਥਕਾਵਟ ਬਹੁਤ ਮਹਿਸੂਸ ਕਰਦੇ ਨੇ, ਅਤੇ ਉਹਨਾਂ ਨੂੰ ਇਹ ਲੱਗਦਾ ਯਾਰ ਕਿ ਅਸੀਂ ਸਲੀਪਿੰਗ ਪਿਲ ਕੋਈ ਦਵਾਈ ਲੈ ਲਈਏ ਤਾਂ ਠੀਕ ਹੋ ਜਾਏਗਾ, ਤਾਂ ਇਹਦੇ ਬਾਰੇ ਕੀ ਕਹਿਣਾ ਤੁਹਾਡਾ?
6: ਬਿਲਕੁਲ ਨਵੀ, ਸਭ ਤੋਂ ਪਹਿਲਾਂ ਤਾਂ ਇਟਸ ਨੋਟ ਓਨਲੀ ਲਿਮਿਟਡ ਟੂ ਕਿ ਲੋਕ ਇਹ ਸੋਚਦੇ ਆ ਸ਼ਾਇਦ ਨੀਂਦ ਇੰਪਰੂਵ ਕਰਨ ਲਈ ਨੀਂਦ ਦੀ ਗੋਲੀ ਲੈ ਲਈਏ। ਸਮ ਆਫ ਦ ਪੇਸ਼ੈਂਟਸ ਦੇ ਕੇਮ ਐਂਡ ਸਿਟ ਇਨ ਫਰੰਟ ਆਫ ਮੀ, ਉਹ ਕਹਿੰਦੇ ਜੀ ਕੋਈ ਤਾਕਤ ਦੀ ਦਵਾਈ ਦੇ ਦਿਓ, ਸਵੇਰ ਨੂੰ ਉੱਠਿਆ ਨਹੀਂ ਜਾਂਦਾ। ਪਹਿਲਾਂ ਤਾਂ 5-6 ਘੰਟਿਆਂ ਦੇ ਅੰਦਰ ਹੀ ਮੈਂ ਯੂਨੋ ਸੌਂ ਕੇ ਤਾਂ ਐਕਟਿਵ ਉੱਠਦੀ ਸੀ ਜਾਂ ਉੱਠਦਾ ਸੀਗਾ, ਹੁਣ 7-8 ਘੰਟੇ 9 ਘੰਟੇ ਸੌਣ ਤੋਂ ਬਾਅਦ ਵੀ ਮੇਰਾ ਸਰੀਰ ਪੱਥਰ ਮਹਿਸੂਸ ਕਰਦਾ ਵੀ ਮੈਂ ਉੱਠ ਨਹੀਂ ਸਕਦਾ, ਲਾਈਕ ਲੋਗ, ਮੈਂ ਪੱਥਰ ਵਾਂਗੂ ਸੌਂਦਾ, ਲੱਕੜੀ ਵਾਂਗੂ ਸੌਂਦਾ, ਆਕੜਿਆ ਪਿਆ ਸਰੀਰ ਹੁੰਦਾ, ਉੱਠਣ ਨੂੰ ਮਨ ਨਹੀਂ ਕਰਦਾ। ਸਭ ਤੋਂ ਪਹਿਲਾਂ ਤਾਂ ਵੀ ਨੀਡ ਟੂ ਸੀ ਵਟ ਆਰ ਦਾ ਮੈਡੀਕਲ ਰੀਜ਼ਨਸ ਜਿਹਨਾਂ ਕਰਕੇ ਇੱਦਾਂ ਮਹਿਸੂਸ ਹੋ ਰਿਹਾ, ਸਰੀਰ 'ਚ ਕੋਈ ਚੇਂਜ ਹੋਈ ਹੈ, ਨੀਂਦ 'ਚ ਕੋਈ ਚੇਂਜ ਹੋਈ ਹੈ ਜਿਹੜੀ ਇਸ ਚੀਜ਼ ਨੂੰ ਕੌਜ਼ ਕਰ ਰਹੀ ਹੈ। ਜੇ ਆਪਾਂ ਨੀਂਦ ਦੀ ਹੀ ਗੱਲ ਕਰ ਲਈਏ, ਬਹੁਤ ਸਾਰੇ ਡਿਸਓਰਡਰਸ ਕੈਨ ਡਿਸਟਰਬ ਆਰ ਸਲੀਪ, ਜਿਵੇਂ ਕਿ ਰੈਸਟਲੈਸ ਲੈਗ ਸਿੰਡਰੋਮ, ਪੇਸ਼ੈਂਟਸ ਦੇ ਅੰਦਰ ਲੱਤਾਂ ਰੈਸਟਲੈਸ ਹੋ ਜਾਂਦੀਆਂ ਬਿਕੋਜ਼ ਆਫ ਸਰਟਨ ਵਾਈਟਮਿਨਸ ਐਂਡ ਮਿਨਰਲ ਡੈਫੀਸ਼ੈਂਸੀ, ਚਾਹੇ ਕਿ ਤੁਹਾਡੇ ਅੰਦਰ B12 ਦੀ ਕਮੀ ਹੈਗੀ ਹੈ, ਤੁਹਾਡੇ ਅੰਦਰ ਆਇਰਨ ਦੀ ਕਮੀ ਹੈਗੀ ਹੈ, ਤੁਹਾਡੇ ਅੰਦਰ ਵਾਈਟਾਮਿਨ ਡੀ ਦੀ ਕਮੀ ਹੈ, ਤਾਂ ਲੱਤਾਂ ਭਾਰੀਆਂ ਹੋ ਜਾਂਦੀਆਂ ਅਤੇ ਬਾਰ ਬਾਰ ਪੁਜ਼ੀਸ਼ਨ ਬਦਲਣ ਦੇ ਨਾਲ ਨੀਂਦ ਡਿਸਟਰਬ ਹੁੰਦੀ ਹੈ, ਜਿਸ ਨਾਲ ਕਿ ਉਹ ਰੈਮ ਸਲੀਪ, ਡੀਪ ਸਲੀਪ ਜਿਹੜੀ ਸਾਡੇ ਸਰੀਰ 'ਚ ਰਿਪੇਅਰ ਕਰਦੀ ਹੈ ਅਤੇ ਸਾਨੂੰ ਐਕਟਿਵ ਕਰਦੀ ਹੈ, ਉਹਦੇ 'ਚ ਬੰਦਾ ਨਹੀਂ ਜਾ ਪਾਉਂਦਾ, ਐਂਡ ਕੈਨ ਸਮਥਿੰਗ ਲਾਈਕ ਦਿਸ ਕੈਨ ਹੈਪਨ। ਕਈ ਪੇਸ਼ੈਂਟਸ ਦੇ ਅੰਦਰ ਬਾਰ ਬਾਰ ਪੋਲੀਯੂਰੀਆ, ਮਤਲਬ ਰਾਤ ਨੂੰ ਬਾਰ ਬਾਰ ਪਿਸ਼ਾਬ ਕਰਨ ਜਾਣਾ ਪੈਂਦਾ, ਉਹਦੇ ਨਾਲ ਨੀਂਦ ਡਿਸਟਰਬ ਹੁੰਦੀ ਹੈ। ਦਿਸ ਕੈਨ ਹੈਪਨ ਇਨ ਪੇਸ਼ੈਂਟਸ, ਖਾਸ ਕਰਕੇ ਬਜ਼ੁਰਗ ਐਲਡਰਲੀ ਜਿਨ੍ਹਾਂ ਨੂੰ ਪ੍ਰੋਸਟੇਟ ਇਸ਼ੂਜ ਹੋ ਚੁੱਕੇ ਨੇ, ਗਦੂਦਾਂ ਵੱਧ ਚੁੱਕੀਆਂ, ਬਲੈਡਰ ਜਿਹੜਾ ਉਹ ਬਾਰ ਬਾਰ ਖਾਲੀ ਨਹੀਂ ਹੁੰਦਾ ਅਤੇ ਬਾਰ ਬਾਰ ਹਾਜ਼ਰ ਹੁੰਦੀ ਹੈ ਜਾਣ ਵਾਸਤੇ, ਉਹ ਕਹਿੰਦੇ 3-4 ਵਾਰੀ ਜਾਂ ਫਿਰ ਹਰ ਘੰਟੇ 'ਚ ਮੈਂ ਤਾਂ ਯੂਰਿਨ ਕਰਨ ਹੀ ਉੱਠਦਾ, ਤਾਂ ਫਿਰ ਸਵੇਰ ਨੂੰ ਓਬਵੀਅਸਲੀ ਯੂਲ ਫੀਲ ਦਿਸ ਵੇ। ਬਹੁਤ ਸਾਰੇ ਪੇਸ਼ੈਂਟ ਇਨਡਾਈਜੈਸ਼ਨ, ਐਸਿਡ ਰੀਫਲੈਕਸ ਨਾਲ ਇਸ ਕਰਕੇ ਫੀਲ ਕਰ ਸਕਦੇ ਨੇ, ਕੁਝ ਪੇਸ਼ੈਂਟਸ ਨੂੰ ਜੁਆਇੰਟ ਪੇਨਸ ਜਾਂ ਕੋਈ ਹੋਰ ਬਾਡੀ ਏਕ, ਕੰਮ ਕਰ ਇੱਦਾਂ ਦਾ ਕਿ ਸਾਰਾ ਸਰੀਰ ਟੁੱਟਦਾ ਭੱਜਦਾ ਰਾਤ ਨੂੰ ਅਤੇ ਨੀਂਦ ਨਹੀਂ ਆਉਂਦੀ। ਦੈਨ ਦੇਰ ਆਰ ਸਮ ਸਿਸਟੈਮਿਕ ਇਸ਼ੂਜ ਜੇ ਤੁਹਾਡੇ ਅੰਦਰ ਡਿਵੈਲਪ ਹੋ ਰਹੇ ਆ, ਪਰ ਮੈਂ ਤਾਂ 2-3 ਸਾਲ ਹੋ ਗਏ ਟੈਸਟ ਹੀ ਨਹੀਂ ਕਰਾਇਆ, ਮੈਨੂੰ ਪਤਾ ਹੀ ਨਹੀਂ ਕਿ ਮੇਰੇ ਅੰਦਰ ਉਹ ਸਿਸਟਮ 'ਚ ਰੋਗ ਡਿਵੈਲਪ ਹੋ ਰਹੇ, ਜਿਵੇਂ ਕਿ ਥਾਇਰੋਇਡ। ਜੇ ਮੇਰਾ ਥਾਇਰੋਇਡ ਹਾਈਪੋ ਹੋ ਗਿਆ ਤਾਂ ਯੈਸ, ਥਾਇਰੋਇਡ ਮੇਕ ਯੂ ਫੀਲ ਵੈਰੀ ਸਲਗਿਸ਼, ਵੈਰੀ ਟਾਇਰਡ, ਵੈਰੀ ਹੈਵੀ ਇਨ ਦਾ ਮਾਰਨਿੰਗ। ਸੇਮ ਵੇ ਜੇ ਮੇਰੇ ਅੰਦਰ ਸ਼ੂਗਰ ਲੈਵਲਸ ਚੇਂਜ ਹੋ ਰਹੇ ਨੇ, ਡਾਇਬਟੀਜ਼ ਡਿਵੈਲਪ ਹੋ ਰਹੀ ਹੈ, ਦੈਟ ਆਲਸੋ ਸੇਮ ਥਿੰਗ ਵਿਲ ਹੈਪਨ, ਕਿਉਂਕਿ ਜੋ ਖਾ ਰਹੇ ਹੋ ਸੈਲਸ ਨੂੰ ਐਨਰਜੀ ਵਜੋਂ ਮਿਲ ਨਹੀਂ ਰਿਹਾ, ਖੂਨ ਦੇ ਅੰਦਰ ਫਰੀ ਫਲੋ ਕਰ ਰਿਹਾ, ਸੈਲਸ ਭੁੱਖੇ ਨੇ, ਐਂਡ ਪੇਸ਼ੈਂਟ ਫੀਲ ਟਾਇਰਡ ਐਂਡ ਵੀਕ। ਬਹੁਤ ਸਾਰੀਆਂ ਦਵਾਈਆਂ ਵੀ ਇੱਦਾਂ ਫੀਲ ਕਰਾਉਂਦੀਆਂ, ਬਹੁਤ ਸਾਰੇ ਐਂਗਜ਼ਾਇਟੀ ਐਂਡ ਡਿਪਰੈਸ਼ਨ ਦੇ ਪੇਸ਼ੈਂਟ ਇੱਦਾਂ ਫੀਲ ਕਰਦੇ ਨੇ, ਐਂਡ ਦਾ ਲਾਸਟ ਇਜ਼ ਪੇਸ਼ੈਂਟ ਜਿਨ੍ਹਾਂ ਨੂੰ ਰਾਤ ਨੂੰ ਆਕਸੀਜਨ ਇਨਟੇਕ ਦੀ ਕਮੀ ਹੋ ਰਹੀ ਹੈ, ਜਿਵੇਂ ਕਿ ਸਲੀਪ ਐਪਨੀਆ ਦੇ ਪੇਸ਼ੈਂਟ। ਅੱਜ ਤੱਕ ਪ੍ਰੋਬਲਮ ਨਹੀਂ ਸੀ ਪਰ ਹੁਣ ਪ੍ਰੋਬਲਮ ਹੈ, ਰਾਤ ਨੂੰ ਮੂੰਹ ਖੁੱਲ੍ਹਾ ਹੁੰਦਾ, ਮੂੰਹ ਰਾਹੀਂ ਮੈਂ ਸਾਹ ਲੈਂਦਾ, ਮੂੰਹ ਮੇਰਾ ਸੁੱਕ ਜਾਂਦਾ ਅਤੇ ਸਵੇਰ ਨੂੰ ਮੈਂ ਬਹੁਤ ਹੈਵੀ ਬਾਡੀ ਨਾਲ ਉੱਠਦਾ। ਸੋ ਇਹਨਾਂ ਸਾਰੇ ਕਾਰਨਾਂ ਨੂੰ ਲੱਭਣਾ ਜ਼ਰੂਰੀ ਹੈ ਨਵੀਂ, ਬਿਫੋਰ ਵੀ ਸਟਾਰਟ ਗੋਇੰਗ ਇਨ ਟੂ OTCs, ਵਿਚ ਮੀਨਸ ਓਵਰ ਦਾ ਕਾਊਂਟਰ ਸਲੀਪਿੰਗ ਪਿਲਸ। ਅੱਜ ਕੱਲ੍ਹ ਬਥੇਰਾ ਕੁਛ ਮਿਲਦਾ, ਪੇਸ਼ੈਂਟ ਯੂਜ਼ ਕਰਦੇ, ਉਹ ਕਹਿੰਦੇ ਮੈਂ ਆਹ ਵੀ ਖਾ ਕੇ ਦੇਖ ਲਿਆ, ਆਹ ਵੀ ਖਾ ਕੇ ਦੇਖ ਲਿਆ, ਸਲੀਪ ਨਹੀਂ ਇੰਪਰੂਵ ਹੋ ਰਹੀ, ਉਹਨਾਂ ਨੂੰ ਲੱਗਦਾ ਸਲੀਪ ਦੀ ਪ੍ਰੋਬਲਮ ਹੈ। ਅਸਲ 'ਚ ਸਿਸਟਮ 'ਚ ਹੋਣ ਵਾਲੀਆਂ ਇੰਨਾ ਕਮੀਆਂ ਦੀ ਪ੍ਰੋਬਲਮ ਹੈ, ਇੰਨਾ ਰੋਗਾਂ ਦੀ ਪ੍ਰੋਬਲਮ ਹੈ। ਥੋਰੋ ਅਸੈਸਮੈਂਟ ਕਰਾਉਣ ਤੋਂ ਬਾਅਦ ਇਸ ਚੀਜ਼ਾਂ ਲਈ ਲਿੱਤਾ ਹੋਇਆ ਟ੍ਰੀਟਮੈਂਟ ਹੀ ਐਸਾ ਨਹੀਂ ਪ੍ਰੋਬਲਮ 'ਚ ਤੁਹਾਨੂੰ ਬਾਹਰ ਕੱਢ ਸਕਦਾ।
0: ਨੰਬਰ ਇੱਕ ਕੁਇਕ ਹੈ 647-8525-16 647-856-2516 ਦੇ ਉੱਤੇ ਕਾਲ ਤੁਸੀਂ ਕਰੋ। ਸੁਜੋਗ ਹੋਮੀ ਕਲੀਨਿਕ ਦੋ ਆਫਿਸ ਤੋਂ ਤੁਹਾਡੇ ਲਈ ਹਾਜ਼ਰ। ਥੈਂਕ ਯੂ ਸੋ ਮਚ ਪਰਮਿੰਦਰ ਜੀ, ਬਹੁਤ ਸ਼ੁਕਰੀਆ।
6: ਥੈਂਕ ਯੂ ਸੋ ਮਚ
0: ਜੀ। ਜੀ 0364 ਹੈਲੋ।
7: ਹਾਂਜੀ ਭਾਜੀ, ਮੈਂ ਆਈ ਥਿੰਕ ਤੁਹਾਡੀ ਗੱਲ ਨਾਲ ਅਗਰੀ ਕਰਦਾ, ਇਫ ਲਾਈਕ ਅਦਰ ਐਥਨੀਸਿਟੀ ਸੇਮ ਫੂਡ ਲੈ ਕੇ ਆਵੇ, ਕੋਈ ਫਿਸ਼ ਵਗੈਰਾ, ਹਨਾ, ਹਾਊ ਵੁੱਡ ਵੀ ਰਿਐਕਟ? ਐਂਡ ਆਈ ਥਿੰਕ ਉਹ ਸਿਮਿਲਰ ਹੀ ਸਿਚੁਏਸ਼ਨ ਹੋਈ ਹੈ, ਇਟਸ ਨਾਟ ਇਟਸ ਬਿਗ ਸੈਂਸ। ਤੁਸੀਂ ਅੱਧਾ ਘੰਟਾ ਪਹਿਲਾਂ ਆਪਦਾ 20-25 ਜਾਣੇ ਹੋ, ਅੱਧਾ ਘੰਟਾ ਪਹਿਲਾਂ ਏਅਰਪੋਰਟ ਦੇ ਬਾਹਰ ਜੋ ਵੇਟ ਕਰ ਰਹੇ ਸੀ ਉਦੋਂ ਖਾ ਸਕਦੇ ਸੀ। ਵਾਟ ਵਾਸ ਦੀ ਰੀਜ਼ਨ ਬਿਹਾਈਂਡ ਇਟ? ਦੇ ਜਸਟ ਵਾਂਟਡ ਟੂ ਸ਼ੋ ਦੈਟ ਦੇ ਆਰ ਹੈਵਿੰਗ ਦੇਅਰ ਓਨ ਫੂਡ ਇਨ ਦੀ ਪਲੇਨ। ਇਹੀ ਰੀਜ਼ਨ ਸੀ ਨਾ, ਕਿਉਂਕਿ ਅੱਧਾ ਘੰਟਾ ਪਹਿਲਾਂ ਵੀ ਖਾ ਹੀ ਸਕਦੇ ਸੀ ਨਾ। ਆਈ ਡੋਨਟ ਥਿੰਕ ਇਟਸ ਰਾਈਟ, ਆਈ ਡੋਨਟ ਥਿੰਕ ਇਟਸ ਰਾਈਟ।
0: ਤੁਸੀਂ ਵੈਸੇ ਕਾਫੀ ਫਲਾਈਟਸ ਦੇ ਉੱਤੇ ਨੋਟਿਸ ਕਰਦੇ ਹੋ ਵੀ ਲੋਕਾਂ ਕੋਲ ਸਿਵਿਕ ਸੈਂਸ ਹੈ ਨਹੀਂ ਜਾਂ ਲੋਕ ਪ੍ਰੋਪਰ ਐਟੀਕੇਟ ਨਹੀਂ ਫੋਲੋ ਕਰਦੇ?
7: ਨਹੀਂ, ਮੈਜੋਰਿਟੀ ਦੇਖੋ ਜੀ, ਚਲੋ ਇੱਕ ਬੰਦਾ ਇੱਕ ਅੱਧਾ ਦੋ ਜਾਣੇ ਆਪਦਾ ਜੋ ਵੀ ਰੋਟੀ ਪਾਣੀ ਲੈ ਗਏ ਤੇ ਖਾ ਲਿਆ ਹਨਾ, ਵੀ ਚੁੱਪ ਚ ਪੀਤੇ। ਆਏ ਨੀ ਵੀ ਤੁਸੀਂ ਸਾਰੀ ਫਲਾਈਟ ਨੂੰ ਡਿਸਟਰਬ ਕਰ ਰਹੇ ਹੋ ਹਨਾ, ਦੈਟਸ ਦੀ ਡਿਸਟਰਬੈਂਸ ਟੂ ਦੀ ਇੰਟਾਇਰ ਫਲਾਈਟ।
0: ਚਲੋ ਥੈਂਕ ਯੂ ਸਰ। ਲੋਕਾਂ ਦੀ ਇਹਨਾਂ ਦੀ ਪਲੈਨਿੰਗ ਬੜੀ ਜ਼ਬਰਦਸਤ ਸੀ, ਪਲੇਟਾਂ ਡਿਸਪੋਜ਼ੇਬਲ, ਚਮਚੇ ਚੁਮਚੇ ਡਿਸਪੋਜ਼ੇਬਲ, ਪੂਰਾ ਐਨ ਇੱਕ ਆਪਦਾ ਇੰਤਜ਼ਾਮ ਪੂਰਾ ਕਰਕੇ ਜ਼ਰੂਰ ਗਏ ਸੀ। 1457 ਹੈਲੋ,
8: ਜਿਹੜੇ ਰੂਲਸ ਬਣੇ ਆ ਨਾ ਕਿਤੇ ਦੇ ਵੀ, ਪਲੇਨ ਦੇ ਕਿਤੇ ਰੂਲਸ ਨੂੰ ਫੋਲੋ ਕਰਨਾ ਚਾਹੀਦਾ ਆਪਾਂ ਨੂੰ। ਵੈਸੇ ਤਾਂ ਮੈਂ ਨਾ 30-35 ਸਾਲ ਤੋਂ ਦੇਖ ਰਿਹਾ ਵੀ ਉਹ ਆਪਣੇ ਕਈ ਬਜ਼ੁਰਗ ਨਾ ਕਹਿੰਦੇ ਸਾਨੂੰ ਪਰੌਂਠੇ ਬਣਾ ਦੋ ਜਾਂ ਉੱਪਰ ਚਾਰ ਰੱਖ ਦੋ ਜਾਂ ਕਰੇਲਾ ਰੱਖ ਦੋ ਜਾਂ ਭਿੰਡੀ ਜਿੱਦਾਂ ਸੁੱਕੀ ਸਬਜ਼ੀ ਹੁੰਦੀ ਹੈ, ਇੱਕਾ ਦੁੱਕਾ ਤੇ ਤਾਂ ਲੈ ਜਾਂਦੇ ਸੀ, ਕਦੇ ਇਸ਼ੂ ਨਹੀਂ ਆਇਆ ਨਾ। ਉਹ ਇਸ਼ੂ ਇਹ ਹੋ ਗਿਆ ਜਿਹੜਾ ਵਰਤਾਉਣ ਲੱਗ ਪਏ ਨਾ, ਉਹ ਵੀਡੀਓ ਵਾਇਰਲ ਹੋ ਗਈ। ਤੇ ਵੈਸੇ ਤਾਂ ਨਹੀਂ ਉਹਨਾਂ ਨੂੰ ਇੱਦਾਂ ਕਰਨਾ ਚਾਹੀਦਾ, ਤੁਸੀਂ ਮਤਲਬ ਤੁਹਾਡੀ ਛੋਟੀ ਜਿਹੀ ਫਲਾਈਟ ਹੈ ਨਾ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ। ਮੈਂ ਹੋਰ ਸਾਰੇ ਸਰੋਤਿਆਂ ਨੂੰ ਕਹਿੰਦਾ ਮੈਂ ਜਦੋਂ ਇੰਡੀਆ ਵੀ ਜਾਂਦਾ ਨਾ ਘਰੋਂ ਲਾਈਟ ਜਾਂ ਫੂਡ ਖਾ ਕੇ ਜਾਓ ਵੀ ਜਿਹੜਾ ਤੁਹਾਨੂੰ ਵਾਸ਼ਰੂਮ ਨਾ ਜਾਣਾ ਪਵੇ। ਉਹਨੇ ਵੀ ਅੰਦਰ ਲਾਈਟ ਜਾਂ ਫੂਡ ਹੀ ਰੱਖਿਆ ਹੁੰਦਾ ਆ, ਬੰਦਾ ਹਲਕਾ ਫੁਲਕਾ ਹੀ ਆਵੇ। ਫਿਰ ਉੱਥੇ ਮੇਰਾ ਬ੍ਰਦਰ ਇਟਲੀ ਤੋਂ ਜਾਂਦਾ ਆ, ਉੱਥੇ ਕਹਿੰਦੇ ਪਲੇਨ 'ਚ ਛੋਲੇ ਪੂਰੀਆਂ ਵਰਤਾਉਂਦੇ ਆ ਲੋਕ, ਰਾਜਦਾ 'ਚ ਖਾ ਜਾਂਦੇ ਆ, ਉੱਥੇ ਮੁੜ ਕੇ ਵਾਸ਼ਰੂਮ ਦੇ ਬਾਹਰ ਲਾਈਨ ਲਾ ਕੇ ਖੜ ਜਾਂਦੇ ਆ, ਵਾਸ਼ਰੂਮ ਸਟਾਰਟ ਕਰ ਦਿੰਦੇ ਆ। ਪਲੇਨ ਵਿੱਚ ਤਾਂ ਲਾਈਟ ਹੀ ਫੂਡ ਖਾਣਾ ਚਾਹੀਦਾ ਬਿਲਕੁਲ।
0: ਠੀਕ ਹੈ, ਚਲੋ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਇਹ ਠੀਕ ਹੈ ਫਿਰ, ਚਲੋ ਹੁਣ ਜਿਹਨੂੰ ਵਾਸ਼ਰੂਮ ਦੀ ਲੋੜ ਹੈ ਹੁਣ ਕਰੇ ਵੀ ਕੀ ਵਿਚਾਰਾ। ਸਕੂਲ ਸ਼ੁਰੂ ਹੋ ਰਿਹਾ ਅਗਲੇ ਹਫ਼ਤੇ, ਤੁਹਾਨੂੰ ਸਭ ਨੂੰ ਪਤਾ ਹੀ ਆ, ਹੁਣ ਬੱਚਿਆਂ ਦੀ ਐਨਕਾਂ ਲੈਣੀ ਆ, ਬਾਏ ਵਨ ਗਿੱਟ ਵਨ ਫਰੀ, ਬਹੁਤ ਸਾਰੀਆਂ ਡੀਲਾਂ ਲੱਗੀਆਂ ਬਿਯੋਂਡ ਆਈਵੇਅਰ ਤੇ, ਇੱਕ ਐਨਕ ਲਓ ਦੂਜੀ ਫਰੀ, ਪ੍ਰਿਸਕ੍ਰਿਪਸ਼ਨ ਦੀ ਐਨਕਾਂ ਤੇ ਨਾਲ ਸਨ ਗਲਾਸਿਸ ਤੇ ਡੀਲ ਹੈ। ਸਿੰਗਲ ਵਿਜ਼ਨ ਐਨਕਾਂ ਦਾ ਪੈਕੇਜ ਰੈਗੂਲਰ $400 ਵਾਲੀਆਂ ਤੁਹਾਡੇ ਲਈ $99 ਦੇ ਵਿੱਚ, ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ $600 ਵਾਲੀਆਂ ਤੁਹਾਡੇ ਲਈ $249 ਦੇ ਵਿੱਚ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ 9057933937 9057933937। ਅਸੀਂ ਨਾ ਇਸ ਫਰਾਈਡੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ ਤੇ, ਇਹ ਲੋਕੇਟਡ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ ਤੇ, 24 ਘੰਟੇ ਖੁੱਲ੍ਹਾ ਜਿਹੜਾ ਇੱਕੋ ਹੀ ਪਲਾਜ਼ਾ ਗੋਰਵੇ ਕੰਟਰੀ ਸਾਈਡ ਤੇ। ਅਤੇ ਇਹਨਾਂ ਨੇ ਡੀਲਾਂ ਬੜੀਆਂ ਲਾਈਆਂ ਬੈਕ ਟੂ ਸਕੂਲ ਦੀਆਂ, ਇੰਡੀਆ ਗੇਟ ਬਾਸਮਤੀ ਰਾਈਸ 1299 ਵਾਲਾ 1099 ਨੂੰ 5 kg ਦਾ ਬੈਗ, ਬੈਂਗਣ 199 ਨੂੰ ਪਾਉਂਡ ਰੈਗੂਲਰ ਤੁਹਾਡੇ ਲਈ 99 ਸੈਂਟ ਨੂੰ ਪਾਉਂਡ, ਖੀਰੇ 1.99 ਦੀ ਥਾਂ 'ਤੇ 99 ਸੈਂਟ ਨੂੰ ਪਾਉਂਡ, ਅਤੇ ਪਿਆਜ਼ ਯੈਲੋ ਅਨੀਅਨ ਦਾ ਜਿਹੜਾ 10 pound ਦਾ ਬੈਗ ਹੈ 699 ਵਾਲਾ ਸਿਰਫ 399 ਨੂੰ। ਇਹਨਾਂ ਦਾ ਇੱਕ ਗ੍ਰਿਲ ਕਲੱਬ ਵੀ ਹੈ ਜੋ ਮੀਟ ਸ਼ਾਪ ਅਤੇ ਨਾਲ ਸਵੀਟ ਸ਼ਾਪ ਹੈ, ਅਤੇ ਇੱਥੇ ਅਚਾਰੀ ਚਿਕਨ ਵਿੰਗਸ ਕੁੱਕਡ 599 ਦੇ, ਜਰਕ ਚਿਕਨ ਲੈਗਸ ਕੁੱਕਡ 399 ਦੇ, ਅਤੇ ਹੋਰ ਬਹੁਤ ਕੁਛ। ਰੋਇਲ ਇੰਡੀਆ ਗਰੋਸਰੀਜ ਐਂਡ ਗ੍ਰਿਲ ਕਲੱਬ ਕੰਟਰੀ ਸਾਈਡ ਗੋਰਵੇ ਦੇ ਬਿਲਕੁਲ ਕੋਰਨਰ ਤੇ। 5134 ਹੈਲੋ,
9: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
9: ਮੈਂ ਕਿਹਾ ਜੀ ਉਹ ਪਲਾਨ ਕਰਕੇ ਗਏ ਵੀ ਆਪਾਂ ਡਿਨਰ ਜਹਾਜ਼ ਚ ਕਰਨਾ ਆ, ਹਾਂ ਤੇ ਨਾਲੇ ਉਹਨਾਂ ਨੇ ਟਿਕਟਾਂ ਲਈਆਂ ਭਾਈ, ਉਹਨਾਂ ਨੇ ਜਹਾਜ਼ ਬਾਏ ਕੀਤਾ ਹੈ ਆਪਣਾ, ਵੀ ਜੋ ਮਰਜ਼ੀ ਕਰਨ ਤੇ ਗੁੱਸੇ ਕਰਨ ਵਾਲੀ ਦੀ ਕੋਈ ਗੱਲ ਹੀ ਨਹੀਂ ਹਨਾ।
0: ਅੱਛਾ, ਜੋ ਮਰਜ਼ੀ ਖਾਣਾ ਪੀਣਾ ਆਪਦਾ ਲੈ ਕੇ ਜਾਣਾ ਹੈ?
9: ਹਾਂ ਉਹ ਲੈ ਖੜ ਸਕਦੇ ਜੀ, ਉਹਨਾਂ ਕਿਹਾ ਜਦੋਂ ਵੀ ਹੁਣ ਪੈਸੇ ਦਿੱਤੇ ਆ, ਅਗਲਾ ਪੈਸੇ ਤਾਂ ਪੂਰੇ ਕਰਨੇ ਕਿ ਨਹੀਂ, ਹੁਣ ਏਅਰਲਾਈਨ ਵਾਲੇ ਵੀ ਫੂਡ ਕਢਾਈ ਜਾਂਦੇ, ਤੁਹਾਡਾ ਵੇਟ ਕਢਾਈ ਜਾਂਦੇ, ਪ੍ਰਾਈਜ਼ਾਂ ਵਧਾਈ ਜਾਂਦੇ ਆ ਜੀ। ਅੱਗੇ ਅੱਗੇ 2-way ਦੀ ਉਨੀ ਦੀ ਟਿਕਟ ਹੁੰਦੀ, ਹੁਣ 1-way ਦੀ ਕਹਿੰਦੇ, 1-way ਏਰੀਆ ਇੰਨੇ ਦੀ, ਹੁਣ 2-way ਦੀ ਨਾ ਹੀ ਨੀ ਲੈਂਦੇ, ਵੀ 15 ਵੀ 2000 ਦੀ ਕਹਿਤੀ ਲੋਕਾਂ ਟਿਕਟ ਹੀ ਨੀ ਲੈਣੀ। ਹਾਂਜੀ,
0: ਪਰ ਭਾਜੀ ਹੁਣ ਜੇ ਕੋਈ ਹੋਰ ਕਮਿਊਨਿਟੀ ਦੇ ਲੋਕ ਆਪਣਾ ਖਾਣਾ ਲੈ ਆਉਣ, ਤੁਸੀਂ ਬੈਠੇ ਹੋ ਆਪਣੇ ਪਰਿਵਾਰ ਨਾਲ, ਉਹ 20-25 ਜਾਣੇ ਜੋ ਵੀ ਉਹਨਾਂ ਦਾ ਫੂਡ ਹੈ ਖਾ ਰਹੇ, ਤੁਸੀਂ ਨਹੀਂ ਮਾਈਂਡ ਕਰੋਗੇ?
9: ਨਹੀਂ ਆਪਾਂ ਨੀ ਮਾਈਂਡ ਕਰਾਂਗੇ, ਸੋਕੇ ਆਪਣਾ ਡਿਨਰ ਤੁਸੀਂ ਖਾਣਾ ਹੀ, ਹੁਣ ਲੰਚ ਰੂਮ ਬੈਠੇ ਹੁੰਦੇ ਆ, ਕਿਸੇ ਨੇ ਮੱਛੀ ਰੱਖੀ ਹੁੰਦੀ, ਕਿਸੇ ਨੇ ਕੁਛ ਰੱਖਿਆ ਹੁੰਦਾ, ਕਿਸੇ ਨੇ ਕੁਛ ਰੱਖਿਆ ਹੁੰਦਾ, ਉੱਥੇ ਤੁਸੀਂ ਖਾਣਾ ਹੀ ਆ ਨਾ ਬਹਿ ਕੇ।
0: ਹਾਂਜੀ,
9: ਮਾਈਂਡ ਤੇ ਨੀ ਨਾ ਕਰਦਾ ਕੋਈ, ਅਗਲੇ ਦਾ ਫੂਡ ਆ ਨਾ, ਆਪਾਂ ਨੂੰ ਹੁਣ ਪਤਾ ਵੀ ਜੇ ਸ਼੍ਰੀ ਲੰਕਾ ਦੇ ਬੋਤੇ ਜੇ ਮੱਛੀ ਦੀ ਸਮੈਲ ਆਉਂਦੀ ਆ, ਤੇ ਆਪਾਂ ਹੁਣ ਉੱਠ ਕੇ ਥੋੜਾ ਲੰਚ ਰੂਮ ਤੇ ਚੱਲ ਸਕਦੇ ਹਨਾ। ਇਸ ਕਰਕੇ ਕੋਈ ਅਗਲੇ ਦੇ ਫੂਡ ਹੀ ਬਰਦਾਸ਼ਤ ਕਰੋ, ਕੋਈ ਗੱਲ ਨੀ, ਸਮੈਲ ਆਉਂਦੀ ਥੋੜਾ ਜਿਹੜੀ ਹੁੰਦੀ ਆ ਉਹ ਠੀਕ ਹੋ ਜਾਂਦਾ ਬੰਦਾ,
0: ਠੀਕ ਹੈ।
9: ਬਾਕੀ ਹਾਂਜੀ ਉਹ ਇੰਜੋਏ ਕਰ ਰਹੇ ਸੀ ਆਪਣਾ ਡਿਨਰ ਕਰਨ ਗਏ ਸੀ ਜਹਾਜ਼ ਦੇ ਵਿੱਚ, ਤਾਂ ਹੀ ਹੋ ਗਿਆ।
0: ਚਲੋ ਠੀਕ ਹੈ ਓਕੇ, ਜਹਾਜ਼ 'ਚ ਬਸ ਡਿਨਰ ਕਰਨ ਗਏ ਆ ਭਾਜੀ, ਕਹਿੰਦੇ ਕਿ ਫਿਰ ਕੀ ਹੋ ਗਿਆ ਅਗਲਿਆਂ ਨੂੰ ਯਾਰ, ਥੋੜ੍ਹਾ ਫਨ ਸ਼ਨ ਕਰ ਲੈਣ ਦਿਓ, ਐਵੇਂ ਬਿਨਾਂ ਕਿਸੇ ਗੱਲੋਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈ। ਗ੍ਰੈਂਡ ਓਫ ਫਰਨੀਚਰ 'ਤੇ ਚੱਲਦੇ ਹਾਂ, ਇਸ ਫਰਾਈਡੇ ਗ੍ਰੈਂਡ ਓਫ ਫਰਨੀਚਰ 'ਤੇ ਵੀ ਅਸੀਂ ਲਾਈਵ ਹੋਵਾਂਗੇ। ਗ੍ਰੈਂਡ ਓਫ ਫਰਨੀਚਰ ਨੇ ਆਪਣਾ ਪੂਰਾ ਸ਼ੋਅਰੂਮ ਬਦਲ ਦਿੱਤਾ, 30 ਤੋਂ 35 ਨਵੇਂ ਬੈੱਡਸੈੱਟ ਜਿਹੜੇ ਕਦੇ ਮਾਰਕੀਟ ਤੁਸੀਂ ਦੇਖੇ ਹੀ ਨਹੀਂ। 6885 ਟੋਮਕਨ ਰੋਡ, ਸੁਖਪਾ ਜੀ ਵੈਲਕਮ।
10: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਆ ਰਿਹਾ ਅਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਜਿਹੜੀ ਫਰਨੀਚਰ ਦੇ ਵਿੱਚ ਇਨਵੈਂਟਰੀ ਸਾਰੀ ਅਸੀਂ ਨਵੇਂ ਤਰ੍ਹਾਂ ਦੀ ਨਵੇਕਲੇ ਕਿਸਮ ਦੀ ਜਿਹੜੀ ਨਿਊ ਅਰਾਈਵਲ ਇਨਵੈਂਟਰੀ ਸ਼ੋਰੂਮ ਦੇ ਵਿੱਚ ਲਾ ਦਿੱਤੀ ਗਈ ਆ ਪਰਿਵਾਰਾਂ ਨੇ। ਈਵਨ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਅਤੇ ਮੈਜ਼ਰਮੈਂਟ ਤੁਸੀਂ ਆਪਣੀ ਘਰ ਦੀ ਲੈ ਕੇ ਆ ਸਕਦੇ ਹੋ ਫੈਮਿਲੀ ਰੂਮ ਦੀ, ਅਤੇ ਕਸਟਮ ਸੋਫਾ ਜਿਹੜਾ ਤੁਹਾਨੂੰ ਤਿਆਰ ਕਰਕੇ ਦਿੱਤਾ ਜਾਊਗਾ ਜਿਸ 'ਚ ਸਾਡੇ ਕੋਲ 15 ਤੋਂ 20 ਡਿਜ਼ਾਈਨ ਐਲ ਸ਼ੇਪ ਦੇ ਕਨੇਡੀਅਨ ਮੇਡ ਸੋਫਾ ਸੈੱਟ ਦੇ, ਈਵਨ ਤੁਸੀਂ ਆਪਣੇ ਘਰ ਦੇ ਲਈ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਉਹ ਵੀ ਨਿਊ ਅਰਾਈਵਲ ਸਾਡੇ ਕੋਲ ਆ ਚੁੱਕੇ ਨੇ। ਬੈਕ ਟੂ ਸਕੂਲ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਨੇ, ਮੈਟਰਸ ਚਾਹੀਦੇ ਨੇ ਜਾਂ ਤੁਹਾਨੂੰ ਬੈੱਡ ਚਾਹੀਦੇ ਨੇ, ਅਤੇ ਬਹੁਤ ਸਾਰੇ ਜਿਹੜੇ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰਸ ਮਿਲਣਾ ਇਸ ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੂਰ ਦੇ ਉੱਪਰ। 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ
0: ਜੀ। ਬਹੁਤ ਸ਼ੁਕਰੀਆ ਸਰ, 6885 ਟੋਮਕਨ ਰੋਡ। ਸੋ ਅਸੀਂ ਅੱਜ ਡਿਸਕਸ਼ਨ ਕਰ ਰਹੇ ਹਾਂ, ਇੱਕ ਇੰਡੀਗੋ ਏਅਰਲਾਈਨ ਦੀ ਫਲਾਈਟ ਹੈ ਅਤੇ ਪਲੇਨ 'ਤੇ ਇੱਕ ਪਰਿਵਾਰ ਹੈ, ਉਹ ਜਾਂਦੇ ਆ ਅਤੇ ਉਹ ਘਰੋਂ ਆਪਦਾ ਖਾਣਾ ਪੀਣਾ ਲੈ ਕੇ ਜਾਂਦੇ ਆ ਬਹੁਤ ਸਾਰਾ, ਜਿਸ ਵਿੱਚ ਪਰੌਂਠੇ, ਸਮੋਸੇ, ਡੋਕਲਾ, ਨਮਕੀਨ, ਚਣੇ ਵਗੈਰਾ ਮੈਨੂੰ ਲੱਗਦਾ ਹੈਗੇ ਆ, ਬਹੁਤ ਕੁਛ ਹੈ। ਆਪਣਾ ਫੂਡ ਉਹ ਘਰੋਂ ਲੈ ਕੇ ਜਾਂਦੇ ਆ, ਆਪਣੀਆਂ ਡਿਸਪੋਜ਼ੇਬਲ ਪਲੇਟਾਂ ਘਰੋਂ ਲੈ ਕੇ ਜਾਂਦੇ ਆ, ਖਾਣ ਤੋਂ ਬਾਅਦ ਪੂਰੀ ਚਲੋ ਸਫਾਈ ਵੀ ਕਰ ਦਿੰਦੇ ਆ, ਇੱਦਾਂ ਦੀ ਕੋਈ ਗੱਲ ਨਹੀਂ ਵੀ ਉਹਨਾਂ ਨੇ ਸਫਾਈ ਨਹੀਂ ਕੀਤੀ, ਬਟ 20-25 ਜਾਣੇ ਇੱਕ ਦੂਜੇ ਨੂੰ ਖਾਣਾ ਵਰਤਾ ਰਹੇ ਆ ਜਿਵੇਂ ਬਫੇ ਹੁੰਦਾ, ਡਿਸਪੋਜ਼ੇਬਲ ਪਲੇਟਾਂ, ਡਿਸਪੋਜ਼ੇਬਲ ਚਮਚਾ ਸਾਰਾ ਇੰਤਜ਼ਾਮ ਕਰਕੇ ਗਏ, ਬਾਅਦ ਦੇ ਵਿੱਚ ਪ੍ਰੋਪਰ ਗਾਰਬੇਜ ਗੁਰਬੇਜ ਆਪਣਾ ਚੱਕਿਆ, ਸਫਾਈ ਪੂਰੀ ਕੀਤੀ। ਬੜੇ ਲੋਕਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ ਯਾਰ ਤੁਸੀਂ ਕੰਮ ਸੇ ਕੰਮ ਹੋਰ ਪੈਸੰਜਰ ਨੇ ਉਹਨਾਂ ਦਾ ਤਾਂ ਸੋਚੋ, ਤੁਸੀਂ ਆਪਦਾ ਖਾਣਾ ਪੀਣਾ ਖਾ ਰਹੇ ਹੋ, ਵਰਤਾ ਰਹੇ ਹੋ, ਕਈ ਲੋਕਾਂ ਨੂੰ ਹੋ ਸਕਦਾ ਤੁਹਾਡੇ ਖਾਣੇ ਦੀ ਸਮੈਲ ਨਹੀਂ ਯੂਨੋ ਪਸੰਦ, ਹੋ ਸਕਦਾ ਕਈ ਲੋਕ ਕਹਿਣ ਯਾਰ ਇਹ ਕਿਵੇਂ ਤੁਰੇ ਫਿਰਦੇ ਆ, ਇੱਕ ਦੂਜੇ ਨੂੰ ਖਾਣਾ ਵਰਤਾ ਰਹੇ ਆ। ਲੋਕਾਂ ਨੂੰ ਲੱਗਿਆ ਕਿ ਇੱਕ ਲੈਕ ਆਫ ਕੋਮਨ ਅਤੇ ਸਿਵਿਕ ਸੈਂਸ ਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਕਈ ਲੋਕ ਕਹਿੰਦੇ ਯਾਰ ਖਾਣਾ ਹੀ ਖਾ ਰਹੇ ਆ, ਕਿਹੜਾ ਕੁਛ ਬੁਰਾ ਕਰ ਰਹੇ ਆ, ਭੰਗੜਾ ਪਾ ਰਹੇ ਆ, ਕਿਸੇ ਨੂੰ ਤੰਗ ਕਰ ਰਹੇ ਆ, ਦਾਰੂ ਪੀ ਰਹੇ ਆ, ਜਸਟ ਖਾਣਾ ਹੀ ਖਾ ਰਹੇ ਆ, ਖਾ ਲਿਆ ਖਾ ਲੈਣ ਦੋ, ਐਡੀ ਕਿਹੜੀ ਗੱਲ ਹੈ। ਤੁਹਾਨੂੰ ਕੀ ਲੱਗਦਾ, ਡੂ ਯੂ ਥਿੰਕ ਵੀ ਇੱਕ ਵੱਡਾ ਇਸ਼ੂ ਹੈ ਵੀ ਇੱਕ ਪਲੇਨ ਨੂੰ ਤੁਸੀਂ ਬਫੇ ਬਣਾ ਲਿਆ, ਆਪਦਾ ਖਾਣਾ ਇੱਕ ਦੂਜੇ ਨੂੰ ਵਰਤਾ ਰਹੇ ਹੋ? ਤੁਹਾਨੂੰ ਇਹ ਸਟੋਰੀ ਸੁਣ ਕੇ ਕੀ ਲੱਗਿਆ? ਹੁਣ ਇੱਕ ਭਾਜੀ ਕਹਿ ਕੇ ਗਏ ਨਵੀਂ ਫਿਰ ਕੀ ਹੋ ਗਿਆ, ਜੇ ਉਹ ਖਾ ਰਿਹਾ ਐਡੀ ਕਿਹੜੀ ਗੱਲ ਹੈ, ਪਲੇਨ 'ਤੇ ਬੈਠੇ ਆ, ਪਰਿਵਾਰ ਫਨ ਕਰ ਰਿਹਾ, ਛੁੱਟੀਆਂ 'ਤੇ ਜਾ ਰਿਹਾ, ਜੇ ਉਹਨਾਂ ਨੇ ਉੱਥੇ ਖਾ ਲਿਆ ਬਾਅਦ 'ਚੋਂ ਸਫਾਈ ਕਰ ਲਈ, ਦੈਨ ਵਟਸ ਦ ਇਸ਼ੂ? ਜਿਹੜੀ ਕੁੜੀ ਇੱਕ ਉਸ ਪਰਿਵਾਰ ਦੀ ਮੈਂਬਰ ਹੈ ਕਹਿੰਦੀ ਕਿ ਦੱਸੋ ਅਸੀਂ ਗੰਦ ਕਿੱਥੇ ਪਾਇਆ, ਕਹਿੰਦੀ ਚੁੱਪ ਚਾਪ ਬੈਠੇ ਖਾਣਾ ਖਾ ਰਹੇ ਹਾਂ, 20 ਮਿੰਟਾਂ 'ਚ ਅਸੀਂ ਖਤਮ ਕਰ ਦਿੱਤਾ, ਬਾਅਦ ਦੇ ਵਿੱਚ ਅਸੀਂ ਗਾਰਬੇਜ ਬੈਗ ਲੈ ਕੇ ਸਾਰਾ ਟਰੈਸ਼ ਸਾਫ਼ ਕਰ ਦਿੱਤਾ, ਅਤੇ ਵਟਸ ਦਾ ਇਸ਼ੂ, ਤੁਹਾਨੂੰ ਕੀ ਪ੍ਰੋਬਲਮ ਹੈ ਜੇ ਅਸੀਂ ਖਾ ਰਹੇ ਹਾਂ? ਸੋ ਕਿਸੇ ਨੇ ਕਿਹਾ ਕਿ ਸਾਨੂੰ ਇਹ ਪ੍ਰੋਬਲਮ ਹੈ ਕਿ ਅਸੀਂ ਪਲੇਨ 'ਤੇ ਮਿਰਚਾਂ ਅਤੇ ਗਰਮ ਮਸਾਲੇ ਦੀ ਸਮੈਲ ਨਹੀਂ ਇੰਜੋਏ ਕਰਦੇ, ਨਾਲੇ ਬਾਕੀ ਪੈਸੰਜਰ ਨੇ ਉਹ ਦੇਖ ਰਹੇ ਆ ਤੁਸੀਂ ਕੀ ਕਰ ਰਹੇ ਹੋ, ਕੀ ਚੰਗਾ ਲੱਗਦਾ? ਸੋ ਮਿਕਸਡ ਕੁਝ ਕੁ ਓਪੀਨੀਅਨਸ ਲੋਕਾਂ ਦੇ, ਤੁਹਾਡਾ ਕੀ ਓਪੀਨੀਅਨ ਹੈ? 905-673-3337 9056733337 ਕੋਈ ਕਹਿੰਦਾ ਯਾਰ ਚੁੱਪ ਕਰਕੇ ਜਿਹੜਾ ਪਲੇਨ ਦਾ ਫੂਡ ਹੈ ਉਹ ਖਾ ਲਓ, ਜਦੋਂ ਉੱਤਰ ਗਏ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਗਏ ਉਦੋਂ ਜੋ ਮਰਜ਼ੀ ਖਾਈ ਜਾਇਓ, ਜੋ ਮਰਜ਼ੀ ਕਰੀ ਚੱਲੋ। ਸੋ 905-673-3337 ਨੰਬਰ ਹੈ ਆਪਣਾ, 9056733337। ਹੁਣ ਇੱਕ ਗੱਲ ਇਹ ਵੀ ਹੈ ਕਿ ਆਪਣਾ ਜਿਹੜਾ ਖਾਣਾ ਪੀਣਾ ਇਸ ਵਿੱਚ ਮਸਾਲੇ ਬੜੇ ਹੁੰਦੇ ਆ, ਇਹ ਖੁਸ਼ਬੂ ਜਿਹੜੀ ਹੈ ਉਹ ਬੜੀ ਇੱਕ ਡਿਸਟਿੰਕਟ ਤੇ ਯੂਨੀਕ ਜੀ ਹੁੰਦੀ ਆ। ਚਲੋ ਕਈਆਂ ਨੂੰ ਡੋਂਟ ਮਾਈਂਡ, ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ। 1333 ਹੈਲੋ,
11: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
11: ਨਵੀ। ਇੰਨਾ ਫੂਡ ਆਪਣੇ ਲਿਜਾਣ ਦਿੰਦੇ ਆ ਪਲੇਨ ਵਾਲੇ ਅੰਦਰ, ਪਹਿਲਾਂ ਤਾਂ ਇਸ ਗੱਲ ਦਾ ਨਹੀਂ ਪਤਾ ਜੀ, ਉਹਦਾ ਪਾਣੀ ਦੀ ਬੋਤਲ ਨਹੀਂ ਲਿਜਾਣ ਦਿੰਦੇ ਪਰ।
0: ਪਰ ਉਹ ਹੁਣ ਸੀਗੇ ਨਾ 20-25 ਜਾਣੇ, ਹਰੇਕ ਬੰਦਾ ਲੈ ਗਿਆ ਹੋਊਗਾ ਕੁਛ ਨਾ ਕੁਛ। ਫਿਰ
11: ਉਹ ਕਿਹੜਾ ਚਾਰਟਰਡ ਪਲੇਨ ਤਾਂ ਹੋਣਾ ਨਹੀਂਗਾ ਵੀ ਇੰਨਾ ਫੂਡ ਚੱਕ ਕੇ ਅੰਦਰ ਲੈ ਗਿਆ।
0: ਨਹੀਂ, ਇੰਡੀਗੋ ਦੀ ਫਲਾਈਟ ਸੀਗੀ, ਚਾਰਟਰਡ ਤਾਂ ਨਹੀਂ ਸੀਗਾ।
11: ਆ ਬਾਕੀ ਮਤਲਬ ਕਹਿਣ ਦਾ ਹੀ ਕਾਮਨ ਸੈਂਸ ਹੈ, ਉਹਨਾਂ ਨੂੰ ਨਹੀਂ ਚਾਹੀਦਾ, ਮਾਈਂਡ ਕਰਨ ਵਾਲਿਆਂ ਨੂੰ ਨਹੀਂ ਚਾਹੀਦਾ। ਹੁਣ ਜੋ ਲਈ ਗਏ ਖਾਈ ਜਾਂਦੇ ਤਾਂ ਉੱਥੇ ਲੜਨਾ ਥੋੜੀ ਹੈ ਨਾ।
0: ਨਹੀਂ ਉੱਥੇ ਨਹੀਂ ਲੜਨਾ, ਬਟ ਲੋਕ ਬਾਅਦ ਦੇ ਵਿੱਚ ਤਾਂ ਕਹਿੰਦੇ ਹੀ ਆ ਨਾ ਯਾਰ ਕਿ ਸਾਡੀ ਫਲਾਈਟ ਤੇ ਆਏ ਹੋਇਆ, ਗਲਤ ਹੋਇਆ।
11: ਇਹਨੂੰ ਦੋਨੇ ਹੀ ਸੱਚੇ ਹੈ ਉਹਦੇ ਵਿੱਚ, ਉਹ ਜਿਹੜੇ ਮੇਰੇ ਵਰਗੇ ਨੇ ਨਹੀਂ ਕੁਛ ਖਾਣਾ ਸੀਗਾ ਉਹ ਵੀ ਸੱਚਾ, ਜਿਹੜੇ ਖਾ ਰਹੇ ਉਹ ਲੈ ਕੇ ਗਏ।
0: ਨਹੀਂ ਬਸ ਉਹ ਜਿਹੜੇ ਖਾ ਰਹੇ ਆ 20-25 ਜਾਣੇ ਵਰਤਾ ਰਹੇ ਇੱਕ ਦੂਜੇ ਨੂੰ, ਤੁਹਾਨੂੰ ਨਹੀਂ ਕੋਈ ਇਸ਼ੂ ਲੱਗਿਆ?
11: ਨਹੀਂ ਨਹੀਂ ਨਹੀਂ ਨਹੀਂ ਚਾਹੀਦਾ, ਵੈਸੇ ਨਹੀਂ ਲਿਜਾਣਾ ਚਾਹੀਦਾ, ਨਹੀਂ ਏਦਾਂ ਖਾਣਾ ਚਾਹੀਦਾ, ਕਿਉਂਕਿ ਦੂਜਿਆਂ ਵੱਲ ਵੀ ਦੇਖਣਾ ਚਾਹੀਦਾ ਨਾ ਜਿਹੜੇ ਤੁਹਾਡੇ ਬਰਾਬਰ ਬੈਠੇ ਆ। ਇਹ ਥੋੜ੍ਹੀ ਹੈ ਵੀ ਹੁਣ ਤੁਸੀਂ ਉੱਥੇ ਪਰੌਂਠੇ ਖਾਈ ਜਾਂਦੇ ਆ ਤੇ
0: ਫਲਾਈਟ ਹੋਵੇ, ਕੋਈ ਵੀ ਬੰਦਾ ਕੋਸ਼ਿਸ਼ ਕਰੇ ਇਦਾਂ ਦੀ ਚੀਜ਼ ਆਈ ਥਿੰਕ ਕਰਨ ਨੂੰ, ਤਾਂ ਏਅਰ ਹੋਸਟਸ ਰਾਈਟ ਅਵੇ ਰੋਕਣਗੇ, ਅਗਲਿਆਂ ਨੂੰ ਬੰਦ ਹੀ ਕਰ ਦੇਣਗੇ ਕਿ ਸੋਰੀ ਯਾਰ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਅਸੀਂ ਹੁਣ ਯਾਰ ਦੋਸਤ ਕੁਝ ਗਏ ਛੁੱਟੀਆਂ ਮਨਾਉਣ, ਅਸੀਂ ਚਲੋ ਥੋੜ੍ਹਾ ਮੇ ਬੀ ਸਾਡਾ ਵੋਲਿਊਮ ਅਪ ਸੀ, ਝੱਟ ਆ ਕੇ ਸਾਨੂੰ ਕਹਿਤਾ ਕਿ ਤੁਸੀਂ ਚੁੱਪ ਕਰੋ ਅਤੇ ਕਿਸੇ ਨੇ ਰੌਲਾ ਨਹੀਂ ਪਾਉਣਾ, ਅਤੇ ਸਾਨੂੰ ਕੰਪਲੇਂਟ ਆਈਆਂ। ਉਹ ਭਾਵੇਂ ਅਸੀਂ ਕੋਈ ਅਸੀਂ ਕਮੋਸ਼ਨ ਜਾਂ ਕੋਈ ਰਕਸ ਤਾਂ ਕ੍ਰੀਏਟ ਕਰਨੀ ਸੀ ਰਹੇ, ਬਟ ਆਈ ਥਿੰਕ ਇੰਡੀਆ ਦੀਆਂ ਫਲਾਈਟਾਂ 'ਤੇ ਜਿਹੜੀਆਂ ਡੋਮੈਸਟਿਕ ਨੇ ਹੋ ਸਕਦਾ ਮੇ ਬੀ ਉਹਨੇ ਕੋਈ ਰੂਲ ਕੋਈ ਸਟ੍ਰਿਕਟਨੈਸ ਉਸ ਲੈਵਲ ਤੱਕ ਦੀ ਹੋ ਸਕਦਾ ਕਿ ਨਹੀਂ ਹੈਗੀ। ਤੁਹਾਡੀਆਂ 2-3 ਕਾਲਾਂ ਕੱਟੀਆਂ ਗਈਆਂ, ਜਦੋਂ ਨਾ ਕਾਲ ਕਰਦੇ ਹੋ ਤੁਹਾਡੀ ਕਾਲ ਆਟੋਮੈਟਿਕ ਹੋਲਡ 'ਤੇ ਪਾਈ ਜਾਊਗੀ, ਫਿਰ ਜਸਟ ਹੋਲਡ ਕਰ ਲਿਓ ਅਤੇ ਗੱਲਬਾਤ ਤੁਹਾਡੇ ਨਾਲ ਪੱਕੀ ਕਰਾਂਗੇ। ਜਸਟ ਪਿਆਰ ਨਾਲ ਜਿੰਨਾ ਚਿਰ ਹੋ ਸਕੇ ਹੋਲਡ ਕਰ ਲਿਓ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 ਸਟੂਡੀਓ ਦਾ ਆਪਣਾ ਫੋਨ ਨੰਬਰ ਹੈ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦੇਵਾਂ, ਨਿਊ ਹਾਈਟਸ ਕਿਚਨ ਵਧੀਆ ਟੌਪ ਦੀ ਆਪਣੇ ਮਨਪਸੰਦ ਦੀ ਕਿਚਨ ਰੈਡੀ ਕਰਾਉਣੀ ਆ। ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਨੇ ਇੰਨੀਆਂ ਟੌਪ ਦੀਆਂ ਕਿਚਨਸ ਰੈਡੀ ਕਰਦੇ ਆ ਨਾ, ਤੁਸੀਂ ਦੇਖੋ ਸਹੀ ਜਾ ਕੇ, ਤੁਸੀਂ ਕਹੋਗੇ ਯਾਰ ਨਵੀਂ ਇਹ ਤਾਂ ਸਾਡੀ ਡ੍ਰੀਮ ਕਿਚਨ ਹੈ। ਨੰਬਰ ਇਹਨਾਂ ਦਾ 416-859-1920, 416-859-1920, ਨਿਊ ਹਾਈਟਸ ਕਿਚਨ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। 2163 ਜੀ, ਵੈਲਕਮ।
12: ਹਾਂਜੀ, ਗੁੱਡ ਮਾਰਨਿੰਗ ਨਵੀ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
12: ਬਸ ਠੀਕ ਠਾਕ। ਮੇਰਾ ਤਾਂ ਓਪੀਨੀਅਨ ਹੈਗਾ ਕਿ ਨਹੀਂ ਖਾਣਾ ਚਾਹੀਦਾ ਇੱਦਾਂ, ਕਿਉਂਕਿ ਇਤਨਾ ਨਾਈਸ, ਕਿਉਂਕਿ ਜੇ ਤਾਂ ਸਾਰੇ ਕਰਨ ਲੱਗੇ ਤਾਂ ਦੈਨ ਸਾਰੇ ਉੱਥੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆਪਣੇ ਖਾਣੇ ਖੋਲ ਕੇ ਬਹਿ ਜਾਓਗੇ। ਜਿਹੜਾ ਨਹੀਂ ਲਾਈਕ ਆਪਣਾ ਆਪਣਾ ਜਿਹੜਾ ਖਾਣਾ ਆਪਾਂ ਨੂੰ ਨਹੀਂ ਲੱਗਦਾ, ਪਰ ਉਹਦੀ ਥੋੜੀ ਜਿਹੀ ਅਰੋਮਾ ਜਿਹੜਾ ਹੈਗਾ ਬਹੁਤ ਸਟਰੋਂਗ ਹੈ।
0: ਜੀ ਜੀ ਜੀ,
12: ਤੇ ਉਹ ਹੈਗਾ ਕਿ ਹਨਾ ਵੀ ਤੁਹਾਡੇ ਆਪਣੇ ਘਰ ਤੁਸੀਂ ਬਣਾਉਂਦੇ ਹੋ, ਤੁਹਾਡੇ ਕੱਪੜਿਆਂ 'ਚੋਂ, ਤੁਹਾਡੇ ਵਾਲਾਂ 'ਚੋਂ, ਤੁਹਾਡੇ ਹੱਥਾਂ 'ਚੋਂ ਉਹ ਰਹਿ ਜਾਂਦੀ ਹੈ ਸਮੈਲ, ਪਰ ਜਿਹੜਾ ਨਾਲ ਵੀ ਬੈਠਾ ਆ ਕੋਈ ਉਹਦੇ ਲਈ ਸ਼ਾਇਦ ਇਸ ਨਾ ਉਹਨੂੰ ਨਹੀਂ ਅੱਛਾ ਲੱਗਦਾ, ਤੇ ਦੈਨ ਕਿਸੇ ਨੂੰ ਕਿਉਂ ਡਿਸਟਰਬ ਕਰਨਾ? ਜਾਂ ਤਾਂ ਤੁਸੀਂ ਕੰਦੇ ਹੀ ਜਾ ਰਹੇ ਹੋ, ਤੁਸੀਂ ਆਪਣਾ ਪ੍ਰਾਈਵੇਟ ਕੋਈ ਬੁੱਕ ਕਰਾਇਆ, ਦੈਟਸ ਡਿਫਰੈਂਟ ਥਿੰਗ, ਪਰ ਜੇ ਕੋਈ ਹੋਰ ਲੋਕ ਉੱਥੇ ਬੈਠੇ ਨੇ ਤਾਂ ਤੁਹਾਡਾ ਉਹਨਾਂ ਦਾ ਸੋਚਣਾ ਤੁਹਾਡਾ ਫਰਜ਼ ਬਣਦਾ ਕਿ ਨਹੀਂ ਵੀ ਠੀਕ ਹੈ ਵੀ। ਪਰ ਮੈਂ ਤਾਂ ਆਪ ਹੈਰਾਨਾ ਕਿ ਇੰਨਾ ਸਾਰਾ ਫੂਡ ਲਿਜਾਣ ਦਿੱਤਾ ਉਹਨਾਂ ਨੇ, ਪਲੇਟਾਂ ਲਿਜਾਣ ਦਿੱਤੀਆਂ,
0: ਇੰਡੀਆ 'ਚ ਮੇ ਬੀ ਉਹਨਾਂ ਨੇ ਲਿਖਿਆ, ਮੈਂ ਜਿੱਥੇ ਤੱਕ ਪੜ੍ਹਿਆ ਕਹਿੰਦੇ ਕਿ ਹੋਮ ਮੇਡ ਜਿਹੜਾ ਕੋਈ ਵੀ ਪੈਕਡ ਫੂਡ ਹੈ ਤੁਸੀਂ ਲੈ ਕੇ ਜਾ ਸਕਦੇ ਹੋ, ਆਈ ਡੋਨਟ ਨੋ ਕਿਵੇਂ, ਬਟ ਅਲਾਊਡ ਹੈਗਾ। ਤੁਹਾਨੂੰ ਚੀਜ਼ ਨਹੀਂ ਠੀਕ ਲੱਗੀ ਹੈ? ਉਹੀ ਹੈ ਨਾ, ਬਹੁਤ ਸਾਰੇ ਲੋਕਾਂ ਨੂੰ ਇਹ ਇਸ਼ੂ ਹੈ ਕਿ ਯਾਰ ਆਲਰੇਡੀ ਨਹੀਂ ਸਾਹ ਆਉਂਦਾ, ਤੇ ਜਦੋਂ ਪਲੇਨ ਤੇ ਇੰਨਾ ਮਸਾਲਾ ਇੰਨਾ ਖਾਣਾ ਪੀਣਾ, ਫਿਰ ਪੂਰੇ ਪਲੇਨ ਨੂੰ ਉਹ ਚੀਜ਼ ਇਫੈਕਟ ਕਰਦੀ ਹੈ।
12: ਠੀਕ
0: ਹੈ, ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੇ 8777 ਹੈਲੋ,
13: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
13: ਹਾਂਜੀ ਫੂਡ ਤੇ ਅਲਾਊਡ ਆ, ਹੋਮ ਮੇਡ ਇੱਥੇ ਵੀ, ਕੈਨੇਡਾ ਚ ਵੀ ਤੇ ਪਤਾ ਨੀ ਇੰਡੀਆ ਚ ਵੀ ਹੋਣਾ। ਬਾਕੀ ਇਹ ਕਰਨਾ ਵਾ ਨਾ, ਜਿਸ ਤਰ੍ਹਾਂ ਆਪਣਾ ਆਲੂ ਵਾਲੇ ਪਰੌਂਠੇ ਬਣਾ ਲਓ, ਉਹਨੂੰ ਰੋਲ ਜਿਹਾ ਕਰ ਲਓ। ਹਾਂਜੀ ਪਰ ਮੂਲੀ ਵਾਲਾ ਨਾ ਖੜਿਓ, ਮੂਲੀ ਵਾਲਾ ਨਾ ਖੜਿਓ, ਬਾਕੀ ਤੁਹਾਨੂੰ ਪਤਾ
0: ਪਰੌਂਠੇ ਦਾ। ਆਲੂ ਵਾਲੇ ਪਰੌਂਠੇ ਠੀਕ ਆ, ਮੂਲੀ ਵਾਲੇ ਨਾ ਲੈ ਕੇ ਜਾਇਓ।
13: ਮੂਲੀ ਵਾਲੇ ਨਾ ਲੈ, ਫਿਰ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਆ। ਆਲੂ ਵਾਲੇ ਰੋਲ ਕਰ ਲੋ, ਚੁੱਪ ਕਰਕੇ ਖਾਓ, ਕੋਈ ਮਸਾਲਾ ਹੋਰ ਚਾਰ ਚੂਰ ਨਾ ਖੜੋ, ਤੇ ਕੋਈ ਗੱਲ ਹੀ ਨੀ। ਆਪਣਾ ਹੋਮ ਮੇਡ ਲੈ ਗਿਆ ਤੇ ਟਿਕਟ ਆ,
0: ਮੂਲੀ ਵਾਲੇ ਤੋਂ ਪਰਹੇਜ਼ ਕਰ ਲੈਣ। ਪਰ ਜੇ ਹੁਣ ਕੋਈ ਆਪਾਂ ਚਣਾ ਪੂਰੀ ਇਹ ਵੋ ਲੈ ਕੇ ਜਾ ਰਹੇ ਆ, ਫਿਰ
13: ਬਹੁਤ ਜ਼ਿਆਦਾ ਹੀ ਫਿਰ ਖਲਾਰਾ ਹੀ ਪਾਇਆ ਪਾਉਂਦੇ ਤੁਸੀਂ, ਜਾਂ ਚਣਾ ਪੂਰੀ ਜਾਂ ਕਿਤਰਾ ਇਹੋ ਜਿਹੀ ਚੀਜ਼ ਲੈ ਲਓ, ਜਿਹੜੀ ਮਾੜੀ ਜੀ ਖੋਲੀ ਖਾਧੀ ਇੱਕ ਨਾ ਰੋਲ ਜਿਹਾ, ਤੇ ਵਧੀਆ ਵਾ, ਤੁਹਾਡਾ ਟਾਈਮ ਪਾਸ ਹੋ ਗਿਆ ਵਾ, ਭੁੱਖ ਵਗੈਰਾ ਵਾਸਤੇ ਆ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਕਹਿੰਦੇ ਮੂਲੀ ਵਾਲੇ ਪਰੌਂਠੇ ਨਾ ਖਾਓ, ਬਾਕੀ ਠੀਕ ਆ। ਕਮਲਜੀਤ ਸਾਡੇ ਨਾਲ ਨੇ, ਕਮਲਜੀਤ ਕੌਰ ਢਿੱਲੋਂ। ਕਮਲਜੀਤ ਆਟੋ ਹੋਮ ਇੰਸ਼ੋਰੈਂਸ ਦੇ ਮਾਹਰ ਨੇ। ਜੇ ਤੁਹਾਡੇ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਨਾ, ਜਿਹੜਾ ਕੋਟ ਤੁਹਾਨੂੰ ਮਿਲਿਆ ਆਪਣੀ ਕੰਪਨੀ ਤੋਂ, ਕਮਲਜੀਤ ਕੋਲ ਲੈ ਜਾਓ। ਕਮਲਜੀਤ ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਸੋ ਕਮਲਜੀਤ ਵੈਲਕਮ।
14: ਥੈਂਕ ਯੂ ਨਵੀਨ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਰਿਨਿਊਅਲ ਆ ਗਈ, ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਕੋਈ ਵੀ ਕਮਰਸ਼ੀਅਲ ਆਟੋ ਹੋਮ ਜਾਂ ਕੋਈ ਬਿਜ਼ਨਸ ਜਾਂ ਟਰੱਕ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਜ਼ਰੂਰ ਕਾਲ ਕਰਨਾ। ਸਾਡੇ ਕੋਲ 15-20 ਕੰਪਨੀਜ਼ ਦੇ ਨਾਲ ਅਪ ਟੂ 40% ਡਿਸਕਾਊਂਟ ਚੱਲ ਰਿਹਾ। ਅਗਰ ਕੋਈ ਵੀ ਬੰਦਾ ਸਾਲ ਦਾ $500 to $1,000 ਘੱਟ ਤੋਂ ਘੱਟ ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ। ਸੋ ਤੁਹਾਨੂੰ ਜੋ ਵੀ ਕੋਟ ਮਿਲਿਆ, ਇੱਕ ਵਾਰ ਸਾਨੂੰ ਜ਼ਰੂਰ ਕਾਲ ਕਰ ਲੈਣਾ। ਕੁਇਕ ਕੋਟ ਲੈਣ ਲਈ ਫੋਨ ਨੰਬਰ ਹੈਗਾ 6473944369, 6473943469। ਇਸ ਤੋਂ ਬਿਨਾਂ ਅਗਰ ਤੁਹਾਡਾ ਕਲੀਨ ਰੈਕਡ ਹੈ ਤਾਂ ਤੁਸੀਂ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਦੇ ਹੋ, ਤੇ ਤੁਸੀਂ ਆਪਣਾ ਪ੍ਰੀਮੀਅਮ ਹੋਰ ਵੀ ਘੱਟ ਕਰਵਾ ਸਕਦੇ ਹੋ। ਤੁਸੀਂ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਲੈ ਕੇ ਆਪਣਾ ਪ੍ਰੀਮੀਅਮ ਹੋਰ ਵੀ ਘੱਟ ਕਰ ਸਕਦੇ ਹੋ। ਇਸ ਤੋਂ ਬਿਨਾਂ ਤੁਹਾਨੂੰ ਕੋਈ ਵੀ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਡੇ ਕੋਲ ਉਹਦੇ ਉੱਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਸੋ ਅਗਰ ਤੁਸੀਂ ਵੀ ਆਪਣਾ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ ਘੱਟ ਤੋਂ ਘੱਟ $500 to $1,000 ਸੇਵ ਕਰਨਾ ਚਾਹੁੰਦੇ ਹਾਂ ਤੇ ਕੋਈ ਕੋਟ ਚਾਹੀਦਾ, ਤਾਂ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਕੋਟ ਲੈਣ ਦੀ ਕੋਈ ਕੋਸਟ ਨਹੀਂ ਹੈਗੀ। ਫੋਨ ਨੰਬਰ ਹੈਗਾ 6473944369, 6473944369। ਥੈਂਕ ਯੂ ਨਵੀ।
0: ਥੈਂਕ ਯੂ ਜੀ। 6473944369, 6473944369, 4781। ਹੈਲੋ
15: ਹੈਲੋ
0: ਜੀ।
15: ਹਾਂਜੀ ਨਵੀ ਜੀ, ਗੁੱਡ ਮਾਰਨਿੰਗ, ਮੇਰਾ ਨਾਮ ਅੰਸ਼ੁਲ ਹੈ
0: ਜੀ। ਸਰ
15: ਥੈਂਕ ਯੂ, ਮੈਂ ਆਪਕਾ ਸ਼ੋਅ ਰੋਜ਼ ਸੁਣਤਾ ਹੂੰ, ਆਮ ਬਿਗ ਫੈਨ ਆਫ ਯੋਰਸ। ਮੇਰਾ ਬਸ ਇੱਕ ਯਹੀ ਬਾਤ, ਯਹੀ ਕਹਿਣਾ ਹੈ ਕਿ ਇੱਕ ਵਰਡ ਹੈ ਆਈਸੋਰ, ਉਹ ਆਈਸੋਰ ਕਾ ਮਤਲਬ ਯਹੀ ਹੈ ਕਿ ਅਗਰ ਹੰਡਰਡਸ ਆਫ ਥਾਊਜ਼ੰਡਸ ਆਫ ਆਊਟ ਆਫ ਹੰਡਰਡਸ ਆਫ ਥਾਊਜ਼ੰਡਸ ਆਫ ਪੀਪਲ ਯੂ ਆਰ ਦਾ ਓਨਲੀ ਪਰਸਨ ਡੂਇੰਗ ਸਮਥਿੰਗ, ਸੋ ਦੈਟ ਮੀਨਸ ਯੂ ਆਰ ਰੋਂਗ, ਯੂ ਆਰ ਡੂਇੰਗ ਐਨ ਅਬਨੋਰਮਲ ਥਿੰਗ। ਮੈਂ ਦੇਖਦਾ ਹੂੰ ਇਨਕੋ, ਮੈਂ ਆਟੋਵਾ ਗਿਆ ਥਾ, ਵਹਾਂ ਪਰ ਪਾਰਲੀਮੈਂਟ ਹਾਊਸ ਕੇ ਸਾਥ ਬੈਠ ਕੇ ਯੇ ਪੂੜੀ ਛੋਲੇ ਖਾ ਰਹੇ ਹੈ, ਰਾਜਮਾ ਚਾਵਲ ਖਾ ਰਹੇ ਹੈ। ਬੈਂਫ ਗਿਆ ਥਾ, ਬੈਂਫ ਕਿਕਿੰਗ ਲੋਟ ਮੇ ਪਾਰਕਿੰਗ ਸਪੋਟ ਕੇ ਉੱਪਰ ਇਨ੍ਹਾਂ ਚਟਾਈ ਵਿਛਾ ਕੇ ਖਾਣਾ ਖਾ ਰਹੇ ਸੀ। ਸੋ ਯੇ ਚੀਜ਼ ਗਲਤ ਹੈ, ਇਸਕਾ ਕੋਈ ਐਕਸਪਲੇਨੇਸ਼ਨ ਨਹੀਂ, ਇਸਕਾ ਕੋਈ ਰੀਜ਼ਨਿੰਗ ਨਹੀਂ ਹੈ, ਯੇ ਚੀਜ਼ ਗਲਤ ਹੈ ਤੋ ਗਲਤ।
0: ਨਹੀਂ ਠੀਕ ਹੈ, ਥੋੜੇ ਜਿਹਾ ਪਬਲਿਕ ਦੇ ਵਿੱਚ ਬਿਹੇਵ ਕਰਨਾ, ਜਸਟ ਬਿਹੇਵ ਲਾਈਕ ਨੋਰਮਲ, ਕੋਈ ਆਪਣੀ ਜਿਹੜੀ ਯੂ ਨੋ ਕੋਈ ਕਲਚਰਲ ਚੀਜ਼ ਆ ਉਹ ਨਾ ਕਰੋ ਬਾਹਰ ਕਿਤੇ।
15: ਜੀ ਜੀ ਜੀ, ਕਿਉਂਕਿ ਆਜ ਕੱਲ ਆਪਣੇ ਦੇਖਾ ਹੀ ਹੈ, ਵੈਸੇ ਹਮਾਰਾ ਨਾਮ ਬਹੁਤ ਖਰਾਬ ਹੋ ਗਿਆ ਬਾਕੀ ਕੰਟਰੀਜ਼ ਮੇ, ਤੋ ਹਮ ਸਭ ਕੋ ਬਹੁਤ ਮਿਲ ਜੁਲ ਕੇ ਆਪਣੇ ਬਿਹੇਵੀਅਰ ਕੋ ਵਾਚ ਕਰਨਾ ਪੜੇਗਾ, ਬਸ ਮੇਰਾ ਇਹੀ ਕਹਿਣਾ।
0: ਚਲੋ ਨਹੀਂ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਤੁਸੀਂ ਸਾਰੇ ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਫੈਸ਼ਨ ਆਈਕਿਊ ਨੰਬਰ 1 ਟੀਮ ਯਾਰ। ਤੁਸੀਂ ਕੱਪੜੇ ਕੁੱਪੜੇ ਕੋਈ ਖਰੀਦਣੇ ਨੇ, ਡੀਲ ਸੁਣ ਲਓ ਹੁਣ ਲੇਡੀਜ਼, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜੀ 25% ਔਫ, 3 ਪੀਸ ਸਟੈਚੀਆਂ ਦਾ ਸੈੱਟ 149 ਦਾ। ਸੋ ਬੜੀਆਂ ਡੀਲਾਂ ਨੇ ਫੈਸ਼ਨ ਆਈਕਿਊ, ਕੁਈਨ ਕੈਨੇਡੀ ਜਾਂ ਏਅਰਪੋਰਟ ਡੇਰੀ, ਮਕਵੀਨ ਮੇਫੀਲਡ ਜਾਂ ਕਿਚਨਰ। 9054532225, 9054532225 ਫੈਸ਼ਨ ਆਈਕਿਊ ਨੂੰ ਤੁਸੀਂ ਜ਼ਰੂਰ ਸਾਰੇ ਯਾਦ ਰੱਖੋ। ਐਂਡ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੀ ਤੀਜੀ ਲੋਕੇਸ਼ਨ ਖੁੱਲ੍ਹੀ ਆ ਹੁਣ, 24 ਘੰਟੇ ਖੁੱਲ੍ਹਦੇ ਨੇ ਤੁਹਾਡੇ ਲਈ, ਓਪਨ ਨੇ ਵਿਲੀਅਮਸ ਪਾਰਕਵੇ ਐਂਡ ਟੋਰਬਰਮ ਦੇ ਕੋਰਨਰ 'ਤੇ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਗੱਡੀ ਲੈਣੀ ਆ ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ ਮਿਲਦੀ ਹੈ ਤੁਹਾਨੂੰ, 10 ਈਅਰਸ, ਨਹੀਂ ਤਾਂ ਆਮ ਤੌਰ 'ਤੇ ਗੱਡੀਆਂ ਵਾਲੇ ਮਸਾਂ 4-5 ਦੀ ਦਿੰਦੇ ਆ, 10 ਸਾਲ ਦੀ ਵਾਰੰਟੀ ਕੈਲੇਡਨ ਮਿਤਸੂਬਿਸ਼ੀ, ਪ੍ਰੀਮੀਅਮ ਫੀਚਰ ਟੌਪ ਦੀਆਂ ਗੱਡੀਆਂ। ਨੰਬਰ ਹੈ 6476782754 'ਤੇ ਤੁਸੀਂ ਜ਼ਰੂਰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਤਾਂ ਈਗਲ ਟਰੱਕ ਦੇ ਮਨੂ ਜੀ ਨਾਲ ਤੁਸੀਂ ਗੱਲਬਾਤ ਕਰਨੀ ਆ, ਅਤੇ ਮਨੂ ਅਤੇ ਮਨੂ ਦੀ ਟੀਮ ਤੁਹਾਡੇ ਲਈ ਹਾਜ਼ਰ ਨੇ ਈਗਲ ਟਰੱਕ ਤੋਂ। ਬੜੇ ਵੱਡੇ ਵੱਡੇ ਡਿਸਕਾਊਂਟ ਨੇ, ਟਾਇਰਸ ਵਿਦ ਇੰਸਟਾਲੇਸ਼ਨ ਇਨਕਲੂਡਿਡ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ। ਸੋ ਮੈਂ ਤੁਹਾਨੂੰ ਫਿਰ ਤੋਂ ਦੱਸਦਾ ਕਿ ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ। ਇਸ ਫਰਾਈਡੇ ਰੈਫ ਸਪੇਰਾ ਦਾ ਸ਼ੋਅ ਹੋ ਰਿਹਾ CNE 'ਤੇ, ਨਾਲੇ CNE ਦੀ ਟਿਕਟ ਹੈ ਫਰੀ, ਨਾਲੇ VIP ਟਿਕਟਾਂ ਇਸ ਸ਼ੋਅ ਦੀਆਂ। ਤੁਸੀਂ ਇੰਸਟਾਗ੍ਰਾਮ 'ਤੇ ਜਾਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ ਐਟ 905-605-2000।
1: To your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਪ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸੈਫਰ ਡਰਾਈਵ, ਬਰੈਮਟਨ। ਅਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-617-2000-905-671-2000।
4: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ, ਬੁਲੇਵਾਰਡ।

0: I'm done. ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056 905-803-8056।
1: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
2: 905-908-2499 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
3: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
4: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 दैट इज 6476562810।
5: ड्राइव कर रहे हो? शोनो एंजॉय कर रहे हो? कुछ भूल रहे हो?
6: ड्राइविंग लाइसेंस?
5: नो।
6: पुलिस ऑफिसर?
5: नो नो।
6: ट्रैफिक लाइट्स?
5: नो।
6: देन
7: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज नाल काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
8: जिंदगी एक सफर है सुहाना।
9: भाई ये ट्रक तो हुण मैं चंगी तरह चलाउण लग पिया, हुण सोचदा भी कोई यूज ट्रक ही लै लवां, पर समझ नहीं आउंदी भी कित्थों लवां।
10: ओ इहदे च सोचण वाली कीड़ी गल आ? ईगल ट्रक सेल्स वाले बिल सेखो नूं कॉल कर, ओए ओहदे तो वधिया कोई नहीं।
11: जी हां, जे तुहानूं यूज ट्रक दी लोड है ते तुहाडी पसंद दा मेक एंड मॉडल दा ट्रक ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
12: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ? ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9992200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
13: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
14: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
13: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
14: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਵੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
13: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
12: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
15: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
16: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4941 416-302-9941।
17: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ? ਓ ਭਾਜੀ ਮੌਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੌਰਗੇਜ ਵਾਲੇ
18: ਦੇਖ ਬਾਈ ਜੇ ਤੂੰ ਲੈਣਾ ਮੌਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ
17: ਅੱਛਾ ਜੀ
19: ਆਹੋ ਜੀ ਨੀਡ ਪ੍ਰਾਈਵੇਟ ਮੌਰਗੇਜ ਐਂਡ ਲੋਨਸ ਦੈਨ ਕਾਲ ਮਿਸਟਰ ਸੰਧੂ ਐਟ 9056712000 ਨੋ ਕੁਐਸਚਨਸ ਨੋ ਕ੍ਰੈਡਿਟ ਚੈੱਕ ਲੋਨ ਅਪਰੂਵਲ ਵਿਦ ਇਨ 24 ਆਵਰਸ ਨੰਬਰ ਰੱਖੋ ਯਾਦ 905-671-2000 9056712000 ਮਿਸਟਰ ਸੰਧੂ
20: ਬੜੀ ਪਤਲੀ ਹੋ ਗਈ ਹੈ ਕੁਛ ਖਾਂਦੀ ਖੁਦੀ ਨੀ
21: ਲੈ ਦੱਸ ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ ਤੇ ਟਿਫਨ ਲਵਾ ਲਾ ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ
20: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ
22: 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca
23: Thank you.

0: Aldi Poncho, 30 Rambler Drive, Brampton. Major intersection, Steels and Kennedy, 905-451-2600.
1: Jadon assi food deliver karde haan customers nu, te unna de reviews ya views aksar eh hunde ne.
2: Hello ji, mera naam hai Gurpreet Kaur. Main Tawa Kitchen to catering karwai si. ਸੱਚ ਮੈਨੂੰ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਅਤੇ ਪ੍ਰੈਪਰੇਸ਼ਨ ਘਰ ਵਰਗੀ
3: 50 Sunnyvale Gate, Brampton, Mountainish and Bovedda intersection या विजिट करो www.tawakitchen.ca 905-790-1699 905-790-1699 T

0: ਬ੍ਰੈਡ।
1: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ। ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
2: Rupinder Garewal Law Office Real Estate Transaction Will Banaun Layi Family Law Ja Phir Power of Attorney All Services Under One Roof Community Da Janya Pehchaniya Naam Rupinder Garewal Barrister Solicitor and Notary Public Located at Chinkuzi and Bavit For All Services Call 905-497-1211 905-497-1211
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
4: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-8801।
5: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
6: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
7: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
8: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
9: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
10: ਪਾਪਾ ਪਾਪਾ, ਸੁਣਤੇ ਕਿਉਂ ਨਹੀਂ ਚਾਕਲੇਟ ਲੈਣੀ ਹੈ?
11: ਅਜੀ ਸੁਣਤੇ ਹੋ, ਕਹਾਂ ਗੁੰਮ ਹੋ?
12: ਅਰੇ ਮਹੇਸ਼, ਅਭੀ ਤੱਕ ਆਫਿਸ ਨਹੀਂ ਆਏ, ਪਤਾ ਨਹੀਂ ਮੀਟਿੰਗ ਥੀ। ਹੈਲੋ ਹੈਲੋ ਹੈਲੋ।
13: ਜਬ ਮੈਂ ਰੇਡੀਓ ਆਵਾਜ਼ ਸੁਣਤਾ ਹੂੰ, ਤਬ ਤੋ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਬੰਪ ਟੂ ਬੰਪ ਟ੍ਰੈਫਿਕ ਐਂਡ ਬੰਪ ਟੂ ਬੰਪ ਕਾਲਸ, ਐਸਾ ਹੀ ਹੋਤਾ ਹੈ ਜਬ ਆਪ ਸੁਣਤੇ ਹੈ ਹਰ ਸੁਬਹਾ 9 to 10, ਮੰਡੇ ਟੂ ਫ੍ਰਾਈਡੇ ਐਂਡ ਸੈਟਰਡੇ 11 to 1, ਰੇਡੀਓ ਆਵਾਜ਼।
14: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

ਬੜੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਰੂਹਾਂ ਅਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਆਪ ਸਭ ਦੀ ਸੇਵਾ ਚ ਹਾਜ਼ਰ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ

0: आवाज खूबसूरत, स्वेदा खूबसूरत, लोग खूबसूरत, मुल्काज सीएचएलओ डिजिटल एएम फ्रीक्वेंसी राही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सब का हार्दिक स्वागत करते हैं। वीर दिन खुशगवार रहेगा, चढ़दी कला वाला निरपाओ निर्वैर रहेगा, मुस्कुराहट चेहरे का हिस्सा, रोशनी रस्ते दिखावेगी, तुसी चलते रहोगे। एक खूबसूरत सवेर जिस विच सनी मिक्स क्लाउडी हल्का बदल ते सनी जड़ा है, एक सुरमई सवेर जिस तरह लगती है कि सुनहरी सवेर आ, उस दे विच मैं पीअरसन एयरपोर्ट के ट्रैक 6 तो जिथे वैस्ट जैट अपनी उड़ान भर चुके है मेरे बिल्कुल सामने, उत्थे तुसी भी अपने घर तो कमां वल नूं उड़ान भर चुके हो। बच्चों का लास्ट वीक रह गया है घर दे विच रहण दा, इस तो बाद तुहाडी अगले वीक की रूटीन दे विच शामिल हो जाएगा कि तुसी अपने बच्चों नूं ड्रॉप करन तो बाद फिर शो नूं रस्ते दे विच सुनते जाओगे। आप सब नूं इन्हां छुट्टियां की बहुत मुबारकबाद, तुहाडे बच्चे घर च रहे बड़ा वधिया रहा सारा कुछ, तो हुण अगलियां क्लासां च जाणगे, अगलियां जमातां च जाणगे, नवे दोस्त बणगे, नवीं गल्लां सिखणगे ते नवीं चीज़ां उन्हां दी जिंदगी च आउणगे। बहुत खूबसूरत टाइम तुसीं उन्हां नाल बिताया और उम्मीद करदा कि आह वीक भी तुहाडा बहुत वधिया उन्हां दे नाल रहेगा, फिर अगे भी इहीं कम चलदा रहेगा। इस समय संतोष मेरे नाल। संतोष सति श्री अकाल, की हाल चाल है?
1: सति श्री अकाल अमन जी, चढ़दी कला, सति श्री अकाल सारे रेडियो लिसनर्स नूं, मेरे वल्लों सारां नूं प्यार भरी सति श्री अकाल ते इंजॉय करो अज दा दिन, बहुत प्यारा दिन छड़िया है, साडा शो सुनदे रहो।
0: सो महाराज कहते हैं दुख रोग संताप उतरे सुन सच्ची बाणी संत साजन भाई सरसे पूरे गुरते जानी। उस पूरे गुरु की कृपा दे नाल आपां फिर एक बार शामिल हो चुके हैं एक दूसरे दे नाल, और हमेशा कहना ना कि जिंदगी की रेल में हर कोई सवार है, अपनी अपनी मंजिलों का सबको इंतजार है। मंजिलों की ने जिंदगी दे टास्क, जिंदगी दे टारगेट जेड़े बनाए हुए ने, सबको इंतजार है, भूखे को रोटी का, बेकार को रोजी का इंतजार, हर कोई कमाउण लई, हर कोई भुख मिटाउण दे लई चलिया फिरदा हैगा। ते संत सिंह मस्कीन कहते हैं कि अगर देखा जाए जिंदगी की है भुख मिटाउण दा ही दूसरा नाम आ, भज्जे फिरदे आ, खाने आ, फिर सौ जाने आ, फिर खाने आ, फिर भजदे आ, फिर सौ जाने आ, बिन सतगुर सेवै जगत मुआ बिरथा जन्म गवाए। सो रविदास महाराज कह गए ने कि सतगुर नूं सेवे तो बिना यह जन्म, श्री गुरु ग्रंथ साहिब महाराज कहते हैं कि बिरथा ही है बिन सतगुर सेवे, तो इसलिए पहले पातशाह कह गए सी नाम जपो, नाम जपते जपते कम करी चलो, कम करते करते जो बचिया वे लोगों वंड के खाई चलो, ये थोड़ा जीवन बहुत सडौल तो बहुत मजबूत हो जाएगा, तुसी बहुत मजबूत धाराशाही सोच के मालक बन जाओगे, तो तुसी दूसरे के नाल नाल अपना भी ख्याल रखना सीख जाओगे। उस युगे युग दे विच, अज दे युग दे विच इस चीज़ की बहुत जरूरत है। संतोष मेरे नाल, तो संतोष अज दियां कुछ अहम खबरां होणगियां जिन्हां नूं मैं लेके आऊँगा, और सवेरे तो यह लग रहा है संतोष कि मेरे तो शो हो नहीं पाउणा अज, पर फिर भी धक्के धुके खाते रुड़दे रुड़ाउंदे इत्थे पहुँच गए आपां, है ना। सो मेनली कुछ दिनों तो अज भी शायद मैं थोड़ा जहा लगेगा तो कि मैं प्रॉपरली शो नहीं कर पा रहा, आई एम सो सॉरी अबाउट दैट, बट कई बार हो जाता इदा, है ना। सो अज के शो के आप सब का पॉजिटिविटी का स्वागत हैगा। कुछ खबर जिन्होंने मैं थोड़ा साझा करूँगा, पर उस तो पहला तुसी सानू स्टूडियो कॉल कर रहे हो, तुसी मैं कहना चढ़दी कला अज संतोष कहाल बी सारे तो मैं बहुत जरूरी है जाना, है ना, बहुत जरूरी है जाना, मैं भी ऐदा नहीं चलना है, जाना तो पैना ही है मेनू। करोना दे विच ना जो करोना शुरू नहीं होया सी संतोष, उदो ना करोना वायरस ने चपेट लिया। मेरी आदत होंदी सी मैं दवाई नहीं खांदा हुंदा सीगा, जिवें कई जणे आदत नहीं हुंदी, बाद चो बेअकले जिहे नूं अकल आई भी आ 50 चीज़ां बाहर खांदे आ, बर्गर शर्गर लटरम फटर में सारे च कैमिकल तां इन्ने क पाए हुए ने भी दवाइयां नाल तां कट्ट नहीं होणगे वधे होणगे, है ना। साडा फूड इदां दा बन चुक्या अज कि असीं विच बड़ा कुछ उहदे विच प्रिजर्वेटिव्स पाए हुए ने, उह अंदर जाई जांदे ने। मैं ना दवाई नहीं लई ते मेरे ना साह रुकी जाया करी, मैं करिया करना बुखार चढ़िया होया पूरा जोरां ते, मैं करया करना लै और सौ जो पता नहीं की प्रॉब्लम है, क्योंकि लंग्स ही नहीं पता होंगे सी कितने होंगे, बॉडी च इन्नी अवेयरनैस नहीं सी। ते मैं ना जदों मतलब सह लेना जोर ना करना जोर ना जोर मारना पूरा, ते जोर मारन ते ना संतोष ਵੀ ਮੈਨੂੰ ਮਹਿਸੂਸ ਹੋਣਾ ਕਿ ਹੁਣ ਥੋੜਾ ਜਿਹਾ ਸਾਹ ਠੀਕ ਹੋ ਗਿਆ। ਹੁਣ ਅਵੇਅਰਨੈਸ ਨਾ ਹੋਣਾ ਕਿੱਡੀ ਵੱਡੀ ਗੱਲ ਹੈ ਜ਼ਿੰਦਗੀ ਦੇ ਵਿੱਚ, ਭਾਵੇਂ ਫਾਈਨੈਂਸ ਹੈ, ਭਾਵੇਂ ਤੁਹਾਡੀ ਸਿਹਤ ਹੈ, ਭਾਵੇਂ ਤੁਹਾਡਾ ਪਰਿਵਾਰ ਹੈ, ਤੁਸੀਂ ਅਗਰ ਜਾਗਰੂਕ ਨਹੀਂ ਨਾ ਹੈਗੇ, ਤੁਸੀਂ ਬਿਨਾਂ ਵਜ੍ਹਾ ਤੋਂ ਮੁਸੀਬਤਾਂ ਆਪਣੀਆਂ ਕਰੀ ਜਾਂਦੇ। ਜ਼ਿੰਦਗੀ ਸਟ੍ਰੇਟ ਫਾਰਵਰਡ ਨਹੀਂ ਹੈ, ਸਿੱਧੀ ਪੁੱਧਰੀ ਨਹੀਂ ਹੈਗੀ। ਮੈਨੂੰ ਯਾਦ ਆ ਮੈਂ ਹੋਸਪਿਟਲ ਗਿਆ, ਚਲੋ ਉੱਥੋਂ ਮੈਂ ਨਿਕਲਿਆ, ਹਜੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਰੋਨਾ ਆਉਣਾ ਹੈਗਾ। ਮੇਰਾ ਰੌਲਾ ਚੱਲਦਾ ਸੀ ਵੀ ਚਾਈਨਾ 'ਚ ਕੋਈ ਬਿਮਾਰੀ ਫੈਲੀ ਹੈ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਮੈਂ ਨਾ ਜਦੋਂ ਨਿਕਲਣ ਲੱਗਿਆ, ਮੈਨੂੰ ਏਅਰ ਇੰਡੀਆ ਦਾ ਨਵਾਂ ਜਹਾਜ਼ ਹੈਗਾ ਵੀ ਕੋਮਲ ਨੂੰ ਕਾਲ ਕਰ ਲਿਓ ਜਿਹਨਾਂ ਨੂੰ ਟਿਕਟ ਚਾਹੀਦੇ ਨੇ, ਸਿੱਧੀ ਉਡਾਨ ਚੱਲੀ ਹੈ, ਏਅਰੋ ਇੰਡੀਆ ਨੇ ਨਵੇਂ ਜਹਾਜ਼ ਪਾਤੇ ਹੁਣ, ਆਪਾਂ ਬਥੇਰਾ ਮਜ਼ਾਕ ਉਡਾ ਲਿਆ ਪੁਰਾਣਿਆਂ ਦਾ। ਅਤੇ ਕੋਮਲ ਦਾ ਨੰਬਰ ਆ ਆਲ ਲਿੰਕ ਟਰੈਵਲ ਤੋਂ ਇੰਡੀਆ, ਜਿਹਨਾਂ ਨੇ ਜਾਣਾ ਉਹਨਾਂ ਲਈ ਟਿਕਟਸ ਇਸ ਸਮੇਂ ਬੜੀ ਵਧੀਆ ਰੇਟ ਦੇ ਉੱਤੇ ਅਵੇਲੇਬਲ ਨੇ। ਨਵੰਬਰ ਦਸੰਬਰ 'ਚ 2700-2250 ਦੀ ਟਿਕਟ ਹੋ ਜਾਣੀ ਆ, ਇਹ ਪ੍ਰੋਡਿਕਸ਼ਨਸ ਨੇ। ਤੁਸੀਂ ਹੁਣੇ ਟਿਕਟ ਬੁੱਕ ਕਰਾਓ, 17, 18, 1900, 2000 ਜਾਂ ਉਹ ਤੋਂ ਥੱਲੇ 1,000-1,200 ਦੀ ਮਿਲ ਰਹੀ ਹੈ। ਕੋਮਲ ਦਾ ਨੰਬਰ ਹੈ ਆਲ ਲਿੰਕ ਟਰੈਵਲ 'ਤੇ 905-239-7711 9052397711। ਅਤੇ ਮੈਂ ਨਾ ਡਾਕਟਰ ਨੇ ਮੈਨੂੰ ਕਿਹਾ ਕਿ ਸੰਤੋਸ਼ ਵੀ ਤੇਰਾ ਇਮਿਊਨ ਸਿਸਟਮ ਜ਼ੀਰੋ 'ਤੇ ਲਿਆਉਂਦਾ ਸੀ, ਬਈ ਤੇਰੇ ਗੁੱਡ ਐਂਡ ਬੈਡ ਬੈਕਟੀਰੀਆ ਸਾਰੇ ਮਾਰੇ ਗਏ ਅੰਦਰ ਬੋਡੀ ਦੇ। ਹੁਣ ਜੇ ਤੂੰ ਕਿਸੇ ਬੰਦੇ ਦੇ ਕੋਲੋਂ ਵੀ ਲੰਘਦਾ, ਉਹਨੂੰ ਕੋਈ ਇਨਫਲੂਐਂਜ਼ਾ ਫੈਮਿਲੀ 'ਚੋਂ, ਜਿਹਨੂੰ ਆਪਾਂ ਪੰਜਾਬੀ 'ਚ ਇਨਫਲੂਐਂਜ਼ਾ ਨੂੰ ਕਹਿ ਦਿੰਦੇ ਨੇ, ਸਾਹ ਨਾਲ ਰਿਲੇਟਡ ਬਿਮਾਰੀਆਂ ਹੁੰਦੀਆਂ ਨੇ ਸਾਰੀਆਂ, ਵੀ ਤੈਨੂੰ ਜੇ ਉਹ ਹੋ ਗਿਆ, ਤੇਰੀ ਬੋਡੀ 'ਚ ਜਾਨ ਨਹੀਂ ਹੈਗੀ ਚੱਲਣ ਦੀ ਅੰਦਰਲੇ ਪਾਸੇ, ਹੈ ਨਾ। ਮੈਂ ਨਾ 2 ਦਿਨ ਸੰਤੋਸ਼ ਆਉਂਦਾ ਰਿਹਾ, ਮੈਂ ਹੋਸਪਿਟਲ ਤੋਂ ਘਰ ਆ ਗਿਆ, ਇੱਕ ਦਿਨ ਹਾਰਡਲੀ ਮੈਂ ਕੱਢਿਆ, ਦੂਜੇ ਦਿਨ ਨਾ ਮੈਂ ਆਪਣੇ ਇੱਥੇ ਡਰਾਈਵੇ 'ਚ ਆ ਕੇ ਕਾਰ ਲਾ ਲਈ। ਉਹਨਾਂ ਦਿਨਾਂ 'ਚ ਪਰਮ ਸ਼ੋਅ ਕਰ ਦਿੰਦੀ ਸੀ। ਮੈਂ ਉਹਨੂੰ ਕਿਹਾ ਵੀ ਮੇਰੇ ਹਾਲਾਤ ਇਹ ਦੱਸੇ ਨੇ ਵੀ ਮੈਂ ਕਿਤੇ ਨੇੜੇ ਵੀ ਨਹੀਂ ਜਾ ਸਕਦਾ, ਮਨਾ ਕੀਤਾ ਗਿਆ ਸਪੈਸ਼ਲੀ, ਮੈਨੂੰ ਕਿਹਾ ਗਿਆ ਹਰ ਵੇਲੇ ਮਾਸਕ ਲਾ ਕੇ ਰੱਖਣਾ, ਕਿਸੇ ਦੇ ਨੇੜੇ ਵੀ ਨਹੀਂ ਜਾਣਾ ਹੈਗਾ, ਦੂਰੇ ਰਹਿਣਾ, ਤੈਨੂੰ ਕਦੋਂ ਵੀ ਇਨਫੈਕਸ਼ਨ ਕਿਸੇ ਤੋਂ ਹੋ ਸਕਦੀ ਹੈ ਮਿੰਟਾਂ ਦੇ ਵਿੱਚ, ਸਮਝ ਲੈ ਕਿ ਤੂੰ ਨਵਾਂ ਜਮਿਆ ਬੱਚਾ ਇਸ ਵੇਲੇ। ਅਤੇ ਨਾ ਮੈਂ ਦੂਜਾ ਦਿਨ ਜਦੋਂ ਲੰਘਿਆ ਬਾਹਰ ਬੈਠੀ, ਮੈਂ ਆਉਣਾ ਥੱਲੇ ਡਰਾਈਵ 'ਚ ਬੈਠੇ ਰਹਿਣਾ। ਹੁਣ ਹੁੰਦੀ ਹੈ ਇਹ ਤੁਹਾਡੀ ਕਸ਼ਿਸ਼, ਤੁਹਾਡੀ ਲਗਨ, ਇਸ ਵੇਲੇ ਵੀ ਤੁਸੀਂ ਮੇਰੀ ਗੱਲ ਨੂੰ ਦੁਨੀਆਂ ਦੀਆਂ ਸਾਰੀਆਂ ਗੱਲਾਂ ਛੱਡ ਕੇ ਸੁਣ ਰਹੇ ਹੋ, ਦੁਨੀਆਂ ਦੀਆਂ ਸਾਰੀਆਂ ਗੱਲਾਂ ਛੱਡ ਕੇ ਤੁਸੀਂ ਮੇਰੀ ਗੱਲ ਸੁਣਦੇ ਪਏ, ਮੈਨੂੰ ਪੱਕਾ ਯਕੀਨ ਹੈ ਮੈਂ ਸੀਜ਼ ਹੋਏ ਹੋਊਂਗੇ। ਮੈਂ ਨਾ ਦੂਜੇ ਦਿਨ ਮੈਂ ਕਿਹਾ ਵੀ ਇੱਦਾਂ ਨਹੀਂ ਯਾਰ ਚੱਲਣਾ ਹੈਗਾ, ਮੈਂ ਨਾ ਦਰਵਾਜ਼ਾ ਖੋਲ੍ਹਿਆ, ਮੈਂ ਉੱਪਰ ਆ ਗਿਆ ਅਤੇ ਪਰਮ ਮੈਨੂੰ ਇਹ ਹੱਥ ਮਾਰੇ ਵੀ ਤੁਸੀਂ ਐਂ ਕਿਵੇਂ ਅੰਦਰ ਆ ਗਏ, ਹੈ ਨਾ। ਤੁਹਾਨੂੰ ਮੈਂ ਕਿਹਾ ਮੈਨੂੰ ਇੱਕ ਮਾਈਕ ਦੇ ਦੇ, ਪਰ ਇਹਨੂੰ ਖੜਾ ਹੋ ਜਾਂਦਾ ਮੈਂ ਖਿੱਚ ਕੇ। ਮੈਂ ਇੱਕ ਹਫ਼ਤਾ ਖੜ ਕੇ ਸ਼ੋਅ ਕੀਤਾ, ਪਰਮ ਨੂੰ ਖੜ ਜਾਣਾ, ਮਾਸਕ ਲਾਇਆ ਹੋਣਾ ਅਤੇ ਮਾਈਕ ਲੈ ਕੇ ਮੈਂ ਸ਼ੋਅ ਕਰਨਾ, ਬੋਡੀ 'ਚ ਜਾਨ ਨਾ ਹੋਣੀ ਜਮਾਈ, ਬੋਲਣ ਦੀ ਜਮਾਈ ਜਮਾਈ ਜਾਨ ਨਾ ਹੋਣੀ, ਹੈ ਨਾ, ਪਰ ਫਿਰ ਵੀ ਕਰਨਾ। ਆਪਣੀ ਇੱਛਾਵਾਂ ਤੋਂ ਵਿਪਰੀਤ ਜਦੋਂ ਜ਼ਿੰਦਗੀ 'ਚ ਜਾਓਗੇ ਨਾ, ਕਾਮਯਾਬੀਆਂ ਤੁਹਾਡੇ ਪੈਰ ਚੁੰਮਣਗੀਆਂ। ਜਦੋਂ ਤੁਸੀਂ ਇੱਛਾਵਾਂ ਦੇ ਘੇਰੇ 'ਚ ਪਏ ਰਹਿੰਦੇ ਹੋ ਕਿ ਮੇਰੇ ਮੁਤਾਬਕ ਕੁਛ ਨਹੀਂ ਹੋਇਆ, ਤੁਹਾਨੂੰ ਡਿਪਰੈਸ਼ਨ ਹੋ ਗਿਆ, ਮੇਰੇ ਮੁਤਾਬਕ ਕੁਛ ਨਹੀਂ ਹੋਇਆ, ਤੁਸੀਂ ਉਹ ਕੰਮੇ ਛੱਡ ਦਿੱਤਾ, ਮੇਰੇ ਮੁਤਾਬਕ ਕੁਛ ਨਹੀਂ ਹੋਇਆ, ਤੁਸੀਂ ਲਗਨ ਹੀ ਛੱਡ ਦਿੱਤੀ, ਮੇਰੇ ਮੁਤਾਬਕ ਇਹ ਨਹੀਂ ਹੋਇਆ, ਤੁਸੀਂ ਇਹ ਮੁਲਕ ਨੂੰ ਹੀ ਮਾੜਾ ਚੰਗਾ ਕਹਿਣਾ ਸ਼ੁਰੂ ਕਰਤਾ, ਇੱਦਾਂ ਨਹੀਂ ਯਾਰ ਜ਼ਿੰਦਗੀ ਹੁੰਦੀ। ਜ਼ਿੰਦਗੀ ਆ ਚੜ੍ਹਦੀ ਕਲਾ ਦਾ ਨਾਂ, ਚੜ੍ਹਦੀ ਕਲਾ ਦਾ। ਇੰਨੀ ਪੇਨ ਅੱਜ ਵੀ ਇੰਨੀ ਕੁ ਬਈ ਐਂ ਲੱਗੇ ਵੀ ਬਸ, ਹੈ ਨਾ। ਫਿਰ ਵੀ ਮੈਂ ਇਹ ਨਹੀਂ, ਮੈਂ ਤੁਹਾਡਾ ਆਪਣੀ ਪਰਸਨਲ ਚੀਜ਼ਾਂ ਨਹੀਂ ਸ਼ੇਅਰ ਕਰ ਰਿਹਾ, ਇਹਨਾਂ ਦੇ ਵਿੱਚ ਵੀ ਸੱਚਾਈ ਹੁੰਦੀ ਹੈ ਜਿਹੜੀ ਗੱਲ ਮੈਂ ਬੋਲਦਾ ਪਿਆ। ਪਤਾ ਨਹੀਂ ਕਿਹੜੇ ਜੀ ਨੇ ਸੁਣ ਕੇ ਚੜ੍ਹਦੀ ਕਲਾ 'ਚ ਹੋ ਜਾਣਾ ਮੇਰੀ ਗੱਲ ਨੂੰ, ਕਿਹਨੇ ਕਹਿਣਾ ਕਿ ਨਹੀਂ ਯਾਰ ਮੈਂ ਤਾਂ ਕਰੂੰਗਾ ਜਿਹੜੀ ਚੀਜ਼ ਮੈਂ ਛੱਡਣ ਨੂੰ ਫਿਰਦਾ ਸੀ। ਪਰ ਲੌਜੀਕਲ ਹੋਵੇ ਜ਼ਿੰਦਗੀ 'ਚ, ਇਹ ਨਹੀਂ ਹੁੰਦਾ ਕਿ ਉਹੀਓ ਜਿੱਦ ਕਰਕੇ ਬਹਿ ਜਾਣਾ ਮੈਂ ਆਹ ਕਰੂੰਗਾ, ਲੌਜੀਕਲ ਹੋਵੇ, ਲੌਜਿਕ ਵੀ ਲੈ ਕੇ ਚੱਲਣਾ। ਆ ਜਾਓ ਬਈ, ਜੇ ਕਿਸੇ ਨੇ ਕੋਈ ਚੜ੍ਹਦੀ ਕਲਾ ਮੈਨੂੰ ਕਹਿਣੀ ਆ, ਗੋਲੀ ਦੇਣੀ ਆ, ਆ ਜਾਓ, ਨਹੀਂ ਤਾਂ ਫਿਰ ਤੁਹਾਡੀ ਤਾਂ ਬੱਲੇ ਬੱਲੇ ਹੀ ਆ ਸਾਰਿਆਂ ਦੀ, ਕੋਈ ਚੱਕਰ ਨਹੀਂ ਗਾ ਮੈਨੂੰ। ਸਟੂਡੀਓ ਦੇ ਨੰਬਰ ਪਰਮ ਸੋਰੀ ਬੋਲਿਓ ਸੰਤੋਸ਼, ਇਹ ਆਪਣਾ
1: ਬਿਲਕੁਲ ਸਟੂਡੀਓ ਦੇ ਨੰਬਰ ਹੈਗੇ 905-673-3337 9056733337 ਤੇ ਸਾਰੀ ਕਾਲ ਕਰਕੇ ਅੱਜ ਅਮਨ ਜੀ ਨੂੰ
0: ਚੜ੍ਹ। ਚਲ ਮੈਂ ਅੱਜ ਕਿਉਂ ਰੋਜ਼ ਖਾਇਆ ਕਰਾਂਗੇ ਇਹਨਾਂ ਇਹਨਾਂ ਦੀ ਕੀਮਤ ਨਾ ਕਹਿ। ਅੱਜ
1: ਤੁਹਾਡੇ ਨਾਲ ਵਧੀਆ ਚੜ੍ਹਦੀ ਕਲਾ ਸਾਰਿਆਂ ਨੇ
0: ਕਿਹਾ 905-673-3337। ਆ ਜਾਓ ਵੀ ਫਟਾਫਟ ਸਾਰੇ, ਆ ਜਾਓ ਆ ਜਾਓ, ਗੋਲੀ ਸਿੱਟ ਕੇ ਅੰਦਰ ਆਇਆ, ਇੱਕ ਹੋਰ ਖਾਣੀ ਹੈ ਤੋਂ ਬਾਅਦ ਫਿਰ ਮੈਂ 905-673-3337 ਚੜ੍ਹਦੀ ਕਲਾ ਕਹਿਣਾ। ਅਤੇ ਦੂਰ ਦੂਰ ਆਪਣੇ ਸ਼ਹਿਰ ਦਾ ਨਾਂ ਦੱਸ ਦਿਓ ਸਾਨੂੰ, ਕਿਹੜੇ 'ਚ ਬੋਲਦੇ ਹੋ। ਮੈਂ ਇੱਕ ਗੱਲ ਹੈ, ਇੱਕ ਰੂਹ ਹੈ ਵਿਚਾਰੀ, ਹੈ ਸੰਤੋਸ਼, ਮਾੜੀ ਜੀ ਆਵਾਜ਼ ਮਾਰੋ, ਆ ਬੰਦਾ ਜਰੇ ਆ ਜਾਂਦਾ ਹੁੰਦਾ, ਮਾੜੀ ਜੀ ਆਵਾਜ਼ ਮਾਰੀ ਤੇ ਊਂ ਭਾਵੇਂ ਆਵੇ ਨਾ ਆਵੇ ਕਿਤੇ, ਪਰ ਫੋਨ 'ਤੇ ਜ਼ਰੂਰ ਆ ਜਾਂਦਾ। ਹਾਂਜੀ ਟੇਕ ਬਹਾਦਰ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਅਮਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਚੜ੍ਹਦੀ ਕਲਾ ਜੀ ਤੁਹਾਡੇ ਲਈ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਕਹੋ ਵੀ ਸਾਰੇ, ਚੜ੍ਹਦੀ ਕਲਾ ਚੜ੍ਹਦੀ ਕਲਾ ਹੈ ਜੀ।
2: ਗੋਲਫੰਟਾਰੀਓ
0: ਗੋਲਫੰਟਾਰੀਓ ਗੋਲਫੰਟਾਰੀਓ ਤੋਂ ਬਾਕੀਆਂ ਨੂੰ ਦੇਖ ਲਈਏ, ਜੇ ਕੋਈ ਹੋਰ ਆਉਣਾ ਚਾਹੁੰਦਾ ਇੱਥੇ ਸਾਨੂੰ ਕਹਿਣਾ ਚਾਹੁੰਦਾ।
2: ਦੇਖੋ ਜੀ ਦੇਖੋ
0: ਹਾਂ 905-673-3337 ਬਈ ਮੈਂ ਤੇ ਤੁਹਾਡੇ ਇੰਤਜ਼ਾਰ ਕਰ ਰਿਹਾ ਮੇਰੇ ਕੋਲ ਤਿੰਨ ਲਾਈਨ ਖਾਲੀ ਨੇ 905-673-3337 ਚੜ੍ਹਦੀ ਕਲਾ ਆਪ ਸਭ ਨੂੰ ਜੀ ਚੜ੍ਹਦੀ ਕਲਾ ਮਹਾਰਾਜ ਦੀ ਬਖਸ਼ਿਸ਼ ਅਤੇ ਮਹਾਰਾਜ ਦੇ ਇਹ ਸ਼ਬਦ ਨੇ ਜਿਹੜੇ ਸ਼ਬਦ ਗੁਰੂ ਦੇ ਆਸਰੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸਰੇ ਨਾਲ ਤੁਹਾਡਾ ਜੀਵਨ ਅਤੇ ਤੁਹਾਡਾ ਅੱਜ ਦਾ ਦਿਨ ਬਹੁਤ ਬਿਹਤਰੀਨ ਬਿਹਤਰੀਨ ਔਰ ਬਿਹਤਰੀਨ ਹੋਵੇ ਅਤੇ ਸਟੂਡੀਓ ਦੀ ਲਾਈਨ ਸਾਡੇ ਤਿੰਨੋਂ ਖਾਲੀ ਨੇ ਅਤੇ ਨੰਬਰ ਸੰਤੋਸ਼ ਨੇ ਵੀ ਦੱਸਤਾ ਮੈਂ ਵੀ ਦੱਸਦਾ ਬਾਕੀ 905-673-3337 ਪਹੁੰਚ ਜਾਣਗੇ ਮੇਰੇ ਕੋਲ ਲੱਗਦਾ ਕੁਛ ਸੈਕਿੰਡ ਦੇ ਵਿੱਚ ਹੈ ਨਾ ਚੜ੍ਹਦੀ ਕਲਾ ਕਹਿਣਾ ਤੁਸੀਂ ਮੈਨੂੰ ਅਤੇ ਕਿਹੜੇ ਸ਼ਹਿਰ 'ਚ ਹੈਗੇ ਹੋ ਬਸ ਉਹ ਵੀ ਥੋੜ੍ਹਾ ਜਿਹਾ ਦੱਸ ਦਿਓ ਅਸੀਂ ਆ ਫਲਾਣੇ ਸ਼ਹਿਰ 'ਚ ਹਾਂ ਅਤੇ ਚੜ੍ਹਦੀ ਕਲਾ 905-673-3337 ਲਾਈਨ ਤੁਹਾਡੇ ਲਈ ਖਾਲੀ ਪਈਆਂ ਨੇ 905-673-3337

0: ਹਾਂ ਜੀ 7321 ਸਤਿ ਸ਼੍ਰੀ ਅਕਾਲ ਜੀ ਹੈਲੋ
1: ਜੀ ਚੜ੍ਹਦੀ ਕਲਾ ਭਾਜੀ
0: ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਕੀ ਨਾਮ ਤੁਹਾਡਾ
2: ਤੈਨੂੰ
0: ਨਾ ਮੈਂ ਇੱਕ ਰਸਤੇ ਪਾਉਣਾ ਮੈਂ ਇੱਕ ਦਿਨ ਤੈਨੂੰ ਕਾਲ ਬੈਕ ਵੀ ਕੀਤੀ ਸੀ ਤੇਰੀ ਮੈਨੂੰ ਕਾਲ ਆਈ ਸੀ ਐਡ ਵਾਸਤੇ
2: ਹਾਂ
0: ਮੈਂ ਤੈਨੂੰ ਰਸਤੇ ਵੀ ਤੈਨੂੰ ਰਸਤੇ ਪਾਉਣਾ ਜੋ ਸੱਚ ਹੋਊਗਾ ਤੈਨੂੰ ਬੋਲੂਗਾ ਸੁਣ ਲਈ ਠੀਕ ਹੈ ਸ਼ੁਕਰ ਹੈ ਕਾਲ ਕੀਤੀ ਤੁਸੀਂ 905-673-3337 ਮੈਂ ਜੋ ਦੱਸੂਗਾ ਮੈਂ ਇਮਾਨਦਾਰੀ ਨਾਲ ਦੱਸੂਗਾ ਠੀਕ ਹੈ ਉਹਦੇ ਬੇਸ ਤੇ ਡਿਸੀਜ਼ਨ ਨਹੀਂ ਐਵੇਂ ਨਾ ਆਪਣੇ ਇਹ ਇਮੋਸ਼ਨਲ ਅਤੇ ਫਾਈਨੈਂਸ਼ੀਅਲ ਡਿਸੀਜ਼ਨ ਹੁੰਦੇ ਨੇ ਠੀਕ ਹੈ ਆਪਾਂ ਉਹ ਫਿਰ ਹੀ ਗੱਲ ਕਰਾਂਗੇ ਉਹਦੇ ਬਾਰੇ ਠੀਕ ਹੈ ਕਰ ਲਿਓ ਆਪ ਮੈਂ ਨਾ ਲੇਟਰ ਔਨ ਯਾਦ ਆਇਆ ਮੈਨੂੰ ਕਿ ਉਹ ਮੁੰਡੇ ਦਾ ਫੋਨ ਆਇਆ ਸੀਗਾ ਉਹਨੇ ਕਿਹਾ ਸੀ ਮੈਂ ਐਡ ਪਾਉਣੀ ਆ ਅਤੇ ਮੈਂ ਕਾਲ ਨਹੀਂ ਕਰ ਸਕਿਆ ਇਹਨਾਂ ਨੂੰ ਬਈ ਕਾਲ ਕਰਨੀ ਐ ਨਹੀਂ ਵੀ ਆ ਲਿਖਣਾ ਹੈਗਾ ਤੁਸੀਂ ਆ ਤਾਂ ਟੈਕਸ ਮੈਸੇਜ 905-673-3337 ਅੱਜ ਬੜੇ ਢਿੱਲੇ ਜੇ ਹੋ ਹੋਣਾ ਤਾਂ ਸਾਨੂੰ ਚਾਹੀਦਾ ਤੁਸੀਂ ਕਿਵੇਂ ਹੋ ਗਏ 905-673-3337 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ 905-673-3337

0: ਮੈਨੂੰ ਇੱਕ ਸੱਜਣ ਕੱਲ੍ਹ ਮਿਲੇ, ਇੰਗਲੈਂਡ ਤੋਂ ਆਏ ਸੀ, ਸ਼ਾਇਦ ਸ਼ੋ ਸੁਣ ਰਹੇ ਹੋਣ ਮੇਰਾ। ਉਹ ਮੈਨੂੰ ਮਿਲੇ ਮੀਟਿੰਗ ਵਾਸਤੇ, ਸਪੈਸ਼ਲੀ ਬਿਜ਼ਨਸ ਡਿਵੈਲਪਮੈਂਟ ਦੇ ਉੱਪਰ ਇੱਕ ਮੀਟਿੰਗ ਸੀਗੀ। ਉਹ ਆਈ ਟੀ ਕੰਪਨੀ ਨੇ ਬੜੀ ਵੱਡੀ ਇੰਡੀਆ ਦੀ, ਯੂਪੀ ਤੋਂ ਨੇ, ਉੱਤਰ ਪ੍ਰਦੇਸ਼ ਤੋਂ, ਇੰਗਲੈਂਡ 'ਤੇ ਇੱਥੇ ਹੁਣ ਕੰਮ ਸਟਾਰਟ ਕਰਨਾ, ਕੰਸਲਟਿੰਗ ਲਈ ਮੈਨੂੰ ਮਿਲੇ। ਮੈਂ ਸੰਤੋਸ਼ ਉਹਨਾਂ ਨਾਲ ਜ਼ਿਕਰ ਕੀਤਾ, ਉਹਨਾਂ ਨੇ ਨਾ ਖੜੇ ਖੜੇ ਯੂਪੀ 'ਚ ਡਾਕਟਰ ਨੂੰ ਫੋਨ ਮਿਲਾ ਲਿਆ, ਖੜੇ ਖੜੇ ਉੱਥੇ। ਆਹ ਮੈਨੂੰ ਹੁਣੇ ਟੈਕਸਟ ਮੈਸੇਜ ਆਇਆ, ਹੁਣੇ ਸ਼ੋਅ ਚੱਲਦੇ ਚੱਲਦੇ, ਕਿ ਇੱਕ ਘੰਟੇ ਬਾਅਦ ਵੀਡੀਓ ਕਾਲ ਆ ਤੁਹਾਡੀ, ਤੁਸੀਂ ਪਲੀਜ਼ ਰੈਡੀ ਰਹੋ, ਤੁਹਾਨੂੰ ਟੋਪ ਲਾਂਚ ਡਾਕਟਰ ਆ ਜਿਹੜਾ ਹੋਊਗਾ ਗੱਲ ਕਰੋ। ਹੈ ਕੁਛ ਨਹੀਂ ਹੋਇਆ, ਮੈਂ ਸਾਰਿਆਂ ਦੱਸ ਦਿੰਦਾ, ਆ ਮਾੜੇ ਮੋਟੇ ਸਾਰਿਆਂ ਨੂੰ ਜਿਵੇਂ ਤੁਹਾਨੂੰ ਮੈਨੂੰ ਹੋ ਜਾਂਦਾ ਉੱਦਾਂ, ਉਹ ਪੇਨ ਜ਼ਿਆਦਾ ਬਸ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਚੜ੍ਹਦੀ ਕਲਾ ਜੀ, ਕੀ ਨਾਂ ਤੁਹਾਡਾ ਪਿਆਰੇ? ਹੋ ਅੱਜ ਬੜੇ ਢਿੱਲੇ ਢਿੱਲੇ ਜਿਹੇ ਸਾਰੇ।
1: ਨਹੀਂ ਨਹੀਂ ਭਾਈ, ਚੜ੍ਹਦੀ ਕਲਾ ਜੀ, ਪੂਰੇ ਪ੍ਰੀਤ ਪਨੇਸਰ ਬੋਲਦਾ ਜੀ।
0: ਅੱਛਾ, ਕਿਹੜੇ ਸ਼ਹਿਰ ਚੋਂ?
1: ਬ੍ਰੈਂਪਟਨ ਚੋਂ ਆਈ।
0: ਚੱਲ ਸੁਣਦੇ ਹਾਂ ਪ੍ਰੀਤ, ਬਾਬਾ ਅੱਜ ਮੈਂ ਥੋੜੀ ਜਿਹੀ ਤੁਹਾਨੂੰ ਗੱਲਾਂ ਸੁਣਾਉਣੀਆਂ ਨੇ, ਜਿਹੜੇ ਪਿਛਲੇ ਕੁਝ ਘੰਟਿਆਂ ਦੌਰਾਨ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਹੋਇਆ, ਡਿਪਲੋਮੈਟਿਕ ਲੈਵਲ ਦੇ ਉੱਤੇ ਪਲੱਸ ਗ੍ਰੈਸ ਰੂਟ ਦੇ ਉੱਤੇ ਜ਼ਮੀਨੀ ਪੱਧਰ ਤੇ ਕੀ ਹੋਇਆ। ਤੁਸੀਂ ਅਖਬਾਰਾਂ ਪੜ੍ਹ ਲੈਂਦੇ ਹੋ, ਡਰ ਜਾਂਦੇ ਹੋ, ਖਬਰ ਉਹ ਲਾਈ ਜਾਂਦੀ ਜਿਸ 'ਚ ਤੁਹਾਨੂੰ ਡਰ ਲੱਗੇ, ਡਰਾਉਣੀ ਵਾਲੀ ਖਬਰ ਹੀ ਜ਼ਿਆਦਾ ਚੱਲਦੀ ਹੁੰਦੀ। ਪਰ ਮੈਂ ਤੁਹਾਨੂੰ ਪੋਜ਼ਿਟਿਵ ਕਰਦਾ ਨਾ, ਖਬਰਾਂ ਦੱਸ ਕੇ ਪੰਜਾਬੀ 'ਚ ਦੱਸੂਗਾ ਤੁਹਾਨੂੰ ਭਾਈ। ਕੋਈ ਕੋਈ ਹੋਰ ਫੈਮਲੀ ਮੈਂਬਰ ਸਾਡਾ, ਕੋਈ ਬੀਬੀਆਂ 'ਚੋਂ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਸਾਨੂੰ? ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ, ਕੌਣ ਬੋਲ ਰਹੇ ਹੋ ਬਾਈ ਜੀ?
1: ਮੈਨੂੰ ਪ੍ਰਹਲਾਦ ਸਿੰਘ ਹੈ, ਮਿਸਾਗਤ ਬੋਲਦਾ ਜੀ।
0: ਮਿਸਾਗਾ ਤੋਂ ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਤੋਂ ਬਾਅਦ ਮੈਂ ਤੁਹਾਡੇ ਸ਼ਹਿਰ ਹੀ ਜਾਣਾ, ਮਿਸਾਗਾ 'ਚ ਸ਼ੋਅ ਕਰਦਾ ਵੈਸੇ ਮੈਂ, ਸਾਡਾ ਐਡਰੈਸ ਮਿਸਾਗਾ ਦਾ ਹੈ। ਅਤੇ ਬਹੁਤ ਸ਼ੁਕਰੀਆ ਤੁਹਾਡਾ, 905-600-7373-37 ਨੰਬਰ ਆ ਵੀ, ਬਹੁਤ ਸ਼ੁਕਰੀਆ ਜਿਹੜੇ ਇੱਕ ਦੂਸਰੇ ਦਾ ਖਿਆਲ ਰੱਖਦੇ ਨੇ ਸਾਰੇ। ਭਾਈ ਸਾਹਿਬ ਮੈਨੂੰ ਮਿਲੇ, ਮਿਲਦੀ ਸਰ ਮੈਨੂੰ ਕਹਿੰਦੇ, ਅਰੇ ਭਾਈ ਇਹ ਤਾਂ ਬੜਾ, ਉਹ ਤਾਂ ਸਟੋਨ ਸਟੂਨ ਜਿਹੇ ਨਹੀਂ ਹੁੰਦੇ, ਉਹਦਾ ਮੈਂ ਸਾਰਿਆਂ ਨੂੰ ਦੱਸਣ ਲੱਗਿਆ ਸੀ, ਉਹਦਾ ਪੇਨ ਪੂਨ ਜਿਹਾ ਜਿਹੜਾ ਹੁੰਦਾ ਹੁੰਦਾ ਉਹ ਹੈ। ਮੈਂ ਹੁਣ ਇੱਕ ਦੋ ਜਣਿਆਂ ਦੱਸਿਆ ਵੀ ਜੇ ਪਿੱਠ ਦੁਖਦੀ ਆ ਤਾਂ ਪਿੱਠ ਦੁਖਦੀ ਨਹੀਂ, ਜੇ ਕਿਸੇ ਦੀ ਵੀ ਪਿੱਠ ਦੁਖਦੀ ਹੈ ਨਾ ਤੁਹਾਡੀ ਬੜੇ ਲੰਬੇ ਮਹੀਨਿਆਂ ਤੋਂ, ਤੁਸੀਂ ਨਾ ਆਪਣਾ ਪ੍ਰੋਪਰਲੀ ਸਕੈਨਿੰਗ ਕਰਾਓ, ਹੋ ਸਕਦਾ ਤੁਹਾਡੇ ਕਿਡਨੀ 'ਚ ਕੋਈ ਸਟੋਨ ਹੋਵੇ। ਮੈਨੂੰ ਹੁਣ ਪਤਾ ਲੱਗਿਆ ਕਿਡਨੀ 'ਚ ਜੇ ਕੋਈ ਸਟੋਨ ਆ ਜਾਵੇ ਤਾਂ ਪਿੱਠ ਦੇ ਵਿੱਚ ਦਰਦ ਬੜਾ ਤਕੜਾ ਜਾਂਦਾ, ਔਰ ਆਪਾਂ ਪਿੱਠਾਂ ਮਲਵਾਈ ਜਾਂਦੇ ਹਾਂ ਕਈ ਵਾਰੀ। ਇਹ ਚੀਜ਼ ਦਾ ਮਾੜਾ ਜਿਹਾ ਖਿਆਲ ਰੱਖਿਓ, ਮੇਰਾ ਕੰਮ ਆ ਤੁਹਾਡੇ ਤੱਕ ਜਾਗਰੂਕਤਾ ਅਵੇਅਰਨੈਸ ਲੈ ਕੇ ਆਉਣੀ, ਤਾਂ ਜੋ ਤੁਸੀਂ ਜਿਹੜੀ ਕੋਈ ਪ੍ਰੋਬਲਮ ਮੈਨੂੰ ਜਾਂ ਸੰਤੋਸ਼ ਨੂੰ ਆਈ ਹੋਵੇ ਤੁਹਾਨੂੰ ਨਾ ਆਵੇ। ਸਾਡੀ ਆਹ ਸੋਚ ਆਈ ਜ਼ਿੰਦਗੀ 'ਚ ਕਿ ਜਿਹੜੀ ਵੀ ਕੋਈ ਪ੍ਰੋਬਲਮ ਮੈਨੂੰ ਜ਼ਿੰਦਗੀ 'ਚ ਆਈ ਹੈ ਨਾ, ਮੈਂ ਕੋਸ਼ਿਸ਼ ਕੀਤੀ ਹੈ ਦੂਜੇ ਨੂੰ ਨਾ ਕਿਸੇ ਨੂੰ ਆਵੇ, ਉਹਨੂੰ ਸਮਝਾ ਦਈਦਾ। ਬਾਕੀ ਤੁਹਾਡੇ ਸਾਰਿਆਂ 'ਚੋਂ ਜੇ ਕੋਈ ਘਟੀਆ ਇਨਸਾਨ ਹੈ ਤਾਂ ਮੈਂ ਹਾਂ ਇਸ ਵੇਲੇ। ਹੈਲੋ ਜੀ,
1: ਗੁੱਡ ਮਾਰਨਿੰਗ ਅਮਨ ਜੀ, ਚੜ੍ਹਦੀ ਕਲਾ।
0: ਓ ਬੱਲੇ ਬੱਲੇ, ਤਾਂ ਇੰਜੈਕਸ਼ਨ ਆ ਗਿਆ ਵੱਡਾ ਸੰਤੋਸ਼, ਚੜ੍ਹਦੀ ਕਲਾ ਵਾਲਾ। ਕੀ ਹਾਲ ਚਾਲ ਤੁਹਾਡੇ? ਗੈਰੀ ਗਰੇਵਾਲ ਬੋਲਦੇ ਨਾ?
1: ਵਧੀਆ ਜੀ ਵਧੀਆ, ਚੜ੍ਹਦੀ ਕਲਾ ਜੀ।
0: ਹਾਂਜੀ ਚੜ੍ਹਦੀ ਕਲਾ। ਅੱਛਾ ਗੈਰੀ ਗਰੇਵਾਲ ਉਹਨਾਂ ਦੀ ਗੱਲ ਦੱਸ ਦਿੰਦਾ, ਤੁਹਾਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲੂ। ਇਹ ਇੱਕ ਐਸਾ ਜ਼ਿੰਦਾ ਦਿਲ ਇਨਸਾਨ ਆ ਜੋ ਰੋਜ਼ ਨੂੰ ਜਿਉਂਦਾ ਹੈਗਾ, ਹਰ ਰੋਜ਼ ਕੁਛ ਨਵਾਂ ਹੁੰਦਾ ਹੈ ਇਹਨਾਂ ਦੀ ਜ਼ਿੰਦਗੀ 'ਚ। ਔਰ ਪਰਸੋਂ ਚੌਥੇ ਇਹਨਾਂ ਦੇ ਦੋਸਤ ਆਏ ਹੈ ਨਾ, ਇਹਨਾਂ ਨੇ ਮੇਰੇ ਬੜਾ ਸੋਹਣਾ ਜੀ ਜਦੋਂ ਬੋਲ ਰਹੇ ਸੀ ਨਾ ਕਿ ਅਸੀਂ ਐਂ ਕੀਤਾ ਅਸੀਂ ਐਂ ਕੀਤਾ, ਬਲੀਵ ਮੀ ਗੈਰੀ ਗਰੇਵਾਲ ਭਾਅ ਜੀ, ਮੈਂ ਤੁਹਾਡੇ ਟੇਬਲ ਤੇ ਪਹੁੰਚ ਗਿਆ ਸੀ ਵੀ ਲੈ ਯਾਰ, ਮੈਂ ਵੀ ਬੈਠਾ ਹੁੰਦਾ ਤਾਂ ਕਿੰਨਾ ਵਧੀਆ ਲੱਗਣਾ ਸੀਗਾ।
1: ਠੀਕ ਆ ਜੀ ਸਾਹਿਬ ਜੀ,
0: ਬੜੇ ਨਿੱਘੇ ਤੇ ਉੱਗੇ ਸ਼ਖਸੀਅਤ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ ਇਹਨਾਂ ਦਾ, ਤੁਸੀਂ ਕਿਸੇ ਨੇ ਵੀ ਰਿਪੇਅਰ ਕਰਾਉਣੀ ਹੈ। ਮੈਂ ਕਹਿੰਦਾ ਉਹਨਾਂ ਕਿ ਯਾਰਾਂ ਦੇ ਯਾਰ, ਇਹਨਾਂ ਦੇ ਇੱਕ ਸਲੋਗਨ ਰੱਖਿਆ ਹੋਇਆ ਕਿ ਦੋਸਤਾਂ ਦੇ ਦੋਸਤ ਨੇ ਇਹ, ਅਤੇ ਗੈਰੀ ਗਰੇਵਾਲ ਕਿਸੇ ਨੂੰ ਮਦਦ ਦੀ ਵੀ ਲੋੜ ਆ ਤਾਂ ਵੀ ਇਹਨਾਂ ਕੋਲ ਜਾ ਸਕਦਾ ਹੁੰਦਾ। 905-400-6363 ਹਾਈਲੈਂਡ ਆਟੋ ਰਿਪੇਅਰ ਸੈਂਟਰ, ਅਸੀਂ ਇਹਨਾਂ ਨਾਲ ਐਡ ਲਈ ਨਹੀਂ ਮਿਲੇ ਸੀ, ਅੱਜ ਤਾਂ ਉਹੀ ਮਿਲ ਗਏ, ਕਹਿੰਦੇ ਯਾਰ ਐਡ ਵੀ ਕਰ ਦਿਆ ਕਰੋ। ਮੈਂ ਕਿਹਾ ਕੋਈ ਨਹੀਂ ਕਰ ਲਿਆ ਕਰਾਂਗੇ, ਅਸੀਂ ਵੀ ਉਵੇਂ ਹੀ ਕਰੀਏ, ਇਹ ਵੀ ਉਵੇਂ ਹੀ ਕਰੀਏ। ਬਟ ਵਾਕਈ ਦੇ ਵਿੱਚ ਤੁਸੀਂ ਕਿਸੇ ਜ਼ਿੰਦਾ ਦਿਲ ਇਨਸਾਨ ਨੂੰ ਮਿਲਣਾ, ਜ਼ਰੂਰ ਇਹਨਾਂ ਨੂੰ ਮਿਲਿਓ।
1: ਬਾਕੀ ਅਮਨ ਜੀ ਨਜ਼ਾਰਾ ਤੇ ਗਏ ਸੀ, ਬਿਲਕੁਲ ਨਜ਼ਾਰਾ ਜੀ, ਸਰਵਿਸ ਐਕਸੀਲੈਂਟ, ਫੂਡ ਐਕਸੀਲੈਂਟ,
0: ਹਾਂਜੀ
1: ਨਜ਼ਾਰਾ ਆ ਗਿਆ ਜੀ। ਲੰਚ ਕਰਨ ਗਏ ਸੀ ਅਸੀਂ, 2 ਵਜੇ ਪਹੁੰਚ ਗਏ ਸੀ, 5 ਵਜੇ ਤੱਕ ਬੈਠੇ ਲੰਚ ਕਰੀ ਗਏ ਜੀ, ਬੀਰਾਂ ਬੂਰਾ ਪੀ ਗਏ ਤੁਹਾਡੇ ਉੱਤੇ।
0: ਕਿੰਨੇ ਕਿੰਨੇ ਦੋਸਤ ਗਏ ਤੁਸੀਂ ਇਕੱਠੇ ਹੋ ਕੇ?
1: 2 ਵਜੇ ਬੈਠੇ ਸੀ, 5 ਵਜੇ ਲੰਚ ਫਿਨਿਸ਼ ਕੀਤਾ ਸੀ ਵਿਦ ਫੈਮਿਲੀਜ਼। ਹਾਂ
0: ਹਾਂ, ਇਹ ਬਹੁਤ ਮਤਲਬ ਵਧੀਆ, ਇਹਨਾਂ ਦੇ ਫੈਮਿਲੀਜ਼ ਆਏ ਹੋਏ ਸੀ, ਮੈਨੂੰ ਦੱਸ ਰਹੇ ਸੀ ਤੁਸੀਂ ਬੈਠੇ ਸਾਰਾ ਕੁਛ।
1: ਇੱਕ ਆਪਣੇ ਮੇਅਰ ਆਏ ਹੋਏ ਨੇ ਜੀ, ਲੈਚੈਸਟਰ ਦੇ ਸਾਬਕਾ ਮੇਅਰ ਆਏ ਹੋਏ ਨੇ, ਬਾਕੀ ਕੁਛ ਬਿਲਡਰ ਆੜੀ ਨੇ ਮੋਹਾਲੀ ਤੋਂ, ਉਹ ਆਏ ਹੋਏ ਨੇ, 5-6 ਬੰਦੇ ਬਾਹਰੋਂ ਆਏ ਹੋਏ ਨੇ ਜੀ।
0: ਹਾਂ ਬਹੁਤ ਸ਼ੁਕਰੀਆ, ਜਦੋਂ ਇਹਨਾਂ ਨੇ ਗੱਲ ਕਰਾਈ, ਉਹ ਆਪਣੇ ਕਿਹਨਾਂ ਨਾਲ ਗੱਲ ਕਰਾਈ ਤੁਸੀਂ, ਪਰਿਵਾਰ ਕੌਣ ਸੀ?
1: ਤੁਹਾਡੇ ਉਹ ਮੇਅਰ ਸੀ ਜੀ?
0: ਨਹੀਂ ਨਹੀਂ, ਜਿਹਨਾਂ ਤੁਸੀਂ ਇੱਕ ਹੋਰ ਵੀ ਗੱਲ ਕਰਾਈ ਸੀ ਫੋਨ ਤੇ ਮੇਰੀ, ਉਹ ਜਿਹਨਾਂ ਦੇ ਸਬਵੇ ਨੇ ਕੀ ਆ, ਦੇਖੋ ਸਾਰਿਆਂ ਨੇ ਮਿਹਨਤ ਕੀਤੀ,
1: ਥੈਂਕ ਯੂ
0: ਬਹੁਤ ਸ਼ੁਕਰੀਆ। ਦੇਖੋ ਇਹ ਜਿਹੜੇ ਸਾਡੇ ਤੋਂ ਪਹਿਲੇ ਇੱਕ ਗਰੁੱਪ ਆਏ ਸੀ ਉਹ ਲੋਕ ਨੇ ਭਾਜੀ, ਹੁਣੇ ਸਾਡੇ ਤੋਂ ਵੱਡੇ ਨੇ, ਤੇ ਇਹਨਾਂ ਨੇ ਨਾ ਮਾਈਲਸਟੋਨਸ ਕੱਢੇ। ਜੇ ਤੁਸੀਂ ਜਾਓਗੇ ਇੱਕ ਸ਼ਹਿਰ ਦੇ ਅੰਦਰ ਏਕੜਾਂ 'ਚ ਜ਼ਮੀਨ ਪਈ ਆ ਬਰੈਂਪਟਨ 'ਚ, ਇਹਨਾਂ ਦੇ ਗਰੁੱਪ ਦੀ ਆ, ਭਾਜੀ ਹੋਣਾਂ ਦੀ ਆ। ਇੱਥੇ ਜਾਓਗੇ ਮਾਲਟਨ ਗੁਰਦੁਆਰੇ ਦੇ ਸਾਹਮਣੇ ਇਹਨਾਂ ਦਾ ਸਾਈਨ ਲੱਗਿਆ ਹੁੰਦਾ, ਭਾਜੀ ਹੁਣ ਦਾ ਜਿਹੜਾ ਪਲੋਟ ਜਿਹਾ ਖਾਲੀ ਪਿਆ ਇਹ ਗਰੁੱਪ ਦਾ ਇਹਨਾਂ ਦੇ ਦਾ। ਮਤਲਬ ਇਵੇਂ ਗੱਲਾਂ ਇਸ ਲਈ ਨਹੀਂ ਦੱਸ ਰਿਹਾ ਕਿ ਇਹਨਾਂ ਕੋਲ ਪੈਸਾ ਕਿੰਨਾ ਕੁ, ਇਹਨਾਂ ਲੋਕਾਂ ਨੇ ਆਈਡੀਆ ਪਲੈਨ ਟੈਕਨੀਕ ਅਤੇ ਸਟੇਬਿਲਿਟੀ ਨਾਲ ਸਾਰਾ ਕੁਛ ਕੀਤਾ। ਕਾਲੇ ਨਾ ਪਾਓ, ਜਿਹੜੇ ਲੋਕ ਇੱਥੇ ਹੁੰਦੇ ਨੇ ਨਾ, ਇੱਥੇ ਕੁਛ ਨਹੀਂ, ਇੱਥੇ ਕਿਉਂ ਕੁਛ ਨਹੀਂ ਹੈਗਾ, ਇੱਥੇ ਇੱਥੇ ਸਭ ਕੁਛ, ਇਸ ਧਰਤੀ ਨੂੰ ਮਾੜਾ ਨਹੀਂ ਕਹਿਣਾ ਕਦੇ ਵੀ। ਜਤਿੰਦਰ ਜੀ ਸਤਿ ਸ਼੍ਰੀ ਅਕਾਲ।
2: ਭਾਈ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਕੀ ਹਾਲ ਹੈ?
2: ਵਧੀਆ ਜੀ, ਤੁਸੀਂ ਦੱਸੋ
0: ਕਿਹੜੇ ਸ਼ਹਿਰ ਚੋਂ?
2: ਮੈਂ ਇੱਥੇ ਭਾਈ ਮਾਰਥਮ ਨਾਲ ਕੰਮ ਕਰ ਰਿਹਾ ਜੀ।
0: ਚਲੋ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪਿਆਰ ਨਾਲ ਯਾਦ ਕੀਤਾ, ਤੁਹਾਡੇ ਮਨ ਚ ਬਲਬਲੇ ਉੱਠੇ ਹੈ ਨਾ ਵੀ ਕਰ ਲਈ ਅਸੀਂ।
2: ਹਾਂਜੀ, ਤੇ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ ਕਿਡਨੀ ਸਟੋਨ ਵਾਲੀ।
0: ਹਾਂਜੀ,
2: ਮੇਰੇ ਨਾਲ ਭਾਈ ਪਰਸੋਂ ਹੋ ਗਏ ਹਟਿਆ ਇੱਦਾਂ ਹੀ, ਮੇਰੇ ਨਾ ਮੇਰੇ ਕਿਡਨੀ ਸਟੋਨ ਹੀ 3 mm ਦਾ।
0: ਅੱਛਾ, ਫਿਰ ਕੀ ਕੀਤਾ?
2: ਮੇਰੇ ਭਾਈ ਉਹ ਮੇਰੇ ਸਟੱਕ ਹੋ ਗਿਆ ਕੰਮ ਤੇ ਹੀ, ਮੈਂ ਟਰੱਕ ਤੇ।
0: ਅੱਛਾ, ਫਿਰ
2: ਸਮਝ ਨਾ ਲੱਗੇ ਕਿ ਉਹ ਮੈਂ ਜਾਵਾਂ ਕਿੱਧਰ ਨੂੰ। ਮੈਂ ਐਂਬੂਲੈਂਸ ਕਾਲ ਕੀਤੀ ਤੇ ਉਹ ਕਹਿੰਦੇ ਜੀ 45 minutes ਲੱਗਣਗੇ। ਮੈਂ ਉੱਥੇ ਟਰੱਕ ਬਾਹਰ ਕਰਕੇ ਮੈਂ ਉਬਰ ਕਰਾ ਕੇ ਮੈਂ ਅੰਬਰ ਰਿਵਰ ਹੋਸਪਿਟਲ ਗਿਆ। ਉਹਨਾਂ ਨੇ ਫਿਰ ਅੰਕਲ ਇੰਜੈਕਸ਼ਨ ਵਗੈਰਾ ਲਗਾਇਆ, ਪਰ ਉਹ ਬਹੁਤ ਪੇਸ਼ ਲੱਗ ਰਿਹਾ ਕਿ ਬਸ ਖਤਮ ਹੋ ਚੁੱਕਾ
0: ਜਾਨ ਕੱਢ ਦਿੰਦਾ ਯਾਰ ਇਹ
2: ਬਾਈ। ਫਿਰ ਮੈਂ ਘਰੇ, ਮੈਨੂੰ ਭੇਜਦਾ ਉਹਨਾਂ ਨੇ 4 hours ਬਾਅਦ ਨਾ। ਮੈਂ ਫਿਰ ਘਰੇ ਗਿਆ ਤੇ ਉਹ ਜਦੋਂ ਪੇਨ ਕਿਲਰ ਦਿਆ ਖਤਮ ਹੋਇਆ ਸਰ, ਉਹ ਫੇਰ ਸ਼ੁਰੂ ਹੋ ਗਿਆ। ਫਿਰ ਮੈਂ ਬਰੈਂਪਟਨ ਸੀ ਵੀ ਗਿਆ ਰਾਤ ਨੂੰ 1 PM ਤੇ ਭਾਈ ਫੇਰ ਉਹਨਾਂ ਨੇ ਦੁਬਾਰਾ ਗਲੂਕੋਜ਼ ਵਗੈਰਾ ਇਹ ਲਾ ਕੇ ਤੇ ਉਹ ਸਵੇਰੇ ਆਪਣੇ ਆਪ ਫਿਰ ਨਿਕਲਿਆ ਤੇ ਫੇਰ ਕਿਤੇ ਜਾਣ ਪੁੱਛੀ।
0: ਹਾਂ ਵੀ ਗੱਲ ਸੁਣੋ, ਬਰੈਂਪਟਨ ਸਿਵਿਕ ਤਾਂ ਵੈਸੇ ਹੀ ਬੰਦਾ ਬੈਠਾ ਬੈਠਾ ਹੀ ਠੀਕ ਹੋ ਜਾਂਦਾ ਵੀ ਉਹ ਤੇਰੀ ਵੇਟ ਕਰਦਾ ਕਰਦੇ।
2: ਨਹੀਂ ਭਾਈ ਮੇਰਾ ਬਹੁਤ ਬੁਰਾ ਹਾਲ ਹੀ, ਮੇਰਾ ਬੀਪੀ 170 ਚਲੇ ਗਿਆ ਸੀ ਉਹਨਾਂ ਨੇ।
0: ਹੁੰਦਾ ਏਦਾਂ ਹੁੰਦਾ, ਸਾਹ ਲੈਣ ਚ ਪ੍ਰੋਬਲਮ ਆਉਂਦੀ ਹੈ। ਹਾਂਜੀ ਦੇਖੋ ਸਮਝ ਲਓ ਬਈ ਉਹ ਜਿਸ ਹਾਲਾਤ ਚ ਮੈਂ ਲੰਘ ਰਿਹਾ ਹੁਣ ਡਾਈਟ ਨਾਲ, ਪਰ ਮੈਂ ਮਾਈਕ ਤੇ ਬੈਠਾ ਹਨਾ। ਪ੍ਰਾਈਵੇਸੀ ਸ਼ੇਅਰ ਨਹੀਂ ਕਰਦੇ, ਮੈਂ ਆਪਣੇ ਪਰਿਵਾਰ ਬਾਰੇ, ਆਪਣੇ ਬੱਚੇ ਜਾਂ ਕਿਸੇ ਫੈਮਿਲੀ ਬਾਰੇ ਕਦੇ ਗੱਲ ਨਹੀਂ ਕਰਦਾ ਹਨਾ। ਨਾ ਅਸੀਂ ਕਦੇ ਫੋਟੋਆਂ ਪਾਈ ਦੀਆਂ ਅਸੀਂ ਕਿੱਥੇ ਗਏ ਹਾਂ ਕਿੱਥੇ ਨਹੀਂ ਗਏ, ਪੂਰੀ ਦੁਨੀਆ ਘੁੰਮੇ ਹਾਂ ਅਸੀਂ ਹਨਾ। ਨਾ ਅਸੀਂ ਕੋਈ ਗੱਡੀਆਂ ਗੁੱਡੀਆਂ ਦੀਆਂ ਫੋਟੋਆਂ ਪਾਈ ਦੀਆਂ, ਦੁਨੀਆ ਭਰ ਦੀਆਂ ਗੱਡੀਆਂ ਚਲਾਈਆਂ, ਨਾ ਲਓ ਬਸ ਉਹ ਬ੍ਰਾਂਡ ਸਾਰੇ ਚਲਾਏ ਨੇ ਆਪਾਂ ਨੇ ਹਨਾ। ਤੇ ਨਾ ਕੋਈ ਆਪਾਂ ਕਿਸੇ ਨੂੰ ਪੈਸਿਆਂ ਬਾਰੇ ਦੱਸਦੇ ਵੀ ਅਸੀਂ ਬਹੁਤ ਅਮੀਰ ਹਾਂ, ਅਸੀਂ ਐ ਨਹੀਂ ਹੈਗਾ, ਆਪਾਂ ਵਧੀਆ ਹੈਗੇ ਹਾਂ, ਬਸ ਐਂ ਕਹੀਦਾ ਸ਼ੁਕਰ ਹੈ ਪਰਮਾਤਮਾ ਦਾ ਹਨਾ। ਪਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਨਾ ਜਿਹੜੀਆਂ ਕੋਮਨ ਨੇ, ਜਿਵੇਂ ਤੁਸੀਂ ਸ਼ੇਅਰ ਕਰ ਲਈ ਮੈਂ ਕਰ ਲਈ, ਇਹ ਨਾ ਕੀ ਹੁੰਦਾ ਦੂਸਰਿਆਂ ਦੇ ਦੁੱਖ ਮਿਟ ਜਾਂਦੇ ਨੇ, ਕਿਸੇ ਹੋਰ ਦਾ ਦੁੱਖ ਮਿਟ ਜਾਂਦਾ। ਠੀਕ ਹੈ, ਆਪਾਂ ਤਾਂ ਚੱਲ ਲਿਆ ਕਿਸੇ ਹੋਰ ਨੂੰ। ਮੈਂ ਅੱਜ ਸਵੇਰੇ ਹੀ ਉੱਠਦੇ, ਮੇਰੇ ਇੱਕ ਦੋਸਤ ਨੇ ਆਪਣੇ ਰੇਡੀਓ 'ਤੇ ਵੀ ਆਉਂਦੇ ਨੇ, ਮੈਂ ਉਹਨਾਂ ਨੂੰ ਫੋਨ 'ਤੇ ਕਿਹਾ ਵੀ ਚੈੱਕ ਕਰਾ ਤੇਰੇ ਕਿਡਨੀ ਦੇ ਵਿੱਚ ਸਟੋਨ ਨਾ ਹੋਵੇ, ਤੇਰੀ ਪਿੱਠ ਦਾ ਦਰਦ ਤਾਂ ਨਹੀਂ ਠੀਕ ਹੋ ਰਿਹਾ।
2: ਮੈਂ ਵੀ ਇਹੀ ਗਲਤੀ ਕੀਤੀ ਭਾਈ, ਮੇਰੇ ਹੋ ਰਹੀ ਹਫ਼ਤਾ ਡੇਢ ਹੋ ਗਿਆ ਤੇ ਮੈਂ ਨੋਟਿਸ ਨਹੀਂ ਕੀਤਾ, ਮੈਂ ਕਿਹਾ ਸ਼ਾਇਦ ਕੰਮ 'ਤੇ ਜ਼ਿਆਦਾ ਹੈਵੀ।
0: ਪਰ ਹੁਣ ਆਪਾਂ ਜਿਹੜੀ ਦੋਨੋਂ ਭਰਾ ਗੱਲ ਕਰਦੇ ਪਏ ਆ ਨਾ, ਇਹਦੇ ਨਾਲ ਬਹੁਤੇ ਲੋਕਾਂ 'ਚ ਅਵੇਅਰਨੈਸ ਆ ਜੂਗੀ ਯਾਰ।
2: ਹਾਂਜੀ ਸਹੀ ਗੱਲ ਹੈ ਨਾ,
0: ਜ਼ਰੂਰੀ। ਇਹ ਜਿਹੜੇ ਪੋਸਟਰ ਲਾ ਲਾ ਕੇ ਨਹੀਂ ਸਰਕਾਰੀ ਫੰਡ ਖਰਾਬ ਕਰ ਦਿੰਦੇ, ਡਾਇਬਿਟੀਜ਼ ਇੱਦਾਂ ਹੁੰਦੀ ਆ, ਉਹ ਪੋਸਟਰ ਕੋਈ ਪੜ੍ਹੇ ਨਾ ਪੜ੍ਹੇ ਡਾਕਟਰ ਦੀ ਦੁਕਾਨ 'ਤੇ, ਪਰ ਉੱਥੇ ਪੈਸਾ ਲੱਗਿਆ ਹੁੰਦਾ ਮਿਲੀਅਨ 'ਚ। ਆਪਾਂ ਮੁਫ਼ਤ ਦੇ ਵਿੱਚ ਲੋਕਾਂ ਨੂੰ ਸਾਰਾ ਦੱਸਦੇ ਪਏ ਹਾਂ। ਠੀਕ ਹੈ,
2: ਬਿਲਕੁਲ ਭਾਈ, ਬਿਲਕੁਲ।
0: ਚਲੋ ਤੁਸੀਂ ਮੇਰੇ ਲਈ ਵੀ ਅਰਦਾਸ ਕਰਿਓ, ਮੈਂ ਵੀ ਠੀਕ ਰਹਾਂ। ਠੀਕ ਹੈ
2: ਜੀ, ਬਿਲਕੁਲ ਭਾਈ।
0: ਹੈ ਉਹਨਾਂ ਨੇ ਸਿਵਿਕ ਵਾਲਿਆਂ ਨੇ ਤੁਹਾਡਾ ਕੀ ਕੀਤਾ, ਇੰਜੈਕਸ਼ਨ ਨੇ ਦੁਬਾਰਾ ਲਾਇਆ ਫਿਰ? ਚਲੋ ਸ਼ੁਕਰ ਆ ਪਰਮਾਤਮਾ ਦਾ, ਤੁਹਾਡਾ ਇਲਾਜ ਹੋ ਗਿਆ, ਬਹੁਤ ਸ਼ੁਕਰ ਆ। ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਬਹੁਤ ਸ਼ੁਕਰੀਆ। ਦੇਖੋ ਆ ਬੰਦੇ ਨੇ ਜਿਹਨੇ ਨਾ ਜਿਹਨੇ ਹੰਡਾਇਆ ਹੁੰਦਾ ਨਾ, ਉਹ ਦੂਸਰਿਆਂ ਲਈ ਬੜੀ ਛੇਤੀ ਭੱਜ ਕੇ ਆਉਂਦਾ। ਫਿਰ ਜਿਹਨੇ ਕੋਈ ਵੀ ਐਕਸਪੀਰੀਅੰਸ ਨਹੀਂ ਜ਼ਿੰਦਗੀ 'ਚ ਲਿਆ ਹੁੰਦਾ ਨਾ, ਉਹਨੂੰ ਹਰੇਕ ਗੱਲ ਐਵੇਂ ਹੀ ਲੱਗਦੀ ਹੁੰਦੀ ਆ ਵੀ ਐਵੇਂ ਹੀ ਹੋ ਰਹੀ ਆ, ਪਤਾ ਨਹੀਂ ਕੀ ਆ ਕੀ ਨਹੀਂ। ਪਰ ਜਿਹਨੇ ਮਹਾਰਾਜ ਕਹਿੰਦੇ ਆ ਗੁਰਬਾਣੀ 'ਚ, ਜਿਨ ਸੇਵਿਆ ਤਿੰਨ ਪਾਇਆ ਮਾਣ, ਜਿਹਨੇ ਵੀ ਉਸ ਪਰਮੇਸ਼ਵਰ ਨੂੰ ਸੇਵਿਆ ਉਹਨਾਂ ਨੂੰ ਮਾਣ ਮਿਲਿਆ ਹੈਗਾ। ਤੁਸੀਂ ਅੱਜ ਦੇਖੋ, ਅੱਜ ਕੋਈ ਕਾਰੂ ਵਰਗੇ ਰਾਜਿਆਂ ਦੀਆਂ, ਔਰੰਗਜ਼ੇਬ ਉਹਨਾਂ ਦੀਆਂ ਸਮਾਧਾਂ ਨਹੀਂ ਬਣੀਆਂ। ਸੰਤ ਸਿੰਘ ਮਸਕੀਨ ਉਹਨਾਂ ਦੀ ਕਥਾ ਸੁਣ ਰਿਹਾ ਅਤੇ ਮੈਂ ਸੁਣ ਰਿਹਾ ਕਿ ਰਾਜਸਥਾਨ ਦੇ ਏਰੀਏ 'ਚ ਔਰੰਗਜ਼ੇਬ ਦੀ ਸਮਾਧ ਬਣੀ ਹੋਈ ਹੈ, ਅਤੇ ਇੱਕ ਫਕੀਰ ਆਇਆ, ਉਹ ਆ ਕੇ ਕਹਿੰਦਾ ਸਰਦਾਰ ਜੀ ਪੈਸੇ ਦੇ ਦਿਓ ਦੀਵਾ ਜਲਾਉਣਾ। ਕਹਿੰਦੇ ਮੈਨੂੰ ਬੜੀ ਦਿਲਚਸਪੀ ਹੋਈ ਕਿ ਯਾਰ ਔਰੰਗਜ਼ੇਬ ਦੀ ਸਮਾਧ ਤਾਂ ਮੈਨੂੰ ਪਤਾ ਹੀ ਨਹੀਂ ਗਾ। ਕਹਿੰਦੇ ਜਦੋਂ ਮੈਂ ਉੱਥੇ ਗਿਆ ਉੱਥੇ ਕੁਛ ਵੀ ਨਹੀਂ, ਖਾਲੀ ਪਿਆ, ਨਾ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਜਗਦੇ, ਸਦਾ ਫਕੀਰਾਂ ਦੇ। ਕਿੱਦਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਦੀਆਂ ਤਸਵੀਰਾਂ ਦੁਨੀਆਂ ਦੇ ਉੱਚੇ ਉੱਚੇ ਟਾਵਰਸ ਦੇ ਉੱਤੇ ਚੱਲਦੀਆਂ ਨੇ, ਲਾਈਆਂ ਜਾਂਦੀਆਂ ਨੇ, ਕਿਸ ਤਰ੍ਹਾਂ ਜਿਹੜੀਆਂ ਸ਼ਹਾਦਤਾਂ ਦੇ ਜਿਹੜੇ ਸਰੂਪ ਨੇ ਸਾਡੇ ਗੁਰੂ ਪਾਤਸ਼ਾਹ, ਨੌਵੇਂ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਦੁਨੀਆਂ 'ਚ ਯਾਦ ਕਰਦੇ ਹਾਂ, ਕਿੱਦਾਂ ਛਬੀਲਾਂ ਚੱਲ ਰਹੀਆਂ ਨੇ, ਕਈ ਸੌ ਸਾਲ ਹੋ ਗਏ ਨੇ ਦੁਨੀਆਂ ਭਰ 'ਚ ਛਬੀਲਾਂ ਲੱਗਦੀਆਂ ਨੇ, ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਆਉਂਦਾ, ਤੱਤੀਆਂ ਤਵੀਆਂ 'ਤੇ ਪਾਤਸ਼ਾਹ ਨੂੰ ਸਾੜਿਆ ਗਿਆ ਬਿਠਾ ਕੇ, ਹੈ ਨਾ। ਕਾਹਦੇ ਲਈ? ਬਸ ਇਹ ਕਿ ਝੁਕ ਜਾਓ ਅਤੇ ਕਬੂਲ ਕਰ ਲਓ। ਮੈਂ ਇੱਕ ਗੱਲ ਕਹੂੰਗਾ ਪਰ ਫਿਰ ਤੁਸੀਂ ਬੁਰਾ ਮੰਨ ਜਾਣਾ ਬਹੁਤ ਜ਼ਿਆਦਾ ਲੋਕਾਂ ਨੇ, ਪਰ ਕਹਿਣ ਵਾਲੀ ਹੈ, ਬੁਰਾ ਮੰਨ ਲਓਗੇ ਕੋਈ ਗੱਲ ਨਹੀਂ, ਫਿਰ ਵੀ ਕੋਈ ਗੱਲ ਨਹੀਂ, ਜੇ ਮੰਨ ਲਓਗੇ ਤਾਂ ਵੀ ਕੋਈ ਪਰਵਾਹ ਨਹੀਂ ਹੈ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ, ਚੜ੍ਹਦੀ ਕਲਾ।
3: ਹਾਂਜੀ, ਚੜ੍ਹਦੀ ਕਲਾ ਜੀ, ਤੁਹਾਡੇ ਵਾਸਤੇ ਬਹੁਤ ਬਹੁਤ ਚੜ੍ਹਦੀ ਕਲਾ ਜੀ।
0: ਬਹੁਤ ਬਹੁਤ ਸ਼ੁਕਰ ਹੈ ਯਾਰ, ਤੁਸੀਂ ਮੈਨੂੰ ਫੋਨ ਹੀ ਕਰਿਆ, ਬਹੁਤ ਸ਼ੁਕਰ। ਇਹ ਕਾਲਸ ਨਹੀਂ ਹੁੰਦੀਆਂ,
3: ਸਾਡਾ ਪ੍ਰੋਗਰਾਮ ਰੋਜ਼ ਸੁਣਦਾ ਜੀ।
0: ਹਾਂਜੀ,
3: ਬਟ ਮੈਂ ਡਿਲੀਵਰੀਆਂ ਕਰਦਾ, ਪਰ ਤੁਹਾਨੂੰ ਪਤਾ ਡਿਲੀਵਰੀਆਂ ਬੰਦਾ ਕਾਲਾ ਕਾਲਾ ਹੁੰਦਾ ਸਾਰਾ ਦਿਨ, ਤੇ ਬਸ ਟਾਈਮ ਜਿਹਾ ਲੱਗਦਾ। ਅੱਜ ਮੈਂ ਤੁਹਾਡੀ ਚੜ੍ਹਦੀ ਕਲਾ ਵਾਸਤੇ ਫੋਨ ਕੀਤਾ, ਖਲਾਰ ਕੇ ਗੱਡੀ।
0: ਨਹੀਂ ਨਹੀਂ ਕੋਈ ਗੱਲ ਨਹੀਂ, ਤੁਸੀਂ ਆਰਾਮ ਨਾਲ ਕੰਮ ਕਰਿਆ ਕਰੋ, ਗੱਲ ਸੁਣੋ, ਕੰਮ ਵੀ ਆਰਾਮ ਨਾਲ ਕਰਿਆ ਕਰੋ। ਦੇਖੋ ਕੰਮ ਹੀ ਨਹੀਂ ਹੈ ਜਿਹੜਾ ਤੁਹਾਨੂੰ ਤੁਹਾਨੂੰ ਸਕੂਨ ਜਾਂ ਚੈਨ ਨਾ ਦੇਵੇ, ਹੈ ਨਾ? 8 ਘੰਟੇ ਕੰਮ ਤੇ ਲਾਉਣੇ ਆ ਤੁਸੀਂ,
3: ਸਕੂਨ ਤਾਂ ਬਹੁਤ ਹੈ ਕੰਮ 'ਚ ਜੀ ਆਪਣਾ, ਹੈ ਨਾ? ਕੋਈ ਉਹ ਨਹੀਂ ਹੈਗਾ ਕਿਸੇ ਦਾ, ਮਤਲਬ
0: ਕਾਹਲੀ ਨਾ ਕਰਿਆ ਕਰੋ। ਕਾਹਲੀ 'ਚ ਨਾ ਕਦੇ ਕੁਛ ਨਾ ਕੁਛ ਗਲਤੀ ਹੋ ਜਾਂਦੀ ਹੈ।
3: ਠੀਕ ਹੈ ਭਾਜੀ, ਓਕੇ ਜੀ।
0: ਮੈਂ ਮੇਰੇ ਕਹੇ 'ਚ ਨਾ 2 ਦਿਨ ਆਰਾਮ ਨਾ ਕਰਕੇ ਦੇਖਿਓ।
3: ਹਾਂਜੀ,
0: ਹੋ ਸਕਦਾ ਸਾਰੇ ਦਿਨ ਦੇ ਵਿੱਚ 12-14 ਮਿੰਟ ਦਾ ਫਰਕ ਪਊਗਾ ਤੁਹਾਨੂੰ।
3: ਹਾਂਜੀ, ਬਟ ਪਤਾ ਕੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਲਾਈਕ ਕਰਦਾ, ਮੈਂ ਡੇਲੀ ਸੁਣਨਾ ਵੀ ਹਾਂ ਭਾਜੀ ਆ ਗਏ ਹੁਣ ਸੁਣਨਾ।
0: ਨਹੀਂ ਨਹੀਂ ਕੋਈ ਗੱਲ, ਬਹੁਤ ਸ਼ੁਕਰੀਆ, ਚਲੋ ਤੁਹਾਡਾ ਧੰਨਵਾਦ, ਤੁਹਾਡਾ ਜਿਉਂਦੇ ਵਾਸਤੇ ਰਹੋ, ਤੁਸੀਂ ਆਰਾਮ ਨਾਲ ਆਪਣਾ ਧਿਆਨ ਨਾਲ ਕੰਮ ਕਰਿਓ। 716 ਨੰਬਰ ਹੈ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ।
0: ਬੱਲੇ ਬੱਲੇ ਅਮਰੀਕਾ ਵਾਲੇ ਆ ਗਏ ਵੀ, ਬਾਰਡਰ ਤੋਂ ਮਾਰੀ ਬਾਲ ਇੱਧਰ ਭਗਾ ਕੇ ਉਹਨਾਂ ਨੇ। ਹਾਂਜੀ,
4: ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਮੈਨੂੰ, ਤੇ ਮੈਂ ਫੋਨ ਕਰਨ ਤੋਂ ਰਹਿ ਨਹੀਂ ਹੋਇਆ, ਮੈਂ ਕਿਹਾ ਭਾਜੀ ਉਹਨਾਂ ਨੂੰ ਫੋਨ ਜ਼ਰੂਰ ਕਰਨਾ।
0: ਤੁਹਾਡਾ ਸ਼ੁਭ ਨਾਮ ਕੀ ਹੈ?
4: ਅਮਰਜੀਤ ਸਿੰਘ ਚੀਮਾ ਜੀ।
0: ਚੀਮਾ ਸਾਹਿਬ, ਬਫਲੋ ਰਹਿੰਦੇ ਅਸੀਂ।
4: ਹਾਂਜੀ ਹਾਂਜੀ, ਬਫਲੋ ਕਈ ਵਾਰ ਕਾਲ ਕੀਤੀ ਤੁਹਾਡੀ।
0: ਹਾਂਜੀ, 716 ਨੰਬਰ ਤੋਂ ਬਹੁਤ ਕਾਲ ਆਉਂਦੇ। ਹਾਂਜੀ, ਤੁਹਾਡੇ ਬਫਲੋ ਤੋਂ ਬਹੁਤ ਕਾਲ ਆਉਂਦੇ ਆ, ਤੇ ਤੁਹਾਡੇ ਸੁਣਿਆ ਆਈਸ ਵਾਲੇ ਬਹੁਤ ਤੰਗ ਕਰਨ ਲੱਗ ਗਏ ਲੋਕਾਂ ਨੂੰ, ਹੈ?
4: ਹਾਂਜੀ ਹਾਂਜੀ,
0: ਵਰਕਰ ਨਹੀਂ ਮਿਲ ਰਹੇ ਲੋਕਾਂ ਨੂੰ ਇਧਰਲੇ ਪਾਸੇ, ਕੀ ਦੇਖੋ ਹਾਲਾਤ ਕਰਤੇ, ਇੱਕ ਆਦਮੀ ਨੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਸ ਆਦਮੀ ਨੇ ਜਿਉਣਾ ਮਹਾਲ, ਮੈਨੂੰ ਇੱਕ ਗੱਲ ਦੱਸੋ ਬਾਈ ਜੀ, ਜਿਹੜੇ ਕੱਚੇ ਬੈਠੇ ਸੀ ਇੱਥੇ ਵਿਚਾਰੇ, ਇਹ ਗਾਂ ਚਾਕੂ ਛੁਰੇ ਲੈ ਕੇ ਲੋਕਾਂ ਨੂੰ ਮਾਰਦੇ ਫਿਰਦੇ ਸੀ, ਤਾਂ ਵਿਚਾਰੇ ਕੋਈ ਤੁਹਾਡੇ ਗੈਸ ਸਟੇਸ਼ਨ ਤੇ ਕੰਮ ਕਰ ਰਿਹਾ ਸੀ, ਕੋਈ ਤੁਹਾਡੇ ਟਰੱਕਾਂ ਦੇ ਯਾਰਡ ਨੂੰ ਸਵਾਰਦਾ ਸੀ, ਕੋਈ ਤੁਹਾਡੀ ਛੱਤਾਂ ਸਵਾਰ ਰਿਹਾ ਸੀ, ਜਿਹੜੇ ਛੱਤਾਂ ਰਿਪੇਅਰ ਕਰਨ ਵਾਲੇ ਲੋਕ ਨੇ ਉਹ ਲੋਕਾਂ ਦੇ ਛੁਰੇ ਮਾਰਦੇ ਫਿਰਦੇ ਹੁੰਦੇ ਕਿਤੇ, ਮੈਨੂੰ ਦੱਸਿਓ, ਜਿਹੜੇ ਛੱਤਾਂ ਤੇ ਚੜ ਚੜ ਕੇ ਲੋਕਾਂ ਦੇ ਸਿੰਗਲ ਚੇਂਜ ਕਰਨ। ਕਿੰਨਾ ਫਰਕ ਪਾਤਾ ਦੋਨੇ ਭਰਾਵਾਂ ਦੇ ਵਿੱਚ, ਆਪਾਂ ਸਕੇ ਭਰਾ ਹਾਂ ਦੋਨੋਂ,
4: ਹੈ? ਮੈਂ
0: ਨਾ ਕਿਤੇ ਦੁਨੀਆਂ ਚੱਲ ਜਾਵਾਂ, ਉਹ ਕਹਿਣਗੇ ਕੈਨੇਡੀਅਨ, ਮੈਂ ਕਹਿੰਦਾ ਹੁਣ ਯਾ ਕੈਨੇਡੀਅਨ ਅਮੈਰੀਕਨ ਸੇਮ, ਵੀ ਆਰ ਸੇਮ, ਹੈ ਨਾ? ਸਿਰਫ ਸਾਡੇ ਵਿਚਕਾਰ ਇੱਕ ਪਾਣੀ ਦਾ ਦਰਿਆ ਪਾਰ ਕਰਕੇ ਅਸੀਂ ਹੈ ਇੱਕੋ ਜਿਹੇ, ਸਾਡੇ ਸੁਭਾਅ ਇੱਕੋ ਜਿਹੇ ਹੋ ਗਏ ਨੇ, ਅਸੀਂ ਇੱਕ ਮਿਲਣਸਾਰ ਬਹੁਤ ਹੈ, ਹੈ ਨਾ? ਤੇ ਤੁਸੀਂ ਤੇ ਅਸੀਂ ਬੈਠਿਆਂ ਨੇ ਦੁਨੀਆਂ 'ਚ ਬੈਠੇ ਲੋਕਾਂ ਦੀ ਮਦਦ ਆਪਾਂ ਨੇ ਕੀਤੀ, ਹੈ ਨਾ? ਮੈਨੂੰ ਬੜਾ ਦੁੱਖ ਹੋਇਆ, ਕਹਿੰਦੇ ਇੱਕ ਬੰਦਾ ਇੱਥੇ ਸੀ, ਉਹ ਵਿਚਾਰਾ ਕਿੰਨੇ ਸਾਲਾਂ ਤੋਂ ਕੱਚਾ ਸੀ ਤੁਹਾਡੇ ਇੱਥੇ, ਬੜਾ ਮਿਹਨਤੀ ਸੀ, ਮੈਨੂੰ ਕੱਲ੍ਹ ਉਹ ਦੱਸ ਰਹੇ ਸੀ ਕੋਈ ਤੁਹਾਡੇ ਬਫਲੋ ਤੋਂ ਇੰਪਲੋਇਰ ਨੇ ਤੁਹਾਡੇ, ਕਹਿੰਦੇ ਭਾਅ ਜੀ ਵਿਚਾਰਾ ਕੰਮ ਛੱਡ ਕੇ ਭੱਜ ਗਿਆ, ਪਰ ਆਈ ਸਾਲ ਨੇ ਫਿਰ ਵੀ ਫੜ ਲਿਆ, ਉਹ 12 ਸਾਲ ਤੋਂ ਤੁਹਾਡੇ ਇੱਥੇ ਬੈਠਾ, ਕਿਸੇ ਦਾ ਸਾਰਾ ਕਾਰੋਬਾਰ ਸਾਂਭਦਾ ਪਿਆ ਸੀ, ਤੇ ਉਹ ਮੈਨੂੰ ਕਹਿੰਦੇ ਵੀ ਮੈਂ ਹੁਣ ਆਪਣੇ ਕਾਰੋਬਾਰ ਤੇ ਬੈਠਾ, ਮੇਰੇ ਦੂਜੇ ਕੰਮ ਖਰਾਬ ਹੋਣੇ ਸ਼ੁਰੂ ਹੋ ਗਏ ਜਿਹੜੇ ਬਾਕੀ ਚੱਲਦੇ ਪਏ ਸੀ। ਮੈਂ ਕਿਹਾ ਕਿਉਂ ਜੀ? ਕਹਿੰਦੇ ਬਾਈ ਜੀ, 12 ਸਾਲ ਤੋਂ ਇੱਕ ਆਦਮੀ ਮੇਰੇ ਕਾਰੋਬਾਰ ਨੂੰ ਇੱਦਾਂ ਚਲਾ ਰਿਹਾ ਸੀ ਜਿਵੇਂ ਉਹਦਾ ਕਾਰੋਬਾਰ ਹੁੰਦਾ, ਤੇ ਅੱਜ ਮੇਰੀ ਬਾਂਹ ਕੱਟੀ ਗਈ। ਹਾਂਜੀ
4: ਬਿਲਕੁਲ,
0: ਹਾਂ ਵੀ ਇਹਨੇ ਕਹਿੰਦੇ ਬਾਹਾਂ ਕੱਟਤੀਆਂ ਲੋਕਾਂ ਦੀਆਂ ਇਸ ਆਦਮੀ ਨੇ, ਇਹ ਕਰਦਾ ਪਤਾ ਕਿਉਂ ਪਿਆ, ਤੁਹਾਨੂੰ ਸਮਝਾਵਾਂ, ਤੁਸੀਂ ਬਾਕੀਆਂ ਨੂੰ ਵੀ ਅਵੇਅਰ ਕਰਿਓ, ਇਹਦੇ ਨਾਲ ਜਿਹੜਾ ਮਸਕ ਨਹੀਂ ਗਾ ਜਿਹੜਾ, ਭਾਜੀ ਤੁਹਾਡਾ ਮੁਲਕ ਗਰੀਬ ਹੋਈ ਜਾਂਦਾ ਹੋਵੇ ਤੇ ਤੁਹਾਡੇ ਬਿਲੀਅਨਰ ਟ੍ਰਿਲੀਅਨਰ ਬਣਦੇ ਜਾ ਰਹੇ ਹੁਣ, ਇਹਦਾ ਮਤਲਬ ਕੀ ਹੋ ਰਿਹਾ, ਤੁਹਾਡੇ ਮੁਲਕ ਦੇ ਪੈਸੇ ਇਹਨਾਂ ਦੇ ਟ੍ਰਿਲੀਅਨਰਸ ਦੇ ਅਕਾਊਂਟ 'ਚ ਜਾਣੇ ਸ਼ੁਰੂ ਹੋ ਗਏ। ਹਾਂਜੀ
4: ਹਾਂਜੀ,
0: ਇਹਨਾਂ ਦੇ ਅਕਾਊਂਟਾਂ ਜਾਣੇ, ਤਾਂ ਹੀ ਉਹ ਅਮੀਰ ਹੋ ਰਹੇ ਨੇ ਨਾ, ਕੰਟਰੀ ਗਰੀਬ ਹੋ ਰਿਹਾ ਹੋਵੇ ਜਿਹੜਾ ਕਾਰਡ ਕੱਢ ਰਿਹਾ ਸਾਰੇ ਕਾਸੇ ਦੀ, ਤੇ ਉਹ ਜਿਹੜੇ ਮੁੱਠੀ ਭਰ ਲੋਕ ਨੇ 8-10 ਕੁ ਜਾਣੇ, ਇਹ ਟ੍ਰਿਲੀਅਨਰ ਬਣੀ ਜਾ ਰਹੇ ਨੇ ਰਾਤੋਂ ਰਾਤ, ਕਿਉਂ? ਮੁਲਕ ਦਾ ਸਰਮਾਇਆ ਇਹਨਾਂ ਦੇ ਅਕਾਊਂਟਾਂ 'ਚ ਕਾਨੂੰਨਾਂ ਰਾਹੀਂ ਪਾਇਆ ਜਾ ਰਿਹਾ, ਇਹ ਸਾਰਾ ਖੇਲ ਚੱਲ ਰਿਹਾ ਹੈ, ਇਹ ਖੇਲ ਚੱਲ ਰਿਹਾ ਕਿ AI ਨੂੰ ਸੈੱਟ ਕਰੀਏ, ਬੰਦੇ ਕੱਢੀਏ, ਜਿਵੇਂ ਕਰੋਨੇ 'ਚ ਨਹੀਂ ਕੀਤਾ ਸੀ ਇਹਨਾਂ ਨੇ ਵੀ ਆਨਲਾਈਨ ਮਾਰਕੀਟਿੰਗ ਵਧਾ ਦਿਓ, ਉਹ ਤੋਂ ਬਾਅਦ ਆਨਲਾਈਨ ਕਰਨ ਲਈ ਲੋਕ ਹਟਦੇ ਨਹੀਂ ਨਾ। ਬ੍ਰੈਮਲੀ ਸਿਟੀ ਸੈਂਟਰ 'ਚ ਗਿਆ ਮੈਂ, ਸੋਚਾਂ 20,000 ਮੁਲਾਜ਼ਮ ਕੰਮ ਕਰਦਾ ਪਿਆ ਹੋਣਾ ਇੱਥੇ, 10-20,000 ਮੁਲਾਜ਼ਮ, ਕਿੱਡਾ ਕੁ ਪਾਪ ਹੋ ਗਿਆ ਜੀ, ਜਾ ਕੇ ਉੱਥੇ 5 ਰੁਪਏ ਆਪਾਂ ਐਕਸਟਰਾ ਕਿਸੇ ਕਮੀਜ਼ ਦੇ ਪੇ ਕਰ ਦਿੰਦੇ ਹਾਂ, ਤੇ ਕਿੱਡੇ ਕੁ ਘਟੀਆ ਹੋ ਗਏ ਆਪਾਂ ਘਰਾਂ 'ਚ ਬੈਠੇ ਬਟਨ ਦੱਬੀ ਜਾਂਦੇ ਹਾਂ, ਹੈ ਜੀ?
4: ਹਾਂਜੀ ਹਾਂਜੀ,
0: ਆਪਾਂ ਆਪਣੇ ਆਪ ਦਾ ਵਿਨਾਸ਼ ਆਪ ਕਰਨ ਲੱਗੇ ਹੋਏ ਹਾਂ, ਇਹ ਆਪਾਂ ਪ੍ਰਾਊਡਲੀ ਕਹਿ ਦਿੰਦੇ ਹਾਂ ਨਾ, ਅਸੀਂ ਸਭ ਤੋਂ ਪੁਰਾਣੀ ਸੱਭਿਅਤਾ ਕਹਿੰਦੇ ਹਾਂ ਨਾ ਆਪਾਂ, ਭਾਜੀ ਸਭ ਤੋਂ ਵੱਧ ਗੁਲਾਮ ਆਪਾਂ ਰਹੇ ਹਾਂ, ਆਪਣੀ ਗੱਲ ਕਰਦਾ ਆਪਾਂ, ਤੁਸੀਂ ਤੇ ਮੈਂ, ਤੁਹਾਡੇ ਪਰਿਵਾਰ, ਆਪਣੇ ਪਿਛੋਕੜ ਦੇ ਬਜ਼ੁਰਗ ਸਾਡੇ, ਆਪਾਂ ਸਾਰੇ ਗੁਲਾਮ ਰਹੇ ਹਾਂ। ਕਦੇ ਤੁਰਕਾਂ ਕੇ ਸਾਡੇ 'ਤੇ ਹਮਲਾ ਕਰਕੇ ਸਾਡੇ 'ਤੇ ਗੁਲਾਮੀ ਕਰਾਉਂਦੇ ਸੀ, ਕਦੇ ਮੁਗਲ ਆ ਜਾਂਦੇ ਸੀਗੇ, ਕਦੇ ਅਫਗਾਨ ਆ ਜਾਂਦੇ ਸੀ ਸਾਡੇ 'ਤੇ, ਹਾਂਜੀ ਕਦੇ ਸਾਡੇ 'ਤੇ ਰਾਨੀ ਚੜ੍ਹ ਜਾਂਦੇ ਸੀ ਆ ਕੇ, ਹਾਂਜੀ ਅਬਦਾਲੀ ਅਬਦੁੱਲੀ ਉਹਨਾਂ ਦੇ ਟੱਬਰ ਸਾਰਿਆਂ ਦੇ, ਕਦੇ ਸਾਡੇ 'ਤੇ ਅੰਗਰੇਜ਼ ਆ ਕੇ ਚੜ੍ਹ ਕੇ ਬਹਿ ਗਏ। ਤੁਸੀਂ ਹਿਸਾਬ ਲਾਓ ਵੀ ਪੰਜਾਬੀ 'ਚ, ਮੈਂ ਬੋਲਾਂ ਪੰਜਾਬੀ 'ਚ, 10 ਬੰਦਿਆਂ ਨੂੰ 3 ਗੋਰੇ ਕਾਬੂ ਕਰ ਰਹੇ ਸੀ। 4 ਕਰੋੜ ਦੀ ਪਾਪੂਲੇਸ਼ਨ ਸੀਗੀ ਉਸ ਸਮੇਂ, 3 ਕਰੋੜ ਦੀ ਇੰਗਲੈਂਡ ਦੀ, 40 ਕਰੋੜ ਦੀ ਪਾਪੂਲੇਸ਼ਨ ਸਾਡੀ ਸੀਗੀ। ਜੇ ਅਸੀਂ ਸਾਰਾ ਲਾਈਏ ਵੀ ਸਾਰਾ ਬ੍ਰਿਟੇਨ ਵੀ ਸਾਨੂੰ ਦੱਬਣ ਆ ਗਿਆ, ਤਾਂ ਇਹਦਾ ਮਤਲਬ ਹੋਇਆ ਸਾਡੇ 10 ਬੰਦਿਆਂ 'ਤੇ 3 ਬੰਦੇ ਇਹਨਾਂ ਦੇ ਸੀਗੇ। ਸਾਨੂੰ 10 ਬੰਦਿਆਂ ਨੂੰ 3 ਬੰਦੇ ਗੁਲਾਮ ਬਣਾਏ, ਹੋਣਾ ਤਾਂ ਇਹ ਚਾਹੀਦਾ ਸੀ ਵੀ 3 ਨੂੰ 10 ਗੁਲਾਮ ਬਣਾ ਰਹੇ ਨੇ, 10 ਨੂੰ 3 ਗੁਲਾਮ ਬਣਾਈ ਜਾਂਦੇ ਸੀਗੇ। ਹਾਂਜੀ ਮੇਰੀ ਗੱਲ 'ਚ ਕੋਈ ਵਜਨ ਹੈ ਕਿ ਨਹੀਂ ਹੈ ਭਾਅ ਜੀ? ਸਹੀ ਕਹਿੰਦਾ ਨਾ ਮੇਰੀ ਗੱਲ ਦਾ ਫਿਰ ਬੁਰਾ ਮੰਨਣਗੇ ਸਾਰੇ। ਮੈਂ ਕਦੇ ਵੀ ਪਾਏਦਾਰ ਤੋਂ ਬਿਨਾਂ ਗੱਲ ਨਹੀਂ ਕੀਤੀ, ਹਾਂਜੀ ਤੇ ਕੱਲ ਨਾ, ਚਲੋ ਇੱਕ ਮਿੰਟ, ਹਰਪ੍ਰੀਤ ਕੀ ਹਾਲ ਹੈ?
5: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ।
0: ਚੜ੍ਹਦੀ ਕਲਾ,
5: ਚੜ੍ਹਦੀ ਕਲਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੁਸੀਂ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਸਮਝਾਉਂਦੇ ਹੋ।
0: ਨਹੀਂ ਮੈਂ ਕਾਹਦਾ ਅਰਥ ਸਮਝਾਉਣਾ ਭਾਅ ਜੀ, ਮੈਂ ਤਾਂ ਆਪ ਨੂੰ ਨਹੀਂ ਸਮਝ ਹੈਗੀ, ਮੈਨੂੰ ਆਪ ਨੂੰ ਸਮਝ ਨਹੀਂ ਹੈਗੀ। ਮੈਂ ਇਹ ਨਾ ਕਿਹਾ ਕਰੋ, ਇਹ ਪਾਪ ਆ ਮੇਰਾ ਬਹੁਤ ਵੱਡਾ। ਨਹੀਂ ਭਾਈ ਜੀ ਪਤਾ ਕੀ ਆ,
5: ਦੇਖੋ ਇੱਕ ਧਾਕੜ ਬੁਲਾ ਰਿਹਾ ਭਾਜੀ, ਜਿਹੜਾ ਸੱਚ ਤੇ ਖੜਦਾ ਆ ਉਹ ਤੁਸੀਂ ਹੋ
0: ਭਾਜੀ,
5: ਸੱਚ ਤੇ ਖੜਦਾ ਆ ਉਹ ਤੁਸੀਂ ਹੋ ਭਾਜੀ।
0: ਬਾਈ ਜੀ ਦੇਖੋ ਮੈਂ ਗੱਲ ਸਹੀ ਕਹੀ ਹੈ ਕਿ ਨਹੀਂ ਕਹੀ, ਵੀ ਕਾਹਦਾ ਅਸੀਂ ਪ੍ਰਾਊਡ ਕਰਦੇ ਹਾਂ ਵੀ ਸਾਨੂੰ 3 ਬੰਦਿਆਂ, ਇਹ ਤਾਂ ਮੈਂ ਨਹੀਂ ਕਹੂੰਗਾ, ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਭਜਾਤੇ, ਇਤਿਹਾਸ ਕਹਿੰਦਾ ਪਿਆ, ਮੈਂ ਤਾਂ ਪੜ੍ਹ ਕੇ ਸੁਣਾ ਰਿਹਾ।
5: ਹਾਂਜੀ
0: ਮੈਂ ਨਹੀਂ ਕਹਿੰਦਾ ਮਰੱਠੇ ਮਾੜੇ ਸੀਗੇ, ਸ਼ਿਵਾਜੀ ਉਹਨਾਂ ਵਰਗੇ ਬੰਦੇ ਜਾਬਾਜ਼ ਬੰਦੇ ਸੀ ਯਾਰ, ਘੋੜਿਆਂ ਦੀਆਂ ਕਾਠੀਆਂ 'ਤੇ ਉਹਨਾਂ ਨੇ ਵੀ ਰਾਤਾਂ ਕੱਟੀਆਂ ਨੇ ਸ਼ਿਵਾਜੀ ਉਹਨਾਂ ਨੇ, ਜੇ ਤੁਸੀਂ ਇਤਿਹਾਸ ਚੈੱਕ ਕਰੋ। ਮਰੱਠੇ ਹੋ ਗਏ, ਆਪਾਂ ਹੋ ਗਏ ਇਧਰੋਂ, ਆਪਾਂ ਇਧਰੋਂ ਬਾਰਡਰ ਬੰਦ ਕੀਤੇ ਤਾਂ ਹੀ ਅੰਦਰ ਆਉਣੇ ਬੰਦ ਹੋਏ।
5: ਬਿਲਕੁਲ,
0: ਜਦੋਂ ਜਾ ਕੇ ਨਾ ਖੈਬਰ 'ਤੇ ਜਾ ਕੇ ਆਪਾਂ ਨੇ ਇੱਥੇ ਪੱਥਰ ਲਾ ਤੇ, ਆਪਾਂ ਨੇ ਦਰਿਆ ਦੇ ਪਰਲੇ ਪਾਸੇ ਉੱਥੇ ਦਰਵਾਜ਼ੇ ਬਣੇ ਸੀ ਪਹਾੜਾਂ ਦੇ ਵਿਚਕਾਰੋਂ ਨਿਕਲਣ ਲਈ, ਆਪਾਂ ਦਰਵਾਜ਼ੇ ਬੰਦ ਕੀਤੇ, ਹਰੀ ਸਿੰਘ ਨਲੂਏ ਨੂੰ ਭੇਜਿਆ ਵੀ ਜਾ ਤੂੰ ਇੱਧਰਲਾ ਪਾਸਾ ਤੂੰ ਸਾਂਭ ਲਾ, ਠੀਕ ਹੈ। ਜਿਵੇਂ ਨਾ ਮੈਂ ਜੋਬ ਕਰਦਾ ਸੀ, ਸਭ ਤੋਂ ਕੰਡਮ ਲਾਈਨ ਮੈਨੂੰ ਦੇ ਦਿੱਤੀ ਗਈ ਸੀ, ਸਭ ਤੋਂ ਕੰਡਮ ਲਾਈਨ ਕਲਕੱਤਾ ਲਾਈਨ ਸੀਗੀ, ਉਹ 'ਚ ਇਹਨਾਂ ਦੇ ਬਹੁਤ ਸਾਰੇ ਡਿਸਪਿਊਟ ਸੀ ਮੇਰੀ ਕੰਪਨੀ ਦੇ, ਮੈਂ ਨਾ ਉਹ ਸਾਰੇ ਸੈਟਲ ਕੀਤੇ ਸਾਰੇ, ਉਹ ਡਿਸਪਿਊਟ ਸੈਟਲ ਕਰਨ ਲਈ ਮੇਰੀ ਜਾਨ ਲੱਗ ਗਈ। ਉਹ ਲਾਈਨ ਦੇ ਵਿੱਚ ਇੰਨਾ ਪੈਸਾ ਕਮਾਇਆ ਸਾਡੀ ਟਰਾਂਸਪੋਰਟ ਨੇ, ਪਰ ਉਹਨੂੰ ਚਲਾਉਣ ਦੀ ਮੇਰਾ ਜ਼ੋਰ ਪੂਰਾ ਲੱਗ ਗਿਆ ਸੀ 3 ਸਾਲ, ਉਹ ਜਿਹੜਾ ਜ਼ੋਰ ਲੱਗਿਆ ਨਾ ਉਹਨੇ ਮੈਨੂੰ ਜ਼ਿੰਦਗੀ 'ਚ ਖੜਾ ਕਰਤਾ, ਇੱਥੇ ਆ ਕੇ ਮੇਰੇ ਪੈਰਾਂ 'ਤੇ ਹੋ ਗਿਆ।
5: ਉਹੀ ਲਿਬੜਾ ਟਰਾਂਸਪੋਰਟ ਤੁਸੀਂ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਸਾਡਾ 149 MG ਰੋਡ ਦੇ ਉੱਤੇ ਸਾਡਾ ਆਫਿਸ ਹੁੰਦਾ ਸੀ, ਸਭ ਤੋਂ ਵੱਡਾ ਪਾਰਕਿੰਗ ਲੋਟ ਸਾਡਾ ਸੀ ਕਲਕੱਤੇ, ਸਾਰੇ ਪੰਜਾਬ ਦੇ ਟਰੱਕ ਖੜ੍ਹਦੇ ਸੀ ਪਾਕ ਪਾੜੇ ਦੇ ਉੱਤੇ, ਅਤੇ ਮੈਂ ਉੱਥੇ ਜਾ ਕੇ ਗਲੀ ਗਲੀ ਜਾ ਕੇ ਮਿਹਨਤ ਕੀਤੀ, ਬੰਗਲਾਦੇਸ਼ੀਆਂ ਨੂੰ ਮਿਲਿਆ, ਬੰਗਾਲੀਆਂ ਨੂੰ ਮਿਲਿਆ, ਅਲੱਗ ਅਲੱਗ ਤਰ੍ਹਾਂ ਦੇ ਲੋਕਾਂ, ਮਾਰਕੀਟਿੰਗ ਕੀਤੀ, ਟੂ ਯੰਗ ਸੀਗਾ, ਛੋਟੀ ਜਿਹੀ ਉਮਰ ਦਾ, ਲੋਕ ਹੈਰਾਨ ਹੁੰਦੇ ਸੀ, ਅਰੇ ਤੁਮ ਐਸਾ ਕਿਤਨਾ ਕਰ, ਐਸੇ ਕੈਸੇ ਕਰ ਲੈਤੇ ਹੋ। ਮੈਂ ਕਹਿੰਦਾ ਜੀ ਸਪਿਰਿਟ ਚਾਹੀਦੀ, ਅੰਦਰ ਜੋਤ ਜਗਦੀ ਹੋਣੀ ਚਾਹੀਦੀ, ਮਨ ਤੂੰ ਜੋਤ ਰੂਪ ਸਮਾਨ, ਆਪਣਾ ਮੂਲ ਪਹਿਚਾਣ। ਮਹਾਰਾਜ ਨੇ ਮਿਹਨਤ ਨੂੰ ਸਾਡਾ ਮੂਲ ਬਣਾ ਦਿੱਤਾ, ਬਾਕੀ ਕਮੀਆਂ ਮੈਂ ਫਿਰ ਕਹਿਣ ਲੱਗਿਆ, ਤੁਹਾਡੇ ਸਭ 'ਚੋਂ ਘਟੀਆ ਇਨਸਾਨ ਮੈਂ ਹਾਂ ਇਸ ਵੇਲੇ। ਸੰਤੋਸ਼ ਤੁਸੀਂ ਲੇਟ ਹੋ ਗਏ, ਆਪਣਾ ਪਵਨ ਹੁਣ ਤਾਂ ਬਸ 30 ਸੈਕਿੰਡ 'ਚ ਗੱਲ ਮੁਕਾਉਣੀ ਪੈਣੀ, ਤੁਹਾਨੂੰ ਮੂਹਰੇ ਕਾਲ ਕਰਨੀ ਚਾਹੀਦੀ ਸੀ।
6: ਠੀਕ ਹੈ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
6: ਹਾਂਜੀ ਸਤਿ ਸ਼੍ਰੀ ਅਕਾਲ ਮਨਜੀ, ਠੀਕ ਹੈ ਜੀ।
0: ਮੈਂ ਇੱਕ ਗੱਲ ਕਹੂੰਗਾ, ਇੱਕ ਤਾਂ ਹੁੰਦੀ ਹੈ ਐਡ, ਇੱਕ ਹੁੰਦੀ ਹੈ ਬਈ ਕਮਰਸ਼ੀਅਲ, ਇੱਕ ਹੁੰਦਾ ਕਮਰਸ਼ੀਅਲ ਤੋਂ ਉੱਪਰ ਉੱਠ ਕੇ। ਪਵਨ ਇੱਕ ਐਸੇ ਇਹ ਲੇਡੀ ਨੇ, ਮੈਨੂੰ ਚੜ੍ਹਦੀ ਕਲਾ ਕਹੋ ਪਹਿਲਾਂ ਭਾਈ ਤੁਸੀਂ।
6: ਹਾਂਜੀ ਚੜ੍ਹਦੀ ਕਲਾ ਮਨਜੀ।
0: ਚੜ੍ਹਦੀ ਕਲਾ ਤੁਹਾਨੂੰ ਵੀ ਬਹੁਤ ਬਹੁਤ ਹੈ ਨਾ।
6: ਹਾਂਜੀ
0: ਪਵਨ ਇੱਕ ਐਸੀ ਕੁੜੀ ਆ ਵੀ ਜਿਹਨੇ ਜ਼ਿੰਦਗੀ 'ਚ ਨਾ ਜਿਹੜੀ ਹੈਗੀ ਆ ਉਹਨੂੰ ਖਤਮ ਕਰ ਦਿੱਤਾ, ਔਰ ਤਕੜੇ ਹੋ ਕੇ ਬੜੀਆਂ ਪ੍ਰੋਬਲਮਸ ਇਹਨਾਂ ਨੇ ਵੀ ਦੇਖੀਆਂ, ਹੈਲਥ ਵੀ, ਮੈਂ ਵੀ ਕਹਿੰਦਾ ਮੈਂਟਲ ਲੈਵਲ 'ਤੇ ਵੀ ਹੋ ਜਾਂਦੀਆਂ ਬੰਦੇ ਨੂੰ, ਹੈ ਨਾ। ਬਟ ਇਹ ਕੈਸੀ ਮੈਨੂੰ ਇੰਨਾ ਪ੍ਰਾਊਡ ਫੀਲ ਹੋਇਆ ਨਾ, ਜਿੱਦਣ ਮੈਂ ਵਾਰ ਵਾਰ ਤੁਹਾਨੂੰ ਇੱਕ ਗੱਲ ਕਹੀ ਹੈ ਨਾ, ਕਿ ਜਿੱਦਣ ਇਹਨਾਂ ਦੇ ਨਾਲ ਦੀ ਇੱਕ ਕੁੜੀ ਨੇ ਕਿਹਾ, ਉਹਨਾਂ ਨੇ ਸਾਨੂੰ ਐਡ ਲਈ ਕੰਟੈਕਟ ਕੀਤਾ ਸੀਗਾ, ਅਤੇ ਉਹ ਕਹਿੰਦੇ ਵੀ ਪਵਨ ਦੀਦੀ ਤਾਂ ਬਹੁਤ ਵਧੀਆ ਕੰਮ ਕਰਦੇ ਪਏ ਨੇ, ਹੈ ਨਾ, ਵੀ ਬਿਜ਼ੀ ਨੇ ਪੂਰੇ। ਮੈਂ ਕਿਹਾ ਪਵਨ ਨਹੀਂ, ਪਵਨ ਦੀ ਪਰਸਨੈਲਿਟੀ ਬਹੁਤ ਵਧੀਆ ਕੰਮ ਕਰਦੀ ਆ, ਇਹ ਐਡ ਤਾਂ ਕੋਈ ਵੀ ਕਰ ਲੂਗਾ, ਪਰ ਲੋਕਾਂ ਨੂੰ ਸਰਵਿੰਗ ਨਹੀਂ ਕੋਈ ਇਹੋ ਜਿਹੀ ਦੇ ਸਕਦਾ, ਸਰਵਿਸ ਨਹੀਂ ਦੇ ਸਕਦਾ, ਪੇਸ਼ੈਂਸ ਨਹੀਂ ਦਿਖਾ ਸਕਦਾ, ਮਿਠਾਸ, ਹਰ ਗੱਲ 'ਚ ਦੋ ਵਾਰ ਜੀ ਕਹਿਣਾ, ਅਗਲੇ ਦੀ ਰਿਸਪੈਕਟ ਕਰਨੀ, ਫੋਲੋ ਅਪ ਕਰਨਾ। ਮੈਂ ਕਿਹਾ ਇਹਦੇ ਕਰਕੇ ਪਵਨ ਕਾਮਯਾਬ ਆ, ਸਾਡਾ ਤਾਂ ਬਹੁਤ ਛੋਟਾ ਜਿਹਾ ਕੰਟਰੀਬਿਊਸ਼ਨ ਆ ਕਿ ਅਸੀਂ ਪਵਨ ਨੂੰ ਲੋਕਾਂ ਤੱਕ ਪਹੁੰਚਾ ਦਿੰਦੇ ਹਾਂ, ਲੋਕ ਪਵਨ ਤੱਕ ਪਹੁੰਚ ਜਾਂਦੇ ਨੇ। ਪਵਨ ਨੂੰ ਆਟੋ ਇੰਸ਼ੋਰੈਂਸ 'ਚ ਕਾਲ ਕਰੋ, ਤੁਹਾਡੀ ਆਟੋ ਇੰਸ਼ੋਰੈਂਸ ਇਹ ਚੈੱਕ ਕਰ ਦਿਉ, ਤੁਸੀਂ ਕਈ ਵਾਰੀ ਟਾਈਮ ਨਹੀਂ ਲੱਗਦਾ, ਉਈਓਂ ਤੁਰੇ ਫਿਰਦੇ ਹੁੰਦੇ ਹੋ, ਬਸ ਇੱਕ ਕਾਲ ਕਰ ਲਓ, 3 ਮਿੰਟ 'ਤੇ ਇਹਨਾਂ ਨੂੰ ਦੇ ਦਿਓ, 3 ਮਿੰਟ ਦੇ ਕੁਐਸਚਨ ਹੋਣਗੇ ਇਹਨਾਂ ਦੇ, 24 ਆਵਰਸ ਦੇ ਵਿੱਚ ਕਾਲ ਆ ਜਾਊ। ਪਵਨ ਦੋ ਲਾਸਟ ਇੰਸ਼ੋਰੈਂਸ ਜਿਹੜੀਆਂ ਘੜੀਆਂ ਕੁਇਕਲੀ ਉਹ ਬੋਲ ਦਿਓ।
6: ਹਾਂਜੀ ਅਮਨ ਜੀ, ਮੈਂ ਕੱਲ ਹੀ ਕਿਸੇ ਨੂੰ ਹੋਮ ਇੰਸ਼ੋਰੈਂਸ ਦਾ ਕੋਡ ਦੇ ਕੇ ਹਟੀ ਆ ਜੀ, ਬਹੁਤ ਹਾਈ ਪੇ ਕਰ ਰਹੇ ਸੀ, ਉਹਨਾਂ ਦਾ ਥੋੜਾ ਵੱਡਾ ਘਰ ਸੀਗਾ ਜੀ, 450 ਪੇ ਕਰ ਰਹੇ ਸੀਗੇ ਜੀ, ਮੇਰੇ ਕੋਲ ਜੀ ਉਹਨਾਂ ਦਾ 160 ਆਇਆ।
0: 160 ਸਾਢੇ 400 ਤੋਂ ਹਾਂਜੀ ਹਾਂਜੀ ਬੱਲੇ 35 ਸੌ ਨਾ ਨੇ 35 ਸੌ ਦਾ ਸਾਲ ਦਾ ਬਚ ਗਿਆ ਹੈ ਬਿਲਕੁਲ ਜੀ ਵੈਰੀ ਗੁੱਡ ਤੁਸੀਂ ਨਾ ਰੇਡੀਓ ਤੋਂ ਕਾਲ ਆਇਆ ਸੀਗਾ ਹਾਂਜੀ ਰੇਡੀਓ ਤੋਂ ਹੀ ਸੁਣ ਕੇ ਆਈ ਹਾਂ ਦੇਖੋ ਉਹਨਾਂ ਨੇ ਹੁਣ ਅਨਗੋਲਾ ਕੀਤਾ ਹੋਣਾ ਉਹੀ ਆ ਚਾਰ ਘਰ ਨੇ ਤੁਹਾਡੀ ਪਾਲਿਸੀ ਵੀ ਸੈੱਟ ਕਰ ਦੇਣਗੇ ਉਹ ਕਿਵੇਂ ਹੋਣੀ ਚਾਹੀਦੀ ਹੈ ਕਮਰਸ਼ੀਅਲ ਪਾਲਿਸੀ ਪਲੱਸ ਕਵਰੇਜ ਵੀ ਸੈੱਟ ਕਰ ਦੇਣਗੇ ਅਤੇ ਨਾਲ ਤੁਹਾਨੂੰ ਕਦੇ ਰੱਬ ਨਾ ਕਦੇ ਲੋੜ ਪੈ ਜਾਵੇ ਨਾ ਕਲੇਮ ਦੀ ਮੈਂ ਤੁਹਾਨੂੰ ਦੱਸਿਆ ਵੀ ਬਰੈਂਪਟਨ 'ਚ ਐਕਸੀਡੈਂਟ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਗਾ ਸੀ ਏ ਇੰਸ਼ੋਰੈਂਸ ਤੋਂ ਪੋਲਿਸੀ ਕਰਾਈ ਹੈ ਗਲਤ ਮਲਤ ਸਟੇਟਮੈਂਟ ਦੇਤੀਆਂ ਅਤੇ ਹੁਣ ਕਲੇਮ ਰੁਕ ਗਿਆ ਉਹਨਾਂ ਦਾ ਇੱਦਾਂ ਦੇ ਮਾਮਲੇ 'ਚ ਤੁਹਾਨੂੰ ਇੱਕ ਚੰਗਾ ਬੰਦਾ ਬੈਕ 'ਤੇ ਚਾਹੀਦਾ ਪਵਨ ਦਾ ਨੰਬਰ ਨੋਟ ਕਰੋ 6473259100 ਪਵਨ ਕੌਰ ਗਿੱਲ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਬਹੁਤ ਸ਼ੁਕਰੀਆ 6473259100 ਦੇ ਉੱਤੇ ਤੁਸੀਂ ਕਾਲ ਕਰਨੀ ਹੈ 6473259100 ਔਰ ਤੁਸੀਂ ਰੀਅਲ ਸਟੇਟ ਦਾ ਐਗਜ਼ਾਮ ਪਾਸ ਕਰਨਾ ਤੁਸੀਂ ਮੋਰਗੇਜਸ ਦਾ ਐਗਜ਼ਾਮ ਪਾਸ ਕਰਨਾ ਇੰਸ਼ੋਰੈਂਸ ਦਾ ਕਿਸੇ ਵੀ ਚੀਜ਼ ਦਾ ਐਗਜ਼ਾਮ ਕਲੀਅਰ ਕਰਨਾ ਤੁਸੀਂ ਮਾਸਟਰ ਯੂਅਰ ਐਗਜ਼ਾਮ ਐਗਜ਼ਾਮ ਵਾਲਿਆਂ ਨੂੰ ਕਾਲ ਕਰਨੀ ਹੈ 6076767 6665 6665 6665 ਦੇ ਉੱਤੇ ਇਹ ਐਪ ਕਹਿੰਦੇ ਨੇ ਕਿ ਸਾਡੀ 90% ਸਕਸੈਸ ਰੇਟ ਆ ਇੱਕ ਨਾ ਨੋਟ ਕਰੋ ਹੁਣੇ ਸਾਰੇ ਪਲੀਜ਼ ਇਹ ਨੰਬਰ ਸਾਰਿਆਂ ਨੂੰ ਪਾਸ ਔਨ ਕਰਿਓ ਇਹਨਾਂ ਨੂੰ ਹੈਲਪ ਦੀ ਲੋੜ ਆ ਮੇਰੇ ਕੋਲ 3 ਨੌਕਰੀਆਂ ਦੇ ਨੰਬਰ ਬੋਲਣ ਲੱਗਾ ਜੋਬ ਦੇ ਨੰਬਰ ਨੇ ਏਜਡ ਲਾਈਸੈਂਸ ਐਕਸਪੀਰੀਅੰਸ 1 ਸਾਲ ਦਾ ਬਹੁਤ ਆ ਤੁਹਾਡਾ ਪਰ ਲਾਈਸੈਂਸ ਨੂੰ 3 ਸਾਲ ਹੋ ਗਏ ਹੁਣ ਬਣੇ ਹੋਏ ਨੂੰ ਅਮੈਰੀਕਾ ਦਾ ਵੀਜ਼ਾ ਚਾਹੀਦਾ ਤੁਹਾਡੇ ਕੋਲ ਤੁਹਾਨੂੰ $7,000-$8,000 ਇੱਕ ਬੰਦੇ ਨੂੰ ਮਹੀਨੇ ਦਾ ਬਣੂਗਾ ਅਤੇ 2 ਜਣੇ ਟੀਮ 'ਚ ਇੱਕ ਟਰੱਕ 'ਤੇ ਚਾਹੀਦੇ ਹੋਣਗੇ ਅਤੇ ਨਵੇਂ ਇਹਨਾਂ ਨੂੰ ਕੰਟਰੈਕਟ ਮਿਲੇ ਨੇ ਅਤੇ ਤੁਸੀਂ ਬਾਈ ਵੀਕਲੀ ਪੇਮੈਂਟ ਆ ਕੋਈ ਹੋਲਡ ਓਵਰ ਨਹੀਂ ਹੈ ਤੁਹਾਡਾ ਬਾਈ ਵੀਕਲੀ ਪੇਮੈਂਟ ਲਈ ਜਾਣੀ ਤੁਸੀਂ 15 ਦਿਨ ਹੋਲਡ 15 ਦਿਨ ਬਾਅਦ ਪੇਮੈਂਟ ਅਤੇ ਔਨ ਟਾਈਮ ਪੇਮੈਂਟ ਹੋਊਗੀ 6475014133 6475011433 ਲੋਕਾਂ ਦੇ ਪੈਸਿਆਂ ਦਾ ਬਹੁਤ ਰੌਲਾ ਰਿਹਾ ਇੰਪਲੋਇਮੈਂਟ 'ਚ 6475011433 ਦੇ ਉੱਤੇ ਕਾਲ ਕਰੋ 3 ਸਾਲ ਦਾ ਲਾਈਸੈਂਸ ਪੁਰਾਣਾ ਹੋਣਾ ਚਾਹੀਦਾ ਹੁਣੇ ਕਾਲ ਕਰੋ ਅੱਜ ਹੀ ਕਰ ਲਓ ਪਲੀਜ਼ ਇਹਨਾਂ ਨੂੰ ਬਹੁਤ ਅਰਜੈਂਟਲੀ ਡਰਾਈਵਰ ਚਾਹੀਦੇ ਨੇ ਜੇ ਕੋਈ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹੋ ਤਾਂ ਵੀ ਇਹਨਾਂ ਨੂੰ ਕਾਲ ਕਮਾ ਕੇ ਚੈੱਕ ਕਰ ਲਿਓ ਬਾਈ ਜੀ ਮੈਨੂੰ ਬਣ ਜੂਗਾ $7,000-$8,000 ਤੁਹਾਨੂੰ ਰਾਈਟ ਵੇ ਦੱਸ ਦੇਣਗੇ ਬਾਈ ਜੀ ਡੋਰ ਟੂ ਡੋਰ ਚੱਕਣਾ 6475011433 ਮੈਂ ਐਡ ਨਹੀਂ ਰਨ ਕਰਦਾ ਮੈਂ ਇਹਨਾਂ ਦੀ ਮਦਦ ਵੀ ਕਰਨੀ ਚਾਹੁੰਦਾ ਹੈਗਾ 6475011433 6475011433 ਟ੍ਰਿਪਲ ਏ ਲੈਂਡਸਕੇਪਿੰਗ ਸਾਡੇ ਕੰਮ ਟਿੱਚ ਬਟਨਾਂ ਦੀ ਜੋੜੀ ਵਾਲਾ ਹੀ ਕੰਮ ਹੈ 9 ਸਾਲ ਹੋ ਗਏ ਮੈਨੂੰ ਐਡ ਕਰਦੇ ਉਹਨਾਂ ਨੂੰ 6447841213 ਔਰ ਪੰਜਾਬ ਟੈਕਸ ਕਮਿਸ਼ਨ 'ਚੋਂ ਜਗਜੀਤ ਸਾਚਾ ਬਾਈ ਜੀ ਕਿਸੇ ਦੇ ਆਡਿਟ ਆ ਗਏ ਨੇ ਟੈਕਸ ਦੀ ਕੋਈ ਪ੍ਰੋਬਲਮ ਹੈ 416-720-3642 ਸੈਲਫ ਇੰਪਲੋਇਡ ਲੋਕਾਂ ਲਈ ਸਪੈਸ਼ਲਾਈਜ਼ ਕਰਦੇ ਨੇ 416-720-3642 ਪਰਮਸ ਆਟੋ ਕਕਲੀਓ ਵਾਲੇ ਨੇ ਨੈਗਰਾ ਫੋਲ ਦੇ ਏਰੀਏ 'ਚ ਸੇਂਟ ਕੈਥਰਨ ਫੋਟੇਰੀ ਦੇ ਏਰੀਏ 'ਚ ਤੁਸੀਂ ਘਬਰਾਉਣਾ ਨਹੀਂ ਥੋਰਲ ਦੇ ਏਰੀਏ 'ਚ ਇਹ ਹੈਗੇ ਨੇ 13 Richmond Street ਥੋਰਲ ਦੇ ਵਿੱਚ ਪਰਮਸ ਕੁਇਕ ਲਿਊਬ ਰਿਪੇਅਰ 2894981300 ਪੰਜਾਬੀ ਭਰਾਵਾਂ ਦੀ ਆਪਣੀ ਵਰਕਸ਼ਾਪ ਆ 2894981300 ਰਾਈਟ ਵਿੰਡੋ ਫੋਰਸ ਟਾਕੀਆਂ ਅਤੇ ਦਰਵਾਜ਼ੇ ਕਿਸ਼ਤਾਂ 'ਚ ਚੇਂਜ ਕਰਾਉਣਾ ਚਾਹੁੰਦੇ ਹੋ ਸ਼ਬਾਨੂ ਨੂੰ ਕੋਂਟੈਕਟ ਕਰੋ 30 ਸਾਲ ਹੋ ਗਏ ਸ਼ਬਾਨੂ ਨੂੰ ਮੇਰੇ ਐਡ ਕਰਦੇ ਹੋਏ 3 ਸਾਲਾਂ 'ਚ ਬੜੇ ਪਰਿਵਾਰਾਂ ਨੂੰ ਸਰਵ ਕਰਤਾ ਲੋਨ ਕਰਾ ਕੇ ਦੇਣਗੇ 3 ਮਹੀਨੇ ਕੋਈ ਕਿਸ਼ਤ ਨਹੀਂ 3 ਮਹੀਨੇ ਕੋਈ ਵਿਆਜ ਨਹੀਂ ਇੱਦਾਂ ਦੇ ਸਾਰੇ ਪਲਾਨ ਬਣਾ ਕੇ ਦੇ ਦੇਣਗੇ ਸਰਦੀਆਂ ਤੋਂ ਪਹਿਲਾਂ ਪਹਿਲਾਂ 416-206-3200 ਨਾਨਕ ਡਕਟ ਕਲੀਨਿੰਗ ਤੁਹਾਨੂੰ ਸਾਰਿਆਂ ਨੂੰ $120 ਅਤੇ 150 ਦੀ ਮੈਂ ਡੀਲ ਬਣਾ ਕੇ ਦਿੱਤੀ ਹੈ ਅਤੇ ਜੇ ਤੋਂ ਵੱਡਾ ਘਰ ਆ ਥੋੜ੍ਹੇ ਜ਼ਿਆਦਾ ਪੇ ਕਰਨੇ ਪੈਣਗੇ ਨਾਨਕ ਡਕਟ ਕਲੀਨਿੰਗ ਵਾਲੇ ਤੁਹਾਡੇ ਜਿੰਨੇ ਵੀ ਕਾਲ ਅੱਜ ਜਾਣਗੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ 416-729-1521 416-729-1521 ਔਰ MH ਡੋਰ ਐਂਡ ਵਿੰਡੋਜ਼ ਵਾਲੇ ਟਾਕੀਆਂ ਦਰਵਾਜ਼ੇ ਰਿਪੇਅਰ ਕਰਵਾ ਲਓ ਜਿਹੜੇ ਕੋਈ ਕੋਕਿੰਗ ਕਰਾਉਣੀ ਚਾਹੁੰਦੇ ਠੰਡ ਅੰਦਰ ਬਹੁਤ ਜ਼ਿਆਦਾ ਆਉਂਦੀ ਹੈ ਇਹਨਾਂ ਸਰਦੀਆਂ 'ਚ ਤੁਹਾਡੀ ਠੰਡ ਰੋਕ ਦੇਣਗੇ ਅੰਦਰ ਆਉਣੀ ਅਤੇ ਨਾਲ ਜਾਲੀਆਂ ਜੂਲੀਆਂ ਪਾਟੀਆਂ ਨੇ ਜਾਂ ਸਲਾਈਡਿੰਗ ਡੋਰ ਖਰਾਬ ਹੋ ਗਿਆ 6475511004 6475511004 ਸ਼ੀਸ਼ਾ ਟੁੱਟ ਗਿਆ ਉਹ ਵੀ ਨਵਾਂ ਪਾ ਦਿੰਦੇ ਆ ਹਰਮਨ ਲਾਅ ਆਫਿਸ ਹਰਮਨਜੀਤ ਸਿੰਘ ਗਰੇਵਾਲ ਬੈਰਿਸਟਰ ਸੋਲਿਸਟਰ ਵਿਲ ਬਣਾਓ ਤੁਹਾਡਾ ਕਾਗਜ਼ ਜ਼ਰੂਰ ਗੱਲੇ 'ਚ ਪਿਆ ਹੋਣਾ ਚਾਹੀਦਾ ਜਿਹਦੇ 'ਚ ਲਿਖਿਆ ਹੋਵੇ ਤੁਹਾਨੂੰ ਕੁਛ ਹੋ ਗਿਆ ਤੁਹਾਡੇ ਸਾਰਿਆਂ ਕੁਛ ਕਿਹਨੂੰ ਜਾਊਗਾ ਨਹੀਂ ਤਾਂ ਬੜੀ ਵੱਡੀ ਪ੍ਰੋਬਲਮ ਹੈ ਇਹ ਨਾ ਸਮਝੋ ਆਟੋਮੈਟਿਕਲੀ ਚਲੇ ਜਾਣਾ ਬੈਂਕਾਂ ਮੂਹਰੇ ਆ ਕੇ ਬਹਿ ਜਾਂਦੀਆਂ ਨੇ ਕਿ ਪਹਿਲਾਂ ਸਾਨੂੰ ਦਿਓ। 6 7 3 6 6 9 9 55 ਹਰਮਨਜੀਤ ਸਿੰਘ ਗਰੇਵਾਲ ਲਾਅ ਆਫਿਸ 6 4 7 3 6 6 9 9 5 5 ਭੁਪਿੰਦਰ ਸਿੰਘ ਕਿਚਨ ਔਰ ਵਾਟਲੂ ਕੈਂਬਰੇਜ ਦੇ ਵਿੱਚ ਟੋਪ ਦੇ ਏਜੰਟ ਨੇ। ਦੇਖੋ ਸੰਤੋਸ਼ ਕਿੰਨਾ ਮੈਂ ਚਾਰਜ ਹੋ ਗਿਆ ਇੱਕਦਮ ਹੀ। ਭੁਪਿੰਦਰ ਨੂੰ ਕਾਲ ਕਰਨੀ ਹੈ ਕਿਚਨ ਔਰ ਵਾਟਲੂ ਕੈਂਬਰੇਜ ਦੇ ਏਰੀਏ 'ਚ 519 592 82 54 ਐਵੇਂ ਨਹੀਂ ਚੜ੍ਹਦੀ ਕਲਾ ਦਾ ਅਸਰ ਜਾਂਦਾ
7: ਜੀ ਬਿਲਕੁਲ
0: ਜਦੋਂ ਕਹਿੰਦੇ ਜਾਂਦਾ 519 592 82 54 ਬੋਲਟਨ ਸਪਰਿੰਗ ਸ਼ਾਪ 905 857 82 22 ਪਟੇ ਕਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ 25 ਸਾਲ ਬਿਜ਼ਨਸ 'ਚ ਹੋ ਗਏ ਨੇ ਕੋਈ ਵੀ ਵਰਕਸ਼ਾਪ ਜਾ ਕੇ ਇਹਨਾਂ ਨੂੰ ਮਿਲੋ ਅਤੇ ਨਾਲ ਨਾਲ ਇੱਕ ਤੁਸੀਂ ਨੰਬਰ ਨੋਟ ਕਰੋ ਐੱਮ ਕੇ ਪੈਲਟਸ ਦਾ ਸਕਿੱਡ ਨੇ ਪੈਲਟਸ ਨੇ ਤੁਸੀਂ ਆਪਣੇ ਬਿਜ਼ਨਸ ਲਈ ਜਿੰਨੇ ਵੀ ਸੁਪਰਵਾਈਜ਼ਰ ਸ਼ਿਪਿੰਗ ਡੌਕ ਦਾ ਕੰਮ ਕਰਦੇ ਨੇ ਮੈਨੂਫੈਕਚਰ ਨੇ ਤੁਸੀਂ ਆਹ ਕੰਪਨੀ ਨੂੰ ਜ਼ਰੂਰ ਕੋਂਟੈਕਟ ਕਰਨਾ ਐੱਮ ਕੇ ਪੈਲਟਸ ਇਹ ਸਕਿੱਡਾਂ ਬਣਾਉਂਦੇ ਨੇ ਐਕਸਪੋਰਟ ਦੀਆਂ ਕਸਟਮ ਸਕਿੱਡਾਂ ਵੀ ਬਣਾ ਦਿੰਦੇ ਕੋਈ ਸਪੈਸ਼ਲ ਪੈਕਿੰਗ ਕਰਾਉਣੀ ਆ 365-866-2080 365-866-2080 ABS ਆਟੋ ਕਲਿਜ਼ਨ ਕਿਚਨ ਔਰ ਵਾਟਲੂ ਕੈਂਬਰੇਜ ਟਰੱਕ ਔਰ ਕਾਰ ਦੇ ਬੋਡੀ ਵਰਕ ਵਾਸਤੇ ABS ਆਟੋ ਕਲਿਜ਼ਨ 416-520-1946 416-520-1946 ਔਰ ਗ੍ਰੀਨ ਵੈਲੀ ਗਾਰਡਨ ਸੈਂਟਰ ਕਲੋਜ਼ਿੰਗ ਡਾਊਨ ਜਿਹੜੀ ਸੇਲ ਹੈ ਇਹ ਗ੍ਰੀਨ ਹਾਊਸ ਥੋੜ੍ਹੇ ਮਹੀਨੇ ਲਈ ਬੰਦ ਰਹੂ ਫਿਰ ਓਪਨ ਕਰ ਦੇਣਾ ਇਹਨਾਂ ਨੇ ਤੁਸੀਂ ਫੁੱਲ ਬੂਟੇ ਲਾਉਣੇ ਇਨਡੋਰ ਆਊਟਡੋਰ 647-222-5601 647-222-5601 ਔਰ ਇੱਕ ਵਾਰ ਫਿਰ ਨੋਟ ਕਰ ਲਓ ਜਿਨ੍ਹਾਂ ਨੂੰ ਜੋਬ ਚਾਹੀਦੀ ਹੈ ਮੇਰਾ ਨੰਬਰ ਨੋਟ ਕਰ ਲਓ ਇੱਕ ਮੋਰਗੇਜ ਆਫਿਸ ਦੇ ਵਿੱਚ ਇੱਕ ਇੰਪਲੋਇਮੈਂਟ ਏਜੰਸੀ ਦੇ ਵਿੱਚ ਦੋ ਜਣਿਆਂ ਨੂੰ ਕੰਮ ਦੀ ਲੋੜ ਆ ਜਿਹੜੇ ਉਹ ਕਾਲ ਕਰਨ ਮੋਰਗੇਜ ਆਫਿਸ ਇੰਪਲੋਇਮੈਂਟ ਏਜੰਸੀ ਦੇ ਵਿੱਚ 416-518-3200 'ਤੇ ਕਾਲ ਕਰ ਲਿਓ 416-518-3200 ਮੋਰਗੇਜ ਆਫਿਸ 'ਚ ਕੰਮ ਕਰਨ ਲਈ ਅਤੇ ਇੱਕ ਇੰਪਲੋਇਮੈਂਟ ਏਜੰਸੀ 'ਚ ਕੰਮ ਕਰ ਲਈ 416-518-3200 ਔਰ ਏਜਡ ਲਾਈਸੈਂਸ ਡਰਾਈਵਰ 3 ਸਾਲ ਦੇ ਐਕਸਪੀਰੀਅੰਸ ਵਾਲੇ ਵੀ ਮੈਨੂੰ ਕਾਲ ਕਰ ਦਿਓ US ਵਾਸਤੇ 647-501-1433 647-501-1433 ਔਰ HSP ਕੰਸਟਰਕਸ਼ਨ ਜਗਜੀਤ ਸਿੰਘ ਪਰੇਸਰ ਉਹਨਾਂ ਦੀ ਕੰਪਨੀ ਹੈ ਤੁਸੀਂ ਕਿਸੇ ਨੇ ਵੀ ਬੇਸਮੈਂਟ ਤੋਂ ਲੈ ਕੇ ਕੋਈ ਵੀ ਕੰਮ ਕਰਾਉਣਾ 416-671-0709 ਔਰ RSG ਕਸਟਮ ਸੋਫਾ 647-705-1317 ਕਸਟਮ ਸੋਫੇ 'ਤੇ ਬੈਡ ਲਈ 647-705-1317 ਕਿਸੇ ਨੇ ਵੀ ਕਿਚਨਰ ਵਾਟਲੂ ਕੈਂਬਰਿਜ ਦੇ ਏਰੀਏ ਦੇ ਵਿੱਚ ਜਾਂ ਬਰੈਂਪਟਨ ਮਿਸੀਸਾਗਾ 'ਚ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਆ ਕਿਸੇ ਨੇ ਵੀ ਕਿਚਨਰ ਵਾਟਲੂ ਕੈਂਬਰਿਜ ਗੋਲਫ ਪੁਸ਼ਲਿਨ ਦੇ ਏਰੀਏ ਦੇ ਵਿੱਚ ਕਿਸੇ ਨੇ ਵੀ ਪ੍ਰੋਪਰਟੀ ਵੇਚਣੀ ਆ ਮਿਲਟਨ ਦੇ ਵਿੱਚ ਕਮਰਸ਼ੀਅਲ ਪ੍ਰੋਪਰਟੀ ਸਾਨੂੰ ਜਲਦੀ ਤੋਂ ਪਹਿਲਾਂ ਕੋਂਟੈਕਟ ਕਰੋ ਕਿਸੇ ਕੰਪਨੀ ਨੂੰ ਕੋਂਟਰੈਕਟ ਮਿਲਿਆ ਰਾਈਟ ਵੇ ਸਾਨੂੰ ਜਗ੍ਹਾ ਚਾਹੀਦੀ ਹੈ ਸੰਤੋਸ਼ ਨੰਬਰ ਬੋਲ ਦਿਓ ਤਿੰਨ ਵਾਰ
7: 416-473-4242
0: ਕੋਈ ਤੁਹਾਡਾ ਬੱਚਾ ਡਾਕਟਰੀ ਕਰ ਹਟਿਆ ਉਹਨੂੰ ਜ਼ਰੂਰਤ ਹੈ ਪ੍ਰੈਕਟਿਸ ਦੀ ਜਾਂ ਕੋਈ ਵੀ ਡੈਂਟਿਸਟ ਸੁਣ ਰਿਹਾ ਜਾਂ ਕੋਈ ਵੀ ਫਾਰਮਾਸਿਸਟ ਸੁਣ ਰਿਹਾ ਤੁਸੀਂ ਨਵੇਂ ਲੋਕੇਸ਼ਨ ਲੈਣਾ ਹੈਗਾ ਇੱਕ ਮੈਡੀਕਲ ਬਿਲਡਿੰਗ ਦੀ ਅਵੇਲੇਬਿਲਟੀ ਆ ਕੋਈ ਵੀ ਡਾਕਟਰ ਪ੍ਰੈਕਟਿਸ ਕਰਨੀ ਚਾਹੁੰਦਾ ਨਵੀਂ ਕਲੀਨਿਕ ਹੋਰ ਸੈੱਟ ਕਰਨੀ ਆ ਨੰਬਰ ਟੂ ਕਾਲ 416-473-4242 416-473-4242 ਮਾਰਕ ਕਾਰਨੀ ਨੂੰ ਵਧਾਈ ਦਿੰਦੇ ਹਾਂ ਤਿੰਨ ਦੀਆਂ ਤਿੰਨ ਸੀਟਾਂ 'ਤੇ ਹੂੰਝਾ ਫੇਰ ਗਿਆ ਇਸ ਸਮੇਂ ਅਮੈਰੀਕਾ ਦੇ ਵਿੱਚ ਬੀਅਰ ਅਤੇ ਵਾਈਨ ਦੀ ਕੰਪਨੀਜ਼ ਤੋਂ ਲੈ ਕੇ ਸ਼ਰਾਬ ਦੀਆਂ ਕੰਪਨੀਆਂ ਤੋਂ ਲੈ ਕੇ ਤਰਲੋ ਮੱਛੀ ਹੋ ਰਹੇ ਨੇ ਕਿ ਟ੍ਰੇਡ ਡੀਲ ਸੈੱਟ ਕਰੋ ਬਰੈਂਪਟਨ ਦੇ ਵਿੱਚ BYD ਵੀ ਕੋਂਟੈਕਟ ਕਰ ਚੁੱਕੀ ਆ ਕਿ ਮੈਂ ਇੱਥੇ ਆਪਣਾ ਨਵਾਂ ਪ੍ਰੋਜੈਕਟ ਲੈ ਕੇ ਆਉਣਾ ਬਰੈਂਪਟਨ ਦੇ ਵਿੱਚ 3 ਨਵੀਆਂ ਆਟੋਮੇਕਰ ਕੰਪਨੀਆਂ ਕੋਂਟੈਕਟ ਕਰ ਚੁੱਕੀਆਂ ਨੇ ਅਗਰ ਕ੍ਰਾਈਸਲਰ ਬੰਦ ਹੁੰਦੀ ਹੈ ਸਾਨੂੰ ਸਭ ਤੋਂ ਪਹਿਲਾਂ ਕੋਂਟੈਕਟ ਕਰ ਲਓ ਅਸੀਂ ਇੱਥੇ ਕੰਮ ਸਟਾਰਟ ਕਰਨਾ ਚਾਹੁੰਦੇ ਹਾਂ ਕੁਛ ਨਹੀਂ ਬੰਦ ਹੋਣਾ ਸਭ ਕੁਝ ਵਧੀਆ ਚੱਲਣਾ ਅਮੈਰੀਕਾ 'ਤੇ ਲੋਟਸ ਆਫ ਪ੍ਰੈਸ਼ਰ ਬਣਿਆ ਇਸ ਸਮੇਂ ਬਾਬੇ ਦੇ ਉੱਤੇ ਅਤੇ ਉਹ ਬਖਲਾਇਆ ਹੋਇਆ ਰੂ 1980 ਟੈਰੀ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002 647-919-1002 ਤੇ।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ$50 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਸਤੰਬਰ ਮਹੀਨੇ ਦੀ ਪਹਿਲੀ ਤਰੀਕ ਹੋ ਗਈ ਹੈ ਜੀ, ਅਤੇ ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਹੈਪੀ ਟਿਊਜ਼ਡੇ ਹੋ ਗਿਆ ਅਤੇ ਸਤੰਬਰ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਜੀ, ਅਤੇ ਅਗਸਤ ਦਾ ਮਹੀਨਾ ਖਤਮ ਹੋ ਗਿਆ ਅਤੇ ਸਤੰਬਰ ਮਹੀਨੇ ਦੀ ਸ਼ੁਰੂਆਤ ਹੋ ਗਈ, ਪਹਿਲੀ ਤਰੀਕ ਅੱਜ ਹੋ ਗਈ। ਸੋ ਨਵੇਂ ਮਹੀਨੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਰੱਬ ਅੱਗੇ ਇਹੀ ਅਰਦਾਸ ਹੈ ਜੀ ਬਿਲਕੁਲ ਤੰਦਰੁਸਤ, ਖੁਸ਼ੀਆਂ, ਖੇੜੇ ਤੁਹਾਡੇ ਸਾਰਿਆਂ ਦੇ ਲਈ ਇਹੀ ਗੁਣਤਾਸ ਰੇਡੀਓ ਕਾਮਨਾ ਕਰਦਾ। ਸੋ ਲਓ ਜੀ, ਜੇ ਆਪਾਂ ਭਾਦੋ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 16 ਤਰੀਕ, 16 ਭਾਦੋ, ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ ਇਸ ਸਮੇਂ 10:07, ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਤਾਂ ਫਿਰ ਸਟੂਡੀਓ ਦਾ ਨੰਬਰ 647-8074-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਜੀ। ਲਓ ਜੀ, ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਅੱਜ। ਮੌਸਮ ਬੜਾ ਔਸਮ ਬਣਿਆ ਹੋਇਆ। ਸਵੇਰੇ ਨਾ ਬੜੀ ਧੁੰਦ ਜਿਹੀ ਲੱਗ ਰਹੀ ਸੀ, ਫੋਗੀ ਜਿਹਾ ਹੋਇਆ ਹੋਇਆ ਸੀ। ਸੋ ਜੇ ਤੁਸੀਂ ਨੋਟ ਕੀਤਾ ਹੋਣਾ, ਜਿਹੜੇ ਘਰਾਂ ਦੇ ਸ਼ੀਸ਼ੇ, ਖਿੜਕੀਆਂ ਦੇ, ਦਰਵਾਜ਼ਿਆਂ ਦੇ, ਸੋ ਉਹ ਵੀ ਨਾ ਜਿਵੇਂ ਦਿਖਾਈ ਨਹੀਂ ਸੀ ਦੇ ਰਿਹਾ, ਇਨਵਿਜ਼ੀਬਲ ਜਿਹਾ ਹੋ ਗਿਆ ਸੀ ਸਾਰਾ ਕੰਮ। ਸੋ ਹੁਣ ਥੋੜ੍ਹਾ ਜਿਹਾ ਠੀਕ ਹੋ ਗਿਆ, ਧੁੱਪ ਵੀ ਨਿਕਲ ਗਈ ਵਧੀਆ। ਸੋ ਜੇ ਹੁਣ ਆਪਾਂ ਦੇਖੀਏ ਤਾਂ ਇਸ ਸਮੇਂ 25°C ਟੈਂਪਰੇਚਰ ਹੈ ਜੀ। ਫੀਲ ਤੁਸੀਂ ਕਰ ਰਹੇ ਹੋ 28°C, ਅਤੇ ਹਾਈ 28°C ਜਾਣਾ, ਲੋ ਤੁਸੀਂ ਫੀਲ ਕਰੋਗੇ 20°C ਤੱਕ। ਅਤੇ ਪਾਰਟਲੀ ਕਲਾਉਡੀ ਡੇ ਅੱਜ ਐਕਸਪੈਕਟ ਕੀਤਾ ਜਾ ਰਿਹਾ ਜੀ, ਔਰ ਕਹਿੰਦੇ ਆ ਅੱਜ ਟੈਂਪਰੇਚਰ 4 ਵਜੇ ਦੇ ਕਰੀਬ 31°C ਤੱਕ ਤੁਸੀਂ ਫੀਲ ਕਰੋਗੇ। ਸੋ ਅੱਜ ਕਿਉਂਕਿ ਨਾ ਥੋੜ੍ਹੀ ਜਿਹੀ ਹੁੰਮਸ ਜੀ, ਜਿਵੇਂ ਆਪਾਂ ਕਹਿੰਦੇ ਹਾਂ ਬੰਦ ਜਿਹਾ, ਉੱਦਾਂ ਦਾ ਹੋਇਆ ਹੋਇਆ ਜੇ ਤੁਸੀਂ ਬਾਹਰ ਦੇਖਦੇ ਹੋ ਇਸ ਸਮੇਂ, ਜੇ ਬਾਹਰ ਜਾਂਦੇ ਹੋ ਨਾ ਘਰ ਤੋਂ ਜਾਂ ਆਫਿਸ ਤੋਂ, ਯਾਨੀ ਕਿ ਜਦੋਂ ਤਾਂ ਆਪਾਂ ਇਨਸਾਈਡ ਹੁੰਦੇ ਹਾਂ ਉਦੋਂ ਨਹੀਂ ਇੰਨਾ ਪਤਾ ਲੱਗਦਾ, ਬਾਹਰ ਪਤਾ ਲੱਗਦਾ। ਅਤੇ ਲਓ ਜੀ, 25°C ਇਸ ਸਮੇਂ ਹੈਗਾ, ਅਤੇ 28° ਹਾਈ ਤੱਕ ਜਾਣਾ। 3 ਵਜੇ ਤੋਂ ਬਾਅਦ ਐਨ ਧੁੱਪ ਜਿਹੜੀ ਚਮਕਾਰੇ ਮਾਰੂਗੀ। ਧੁੱਪ ਵੈਸੇ ਹੁਣ ਵੀ ਹੈਗੀ ਪਰ ਮਿਕਸ ਜਿਹਾ, ਬੱਦਲ ਵੀ ਹੈਗੇ ਆ। ਅਤੇ 7:54 'ਤੇ ਅੱਜ ਸਨਸੈੱਟ ਹੋਣਾ ਹੈ। ਰਾਤ ਦਾ ਟੈਂਪਰੇਚਰ ਵਧੀਆ, 25, 24, 23, 22, ਅਤੇ ਕੱਲ੍ਹ ਸਵੇਰੇ 6 ਵਜੇ ਹੋਊਗਾ 20°C, 6:44 'ਤੇ ਸਨਰਾਈਜ਼ ਹੋਣਾ, ਅਤੇ ਕੱਲ੍ਹ ਨੂੰ ਬੱਦਲਵਾਈ ਸ਼ੋਅ ਹੋ ਰਹੀ ਹੈ। ਸੋ ਕੁੱਲ ਮਿਲਾ ਕੇ ਮੌਸਮ ਬੜਾ ਵਧੀਆ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

ਲਓ ਜੀ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਤੇ ਅੱਜ 1 ਸਤੰਬਰ ਹੈ। 1 ਸਤੰਬਰ 1604 ਦੇ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਉੱਥੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਯਾਨੀ ਕਿ ਪਹਿਲੀ ਵਾਰ ਜਿਹੜਾ ਪ੍ਰਕਾਸ਼ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀਗਾ 1 ਸਤੰਬਰ 1604 ਈਸਵੀ ਦੇ ਵਿੱਚ। ਅਤੇ ਇਹ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਸੰਕਲਿਤ ਕੀਤਾ ਸੀ ਜੀ, ਜਿਵੇਂ ਕੱਲ੍ਹ ਵੀ ਆਪਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਨੇ ਬਹੁਤ ਸਾਰੇ ਭੱਟਾਂ ਭਗਤਾਂ ਗੁਰੂਆਂ ਪੀਰ ਫਕੀਰਾਂ ਦੀ ਜਿਹੜੀ ਬਾਣੀ ਸੀਗੀ ਉਹ ਇਕੱਠੀ ਕਰਕੇ ਸੰਕਲਿਤ ਕੀਤੀ ਅਤੇ ਆਦਿ ਗ੍ਰੰਥ ਜਿਹੜਾ ਉਹ ਬਣਾਇਆ। ਅਤੇ ਫਿਰ 1 ਸਤੰਬਰ 1604 ਈਸਵੀ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਜੀ ਪਹਿਲੀ ਵਾਰ। ਸੋ ਅੱਜ 1 ਸਤੰਬਰ ਹੈ, ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜਦੋਂ ਸਭ ਤੋਂ ਪਹਿਲਾਂ ਗ੍ਰੰਥੀ ਸਾਜੇ ਗਏ ਸੀ ਉਹ ਸੀਗੇ ਜੀ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਪਹਿਲਾ ਵਾਕ ਲਿਆ ਸੀਗਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸੋ ਬਿਲਕੁਲ ਜੀ, ਸੋ ਅੱਜ 1 ਸਤੰਬਰ ਹੈ, ਸੋ 1604 ਈਸਵੀ ਦੇ ਵਿੱਚ, ਅਤੇ ਸਾਨੂੰ ਸੁਨੇਹਾ ਇਹੀ ਦਿੱਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਸੀਗਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੈ ਨਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਇਹੀ ਤੁਹਾਡਾ ਗੁਰੂ ਹੈ, ਕਿਸੇ ਹੋਰ ਦੇਹਧਾਰੀ ਨੂੰ ਤੁਸੀਂ ਨਹੀਂ ਮੰਨਣਾ। ਪਰ ਜਿਵੇਂ ਅਸੀਂ ਕੱਲ੍ਹ ਵੀ ਗੱਲਾਂ ਬਾਤਾਂ ਕੀਤੀਆਂ ਕਿ ਲੋਕ ਜਿਹੜੇ ਆ ਫਿਰ ਵੀ ਟਿਕਦੇ ਨਹੀਂ, ਹੈ ਨਾ, ਜਦੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ, ਜੇ ਅਸੀਂ ਉਹਨੂੰ ਪੜ੍ਹਦੇ ਹਾਂ ਉਹ 'ਤੇ ਵਿਚਾਰ ਕਰਦੇ ਹਾਂ, ਹੈ ਨਾ, ਅਤੇ ਉਹ ਫਿਰ ਸਾਡੇ ਲਈ ਹੀ ਉਹੀ ਹੁਕਮ ਹੈ, ਪਰ ਅਸੀਂ ਹੁਕਮ ਨੂੰ ਮੰਨਦੇ ਨਹੀਂ, ਹੁਕਮ ਦੀ ਤਾਮੀਲ ਨਹੀਂ ਕਰਦੇ। ਸੋ ਅੱਜ ਫਿਰ ਇਹੀ ਰਿਕੁਐਸਟ ਆਪਾਂ ਕਰਦੇ ਹਾਂ ਕਿ ਕੋਈ ਵੀ ਤੁਸੀਂ ਨਾ ਭਟਕੋ ਨਾ ਇੱਧਰ ਉੱਧਰ। ਇਹ ਜਿਹੜਾ ਹੈ ਦੇਖੋ ਸਾਇੰਸ ਦਾ ਯੁੱਗ ਹੈ, ਸਾਇੰਸ ਨੇ ਵੀ ਸਾਰਾ ਕੁਛ ਦੱਸ ਦਿੱਤਾ ਹੈ ਤੁਹਾਨੂੰ, ਪਰ ਅਸੀਂ ਫਿਰ ਵੀ ਪਤਾ ਨਹੀਂ ਕਿਹੜੀਆਂ ਉਲਝਣਾਂ ਦੇ ਵਿੱਚ ਉਲਝੇ ਹੋਏ ਹਾਂ। ਅਤੇ ਜਿਵੇਂ ਕਾਲਾ ਜਾਦੂ, ਟੂਣੇ ਟਪਾਣੇ, ਇਹਨਾਂ 'ਚ ਵਿਸ਼ਵਾਸ, ਪੁੱਛਿਆ 'ਚ ਵਿਸ਼ਵਾਸ, ਜਦਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਵੀ ਕਿਹਾ ਵੀ ਕੋਈ ਵੀ ਦੱਸ ਨਹੀਂ ਸਕਦਾ, ਸਿਰਫ ਰੱਬ ਨੂੰ ਪਤਾ ਕੱਲ੍ਹ ਨੂੰ ਕੀ ਹੋਣਾ ਜਾਂ ਅਗਲੇ ਪਲ ਕੀ ਹੋਣਾ, ਰੱਬ ਨੂੰ ਪਤਾ। ਸੋ ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਸੋ ਇਸ ਕਰਕੇ ਬਾਣੀ ਦੇ ਲੜ ਲੱਗੋ ਅਤੇ ਆਪਣੇ ਆਪ ਨੂੰ ਐਨ ਵਧੀਆ ਰੱਖੋ, ਕਿਸੇ ਭਰਮਾਂ ਦੇ ਵਿੱਚ ਨਾ ਪਾਓ। ਮਾੜੇ ਮੋਟੇ ਚਲੋ ਜਿਹੜੇ ਥੋੜ੍ਹੇ ਬਹੁਤੇ ਹੈਗੇ ਹੈ ਨਾ, ਉਹ ਤਾਂ ਬੰਦਾ ਭਰਮ ਕਰੀ ਜਾਂਦਾ, ਪਰ ਜਿਹੜਾ ਉਂਝ ਪੁੱਛਦੇ ਆ ਵੀ ਹਾਂ ਭਵਿੱਖ ਦੱਸੋ ਸਾਡਾ, ਹੈ ਨਾ, ਜਾਂ ਅਸੀਂ ਜਿਹੜਾ ਪ੍ਰੈਜੈਂਟ ਆ ਉਹਦੇ 'ਚ ਜੀਣਾ, ਅਸੀਂ ਭਵਿੱਖ ਨੂੰ ਆਪਣੇ ਆਪ ਭਵਿੱਖ ਜਿਹੜਾ ਬਣੀ ਜਾਣਾ ਜਦੋਂ ਅਸੀਂ ਪ੍ਰੈਜੈਂਟ 'ਚ ਵਧੀਆ ਤਰੀਕੇ ਨਾਲ ਜੀਵਾਂਗੇ। ਇਹ ਆਮ ਤੌਰ 'ਤੇ ਕਿਹਾ ਜਾਂਦਾ ਵੀ ਬੰਦਾ ਕੀ ਕਰਦਾ, ਬੰਦਾ ਜਾਂ ਪਾਸਟ ਨੂੰ ਯਾਦ ਕਰੀ ਜਾਂਦਾ ਜਾਂ ਭਵਿੱਖ ਵਿੱਚ ਕੀ ਹੋਣਾ ਉੱਧਰ ਧਿਆਨ ਕਰੀ ਜਾਂਦਾ, ਜਿਹੜਾ ਪ੍ਰੈਜੈਂਟ ਜਿਹੜਾ ਸਮਾਂ ਲੰਘ ਰਿਹਾ ਉਹਨੂੰ ਪਾਸਟ ਅਤੇ ਫਿਊਚਰ ਦੀਆਂ ਗੱਲਾਂ ਦੇ ਵਿੱਚ ਉਲਝਾ ਕੇ ਹੀ ਵੇਸਟ ਕਰੀ ਜਾਂਦਾ। ਸੋ ਬਿਲਕੁਲ ਜੀ, ਅੱਜ 1 ਸਤੰਬਰ ਹੈ, ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਅੱਜ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ।

0: ਜੁੜੇ ਜੀ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਲਓ ਜੀ ਆਪਾਂ ਹੁਣ ਚੱਲਦੇ ਹਾਂ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਉਹਨਾਂ ਤੋਂ ਆਪਾਂ ਕੁਝ ਲਿਸਟਿੰਗਸ ਤੁਹਾਡੇ ਲਈ ਸਾਂਝੀਆਂ ਕਰਦੇ ਹਾਂ ਪਰਮਜੀਤ ਜੀ ਸਵਾਗਤ ਤੁਹਾਡਾ
1: ਸਤਿ ਸ੍ਰੀ ਅਕਾਲ ਜੀ ਮੇਰੇ ਬੰਨਿਓ ਗੁਰਤਾਸ ਰੇਡੀਓ ਪ੍ਰੋਗਰਾਮ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਬੁਵੇਡ ਅਤੇ ਟੋਰਬਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ ਜਿਹੜਾ ਕਿ 1400 ਸਕੁਆਇਰ ਫੁੱਟ ਦਾ ਯੂਨਿਟ ਆ ਅਤੇ ਇਹ ਯੂਨਿਟ ਬਹੁਤ ਹੀ ਸਸਤੀ ਪ੍ਰਾਈਸ ਤੇ ਤੁਹਾਨੂੰ ਮਿਲ ਸਕਦਾ ਵਾ ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਤਾਂ ਵੀ ਤੁਸੀਂ ਦੋਵੇਂ ਹੀ ਖਰੀਦ ਸਕਦੇ ਹੋ ਪ੍ਰਾਈਸ ਬੇਹੱਦ ਲੋ ਆ ਅਗਰ ਇਹਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਯੂਨਿਟ ਵਿਦ ਬਿਜ਼ਨਸ ਲਿਸਟ ਕੀਤਾ ਹੋਇਆ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਜਿਸ ਦੀ ਸੇਲ ਤੁਹਾਨੂੰ $24,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਲੀਜ਼ 5+5 ਹੋਵੇਗੀ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਈਸਟ ਸਾਈਡ ਤੇ ਜਿਸ ਦੀ ਸੇਲ $60,000 ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਰੈਂਟ ਸਿਰਫ $5,100 ਪਰ ਮੰਥ ਹੋਵੇਗਾ ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ ਆਸਕਿੰਗ ਪ੍ਰਾਈਸ 230,000 ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਡੈਨਫੋਰਥ ਦੇ ਉੱਤੇ ਲਿਸਟ ਕੀਤਾ ਹੋਇਆ ਟੋਰਾਂਟੋ ਦੇ ਵਿੱਚ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਮਕਲਾਗਲਨ ਅਤੇ ਬੁਵੇਡ ਦੇ ਨਜ਼ਦੀਕ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਜਾਂ ਕੋਈ ਪ੍ਰਾਪਰਟੀ ਸੈੱਲ ਕਰਨ ਬਾਰੇ ਸੋਚ ਰਹੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਲੈ ਲਓ ਇੱਕ ਵਾਰ ਫੇਰ 416-993-7378 ਤੇ ਗੱਲਬਾਤ ਤੁਹਾਡੀ ਇਹਨਾਂ ਨਾਲ ਹੋ ਸਕਦੀ ਹੈ ਤੇ ਤੁਸੀਂ ਦੀਪਾਂਸ਼ ਨੂੰ ਕਰਨੀ ਹੈ ਜੀ ਕਾਲ ਕਿਉਂਕਿ ਦੀਪਾਂਸ਼ ਦੇ ਕੋਲ ਜਿਹੜੀਆਂ ਟਿਕਟਾਂ ਬੜੀਆਂ ਲਾਜਵਾਬ ਪਹੁੰਚੀਆਂ ਹੋਈਆਂ ਤੇ ਦੀਪਾਂਸ਼ ਕਹਿੰਦੇ ਆ ਕਿ ਹੋਕਾ ਜਿਹੜਾ ਦੇ ਦਿਓ ਜੇ ਤਾਂ ਕਿਸੇ ਦੀ ਕਿਸਮਤ 'ਚ ਹੋਈ ਇਹ ਟਿਕਟ ਫਿਰ ਉਹਨੂੰ ਮਿਲ ਜੂਗੀ ਕਿਉਂਕਿ ਜੇਕਰ ਤੁਸੀਂ ਦੀਵਾਲੀ ਮੌਕੇ ਜਾਣਾ ਚਾਹੁੰਦੇ ਹੋ ਲਾਸਟ ਮਿਨਟ ਡੀਲ ਹੈ ਅਕਟੂਬਰ ਸਟਾਰਟਿੰਗ ਦੇ ਵਿੱਚ ਤੁਸੀਂ ਜਾਣਾ ਟੋਰੋਂਟੋ ਟੂ ਡੈਲੀ ਡਾਇਰੈਕਟ ਫਲਾਈਟ ਹੈ ਨਵੰਬਰ ਰਿਟਰਨ ਹੈ 1470 ਦੀ ਇਹ ਟਿਕਟ ਤੁਹਾਨੂੰ ਮਿਲਣੀ ਹੈ ਇੱਕ ਬੈਗ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਅਤੇ ਜੇ ਦੋ ਬੈਗ ਲੈ ਕੇ ਜਾਣੇ ਹੈ ਜਿਵੇਂ ਕਹਿੰਦੇ ਭਾਰ ਭੁਗੁਣ ਕੇ ਜਾਣਾ ਸੋ ਫਿਰ ਆਉਂਦੇ ਹੋਏ ਫਿਰ ਜਿਵੇਂ ਕਹਿੰਦੇ ਆ ਵੀ ਉੱਥੋਂ ਸ਼ੋਪਿੰਗ ਕਰਕੇ ਆਉਣਾ ਜਦਕਿ ਨਾ ਇੱਥੇ ਵੀ ਸਾਰਾ ਕੁਛ ਮਿਲਦਾ ਉੱਥੇ ਵੀ ਮਿਲਦਾ ਹੈ ਨਾ ਪਰ ਦੇਖ ਲਓ ਆਪਾਂ ਨੂੰ ਕਿੰਨੀ ਤਾਂਘ ਰਹਿੰਦੀ ਹੈ ਵੀ ਉੱਥੇ ਦੇ ਕਹਿੰਦੇ ਇੱਥੋਂ ਚੀਜ਼ਾਂ ਲੈ ਕੇ ਆਓ ਇੱਥੇ ਦੇ ਕਹਿੰਦੇ ਆ ਉੱਥੋਂ ਲੈ ਕੇ ਆਓ ਹੈ ਸੋ ਬੰਦੇ ਨੂੰ ਸੈਟਿਸਫੈਕਸ਼ਨ ਨਹੀਂ ਸੋ ਬਿਲਕੁਲ ਜੀ ਤੁਸੀਂ ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸ ਆਉਣਾ ਅਤੇ ਤੁਸੀਂ ਜੇ ਇੱਕ ਬੈਗ ਲੈ ਕੇ ਜਾਣਾ ਫਿਰ 1470 ਰੁਪਏ ਕਰਨੇ ਆ ਜੇ ਦੋ ਲੈ ਕੇ ਜਾਣੇ ਫਿਰ 1520 ਸੋ ਡਾਇਰੈਕਟ ਫਲਾਈਟ ਹੈ ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸੀ ਹੈ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰ ਲਓ ਅਤੇ ਬਹੁਤ ਵਧੀਆ ਰੇਟ ਤੁਹਾਨੂੰ ਇਹ ਮਿਲ ਰਿਹਾ ਤੁਸੀਂ ਨੰਬਰ ਨੋਟ ਕਰੋਗੇ 905-673-1400 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਏ ਅੱਜ ਨਾ ਇੱਕ ਬੜਾ ਸਪੈਸ਼ਲ ਦਿਨ ਹੈ ਨਾ ਆਪਣੇ ਪਾਸਟ ਦੇ ਨਾਲ ਜੁੜਿਆ ਹੋਇਆ ਜ਼ਿਆਦਾ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਲਿਬਰਲਸ ਕਹਿੰਦੇ ਆ ਵੀ ਬਾਏ ਇਲੈਕਸ਼ਨ ਦੇਖੋ ਹੋ ਹੀ ਜਾਂਦੇ ਆ ਹੈ ਨਾ ਸੋ ਹਾਲੇ ਵੀ ਹੋਰ ਵੀ ਹੋਣੇ ਆ ਹਾਲੇ ਅਤੇ ਹੁਣ ਬਾਏ ਇਲੈਕਸ਼ਨ ਜਿਹੜੇ ਹੋਏ ਆ ਉਹਦੇ ਵਿੱਚ 3 ਸੀਟਾਂ ਦੇ ਵਿੱਚ ਬਾਏ ਇਲੈਕਸ਼ਨ ਦੇ ਵਿੱਚ ਲਿਬਰਲਸ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ 3 ਸੀਟਾਂ ਜਿੱਤ ਕੇ ਲਿਬਰਲਸ ਕਹਿੰਦੇ 173 ਸੀਟਸ ਹੋ ਗਈਆਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਸੋ ਹੁਣ ਪ੍ਰੋਪਰ ਮੈਜੋਰਿਟੀ ਜਿਹੜੀ ਹੈ ਉਹ ਹੋ ਗਈ ਹੈ ਜੀ ਲਿਬਰਲਸ ਦੀ ਬਟ ਹਾਲੇ ਕਹਿੰਦੇ ਆ ਵੀ 6 ਬਾਏ ਇਲੈਕਸ਼ਨਸ ਹੋਰ ਹੋਣੇ ਆ ਹਾਲੇ ਉਹ ਵੀ ਆ ਰਹੇ ਆ ਸੋ ਉਹਨਾਂ 'ਚ ਦੇਖਦੇ ਹਾਂ ਵੀ ਕੌਣ ਕਿਹਦੀ ਜਿੱਤ ਹੁੰਦੀ ਹੈ ਵੈਸੇ ਤਾਂ ਜੇ ਆਪਾਂ ਦੇਖੀਏ ਨਾ ਕੰਜ਼ਰਵੇਟਿਵ ਪਾਰਟੀ ਥੋੜ੍ਹਾ ਜਿਹਾ ਸਲੋਅ ਹੋ ਗਈ ਪਹਿਲਾਂ ਨਾਲੋਂ ਕਈ ਵਾਰੀ ਨਾ ਕੋਈ ਲੀਡਰ ਹੁੰਦਾ ਕਿ ਜੇ ਹੁਣ ਜਿਵੇਂ ਪੀਅਰ ਪੋਲੀਵਰ ਸਾਹਿਬ ਹੈਗੇ ਆ ਅਤੇ ਉਹ ਆਪਣੀ ਸੀਟ ਤੋਂ ਵੀ ਨਹੀਂ ਜਿੱਤ ਪਾਏ ਸੀਗੇ, ਹੈ ਨਾ। ਸੋ ਕਈ ਵਾਰ ਹੁੰਦਾ ਕਿ ਜੇ ਕੋਈ ਲੀਡਰ ਚੇਂਜ ਹੋ ਜਾਵੇ ਨਾ ਅਤੇ ਪਾਰਟੀ ਜਿਹੜੀ ਹੈ ਰਫਤਾਰ ਫੜ ਜਾਂਦੀ ਹੈ। ਜੇ ਆਪਾਂ ਲਿਬਰਲ ਦੀ ਗੱਲ ਕਰੀਏ ਨਾ, ਜਦੋਂ ਮਿਸਟਰ ਜਸਟਿਨ ਟਰੂਡੋ ਸੀਗੇ, ਸੋ ਉਹਨਾਂ ਦਾ ਗ੍ਰਾਫ ਥੱਲੇ ਆਉਣ ਲੱਗ ਗਿਆ ਸੀ, ਪਰ ਜਦੋਂ ਚੇਂਜ ਹੋ ਗਏ ਅਤੇ ਦੇਖ ਲਓ ਫਿਰ ਲਿਬਰਲਸ ਨੂੰ ਸਾਰੇ ਕਿੰਨਾ ਲਾਈਕ ਕਰਨ ਲੱਗ ਗਏ। ਚਲੋ ਪਾਰਟੀ ਵਧੀਆ ਜਿਹੜੀ ਹੁਣ ਕੰਮ ਕਰ ਰਹੀ ਹੈ, ਮਿਸਟਰ ਮਾਰਕ ਕਾਰਨੀ ਬੜੇ ਠਰੰਮੇ ਨਾਲ ਸਾਰੇ ਡਿਸੀਜਨ ਲੈ ਰਹੇ ਆ। ਸੋ ਹੁਣ ਇਹ ਬਾਏ ਇਲੈਕਸ਼ਨ ਜਿੱਤ ਕੇ 173 ਸੀਟਸ ਹੋ ਗਈਆਂ ਜੀ, ਅਤੇ ਕਹਿੰਦੇ ਹਾਲੇ 6 ਬਾਏ ਇਲੈਕਸ਼ਨਸ ਹੋਰ ਹੋਣੇ ਆ, ਅਤੇ ਫਿਰ ਤਾਂ ਹੋਰ ਸੀਟਾਂ ਲੈ ਜਾਣਗੇ, ਹੈ ਨਾ, ਜੇ ਸਾਰੀਆਂ ਨਹੀਂ ਅੱਧੀਆਂ ਤਾਂ ਹੋ ਹੀ ਜਾਣਗੀਆਂ। ਸੋ ਬਾਕੀ ਇੱਕ ਜਿਹੜੀ ਮੈਂ ਗੱਲ ਕਰਨਾ ਚਾਹੁੰਦੀ ਹਾਂ, ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ,
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ, ਕਿਹਨਾਂ ਦਾ ਨੰਬਰ ਚਾਹੀਦਾ? ਤੁਹਾਡੇ ਤੱਕ ਸ਼ੇਅਰ ਕਰ ਦਿੰਦੀ ਆ ਜੀ ਟੀ ਏ ਪੈਸਟ ਕੰਟਰੋਲ ਤੇ। ਬਿਲਕੁਲ ਜੀ। ਅੱਛਾ, ਇੱਕ ਨਾ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਹੈ ਕਿ ਇੱਥੇ ਨਾ ਹੁਣ ਬਹੁਤ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਨਾ ਹੇਟ ਕ੍ਰਾਈਮ ਬੜੇ ਵੱਧ ਗਏ, ਔਰ ਜ਼ਿਆਦਾਤਰ ਜੇ ਆਪਾਂ ਕਹਿੰਦੇ ਨਾ ਐਂਟੀ ਸਿੱਖ ਹੇਟ ਮੋਟੀਵੇਟਡ ਜਿਹੜੀ ਸਟੈਬਿੰਗ ਹੈ ਹੁਣ ਹੋਈ ਹੈ, ਅਤੇ ਬੜੀ ਮਾੜੀ ਗੱਲ ਹੈ। ਦੇਖੋ ਉਹ ਕਹਿੰਦੇ ਵੀ ਚਾਕੂ ਹੀ ਮਾਰਿਆ, ਪਹਿਲਾਂ ਤਾਂ ਜਿਹੜੇ ਆਪਣਾ ਬੋਲਦੇ ਆ, ਹੈ ਨਾ, ਵੀ ਤੁਸੀਂ ਸਿੱਖ ਹੋ, ਇਹ ਉਹ ਪਤਾ ਨਹੀਂ ਕੀ ਕੀ ਕੁਛ ਬੋਲੇ ਹੋਣੇ ਆ, ਹੈ ਨਾ। ਸੋ ਕਿੰਨੀ ਮਾੜੀ ਗੱਲ ਹੈ ਕਿ ਇੱਕ ਹਿਊਮਨ ਦੂਜੇ ਹਿਊਮਨ ਨੂੰ, ਚਾਹੇ ਉਹ ਜਾਤ ਧਰਮ ਰੰਗ ਨਸਲ ਦੇ ਨੂੰ ਲੈ ਕੇ ਭੇਦਭਾਵ ਕਰ ਰਿਹਾ, ਅਤੇ ਕੁਛ ਵੀ ਕਿਸੇ ਨੂੰ ਕੋਈ ਬੋਲ ਦਿੰਦਾ, ਹੈ ਨਾ। ਸੋ ਇਹ ਜਿਹੜੇ ਕ੍ਰਾਈਮ ਹੈ ਨਾ, ਇਹ ਦਿਨ ਪ੍ਰਤੀ ਦਿਨ ਵਧੀ ਜਾ ਰਿਹਾ, ਅਤੇ ਇਹਨਾਂ ਦਾ ਰੀਜ਼ਨ ਕੀ ਹੈ ਵੈਸੇ, ਹੈ ਨਾ। ਚਲੋ ਪੁਲਿਸ ਹੁਣ ਲੱਭ ਰਹੀ ਹੈ ਉਸ ਵਿਅਕਤੀ ਨੂੰ ਜਿਹਨੇ ਇਹ ਰੇਸ਼ਲ ਰਿਮਾਰਕਸ ਜਿਹੜੇ ਆ ਕਸੇ ਆ ਉਸ ਬੰਦੇ 'ਤੇ, ਨਾਲ ਫਿਰ ਸਟੈਬਿੰਗ ਵੀ ਕੀਤੀ ਹੈ, ਹੈ ਨਾ, ਚਾਕੂ ਨਾਲ ਉਹ 'ਤੇ ਹਮਲਾ ਵੀ ਕੀਤਾ। ਅਤੇ ਹੁਣ ਪੁਲਿਸ ਨੇ ਕਿਹਾ ਵੀ ਜੇ ਕਿਸੇ ਨੂੰ ਕੁਛ ਵੀ ਕਲੂ ਮਿਲਦਾ, ਕਿਉਂਕਿ ਉਹਦੀ ਹਾਈਟ, ਉਹਦੇ ਵਾਲ, ਇਹ ਸਾਰਾ ਕੁਛ ਉਹਨਾਂ ਨੇ ਜਾਰੀ ਕੀਤਾ, ਅਤੇ ਜੇਕਰ ਕਹਿੰਦੇ ਕਿਸੇ ਨੂੰ ਕੁਛ ਵੀ ਪਤਾ ਹੈ, ਕਈ ਵਾਰ ਹੁੰਦਾ ਨਾ ਕੋਈ ਦੇਖ ਲੈਂਦਾ, ਅਤੇ ਤੁਸੀਂ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦੇ ਸਕਦੇ, ਅਤੇ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨਾ ਉਹ ਰੁਕਣ ਦਾ ਨਾਮ ਨਹੀਂ ਲੈਂਦਾ। ਔਰ ਇਹਦੇ ਰੀਜ਼ਨ ਕੀ ਆ, ਆਪਾਂ 5-7 ਮਿੰਟਾਂ 'ਤੇ ਆਪਾਂ ਗੱਲ ਕਰਦੇ ਹਾਂ ਵੀ ਕਿਉਂ ਲੱਗ ਰਿਹਾ ਕਿ ਜਿਹੜੇ ਹੁਣ ਨਾ ਸਿੱਖਾਂ 'ਤੇ ਜ਼ਿਆਦਾ ਅਟੈਕ ਹੋ ਰਿਹਾ, ਕੁਛ ਵੀ ਬੋਲ ਜਾਂਦਾ ਕੋਈ, ਜਾਂ ਕਿਸੇ ਤਰੀਕੇ ਨਾਲ ਹਰਟ ਕਰ ਜਾਂਦਾ, ਕੋਈ ਸਟੈਬਿੰਗ ਦੀ ਘਟਨਾ ਹੋ ਜਾਂਦੀ ਹੈ, ਕੋਈ ਕੁਛ ਗੇੜ ਦਿੰਦਾ ਬੰਦੇ ਦੇ ਉੱਪਰ, ਹੈ ਨਾ, ਚਾਹੇ ਉਹਦੇ ਹੱਥੇ 'ਚ ਕੋਈ ਪਾਣੀ ਦਾ ਗਲਾਸ ਹੈ, ਚਾਹੇ ਕੌਫੀ ਹੈ ਜਾਂ ਕੁਛ ਹੈ। ਅਤੇ ਕਈ ਵਾਰ ਆਪਾਂ ਨੇ ਟਿਮ ਹੋਟਨ ਦੇ ਵਿੱਚ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਆਪਾਂ ਨੂੰ ਸੁਣਨ ਨੂੰ ਮਿਲੀਆਂ ਵੀ ਗਰਮ ਗਰਮ ਕੌਫੀ ਗੇੜਤੀ ਕਿਸੇ ਦੇ ਉੱਪਰ, ਹੈ ਨਾ, ਵੀ ਇੰਨੀ ਜਿਹੜੀ ਲੋਕਾਂ ਦੇ ਵਿੱਚ ਪੇਸ਼ੈਂਸ ਆ ਉਹ ਖਤਮ ਹੋ ਗਈ ਹੈ, ਅਤੇ ਇੱਕ ਦੂਜੇ 'ਤੇ ਅਟੈਕ ਕਰਨ 'ਤੇ ਤੁਲ ਜਾਂਦੇ ਆ, ਹੈ ਨਾ, ਵੀ ਇਹ ਨਹੀਂ ਦੇਖਦੇ ਉਹਦਾ ਅੰਜਾਮ ਬਾਅਦ ਦੇ ਵਿੱਚ ਕੀ ਹੋਊਗਾ। ਸੋ ਜਿਹੜੇ ਹੇਟ ਕ੍ਰਾਈਮ ਵੱਧ ਰਿਹਾ, ਸਪੈਸ਼ਲੀ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ, ਐਂਟੀ ਸਿੱਖ ਜਿਹੜੇ ਹੇਟ ਕ੍ਰਾਈਮ ਹੈ ਉਹ ਵਧੇ ਹੋਏ ਆ, ਰੀਜ਼ਨ ਤੁਹਾਨੂੰ ਕੀ ਲੱਗਦਾ, ਆਪਣੇ 'ਚ ਕੋਈ ਕਮੀ ਸਾਡੇ 'ਚ, ਜਾਂ ਫਿਰ ਵੈਸੇ ਹੀ ਵੀ ਜਿਹੜਾ ਉਹ ਦੇਖ ਲੈਂਦਾ ਕੋਈ ਵੀ ਉਸ ਹਿਸਾਬ ਨਾਲ, ਆਪਣੇ ਹਿਸਾਬ ਨਾਲ ਵੈਸੇ ਹੀ ਕਰ ਦਿੰਦੇ ਆ, ਕੋਈ ਗਲਤੀ ਨਹੀਂ ਹੁੰਦੀ ਕਿਸੇ ਦੀ। ਸੋ 647-13-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ। ਅਤੇ ਲਓ ਜੀ ਨੰਬਰ ਤੁਸੀਂ ਨੋਟ ਕਰੋ, ਜੇ ਪੈਸਟ ਕੰਟਰੋਲ ਦਾ ਕੰਮ ਤੁਸੀਂ ਕਰਾਉਣਾ ਹੈ ਨਾ, ਤੁਸੀਂ ਰਮਨ ਭਾਅ ਜੀ ਨਾਲ ਗੱਲਬਾਤ ਕਰਨੀ ਹੈ। ਰਮਨ ਭਾਅ ਜੀ ਅਸੰਭੋ ਸਾਡੇ ਕਲਾਇੰਟ ਪਹੁੰਚ ਰਹੇ ਤੁਹਾਡੇ ਕੋਲ, ਹੈ 6474562727 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6474567-2727 6474567-2727 'ਤੇ ਤੁਸੀਂ ਪੈਸਟ ਕੰਟਰੋਲ ਦਾ ਕੰਮ ਕਰਾਓ। ਕੋਈ ਵਾਇਲਡ ਐਨੀਮਲ ਤੁਹਾਨੂੰ ਨਜ਼ਰ ਆ ਰਿਹਾ ਤੁਹਾਡੇ ਬੈਕਯਾਰਡ ਫਰੰਟ ਯਾਰਡ 'ਚ, ਜਾਂ ਚੂਹੇ ਵਗੈਰਾ ਆ ਗਏ, ਕੋਈ ਵੀ ਕੋਈ ਆਪਣਾ ਸਪਾਈਡਰਸ ਬੜੀਆਂ ਆਉਂਦੀਆਂ, ਕਿਤੇ ਸਿਲਵਰ ਫਿਸ਼ ਬਹੁਤ ਆ ਜਾਂਦੀਆਂ, ਹੈ ਨਾ, ਕੋਈ ਵੀ ਤੁਹਾਨੂੰ ਲੱਗ ਰਿਹਾ ਕਿ ਪੈਸਟ ਕੰਟਰੋਲ ਦਾ ਕੰਮ ਕਰਾਉਣਾ, 647-456-2757 'ਤੇ ਤੁਸੀਂ ਕਰ ਲਓ ਕੰਟੈਕਟ ਰਮਨ ਭਾਅ ਜੀ ਨੂੰ। ਅਤੇ ਲਓ ਜੀ, ਮੈਂ ਤੁਹਾਨੂੰ ਪੁੱਛਿਆ ਵੀ ਜਿਹੜੇ ਐਂਟੀ ਸਿੱਖ ਹੇਟ ਬੜੀ ਵੱਧ ਗਈ ਹੈ, ਕੀ ਤੁਹਾਨੂੰ ਲੱਗਦਾ ਵੀ ਅਟੈਕ ਕਿਉਂ ਇੰਨੇ ਹੋ ਰਹੇ ਆ? ਅਤੇ ਇਹ ਵੀ ਮੈਂ ਜਾਣਕਾਰੀ ਦੇ ਦਿੰਦੀ ਹਾਂ ਵੀ ਕਿੰਨਾ ਕੁ ਕੀ ਕੋਈ ਕੁਛ ਦੱਸਿਆ, ਸਸਪੈਕਟ ਦੀ ਡਿਸਕ੍ਰਿਪਸ਼ਨ ਕੀ ਦੱਸੀ ਆ, ਉਹ ਹੈਗਾ ਕਿ ਇਹ ਕੋਈ ਇੱਕ ਮੈਨ ਹੈ, 5'2", 6", 5'6" ਦਾ ਇਹਦਾ ਕੱਦ ਹੈ, ਬਲੈਕ ਹੇਅਰ ਹੈ, ਲਾਸਟ ਸੀਨ ਨੇਵੀ ਬਲੂ ਸ਼ੋਰਟ ਸਲੀਵਡ NFL ਸੰਡੇ ਟਿਕਟ ਜਰਸੀ ਵਿਦ ਵਾਈਟ ਸਟ੍ਰਾਈਪਸ, ਬਲੂ ਜੀਨਸ, ਡਾਰਕ ਗ੍ਰੀਸ ਮਾਰਕ ਔਨ ਦਾ ਲੈਫਟ ਕਾਫ, ਐਂਡ ਗ੍ਰੇ ਐਂਡ ਬਲੈਕ ਨਿਊ ਬੈਲੈਂਸ ਸ਼ੂਜ਼ ਜਿਹੜੇ ਉਹਨੇ ਪਾਏ ਹੋਏ ਆ। ਸੋ ਟੋਰੋਂਟੋ ਪੁਲਿਸ ਨੇ ਇਸ ਹੇਟ ਕ੍ਰਾਈਮ ਯੂਨਿਟ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਆ। ਸੋ ਕੋਈ ਵੀ ਕਹਿੰਦੇ ਇਨਫੋਰਮੇਸ਼ਨ ਹੈਗੀ ਆ, ਦੈਨ ਯੂ ਕੈਨ ਕਾਲ ਕ੍ਰਾਈਮ ਸਟੋਪਰਸ 416-808-3505, 416-808-3505 'ਤੇ ਤੁਸੀਂ ਕੰਟੈਕਟ ਜਿਹੜਾ ਕਰ ਸਕਦੇ ਹੋ, ਦੱਸ ਸਕਦੇ ਹੋ ਜੇ ਕੋਈ ਵੀ ਇਨਫੋਰਮੇਸ਼ਨ ਕਿਸੇ ਕੋਲ ਵੀ ਹੈ। ਅਤੇ ਲਓ ਜੀ, ਮੈਨੂੰ ਨਾ ਭਾਅ ਜੀ ਨੇ ਭਜਨ ਵੀ ਅੱਜ ਭੇਜਿਆ ਸੀਗਾ। ਸੋ ਅੱਜ ਮੰਗਲਵਾਰ ਹੈ ਨਾ, ਪਰ ਅੱਜ ਕਿਉਂਕਿ 1 ਸਤੰਬਰ ਹੈ, ਇੱਕ ਤਾਂ ਨਵੇਂ ਮਹੀਨੇ ਦੀ ਸ਼ੁਰੂਆਤ ਹੋਈ ਹੈ, ਚਲੋ ਰੱਬ ਦੇ ਨਾਲ ਹੈ ਨਾ ਕੋਈ ਵੀ ਹੋਇਆ, ਅਤੇ ਨਾਲ ਦੀ ਨਾਲ ਅੱਜ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੀ, ਸੋ ਮੈਂ ਸ਼ਬਦ ਅੱਜ ਲਾਇਆ ਜੀ। ਸੋ ਕੋਈ ਨਹੀਂ, ਭਜਨ ਜਿਹੜਾ ਨੈਕਸਟ ਵੀਕ ਲਗਾ ਦੇਵਾਂਗੇ। ਸੋ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਮੈਂ ਇੱਕ ਇਨਫੋਰਮੇਸ਼ਨ ਹੋਰ ਦੇਵਾਂ ਤੁਹਾਨੂੰ, ਨੰਬਰ ਜੇ ਤੁਸੀਂ ਨੋਟ ਕਰੋਗੇ, ਇਹ ਨੰਬਰ ਹੈਗਾ ਕੈਨ ਟਰੱਕ ਦੇ ਜਗਤਾਰ ਰਮਨ ਜੀ ਦਾ। ਜਗਤਾਰ ਰਮਨ ਜੀ ਕਹਿੰਦੇ ਆ ਕਿ ਬਹੁਤ ਵਧੀਆ, ਜੇਕਰ ਤੁਸੀਂ ਜੋਬ ਭਾਲਦੇ ਹੋ, ਤੁਹਾਡੇ ਕੋਲ AZ ਲਾਇਸੈਂਸ ਹੈਗਾ, CVOR ਕਲੀਨ ਕਲੀਅਰ ਹੈਗਾ, ਤੁਹਾਨੂੰ ਵਧੀਆ ਜੋਬ ਮਿਲ ਸਕਦੀ, ਚਾਹੇ ਸਿਟੀ 'ਚ ਤੁਸੀਂ ਟਰੱਕ ਚਲਾਉਣਾ, ਤੁਸੀਂ US ਨੂੰ ਜਾਣਾ ਚਾਹੁੰਦੇ ਹੋ ਜਾਂ ਹੋਰ ਪ੍ਰੋਵਿੰਸਿਸ ਵਿੱਚ ਜਾਣਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਕਾਲ ਕਰਨੀ ਹੈ 647-292-5757 'ਤੇ ਗੱਲਬਾਤ ਹੋ ਸਕਦੀ ਹੈ, 6472925757 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਜੀ। ਅਤੇ ਸਗਨਦੀਪ ਸੋਫਾ ਸਟੂਡੀਓ, ਸਗਨਦੀਪ ਕਹਿੰਦੇ ਆ ਕਿ ਬਹੁਤ ਵਧੀਆ ਸੋਫੇ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਨਾ, ਅਤੇ ਤੁਸੀਂ ਮੈਨੂੰ ਕਾਲ ਕਰੋ। ਕਾਲ ਕਿੱਥੇ ਕਰਨੀ ਹੈ? ਤੁਸੀਂ ਕਾਲ ਕਰਨੀ ਹੈ 905-799-8877, 905-799-8877 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਗਨਦੀਪ ਦੇ ਨਾਲ। ਔਰ ਸਗਨਦੀਪ ਸਿਰਫ ਇੱਥੇ ਨਹੀਂ ਵੀ ਸਿਰਫ ਬਰੈਂਪਟਨ 'ਚ ਸੋਫੇ ਬਣਾ ਕੇ ਤੁਹਾਨੂੰ ਦੇਤੇ, ਕੈਨੇਡਾ ਵਾਈਡ ਡਿਲੀਵਰੀ ਕਰਦੇ ਆ, ਯਾਨੀ ਕਿ ਤੁਸੀਂ ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ, ਅਤੇ ਨਾਲ ਦੀ ਨਾਲ ਔਰਡਰ ਕਰੋ, ਅਤੇ ਸੋਫੇ ਜਿੱਥੇ ਦਾ ਤੁਸੀਂ ਐਡਰੈਸ ਦੇਣਾ ਨਾ, ਉੱਥੇ ਪਹੁੰਚਾ ਦੇਣੇ ਆ ਸੋਫੇ, ਠੀਕ ਹੈ ਨਾ। ਸੋ ਨੰਬਰ ਤੁਸੀਂ ਨੋਟ ਕਰੋ ਜੀ, 905-799-8877। ਬੜੇ ਕਮਾਲ ਦੇ ਸੋਫੇ ਜਿਹੜੇ ਆ ਉਹ ਤਿਆਰ ਕਰਦੇ ਆ, ਅਤੇ ਤੁਸੀਂ ਇਹਨਾਂ ਸੋਫਿਆਂ ਨੂੰ ਬਣਾਉਣ ਦੇ ਲਈ, ਕਿਉਂਕਿ ਗਰੰਟੀ ਵਰੰਟੀ ਨਾਲ ਤਿਆਰ ਕਰਦੇ, ਕਹਿੰਦੇ ਵੀ ਸਪਰਿੰਗ ਫੋਮ ਅਤੇ ਉਹਦੀ ਪੂਰੀ ਗਰੰਟੀ ਹੋਊਗੀ, ਖਰਾਬ ਨਹੀਂ ਹੁੰਦੇ। ਜਿਵੇਂ ਕਹਿੰਦੇ ਆ ਨਾ ਵੀ ਆਪਾਂ, ਸਾਨੂੰ ਦਿਲ ਕਰਨ ਲੱਗ ਜੂਗਾ ਵੀ ਹੁਣ ਚੇਂਜ ਕਰ ਲਈਏ, ਕਾਫੀ ਸਮਾਂ ਹੋ ਗਿਆ, ਪਰ ਸੋਫਿਆਂ ਨੇ ਖਰਾਬ ਨਹੀਂ ਹੋਣਾ। ਸੋ ਸਗਨਦੀਪ ਸੋਫਾ ਸਟੂਡੀਓ, 905-799-8877। ਸੋ ਮੈਂ ਪੁੱਛਿਆ ਬਈ, ਸਿੱਖਾਂ 'ਤੇ ਹੀ ਸਪੈਸ਼ਲ ਤੌਰ 'ਤੇ ਅਟੈਕ ਕੀਤੇ ਜਾ ਰਹੇ, ਚਾਹੇ ਆਪਾਂ ਗੁਰਦੁਆਰਾ ਸਾਹਿਬਾਂ ਦੀ ਗੱਲ ਕਰੀਏ, ਹੈ ਨਾ, ਕੈਲਗਰੀ ਦੇ ਵਿੱਚ ਦੇਖੋ ਥਰੈਟ ਆਇਆ ਸੀਗਾ, ਉਸ ਤੋਂ ਬਾਅਦ ਜਿਹੜਾ ਆਪਣਾ ਐਡਮਿੰਟਨ ਦੇ ਵਿੱਚ ਹੋਇਆ ਸੀਗਾ, ਜਦੋਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਵੜ ਗਿਆ ਕੋਈ, ਅਤੇ ਫਿਰ 2 ਬੰਦਿਆਂ ਨੂੰ ਜਿਹੜਾ ਹੈ ਹਤਾਹਤ ਕੀਤਾ, ਨੁਕਸਾਨ ਪਹੁੰਚਾਇਆ, ਪਰ ਉਹਨਾਂ ਦੇ ਚਲੋ ਉਂਝ ਹੋਸਪਿਟਲਾਈਜ਼ ਉਹਨਾਂ ਨੂੰ ਕੀਤਾ ਗਿਆ, ਪਰ ਕੋਈ ਲਾਈਫ ਥਰੈਟਨਿੰਗ ਕੋਈ ਇੰਜਰੀਜ਼ ਉਹਨਾਂ 'ਤੇ ਨਹੀਂ ਸੀਗੀਆਂ, ਪਰ ਉਂਝ ਉਹਨਾਂ 'ਤੇ ਅਟੈਕ ਕੀਤਾ ਗਿਆ ਹੈ। ਸੋ ਇੱਥੇ ਵੀ ਆਪਾਂ ਨੂੰ ਨਿੱਤ ਪ੍ਰਤੀ ਸੁਣਨ ਨੂੰ ਮਿਲਦੀਆਂ ਇਹ ਗੱਲਾਂ। ਸੋ ਰੀਜ਼ਨ ਕੀ ਹੈ, ਕਿਉਂ ਇੱਦਾਂ ਹੋ ਰਿਹਾ, ਆਪਾਂ ਕੋਈ ਗਲਤੀ ਕਰ ਰਹੇ ਹਾਂ ਜਾਂ ਕਿੱਥੇ ਗਲਤੀ ਹੋ ਰਹੀ ਹੈ? ਜਿਹੜੇ ਅਟੈਕ ਕਰਦੇ ਆ ਉਹਨਾਂ ਦੀ ਉਹ ਗਲਤੀ ਹੈ ਕਿ ਵਾਕਈ ਅਸੀਂ ਸਾਰੇ ਲੋਕ ਕੁਛ ਨਾ ਕੁਛ ਅਜਿਹਾ ਕਰ ਰਹੇ ਹਾਂ ਜਿਹੜਾ ਕਿ ਉਹਨਾਂ ਨੂੰ ਭਾ ਨਹੀਂ ਰਿਹਾ, ਉਹਨਾਂ ਨੂੰ ਠੀਕ ਨਹੀਂ ਲੱਗ ਰਿਹਾ ਆਮ ਲੋਕਾਂ ਨੂੰ? ਸੋ ਫਿਰ ਉਹ ਜਿਹੜਾ ਦੇਖਦੇ ਆਪਣੇ ਲੋਕਾਂ ਨੂੰ ਉਹਨਾਂ 'ਤੇ ਅਟੈਕ ਕਰਨ ਲੱਗ ਜਾਂਦੇ ਆ। ਸੋ ਇਹ ਦੇਖ ਲਓ ਹੁਣ, ਇਹਦਾ ਮਤਲਬ ਸਮਝ ਆਈ ਨਹੀਂ ਕਿਸੇ ਨੂੰ ਵੀ ਕਿਉਂ ਅਟੈਕ ਹੋ ਰਹੇ ਆ ਅਤੇ ਕੀ ਕੀਤਾ ਜਾਣਾ ਚਾਹੀਦਾ, ਹੈ ਨਾ, ਕੀ ਕੀਤਾ ਜਾਣਾ ਚਾਹੀਦਾ। ਵੈਸੇ ਇੱਕ ਤਾਂ ਰੀਜ਼ਨ ਦੱਸ ਸਕਦੇ ਹੋ ਤੁਸੀਂ, ਜਾਂ ਨਾਲ ਦੀ ਨਾਲ ਵੀ ਹੋਰ ਕੀ ਕੀਤਾ ਜਾਵੇ ਇਹ ਜਿਹੜੇ ਅਟੈਕ ਇੱਦਾਂ ਦੇ, ਚਾਹੇ ਰੇਸ਼ਲ ਰਿਮਾਰਕਸ ਹੈ, ਕੋਈ ਬੋਲ ਜਾਂਦਾ ਕੁਛ ਵੀ, ਜਾਂ ਫਿਰ ਕਿਸੇ ਪ੍ਰਕਾਰ ਦਾ ਕੋਈ ਅਟੈਕ ਕਰ ਦਿੰਦਾ, ਯਾਨੀ ਕਿ ਕੋਈ ਸਟੈਬਿੰਗ ਕਰ ਦਿੰਦਾ, ਕੋਈ ਗੋਲੀਆਂ ਚਲਾ ਦਿੰਦਾ, ਹੈ, ਤੇ ਇਹ ਕਿਵੇਂ ਰੁਕਿਆ ਜਾ ਸਕਦਾ, ਕੀ ਕੀਤਾ ਜਾਣਾ ਚਾਹੀਦਾ। ਸੋ ਇਹਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਹੈ ਦੇਣੀ ਹੈ, ਜੇ ਤੁਹਾਡੇ ਦਿਮਾਗ 'ਚ ਆਉਂਦਾ ਕੁਛ, ਤੇ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਇੱਕ ਲਈ ਆਪਾਂ ਸਮਾਲ ਬ੍ਰੇਕ, ਉਸ ਤੋਂ ਬਾਅਦ ਅੱਜ ਇੱਕ ਬੜਾ ਸਪੈਸ਼ਲ ਦਿਨ ਵੀ ਆ, ਉਹ 'ਤੇ ਵੀ ਆਪਾਂ ਨੇ ਗੱਲਬਾਤ ਕਰਨੀ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955।
3: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002, 647-919-1002।
0: ਬਿਲਕੁਲ ਜੀ, ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਤੇ ਲਓ ਜੀ, ਆਪਾਂ ਕਾਲ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
4: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ।
4: ਹਾਂਜੀ ਮੈਮ, ਮੈਂ ਇਹੀ ਕਹਿਣਾ ਸੀ ਕਿ ਚਲੋ ਗਲਤੀਆਂ ਤਾਂ ਕਿਤੇ ਨਾ ਕਿਤੇ ਹੋਣਗੇ, ਆ ਕੇ ਥੋੜਾ ਬਹੁਤ ਜਿੱਦਾਂ ਆਪਣਾ ਨਾਮ ਬਦਨਾਮ ਹੋਇਆ ਪਿੱਛੇ ਜੇ ਥੋੜੇ ਜਿਹੇ ਸਾਲਾਂ ਤੇ ਲਾ ਲਓ, ਤੇ ਮੈਮ ਪਰ ਇਹ ਇੱਦਾਂ ਨੀ ਆਪਾਂ ਕਹਿ ਸਕਦੇ ਕਿ ਸਾਡੀ ਕਮਿਊਨਿਟੀ ਇਕੱਲੀ ਮਾੜੀ ਹੈ, ਮਤਲਬ ਹੋਰ ਵੀ ਕਮਿਊਨਿਟੀਆਂ ਨੇ। ਹੁਣ ਬਲੈਕ ਕਮਿਊਨਿਟੀ ਦਾ ਲਾ ਲਓ ਕਿ ਤੁਸੀਂ, ਮੈਂ 100% ਸ਼ੋਰ ਹਾਂ, ਤੁਸੀਂ ਆਪਣਾ ਡਾਟਾ ਕੱਢ ਕੇ ਦੇਖ ਲਿਓ ਕਿ ਮੋਸਟਲੀ ਜਿੰਨੇ ਕ੍ਰਾਈਮ ਹੋ ਰਹੇ ਨੇ ਉਹਨਾਂ 'ਚ ਕਾਫੀ ਹੱਦ ਤੱਕ ਉਹਨਾਂ ਦਾ ਵੀ ਨਾਮ ਹੈਗਾ ਨਾ, ਪਰ ਉਹਨਾਂ ਦੇ ਖਿਲਾਫ਼ ਕੋਈ ਬੋਲਦਾ ਨੀ ਕਿਉਂਕਿ ਉਹਨਾਂ ਦੀ ਯੂਨਿਟੀ ਬੜੀ ਹੈ। ਤੇ ਜਿੱਦਾਂ ਤੁਸੀਂ US ਦੀ ਕੰਪਨੀ ਲੈ ਲਓ, ਉੱਥੇ ਹੋਇਆ ਸੀਗਾ ਤੇ ਉਹਨਾਂ ਨੇ ਇੱਕ ਬੰਦਾ ਉਹਨਾਂ ਦਾ ਪੁਲਿਸ ਨੇ ਗਲਤ ਮਾਰਤਾ ਸੀ ਨਾ, ਮੰਨ ਲਓ ਭਾਵੇਂ ਗਲਤ ਹੋਵੇ ਵੀ, ਪਰ ਉਹਨਾਂ ਨੇ ਪੂਰਾ US ਇੱਕ ਹਿਸਾਬ ਦਾ ਬੰਦ ਕਰਤਾ ਸੀ ਉਦੋਂ, ਬਲੈਕ ਲਾਈਵ ਮੈਟਰ ਵਾਲਾ ਜਦੋਂ ਚੱਲਿਆ ਸੀਗਾ ਪ੍ਰੋਟੈਸਟ। ਪਰ ਆਪਣੇ ਬੰਦੇ ਨਾ ਆਪਣੇ ਬੰਦਿਆਂ ਨਾਲ ਖੜਦੇ ਨੀ ਆ। ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਥੋੜਾ ਜਿਹਾ ਸਟੈਂਡ ਲੈਣਾ ਵੀ ਸਿੱਖੋਗੇ ਬਈ, ਜੇ ਤੁਸੀਂ ਇੱਥੇ ਵਧੀਆ ਰਹਿਣਾ।
0: ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹ ਉਂਜ ਗੱਲ ਸਹੀ ਆ, ਇੰਡੀਆ ਸੋਰੀ ਅਮੈਰੀਕਾ ਦੇ ਵਿੱਚ ਹੋਇਆ ਸੀ ਨਾ ਕਿਸੇ 'ਤੇ ਅਟੈਕ ਹੋਇਆ ਸੀਗਾ, ਅਤੇ ਫਿਰ ਉਹ ਤੋਂ ਬਾਅਦ ਦੇਖ ਲਓ ਕਿੰਨਾ ਉਹਨਾਂ ਨੇ ਸ਼ੋ ਕੀਤਾ ਸੀਗਾ, ਅਤੇ ਫਿਰ ਸਾਰੇ ਡਰ ਗਏ ਸੀਗੇ। ਸੋ ਕਈ ਵਾਰ ਇਹ ਵੀ ਹੁੰਦਾ, ਅਤੇ ਇੱਥੇ ਤਾਂ ਕਈ ਵਾਰ ਆਪਾਂ ਦੇਖਦੇ ਹਾਂ ਬੜੇ ਘੱਟ ਲੋਕ ਹੋਣਗੇ ਜੇ ਕਿਸੇ ਨੂੰ ਕੁਛ ਹੋਇਆ ਅਤੇ ਉਹ ਹੈਲਪ ਕਰਨ ਲਈ ਅੱਗੇ ਜਾਵੇ, ਪਰ ਕਈ ਵਾਰ ਕਈ ਤਾਂ ਖੜੇ ਹੀ ਦੇਖਦੇ ਰਹਿੰਦੇ ਆ ਵੀ ਕਿਤੇ ਅਸੀਂ ਨਾ ਵਿੱਚ ਇਨਵੋਲਵਮੈਂਟ ਸਾਡੀ ਹੋ ਜਾਵੇ ਜਾਂ ਸਾਨੂੰ ਨੁਕਸਾਨ ਨਾ ਪਹੁੰਚ ਜਾਵੇ, ਇੱਦਾਂ ਵੀ ਬਹੁਤ ਹੁੰਦਾ ਨਾ। ਸੋ ਯੂਨਿਟੀ ਕਹਿੰਦੇ ਆ ਵੀ ਹੋਣੀ ਜ਼ਰੂਰੀ ਆ, ਫਿਰ ਜਿਹੜਾ ਜੇ ਕਿਸੇ ਇੱਕ 'ਤੇ ਵੀ ਕੁਛ ਹੁੰਦਾ ਨਾ, ਜੇ ਕਿਸੇ ਨੇ ਪ੍ਰਦਰਸ਼ਨ ਫਿਰ ਕੀਤਾ, ਰੋਸ ਪ੍ਰਗਟਾਵਾ ਕੀਤਾ, ਫਿਰ ਉਸ ਤੋਂ ਬਾਅਦ ਅੱਗੇ ਕੋਈ ਕਰਨ ਦਾ ਵਿਚਾਰ ਨਹੀਂ ਕਰਦਾ। ਨੰਬਰ ਇੱਕ ਪੁਆਇੰਟ ਆ ਗਿਆ ਵੀ ਯੂਨਿਟੀ ਜਿਹੜੀ ਆ ਉਹ ਸ਼ੋਅ ਹੋਣੀ ਚਾਹੀਦੀ ਆ। ਬਾਕੀ ਹੋਰ ਤੁਸੀਂ ਦੇ ਸਕਦੇ ਹੋ ਜੀ ਵਿਚਾਰ, ਜੇ ਤੁਹਾਨੂੰ ਲੱਗਦਾ ਵੀ ਹੋਰ ਕੀ ਕੀਤਾ ਜਾਣਾ ਚਾਹੀਦਾ, ਕਿਉਂਕਿ ਦੇਖੋ ਆਪਾਂ ਕਿੰਨੀ ਮਾਤਰਾ ਦੇ ਵਿੱਚ ਇੱਥੇ ਹੈਗੇ ਹਾਂ, ਪਰ ਫਿਰ ਵੀ ਇਹ ਸਾਰਾ ਕੁਛ ਹੋ ਰਿਹਾ, ਅਤੇ ਉਹਦੇ ਪਿੱਛੇ ਰੀਜ਼ਨ ਵੀ ਦੱਸੋ ਅਤੇ ਠੀਕ ਕਿਵੇਂ ਕੀਤਾ ਜਾ ਸਕਦਾ। ਹੁਣ ਜਿਵੇਂ ਇਹਨਾਂ ਨੇ ਕਿਹਾ ਵੀ ਚਲੋ ਸਾਰਿਆਂ 'ਤੇ ਹੁੰਦੇ ਆ, ਪਰ ਯੂਨਿਟੀ ਦਾ ਹੋਣਾ ਜ਼ਰੂਰੀ ਹੈ, ਅਤੇ ਹੋਰ ਕੀ ਹੋਣਾ ਚਾਹੀਦਾ। 647-874-1313 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਮੈਂ ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਦੇਵਾਂ ਤੁਹਾਨੂੰ। ਇਹ ਨੰਬਰ ਤੁਸੀਂ ਕਿਉਂ ਨੋਟ ਕਰਨਾ, ਕਿਉਂਕਿ ਮੈਨ ਵਿਮੈਨ ਦੋਨਾਂ ਵਾਸਤੇ ਇਹ ਸਲੋਨ ਹੈਗਾ, ਬੜਾ ਵਧੀਆ ਨਵਾਂ ਖੁੱਲਿਆ। ਤੁਸੀਂ ਇੱਥੇ ਜਾਓ, ਇੱਕ ਤਾਂ ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇਣਾ, ਇਹਨਾਂ ਨੇ ਨਾ ਤੁਹਾਨੂੰ ਬਹੁਤ ਵਧੀਆ ਜਿਹੜੀ ਆ ਸਰਵਿਸ ਦੇਣੀ ਆ, ਔਰ ਡਿਸਕਾਊਂਟ ਤੁਹਾਨੂੰ ਮਿਲ ਜਾਣਾ ਗੁਣਤਾਸ ਰੇਡੀਓ ਦਾ ਰੈਫਰੈਂਸ ਤੁਸੀਂ ਜਦੋਂ ਦਿਓਗੇ। ਤਾਂ ਤੁਸੀਂ ਨੰਬਰ ਇਹਨਾਂ ਦਾ ਨੋਟ ਕਰੋ, 416-722-4215, 416-722-4215 'ਤੇ। ਔਰ ਬੜੇ ਸਪੈਸ਼ਲ ਰੇਟ ਇਹਨਾਂ ਨੇ ਲਗਾਏ ਹੋਏ ਆ, ਤੁਸੀਂ ਜਦ ਇਹਨਾਂ ਨੂੰ ਕਹੋਗੇ ਵੀ ਗੁਣਤਾਸ ਰੇਡੀਓ ਤੋਂ ਸੁਣ ਕੇ ਆਏ ਹਾਂ, ਫਿਰ ਇਹਨਾਂ ਨੇ ਤੁਹਾਨੂੰ ਡਿਸਕਾਊਂਟ ਦੇ ਦੇਣਾ। ਸੋ ਨੰਬਰ 416-722-4215 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
5: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ।
5: ਹਾਂਜੀ, ਮੈਂ ਉਹ ਵੀਰੇ ਦੀ ਗੱਲ ਨਾਲ ਚਲੋ ਐਗਰੀ ਕਰਦਾ, ਬਟ ਹਰੇਕ ਕਮਿਊਨਿਟੀ ਚ ਹੁੰਦੇ ਇੱਦਾਂ ਦੇ ਲੋਕ ਵੀ ਕ੍ਰਾਈਮ ਕਰਦੇ ਆ, ਤੇ ਲਾਈਕ ਇਦਾਂ ਹੁੰਦਾ ਵੀ ਆਪਣੇ ਕੁਛ ਬੰਦੇ ਇਦਾਂ ਜਿਹੜੇ ਬਲੈਕਮੇਲ ਕਰਦੇ ਆ ਜਾਂ ਕੁਛ ਦੋ ਨੰਬਰ ਦਾ ਕੰਮ ਕਰਦੇ ਆ ਹਨਾ ਜਾਂ ਕੋਈ ਮਰਡਰ ਕਰਦੇ ਆ ਉਹਦੇ ਚ ਆਪਾਂ ਉਹਨਾਂ ਦਾ ਸਾਥ ਨੀ ਨਾ ਦੇ ਸਕਦੇ ਵੀ ਇੱਦਾਂ ਇੱਦਾਂ ਦਾ ਫਿਰ ਉਹਨਾਂ ਨੂੰ ਇੱਦਾਂ ਹੋਊਗਾ ਵੀ ਯਾਰ ਸਾਡੀ ਕਮਿਊਨਿਟੀ ਸਾਡੇ ਨਾਲ ਆ ਹਨਾ ਜੇ ਕੁਛ ਵੀ ਗਲਤ ਕਰਦੇ ਆ ਚਲੋ ਉਹਨਾਂ ਨੇ ਆ ਹੀ ਜਾਣਾ ਪਿੱਛੇ ਹਨਾ ਸਪੋਰਟ ਤੇ ਤਾਂ ਉਹ ਚੀਜ਼ ਨੀ ਆਪਾਂ ਕਰ ਸਕਦੇ ਬਟ ਇਹ ਆ ਵੀ ਹਰੇਕ ਕਮਿਊਨਿਟੀ ਚ ਹੁੰਦੇ ਹੀ ਆ ਕੁਛ ਇੱਦਾਂ ਦੇ ਬਸ ਇਹ ਆ ਵੀ ਆਪਣਾ ਥੋੜਾ ਨਾਂ ਜ਼ਿਆਦੇ ਆ ਜਾਂਦਾ ਵੀ ਜ਼ਿਆਦੇ ਸੋਸ਼ਲ ਮੀਡੀਆ ਤੇ ਆਪਾਂ ਵਾਇਰਲ ਹੁੰਦੇ ਹਾਂ ਹਨਾ ਤੇ ਹੋਰ ਕਮਿਊਨਿਟੀਆਂ ਉਹ ਘੱਟ ਹੁੰਦੀਆਂ ਕ੍ਰਾਈਮ ਸਾਰੀਆਂ ਕਮਿਊਨਿਟੀ ਚੱਲ ਰਹੇ ਭਾਵੇਂ ਗੋਰੇ ਆ ਜਾਂ ਬਲੈਕ ਕਮਿਊਨਿਟੀ ਆ ਜਾਂ ਆਪਣੇ ਆ ਹਨਾ ਸਾਰੇ ਹੀ ਕਰਦੇ ਕ੍ਰਾਈਮ ਕਿਉਂਕਿ ਸਾਰੇ ਦੁੱਧ ਦੁੱਧ ਧੋਤੇ ਤਾਂ ਹੁੰਦੇ ਨੀ ਤੇ ਮਤਲਬ ਇਹ ਆ ਵੀ ਜੇ ਕੋਈ ਗਲਤ ਕਰਦਾ ਐਸ ਦੀ ਕੰਟਰੀ ਚ ਤਾਂ ਉਹਦੇ ਨਾਲ ਉਹਨੂੰ ਰਾਈਟ ਤੇ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਉਹ ਅੱਗੇ ਤੋਂ ਹੋਰ ਬੰਦਾ ਵੀ ਨਾ ਸੋਚੇ ਹਨਾ ਕੁਛ ਇੱਦਾਂ ਦਾ ਗਲਤ ਕਰਨ ਕਿੰਨੀ ਵਧੀਆ ਕੰਟਰੀ ਚ ਆਪਾਂ ਆਏ ਆ ਹਨਾ ਜੀ ਤੇ ਮੈਨੂੰ ਨੀ ਲੱਗਦਾ ਵੀ ਇੱਥੇ ਕੁਛ ਆਪਾਂ ਨੂੰ ਗਲਤ ਆਪਾਂ ਵਧੀਆ ਮਿਹਨਤ ਕਰੋ ਆਪਣੇ ਇੱਥੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕਰਕੇ ਆਪਦਾ ਨਾਂ ਬਣਾਇਆ ਆਪਣਾ ਹਨਾ ਆਪਾਂ ਆਪਾਂ ਕਿੰਨੇ ਸੌਖੇ ਹੋਏ ਆ ਇੱਥੇ ਆ ਕੇ ਤੇ ਉਹ ਚੀਜ਼ ਵੀ ਆਪਾਂ ਅੱਗੇ ਫੋਲੋ ਕਰਕੇ ਹਨਾ ਆਪਾਂ ਗਲਤ ਕੰਮਾਂ ਤੋਂ ਬਚੀਏ
0: ਜੀ ਜੀ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬੜੀ ਵਧੀਆ ਗੱਲਬਾਤ ਜਿਹੜੀ ਹੈ ਕੀਤੀ ਹੈ ਸੋ ਲਓ ਜੀ ਆਪਾਂ ਹੁਣ ਰਾਜਵਿੰਦਰ ਜੀ ਨੂੰ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ
6: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
6: ਮੈਂ ਕ੍ਰਾਈਮ ਤੇ ਸਾਰੀਆਂ ਕਮੇਟੀਆਂ ਬਹੁਤ ਜ਼ਿਆਦਾ ਹੁਣ ਆਪਾਂ ਆਪਣਾ ਪ੍ਰੋਗਰਾਮ ਸੁਣਦੇ ਤਾਂ ਸਾਨੂੰ ਜ਼ਿਆਦਾ ਪਤਾ ਲੱਗ ਜਾਂਦਾ
0: ਹਨਾ
6: ਇਸ ਕਰਕੇ ਪਰ ਇਹ ਕ੍ਰਿਮੀਨਲ ਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਕੋਈ ਬੇਇਨਸਾਫ ਹੁੰਦੀ ਆ ਉੱਥੇ ਉਹਨਾਂ ਨੇ ਖੜਨਾ ਚਾਹੀਦਾ ਜੀ ਹੁਣ ਸਾਨੂੰ ਤਾਂ ਬਰਗਰ ਲੈਣ ਦਾ ਨੀ ਪਤਾ ਜੀ ਸਿਆਣੇ ਸਾਡੇ ਤੋਂ ਬਹੁਤ ਜ਼ਿਆਦਾ ਆ ਗਏ ਆ ਤੇ ਆਪਾਂ ਕਿੱਦਾਂ ਉਹਨਾਂ ਨਾਲ ਖੜ ਸਕਦੇ ਆ ਹੋਰ ਕਿਹੜੇ ਤੁਹਾਨੂੰ ਬਰਗਰ ਲੈਣ ਦਾ ਆਰਡਰ ਕਰਨ ਦਾ ਵੀ ਨੀ ਪਤਾ ਜੀ
0: ਅੱਛਾ ਬਰਗਰ ਲੈਣ ਦਾ ਆਰਡਰ ਕਰਨ ਦਾ ਨੀ ਪਤਾ
6: ਹਾਂਜੀ ਤੁਸੀਂ ਤੁਹਾਨੂੰ ਤੇ ਬੋਲਣਾ ਵੀ ਨੀ ਆਉਂਦਾ ਇੰਗਲਿਸ਼ ਵੀ ਨੀ ਆਉਂਦੀ ਤਾਂ ਅਸੀਂ ਪੜ੍ਹੇ ਲਿਖੇ ਆਏ ਆ ਜੀ ਵੈਲ ਕੁਆਲੀਫਾਈਡ ਆ ਜੀ ਤੇ ਉਹ ਕਿੱਦਾਂ ਸਾਥ ਸਾਡਾ ਲੈ ਸਕਦੇ ਅਨਪੜ੍ਹਾਂ ਦਾ ਜੀ
0: ਨਹੀਂ ਨਹੀਂ ਏਦਾਂ ਤਾਂ ਕੋਈ ਗੱਲ ਨੀ ਹੁੰਦੀ ਇੰਨਾ ਕੁ ਤਾਂ ਚਲੋ ਮਾੜੀ ਮੋਟੀ ਟੁੱਟੀ ਫੁੱਟੀ ਤਾਂ ਬੰਦਾ ਬੋਲ ਹੀ ਲੈਂਦਾ
6: ਹਰ ਇੱਕ ਨੂੰ ਕੋਪ ਕਰਨਾ ਚਾਹੀਦਾ ਭਾਵੇਂ ਕੋਈ ਪੜ੍ਹੇ ਲਿਖੇ ਆ ਭਾਵੇਂ ਕੋਈ ਅਨਪੜ੍ਹ ਆ ਹਾਂਜੀ ਅਨਪੜ੍ਹ ਨੂੰ ਅਕਲ ਹੁੰਦੀ ਆ ਕਈ ਬਹੁਤ ਜ਼ਿਆਦਾ ਅਨਪੜ੍ਹਾਂ ਨੂੰ ਅਕਲਾਂ ਹੁੰਦੀਆਂ
0: ਸਾਡਾ
6: ਪਰਿਵਾਰ ਆ ਜੇ ਕਹੋ ਤੁਸੀਂ ਅਸੀਂ ਤੁਹਾਡੇ ਚ ਰਲਣਾ ਹੀ ਨੀ ਜੋ ਮਰਜ਼ੀ ਕਰ ਲੋ ਤੇ ਬੰਦਾ ਫੜ ਕੇ ਕਿੱਦਾਂ ਰਲਾਊਗਾ ਜੀ ਉਹਨੇ ਕਹਿਣਾ ਵੀ ਅਸੀਂ ਤੁਸੀਂ ਵੱਖਰੇ ਆ ਜੇ ਉਹਨਾਂ ਨੂੰ ਕੋਈ ਅਕਲ ਦੀ ਗੱਲ ਦਾ ਉਹਨੇ ਕਹਿਣਾ ਨਹੀਂ ਇਹ ਬੇਵਕੂਫ ਆ
0: ਜੀ ਥੈਂਕ ਯੂ ਭਾਜੀ
6: ਉਹ ਇਸ ਕਰਕੇ ਨਾਲ ਰਲਣਾ ਵੀ ਚਾਹੀਦਾ ਜੇ ਤੁਸੀਂ ਹੈਲਪਾਂ ਲੈਣੀਆਂ
0: ਜੀ ਥੈਂਕ ਯੂ ਤੁਹਾਡਾ ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਆ ਬਲਦੇਵ ਭਾਜੀ ਆਏ ਆ ਹਾਂਜੀ ਭਾਜੀ ਕੀ ਹਾਲ ਚਾਲ ਹੈਲੋ ਬਲਦੇਵ ਭਾਜੀ ਬੋਲੋ ਕਿਵੇਂ ਨਾਮ ਲਵਾਂ ਦੋ ਵਾਰ ਤਾਂ ਲੈ ਲਿਆ ਤੁਹਾਡਾ ਨਾਮ
7: ਨਹੀਂ ਮੇਰਾ ਨਾਮ ਲੇਵਨ ਜੀ ਮੈਂ ਦੇਖੋ
0: ਕੀ ਹਾਲ ਬਲਦੇਵ ਭਾਜੀ ਬੋਲੀਏ
7: ਅੱਛਾ ਜੀ
0: ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ
7: ਦੇਖੋ ਡਾਕਟਰ ਸਾਹਿਬ ਦੂਜਾ ਜਿਵੇਂ ਆਪਣੇ ਹੋ ਨਗਰ ਕੀਰਤਨ ਕਿੰਨੇ ਨਿਕਲੇ ਆ ਬਾਕੀ ਕਮਿਊਨਿਟੀ ਦੇ ਇੱਕ ਇੱਕ ਪ੍ਰੋਗਰਾਮ ਹੁੰਦਾ ਇਹ ਆਪਣੇ ਜਾਗੋ ਮਾਈਆਂ ਕਿੰਨਾ ਜਲੂਸ ਕੱਢਦੇ ਆ ਆਪਾਂ ਅੱਧੀ ਅੱਧੀ ਰਾਤ ਤੇ ਮਿਊਜ਼ਿਕ ਚੱਲਦਾ ਇਹ ਤਾਂ ਦੁਖੀ ਆ ਲੋਕ ਇਹ ਪੜਾਕਿਆ ਮਤਲਬ ਕਿੰਨਾ ਜਲੂਸ ਕੱਢਿਆ ਤੇ ਬਾਕੀ ਆਪਣੇ ਆਪਾਂ ਪਛਾਣੇ ਜਾਂਦੇ ਤਾਂ ਸਾਨੂੰ ਤਾਂ ਇੰਨੇ ਸਾਨੂੰ ਤਾਂ ਪੰਗਾ ਪਿਆ ਨੀ ਕਿਸੇ ਨਾਲ ਜੇ ਪੁੱਠੇ ਪੰਗੇ ਲੈਣੇ ਉਹਨਾਂ ਦਾ ਪੈਣੇ ਪੈਣੇ ਆ ਨਗਰ ਕੀਰਤਨ ਇੱਕ ਕਰ ਲੈਣ ਸਾਰੇ ਜਿਵੇਂ ਬਾਕੀ ਕਮਿਊਨਿਟੀ ਅੱਗੇ ਕਰਦੇ ਆਪਦਾ ਪ੍ਰੋਗਰਾਮ ਆਪਣੇ ਦਾ ਉਹਨੇ ਚੱਕ ਲਿਆ ਜਿਹੜਾ ਗੁਰਦੁਆਰਾ ਤੇ ਬਾਕੀ ਦੋਹੜੀਆਂ ਦੀਵਾਲੀਆਂ ਮੀਡੀਆ ਵਾਲੇ ਢੰਗ ਨਾਲ ਟਾਈਪਾਂ ਦੇ ਕੱਢ ਕੇ ਦੋਹੜੀਆਂ ਤੁਰੇ ਫਿਰਦੇ ਆ ਇਹਨਾਂ ਤੋਂ ਗ੍ਰੇਜ ਕਰਨਾ ਚਾਹੀਦਾ ਧੰਨਵਾਦ ਭੈਣ ਜੀ
0: ਠੀਕ ਆ ਥੈਂਕ ਯੂ ਨਹੀਂ ਉਹ ਇਹਨਾਂ ਨੇ ਨਾ ਵੈਸੇ ਪਤੇ ਦੀ ਗੱਲ ਕਰੀ ਆ ਉਂਝ ਪਤਾ ਕੀ ਆ ਕਿ ਬਹੁਤ ਜ਼ਿਆਦਾ ਨਾ ਜਿਹੜੇ ਸ਼ੋਅ ਇੱਦਾਂ ਦੇ ਆਹ ਹੁਣ ਜਿਵੇਂ ਤੀਆਂ ਦੇ ਮੇਲੇ ਅੰਤ ਹੀ ਨਹੀਂ ਇੰਨੀਆਂ ਕਿਹੜੀਆਂ ਤੀਆਂ ਹੋ ਗਈਆਂ ਹੈ ਨਾ ਤੇ ਵਿਆਹ ਹੁੰਦਾ ਤਾਂ 6-6, 7-7 ਫੰਕਸ਼ਨ ਉਂਝ ਕਹਿੰਦੇ ਮਹਿੰਗਾਈ ਹੈ ਪੈਸਾ ਨਹੀਂ ਹੈ ਨਾ ਇੱਕ ਫੰਕਸ਼ਨ ਵੀ ਕੀਤਾ ਜਾ ਸਕਦਾ ਤੇ ਉਹੀ ਦਾਨ ਪੁੰਨ ਕਰ ਦਿਉ ਉਹੀ ਬੱਚਿਆਂ ਨੂੰ ਲੈ ਕੇ ਦੇ ਦਿਉ ਕੋਈ ਸੋਨਾ ਲੈ ਕੇ ਦੇ ਦਿਉ ਉਹਨਾਂ ਨੂੰ ਘਰ ਲੈ ਕੇ ਦੇ ਦਿਉ ਹੈ ਨਾ ਤੇ ਫਿਰ ਨਾ ਲੋਕ ਉਂਝ ਤੰਗ ਹੋ ਜਾਂਦੇ ਆ ਆਮ ਜਿਹੜੇ ਲੋਕ ਆ ਉਹਨਾਂ ਨੂੰ ਲੱਗਦਾ ਵੀ ਕੀ ਇਹ ਇੰਨਾ ਰੌਲਾ ਰੱਪਾ ਜਿਹਾ ਪਈ ਜਾਂਦਾ ਹੈ ਨਾ ਉਹ ਫਿਰ ਜਿਹੜਾ ਉਹਨਾਂ ਨੂੰ ਦਿਖਦਾ ਉਹ ਤੇ ਆਪਣਾ ਗੁੱਸਾ ਕੱਢ ਦਿੰਦੇ ਇਹ ਵੀ ਹੈਗਾ ਇਹ ਥੋੜਾ ਜਿਹਾ ਨਾ ਧਿਆਨ ਦੇਣ ਦੀ ਲੋੜ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
8: ਜੀ ਮੈਮ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
8: ਹਾਂਜੀ ਮੈਮ, ਦੁਬਾਰਾ ਕਾਲ ਕੀਤੀ, ਮੇਰਾ ਨਾ ਉਹ ਕਾਲ ਕੱਟੀ ਗਈ ਹੈਗੀ। ਮੈਮ ਮੇਰਾ ਪੁਆਇੰਟ ਇਹ ਨਹੀਂ ਸੀਗਾ ਕਿ ਆਪਾਂ ਕ੍ਰਿਮੀਨਲ ਬੰਦਿਆਂ ਦਾ ਸਾਥ ਦਈਏ, ਉਹ ਤੇ ਇੰਨਾ ਸਿਆਣੇ ਸਾਰੇ ਆਪਣੇ ਘਰ ਨੂੰ
0: ਰਹਿੰਦੇ
8: ਆ। ਪਰ ਹੁਣ ਮੇਰਾ ਕਹਿਣ ਦਾ ਮਤਲਬ ਕਿ ਜਿੱਦਾਂ ਹੁਣ ਆਪਣੇ ਬਜ਼ੁਰਗ ਨੇ, ਮੰਮਾ ਡੈਡੀ ਸਾਰਿਆਂ ਨੇ ਇੱਥੇ ਆਉਣਾ ਹੈ ਨਾ ਆਪਣਾ, ਤੇ ਮੰਨ ਲਓ ਉਹ ਇਕੱਲੇ ਬਾਹਰ ਨਿਕਲੇ ਆ, ਤੇ ਜੇ ਆਪਾਂ ਇੱਦਾਂ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਰਹੇ, ਕੱਲ ਨੂੰ ਉਹਨਾਂ ਤੇ ਕੋਈ ਅਟੈਕ ਕਰੂਗਾ, ਆਪਣੇ ਬੱਚੇ ਸਕੂਲਾਂ 'ਚ ਜਾਣੇ ਆ ਉਹਨਾਂ ਤੇ ਕੋਈ ਕਰੂਗਾ, ਜੇ ਆਪਾਂ ਇਕੱਠੇ ਹੋ ਕੇ ਨਾ ਆਵਾਜ਼ ਚੱਕਾਂਗੇ ਤੇ ਬੜੀ ਬਹਾਦਰ ਕੌਮ ਆ ਜੀ ਹਨਾ, ਪਰ ਐਟਲੀਸਟ ਆਪਣੇ ਬੰਦਿਆਂ ਵਾਸਤੇ ਸੈਨ ਲੈਣਾ ਸਿੱਖੋ, ਜਿੱਥੇ ਸਹੀ ਜਿਹੜੇ ਸਹੀ ਬੰਦੇ ਨੇ, ਹੁਣ ਕ੍ਰਿਮੀਨਲ ਬੰਦੇ ਪਿੱਛੇ ਤੇ ਕੋਈ ਬੇਵਕੂ ਵੀ ਹੋਊਗਾ ਜਾ ਕੇ ਉੱਥੇ ਖੜ ਜੂਗਾ ਜੀ।
0: ਨਹੀਂ ਨਹੀਂ ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਥੈਂਕ ਯੂ, ਥੈਂਕ ਯੂ।
8: ਹਾਂਜੀ, ਓਕੇ ਮੈਮ, ਥੈਂਕ ਯੂ
0: ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਨਹੀਂ ਤੁਹਾਨੂੰ ਨਹੀਂ ਕੁਛ ਵੀ ਕਿਹਾ, ਵੈਸੇ ਗੱਲ ਉਹਨਾਂ ਨੇ ਕਿਹਾ ਵੀ ਜੇ ਕ੍ਰਿਮੀਨਲ ਬੰਦੇ ਆ ਉਹਨਾਂ ਦਾ ਸਾਥ ਨਹੀਂ ਆਪਾਂ ਨੇ ਦੇਣਾ, ਤੇ ਤੁਸੀਂ ਤਾਂ ਆਪਣਾ ਪੁਆਇੰਟ ਠੀਕ ਰੱਖ ਕੇ ਗਏ ਹੋ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, 7583।
9: ਹਾਂਜੀ ਸਤਿ ਸ਼੍ਰੀ ਅਕਾਲ ਸੰਜੀ, ਸਤਿ ਸ਼੍ਰੀ ਅਕਾਲ।
0: ਹਾਂਜੀ,
9: ਜਿਹੜੇ ਬਲਦੇਵ ਸਿੰਘ ਗੱਲ ਕਰਕੇ ਗਏ ਜੀ, 102% ਗੱਲਾਂ ਫੇਕ ਸਕੇ ਗਏ ਹੈ ਜੀ
0: ਜੀ।
9: ਆ ਜਿਹੜੇ ਤੀਆਂ ਤੀਆਂ ਤੂਆਂ ਦੇ ਮੇਲੇ ਪਤਾ ਨੀ ਮਈ ਤੋਂ ਅਪ੍ਰੈਲ ਤੋਂ ਸ਼ੁਰੂ ਹੋਏ ਵੇ ਹਜੇ ਤੱਕ ਨੀ ਖਤਮ ਹੋਏ ਹਨਾ, 15 ਦਿਨ ਦੀਆਂ ਤੀਆਂ ਹੁੰਦੀਆਂ, ਪਤਾ ਨੀ ਕਿੰਨੀਆਂ ਕੁ ਤੀਆਂ ਹੋਈ ਜਾਂਦੀਆਂ ਹਨਾ। 3 ਜੂਨ ਨੂੰ ਜੀ ਕੱਟ ਹੁੰਦਾ ਇੱਥੇ, 3 ਜੂਨ ਨੀ ਹਰ ਬੁੱਧਵਾਰ ਹੀ ਹੁੰਦਾ ਹੁੰਦਾ ਇੱਥੇ ਗੌਰਮੈਂਟ ਕਮਿਊਨਿਟੀ ਸੈਂਟਰ ਚ। ਉਹ 3 ਜੂਨ ਨੂੰ ਆਪਣਾ ਸਾਰਾ ਆਪਣਾ ਘੱਲੂਘਾਰਾ ਹੋਇਆ ਨਾ, ਉੱਥੇ ਇੱਕ ਬਜ਼ੁਰਗ ਬੋਲਣ ਲੱਗਾ ਵੀ ਅੱਜ 3 ਜੂਨ 1984 ਤੇ ਮੈਂ ਬੋਲਣਾ, ਅਜੇ ਉਹ ਮਾੜਾ ਜਿਹਾ ਬੋਲਿਆ ਜੀ 3 ਜੂਨ 84 ਨੂੰ ਕਿਹਾ ਉਹਨੇ, ਤੇ ਉੱਠ ਕੇ ਦੂਜੇ ਬੰਦੇ ਨੇ ਮੈਕ ਫੜ ਲਿਆ, ਕਹਿੰਦਾ ਇੱਥੇ ਇਹੋ ਜਿਹੀਆਂ ਗੱਲਾਂ ਨੀ ਕਰਨੀਆਂ, ਕਹਿੰਦਾ ਵਾਲੀਆਂ ਨੀ ਗੱਲਾਂ ਕਰਨੀਆਂ, ਉੱਥੇ ਆਪਣਾ ਬੰਦਾ ਕੋਈ ਨੀ ਬੋਲਿਆ, ਸਾਡੀਆਂ ਬੁੜੀਆਂ ਉੱਠ ਕੇ ਲੱਗ ਗਈਆਂ ਗੀਤ ਗਾਉਣ, ਜੇ ਮੇਰੀ ਤੋਰ ਵੇਖਣੀ ਲੱਕੜ ਮਿਲਦਾ ਜਿਹਦੇ ਗੀਤ ਗਾਉਣ ਲੱਗ ਗਿਆ। ਕਿੱਥੋਂ ਉਸ ਦਿਨ ਤੇ ਇਹੋ ਜਿਹੇ ਗੀਤ ਗਾਉਂਦੀਆਂ ਉਹਦੇ, ਸਾਡੀ ਕਮੇਟੀ ਕਿੱਥੋਂ, ਉਸ ਬੁੜੇ ਦੇ ਬਜ਼ੁਰਗ ਦੇ ਹੱਕ ਚ ਕੋਈ ਨੀ ਬੋਲਿਆ ਵੀ ਇੱਥੇ ਉਹ ਨੀ ਬੋਲਣਾ ਗਾ, ਸਾਡਾ ਧਾਤ ਹੈ ਜੇ ਸੁਣਾ ਦੂ ਤਾਂ ਕੀ ਹੋਜੂਗਾ, ਬਿਲਕੁਲ ਨੀ ਕੋਈ ਨੀ ਬੋਲੀ। ਜਦੋਂ ਪ੍ਰੋਗਰਾਮ ਖਤਮ ਹੋ ਗਿਆ ਫਿਰ ਉਹਨੂੰ ਕਹਿੰਦੇ ਆਪਾਂ ਅੱਡ ਬਣਾ ਦਈਏ, ਆਪਾਂ ਅੱਡ ਬਣਾ ਲਈਏ ਕਲਾਬਾਂ ਦਾ, ਆਪਾਂ ਅੱਡ ਬਣਾ ਲਈਏ ਕਲਾਬਾਂ ਉੱਪਰ ਬੋਲਣ ਨੀ ਦਿੰਦੇ, ਮਤਲਬ ਅਸੀਂ ਇਕੱਠੇ ਹੀ ਨੀ ਹੁੰਦੇ ਗੇ।
0: ਨਹੀਂ ਪਰ ਚਲੋ ਉਹ ਐ ਹੋਣਾ ਨਾ ਵੀ ਉਹ ਨੱਚਣ ਟੱਪਣ ਦਾ ਇੱਥੇ ਵੀ ਹੁਣ ਤੁਸੀਂ ਆਹ ਗੱਲ ਕਰਨ ਲੱਗੇ, ਉਹਨਾਂ ਨੇ ਆਪਣੇ ਆਪ ਚ ਤਾਂ ਕਹਿਤਾ ਹੋਣਾ, ਬਾਕੀ ਵੀ ਕਹਿਣਗੇ ਇਹ ਕਿਹੜੀ ਗੱਲ ਕਰਨ ਲੱਗੇ ਹੈ।
9: ਉਹ ਹਰ ਵੀਕ ਹੀ ਹੁੰਦਾ ਹੁੰਦਾ ਨਾ ਜੀ, ਉਹ ਕੋਈ 6 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਹਰ ਵੀਕ ਹੀ ਹੁੰਦਾ, ਉੱਥੇ ਕੁਛ ਵੀ ਬੋਲ ਸਕਦੇ ਤੁਸੀਂ।
0: ਅੱਛਾ, ਉੱਥੇ ਬੋਲ ਸਕਦੇ ਹੋ, ਫਿਰ ਦੇ ਬੋਲ ਸਕਦੇ ਹੋ, ਫਿਰ ਤਾਂ ਬੋਲ ਲੈਣਾ ਦੇਣਾ ਚਾਹੀਦਾ ਸੀ ਹਨਾ।
9: ਕਹਿੰਦੇ ਨਹੀਂ ਇੱਥੇ ਇਹੋ ਜਿਹੀਆਂ ਗੱਲਾਂ ਨੀ ਕਰਨੀਆਂ, ਕਹਿੰਦੇ ਦੂਜਾ ਫਿਰ ਪਿਛਲੇ ਸਾਲ ਹੜਾਂ ਤੇ ਬੋਲਣ ਲੱਗਾ ਜਦੋਂ ਹੜ ਆਏ ਸੀਗੇ, ਕਹਿੰਦੇ ਨਾ ਇਹ ਆਪਾਂ ਇਹੋ ਜਿਹੀਆਂ ਗੱਲਾਂ ਨੀ ਕਰਨੀਆਂ, ਕਹਿੰਦਾ
0: ਅੱਛਾ
9: ਮਤਲਬ।
0: ਦੇਖੋ ਹੁਣ ਤਾਂ ਹੀ ਤਾਂ ਕਹਿੰਦੇ ਆ ਕਈ ਤਾਂ ਨਾ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਦੇਖੋ ਕਈ ਤਾਂ ਨਾ ਮਤਲਬ ਕਿ ਗੱਲ ਵੀ ਨਹੀਂ ਕਰਨਾ ਚਾਹੁੰਦੇ ਹੈ ਨਾ, ਵੀ ਬੋਲ ਵੀ ਨਹੀਂ ਸਕਦੇ, ਪਰ ਜਿਨ੍ਹਾਂ ਨੇ ਜਰਿਆ ਕਰਿਆ ਤੇ ਦੇਖ ਲਓ ਉਹਨਾਂ ਦੇ ਜਿਗਰੇ ਕਿੱਡੇ ਵੱਡੇ ਹੈ। ਸੋ ਉਹੀ ਫਿਰ ਤਾਂ ਹੋ ਗਿਆ ਜਿਵੇਂ ਆਪਣੇ ਮਨਮੋਹਨ ਵਾਰਸ ਭਾਜੀ ਨਹੀਂ ਗਾਉਂਦੇ ਵੀ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਬਈ। ਸੋ ਕਿਸੇ ਦਾ ਤਾਂ ਦੇਖੋ ਕਈ ਕਿਤੇ ਵੀ ਕੋਈ ਮਤਲਬ ਕਿ ਕਿਸੇ ਨਾਲ ਧੱਕਾ ਹੋ ਰਿਹਾ ਹੁੰਦਾ ਉਹਨੂੰ ਜਰਦੇ ਨਹੀਂ, ਉਹ ਆਪਣੇ ਬਾਰੇ ਨਹੀਂ ਸੋਚਦੇ ਤੇ ਉਹ ਬਸ ਸਟੈਪ ਚੱਕ ਲੈਂਦੇ ਹੈ ਨਾ, ਤੇ ਕਈ ਕਹਿੰਦੇ ਵੀ ਸਾਨੂੰ ਨਾ ਕੁਛ ਹੋ ਜਾਏ ਤੇ ਕਿਸੇ ਦੀ ਹੈਲਪ ਵੀ ਕਰ ਨਹੀਂ ਸਕਦੇ ਹੈ ਨਾ। ਤੋ ਹਰੇਕ ਦੀ ਦੇਖੋ ਆਪਣੀ ਸੋਚ ਹੈ। ਤੇ ਸਾਡੇ ਨਾਲ ਪ੍ਰੇਮ ਭਾਜੀ ਜੁੜੇ, ਹਾਂਜੀ ਭਾਜੀ ਕੀ ਹਾਲ ਚਾਲ?
10: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ।
0: ਜੀ ਜੀ ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ?
10: ਬਹੁਤ ਵਧੀਆ। ਇੱਕ ਕਹਾਵਤ ਹੈ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
0: ਬਿਲਕੁਲ,
10: ਹੱਦ ਤੋਂ ਵੱਧ ਕੁਛ ਵੀ ਹੈ ਨਾ ਉਹ ਮਾੜਾ ਹੈ। ਤੀਆਂ ਦਾ ਆਪਾਂ ਪੰਜਾਬ ਚ ਵੀ ਨੀ ਦੇਖਿਆ, ਮੈਨੂੰ ਲੱਗਦਾ ਮੈਂ ਸਾਰੀ ਜ਼ਿੰਦਗੀ ਚ ਇੰਨੀਆਂ ਤੀਆਂ ਨੀ ਦੇਖੀਆਂ ਨੀ ਜਿੰਨੀਆਂ ਇੱਥੇ ਇੱਕ ਸਾਲ ਚ ਦੇਖਦੀਆਂ।
0: ਹਾਂ ਸਹੀ ਗੱਲ ਹੈ, ਵੈਸੇ ਜਿਵੇਂ ਹੁਣ ਪੰਜਾਬ ਵਿੱਚ ਵੀ ਹੁਣ ਜਿਵੇਂ ਆਪਾਂ ਪਿੰਡਾਂ ਚ ਜਾਂਦੇ ਹਾਂ ਉਹ ਇੱਕ ਅੱਧੀ ਵਾਰ ਮਤਲਬ ਜਿਵੇਂ ਜਿਸ ਦਿਨ ਹੁੰਦਾ ਹੈ ਨਾ ਤਿਉਹਾਰ ਉਦਣ ਹੀ ਨੱਚਦੇ ਟੱਪਦੀਆਂ ਕੁੜੀਆਂ, ਬਾਕੀ ਤਾਂ ਕੁਛ ਵੀ ਨੀ ਫਿਰ ਹੁੰਦਾ। ਇੱਥੇ ਤਾਂ ਪਤਾ ਨੀ ਮੇਲੇ ਹੀ ਮਤਲਬ ਐਕਸੈਸਿਵ ਹੋ ਜਾਂਦਾ ਹੈ, ਫਿਰ ਉਹ ਸੁਣ ਸੁਣ ਕੇ ਵੀ ਨਾ ਉਹ ਚੀਜ਼ ਤੋਂ ਬੋਰੀਅਤ ਹੋਣ ਲੱਗ ਜਾਂਦੀ ਵੀ ਇੰਨਾ ਜ਼ਿਆਦਾ ਇੰਨਾ ਕੀ ਆ।
10: ਔਰ ਤੁਸੀਂ ਦੇਖੋ ਕਿ ਇਹ ਤੀਆਂ ਜਿਹੜੀਆਂ ਨਾ ਓਨਲੀ ਇਨ ਬ੍ਰੈਂਪਟਨ, ਤੇ ਮੈਂ ਲੇਕਿਨ ਅਸੀਂ ਹੈਰਾਨ ਹੁੰਦੀ ਅਸੀਂ ਉਹਨਾਂ ਕੰਪੇਨ ਤੇ ਨਿਕਲਦੇ ਨਾ ਤੇ ਉੱਥੇ ਸਾਨੂੰ ਬੈਨ ਤੇ ਸਿਟੀ ਦੇ ਬੰਦੇ ਉੱਥੇ ਅਲਾਉਡ, ਜਿਹੜੇ ਨਵੇਂ ਕੈਂਡੀਡੇਟ ਆ ਉਹਨਾਂ ਨੂੰ ਬੈਨ। ਉਹ ਕਿਉਂ? ਕਿਉਂਕਿ ਉਹ ਸਿਟੀ ਪੈਸੇ ਦਿੰਦੀ ਆ ਉੱਥੇ ਤੀਆਂ ਦੇ ਮੇਲੇ ਕਰਾਉਣ ਵਾਸਤੇ।
0: ਅੱਛਾ।
10: ਤੇ ਹਾਂਜੀ, ਤੇ ਉਹ ਕਾਹਦੇ ਵਾਸਤੇ ਕਿ ਸਿਟੀ ਦੇ ਜਿਹੜੇ ਜਿੰਨੇ ਵੀ ਹੁਣ ਦੇ ਨੁਮਾਇੰਦੇ ਹੈਗੇ ਆ ਜਿਹੜੇ ਹੁਣ ਹੈਗੇ ਪ੍ਰੈਜੈਂਟ ਗੌਰਮੈਂਟ ਦੇ ਵਿੱਚ, ਉਹ ਲੋਕਾਂ ਨੂੰ ਘਰਾਂ ਦੇ ਵਿੱਚ ਨੀ ਮਿਲਣ ਜਾਂਦੇ, ਬਸ ਉੱਥੇ ਉੱਥੇ ਨਾਲੇ ਚਾਹ ਪਾਣੀ ਪੀ ਲਿਆ ਤੇ ਨਾਲੇ ਉੱਥੇ ਮਾੜਾ ਜਿਹਾ ਲੈਕਚਰ ਕਰ ਲਿਆ ਤੇ ਇੰਨੇ ਜੇ ਉਹ ਦੱਸ ਹੋਏ ਸੀ ਕਿ ਅਸੀਂ ਜਿੱਤ ਜਾਣਾ ਨਾ।
0: ਚਲੋ ਤੁਸੀਂ ਆਪਣਾ ਲੱਗੇ ਰਹੋ ਤੇ ਆਪਣੇ ਡੋਰ ਨੋਕਿੰਗ ਕਰੋ, ਆਪਣੇ ਕੰਪੇਨਿੰਗ ਕਰੋ ਜੀ ਐਨ ਵਧੀਆ, ਤੇ ਆਪਣਾ ਨੰਬਰ ਦੇ ਦੋ ਭਾਜੀ।
10: ਜੀ ਭੈਣ ਜੀ, ਕਿਉਂਕਿ ਆਪਾਂ ਨੂੰ ਕਰਨੀ ਹੀ ਪੈਣੀ ਆ ਜੀ।
0: ਹਾਂਜੀ
10: ਹਾਂਜੀ, ਜਿੰਨੇ ਵੀ ਨਵੇਂ ਕੈਂਡੀਡੇਟ ਆ ਜੀ ਉਹ ਵੱਧ ਤੋਂ ਵੱਧ ਡੋਰ ਨੋਕਿੰਗ ਕਰੋ ਜੀ। ਵੈਸੇ ਤਾਂ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਨੁਮਾਇੰਦਿਆਂ ਨੂੰ ਕਿ ਜਾਓ ਲੋਕਾਂ ਦੇ ਘਰਾਂ ਚ, ਤੁਸੀਂ ਦੱਸੋ ਉਹਨਾਂ ਦੇ ਸਵਾਲਾਂ ਦੇ ਜਵਾਬ ਦੋ ਨਾ
0: ਜੀ,
10: ਜਿਹੜੇ ਲੋਕੀ ਪੁੱਛਦੇ ਆ। ਮੈਨੂੰ ਲੱਗਦਾ ਇਸ ਕਰਕੇ ਨੀ ਜਾਂਦੇ ਕਿ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਆ। ਮੇਰਾ ਨੰਬਰ ਹੈ ਜੀ 647-6-6-49-31, 647-6-6-4-9-1। ਮੈਂ ਪ੍ਰੇਮਪਾਲ ਗਿੱਲ, ਵਾਰਡ ਨੰਬਰ 2-6 ਦਾ ਰੀਜਨਲ ਕੌਂਸਲਰ ਉਮੀਦਵਾਰ ਬ੍ਰੈਂਪਟਨ ਜੀ, ਤੇ ਵੋਟਾਂ ਇਸ ਵਾਰ ਜ਼ਰੂਰ ਪਾਉਣੀਆਂ ਜੀ।
0: ਬਿਲਕੁਲ ਬਿਲਕੁਲ,
10: ਬੇਨਤੀ ਹੈ ਜੀ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਵੋਟ ਜਿਹਨੂੰ ਮਰਜ਼ੀ ਪਾਓ ਜੀ, ਪਾਓ ਜ਼ਰੂਰ,
0: ਪਰ ਪਾਓ ਜ਼ਰੂਰ। ਬਿਲਕੁਲ, ਥੈਂਕ ਯੂ ਭਾਈ।
10: ਪਰ ਮੁੱਦਿਆਂ ਦੇ ਵੋਟਾਂ ਪਾਇਓ ਜੀ, ਏਦਾਂ ਨੀ ਕਿ ਆਪਾਂ ਮੈਂ ਹੁਣ ਭੈਣ ਜੀ ਕਿੰਨੇ ਮੁੱਦੇ ਲਿਖੇ ਆ, ਮੈਂ ਤਾਂ ਕਹਿੰਦਾ ਕਿ ਸਾਨੂੰ ਡਿਬੇਟ ਹੀ ਕਰਾ ਲਓ, ਤੇ ਜਿਹੜੇ ਹੁਣ ਦੀ ਜਿਹੜੀ ਸਰਕਾਰ ਦੇ ਬੰਦੇ ਆ ਉਹ ਸਾਡੇ ਨਾਲ ਡਿਬੇਟ ਹੀ ਕਰ ਲੈਣ ਇਹਨਾਂ ਮੁੱਦਿਆਂ ਤੇ, ਕਿਉਂਕਿ ਪਹਿਲੀ ਸਾਰੇ ਮੁੱਦੇ ਮਿਡਲ ਮੈਨ ਦੇ ਫੇਵਰ ਚ ਆ ਨਾ, ਅਸੀਂ ਕਾਰਪੋਰੇਸ਼ਨ ਦੇ ਫੇਵਰ ਚ ਕੋਈ ਮੁੱਦਾ ਨੀ ਰੱਖਿਆ।
0: ਠੀਕ ਹੈ ਠੀਕ ਹੈ ਭਾਜੀ, ਆਪਾਂ ਫਿਰ ਕੱਲ ਨੂੰ ਗੱਲ ਕਰਾਂਗੇ ਹੋਰ, ਹੁਣ ਆਪਾਂ ਅਗਲੀ ਕਾਲ ਲੈ ਲਈਏ, ਟਾਈਮ ਉਨਾ ਕੀ।
10: ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ ਭਾਜੀ, ਸਮਾਂ
0: ਦੇਣ ਲਈ ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਤੇ ਲਓ ਜੀ ਆਪਾਂ ਹੁਣ ਨੈਕਸਟ ਕਾਲ ਤੇ ਚੱਲਦੇ ਆ, ਉਸ ਤੋਂ ਬਾਅਦ ਫਿਰ ਅਗਲੀ ਇੱਕ ਗੱਲਬਾਤ ਹੋਰ ਵੀ ਬੜੀ ਸਪੈਸ਼ਲ ਹੈ। ਹਾਂਜੀ ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
11: ਹਾਂਜੀ, ਇਹਦੇ ਵਿੱਚ ਜੇ ਆਪਾਂ ਇੱਕ ਚੀਜ਼ ਫਿਕਸ ਕਰ ਲਈਏ ਕਿ ਆਪਣੀ ਜਿਹੜਾ ਹੇਟ ਕ੍ਰਾਈਮ ਤੁਸੀਂ ਕਹਿ ਰਹੇ ਹੋ ਠੀਕ ਹੋ ਸਕਦਾ, ਕੱਲੀ ਡਰਾਈਵਿੰਗ ਠੀਕ ਕਰ ਲਈ ਆਪਣੀ।
0: ਅੱਛਾ, ਡਰਾਈਵਿੰਗ ਚ ਵੀ ਬੜੀ ਕਮੀ ਹੈ ਹਨਾ।
11: ਹਾਂਜੀ, ਜਿੱਦਾਂ ਆਪਾਂ ਰੂਲ ਵਗੈਰਾ ਬਿਲਕੁਲ ਨੀ ਫੋਲੋ ਕਰਦੇ, ਤੁਸੀਂ ਨੋਟ ਕਰਿਓ, ਆਈ ਡੋਂਟ ਨੋ ਕਰਦੇ ਜਾਂ ਨਹੀਂ, 99% ਆਪਣੇ ਪੱਗ ਵਾਲੇ ਹੁੰਦੇ ਜੀ, ਜੋ ਰੈੱਡ ਦੇ ਵਿੱਚ ਯੂ ਟਰਨ ਮਾਰ ਦਿੰਦੇ ਹਨ, ਤੇ ਜੋ ਵੀ ਮੇਨ ਟਰੱਕ ਦੇ ਐਕਸੀਡੈਂਟ ਹੁੰਦੇ ਉਹ ਪੱਗ ਵਾਲੇ ਵੀਰ ਹੀ ਹੁੰਦੇ ਆ।
0: ਚਲੋ ਉਹ ਪੱਗ ਨੂੰ,
11: ਨਹੀਂ ਨਹੀਂ ਐ ਨੀ ਕਹਿੰਦੇ ਜੀ, ਨਹੀਂ ਨਹੀਂ ਆਪਾਂ ਓਦਾਂ ਨੀ, ਉਹ ਦੇਖ ਕੇ ਉਹਨਾਂ ਨੂੰ ਪਤਾ ਲੱਗੇ ਪੱਗ ਵਾਲੇ ਹਨਾ, ਉਹ ਸਿੱਖ ਦੇ ਖਿਲਾਫ਼ ਨੀ ਹੈਗੇ, ਉਹ ਪੱਗ ਦੇ ਖਿਲਾਫ਼ ਨੇ। ਡਰਾਈਵਿੰਗ ਦਾ ਹੀ ਮੇਨ ਇਸ਼ੂ ਹੈ ਜੀ।
0: ਆਪਾਂ ਨੇ ਵੀ ਨੋਟ ਕੀਤੇ ਆ, ਹੁਣ ਕਈ ਤਾਂ ਨਾਲ ਫੋਨ ਹੱਥ ਚ ਫੜਿਆ ਹੁੰਦਾ ਤੇ ਨਾਲ ਇੱਕ ਹੱਥ ਨਾਲ ਹੀ ਲੈਫਟ ਟਰਨ ਲਈ ਜਾਂਦੇ, ਜਦਕਿ ਲੈਫਟ ਟਰਨ ਨੂੰ ਥੋੜਾ ਜਿਹਾ ਜ਼ਿਆਦਾ।
11: ਬਿਲਕੁਲ ਜੀ, ਮੈਂ ਪਹਿਲਾਂ ਇਹ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ, ਆਪਾਂ ਜਦੋਂ ਨੋਟ ਕਰਦੇ ਨਾ ਫਿਰ ਪਤਾ ਲੱਗਦਾ ਵੀ ਸੋ ਪੱਗ ਵਾਲੇ ਆਪਾਂ ਨੂੰ ਕਹਿਣਾ ਹੀ ਚਾਹੀਦਾ। ਅੰਕਲ ਹੁੰਦੇ ਆ ਕਈ ਬਾਬਾ ਹਨ ਜੋ ਯੂ ਟਰਨ ਦੇਖਦੇ ਰੈੱਡ ਜੀ ਮਾਰੀ ਜਾਂਦੇ ਆ,
0: ਸਟਾਪ ਸਾਈਨ ਨਹੀਂ ਲੈਂਦੇ। ਹੁਣ ਪਤਾ ਕੀ ਆ, ਹੁਣ ਜਿਵੇਂ ਚਲੋ ਜੇ ਆਪਾਂ ਪੱਗ ਵਾਲੀ ਗੱਲ ਕਰਦੇ ਆ, ਮੋਸਟਲੀ ਤਾਂ ਚਲੋ ਇੱਥੇ ਆ ਕੇ ਘੋੜੇ ਮੋਨੇ ਹੀ ਬਣ ਜਾਂਦੇ ਆ ਬਹੁਤੇ, ਸੋ ਆਪਾਂ ਚਲੋ ਕਹਿ ਸਕਦੇ। ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ, ਥੈਂਕ ਯੂ।
10: ਤੇ
0: ਲਓ ਜੀ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਪਰ ਮੈਂ ਨੰਬਰ ਦੇ ਦੇਵਾਂ ਕਿਉਂਕਿ ਨਾ 48 ਹੋ ਗਏ। ਇੱਕ ਤਾਂ ਨੰਬਰ ਤੁਸੀਂ ਲਓ ਈਗਲ ਟਰੱਕ ਸੇਲਸ ਦੇ ਬਿਲ ਸਿੱਖੋ ਜੀ ਦਾ, ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਟਰੱਕ ਲੈਣੇ ਆ, ਫਿਰ ਤੁਸੀਂ ਜਾਣਾ ਈਗਲ ਟਰੱਕ ਸੇਲਸ ਦੇ ਬਿਲ ਸਿੱਖੋ ਜੀ ਦੇ ਕੋਲ। ਕਿਉਂ? ਕਿਉਂਕਿ ਇਹਨਾਂ ਦੇ ਕੋਲ ਨਵੇਂ ਟਰੱਕ ਪਹੁੰਚ ਗਏ, ਤੇ ਕਹਿੰਦੇ ਆ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ, ਨਵਿਆਂ ਵਰਗੇ ਟਰੱਕ ਤੁਹਾਨੂੰ ਸੈਕਿੰਡ ਹੈਂਡ ਰੇਟ ਤੇ ਮਿਲਣੇ ਆ। ਸੋ ਕਿਉਂ ਨਹੀਂ ਤੁਸੀਂ ਜਾਣਾ, ਫਿਰ ਤੁਸੀਂ ਅਪੁਆਇੰਟਮੈਂਟ ਬਣਾਉਣੀ ਪਹਿਲਾਂ, ਇੱਦਾਂ ਸਿੱਧੇ ਹੀ ਨਹੀਂ ਚੱਲ ਜਾਣਾ ਫਿਰ ਤੁਹਾਨੂੰ, ਨਹੀਂ ਤਾਂ ਵੇਟ ਕਰਨੀ ਪੈ ਸਕਦੀ ਹੈ ਕਿਉਂਕਿ ਭਾਅ ਜੀ ਬਿਜ਼ੀ ਬਹੁਤ ਹੁੰਦੇ ਆ। ਬਿੱਲ ਸਿੱਖੋ ਭਾਅ ਜੀ, ਸੋ ਨੰਬਰ ਨੋਟ ਕਰੋ, 416-819-6819-6000 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਮੌਰਗੇਜ ਦੀ ਜੇ ਜਾਣਕਾਰੀ ਲੈਣੀ ਹੈ ਨਾ ਤੇ ਅੱਛਾ ਰੇਟ ਵੀ ਬੈਂਕ ਆਫ ਕੈਨੇਡਾ ਨੇ ਕੱਲ ਨੂੰ ਅਨਾਊਂਸਮੈਂਟ ਕਰਨੀ ਹੈ, ਸੋ ਦੇਖਦੇ ਹਾਂ ਕੱਲ ਨੂੰ ਕੀ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ। ਵੈਸੇ ਤਾਂ ਕਹਿੰਦੇ ਚੇਂਜ ਨਹੀਂ ਹੋਣੇ ਪਰ ਲੈਟ ਅਸ ਸੀ।
12: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर। मयंक भटनागर जी 6477-702-2023-647-727-2023 license number 10394।
13: मेरी फ्रेंड अनु दी एक्सीडेंटल कार भी फिक्स करके नवी बनाती सी।
14: जी हाँ, कारा दे नाल नाल बसा अते वड्डे ट्रकां दी हर तरह दी रिपेयर अते बॉडी वर्क दा काम भी कीता जांदा है। फ्लीट वास्ते बेस्ट पैकेज प्रोवाइड कीते जांदे ने। वधेरी जानकारी लई कॉल करो 905-874-9878।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340.
3: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਚ ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-9119-1002। ਬਿਲਕੁਲ ਜੀ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕੋਈ ਵੀ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ ਕੰਸਰਨ ਹੈਗਾ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਜਾਂ ਤੁਸੀਂ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਤੁਸੀਂ ਮੈਨੂੰ ਕਾਲ ਕਰ ਲੈਣੀ ਹੈ। ਤੇ ਤੁਸੀਂ ਸਟੈਂਡ ਅਲੋਨ ਪਾਲਿਸੀਜ਼ ਵੀ ਲੈ ਸਕਦੇ ਹੋ ਜਿਹਦੇ ਵਿੱਚ ਲਾਈਫ ਦੇ ਵਿੱਚ ਚਾਹੇ ਤੁਸੀਂ ਟਰਮ ਲੈਣੀ, ਚਾਹੇ ਪਰਮਾਨੈਂਟ ਪਾਲਿਸੀਜ਼ ਲੈਣੀ ਹੈ ਜਾਂ ਫਿਰ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਉਹਦੇ ਵਿੱਚ ਵੀ ਟਰਮ ਵੀ ਹੈ ਤੇ ਮਨੀ ਬੈਕ ਪਾਲਿਸੀਜ਼ ਵੀ ਹੈ। ਤੇ ਇੱਦਾਂ ਹੀ ਡਿਸੇਬਿਲਿਟੀ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਸੈਲਫ ਇੰਪਲੋਇਡ ਹੋ। ਸੋ ਅਸੀਂ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਆ ਉਹਨਾਂ ਨੂੰ ਸਪੈਸ਼ਲੀ ਤੌਰ 'ਤੇ ਕਹਿੰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਜ਼ਰੂਰ ਕਵਰ ਕਰਕੇ ਰੱਖੋ ਜਿਵੇਂ ਦੇ ਹਾਲਾਤ ਹੁੰਦੇ ਆ, ਹੈ ਨਾ, ਆਪਾਂ ਨੂੰ ਨਹੀਂ ਪਤਾ ਵੀ ਕਿਵੇਂ ਕੀ ਹੋਣਾ ਕੱਲ੍ਹ ਨੂੰ। ਸੋ ਕਈ ਵਾਰ ਨਾ ਕਈ ਤਾਂ ਕੰਪਨੀਆਂ ਬੜੀਆਂ ਵਧੀਆ ਜਿਹੜੀਆਂ ਕਹਿੰਦੀਆਂ ਵੀ ਡਿਸੇਬਿਲਿਟੀ ਇੰਸ਼ੋਰੈਂਸ ਪਹਿਲਾਂ ਲਓ, ਸਾਨੂੰ ਪੇਪਰ ਦਿਖਾਓ, ਫਿਰ ਅਸੀਂ ਤੁਹਾਨੂੰ ਟਰੱਕ 'ਤੇ ਜਾਣ ਬੈਠਣ ਦੇਣਾ। ਸੋ ਕਈ ਕਹਿੰਦੇ ਆ ਵੀ ਤੁਹਾਡੀ ਮਰਜ਼ੀ ਹੈ ਭਾਈ, ਤੁਸੀਂ ਆਪਣਾ ਦੇਖੋ, ਪਰ ਤੁਸੀਂ ਵੀ ਆਪਣਾ ਦੇਖਣਾ। ਇਹ ਨਹੀਂ ਹੈ ਵੀ ਤੁਹਾਨੂੰ ਜੇ ਤਾਂ ਉਹਨਾਂ ਨੇ ਕੰਪੈਲ ਕਰ ਦਿੱਤਾ ਜਾਂ ਤੁਹਾਡੇ ਜਿਵੇਂ ਆਪਾਂ ਕਹਿੰਦੇ ਰਿਕੁਆਇਰਮੈਂਟ ਹੈ, ਫਿਰ ਹੀ ਆਪਾਂ ਨੇ ਲੈਣੀ ਆ। ਤੁਸੀਂ ਆਪਣੇ ਆਪ ਵੀ ਆਪਣਾ ਸੋਚੋ। ਸੋ ਬਾਕੀ US ਨੂੰ ਜਾਂਦੇ ਹੋ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ ਕਿਉਂਕਿ ਉੱਥੇ ਹੈਲਥ ਕਾਰਡ ਨੇ ਤੁਹਾਡੇ ਨੇ ਕੰਮ ਨਹੀਂ ਕਰਨਾ। ਸੋ ਉੱਥੇ ਤਾਂ ਫਿਰ US ਡਾਲਰ 'ਚ ਪੇ ਕਰਨਾ ਪੈਂਦਾ। ਸੋ ਇਸ ਕਰਕੇ ਜ਼ਰੂਰ ਰੱਖੋ ਜੀ ਆਪਣਾ ਧਿਆਨ। ਬਾਕੀ ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਇੰਸ਼ੋਰੈਂਸ ਲੈਣੀ ਆ, ਕਈ ਵਾਰ ਆਪਾਂ ਬੈਂਕਾਂ ਤੋਂ ਲਈ ਜਾਂਦੇ ਹਾਂ ਮੋਰਗੇਜ ਇੰਸ਼ੋਰੈਂਸ, ਉਹਦੇ 'ਚ ਬੜੀਆਂ ਉਣਤਾਈਆਂ ਹੈਗੀਆਂ। ਸੋ ਮੇਰੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਜਦੋਂ ਤੁਸੀਂ ਮੋਰਗੇਜ ਲੈਣੀ ਬੈਂਕ ਤੋਂ, ਤੇ ਤੁਸੀਂ ਆਪਣੀ ਪਰਸਨਲ ਜਿਹੜੀ ਇੰਸ਼ੋਰੈਂਸ ਹੈ ਉਹ ਕਰਾਓ, ਜਿਹੜੀ ਲਾਈਫ ਇੰਸ਼ੋਰੈਂਸ ਹੈ। ਸੋ ਨੰਬਰ ਮੇਰਾ ਨੋਟ ਕਰ ਲਓ 647-765-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਅੱਜ ਨਾ ਵਰਲਡ ਲੈਟਰ ਰਾਈਟਿੰਗ ਡੇ ਹੈਗਾ। ਸੋ ਅੱਜ ਮੈਂ ਇਹ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕਿ ਜਿਹੜੇ ਲੈਟਰਸ ਹੈਗੇ ਆ ਉਹ ਕਿੰਨੇ ਇੰਪੋਰਟੈਂਟ ਹੁੰਦੇ ਆ, ਹੈ ਨਾ। ਸੋ ਅੱਜ ਵਰਲਡ ਲੈਟਰ ਰਾਈਟਿੰਗ ਡੇ ਹੈਗਾ, 1 ਸਤੰਬਰ ਨੂੰ ਇਹ ਮਨਾਇਆ ਜਾਂਦਾ। ਸੋ ਜਦੋਂ ਆਪਾਂ ਲੈਟਰ ਲਿਖਦੇ ਹਾਂ, ਪੇਪਰ ਲੈਂਦੇ ਹਾਂ, ਪੈੱਨ ਲੈਂਦੇ ਹਾਂ, ਹੈ ਨਾ, ਸੋ ਉਹਨੂੰ ਆਪਾਂ ਪ੍ਰਿਜ਼ਰਵ ਵੀ ਕਰਦੇ ਹਾਂ, ਯਾਨੀ ਕਿ ਕਿੰਨੀ ਦੇਰ ਤੱਕ ਸਾਡੇ ਕੋਲ ਲੈਟਰ ਪਏ ਰਹਿ ਸਕਦੇ ਆ। ਹੁਣ ਤਾਂ ਚਲੋ ਡਿਜੀਟਲ ਜ਼ਮਾਨਾ ਆ ਗਿਆ, ਹੈ ਨਾ, ਈਮੇਲ ਹੋ ਗਿਆ, ਟੈਕਸਟ ਮੈਸੇਜ ਹੋ ਗਏ, ਵਟਸਐਪ ਹੋ ਗਏ, ਉਹ ਤਾਂ ਮਿੰਟ ਲੱਗਦਾ ਤੁਸੀਂ ਡਿਲੀਟ ਕਰ ਦਿਓ, ਮਿੰਟ ਲੱਗਦਾ ਕਿ ਪਤਾ ਨਹੀਂ ਤੁਸੀਂ ਕਿਸ ਵੇ ਨਾਲ ਲਿਖਿਆ। ਇਹ ਵੀ ਨਹੀਂ, ਤੁਹਾਡੇ ਐਕਸਪ੍ਰੈਸ਼ਨ ਵੀ ਨਹੀਂ ਇੰਨੇ ਸ਼ੋ ਹੁੰਦੇ ਉਹਦੇ 'ਚ, ਹੈ ਨਾ, ਜਿੰਨੇ ਲੈਟਰ ਰਾਈਟਿੰਗ ਦੇ ਵਿੱਚ ਹੁੰਦੇ। ਆਪਾਂ ਕਰਦੇ ਹਾਂ ਉਹਦੀ ਗੱਲਬਾਤ, ਪਰ ਸਾਰਾਂਸ਼ ਹੈ ਸਾਡੇ ਨਾਲ, ਇਹਨਾਂ ਤੋਂ ਆਪਾਂ ਫਟਾਫਟ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਜਾਣਕਾਰੀ ਲੈ ਲੈਂਦੇ ਹਾਂ। ਸਾਰਾਂਸ਼, ਕੀ ਹਾਲ ਚਾਲ ਹੈ?
15: ਹਜ਼ਾਰੋਂ ਕਲਾਇੰਟ ਕੋ ਅਸਿਸਟ ਕਰ ਚੁੱਕੇ ਹੈ। ਇੱਕ ਤਰਫ ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਆਪਕੋ ਸਰਟੀਫਿਕੇਟ ਵੀ ਮਿਲਤਾ ਹੈ, ਬਿਜ਼ਨਸ ਕਾ ਕੋਰਸ ਹੈ, ਔਰ ਮਤਲਬ ਟੀਚਰ ਨਹੀਂ ਹੈ ਕਲਾਸ ਮੇਂ, ਲਾਈਕ ਆਪਣਾ ਖੁਦ ਹੀ ਆਪਕਾ ਜਬ ਮਨ ਕਰੇ ਆਪ ਆਨਲਾਈਨ ਲੌਗਇਨ ਹੋਏ, ਸਲਾਈਡਸ ਦੇਖੇ, ਔਰ ਲਾਈਕ ਦੇਰ ਇਜ਼ ਨੋ ਐਗਜ਼ਾਮ, ਹੈ ਨਾ, ਇਤਨਾ ਆਸਾਨ ਮਾਡਲ ਹੈ। ਔਨ ਅਦਰ ਹੈਂਡ ਆਪਕੋ ਗਵਰਨਮੈਂਟ ਆਪਕੇ ਖਾਤੇ ਮੇਂ 50,000 ਸੇ 1,70,000 ਤੱਕ ਕਾ ਲੋਨ ਦੇਤੀ ਹੈ, 0% ਪੇ, ਬਿਨਾਂ ਕਿਸੀ ਗਾਰੰਟੀ ਕੇ, 2 ਸਾਲ ਕਾ ਕੋਰਸ, ਅਗਰ 2.5 ਸਾਲ ਬਾਅਦ ਪਹਿਲੀ ਕਿ ਸਟਾਰਟ ਹੈ ਲੋਨ ਕੀ। ਯੇ ਐਸਾ ਲੋਨ ਨਹੀਂ ਜੈਸਾ ਲੋਨ ਸੁਣਤੇ ਹਰ ਜਗ੍ਹਾ ਪੇ, ਯੇ ਅਲੱਗ ਹੈ, ਔਰ ਇਸ ਸੇ ਬੜੀਆ ਕੁਛ ਧਰਤੀ ਪੇ ਵੀ ਨਹੀਂ ਹੈ, ਗਾਰੰਟੀ ਲੈ ਕੇ ਕਹਿਤਾ ਹੂੰ। ਜੋ ਲੋਕ ਮੋਰਟਗੇਜ ਕਰਾਤੇ ਹੈ ਵੋ ਹਮਾਰੇ ਪਾਸ ਆ ਕੇ ਖੁਦ ਹੀ ਵਾਲਾ ਲੋਨ ਲੇਤੇ ਹੈ, ਔਰ ਉਹ ਮੋਰਟਗੇਜ ਚਲਾਤੇ ਹੈ, ਮਤਲਬ ਸਭ ਸੇ ਬੈਸਟ ਆਫ ਬੈਸਟ ਚੀਜ਼ ਹੈ ਯੇ। 0% ਪੇ ਲੋਨ ਹੈ 2 ਸਾਲ ਤੱਕ, ਉਸਕੇ ਬਾਅਦ 2.5 ਸਾਲ ਬਾਅਦ ਵੀ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ $1,00 ਪੇ ਸਿਰਫ ਮਹੀਨੇ ਕਾ ਵਿਆਜ $200, ਹਮਾਰੀ ਫੀਸ ਕਿਤਨੀ ਹੈ ਕਾਮ ਹੋਣੇ ਕੇ ਬਾਅਦ $199, ਨੋ ਮੀਠੀ ਬਾਤੇ, ਨੋ ਕੁੰਡੀ, ਨੋ ਕੈਚ, ਕੋਈ ਝੋਲ ਨਹੀਂ ਹੈ ਇਸ ਅੰਦਰ, ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਆ ਕਰਕੇ ਕਹਿ ਰਹੇ 0 ਕੰਪਲੇਂਟਸ, ਔਰ ਬਹੁਤ ਕੋ ਅਸਿਸਟ ਕਰ ਚੁੱਕੇ ਹੈ। ਨੰਬਰ ਹਮਾਰਾ ਨੋਟ ਕਰੇ, ਐਡਰੈਸ ਹਮਾਰਾ ਜੀ 218 ਐਕਸਪੋਰਟ ਬੁਲੇਵਾਰਡ ਪਹਿਲੇ ਤੋਂ ਹਰਿੰਟਾਰੀ ਡੈਰੀ ਪੇ, ਔਰ ਕੋਈ ਏਜ ਲਿਮਿਟ ਨਹੀਂ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਆਪ, ਬੱਚੇ ਜ਼ਿਆਦਾ ਹੈ, ਫੈਮਿਲੀ ਆਫ 5 ਅਗਰ 1.5 ਲੱਖ ਤੱਕ ਦਾ ਲੋਨ ਆਤਾ ਹੈ, ਬੱਚੇ ਅਗਰ ਆਪਕੇ ਔਰ ਵੀ ਜ਼ਿਆਦਾ ਹੈ, 3 ਬੱਚੇ ਆਪਕੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਦੋਨੋਂ, ਔਰ 3 ਬੱਚੇ ਹੈ, ਫੈਮਿਲੀ ਆਫ 5 ਹੋ ਗਿਆ, ਰਾਈਟ, ਫੈਮਿਲੀ ਆਫ 5 ਮੇਂ $1,70,000 ਤੱਕ ਕਾ ਲੋਨ, 170K ਕਾ, 0% ਪੇ ਕਹੀਂ ਵੀ ਯੂਜ਼ ਕਰੋ ਇਸ ਪੈਸੇ ਕੋ। ਨੰਬਰ ਨੋਟ ਕਰੇ, 437-264-3175, 437-264-3175, ਕਾਲ ਕਰੋ ਆਫਿਸ ਆਓ, 437-264-3175, 437-264-3175, ਹੁਣੇ ਕਾਲ ਕਰੋ, ਐਸਟੀਮੇਟ ਲਓ, 437-264-3175।
0: ਤੋ ਸਰਾਸ਼, ਇਹ ਜੋ ਲੋਨ ਪਹਿਲੇ ਥਾ ਪਹਿਲੇ ਕੰਮ ਥਾ ਅਬ ਡਬਲ ਹੋ ਗਿਆ?
15: ਬਿਲਕੁਲ ਜੀ, ਸਹੀ ਕਹਾ ਆਪਨੇ, ਲੋਨ ਡਬਲ ਹੋ ਗਿਆ, ਪਹਿਲੇ ਹਮ ਬਾਤ ਕਰਤੇ ਥੇ 30 ਸੇ 100 ਥਾਊਜ਼ੰਡ ਕੀ, ਆਜ ਹਮ ਬਾਤ ਕਰਤੇ 50 ਸੇ 170,000 ਕੀ, ਗਵਰਨਮੈਂਟ ਨੇ ਲੋਨ ਡਬਲ ਕਰ ਦਿਆ ਹੈ, ਪਿੱਛੇ ਨਾ ਰਹੀਏ, ਯਹਾਂ ਪੇ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਕਾਗਜ਼ ਵੀ ਆਪਕੇ ਕੋਈ ਨਕਲੀ ਨਹੀਂ ਲਗਤੇ ਇਸਕੇ ਅੰਦਰ, ਇੰਪਲਾਇਮੈਂਟ ਕੇ ਡਾਕੂਮੈਂਟਸ ਲਗਤੇ ਨਹੀਂ ਹੈ, ਆਪਕਾ ਮੈਰਿਜ ਸਰਟੀਫਿਕੇਟ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਲਗਤੇ, ਮਿਸ ਨਾ ਕਰੇ ਇਸ ਅਪਰਚੁਨਿਟੀ ਕੋ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ
0: ਜੀ। ਬਿਲਕੁਲ, ਦੇਖੋ ਜੀ, ਕ੍ਰੈਡਿਟ ਚੈੱਕ ਵੀ ਨਹੀਂ ਹੋਣਾ, ਕੋਈ ਪ੍ਰੋਬਲਮ ਨਹੀਂ, ਵੈਸੇ ਵੀ ਤੁਸੀਂ ਇਹ ਮਨੀ ਨੂੰ ਜਿੱਥੇ ਮਰਜ਼ੀ ਖਰਚ ਕਰੋ, ਉਹ ਵੀ ਨਹੀਂ ਹੈਗਾ ਵੀ ਹਾਂ ਸਿਰਫ ਤੁਸੀਂ ਐਜੂਕੇਸ਼ਨ ਤੇ ਪੜ੍ਹਾਈ ਤੇ ਇੱਥੇ ਹੀ ਤੁਸੀਂ ਲਾਉਣਾ, ਇੱਦਾਂ ਦਾ ਕੁਛ ਨਹੀਂ ਹੈਗਾ। ਸੋ ਤੁਸੀਂ ਨੰਬਰ ਨੋਟ ਕਰ ਲਓ ਜੀ, ਸਰਾਸ਼ ਨੂੰ ਤੁਸੀਂ ਕਾਲ ਕਰਨੀ ਹੈ, ਨੰਬਰ ਹੈਗਾ 437-264-3175, 437-264-3175, ਤੇ ਤੁਸੀਂ ਗੱਲਬਾਤ ਸਰਾਸ਼ ਦੇ ਨਾਲ ਕਰ ਸਕਦੇ ਹੋ। ਸਰਾਸ਼, ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਇੱਕ ਵਾਰ ਨੰਬਰ ਫੇਰ ਲੈ ਲਓ ਤੁਸੀਂ, ਸਰਾਸ਼ ਨੂੰ ਕਾਲ ਕਰ ਲਓ, ਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਹੈ, ਲੋਨ ਡਬਲ ਹੈ, ਐਲੀਜੀਬਿਲਟੀ ਤੁਹਾਡੀ ਬਣ ਜਾਣੀ ਹੈ, ਬਾਕੀ ਤੁਹਾਨੂੰ ਜਿਹੜੀ ਇਹ ਮਨੀ ਜਿੱਥੇ ਮਰਜ਼ੀ ਖਰਚ ਕਰੋ, ਕੋਈ ਕਿਸੇ ਨੇ ਨਹੀਂ ਕਰਨਾ, ਬਾਕੀ ਫੀਸ ਇਹਨਾਂ ਦੀ 199 ਹੈ, ਉਹ ਵੀ ਜਦ ਸਾਰਾ ਕੁਛ ਨਿਬੜ ਜਾਂਦਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪੇ ਕਰਨਾ ਆਪਣੇ ਆਪ। ਸੋ ਨੰਬਰ ਹੈਗਾ 437-264-3175, 437-264-3175 ਤੇ ਗੱਲਬਾਤ ਹੋ ਸਕਦੀ
16: ਹੈ। ਤੇਰੀ ਯਾਦ ਮੇਂ ਹਜ਼ਾਰੋਂ ਰੰਗ।
0: ਲਓ ਜੀ, ਅੱਜ ਵਰਲਡ ਲੈਟਰ ਰਾਈਟਿੰਗ ਡੇ ਹੈਗਾ, ਤੇ ਕਹਿੰਦੇ ਆ ਵੀ ਜਿਹੜਾ ਲੈਟਰ ਹੈ ਨਾ ਉਹ ਲਿਖਣਾ ਨਾ ਬੜਾ ਹੀ ਵਧੀਆ ਲੱਗਦਾ। ਸੋ ਪਹਿਲੇ ਸਮਿਆਂ 'ਚ ਹੁੰਦਾ ਸੀਗਾ ਵੀ ਚਿੱਠੀ ਲਿਖਦੇ ਸੀ, ਹੈ ਨਾ, ਲੈਟਰ ਲਿਖਦੇ ਸੀ। ਸੋ ਕਈਆਂ ਨੇ ਤਾਂ ਲੈਟਰ ਹੁਣ ਤੱਕ ਸਾਂਭੇ ਹੋਏ ਆ, ਕਿਸੇ ਨੇ ਕੋਈ ਲੈਟਰ ਸਾਂਭਿਆ ਹੋਇਆ ਇੱਦਾਂ ਦਾ? ਚਾਹੇ ਤੁਹਾਡੇ ਪੇਰੈਂਟਸ ਦਾ ਹੋਵੇ, ਭੈਣ ਭਰਾ ਦਾ ਹੋਵੇ, ਚਲੋ ਆਮ ਤੌਰ 'ਤੇ ਤਾਂ ਜਿਵੇਂ ਕਹਿ ਦਿੰਦੇ ਆ ਵੀ ਜਿਹੜੇ ਲੈਟਰ ਆ ਉਹ ਲਿਖੇ ਜਾਂਦੇ ਆ ਰੋਮੈਂਟਿਕ ਵੇ ਦੇ ਨਾਲ, ਹੈ ਨਾ, ਵੀ ਚਾਹੇ ਆਪਣੇ ਪਿਆਰਿਆਂ ਨੂੰ ਤੁਸੀਂ ਲਿਖਦੇ ਹੋ, ਹੈ ਨਾ, ਕਾਲਜ ਸਕੂਲ 'ਚ ਪੜ੍ਹਦੇ ਜਿਹੜੇ ਜਾਂ ਉਸ ਤੋਂ ਬਾਅਦ ਹਸਬੈਂਡ ਵਾਈਫ ਦਾ, ਸੋ ਕੋਈ ਲੈਟਰ ਤੁਸੀਂ ਰੱਖਿਆ ਹੋਇਆ ਹਾਲੇ ਤੱਕ ਸਾਂਭ ਕੇ, ਜਾਂ ਤੁਹਾਨੂੰ ਲੈਟਰ ਲਿਖਣਾ ਕਿੰਨਾ ਕੁ ਵਧੀਆ ਲੱਗਦਾ ਇਹ ਦੱਸੋ, ਔਰ ਕੋਈ ਹਿਸਟੋਰਿਕ ਲੈਟਰ ਜਿਹਨੇ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਿਰਫ ਲੈਟਰ ਇੱਥੇ ਤੱਕ ਹੀ ਸੀਮਿਤ ਹੈ, ਹੈ ਨਾ, ਕਈ ਵਾਰ ਇਤਿਹਾਸ ਵੀ ਬਦਲ ਜਾਂਦੇ ਕਈ ਲੈਟਰਸ ਦੇ ਨਾਲ, ਸੋ ਇੱਦਾਂ ਦਾ ਲੈਟਰ ਦੀ ਕੋਈ ਤੁਹਾਨੂੰ ਹੈਗੀ ਯਾਦ ਵੀ ਜਿਹਨੇ ਇਤਿਹਾਸ ਦੇ ਵਿੱਚ ਚੇਂਜ ਲਿਆ ਦਿੱਤਾ ਹੋਵੇ? 647-874-1313 ਨੰਬਰ ਹੈ, ਅਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ 647-765-2340 'ਤੇ, ਚਾਹੇ ਵਟਸਐਪ ਮੈਸੇਜ ਕਰੋ, ਚਾਹੇ ਤੁਸੀਂ ਕਰੋ ਮੈਨੂੰ ਟੈਕਸਟ ਮੈਸੇਜ। ਕੋਈ ਹਿਸਟੋਰਿਕ ਲੈਟਰ ਜਿਹਨੇ ਚੇਂਜ ਕਰਤਾ ਸਾਰਾ ਕੁਛ, ਇੱਕ ਨਹੀਂ ਬੜੇ ਆ ਜੇ ਧਿਆਨ ਦਿਓ ਤਾਂ। ਸੋ ਬਿਲਕੁਲ ਜੀ, ਅੱਜ ਵਰਲਡ ਲੈਟਰ ਰਾਈਟਿੰਗ ਡੇ ਆ। ਦੇਖੋ ਆਪਾਂ ਚਿੱਠੀਆਂ ਲਿਖਦੇ ਹੁੰਦੇ ਸੀ, ਹੈ ਨਾ, ਆਪਣੇ ਭੈਣ ਭਰਾਵਾਂ ਨੂੰ ਵੀ, ਕੋਈ ਮੇਰਾ ਬ੍ਰਦਰ ਆਰਮੀ 'ਚ ਸੀਗਾ, ਹੈ ਨਾ, ਨਾਗਾਲੈਂਡ ਹੋਣਾ ਉਹਨੇ, ਲੇਹ ਲਦਾਖ ਹੋਣਾ, ਮੰਮਾ ਨੇ ਕਹਿਣਾ ਵੀ ਲੈਟਰ ਲਿਖੋ, ਹੈ ਨਾ, ਆਪਣੇ ਬ੍ਰਦਰ ਨੂੰ। ਸੋ ਇੱਦਾਂ ਦੇ ਲੈਟਰ ਵੀ ਹੁੰਦੇ ਬੜੇ, ਔਰ ਬੜੇ ਆਪਾਂ ਨੇ ਸਾਂਭ ਕੇ ਵੀ ਰੱਖੇ ਹੋਏ ਹੁੰਦੇ ਆ। ਸੋ ਜ਼ਫਰਨਾਮਾ ਵੀ ਇੱਕ ਲੈਟਰ ਹੀ।
17: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
18: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM.

0: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
2: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ
3: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸਰਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ ਔਰ ਇੱਕ ਵਾਰੀ ਫਿਰ ਤੋਂ ਇਸ ਖੂਬਸੂਰਤ ਦਿਨ ਦੇ ਵਿੱਚ ਤੁਹਾਡਾ ਵੈਲਕਮ ਹੈ ਔਰ ਤੁਹਾਡੇ ਸਾਰਿਆਂ ਵਾਸਤੇ ਪਿਆਰ, ਸ਼ੁਭ ਇਸ਼ਾਵਾਂ ਔਰ ਹਮੇਸ਼ਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕਿ ਬਾਬਾ ਜੀ ਆਪ ਸਾਰਿਆਂ ਨੂੰ ਖੁਸ਼ ਰੱਖਣ ਔਰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਅੱਜ ਦਿਨ ਚੜ੍ਹਿਆ ਹਰਜੀਤ ਜੀ, ਅੱਜ ਦਿਨ ਚੜ੍ਹਿਆ, ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ ਔਰ ਇਸ ਖੂਬਸੂਰਤ ਦਿਨ ਦੇ ਵਿੱਚ ਉਸ ਕੁਦਰਤ ਦੀ ਰਜ਼ਾ ਦੇ ਵਿੱਚ ਸਾਰੇ ਆਪਾਂ ਰਹਿ ਰਹੇ ਹਾਂ ਔਰ ਸਾਨੂੰ ਰਹਿਣਾ ਵੀ ਚਾਹੀਦਾ ਹੈ ਔਰ ਕੁਦਰਤ ਦੀ ਰਜ਼ਾ ਵਿੱਚ ਰਹਿਣ ਵਾਲੇ ਸਾਰੇ ਰੱਬ ਲੋਕੋ ਔਰ ਭਗਤ ਲੋਕੋ। ਕਹਿੰਦੇ ਹਰ ਬੰਦੇ ਦੇ ਵਿੱਚ ਰੱਬ ਵੱਸਦਾ, ਹਰ ਬੰਦੇ 'ਚ ਦਿਲ ਦੇ ਵਿੱਚ ਕਹਿੰਦੇ ਆ ਵੀ ਉਸ ਗੁਰੂ ਨਾਨਕ ਸਾਹਿਬ ਦੀ ਜੋਤ ਜਗਦੀ ਹੈ ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਦੇ ਨਾਲ ਪ੍ਰੋਗਰਾਮ ਪੰਜਾਬੀ ਵਿਰਸਾ ਦੇ ਵਿੱਚ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ।

0: ਵਾਕਿਆ ਸਹੀ ਗੱਲ ਹੈ ਕਿ ਜਦੋਂ ਚਿੱਠੀਆਂ ਦੀਆਂ ਗੱਲਾਂ ਹੁੰਦੀਆਂ ਥੋੜ੍ਹਾ ਜਿਹਾ ਇੱਕ ਮਾਹੌਲ ਡਿਫਰੈਂਟ ਹੋ ਜਾਂਦਾ ਹੈ, ਇੱਕ ਪਿਆਰ ਦਾ ਨਿੱਘ ਜਿਹੜਾ ਹੁੰਦਾ ਹੈ ਉਹ ਇੱਕ ਅਲੱਗ ਤੋਂ ਹੀ ਹੋ ਜਾਂਦਾ ਹੈ। ਔਰ ਚਿੱਠੀਆਂ ਦਾ ਦੇਖੋ ਕੈਸਾ ਦੌਰ ਸੀ, ਕੈਸਾ ਸਮਾਂ ਸੀ, ਪਹਿਲੇ ਚਿੱਠੀ ਪਾਉਣੀ, ਪਹਿਲਾਂ 10-10, 15-15 ਚਿੱਠੀ ਦੀ ਵੇਟ ਕਰਨੀ, ਉਹ ਤਾਂਘ ਹੁੰਦੀ ਸੀ। ਜਦੋਂ ਕਹਿੰਦੇ ਨਾ ਕਿਸੇ ਨੂੰ ਮਿਲਣ ਦੀ ਤਾਂਘ ਹੋਵੇ ਤੇ ਮਨ ਜਿਹੜਾ ਬੜਾ ਬੇਚੈਨ ਹੋ ਜਾਂਦਾ ਤੇ ਮਨ ਬੜਾ ਕਿਵੇਂ ਕਹਿੰਦੇ ਆ ਨਾ ਵੀ ਬਸ ਉਹਦੇ ਨਾਂ ਦੇ ਨਾਲ ਹੀ ਧੜਕਦਾ ਦਿਲ। ਤੇ ਪਹਿਲਾਂ 10-15 ਦਿਨ ਵੇਟ ਕਰਨੀ ਜੇ ਕੈਨੇਡਾ ਚਿੱਠੀ ਜਾਣੀ, ਤੇ ਜਿਹੜੀ ਇੰਡੀਆ ਤੋਂ ਚਿੱਠੀ ਇੱਥੇ ਨੂੰ ਆਉਣੀ ਉਹਦੀ ਵੇਟ ਕਰਨੀ ਵੀ ਹਲੇ ਸਾਨੂੰ ਆਪਣੇ ਪੇਰੈਂਟਸ ਦੀ, ਆਪਣੀ ਮਾਂ ਦੀ, ਆਪਣੇ ਬਾਪੂ ਦੀ, ਆਪਣੇ ਭੈਣ ਭਾਈ ਸਕੇ ਸੰਬੰਧੀ ਚਿੱਠੀਆਂ ਨਹੀਂ ਆਈਆਂ। ਉਹਦੇ ਵਿੱਚ ਇੱਕ ਮੋਹ ਬਹੁਤ ਜ਼ਿਆਦਾ ਸੀ। ਠੀਕ ਆ, ਅੱਜ ਦੇ ਦਿਨ ਦੇ ਵਿੱਚ ਬੜੇ ਜਿਹੜੇ ਕਿ ਨਵੀਆਂ ਚੀਜ਼ਾਂ ਆ ਗਈਆਂ, ਸੈੱਲ ਫੋਨਸ ਆ ਗਈਆਂ, ਈਮੇਲਸ ਆ ਗਈਆਂ ਔਰ ਹੋਰ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਬੜੀਆਂ ਆ ਗਈਆਂ, ਪਰ ਜਿਹੜਾ ਨਿੱਘ ਪਿਆਰ ਬੱਚੇ ਨੇ ਮਾਂ ਦੀ ਗੋਦੀ ਦੇ ਵਿੱਚ ਲਿਆ ਨਾ, ਉਹ ਕਰੇਬੇ 'ਚ ਨਹੀਂ ਪਿਆਰ ਮਿਲਦਾ। ਜਿੰਨੇ ਮਰਜ਼ੀ ਬੱਚੇ ਜਿਹੜੇ ਇੱਥੋਂ ਦੇ ਜੰਮੇ ਪਲੇ ਖਾਸ ਕਰਕੇ ਨਾ, ਉਹ ਤਾਂ ਮਾਵਾਂ ਆਪਣੀ ਨੂੰ ਮਨਾ ਹੀ ਕਰ ਦਿੰਦੇ, ਆਹ ਨਾ ਬੱਚਿਆਂ ਨੂੰ ਚੀਜ਼ ਖਵਾਓ, ਇਹਦੇ ਵਾਸਤੇ ਠੀਕ ਨਹੀਂ। ਮੈਂ ਇਹ ਗੱਲ ਕਿਉਂ ਮੇਰੇ ਦਿਮਾਗ 'ਚ ਗੱਲ ਆ ਗਈ, ਇੱਕ ਮਿੰਟ ਹੰਸ ਭਾਅ ਜੀ, ਗੱਲ ਮੈਨੂੰ ਤਦ ਚੇਤੇ ਆ ਗਈ ਵਾਲੀ, ਇੱਕ ਨਾ ਫੈਮਿਲੀ ਅਮੈਰੀਕਾ ਦੇ ਵਿੱਚ ਹੀ ਹੈ ਅਤੇ ਬੱਚੇ ਪੜ੍ਹੇ ਲਿਖੇ ਆਪਣੀਆਂ ਨੌਕਰੀਆਂ ਕਰਦੇ ਅਤੇ ਬੇਬੀ ਹੋਇਆ ਉਹਨਾਂ ਦੇ, ਅਤੇ ਆਪਣੀ ਮਾਂ ਨੂੰ ਮੁੰਡਾ ਕਹਿਣ ਲੱਗਾ ਵੀ ਆਹ ਟਾਈਮ ਟੇਬਲ ਆ ਬੱਚਿਆਂ ਨੂੰ ਖਵਾਉਣ ਦਾ, ਪਿਲਾਉਣ ਦਾ, ਇਸ ਤੋਂ ਅੱਗੇ ਪਿੱਛੇ ਕੋਈ ਚੀਜ਼ ਨਹੀਂ ਖਵਾਉਣੀ ਹੋਰ। ਅਤੇ ਮੁੰਡੇ ਦੀ ਉਹ ਤਾਂ ਦਾਦੀ ਬਣ ਗਈ ਨਾ, ਹੁਣ ਦਾਦੀ ਕਹਿਣ ਲੱਗੀ ਵੀ ਕਾਕਾ ਵੀ ਤੂੰ ਸਾਨੂੰ ਦੱਸੇਂਗਾ ਹੁਣ ਅਸੀਂ ਤੈਨੂੰ ਕਿਵੇਂ ਚੀਜ਼ਾਂ ਆਪਣੇ ਪੋਤਰੇ ਨੂੰ ਖਵਾਉਣੀਆਂ ਹੈ, ਅਤੇ ਸਾਨੂੰ ਤੂੰ ਸਿਆਣਾ ਹੋ ਗਿਆ ਸਾਡੇ ਤੋਂ ਜ਼ਿਆਦਾ ਕਿ ਇਹ ਚੀਜ਼ਾਂ ਤੂੰ ਸਾਨੂੰ ਦੱਸਿਆ ਕਿ ਅਸੀਂ ਆਪਣੇ ਪੋਤਰੇ ਨੂੰ ਕਿਹੜੀ ਚੀਜ਼ ਖਵਾਉਣੀ ਆ, ਕਿਹੜੀ ਚੀਜ਼ ਨਹੀਂ ਖਵਾਉਣੀ। ਉਹ ਕਹਿੰਦਾ ਮੋਮ ਬਸ ਇਹ ਆਹ ਚੀਜ਼ ਲਿਖਤੀ ਹੈ, ਆਹੀ ਚੀਜ਼ ਇਹਨੂੰ ਖਵਾਉਣੀ ਹੈ, 9 ਵਜੇ ਨੂੰ ਆਹ ਚੀਜ਼ ਦੇਣੀ, 9 ਵਜੇ ਆਹ ਚੀਜ਼ ਦੇਣੀ, ਜੇ ਆਹ ਚੀਜ਼ ਦੇਣੀ ਹੈ। ਅਤੇ ਉਹ ਦਾਦੀ ਨੇ ਤਾਂ ਕਿਹਾ ਆਪਣੇ ਮਾਂ ਦੇ ਨਾਲ, ਅਤੇ ਮੁੰਡਾ ਅੱਗੋਂ ਥੋੜ੍ਹਾ ਤੱਤਾ ਹੋ ਗਿਆ, ਕਹਿੰਦਾ ਮਾਂ ਬਸ ਇਹੀ ਕਰਨਾ, ਇਸ ਤੋਂ ਜ਼ਿਆਦਾ ਨਹੀਂ ਕੁਛ ਕਰ ਸਕਦੇ ਤੁਸੀਂ, ਜੋ ਤੁਹਾਨੂੰ ਦੱਸਤਾ ਇਹ ਚੀਜ਼ਾਂ ਹੈਗੀਆਂ ਇਸ ਟਾਈਮ ਦੇ ਉੱਤੇ ਚੀਜ਼ਾਂ ਖਵਾਉਣੀਆਂ। ਇੱਥੇ ਵੀ ਹੋਏਗਾ ਡੈਫੀਨੇਟਲੀ, ਕਿਤੇ ਨਾ ਕਿਤੇ ਪਰਿਵਾਰਾਂ 'ਚ ਹੋਏਗਾ। ਉਹ ਇੰਨਾ ਕੁ ਜ਼ਿਆਦਾ ਵਾਦ ਵਿਵਾਦ ਵੱਧ ਗਿਆ, ਮੁੰਡਾ ਵੱਖਰਾ ਹੋ ਗਿਆ। ਇਹ ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਇੱਥੇ ਦੀ ਕਿ ਜਿਹੜੇ ਇੱਥੋਂ ਦੇ ਜੰਮੇ ਪਲੇ ਆ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਐਵੇਂ ਜਮਾਇਆ ਅਤੇ ਉਹਨਾਂ ਨੂੰ ਕੋਈ ਖਵਾਇਆ ਪਿਲਾਇਆ ਨਹੀਂ ਜ਼ਿੰਦਗੀ ਦੇ ਵਿੱਚ, ਉਹ ਐਵੇਂ ਵੱਡੇ ਹੋ ਗਏ। ਕੈਸੀ ਯਾਰ ਇਹ ਕਮਾਲ ਦੀ ਗੱਲ ਆ ਕਿ ਮੁੰਡੇ ਦੀ ਮਾਂ ਨੂੰ ਮੁੰਡਾ ਜੰਮਿਆ ਉਹਦਾ ਦੱਸ ਰਿਹਾ ਕਿ ਮੇਰੇ ਪੁੱਤ ਨੂੰ ਅਗਰ ਉਹ ਚੀਜ਼ਾਂ ਇਹ ਖਵਾਉਣੀਆਂ। ਇੱਥੇ ਵੀ ਜ਼ਰੂਰ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਮੇਰਾ ਖਿਆਲ ਪਰਿਵਾਰਾਂ ਦੇ ਵਿੱਚ। ਹੈਲੋ
1: ਹੈਲੋ
0: ਜੀ ਸਰ,
1: ਚਲੋ
0: ਦੇਖਦੇ ਅਗਲੀ ਕਾਲ ਲੈ ਗਏ ਪੰਜਾਬੀ ਵਿਰਸਾ ਨੈਕਸਟ ਵਨ। ਹੈਲੋ
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
2: ਬਹੁਤ ਵਧੀਆ ਵੀਰ ਜੀ, ਆ ਜਿਹੜੀ ਲਖਵਿੰਦਰ ਮਹਿਤਾਨੀ ਬੋਲ ਰਿਹਾ ਭਾਈ, ਜਿਹੜੀ ਤੁਹਾਡਾ ਟੋਪਿਕ ਲਿਆਉਂਦਾ ਨਾ ਬੜਾ ਵਧੀਆ, ਇਹ ਬਿਲਕੁਲ ਗੱਲ 100% ਸਹੀ ਹੈ, ਸਾਡੇ ਪਰਿਵਾਰਾਂ 'ਚ ਵੀ ਹੈਗਾ ਇਹ
0: ਹੈਗਾ ਨਾ ਇੱਥੇ ਇੱਦਾਂ ਦਾ ਸਮ
2: 100% ਸਾਡੇ ਘਰ 'ਚ ਹੀ ਆ, ਮੈਂ ਦੂਰ 'ਚ ਜਾਣਾ ਹੀ
0: ਨਹੀਂ। ਮੈਨੂੰ ਇੰਨੀ ਗੱਲ ਦੱਸੋ, ਕੀ ਗੱਲ ਮੁੰਡੇ ਨੂੰ ਜਦੋਂ ਜੰਮਿਆ ਸੀ ਉਹਦੀ ਮਾਂ ਨੂੰ ਉਹਦੀ ਅੱਗੋਂ ਸੱਸ ਨੇ ਦੱਸਿਆ ਸੀ ਕੁੜੀ ਆਹ ਖਾ, ਆਹ ਮੁੰਡਾ ਜਦੋਂ ਜੰਮਣਾ ਆਹ ਚੀਜ਼ਾਂ ਖਾਣੀਆਂ ਚਾਹੀਦੀਆਂ, ਤੇ ਬਾਅਦ 'ਚ ਮੁੰਡੇ ਨੂੰ ਇਹ ਖਵਾਇਆ, ਹੁਣ ਮੁੰਡੇ ਸਾਨੂੰ ਦੱਸਣਗੇ ਕਿ ਗਾਂਹ ਸਾਡੇ ਪੁੱਤਾਂ ਨੂੰ ਕੀ ਖਵਾਉਣਾ? ਤੁਸੀਂ ਦੱਸੋ, ਕਮਾਲ ਦੀ ਗੱਲ ਆ ਯਾਰ।
2: ਮੈਂ ਕਹਿੰਦਾ ਹਰਜੀਤ ਭਾਜੀ, ਇੱਥੇ ਦੀ ਜਿਹੜੀ ਜਨਰੇਸ਼ਨ ਹੈ ਨਾ, ਗੂਗਲ ਦੇ ਉੱਤੇ ਜਾਂਦੀ, ਉੱਥੋਂ ਸਰਚ ਕਰ ਕਰਕੇ ਬੱਚੇ ਨੂੰ 9 ਵਜੇ ਆਹ ਬੂਟ ਦੇਣਾ, 9 ਵਜੇ ਆਹ ਕਰਨਾ, ਆਹ ਕਰਨਾ, ਉਹ ਜਿਹੜਾ ਜਿਨ੍ਹਾਂ ਨੇ ਸਾਨੂੰ ਪਾਲਿਆ ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ।
0: ਉਹ ਮੈਂ ਕਹਿੰਦਾ ਦਾਦੀਆਂ ਨੂੰ ਜ਼ਿਆਦਾ ਪਤਾ ਹੁੰਦਾ, ਨਾਨੀਆਂ ਦਾਦੀਆਂ ਦੇ ਕਰਮਾਂ ਲਿਆ ਪਰਿਵਾਰ ਜਿਨ੍ਹਾਂ ਦੇ ਘਰਾਂ 'ਚ ਬੈਠੀਆਂ।
2: ਬਿਲਕੁਲ ਸਹੀ ਗੱਲ ਹੈ ਭਾਜੀ, ਪਰ ਇਹ ਗੱਲ ਹੁਣ ਇਹ ਨਹੀਂ, ਲੋਕੀ ਹੈ ਜਿਹੜੇ ਬੱਚੇ ਆ ਨਾ ਇਹ ਨਹੀਂ ਮੰਨਦੇ।
0: ਹੁਣ ਇੱਥੇ
2: ਸਹੀ ਹੈ ਗੱਲ,
0: ਹੁਣ ਇਹਨਾਂ ਦੇ ਹੁਣ ਜਿਵੇਂ ਪੰਜਾਬੀ ਕਹਿੰਦੇ ਛਤਰੋਲ ਵੀ ਨਹੀਂ ਫੇਰ ਸਕਦੇ। ਉਹ ਤੇਰਾ ਬਾਪੂ ਚੱਕ ਲੈਂਦਾ ਸੀ, ਆ ਜਾ ਕਾਕਾ ਇੱਧਰ, ਜਿਹੜਾ ਡਾਂਗ ਫੜਦਾ ਭਾਵੇਂ ਵਿਆਹਿਆ ਵੀ ਉਹਦਾ ਮੁੰਡਾ।
2: ਫੇਰ ਵੀ ਬੱਚੇ ਨੂੰ ਐ ਸਮਝਦੇ, ਦੇਖੋ ਤੁਸੀਂ ਭਾਜੀ ਅਸੀਂ ਵੀ ਪਲ ਕੇ ਆਏ ਆ, ਤੇ ਇਹ ਜਿਹੜੇ ਨਿਆਣੇ ਆ ਨਾ ਇਹ ਹੋਰ ਸਟਾਈਲ ਨਾਲ ਚੱਲਦੇ ਆ ਭਾਜੀ, ਇੱਥੇ ਗੱਲ ਬਿਲਕੁਲ ਤੁਹਾਡੀ ਸਹੀ ਹੈ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਵੀਰਾ ਜੀ। 905-673-3337 ਵੈਸੇ ਮੇਰਾ ਖਿਆਲ ਜਿਹੜੀਆਂ ਦਾਦੀਆਂ ਹੁੰਦੀਆਂ ਨਾਨੀਆਂ ਹੁੰਦੀਆਂ ਔਰ ਜਦੋਂ ਇਹ ਬੱਚੇ ਨੂੰ ਕੁਛ ਇੱਦਾਂ ਦੀਆਂ ਦੇਸੀ ਚੀਜ਼ਾਂ ਵੀ ਦਿੰਦੀਆਂ ਉਹਦੇ ਨਾਲ ਬੱਚੇ ਦੀ ਗਰੋਥ ਹੋਰ ਵਧਦੀ ਹੈ ਔਰ ਬੱਚਾ ਜਿਹੜਾ ਹੈ ਹੋਰ ਸਟਰੋਂਗ ਬਣਦਾ ਜਦੋਂ ਘਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾਦੀ ਨੇ ਖਵਾਉਣੀਆਂ ਨਾਨੀ ਨੇ ਖਵਾਉਣੀਆਂ ਉਹ ਫਿਰ ਬੱਚੇ ਦੀ ਗਰੋਥ ਡੈਫੀਨੇਟਲੀ ਹੋਰ ਵਧਦੀ ਹੈ ਪਰ ਇਹ ਗੱਲ ਦੇਖ ਲਓ ਕਿਵੇਂ ਦੋ ਕਾਲਸ ਆਈਆਂ ਦੋਨੇ ਕਾਲਸ ਹੀ ਇਸ ਗੱਲ ਦਾ ਦੱਸ ਰਹੀਆਂ ਕਿ ਇਹ ਚੀਜ਼ਾਂ ਇੱਥੇ ਹੁੰਦੀਆਂ ਹੋਰ ਵੀ ਪਰਿਵਾਰਾਂ ਦੀਆਂ ਚੀਜ਼ਾਂ ਹੋ ਰਹੀਆਂ ਇੱਥੇ ਕਿ ਜਿਹੜੇ ਇੱਥੋਂ ਦੇ ਜੰਮੇ ਵਾਲੇ ਬੱਚੇ ਆ ਉਹਨਾਂ ਦੇ ਅੱਗੋਂ ਜਿਹੜੀਆਂ ਮਾਵਾਂ ਹੋਣ ਜਾਂ ਉਹਨਾਂ ਦੇ ਪੁੱਤ ਹੋਣ ਪਿਓ ਹੋਣ ਉਹਨਾਂ ਦੇ ਅਤੇ ਉਹ ਆਪਣੀ ਮਾਂ ਨੂੰ ਕਹਿਣ ਵੀ ਆਹ ਚੀਜ਼ ਇਹਨੂੰ ਖਵਾਉਣੀ ਆਹ ਚੀਜ਼ ਨਹੀਂ ਖਵਾਉਣੀ ਆਈ ਡੋਂਟ ਅੰਡਰਸਟੈਂਡ ਕਿ ਤੁਸੀਂ ਜਦੋਂ ਜੰਮੇ ਪਲੇ ਸੀ ਤੁਹਾਨੂੰ ਕਿਹਨੇ ਸਲਾਹ ਦਿੱਤੀ ਸੀ ਉਦੋਂ ਵੀ ਆਹ ਚੀਜ਼ ਖਾਣੀ ਉਦੋਂ ਤਾਂ ਮਾਂ ਨੇ ਦੁੱਧ ਵੀ ਤੁਹਾਨੂੰ ਪਿਲਾਉਣਾ ਸੁੱਤੇ ਪਏ ਨੂੰ ਉਠਾ ਕੇ ਦੁੱਧ ਪਿਲਾਉਣਾ ਹੈ ਅਤੇ ਵਧੀਆ ਚੀਜ਼ਾਂ ਖਵਾਉਣੀਆਂ ਤਾਕਤ ਵਾਲੀਆਂ ਚੀਜ਼ਾਂ ਖਵਾਉਣੀਆਂ ਬੱਚਿਆਂ ਨੂੰ ਪਿੰਨੀਆਂ ਖਵਾ ਦੇਣੀਆਂ ਦੇਸੀ ਘਰ ਦੀਆਂ ਬਣੀਆਂ ਦੁੱਧ ਦੇ ਨਾਲ ਆ ਫੜ ਪੁੱਤ ਦੁੱਧ ਦਾ ਗਲਾਸ ਗਰਮ ਥੋੜ੍ਹਾ ਜਿਹਾ ਤੱਤਾ ਜਿਹਾ ਕਰਕੇ ਅਤੇ ਨਾਲ ਦੇਸੀ ਦੇ ਘਿਓ ਦੀਆਂ ਅਤੇ ਦੇਸੀ ਪਿੰਨੀਆਂ ਉਹ ਮੇਰਾ ਨਹੀਂ ਖਿਆਲ ਇੱਥੇ ਕਿਤੇ ਬੱਚਿਆਂ ਨੂੰ ਦੇਸੀ ਪਿੰਨੀਆਂ ਕਿਤੇ ਖਵਾਉਂਦਾ ਹੀ ਹੋਣ ਬੱਚਿਆਂ ਨੂੰ ਕਹਿੰਦੇ ਹੋ ਨਾ ਮਾਂ ਮੇਰੇ ਕਿਤੇ ਅੜਜੂ ਗਲ 'ਚ ਕਿਤੇ ਕਾਜੂ ਬਦਾਮ ਜਿਹਾ ਕਿਤੇ ਨਾ ਕਿਤੇ ਤੁਹਾਡੇ ਤਾਂ ਅੜਿਆ ਨਹੀਂ ਤੁਹਾਡੇ ਗਾਂਹ ਬੱਚਿਆਂ ਦੇ ਅੜਜੂ ਹੈ ਕਾਜੂ ਬਦਾਮ 905-673-3337 ਸਟੂਡੀਓ ਦਾ ਨੰਬਰ ਹੈ ਹਰਪ੍ਰੀਤ ਘਈ ਜੀ ਵੱਲੋਂ ਵੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਲੰਡਨ ਦੇ ਵਿੱਚ ਇਹ ਰੈਲਟਰ ਹੈ ਬਹੁਤ ਵਧੀਆ ਔਰ ਜੇ ਤੁਸੀਂ ਵੀ ਲਓ ਜੀ ਇੱਕ ਮੈਸੇਜ ਹੋਰ ਆਇਆ ਮੰਗਲਵਾਰ ਦੀ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਪਿਆਰਾ ਛੋਟਾ ਵੀ ਹਮੇਸ਼ਾ ਖੁਸ਼ ਰਹੇ ਪਰਮਾਤਮਾ ਅੱਗੇ ਮੇਰੀ ਇਹ ਵੀ ਅਰਦਾਸ ਹੈ ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਗੁੱਡ ਵਿਸ਼ਿਜ਼ ਲਈ ਸਰ ਸੋ ਨਾਈਸ ਆਫ ਯੂ ਬਹੁਤ ਬਹੁਤ ਮਿਹਰਬਾਨੀ ਜੀ ਜਿਨ੍ਹਾਂ ਨੇ ਸਵੇਰੇ ਸਵੇਰੇ ਇੰਨਾ ਵਧੀਆ ਮੈਸੇਜ ਭੇਜਿਆ ਮੈਂ ਗੱਲ ਕਰ ਰਿਹਾ ਸੀ ਹਰਪ੍ਰੀਤ ਘਈ ਵਾਰਾਂ ਦੀ ਲੰਡਨ ਸ਼ਹਿਰ ਦੇ ਵਿੱਚ ਇਹ ਰੈਲਟਰ ਹੈ ਤੁਹਾਡੇ ਵਾਸਤੇ ਇੱਕ 749,000 ਦਾ ਘਰ ਹੈ ਇਹਦਾ ਡਰਾਈਵੇ ਬੜਾ ਵੱਡਾ ਚਾਰ ਗੱਡੀਆਂ ਖੜੀਆਂ ਹੋ ਜਾਂਦੀਆਂ ਇੱਥੇ ਬ੍ਰੈਂਡ ਨਿਊ ਘਰ ਹੈ ਬ੍ਰੈਂਡ ਨਿਊ ਹਾਈਵੇ ਦੇ ਬਿਲਕੁਲ ਕੋਲ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਹੈ ਅਤੇ ਮੰਦਰ ਦੇ ਬਿਲਕੁਲ ਕੋਲ ਹੈ ਜੇ ਤੁਸੀਂ ਇਹ ਘਰ ਲੈਣਾ ਤੁਹਾਡੇ ਵਾਸਤੇ ਹਾਜ਼ਰ ਹੈ ਹਰਪ੍ਰੀਤ ਘਈ ਜੀ ਲੰਡਨ ਸ਼ਹਿਰ ਦੇ ਵਿੱਚ ਹੈ ਔਰ ਲੰਡਨ ਦੇ ਵਿੱਚ ਆਪ ਖੁਦ ਰਹਿੰਦੇ ਆ ਇਹਨਾਂ ਨੂੰ ਪਤਾ ਕਿ ਲੋਕੇਸ਼ਨ ਕਿਹੜੀ ਵਧੀਆ ਹੁੰਦੀ ਹੈ ਅਤੇ ਤੁਸੀਂ ਵੀ ਇਹਨਾਂ ਨੂੰ ਸੰਪਰਕ ਕਰ ਲਓ 519-685-6061 519-685-6061 ਦੇ ਕਾਲ ਕੀਤੀ ਜਾ ਸਕਦੀ ਹੈ ਹਰਪ੍ਰੀਤ ਘਈਆਰਾਂ ਨੂੰ ਹੰਸ ਰਾਜ ਹੰਸ 18 ਸਤੰਬਰ ਨੂੰ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ ਔਰ ਟਿਕਟਾਂ ਤੁਸੀਂ ਲੈ ਰਹੇ ਆ ਮੂਵਿੰਗ ਹੋ ਰਹੀਆਂ ਟਿਕਟਾਂ ਜਦੋਂ ਤੁਸੀਂ ਨੇੜੇ ਆਉਂਦਾ ਸ਼ੋ ਫਿਰ ਵਾਕਈ ਸਹੀ ਗੱਲ ਆ ਕਿ ਜਿੰਨੇ ਵੀ ਸਾਨੂੰ ਪੰਜਾਬੀ ਵਿਰਸਾ ਦੇ ਲਿਸਨਰ ਆ AM 530 ਨੂੰ ਸੁਣ ਰਹੇ ਆ ਔਰ ਫਿਰ ਉਹ ਇਸ ਚੀਜ਼ ਦਾ ਫਿਰ ਅਖੀਰ 'ਤੇ ਜਾ ਕੇ ਕਹਿੰਦੇ ਆ ਵੀ ਹਰਜੀਤ ਭਾਅ ਜੀ ਹੁਣ ਟਿਕਟਾਂ ਦਿਓ ਸਾਨੂੰ 5-5, 10-10 ਭਾਈ ਵੀਰ ਮੇਰੇ ਉਹ ਟਿਕਟਾਂ ਹੁਣ ticketmaster.ca ਦਾ ਅਵੇਲੇਬਲ ਆ ਟਿਕਟਾਂ ਤੁਸੀਂ ਲੈ ਸਕਦੇ ਆ ਤੁਹਾਡੇ ਵਾਸਤੇ ਟਿਕਟਾਂ ਅਵੇਲੇਬਲ ਆ $49 ਦਾ ਟਿਕਟ ਜਿਹੜੀ ਸਟਾਰਟ ਹੋ ਰਹੀ ਆ ਅਤੇ ਤੁਸੀਂ ਜਿਹਨਾਂ ਟਿਕਟਾਂ ਲੈਣੀਆਂ 18 ਸਤੰਬਰ ਦਿਨ ਫਰਾਈਡੇ ਬਣਦਾ ਹੈ ਸ਼ਾਮ ਨੂੰ 7 ਵਜੇ ਦਾ ਲਿਵਿੰਗ ਆਰਟ ਸੈਂਟਰ ਐਸਾ ਇੱਕ ਖੂਬਸੂਰਤ ਥੀਏਟਰ ਹੈ ਮਿਊਜ਼ਿਕ ਦਾ ਥੀਏਟਰ ਹੈ ਔਰ ਇੰਨਾ ਸੋਹਣਾ ਥੀਏਟਰ ਬਣਿਆ ਇੱਥੇ ਸ਼ੋਅ ਦੇਖਣ ਦਾ ਨਜ਼ਾਰਾ ਇੱਕ ਆਪਣੇ ਆ ਜਾਂਦਾ ਜਿਸ ਵੇਲੇ ਫਿਰ ਮਿਊਜ਼ਿਕ ਦੀਆਂ ਤਰੰਗਾਂ ਹੰਸ ਰਾਜ ਹੰਸ ਨੇ ਛੇੜਨੀਆਂ ਨਾ ਪੂਰੇ ਹਾਲ ਦੇ ਵਿੱਚ ਗੂੰਜਣਗੀਆਂ ਅਤੇ ਫਿਰ ਤਾਂ ਲੱਗੂਗਾ ਪਤਾ ਕਿਤੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਅਤੇ ਕਿਤੇ ਕੋਈ ਰੋਂਦਾ ਹੋਵੇਗਾ ਪਰ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ

0: ਪੰਜਾਬੀ ਵਿਰਸਾ ਹੈਲੋ
1: ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਭਾਜੀ ਸਿੰਗਰ ਜੀ ਜਿੰਦਾਬਾਦ ਹੈ ਜੀ ਤੁਸੀਂ ਜਿੰਦਾਬਾਦ ਹੀ ਰਹਿਣਾ ਜੀ ਅੱਜ ਪਹਿਲੀ ਤਰੀਕ ਹੋ ਗਈ ਆ ਤੇ ਹੰਸਰਾਜ ਭਾਜੀ ਦਾ ਸੋਲਡ ਆਊਟ ਸ਼ੋਅ ਆ ਜੀ ਤੁਹਾਨੂੰ 100-10% ਕਹਿੰਦਾ ਜੀ
0: ਚਲੋ ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਵੀਰਾ ਜੀ 905-673-33 ਆਉਂਦੇ ਸੋਲਡ ਆਊਟ ਤਦ ਹੀ ਉਹਨਾਂ ਦੇ ਟਿਕਟਾਂ ਖਰੀਦਣਗੇ ਜੇ ਟਿਕਟਾਂ ਨਾ ਖਰੀਦੋਗੇ ਫਿਰ ਕਿਤੋਂ ਸੋਲਡ ਆਊਟ ਹੋ ਜਾਣਾ ਟਿਕਟਾਂ ticketmaster.co ਤੋਂ ਖਰੀਦੋ ਤੁਸੀਂ ਲੈ ਰਹੇ ਹੋ ਟਿਕਟਾਂ ਔਰ ਐਵਰੀਡੇ ਟਿਕਟਾਂ ਮੂਵ ਹੋ ਰਹੀਆਂ ਚਲੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਪਰ ਮੈਂ ਚਾਹੁੰਦਾ ਕਿ ਜਿਨ੍ਹਾਂ ਨੇ ਅੱਛਾ ਸ਼ੋਅ ਦੇਖਣਾ ਹੈ ਮਿਊਜ਼ਿਕ ਦੇ ਲਵਰਸ ਲੋਕ ਆ ਜਿਹੜੇ ਮਿਊਜ਼ਿਕ ਦੇ ਲਵਰਸ ਲੋਕ ਆ ਜਿਹੜੇ ਵਾਕਈ ਮਿਊਜ਼ਿਕ ਦੇ ਆਸ਼ਿਕ ਲੋਕ ਆ ਜਿਵੇਂ ਤੁਸੀਂ ਆਪਣੀ ਗਰਲਫ੍ਰੈਂਡ ਦੇ ਆਸ਼ਿਕ ਹੁੰਦੇ ਆ ਨਾ ਤੇ ਉਸ ਤਰ੍ਹਾਂ ਜਿਹੜੇ ਮਿਊਜ਼ਿਕ ਦੇ ਆਸ਼ਿਕ ਲੋਕ ਆ ਉਹ ਹੰਸ ਰਾਜ ਹੰਸ ਦੇ ਸ਼ੋਅ ਨੂੰ ਮਿਸ ਨਹੀਂ ਕਰ ਸਕਦੇ ਟਿਕਟਾਂ ticketmaster.ca

0: ਵਿਧੀ ਛਾਬੜਾ ਜੀ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ। ਮੰਗਲਵਾਰ ਦਾ ਦਿਨ ਹੈ, ਮੰਗਲਵਾਰ ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਹਾਜ਼ਰੀ ਲਵਾਉਂਦੇ ਆ। ਉਸ ਤੋਂ ਪਹਿਲਾਂ ਮੈਂ ਦੱਸਦਾ ਹਾਂ, ਘਰਾਂ ਦੇ ਵਿੱਚ ਏਸੀ ਅੱਜ ਫਿਰ ਲੋੜ ਪੈ ਗਈ ਹੈ ਚਲਾਉਣ ਦੀ। ਇਹ ਮੌਸਮ ਦਾ ਨਹੀਂ ਪਤਾ ਲੱਗਦਾ ਜਿਵੇਂ ਨਾ, ਚਲੋ ਛੱਡੋ ਗੱਲ ਕਿੱਦਾਂ ਲਾਉਣੀ, ਹੁਣ ਕਦੇ ਹੋਰ ਲੱਗ ਜਾਣੀ ਗੱਲ, ਤੇ ਤੁਸੀਂ ਪਹਿਲਾਂ ਹੀ ਹੱਸ ਪਏ ਮੈਂ ਗੱਲ ਕੀਤੀ ਨੀ, ਤੁਹਾਨੂੰ ਪਤਾ ਲੱਗ ਗਿਆ ਮੈਂ ਗੱਲ ਕਿੱਥੇ ਕਰ ਲਈ।
1: ਮੈਂ ਤਾਂ ਤੁਹਾਨੂੰ ਦੇਖ ਸਕਦੀ ਹਾਂ, ਤੁਹਾਡੇ ਐਕਸਪ੍ਰੈਸ਼ਨ ਪੜ ਸਕਦੀ
0: ਹਾਂ। ਠੀਕ ਹੈ, ਮੈਂ ਗੱਲ ਹੋਰ ਪਾਸੇ ਚੱਲ ਜਾਣੀ, ਕਿਤੇ ਰਹਿਣ ਦਿਓ। ਤੇ ਜੇ ਏਸੀ ਦੀ ਹਵਾ ਘਟ ਗਈ ਹੈ ਤੇ ਆਪਣੀ ਬਈ ਜਿਹੜੀ ਗੈਸ ਹੈ ਉਹ ਭਰਵਾ ਲਓ ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਦੇ ਕੋਲੋਂ। ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਏਅਰ ਪ੍ਰੋ ਮਕੈਨੀਕਲ ਕੰਪਨੀ ਦੇ ਪਰਮਜੀਤ ਸਿੰਘ ਵਰਾਂ ਦਾ। ਤਕਰੀਬਨ 40 ਸਾਲ ਦਾ ਤਜਰਬਾ ਹੈ ਇਸ ਨੂੰ। ਔਰ ਤੁਹਾਡੇ ਵਾਸਤੇ ਜਿਹੜਾ ਏਸੀ ਖਰਾਬ ਹੋ ਗਿਆ, ਫਰਨਸ ਖਰਾਬ ਹੋ ਗਈ ਹੈ, ਹੀਟ ਖਰਾਬ ਹੋ ਗਈ ਹੈ, ਜਿਹੜੇ ਵਾਟਰ ਵਾਲੇ ਟੈਂਕ ਹੁੰਦੇ ਅੰਦਰ ਤੁਹਾਡੇ ਲੱਗੇ ਹੁੰਦੇ ਗਰਮ ਪਾਣੀ ਵਾਲੇ, ਉਹ ਖਰਾਬ ਹੋ ਗਏ, ਨਵੇਂ ਲਵਾ ਲਓ। ਮੈਂ ਵਾਰ ਵਾਰ ਕਹਿੰਦਾ ਉਹਨਾਂ ਉਹਨੂੰ ਪਟਾ ਦਿਓ, ਉਹ 40-50-60 ਡਾਲਰ ਦੇ ਮਹੀਨੇ ਦੇ ਪੇ ਕਰਦੇ ਆ, 2-2.5 ਹਜ਼ਾਰ ਦਾ ਟੈਂਕ ਲੱਗ ਜਾਂਦਾ ਜਿਹੜਾ ਬਹੁਤ ਛੋਟਾ ਜਿਹਾ ਹੁੰਦਾ, ਜਿਵੇਂ ਤੁਹਾਡਾ ਹੈਂਡ ਬੈਗ ਹੁੰਦਾ ਨਾ ਲੈ ਕੇ ਜਾਂਦੇ ਏਅਰਪੋਰਟ ਦੇ, ਇਸ ਤੋਂ ਵੀ ਛੋਟਾ ਹੁੰਦਾ, ਉਹ ਲਵਾ ਲਓ ਅਤੇ ਮਹੀਨੇ ਦਾ ਕੋਈ ਬਿੱਲ ਨਹੀਂ ਆਉਣਾ। ਅਤੇ ਜਿਹੜਾ ਤੁਸੀਂ ਮਹੀਨੇ ਦਾ ਬਿੱਲ ਦੇ ਰਹੇ ਹਾਂ 40-50-60 ਡਾਲਰ, ਕਿਸੇ ਦਾ 45 ਹੈ, ਕਿਸੇ ਦਾ 46 ਹੈ, ਅਤੇ ਉਹ ਲਵਾ ਦਿਓ, ਅਤੇ ਫਾਇਦਾ ਕਿਹਦਾ ਉਹਦੇ 'ਚ ਤੁਹਾਡਾ? ਮੇਰਾ ਫਾਇਦਾ ਤਾਂ ਹੈ ਨਹੀਂ, ਪਰ ਟੈਂਕ ਤੁਹਾਡੇ ਘਰ ਲਾ ਕੇ ਜਾਣਗੇ ਏਅਰ ਪ੍ਰੋ ਮਕੈਨੀਕਲ ਕੰਪਨੀ ਦੇ ਪਰਮਜੀਤ ਸਿੰਘ ਬਣੀ। 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। 416-720-2081 'ਤੇ ਕਾਲ ਕਰ ਲਓ। ਸਾਡੇ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੌਂਸਰ ਕਰ ਰਹੇ ਆ ਜੀ। ਵਿਧੀ ਜੀ, ਕੀ ਹਾਲ ਚਾਲ ਆ?
1: ਵਧੀਆ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਵਿਧੀ ਛਾਬੜਾ ਜੀ, ਤੁਹਾਡੇ ਵਾਸਤੇ ਦੇਖੋ ਹਰ ਮੰਗਲਵਾਰ ਬੜੀ ਦੂਰੋਂ ਆਉਂਦੇ ਆ, ਕਿਉਂਕਿ ਜਿੱਥੇ ਰਹਿੰਦੇ ਆ ਬਹੁਤ ਦੂਰ ਰਹਿੰਦੇ ਆ। ਆਲਮੋਸਟ 1 ਆਵਰ ਦੀ ਡਰਾਈਵ ਹੈਗੀ?
1: ਹਾਂਜੀ,
0: ਮੋਰ ਦੈਨ 1 ਆਵਰ ਔਰ ਲੈਸ
1: 1 ਆਵਰ।
0: 1 ਆਵਰ ਦੀ ਡਰਾਈਵ ਕਰਕੇ ਸਟੂਡੀਓ ਆਉਂਦੇ ਆ। ਕਿਉਂ ਆਉਂਦੇ ਆ? ਸਿਰਫ ਤੁਹਾਡੇ ਵਾਸਤੇ ਆਉਂਦੇ ਆ, ਕਿਉਂਕਿ ਜਿਹੜੀਆਂ ਸਾਡੀਆਂ ਫੈਮਿਲੀਜ਼ ਆ ਉਹਨਾਂ ਨੂੰ ਫਿਰ ਉੱਥੇ ਨਾ ਜਾਣਾ ਪਵੇ ਜਿੱਥੋਂ ਫੰਡ ਇਕੱਠੇ ਹੁੰਦੇ ਹੁੰਦੇ ਆ,
1: ਗੋ ਫੰਡ
0: ਤੇ ਨਾ ਜਾਣਾ ਪਵੇ। ਔਰ ਥੋੜੇ ਜਿਹੇ ਪੈਸੇ ਖਰਚ ਕੇ ਤੁਸੀਂ ਆਪਣੀਆਂ ਇੰਸ਼ੋਰੈਂਸ ਜਿਹੜੀਆਂ ਡੈਫੀਨੇਟਲੀ ਜ਼ਰੂਰ ਕਰਾਓ, ਇਹ ਬੜੀਆਂ ਜ਼ਰੂਰੀ ਹੁੰਦੀਆਂ। ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ, ਸ਼ਾਇਦ ਤੁਸੀਂ ਉਹ ਇੱਥੇ ਸੀ, ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ। ਇੱਕ ਫੈਮਿਲੀ, ਇੱਕ ਫਾਦਰ ਆਪਣੀ ਮਦਰ ਸੋਰੀ ਆਪਣੀ ਡਾਟਰ ਦੇ ਵੈਡਿੰਗ ਦੇ ਉੱਥੇ ਆਏ, ਔਰ 10 ਸਤੰਬਰ ਦੀ ਉਹਨਾਂ ਦੀ ਵਾਪਸੀ ਸੀ। ਸਮ ਹਾਓ ਉਹਨਾਂ ਦਾ ਇੱਥੇ ਪ੍ਰੋਬਲਮ ਕ੍ਰੀਏਟ ਹੋ ਗਈ, ਡਾਕਟਰ ਨੇ ਕਿਹਾ ਤਕਰੀਬਨ 2 ਲੱਖ ਡਾਲਰ ਦਾ ਖਰਚਾ, ਇੰਸ਼ੋਰੈਂਸ ਉਹਨਾਂ ਕੋਲ ਹੈ ਨਹੀਂ, ਯੂਨੋ ਹੋਸਪਿਟਲ ਐਡਮਿਟ ਹੋਏ ਆ, ਕਹਿੰਦੇ 25,000 ਡਾਲਰ ਬਾਅਦ ਜਮ੍ਹਾਂ ਕਰਾ ਦਿਓ। ਇਹੋ ਜਿਹੀਆਂ ਜਿਹੜੀਆਂ ਅਮਾਊਂਟਸ ਪਰਿਵਾਰਾਂ ਵਾਸਤੇ ਬੜੀਆਂ, ਉਸ ਵੇਲੇ ਸਟਰਗਲ ਟਾਈਮ ਕੀ ਹੁੰਦਾ, ਬਹੁਤ ਸਟਰਗਲ ਹੋ ਹੀ ਨਹੀਂ ਸਕਦੀ ਇਸ ਟਾਈਮ ਦੇ ਵਿੱਚ, ਉਹ ਫਿਰ ਗੋ ਫੰਡ 'ਤੇ ਜਾਣਾ ਪੈਂਦਾ, ਉੱਥੇ ਵੀ ਮਿਹਨਤ ਤਰਲੇ ਫਿਰ ਹਿਸਾਬ ਤਾਂ ਉੱਦਾਂ ਦਾ ਬਣ ਜਾਂਦਾ, ਤੁਹਾਨੂੰ ਪਤਾ ਹੀ ਹੈ ਸਾਰੀ ਗੱਲਬਾਤ ਦਾ, ਠੀਕ ਹੈ ਨਾ? ਅਤੇ ਉੱਥੋਂ ਬਚਣ ਵਾਸਤੇ ਅਸੀਂ ਵਿਧੀ ਛਾਬੜਾ ਜੀ ਨੂੰ ਕਾਲ ਕਰ ਸਕਦੇ ਹਾਂ। 416-500-2454-4-535-4-535-4-535 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰੋ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਵਿਧੀ ਛਾਬੜਾ ਜੀ ਜਿਹੜੀਆਂ ਗੱਲਾਂ ਵੀ ਕਰਦੇ, ਤੁਹਾਨੂੰ ਪਤਾ ਕਿ ਬੜੀਆਂ ਪੰਜਾਬੀ ਦਾ ਵਰਡ ਆ ਪਾਏਦਾਰ, ਬਹੁਤ ਪਾਏਦਾਰ ਗੱਲਾਂ ਕਰਦੇ ਆ, ਜਿਹਦੇ ਵਿੱਚ ਬੜੇ ਮੀਨਿੰਗਫੁੱਲ ਗੱਲਾਂ ਹੁੰਦੀਆਂ, ਔਰ ਇਹ ਗੱਲਾਂ ਕਲੀਅਰਲੀ ਗੱਲਾਂ ਹੀ ਕਰਦੇ ਆ ਕਿ ਬਾਅਦ 'ਚ ਕਿਸੇ ਰਿਸ਼ਤੇਦਾਰ ਨੇ ਕਿਸੇ ਨੇ ਬਾਂਹ ਨਹੀਂ ਫੜਨੀ, ਹਰ ਇੱਕ ਬੰਦੇ ਦੀ ਅੱਜ ਦਿਨ 'ਚ ਲਾਈਨ ਆਫ ਕ੍ਰੈਡਿਟ ਫੁੱਲ ਆ, ਠੀਕ ਹੈ ਨਾ? ਅੱਜ ਕੱਲ੍ਹ ਥੋੜ੍ਹਾ ਸਿਸਟਮ ਇੱਦਾਂ ਚੱਲ ਰਿਹਾ, ਪਰ ਇਹ ਗੱਲ ਇਹ ਹੈ ਕਿ ਇਹੋ ਜਿਹਾ ਮੌਕਾ ਵਾਹਿਗੁਰੂ ਕਰੇ ਕਿਸੇ ਪਰਿਵਾਰ ਦੇ ਨਾ ਆਵੇ। ਵਿਧੀ ਦੱਸੋ, ਕਿਹਦੇ ਬਾਰੇ ਗੱਲਬਾਤ ਕਰੋਗੇ ਅੱਜ?
1: ਇਸੇ ਚੀਜ਼ ਬਾਰੇ ਪਹਿਲੇ ਗੱਲਬਾਤ ਕਰਦੀ ਹਾਂ, ਤੁਸੀਂ ਜਿਹੜੇ ਜ਼ਿਕਰ ਕੀਤਾ, ਜਿਹੜੀ ਚੀਜ਼ ਦਾ ਛੇੜਿਆ ਜ਼ਿਕਰ, ਸਾਰੀ ਗੱਲ ਇੱਕ ਬਾਅਦ ਵਿੱਚ ਮੈਂ ਪਲਾਨ ਦੇ ਬਾਰੇ ਸਮਝਾਵਾਂਗੀ। ਅੱਜ ਟਰਮ ਐਂਡ ਲਾਈਫ ਇੰਸ਼ੋਰੈਂਸ ਦੇ ਬਾਰੇ ਸਮਝਾਉਣਾ ਸੀਗਾ ਮੈਂ, ਕਿ ਉਹਦੇ ਬਾਰੇ ਮੈਂ ਗੱਲ ਕਰਾਂ, ਸਪੈਸ਼ਲੀ ਜਿਹੜੇ ਨਿਊ ਕਮਰਸ ਨੇ ਜਿਹੜੇ ਇੱਥੇ ਫੋਰ ਕੈਨੇਡਾ ਤੁਸੀਂ ਆਏ ਹੋ ਐਜ਼ ਨਿਊ, ਤੁਸੀਂ ਹੁਣੇ ਮਾਈਗ੍ਰੇਟ ਹੋਏ ਹੋ ਪੀ ਆਰ 'ਤੇ ਹੋ ਤੁਸੀਂ, ਲੇਕਿਨ ਉਸ ਤੋਂ ਪਹਿਲਾਂ ਮੈਂ ਇਹੀ ਸਮਝਾਵਾਂਗੀ ਕਿ ਇਹ ਚੀਜ਼ ਦਾ ਅਵੇਅਰਨੈਸ ਜ਼ਰੂਰ ਦੇਵਾਂਗੀ ਪਹਿਲਾਂ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸਰੋਤੇ, ਜਿਹੜੀ ਤੁਸੀਂ ਗੱਲ ਕਹੀ ਕਿ ਲਾਈਨ ਆਫ ਕ੍ਰੈਡਿਟ ਫੁੱਲ ਹੋਏ ਹੋਏ ਨੇ, ਰਾਈਟ? ਬਿੱਲਸ ਜਾਈ ਜਾ ਰਹੇ ਨੇ, ਕੰਮ ਤੁਸੀਂ ਕਰਦੇ ਹੋ ਉਹ ਚੈੱਕ ਆਉਂਦਾ, ਪੇ ਚੈੱਕ ਬਿੱਲਸ ਜਾਂਦੇ ਨੇ, ਲਾਈਨ ਆਫ ਕ੍ਰੈਡਿਟ ਫੁੱਲ ਹੋ ਗਏ ਨੇ, ਕਿਸੇ ਦੀ ਮੌਰਗੇਜ ਬਹੁਤ ਜ਼ਿਆਦਾ ਹੋ ਗਈ ਹੈ, ਜਾਂ ਕਿਸੇ ਨੇ ਇਨਵੈਸਟਮੈਂਟ ਪ੍ਰੋਪਰਟੀ ਲਿੱਤੀ ਹੋਈ ਹੈ ਉਹ ਡਾਊਨ ਹੋ ਗਈ ਹੈ। ਹੁਣ ਇਹ ਸਾਰਾ ਕੁਝ ਚੱਲਦਾ ਤਾਂ ਹੈ, ਬਟ ਕਿੱਥੋਂ ਚੱਲਦਾ? ਤੁਹਾਡੀ ਇਨਕਮ ਤੋਂ। ਹੁਣ ਉਹ ਇਨਕਮ ਨੂੰ ਬਚਾਉਣ ਲਈ ਤੁਸੀਂ ਨਹੀਂ ਇੰਸ਼ੋਰੈਂਸ ਕਰਾਉਣੀ, ਕਿਉਂ? ਕਿਉਂਕਿ ਤੁਹਾਡੇ ਕੋਲੋਂ ਜਿਹੜਾ ਹੈ ਬਜਟ ਨਹੀਂ ਆ। ਹੁਣ ਇਨਕਮ ਰੁਕ ਗਈ ਤਾਂ ਸਾਰਾ ਕੁਝ ਰੁਕਣਾ ਹੀ ਆ। ਸੋ ਇਸੇ ਕਰਕੇ ਇੰਸ਼ੋਰੈਂਸ ਦਾ ਬਜਟ ਤੁਸੀਂ ਸਭ ਤੋਂ ਪਹਿਲਾਂ ਕਰਨਾ ਆਪਣੀ, ਉਹਦੇ ਬਾਅਦ ਜਦੋਂ ਮੈਂ ਸੁਣਦੀ ਹਾਂ ਕਿ ਅਸੀਂ ਇਨਵੈਸਟਮੈਂਟ ਦੇ ਵਿੱਚ ਪੈਸਾ ਪਾਉਣਾ, ਇਨ ਟੀ ਐਫ ਐਸ ਏ ਕਰਨਾ, ਅਸੀਂ ਇਨਵੈਸਟਮੈਂਟ ਕਰਨੀ ਹੈ, ਬਹੁਤ ਵਧੀਆ ਗੱਲ ਹੈ। ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ, ਪਹਿਲਾਂ ਟੀ ਐਫ ਐਸ ਏ ਕਰਨ ਤੋਂ ਪਹਿਲਾਂ ਦੇਖੋ ਤੁਹਾਡੀ ਇਨਕਮ ਪ੍ਰੋਟੈਕਟ ਹੈ, ਕਿਉਂਕਿ ਜਦੋਂ ਤੁਹਾਡੀ TFSA ਦੇ ਅੰਦਰ ਤੁਸੀਂ ਜਿਹੜੇ ਪੈਸੇ ਪਾਣੇ ਨੇ, ਅਗਰ ਤੁਹਾਡੀ ਇਨਕਮ ਹੀ ਪ੍ਰੋਟੈਕਟ ਨਹੀਂ ਹੈ, ਉਹ ਪੈਸੇ ਪਾ ਕੇ ਤੁਸੀਂ ਕੀ ਕਰੋਗੇ? ਉਹ ਪੈਸੇ ਤਾਂ ਇਨਕਮ ਚਲੀ ਗਈ ਤੇ ਉਹ ਪੈਸੇ ਤਾਂ ਉਹ ਵੀ ਚਲੇ ਜਾਣੇ ਨੇ। ਇਸੇ ਕਰਕੇ ਇਸ ਚੀਜ਼ ਨੂੰ ਸਮਝੋ ਕਿ ਇੰਸ਼ੋਰੈਂਸ ਇਨਵੈਸਟਮੈਂਟ ਦੋ ਵੱਖਰੀ ਚੀਜ਼ਾਂ ਨੇ, ਇਹਨਾਂ ਨੂੰ ਮਿਕਸ ਨਾ ਕੀਤਾ ਕਰੋ। ਇੰਸ਼ੋਰੈਂਸ ਤੁਹਾਨੂੰ ਰਿਸਕ ਤੁਹਾਡਾ ਹੈ ਜਿਹੜਾ ਉਹ ਤੁਹਾਡੇ ਰਿਸਕ ਨੂੰ ਕਵਰ ਕਰਦੀ ਹੈ। ਜਿਵੇਂ ਕਿ ਮੈਂ ਕਹਿ ਰਹੀ ਸੀਗੀ, ਨਿਊ ਕਮਰ ਜਿਹੜੇ ਇੱਥੇ ਆਏ ਹੋਏ ਨੇ, ਸਭ ਤੋਂ ਪਹਿਲਾਂ ਤੁਸੀਂ ਇੱਥੇ ਕਿਉਂ ਆਉਂਦੇ ਹੋ? ਆਪਣੀ ਇੱਕ ਬੈਟਰ ਲਾਈਫ ਨੂੰ ਬਿਲਡ ਕਰਨ। ਹੁਣ ਕੀ ਹੁੰਦਾ, ਕੈਨੇਡੀਅਨ ਲਾਈਫ ਦੇ ਹਿਸਾਬ ਦੇ ਨਾਲ ਤੁਹਾਡੀ ਇਨਕਮ ਦੇ ਉੱਤੇ ਤੁਸੀਂ ਡਿਪੈਂਡੈਂਟ ਹੋ ਜਾਂਦੇ ਹੋ, ਕਿਉਂਕਿ ਇਨਕਮ ਆਉਂਦੀ ਹੈ, ਉਹਦੇ ਬਾਅਦ ਤੁਸੀਂ ਸਾਡੇ ਐਕਸਪੈਂਸਿਸ ਹੈਗੇ, ਤੁਹਾਡੇ ਮੋਰਗੇਜ ਵੀ ਤੁਸੀਂ ਲੈ ਲਿੱਤੀ ਕਿਉਂਕਿ ਤੁਸੀਂ ਘਰ ਲੈਣਾ, ਤੁਸੀਂ ਗੱਡੀ ਵੀ ਵਧੀਆ ਲੈ ਲਿੱਤੀ ਬੱਚਿਆਂ ਦੀ ਐਜੂਕੇਸ਼ਨ ਲਈ, ਬੱਚਿਆਂ ਨੂੰ ਐਕਟੀਵਿਟੀਜ਼ ਬੱਚਿਆਂ ਦੀ ਇੰਨੀ ਹੁੰਦੀ ਹੈ, ਬਾਸਕਿਟਬਾਲ ਜਾ ਰਹੇ ਨੇ ਬੱਚੇ, ਸਵਿਮਿੰਗ ਜਾ ਰਹੇ ਨੇ, ਇੱਥੇ ਕਿੰਨੀ ਐਕਟੀਵਿਟੀਜ਼ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਕਰਾਉਂਦੇ ਨੇ। ਹੁਣ ਇਹ ਸਾਰਾ ਕੁਝ ਚੱਲਦਾ ਰਹਿੰਦਾ, ਬਟ ਇਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਜਿਹੜਾ ਤੁਸੀਂ ਭੁੱਲ ਜਾਂਦੇ ਹੋ, ਉਹ ਹੈ ਆਪਣੀ ਹੀ ਇਨਕਮ ਨੂੰ ਪ੍ਰੋਟੈਕਟ ਕਰਨਾ। ਸੋ ਆਪ ਆਪਣੇ ਆਪ ਤੋਂ ਤੁਸੀਂ ਹੁਣ ਪੁੱਛੋ, ਅਗਰ ਤੁਸੀਂ ਮੈਨੂੰ ਸੁਣ ਰਹੇ ਹੋ, ਤੁਹਾਡੀ ਇਨਕਮ ਪ੍ਰੋਟੈਕਟ ਹੈਗੀ ਜਾਂ ਨਹੀਂ ਆ? ਅਗਰ ਨਹੀਂ ਆ, ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਪਲਾਨ ਹੈ ਟਰਮ ਲਾਈਫ ਇੰਸ਼ੋਰੈਂਸ ਪਲਾਨ। ਉਹ ਟਰਮ ਲਾਈਫ ਇੰਸ਼ੋਰੈਂਸ ਪਲਾਨ ਲੈ ਕੇ, ਉਹ ਇੰਨਾ ਐਕਸਪੈਂਸਿਵ ਨਹੀਂ ਹੈ। ਪਹਿਲਾਂ ਤਾਂ ਆਪਣੇ ਦਿਮਾਗ 'ਚ ਉਹ ਚੀਜ਼ ਅਸੀਂ ਹਟਾਉਣੀ ਹੈ ਕਿ ਸਾਨੂੰ ਲੱਗਦਾ ਕਿ ਪਤਾ ਨਹੀਂ ਇੰਸ਼ੋਰੈਂਸ ਪਲਾਨ ਕਿੰਨੇ ਐਕਸਪੈਂਸਿਵ ਹੈਗੇ। ਇੰਨਾ ਐਕਸਪੈਂਸਿਵ ਨਹੀਂ ਹੈ ਟਰਮ ਇੰਸ਼ੋਰੈਂਸ ਪਲਾਨ। ਅਗਰ ਤੁਸੀਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹੋ, ਯੈਸ ਇਟ ਇਜ਼ ਐਕਸਪੈਂਸਿਵ, ਬਟ ਉਹ ਤੁਹਾਡੀ ਨੀਡ ਲਈ ਨਹੀਂ ਬਣੀ ਹੈ। ਇਸ ਕਰਕੇ ਅਗਰ ਤੁਸੀਂ ਨਵੇਂ ਆਏ ਹੋ ਇੱਥੇ, ਮੋਰਗੇਜ ਤੁਹਾਡੇ ਉੱਤੇ ਐਕਸਪੈਂਸਿਸ ਹੈਗੇ, ਪਲੀਜ਼ ਪਰਮਾਨੈਂਟ ਲਾਈਫ ਇੰਸ਼ੋਰੈਂਸ ਬਾਰੇ ਤੁਸੀਂ ਸੋਚੋ ਵੀ ਨਾ, ਕਿਉਂਕਿ ਉਹ ਤੁਹਾਡੀ ਉਹਦੀ ਨੀਡ ਡਿਫਰੈਂਟ ਹੈ।
0: ਠੀਕ ਹੈ,
1: ਤੁਹਾਡੀ ਨੀਡ ਲਈ ਤੁਹਾਨੂੰ ਇੱਕ ਟਰਮ ਲਾਈਫ ਇੰਸ਼ੋਰੈਂਸ ਪਲਾਨ ਚਾਹੀਦਾ, ਇੱਕ ਡਿਸੇਬਿਲਟੀ ਪਲਾਨ ਚਾਹੀਦਾ ਹੈ ਜਿਹਦੇ ਵਿੱਚ ਅਗਰ ਤੁਹਾਨੂੰ ਕੋਈ ਇੰਜਰੀ ਹੋ ਜਾਂਦੀ ਹੈ ਤੇ ਤੁਹਾਡੀ ਇਨਕਮ ਪ੍ਰੋਟੈਕਟ ਹੈ। ਇੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਚਾਹੀਦਾ, ਅਗਰ ਕੋਈ ਇਲਨੈਸ ਹੋ ਜਾਂਦੀ ਹੈ ਫਿਰ ਤੁਹਾਡੀ ਇਨਕਮ ਜਿਹੜੀ ਹੈ ਉਹ ਪ੍ਰੋਟੈਕਟ ਹੈ। ਇਹ ਤਿੰਨੋਂ ਪਲਾਨ ਨੂੰ ਕਸਟਮਾਈਜ਼ ਕਰਕੇ ਇੱਕ ਪਲਾਨ, ਇੱਕ ਇੰਸ਼ੋਰੈਂਸ ਪਾਲਿਸੀ ਬਣਦੀ ਹੈ ਜਿਹੜੀ ਤੁਹਾਡੇ ਕੋਲੋਂ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡੀ ਇਨਕਮ ਪ੍ਰੋਟੈਕਟ ਹੈ ਤੇ ਜਿੰਨਾ ਕੁਛ ਤੁਸੀਂ ਲਾਈਫ ਸਟਾਈਲ ਆਪਣੀ ਲਾਈਫ ਦੇ ਅੰਦਰ ਬਿਲਡ ਕੀਤਾ ਆਪਣੀ ਫੈਮਿਲੀ ਲਈ, ਉਹਨਾਂ ਦਾ ਲਾਈਫ ਸਟਾਈਲ ਉਹ ਰੁਕਦਾ ਨਹੀਂ, ਉਹ ਸੇਮ ਲਾਈਫ ਸਟਾਈਲ ਚੱਲੀ ਜਾਂਦਾ ਅਗਰ ਤੁਸੀਂ ਇੱਕ ਇੱਕ ਪ੍ਰੋਟੈਕਸ਼ਨ ਲੈ ਕੇ ਰੱਖੀ ਹੈ।
0: ਇਹ ਜਿਹੜੀ ਮੋਰਗੇ ਤਾਂ ਜਾਣੀ ਹੈ ਨਾ, ਕਿਵੇਂ ਰੋਕਾਂਗੇ ਆਪਾਂ?
1: ਬਿਲਕੁਲ ਕੁਛ ਵੀ ਨਹੀਂ ਰੁਕਦਾ,
0: ਬਿਜਲੀ ਦੇ ਬਿੱਲ ਤਾਂ ਜਾਣੇ ਜਾਣੇ ਆ, ਨਾ ਦਿਓ 2-3 ਮਹੀਨੇ, ਅਗਲੇ ਨੇ ਆਰਾਮ ਨਾਲ ਨਾ ਮਾੜਾ ਜਿਹਾ ਟੈਲੀਫੋਨ ਕਰਨਾ ਚਾਹੇ ਈਮੇਲ ਕਰਨੀ ਹੈ ਤੇ ਬਾਹਰੋਂ ਤਾਰ ਲੈਣੇ ਕੱਟ ਕੇ ਚੱਲ ਜਾਣੇ, ਫਿਰ ਬੈਠੇ ਰਹੋ ਆਰਾਮ ਨਾਲ, ਫਿਰ ਕੋਈ ਚੁਆਇਸ ਹੀ ਕੋਈ ਨਹੀਂ।
1: ਇੱਥੇ ਸਾਰਾ ਕੁਛ ਸਾਨੂੰ ਪਤਾ ਹੁੰਦਾ, ਇਹ ਸਿਰਫ ਮੈਂ ਇੱਕ ਰਿਮਾਈਂਡਰ ਦੇ ਰਹੀ ਹਾਂ, ਮੈਂ ਕੋਈ ਨਈ ਗੱਲ ਨਹੀਂ ਕਹਿ ਰਹੀ, ਮੈਂ ਸਿਰਫ ਰਿਮਾਈਂਡਰ ਦੇ ਰਹੀ ਹਾਂ ਇੱਕ। ਤੇ ਉਹ ਰਿਮਾਈਂਡਰ ਅਗਰ ਤੁਹਾਨੂੰ, ਤੁਸੀਂ ਮੈਨੂੰ ਸੁਣ ਰਹੇ ਹੋ, ਤੁਹਾਨੂੰ ਲੱਗਦਾ ਆਪਣੇ ਆਪ ਤੋਂ, ਸਿਰਫ ਇੱਕ ਕੁਐਸਚਨ ਪੁੱਛੋ ਕਿ ਤੁਹਾਡੀ ਇਨਕਮ ਪ੍ਰੋਟੈਕਟ ਹੈ। ਅਗਰ ਨਹੀਂ ਹੈ ਤੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਕਿ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ
0: ਥੋੜਾ ਜਿਹਾ ਖਰਚਾ ਹੁੰਦਾ। ਔਰ ਅੱਛੀ ਗੱਲ ਹੈ ਵਿਧੀ ਛਾਪੜਾ ਜੀ, ਦਿੱਲੀ ਵਾਲੇ ਤੁਹਾਨੂੰ ਪਤਾ ਕਿ ਬੜੀਆਂ ਟੈਕਨੀਕਲ ਪੁਆਇੰਟਸ ਕਿਹੜੇ ਹੁੰਦੇ ਆ ਜ਼ਿੰਦਗੀ ਦੇ ਵਿੱਚ, ਜਿਹੜੇ ਕਿ ਆਮ ਡੇਲੀ ਰੂਟੀਨ ਦੇ 'ਚ ਆਮ ਨਹੀਂ, ਜਨਰਲ ਆਪਣੇ ਲੋਕਾਂ ਨੂੰ ਪਤਾ ਹੁੰਦਾ, ਪਰ ਜਿਹੜੇ ਲੋਕ ਆਫਿਸ਼ੀਅਲੀ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਮਾਹਿਰ ਹੁੰਦੇ ਆ, ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਰਹੇ ਹੁੰਦੇ ਆ, ਜਿਹਨਾਂ ਨੇ ਚੀਜ਼ਾਂ ਪੜ੍ਹੀਆਂ ਹੁੰਦੀਆਂ, ਹੁਣ ਅਸੀਂ ਜਾ ਕੇ ਥੋੜ੍ਹਾ ਕੋਰਟ 'ਚ ਕੇਸ ਲੜ ਸਕਦੇ ਹਾਂ ਜਾ ਕੇ, ਉਹਦਾ ਲਾਇਰ ਹੀ ਜਾਏਗਾ ਨਾ ਉੱਥੇ।
1: ਬਿਲਕੁਲ,
0: CRA ਨਾਲ ਪੰਗਾ ਲੈਣਾ ਅਸੀਂ ਲੈ ਨਹੀਂ ਸਕਦੇ, CPI ਜਾਊਗਾ ਉੱਥੇ ਗੱਲ ਕਰਨ
1: ਚਾਹੀਦਾ।
0: ਇਸ ਕਰਕੇ ਜਿਹੜੇ ਲੋਕ ਜਿਹੜੇ ਕੰਮ ਦੇ ਚ ਮਾਹਿਰ ਲੋਕ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ, ਉਹਨਾਂ ਨੇ ਬੜੀਆਂ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ, ਬੜੀਆਂ ਕਲਾਸਿਸ ਜੁਆਇਨ ਕੀਤੀਆਂ ਹੁੰਦੀਆਂ, ਕਲਾਸਿਸ ਟੈਸਟ ਦਿੱਤੇ ਹੁੰਦੇ ਆ, ਪਾਸ ਹੋ ਗਏ ਤਦ ਹੀ ਇਹ ਚੀਜ਼ਾਂ ਤੁਹਾਡੇ ਤੱਕ ਆ ਕੇ ਓਪਨ ਆ ਕੇ ਏਅਰ ਤੱਕ ਬਾਹਰ ਜਾਂਦੀਆਂ, ਤੁਹਾਡੇ ਤੱਕ ਕੰਨਾਂ ਦੇ ਵਿੱਚ ਮੈਸੇਜ ਅੱਪੜਦਾ ਕਰਦੇ ਆ। ਔਰ ਵਿਧੀ ਛਾਪੜੇ ਤੁਹਾਨੂੰ ਪਤਾ ਕਿ ਵੈਸੇ ਹੀ ਇਹ ਬੜੇ ਟੈਕਨੀਕਲ ਹੈਗੇ ਆਪ, ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ 416-524-3535 ਦੇ ਕਾਲ ਕੀਤੀ ਜਾ ਸਕਦੀ ਹੈ, 416-524-3535। ਵਿਧੀ ਜੀ ਇੱਕ ਵਾਰੀ ਮੈਨੂੰ ਆਪਣੀਆਂ ਈਸਟ ਵਾਲੀ ਸਾਈਡ, ਜਿਹੜੇ ਵੈਸਟ ਵਾਲੀ ਤਾਂ ਮੈਨੂੰ ਪਤਾ ਹੀ ਆ ਤੁਸੀਂ ਕਰਦੇ ਹੋ, ਈਸਟ ਵਾਲੀ ਸਾਈਡ ਜਿਹੜੇ ਸਿਟੀਜ਼ ਹੈਗੇ ਆ ਉਹਦਾ ਨਾਮ ਪਲੀਜ਼ ਜ਼ਰੂਰ ਦੱਸੋ
1: ਜੀ। ਬਿਲਕੁਲ, ਈਸਟ ਵਾਲੀ ਸਾਈਡ ਤੱਕ ਤੁਸੀਂ ਮੈਨੂੰ ਸੁਣ ਰਹੇ ਹੋ, ਐਨੀਵੇਅਰ ਫਰੋਮ ਮਾਰਕਮਸ, ਕਾਰਬਰੋਵੇ, ਜੈਕਸ ਪਿਕਰਿੰਗ, ਵਿਡਪੀ, ਔਸ਼ਵਾ, ਲਿੰਜ਼ੀ, ਬਮਨਵੈਲ, ਪੀਟਰਬਰੋ, ਤੁਸੀਂ ਕਿੱਥੇ ਵੀ ਅਗਰ
0: ਅੱਜ ਬੜੀ ਸਪੀਡ ਨਾਲ, ਅੱਜ ਨਹੀਂ ਰੁਕੇ ਤੁਸੀਂ,
1: ਅੱਜ ਨਹੀਂ ਮੈਂ ਰੁਕੀ,
0: ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਹਰ ਹਫਤੇ ਪੁੱਛਿਆ ਕਰਾਂ ਤੁਹਾਡੀ ਸਪੀਡ ਫਾਸਟ ਹੋ ਜਾਇਆ ਕਰੇ, ਹੈਨਾ, ਕਿਉਂਕਿ ਇਸ ਸਾਈਡ ਵਾਲੇ ਸਾਡੇ ਬੜੇ ਆਪਣੀ ਜ਼ੁਬਾਨ ਬੋਲਦੇ ਐਡਵਾਈਜ਼ਰ ਘੱਟ ਹੈ
1: ਜੀ,
0: ਔਰ ਕਿਉਂਕਿ AM 530 ਬੜੀ ਦੂਰ ਤੱਕ ਜਾਂਦਾ ਹੈ, ਬੜੀ ਦੂਰ ਤੱਕ ਸੁਣਿਆ ਜਾਂਦਾ ਹੈ, ਔਰ ਤੁਸੀਂ ਵਿਧੀ ਜੀ ਨੂੰ ਇਸ ਬਾਰੇ ਤੁਸੀਂ ਕਾਲ ਕਰ ਸਕਦੇ ਆ, ਨੰਬਰ ਇੱਕੋ ਹੀ ਹੈ 416-524-3535। ਅਸੀਂ ਖੁਦ ਵੈਸਟੇਜ ਰਹਿੰਦੇ ਹਾਂ ਤੇ ਵੈਸਟੇਜ ਤਾਂ ਇਹਦਾ ਰਹਿੰਦੇ ਸਾਡੇ ਕੋਲ, ਜਦੋਂ ਮਰਜ਼ੀ ਉਹਨਾਂ ਨੂੰ ਆਵਾਜ਼ ਮਾਰ ਲਓ, ਠੀਕ ਹੈ ਨਾ। ਤੇ ਇਹਨਾਂ ਦੋ ਆਫਿਸ ਆ, ਇੱਕ ਬ੍ਰੈਮਟਨ ਵਿੱਚ ਇਹਨਾਂ ਦਾ ਆਫਿਸ ਆ, ਇੱਕ ਇਹਨਾਂ ਦਾ ਆਫਿਸ ਕਿੱਥੇ ਹੈ
1: ਜੀ,
0: ਔਸ਼ਵਾ ਦੇ ਵਿੱਚ ਆਫਿਸ ਹੈ, ਔਰ ਤੁਸੀਂ ਇਹਨਾਂ ਨੂੰ ਆਪਣੇ ਆਫਿਸ ਆ ਕੇ ਮਿਲ ਸਕਦੇ ਹੋ, ਜਾਂ ਤੁਸੀਂ ਇਹਨਾਂ ਦਾ SC ਅਪਾਇੰਟਮੈਂਟ ਬਣਾਓ, ਜਦੋਂ ਤੁਹਾਡੀ ਅਵੇਲੇਬਿਲਟੀ ਹੈ ਉਸ ਟਾਈਮ ਦੇ ਨਾਲ ਤੁਹਾਡੇ ਘਰ ਆ ਜਾਣਗੇ। ਨਾਲੇ ਤੁਸੀਂ ਇਹਨਾਂ ਨੂੰ ਵੈਲਕਮ ਕਰੋ ਤੇ ਨਾਲੇ ਇਹਨਾਂ ਨੂੰ ਮਿਲੋ, ਨਾਲੇ ਵਧੀਆ ਪਾਲਿਸੀ ਕਰਾਓ 416-524-3535
1: ਤੇ। ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535 ਵਿਧਿ ਛਾਬਰਾ ਫਰੋਮ ਪਲੈਨਟ ਇੰਸ਼ੋਰੈਂਸ।
0: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ। ਰੈਵ ਸਿੰਘ ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600, 647-740-9600 ਤੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
2: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर, 416-524-6704, 416-524-6704।
3: हासिल फ्री मूविंग के लिए एच के मूवर।
4: ਯਾਰ ਮੇਰਾ ਤਾਂ ਡਾਟਾ ਹੀ ਮੁੱਕ ਗਿਆ ਤੇ ਜਿਹੜਾ ਮੈਂ ਪਲਾਨ ਦਾ ਪੇ ਕਰ ਰਹੀ ਹਾਂ ਉਹ ਤਾਂ ਬਿਲਕੁਲ ਹੀ ਵੇਸਟ ਹੈ।
5: ਓਏ ਤੂੰ ਸਟਿਲ ਡਾਟਾ ਇਸ਼ੂਜ਼ ਨਾਲ ਡੀਲ ਕਰ ਰਹੀ ਹੈ, ਤੈਨੂੰ ਵੈਲਿਊ ਮੋਬਾਈਲ ਜਾਣਾ ਚਾਹੀਦਾ। ਮੈਨੂੰ ਬਹੁਤ ਵਧੀਆ ਪਲਾਨ ਮਿਲ ਗਿਆ ਸੀਗਾ ਜਿਹੜਾ ਮੇਰੇ ਬਜਟ 'ਚ ਸੀ।
4: ਸੱਚੀ?
5: ਹਾਂ ਯਾਰ, ਵੈਲਿਊ ਮੋਬਾਈਲ ਤੇ ਕੈਨੇਡਾ ਦੇ ਮੇਜਰ ਪ੍ਰੋਵਾਈਡਰਸ ਦੇ ਫੋਨ ਪਲਾਨ ਮਿਲਦੇ ਨੇ, ਉੱਥੇ ਮੈਨੂੰ ਮੇਰੇ ਬਜਟ ਦੇ ਹਿਸਾਬ ਨਾਲ ਪਰਫੈਕਟ ਪਲਾਨ ਮਿਲ ਗਿਆ।
6: ਇਸ ਸੀਜ਼ਨ ਓਵਰ ਪੇ ਕਰਨਾ ਬੰਦ ਕਰੋ, ਸਟ੍ਰੀਮ, ਟਾਕ ਤੇ ਟੈਕਸਟ ਕਰੋ ਬਿਨਾਂ ਸਟ੍ਰੈਸ ਤੋਂ। ਵਿਜ਼ਿਟ ਕਰੋ valuemobile.ca ਜਾਂ ਆਪਣੇ ਨੀਅਰੈਸਟ ਵੈਲਿਊ ਮੋਬਾਈਲ ਲੋਕੇਸ਼ਨ ਤੇ ਜਾਓ। ਸਾਡੇ ਮੋਬਾਈਲ ਐਕਸਪਰਟਸ ਤੁਹਾਨੂੰ ਬਿਲਕੁਲ ਪਰਫੈਕਟ ਫੋਨ ਤੇ ਪਲਾਨ ਦੇਣਗੇ ਜੋ ਕਿ ਤੁਹਾਡੇ ਲਈ ਬੈਸਟ ਹੋਵੇ।
4: ਓ ਅੱਛਾ, ਮੈਂ ਅੱਜ ਹੀ ਵੈਲਿਊ ਮੋਬਾਈਲ ਜਾ ਕੇ ਆਨੀ ਆ।
5: ਹਾਂ ਹਾਂ, ਮੈਂ ਵੀ ਤੇਰੇ ਨਾਲ ਹੀ ਚੱਲਦੀ ਆ, ਮੈਂ ਵੀ ਆਪਣੇ ਫੋਨ ਨੂੰ ਅਪਗ੍ਰੇਡ ਕਰਾਉਣਾ ਆ।
6: ਵੈਲਿਊ ਮੋਬਾਈਲ, ਦ ਰਾਈਟ ਫੋਨ, ਦ ਰਾਈਟ ਪਲਾਨ, ਦ ਰਾਈਟ ਪਲੇਸ।
0: ਚਲੋ ਜੀ, ਵੈਲਿਊ ਮੋਬਾਈਲ ਦੇ ਕਿਸੇ ਵੀ ਪਲਾਜ਼ਾ ਦੇ ਵਿੱਚ, ਮਾਲ ਦੇ ਵਿੱਚ ਤੁਹਾਨੂੰ ਸਟੋਰ ਮਿਲਣੇ ਆ, ਉੱਥੋਂ ਜਾ ਕੇ ਤੁਸੀਂ ਆਪਣੀ ਮਨਪਸੰਦ ਦੀਆਂ ਜਿਹੜੀਆਂ ਸੈੱਲਫੋਨ ਦੀਆਂ ਡੀਲਸ ਆ ਉਹ ਤੁਸੀਂ ਜ਼ਰੂਰ ਲੈ ਸਕਦੇ ਆ। ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਬਹੁਤ ਹੀ ਜ਼ਿਆਦਾ ਵਧੀਆ ਸੋਨਾ, ਵੱਖਰੇ ਵੱਖਰੇ ਡਿਜ਼ਾਈਨ, ਨਵੇਂ ਨਵੇਂ ਡਿਜ਼ਾਈਨ ਤੁਹਾਡੇ ਵਾਸਤੇ ਭੇਜਦਾ ਮਾਸਟਰ ਜੂਲਰ ਵਾਲੇ। 9059062424 ਤੇ ਕਾਲ ਕੀਤੀ ਜਾ ਸਕਦੀ ਹੈ। ਦੋ ਲੋਕੇਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਮਾਸਟਰ ਜੂਲਰ ਦੀਆਂ। ਔਰ ਜੇ ਤੁਸੀਂ ਵੀ ਮਾਸਟਰ ਦਾ ਵਧੀਆ ਸੋਨਾ ਲੈਣਾ ਹੈ ਤੇ ਤੁਹਾਡੇ ਵਾਸਤੇ ਫਟੀਨੋਜ਼ ਜਿਹੜਾ ਹੈ ਗਰੋਸਰੀ ਦਾ ਸਟੋਰ ਹੈ, ਤੁਹਾਨੂੰ ਪਤਾ ਹੈ ਕਿ ਮਾਊਂਟ ਐਸ਼ ਐਂਡ ਬਵੇਡ ਦੇ ਕਾਰਨਰ ਤੇ ਜਿਹੜਾ ਗੇ ਉੱਥੋਂ ਵੀ ਤੁਸੀਂ ਮਾਸਟਰ ਜੂਲਰ, ਉੱਥੋਂ ਵੀ ਤੁਸੀਂ ਸੋਨਾ ਲੈ ਸਕਦੇ ਆ। ਜਾਂ ਮੇਫੀਲਡ ਐਂਡ ਏਅਰਪੋਰਟ ਦੇ ਕਾਰਨਰ ਤੇ ਮਾਸਟਰ ਜੂਲਰ ਤੁਸੀਂ ਉੱਥੇ ਵੀ ਪਹੁੰਚ ਸਕਦੇ ਆ ਔਰ ਉੱਥੋਂ ਜਾ ਕੇ ਵੀ ਤੁਸੀਂ ਵਧੀਆ ਗੋਲਡ ਆਪਣੀ ਮਨਪਸੰਦ ਦਾ ਜਾਂ ਸੋਨੇ ਦੇ ਬਿਸਕੁਟ ਲੈਣੇ ਆ, ਸੋਨੇ ਦੇ ਕੜੇ ਬਣਾਉਣੇ ਆ, ਇੰਡੀਆ ਜਾ ਰਹੇ ਹਾਂ, ਸੋਨੇ ਦੇ ਕੜੇ ਤੁਹਾਨੂੰ ਘੱਟ ਕੀਮਤ 'ਚ ਬਣਾ ਦੇਣਗੇ ਅਤੇ ਕੜਾ ਪਾ ਕੇ ਚੱਲ ਜਾਣਾ, ਉੱਥੇ ਜਾ ਕੇ ਵੇਚ ਦਿਓ, 4 ਪੈਸੇ ਜ਼ਿਆਦਾ ਮਿਲ ਜਾਣੇ ਆ ਅਤੇ ਖਰਚਾ ਪਾਉਣਾ ਤੁਹਾਡਾ ਨਿਕਲਣਾ ਟਿਕਟ ਦਾ। ਅਤੇ ਮਾਸਟਰ ਜੀ ਨੂੰ ਫੋਨ ਕਰ ਲਓ ਜੇ ਕੜੇ ਬਣਵਾਉਣੇ ਆ। ਅੱਜ ਕੋਈ ਸਪੈਸ਼ਲ ਰੇਟ ਦਿੱਤਾ ਜਾ ਰਿਹਾ ਸੋਨੇ ਦਾ, ਵੈਸੇ ਸੋਨੇ ਦਾ ਰੇਟ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਵਧੀਆ ਹੋਇਆ। ਅੱਗੋਂ ਦਿਵਾਲੀ ਆ ਜਾਣੀ ਹੈ, ਦਿਵਾਲੀ ਦੇ ਵਿੱਚ ਸੋਨਾ ਥੋੜ੍ਹਾ ਜਿਹਾ ਹੋਰ ਗਰਮ ਹੋ ਜਾਂਦਾ ਕੰਮ, ਅਤੇ ਉਸ ਤੋਂ ਪਹਿਲਾਂ ਤੁਸੀਂ ਇਹ ਕੜੇ ਲੈ ਲਓ ਜਾਂ ਬਿਸਕੁਟ ਲੈ ਲਓ ਸੋਨੇ ਦੇ। ਅਤੇ ਅੱਜ ਰੇਟ ਮੈਨੂੰ ਉਹਨਾਂ ਨੇ ਕਿਹਾ ਦੱਸਿਓ ਨਾ, ਅਤੇ ਕਿਉਂਕਿ ਬਾਕੀ ਸੁਨਿਆਰੇ ਨਾਰਾਜ਼ ਹੋ ਜਾਣਗੇ ਜੇ ਰੇਟ ਦੱਸਤਾ ਦੇ। ਅਤੇ ਗੱਲ ਵੀ ਸਹੀ ਆ ਬਈ, ਨਾਰਾਜ਼ ਤੁਸੀਂ ਕਿਸੇ ਨੂੰ ਜ਼ਰੂਰੀ ਕਰਨਾ, ਉਹ ਵੀ ਆਪਣੇ ਵੀਰ ਆ, ਬਿਜ਼ਨਸ ਕਰੋ ਜਿੱਥੇ ਕਿਸੇ ਨੂੰ ਪੁੱਗਦਾ ਕਰਨਾ ਚਾਹੀਦਾ। ਪਰ ਤੁਸੀਂ ਇੱਕ ਵਾਰੀ ਫੋਨ ਕਰਕੇ ਪਤਾ ਜ਼ਰੂਰ ਕਰੋ ਕਿ ਮਾਸਟਰ ਜੂਲਰ ਵਾਲਿਆਂ ਨੂੰ ਕਿ ਅੱਜ ਸੋਨੇ ਦਾ ਬਿਸਕੁਟ ਕਿੰਨੇ ਦਾ ਹੈ, ਅਤੇ ਜੇ ਰੇਟ ਦੱਸਣਗੇ ਤਾਂ ਉਹਨਾਂ ਕੋਈ ਪੰਜਾਬੀ ਵਿਰਸਾ ਰੇਡੀਓ ਦਾ ਅਨਾਊਂਸ ਹੋਇਆ ਤੁਸੀਂ ਹਰਜੀਤ ਸਿੰਘ ਨੂੰ ਆਹ ਪ੍ਰਾਈਜ਼ ਦਿੱਤੀ ਹੈ ਅਤੇ ਫਿਰ ਆਪਾਂ ਨੂੰ ਉਹੀ ਪ੍ਰਾਈਜ਼ ਨਾਲ ਲੈ ਦੇਣੀ ਆਪਾਂ, ਮੈਂ ਅਨਾਊਂਸ ਨਹੀਂ ਕਰ ਸਕਦਾ, ਆਮ ਸੋਰੀ ਮੇਰੇ ਕੋਲ ਰੇਟ ਹੈ, ਪਰ ਮੈਂ ਚਾਹੁੰਦਾ ਕਿ ਜਿਨ੍ਹਾਂ ਨੇ ਪੈਸੇ ਕਿਤੇ ਆਪਣੇ ਐਕਸਪੈਂਡ ਕਰਨੇ ਆ, ਗੋਲਡ ਦੇ ਵਿੱਚ ਪੈਸੇ ਲਾਉਣੇ ਆ, ਤੁਹਾਨੂੰ ਪਤਾ ਕਿ ਗੋਲਡ ਕਿੰਨਾ ਮਹਿੰਗਾ ਹੈ, ਅਤੇ ਅੱਗੋਂ ਦਿਵਾਲੀ ਵੀ ਆ ਜਾਣੀ ਆ, ਕਿਸੇ ਨੇ ਕੋਈ ਸੋਨੇ ਦਾ 24 ਕੈਰਟ ਦਾ ਕੜਾ ਬਣਵਾਉਣਾ ਹੈ, ਫਿਰ ਵੀ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜਿਊਲਰ। 9050624 24 ਦੇ ਕੋਕ ਦੀ ਆਸਰ ਹੀ ਹੈ। ਮੈਂ ਨਾਲ ਨਾਲ ਟਿਕਟ ਮਾਸਟਰ ਦੇਖ ਰਿਹਾ ਟਿਕਟਾਂ ਕਿੰਨੀਆਂ ਮੂਵ ਹੋ ਰਹੀਆਂ, ਔਰ ਹੁਣੇ ਹੀ ਕਿਸੇ ਨੇ 4 ਟਿਕਟਾਂ ਖਰੀਦੀਆਂ ticketmaster.ca ਤੋਂ, ਥੈਂਕ ਯੂ ਵੈਰੀ ਮੱਚ, ਕਿਉਂਕਿ ਆਪਾਂ ਇਹ ਸ਼ੋਅ ਨੂੰ ਕਿਵੇਂ ਭਰਨਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਔਰ ਅੱਛਾ ਆਰਟਿਸਟ ਹੈ, ਜਿਵੇਂ ਪਹਿਲੇ ਕਹਿ ਘਟਿਆ ਮੈਂ, ਇਸ ਆਰਟਿਸਟ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਕੁ ਵਧੀਆ ਗੀਤ ਗਾਏ ਹੈ ਕਿ ਅੱਜ ਵੀ ਇਹ ਵੱਡੇ ਵੱਡੇ ਆਰਟਿਸਟ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਇਹ ਗੀਤ ਗਾਉਂਦੇ ਆ, ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਸਭਨਾਂ ਨੂੰ, ਇੱਕ ਹੋਕਾ ਦੇਵਾਂਗੇ। ਔਰ ਇਹ ਗੀਤ ਜਿਹੜੇ ਕਿ ਤੁਸੀਂ ਖੁਦ ਜਿਨ੍ਹਾਂ ਨੇ ਗੀਤ ਗਾਏ ਹੈ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਇਹ ਗੀਤ ਸੁਣਨਾ ਚਾਹੁੰਦੇ ਹਾਂ, ਅਤੇ ਫਿਰ ਹੰਸ ਰਾਜ ਹੰਸ ਤੁਹਾਡੇ ਵਾਸਤੇ ਹਾਜ਼ਰ ਹੈ। ਆਮ ਤੁਸੀਂ ਦੇਖਿਆ ਹੋਣਾ ਮੈਂ ਬੱਬਰ ਰਾਏ ਦਾ ਸ਼ੋਅ ਕਰਾਇਆ ਸੀ ਜੱਸੀ ਗਿੱਲ ਦਾ, ਉਹਨਾਂ ਨੇ ਵੀ ਸਟੇਜ 'ਤੇ ਗਾਇਆ ਸੀ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਸਭਨਾਂ ਨੂੰ, ਇੱਕ ਮੌਕਾ ਦੇਵਾਂਗੇ। ਆ ਪਿਛਲੇ ਹਫ਼ਤੇ ਐਮੀ ਵਿਰਕ ਸਾਹਿਬ ਦਾ ਸ਼ੋਅ ਸੀ, ਐਮੀ ਵਿਰਕ ਸਾਹਿਬ ਨੇ ਸਟੇਜ 'ਤੇ ਗਾਇਆ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਸਭਨਾਂ ਨੂੰ, ਇੱਕ ਮੌਕਾ ਦੇਵਾਂਗੇ। ਹੰਸ ਰਾਜ ਹੰਸ ਦੇ ਭਾਜੀ ਉਹਨਾਂ ਨੇ ਵੀ 2 ਗੀਤ ਗਾਏ ਸਟੇਜ ਦੇ ਉੱਤੇ, ਔਰ ਕਿਉਂ ਨਾ ਹੰਸ ਰਾਜ ਹੰਸਰਾਂ ਦੇ ਜੇ ਗੀਤ ਇੰਨੇ ਮਕਬੂਲ ਆ, ਆਪਾਂ ਹੰਸ ਰਾਜ ਹੰਸਰਾਂ ਨੂੰ ਖੁਦ ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਉਹਨਾਂ ਦੇ ਪੂਰੇ ਬੈਂਡ ਦੇ ਨਾਲ ਉਹਨਾਂ ਦੇ ਪੂਰੇ ਆਰਕੈਸਟਰਾ ਨਾਲ 17 ਸਤੰਬਰ ਨੂੰ ਲਿਵਿੰਗ ਆਰਟ ਸੈਂਟਰ ਸੁਣੀਏ, ਅਤੇ ਐਸੇ ਫਿਰ ਰੂਹਦਾਰੀ ਲਾਉਣਗੇ ਉੱਥੇ, ਐਸੇ ਅਲਾਪ ਲਾਉਣਗੇ, ਐਸੇ ਮਿਊਜ਼ਿਕ, ਐਸੀਆਂ ਤਾਲਾਂ ਖੜਕਣਗੀਆਂ, ਐਸੇ ਰਿਦਮ ਦੇ ਫਿਰ ਜਿਵੇਂ ਤਬਲੇ ਦੇ ਪਈ ਹੈ ਨਾ ਢਾਲ, ਅਤੇ ਫਿਰ ਪਤਾ ਲੱਗੂ ਕਿ ਹੰਸ ਰਾਜ ਹੰਸ ਗਾ ਰਿਹਾ, ਅਤੇ ਬੱਬਰ ਸ਼ੇਰ ਤੁਹਾਡੇ ਸ਼ਹਿਰ 'ਚ ਆ ਰਿਹਾ ਮਿਊਜ਼ਿਕ ਦੇ। 2 ਹੀ ਗਵਈਏ ਹੋਏ ਆ, ਜਿਵੇਂ ਕੱਲ੍ਹ ਸਤਿੰਦਰ ਬਾਦ ਸਿੱਧਵਾਂ ਸਾਹਿਬ ਕਹਿ ਰਹੇ ਸੀ ਪੰਜਾਬ ਦੇ 'ਚ ਇੱਕ ਸਰਦੂਲ ਸਿਕੰਦਰ ਅਤੇ ਇੱਕ ਹੰਸ ਰਾਜ ਹੰਸ, ਜਿਸ ਵੇਲੇ ਫਿਰ ਪੂਰੀ ਹੇਕ ਦੇ ਨਾਲ ਬੋਲੇ ਸੋਹਣਿਆਲ ਦਾ ਇਹਨਾਂ ਨੇ ਗੀਤ ਗਾਇਆ ਸੀ, ਜਿਸ ਵੇਲੇ ਫਿਰ ਉਹ ਗੂੰਜਦਾ ਹੈ ਪੂਰੇ ਹਾਲ ਦੇ ਵਿੱਚ, ਅਤੇ ਫਿਰ ਸਾਡਾ ਮਨ ਵੀ ਫਿਰ ਬਾਗੋ ਬਾਗ ਹੋ ਜਾਂਦਾ, ਜਿਸ ਵੇਲੇ ਫਿਰ ਗੀਤ ਗਾਇਆ ਸੀ ਨਾ ਹੰਸ ਰਾਜ ਹੰਸ ਨੇ ਪੱਤਾ ਪੱਤਾ ਸਿੰਘਾਂ ਦਾ ਵੈਰੀ, ਅਤੇ ਉਹ ਗੀਤ ਸੁਣ ਕੇ ਤੁਹਾਨੂੰ ਉਹ ਸਮਾਂ ਯਾਦ ਆ ਜਾਂਦਾ ਹੈ ਕਿ ਯਾਰ ਹੰਸ ਰਾਜ ਹੰਸ ਨੇ ਗੀਤ ਗਾਇਆ ਸੀ, ਕਿਉਂ ਨਾ ਆਪਾਂ ਸ਼ੋਅ ਦੇਖਣ ਚਲੀਏ। ticketmaster.ca ਜਿਹਨਾਂ ਉਸ ਦੌਰ ਦੇ ਵਿੱਚੋਂ ਉਸ ਸਮੇਂ ਦੇ ਵਿੱਚੋਂ ਲੰਘੇ ਆ, ਉਹਨਾਂ ਨੂੰ ਪਤਾ ਕਿੰਨਾ ਕੁ ਔਖਾ ਸੀ ਗਾਣਾ, ਅਤੇ ਆਪਾਂ ਸਾਰਿਆਂ ਦਾ ਕੀ ਫਰਜ਼ ਬਣਦਾ, ਹੰਸ ਰਾਜ ਹੰਸਰਾਂ ਦੀ ਸਪੋਰਟ ਕਰੀਏ, ਅਤੇ ਟਿਕਟਾਂ ticketmaster.ca ਤੋਂ ਲੈ ਲਿਓ, ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੀਆਂ ਵੀਰ ਸੁਣ ਰਹੇ ਆ, 2-2 ਟਿਕਟਾਂ ਨਾਲ ਇਹ ਕੰਮ ਬਸ ਸਮਾਪਤੀ ਹੋ ਜਾਣੀ ਹੈ, ਫਤਿਹ ਹੋ ਜਾਣੇ ਕੰਮ, ਤੁਹਾਡੇ ਸਹਿਯੋਗ ਦੀ ਲੋੜ ਹੈ। ticketmaster.ca

0: ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਦੂਰ ਦੂਰ ਰਹਿੰਦੇ ਹੋ ਤੇ ਅੱਜ ਕੱਲ ਸੁਣਿਆ ਬਈ ਤੁਸੀਂ ਫਿਰ ਫਤੂਰ ਚ ਰਹਿੰਦੇ ਹੋ। ਕੈਸਾ ਕਮਾਲ ਦਾ ਗੀਤ ਹੈ ਯਾਰ, ਕਹਾਂਗੇ ਹੰਸ ਭਾਈ ਨੂੰ ਗੀਤ ਜ਼ਰੂਰ ਸੁਣਾਓ। ਵੀਰੀ ਜੀ ਤੁਹਾਡਾ ਕੋਈ ਪਸੰਦ ਹੈ ਹੰਸ ਭਾਈ ਦਾ ਗੀਤ ਕਿਹੜਾ ਸੁਣਨਾ ਤੁਸੀਂ? ਤੇ ਇੱਕ ਨੱਚਣ ਤੋਂ ਪਹਿਲੇ ਹੋਕਾ ਦਿਆਂਗੇ ਤੁਹਾਨੂੰ ਇਹ ਜ਼ਿਆਦਾ ਪਸੰਦ ਆ ਗੀਤ, ਕਿਉਂਕਿ ਤੁਸੀਂ ਡਾਂਸ ਵੀ ਕਰਨਾ ਨਾ ਉੱਥੇ, ਵਧੀਆ ਭੰਗੜੇ ਵੀ ਪਾਉਣੇ ਆਪਾਂ ਰਲ ਕੇ ਸਾਰਿਆਂ ਨੇ, ਠੀਕ ਹੈ ਨਾ? ਤੇ ਵਿਧੀ ਛਾਬੜਾ ਜੀ ਸਪੈਸ਼ਲੀ ਤੌਰ ਦੇ ਪਹੁੰਚ ਰਿਹਾ, ਜਿਨ੍ਹਾਂ ਨੇ ਵਿਧੀ ਛਾਬੜਾ ਜੀ ਨੂੰ ਮਿਲਣਾ ਤੇ ਉੱਥੇ ਵੀ ਆ ਕੇ ਮਿਲ ਸਕਦੇ ਆ। ਔਰ ਉੱਥੇ ਅਸੀਂ ਪਾਲਸੀਆਂ ਨਹੀਂ ਕਰਨੀਆਂ, ਪਰ
1: ਪਾਲਸੀ ਨਹੀਂ ਕਰਾਂਗੇ, ਲੇਕਿਨ ਹਾਂ ਜਿੰਨੀ ਵੀ ਗੱਲਬਾਤ ਤੁਸੀਂ ਮੈਨੂੰ ਤਾਂ ਪੁੱਛਣੀ ਆ ਸਾਰਾ।
0: ਹਾਂ ਹੈਲੋ ਆਏ ਜ਼ਰੂਰ ਤੁਹਾਡੀ ਹੋ ਜਾਏਗੀ ਉੱਥੇ, ਔਰ ਤੁਸੀਂ ਵਿਧੀ ਛਾਬੜਾ ਮਿਲਣਾ ਤੇ 18 ਸਤੰਬਰ ਨੂੰ। ਵੀਰੀ ਜੀ ਕਹਿੰਦੇ ਹਰਜੀਤ ਜੀ ਮੈਂ ਤਾਂ ਹੰਸੀ ਦਾ ਸ਼ੋਅ ਬਸ ਬਿਲਕੁਲ ਫਰੰਟ ਸੀਟ ਤੇ ਬਹਿ ਕੇ ਦੇਖਣਾ, ਤੇ ਮੈਂ ਕਿਹਾ ਜੀ ਗੱਲ ਹੀ ਕੋਈ ਨਹੀਂ, ਤੁਹਾਡੇ ਵਾਸਤੇ ਹਾਜ਼ਰ ਆ ਸਾਰੀਆਂ ਸੀਟਾਂ ਹੀ। ਔਰ ਵੀਰੀ ਜੀ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਜੀ ਅਸੀਂ ਟਰਮ ਇੰਸ਼ੋਰੈਂਸ ਬਾਰੇ ਗੱਲ ਕਰ ਰਹੇ ਸੀਗੇ। ਹੁਣ ਬਹੁਤ ਇਹ ਕੁਐਸਚਨ ਆਉਂਦਾ ਹੈ ਜਿਹੜੇ ਵਰਕ ਅਪਲਾਈਡ ਸਟੇਟਸ ਦੇ ਹੈਗੇ ਜਾਂ ਵਰਕ ਪਰਮਿਟ ਜਿਹਨਾਂ ਦੇ ਕੋਲੋਂ ਹੈ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਟਰਮ ਲਾਈਫ ਇੰਸ਼ੋਰੈਂਸ ਪੋਲਿਸੀ ਨਹੀਂ ਹੋ ਸਕਦੀ। ਪ੍ਰੋਟੈਕਟ ਕਰਨਾ ਚਾਹੁੰਦੇ ਨੇ ਆਪਣੇ ਆਪ ਨੂੰ, ਬਟ ਉਹਨਾਂ ਦੇ ਕੋਲੋਂ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਉਹਨਾਂ ਨੂੰ ਉਹ ਪੋਲਿਸੀ ਮਿਲ ਸਕਦੀ ਹੈ ਨਹੀਂ। ਤੁਸੀਂ ਅਪਲਾਈਡ ਸਟੇਟਸ 'ਤੇ ਵੀ ਹੋ, ਤੁਹਾਨੂੰ ਅਪਰੋਕਸੀਮੇਟਲੀ $500,000 ਤੱਕ ਦੀ ਲਾਈਫ ਇੰਸ਼ੋਰੈਂਸ ਮਿਲ ਸਕਦੀ ਹੈ। ਤੁਸੀਂ ਇਸ ਬਾਰੇ ਮੈਨੂੰ ਕੋਂਟੈਕਟ ਕਰ ਸਕਦੇ ਹੋ, ਮੇਰਾ ਨੰਬਰ ਤੁਸੀਂ ਲੈ ਲਓ 416-524-3535, 416-524-3535। ਤੁਸੀਂ ਵਰਕ ਪਰਮਿਟ ਸਟੇਟਸ 'ਤੇ ਹੋ, ਤੁਹਾਡਾ ਕੋਈ ਵੀ ਕੁਐਸਚਨ ਹੈ ਤੁਹਾਡੀ ਇਨਕਮ ਪ੍ਰੋਟੈਕਸ਼ਨ ਬਾਰੇ ਤੁਸੀਂ ਪੁੱਛ ਸਕਦੇ ਹੋ। ਹੁਣ ਦੂਜੀ ਕੁਐਸਚਨ ਆਉਂਦਾ ਹੈ, ਮੈਂ ਦੇਖਿਆ 2-3 ਕਾਲਾਂ ਆਏ ਸੀਗੀਆਂ ਪਿੱਛੇ, ਵਰਕ ਪਰਮਿਟ ਸਟੇਟਸ 'ਤੇ ਹੋ ਤੁਸੀਂ, ਅਪਲਾਈਡ ਸਟੇਟਸ 'ਤੇ, ਬਟ ਤੁਹਾਡੇ ਕੋਲੋਂ ਉਹ ਕਾਰਡ ਨਹੀਂ ਹੈ ਹੈਲਥ ਕਾਰਡ। ਤੁਸੀਂ ਸੋਚਦੇ ਹੋ ਕਿ ਤੁਹਾਨੂੰ ਹੈਲਥ ਕਾਰਡ ਹੈ ਨਹੀਂ ਤੁਹਾਡੇ ਕੋਲੋਂ, ਅਤੇ ਤੁਹਾਡੇ ਕੋਲੋਂ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਏ, ਵਧੀਆ ਥੋਟ ਹੈ, ਹੋਣਾ ਵੀ ਚਾਹੀਦਾ। ਮੈਂ ਕਹਿ ਰਹੀ ਹਾਂ ਜਿੰਨੇ ਵੀ ਮੈਨੂੰ ਸੁਣ ਰਹੇ, ਅਗਰ ਤੁਸੀਂ ਇਹ ਨਹੀਂ ਸੋਚਿਆ ਤਾਂ ਜ਼ਰੂਰ ਸੋਚੋ, ਕਿਉਂਕਿ ਮੈਨੂੰ ਆਪ ਕਾਲ ਆਏ, 2-3 ਕਾਲ ਆਏ ਸੀਗੇ ਕਿ ਉਹਨਾਂ ਦੇ ਕੋਲੋਂ ਵਰਕ ਅਪਲਾਈਡ ਸਟੇਟਸ ਹੈ ਅਤੇ ਉਹ ਹਿਪ ਨਹੀਂ ਹੈ, ਅਤੇ ਉਹਨਾਂ ਨੂੰ ਕਿਹੜੀ ਇੰਸ਼ੋਰੈਂਸ ਪਾਲਿਸੀ ਲੈਣੀ ਚਾਹੀਦੀ ਅਗਰ ਇਨ ਕੇਸ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਹੈ। ਮੈਡੀਕਲ ਐਮਰਜੈਂਸੀ ਦੇ ਲਈ ਤੁਹਾਡੇ ਲਈ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ, ਤੁਸੀਂ ਉਹ ਪਾਲਿਸੀ ਲਈ ਵੀ ਮੈਨੂੰ ਕੋਂਟੈਕਟ ਕਰ ਸਕਦੇ ਹੋ। ਉਹ ਪਾਲਿਸੀ ਜਿਹੜੀ ਹੈ ਅਪਰੋਕਸੀਮੇਟਲੀ $60-70 ਤੋਂ ਲੈ ਕੇ $100 ਤੱਕ ਮਹੀਨੇ ਦੀ ਤੁਹਾਨੂੰ ਉਹ ਪੈਂਦੀ ਹੈ। ਐਮਰਜੈਂਸੀ ਮੈਡੀਕਲ ਪਾਲਿਸੀ ਹੈ, ਇਸ ਕਰਕੇ ਪਾਲਿਸੀ ਮਹਿੰਗੀ ਹੁੰਦੀ ਹੈ। ਟਰਮ ਇੰਸ਼ੋਰੈਂਸ ਪਾਲਿਸੀ ਤੁਹਾਡੀ $25 ਤੋਂ ਸ਼ੁਰੂ ਹੋ ਜਾਂਦੀ ਹੈ। ਸੋ ਇਹ ਜਿੰਨੀ ਵੀ ਪਾਲਿਸੀਜ਼ ਹੈਗੀ, ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਹਾਨੂੰ ਕਿਹੜਾ ਪਲਾਨ ਚਾਹੀਦਾ, ਤੁਸੀਂ ਉਹਦੇ ਲਈ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਮੇਰਾ ਹੈ 416-524-3535, 416-524-3535।
0: ਇਸ ਨੰਬਰ ਤੇ ਕਾਲ ਕਰੋ। ਔਰ ਤੁਹਾਡੀ ਫਰੈਂਡ ਦਾ ਮੈਸੇਜ ਆਇਆ,
1: ਮੇਰੀ ਫਰੈਂਡ ਦਾ?
0: ਹਾਂਜੀ, ਮੈਸੇਜ ਮੈਨੂੰ ਕਰਤਾ, ਕਹਿੰਦੇ ਕਰਨਾ ਵਿਧੀ ਜੀ ਨੂੰ ਸੀ, ਮੈਂ ਕਰ ਤੁਹਾਨੂੰ ਦਿੱਤਾ।
1: ਅੱਛਾ,
0: ਹੁਣ ਤੁਸੀਂ ਗੈਸ ਕਰੋ ਕਿਹੜੀ ਤੁਹਾਡੀ ਫਰੈਂਡ ਆ?
1: ਮੇਰੀ ਬੜੀ ਫਰੈਂਡਸ ਨੇ, ਹੁਣ ਮੈਂ ਕਿਹਦੀ ਗੱਲ ਕਰਾਂ ਸਾਰਿਆਂ ਨੂੰ, ਹੁਣ ਮੈਂ ਕਿਹਦੀ ਗੱਲ ਕਰਾਂ ਸਾਰਿਆਂ ਦਾ ਨਾਂ ਥੋੜ੍ਹਾ ਨਾ ਲੈ ਸਕਦੀ ਔਨ ਏਅਰ।
0: ਚਲੋ ਹੁਣ ਫਿਰ ਮੈਂ ਤਾਂ ਨਾਂ ਲੈਣਾ ਨਹੀਂ, ਮੈਨੂੰ ਮੈਸੇਜ ਕਰਤਾ ਉਹਨਾਂ ਨੇ।
1: ਅੱਛਾ,
0: ਕਹਿੰਦੇ ਵਿਧੀ ਨੂੰ ਦੱਸ ਦਿਓ ਕਿ ਮੈਂ ਪ੍ਰੋ ਵਿਧੀ ਦੀ ਆਵਾਜ਼ ਸੁਣ ਰਹੀ ਹਾਂ।
1: ਓਹੋ, ਅੱਛਾ, ਥੈਂਕ ਯੂ।

0: ਥੋੜੀ ਨਾ ਲੈ ਸਕਦੀ ਔਨ ਏਅਰ।
1: ਚਲੋ ਹੁਣ ਫਿਰ ਮੈਂ ਤਾਂ ਨਾਂ ਲੈਣਾ ਨੀ, ਮੈਨੂੰ ਮੈਸੇਜ ਕਰਤਾ ਉਹਨਾਂ ਨੇ, ਕਹਿੰਦੇ ਵਿਧੀ ਨੂੰ ਦੱਸ ਦਿਓ ਕਿ ਮੈਂ ਪ੍ਰੋ ਵਿਧੀ ਦੀ ਆਵਾਜ਼ ਸੁਣ ਰਹੀ ਹਾਂ।
0: ਓਹੋ ਅੱਛਾ, ਥੈਂਕ ਯੂ।
1: ਇਸ ਕਰਕੇ ਤੁਹਾਨੂੰ ਉਹਨਾਂ ਨੇ ਮੈਸੇਜ ਨਹੀਂ ਕੀਤਾ। ਚਲੋ ਕੋਈ ਗੱਲ ਨੀ, ਦੱਸ ਦਿੰਦੇ ਤੁਹਾਨੂੰ ਇਹ $35 ਸਕੁਅਰ ਫੁੱਟ ਓਨਲੀ। ਪਤਾ ਨੀ ਕਹਿੰਦੇ ਕਿੰਨੇ ਰੰਗ ਆ ਸਾਡੇ ਕੋਲ, ਕਿੰਨੇ ਡਿਜ਼ਾਈਨ ਆ, ਜਿਹੜਾ ਤੁਹਾਨੂੰ ਕਲਰ ਚਾਹੀਦਾ, ਜਿਹੜਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ। ਮੋਸਟਲੀ ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ ਚੱਲਦਾ ਅੱਜ ਕੱਲ੍ਹ, ਤੁਸੀਂ ਉਹ ਲਵਾ ਲਓ। ਜੇ ਪਿਓਰ ਵਾਈਟ ਲਵਾਉਣਾ ਉਹ ਲਵਾ ਲਓ। ਇੱਕ ਬਿਲਕੁਲ ਜਿਵੇਂ ਚਿਪਸ ਵਰਗਾ ਹੁੰਦਾ, ਇੰਡੀਆ ਚਿਪਸ ਹੁੰਦੀ ਪਈ ਹੁੰਦੀ ਸੀ ਵਿਹੜਿਆਂ 'ਚ ਬਾਹਰ ਖੁੱਲ੍ਹੇ ਥਾਂ 'ਚ, ਉੱਦਾਂ ਦਾ ਲਵਾਉਣਾ ਉੱਦਾਂ ਲਵਾ ਲਓ। $35 ਸਕੁਅਰ ਫੁੱਟ 'ਚ। ਨੰਬਰ ਤੁਸੀਂ ਨੋਟ ਕਰੋ 6474005500 647-445-50 ਦੇ ਕੋਕ ਦੀ ਜਾ ਸਕਦੀ ਹੈ। 6474005500 ਦੇ ਕੋਕ ਦੀ ਜਾ ਸਕਦੀ ਹੈ। ਕੰਸਟਰਕਸ਼ਨ ਦਾ ਕੰਮ ਸਾਰਾ ਕਰਦੇ ਆ। ਜੇ ਤੁਸੀਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਕਰਾਉਣਾ, ਲਓ ਜੀ ਉਹ ਕਹਿੰਦੇ ਮੈਸੇਜ ਤਦ ਕੀਤਾ ਕਿ ਵੀਰੀ ਨਾਰਾਜ਼ ਆ ਮੇਰੇ ਨਾਲ, ਨਾਲ ਹੀ ਮੈਨੂੰ ਮੈਸੇਜ
0: ਕਰ,
1: ਉਹ ਮੈਨੂੰ ਦੱਸ ਰਹੇ ਤੁਹਾਡੀ ਹੁਣ ਤੁਸੀਂ ਆਪੇ ਲੱਭ ਲਈਓ ਫਰੈਂਡ, ਆਉਣ ਨਾ ਬੋਲਿਓ ਤੁਸੀਂ ਹੁਣ। ਉਹ ਕਹਿੰਦੇ ਵੀਰ ਜੀ ਨਾਰਾਜ਼ ਆ ਮੇਰੇ ਨਾਲ। ਕੋਈ ਗੱਲ ਨਹੀਂ, ਤੁਹਾਡੀ ਵੀ ਸੁਲਾਹ ਕਰਾਉਂਦੇ ਹਾਂ ਬੜੀ ਜਲਦੀ, ਤੁਹਾਨੂੰ ਕਾਫੀ ਕੁਫੀ ਬੁਲਾਉਣੇ ਦੋਨਾਂ ਨੂੰ। ਮੈਨੂੰ ਤਾਂ ਪਤਾ ਲੱਗ ਗਿਆ ਕੌਣ ਆ, ਤੇ ਹੁਣ ਤੁਹਾਨੂੰ ਨਹੀਂ ਦੱਸਣਾ, ਮੈਂ ਆਉਣ ਬਾਅਦ ਦੱਸਾਂਗਾ ਕੌਣ।
0: ਮੈਨੂੰ ਵੀ ਪਤਾ ਲੱਗ ਗਿਆ।
1: ਹਾਂ ਲੱਗ ਗਿਆ ਪਤਾ, ਇਸ਼ਾਰੋਂ ਮੇਂ ਬਾਤ ਹੋ ਜਾਤੀ ਹੈ ਤੇ ਪਤਾ ਲੱਗ ਗਿਆ। ਚਲੋ ਨੰਬਰ ਮੈਂ ਦੇ ਰਿਹਾ ਸੀ ਤੁਹਾਨੂੰ, $35 ਸਕੁਅਰ ਫੁੱਟ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਹੈ ਜੀ ਕੁਆਰਟਸ। ਔਰ ਜੇ ਤੁਸੀਂ ਕੋਈ ਵੀ ਘਰ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਕਰਾਉਣਾ, ਫਿਰ ਵੀ ਤੁਹਾਡੇ ਵਾਸਤੇ ਹਾਜ਼ਰ ਹੈ। 6474005500 ਦੇ ਕੋਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਕਾਲ ਕਰ ਲਓ, ਘਰਾਂ 'ਚ ਕੋਈ ਵੀ ਕੰਸਟਰਕਸ਼ਨ ਦਾ ਕੰਮ ਹੈ, ਤੁਸੀਂ ਕੋਈ ਟੁੱਟ ਭੱਜ ਹੋ ਗਈ ਹੈ, ਕੋਈ ਵਾਸ਼ਰੂਮ ਨਵੇਂ ਤਿਆਰ ਕਰਾਉਣੇ ਆ, ਫਿਰ ਵੀ ਤੁਹਾਡੇ ਵਾਸਤੇ ਹਾਜ਼ਰ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕੀਤੀ ਜਾ ਸਕਦੀ ਹੈ। 6474005500।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸਰਾਜ।

0: Friday, September 18th, 7 p.m. at the Living Arts Center, Mississauga.
1: Pehla aaya si badi mohabbat dikhi, umeed karda ha. Is baar bhi khushi aashirwaad dogi.
2: Ve aaja do me nal nachiye, nachiye bahach bahapa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: A1 केक्स एंड पेस्ट्रीज 1997 तो थोड़ी सेवा करता आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचण वालियां तो बचो ते जसपाल नागरा नु फोन करो
2: A1 के तुम गालिए
4: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
5: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
6: ਲਓ ਜੀ ਪ੍ਰੋਗਰਾਮ ਪੰਜਾਬੀ ਵਿਰਸਾ ਨਾਲ ਜੁੜੇ ਹੋਏ ਆ ਔਰ ਇੱਕ ਕਾਲ ਲੈ ਲਈਏ ਔਰ ਉਸ ਕਾਲ ਤੋਂ ਬਾਅਦ ਵੀਰ ਜੀ ਨਾਲ ਗੱਲਬਾਤ ਫਿਰ ਦੁਬਾਰਾ ਕਰਾਂਗੇ ਹੈਲੋ ਹੈਲੋ ਜੀ ਜੀ ਬੋਲੋ ਜੀ ਲਓ ਜੀ ਲਾਈਨ ਕੱਟ ਗਈ ਕੋਈ ਗੱਲ ਨਹੀਂ ਰਮਨ ਜੀ ਸੀ ਲਾਈਨ ਤੇ ਇੱਕ A1 ਕੇਕ ਐਂਡ ਪੇਸਟਰੀ ਵਾਲਾ ਨੰਬਰ ਮੈਂ ਜ਼ਰੂਰ ਦੇਣਾ ਚਾਹੁੰਦਾ ਤੁਹਾਨੂੰ ਪਰਿਵਾਰਾਂ ਵਿੱਚ ਆਮ ਤੌਰ 'ਤੇ ਹਰ ਰੋਜ਼ ਹੀ ਕਿਸੇ ਦਾ ਬਰਥਡੇ ਹੁੰਦਾ ਹੈ ਔਰ ਫੈਮਲੀਜ਼ ਦੇ ਵਿੱਚ ਅਸੀਂ ਬੱਚਿਆਂ ਦਾ ਕੇਕ ਕੱਟਦੇ ਹਾਂ ਵੱਡਿਆਂ ਦਾ ਕੇਕ ਕੱਟਦੇ ਹਾਂ ਵੈਲਕਮ ਟੂ ਇੰਡੀਆ ਵੈਲਕਮ ਟੂ ਕਹਿੰਦੇ ਵੀ ਵੈਲਕਮ ਟੂ ਕੈਨੇਡਾ ਦੇ ਅਸੀਂ ਕੇਕ ਕੱਟਦੇ ਹਾਂ ਜਦੋਂ ਸਾਡਾ ਕੋਈ ਇੰਡੀਆ ਤੋਂ ਕੋਈ ਗੈਸਟ ਆਉਂਦਾ ਹੈ ਕੋਈ ਫਾਦਰ ਸਾਹਿਬ ਦਾ ਬਰਥਡੇ ਆ ਗਿਆ ਕੋਈ ਬੀਜੀ ਦਾ ਮੰਮੀ ਜੀ ਦਾ ਬਰਥਡੇ ਆ ਗਿਆ ਮਾਤਾ ਜੀ ਦਾ ਬਰਥਡੇ ਆ ਗਿਆ ਜ਼ਰੂਰ ਕੇਕ ਕੱਟਿਆ ਕਰੋ ਪਤਾ ਕੀ ਹੁੰਦਾ ਇਹ ਕਹਿਣੀਆਂ ਬੜੀਆਂ ਗੱਲਾਂ ਈਜ਼ੀ ਆ ਪਰ ਕਈ ਵਾਰੀ ਬਜ਼ੁਰਗ ਕਹਿ ਦਿੰਦੇ ਹੁੰਦੇ ਆ ਕਿ ਨਹੀਂ ਕੋਈ ਲੋੜ ਨਹੀਂ ਸਭ ਠੀਕ ਆ ਬਰਥਡੇ ਆਇਆ ਵਧਾਈਆਂ ਹੋ ਗਈਆਂ ਸਤਿ ਸ਼੍ਰੀ ਅਕਾਲ ਨਹੀਂ ਜ਼ਰੂਰ ਕਰਿਆ ਕਰੋ ਬਰਥਡੇ ਦਾ ਕੇਕ ਕੱਟਿਆ ਕਰੋ ਬਜ਼ੁਰਗਾਂ ਦਾ ਮਾਣ ਸਤਿਕਾਰ ਹੋ

0: ਜਾਂਦਾ ਕਿਤੇ 20-40-50-60 ਡਾਲਰ ਨਾਲ 100 ਡਾਲਰ ਨਾਲ ਕਿਤੇ ਤੁਹਾਡੀ ਇਨਕਮ ਦੇ ਵਿੱਚ ਕਿਤੇ ਫਰਕ ਨਹੀਂ ਪੈਣ ਲੱਗਾ। ਕੋਸ਼ਿਸ਼ ਕਰਿਆ ਕਰੋ ਕਿ ਉੱਤੇ ਆਪਣੀ ਬੀਜੀ ਦੀ ਫੋਟੋ ਲਵਾਇਆ ਕਰੋ, ਜਿਵੇਂ ਤੁਹਾਨੂੰ ਚਾਹ ਹੁੰਦਾ ਨਾ ਬੱਚਿਆਂ ਦੇ ਕੇਕ ਦਾ, ਵੀ ਉਹਦੀ ਪਿਕਚਰ ਲਵਾਈ ਉੱਤੇ, ਬੱਚਿਆਂ ਨੂੰ ਕੀ ਪਸੰਦ ਆ, ਬਾਸਕਟਬਾਲ ਆ ਜਾਂ ਇਹਨੂੰ ਆਈਸ ਹਾਕੀ ਆ ਜਾਂ ਉਹਨੇ ਉਹਦੀਆਂ ਉੱਤੇ ਸਟਾਈਲ ਬਣਾਉਂਦੇ ਹਾਂ ਕੇਕ ਦੇ ਉੱਤੇ ਅਸੀਂ ਨਾ, ਬੇਬੀ ਡੋਲਸ ਪਿੰਕ ਪਰਪਲ ਕਲਰ ਦੇ ਕੇਕ ਬਣਾਉਂਦੇ ਹਾਂ। ਵਿਆਹ ਸ਼ਾਦੀਆਂ ਦੇਖੋ ਕਿੰਨੇ ਕਿੰਨੇ ਮਹਿੰਗੇ ਕੇਕ ਬਣਦੇ ਆ, ਔਰ ਜਿਨ੍ਹਾਂ ਨੇ ਪੇਰੈਂਟਸ ਨੇ ਤੁਹਾਨੂੰ ਬੋਰਨ ਕੀਤਾ, ਜੇ ਉਹਨਾਂ ਦਾ ਕਿਤੇ ਜਨਮ ਦਿਨ ਆਉਂਦਾ ਨਾ ਤਾਂ ਜ਼ਰੂਰ ਕੇਕ ਕੱਟਿਆ ਕਰੋ ਘਰ ਦੇ ਵਿੱਚ। ਕੇਕ ਕੱਟਣ ਦਾ ਨਹੀਂ ਗੱਲ, ਸਿਰਫ ਇੱਕ ਖੁਸ਼ੀ ਦੀ ਗੱਲ ਆ। ਖੁਸ਼ੀ ਕਹਿੰਦੇ ਆ ਵੀ ਹਰ ਸਮੇਂ ਹੋਣੀ ਚਾਹੀਦੀ ਹੈ, ਔਰ ਕਿਸੇ ਵੀ ਰੂਪ ਦੇ ਖੁਸ਼ੀ ਮਨਾਉਣਾ ਨਹੀਂ ਚਾਹੀਦੀ ਹੈ। ਖੁਸ਼ੀਆਂ ਦੇ ਕੋਈ ਦਿਨ ਨਹੀਂ ਹੁੰਦੇ, ਇੱਕ ਬਹਾਨੇ ਹੁੰਦੇ ਆ ਇਕੱਠੇ ਹੋਣ ਦੇ, ਔਰ ਇਹ ਜ਼ਰੂਰ ਕਰਿਆ ਕਰੋ। ਔਰ ਕਈ ਵਾਰੀ ਬੀਜੀ ਨੇ ਅੰਮ੍ਰਿਤ ਛਕਿਆ ਹੁੰਦਾ, ਪਾਪਾ ਜੀ ਨੇ ਅੰਮ੍ਰਿਤ ਛਕਿਆ, ਅਤੇ A1 ਕੇਕ ਐਂਡ ਪੇਸਟਰੀਜ਼ ਵਾਲੇ ਜਿਹੜੇ ਪਿਓਰ ਵੈਜੀਟੇਰੀਅਨ ਕੇਕ ਤਿਆਰ ਕਰਦੇ ਆ, ਔਰ ਕੇਕ ਵੀ ਇੰਨੇ ਸਵਾਦ ਕੇਕ ਹੁੰਦੇ ਉਹਨਾਂ ਦੇ। ਹਰ ਪਰਿਵਾਰ ਨੂੰ ਪਤਾ ਹੀ ਹੈ ਇੱਕ ਬ੍ਰਾਂਡ ਹੈ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ, ਜਿੱਥੇ ਤੁਸੀਂ ਪੀਪੇ ਵਾਲੇ ਬਿਸਕੁਟ ਖਾਂਦੇ ਆ, ਉਹਨਾਂ ਦੇ ਸਟਾਈਲਿਸ਼ ਫਿਰ ਵਧੀਆ ਸਾਰਾ ਸਮਾਨ ਉਹਨਾਂ ਦੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਹੁੰਦਾ। ਤੁਸੀਂ ਵੀ ਉੱਥੋਂ A1 ਕੇਕ ਐਂਡ ਪੇਸਟਰੀ ਨੂੰ ਅੱਜ ਕੇਕ ਜੇ ਮੰਗਵਾਉਣਾ ਹੈ ਆਪਣੇ ਘਰ ਦੇ ਵਿੱਚ, ਕਿਸੇ ਬੱਚੇ ਦਾ ਬਰਥਡੇ ਹੈ ਜਾਂ ਬਜ਼ੁਰਗਾਂ ਦਾ ਕਿਸੇ ਦਾ ਬਰਥਡੇ ਹੈ, ਪੇਰਾਂ ਦਾ ਸਹੀ ਲੈ ਜਾ ਕਰੋ ਕੇਕ। ਤੁਹਾਨੂੰ ਛੋਟੇ ਹੁੰਦੇ ਸੀ ਤੁਹਾਡੇ ਫਾਦਰ ਸਾਹਿਬ ਬਿਨਾਂ ਦੱਸੇ ਤੁਹਾਡੀਆਂ ਖੁਸ਼ੀਆਂ ਪੂਰੀਆਂ ਕਰਦੇ ਸੀ, ਫਾਦਰ ਸਾਹਿਬ ਬਿਨਾਂ ਦੱਸੇ ਖੁਸ਼ੀਆਂ ਪੂਰੀਆਂ ਕਰਦੇ ਸੀ ਨਾ। ਕਦੀ ਸਾਈਕਲ ਦਾ ਸ਼ੌਂਕ ਸੀ, ਸਾਈਕਲ ਮੁੰਡੇ ਨੇ ਕਹਿ ਦਿੱਤਾ ਮਾਂ ਨੂੰ, ਅੱਜ ਨਹੀਂ ਕੱਲ੍ਹ ਨਹੀਂ, ਫਿਰ ਬਾਪੂ ਲਿਆ ਕੇ ਅੱਗੇ ਖੜਾ ਕਰ ਦਿੰਦਾ ਸਾਈਕਲ, ਦੱਸਦਾ ਨਹੀਂ ਹੁੰਦਾ ਸੀ। ਇਹ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਜ਼ਿੰਦਗੀ ਦੀਆਂ, ਇਹ ਬੜਾ ਮਨ ਨੂੰ ਸਕੂਨ ਦਿੰਦੀਆਂ ਔਰ ਰਿਲੈਕਸ ਦਿੰਦੀਆਂ ਜ਼ਿੰਦਗੀ ਦੇ ਵਿੱਚ। ਅੱਜ ਜੇ ਕਿਸੇ ਪੇਰੈਂਟਸ ਦਾ ਜਨਮਦਿਨ ਹੈ ਨਾ, ਕਿਸੇ ਦੇ ਬੀਜੀ ਦਾ ਜਾਂ ਕਿਸੇ ਦਾ ਫਾਦਰ ਸਾਹਿਬ ਦਾ ਬਰਥਡੇ ਹੈ, ਮੈਨੂੰ ਬੜੀ ਖੁਸ਼ੀ ਹੋਊਗੀ ਜੇ ਅੱਜ ਤੁਸੀਂ ਉਹਨਾਂ ਦਾ ਕੇਕ ਲੈ ਕੇ ਜਾਓਗੇ ਘਰ, ਔਰ ਬਿਨਾਂ ਦੱਸੇ ਕੇਕ ਫਰਿੱਜ ਜਾ ਕੇ ਰੱਖ ਦਿਓ, ਜਾ ਕੇ ਰਾਤ ਨੂੰ ਜਦੋਂ ਰੋਟੀ ਖਾਣ ਲੱਗੀਆਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਉਹਨਾਂ ਦਾ ਕੇਕ ਸੈਲੀਬ੍ਰੇਟ ਕਰੋ। ਨਾਲੇ ਉਹਨਾਂ ਨੂੰ ਚਾਅ ਜਾਂ ਚੜ੍ਹ ਜਾਂਦਾ ਮੇਰੇ ਪੁੱਤ ਨੂੰ ਅੱਜ ਕਿੱਥੋਂ ਮੇਰੀ ਯਾਦ ਆ ਗਈ। ਇਹ ਬੜੀਆਂ ਜ਼ਰੂਰੀ ਚੀਜ਼ਾਂ, ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਜਿਹੜੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜ਼ਿੰਦਗੀ ਦੀ। ਮੈਂ ਤਾਂ ਇੱਕੋ ਗੱਲ ਕਰਦਾ, ਜਿਨ੍ਹਾਂ ਨੇ ਬੱਚੇ ਆਪਣੇ ਜੰਮੇ ਆ ਉਹਨਾਂ ਪੁੱਛੋ ਪੇਰੈਂਟਸ ਨੇ ਉਹਨਾਂ ਕਿੰਨੀਆਂ ਖੁਸ਼ੀਆਂ ਕੀਤੀਆਂ ਤੁਹਾਡੀਆਂ। ਤੁਸੀਂ ਸਕੂਲ ਜਾਣਾ, ਪੜ੍ਹਨ ਜਾਣਾ, ਜਿਹਨੂੰ ਅਸੀਂ ਪੰਜਾਬੀ 'ਚ ਖੰਡ ਕਹਿ ਦਿੰਦੇ ਹਾਂ, ਚੀਨੀ ਕਹਿ ਦਿੰਦੇ ਹਾਂ, ਪੇਪਰਾਂ ਦੇ ਨਾਲ ਵਿੱਚ ਦਹੀਂ ਦੇ ਵਿੱਚ ਮਿਲਾ ਕੇ ਤੁਹਾਡੀ ਮਾਂ ਨੇ, ਤੁਹਾਡੇ ਬਾਪੂ ਨੇ ਤੁਹਾਨੂੰ ਛੱਡ ਕੇ ਆਉਣਾ, ਤੁਹਾਡੇ ਫਾਦਰ ਨੇ ਤੁਹਾਨੂੰ ਛੱਡ ਕੇ ਆਉਣਾ ਸਕੂਲ ਦੇ ਵਿੱਚ, ਉਹ ਚੀਜ਼ਾਂ ਤੁਸੀਂ ਕਿਵੇਂ ਭੁੱਲ ਸਕਦੇ ਹਾਂ। ਇੱਥੇ ਹੈ ਕੋਈ ਬਾਏ ਪੇਰੈਂਟਸ ਇੱਦਾਂ ਜਿਹੜੇ ਕਿ ਆਪਣੇ ਮੁੰਡੇ ਨੇ ਸਕੂਲ ਜਾਣਾ ਹੋਵੇ ਸਵੇਰੇ ਅਤੇ ਕਿਤੇ ਖੰਡ ਦੇ ਵਿੱਚ ਕਿਤੇ ਦਹੀਂ ਪਾ ਕੇ ਖਵਾਉਂਦੇ ਹੋਣ, ਹੈ ਕੋਈ ਇੱਥੇ? ਹੈਗਾ ਇੱਥੇ ਕੋਈ? ਇੱਥੇ ਮਾਂ ਤਾਂ ਸੁੱਤੀ ਹੁੰਦੀ ਹੈ, ਮੁੰਡਾ ਆਪੇ ਤਿਆਰ ਹੋ ਕੇ ਸਕੂਲੇ ਚਲ ਜਾਂਦਾ।
1: ਨਹੀਂ, ਇਹ ਗਲਤ
0: ਨਹੀਂ, ਡਿਪੈਂਡਸ ਔਨ ਏਜ।
1: ਏਜ ਹਾਂ,
0: ਛੋਟੇ ਬੱਚਿਆਂ ਦਾ ਡੈਫੀਨਿਟਲੀ ਉੱਠਣਾ ਪੈਂਦਾ, ਛੱਡ ਕੇ ਵੀ ਆਉਂਦੇ ਪੇਰੈਂਟਸ। ਕਈ ਵਾਰੀ ਬੱਚੇ ਵੱਡੇ ਹੋ ਜਾਂਦੇ ਨਾ, ਉਹ ਫਿਰ ਡੈਫੀਨੇਟਲੀ ਥੋੜ੍ਹਾ ਜਿਹਾ ਉਸ ਹਿਸਾਬ ਚੇਂਜ ਹੋ ਜਾਂਦਾ। ਇੱਥੇ ਕਿੰਨੇ ਕੁ ਮਾਂ ਪਿਓ ਜਿਹੜੇ ਖੰਡ ਤੇ ਨਾਲ ਦਹੀਂ ਖਵਾ ਕੇ ਸਕੂਲੇ ਭੇਜਦੇ ਬੱਚਿਆਂ ਨੂੰ, ਹੈਗਾ ਕੋਈ? ਮੇਰਾ ਨਹੀਂ ਖਿਆਲ 100 'ਚੋਂ ਇੱਕ ਬੰਦਾ ਵੀ ਹੋਵੇ ਕਿਤੇ, ਪਰ ਪੋਸੀਬਿਲਿਟੀ ਮੇ ਬੀ। ਹਾਂ, ਜਿਹਨਾਂ ਘਰ ਦਾਦੀਆਂ ਹੋਣਗੀਆਂ, ਦਾਦੇ ਹੋਣਗੇ ਜਾਂ ਨਾਨਾ ਨਾਨੀਆਂ ਹੋਣਗੀਆਂ, ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਹੋਣਗੇ ਵੀ ਬੱਚਿਆਂ ਨੇ ਸਕੂਲ ਜਾਣਾ ਅਤੇ ਜ਼ਰੂਰ ਚੀਜ਼ਾਂ ਹੁੰਦੀਆਂ। ਇਹ ਗੱਲਾਂ ਮੈਂ ਕਦੀ ਕਦੀ ਕਰ ਦੇਣਾ ਹੁੰਦਾ, ਇਹ ਗੱਲਾਂ ਦਾ ਮਹੱਤਵ, ਇਹ ਗੱਲਾਂ ਦੇ ਮੀਨਿੰਗਸ ਬੜੇ ਫੁੱਲ ਵੱਡੇ ਆ, ਔਰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਅੱਜ ਛੱਡੋ ਬਾਕੀ ਜਿਹੜੇ ਵੀ ਹੈਗਾ, ਅੱਜ ਜਿਨ੍ਹਾਂ ਦੇ ਪੇਰੈਂਟਸ ਦਾ, ਮੰਮੀ ਦਾ ਜਾਂ ਫਾਦਰ ਸਾਹਿਬ ਦਾ ਕੋਈ ਬਰਥਡੇ ਹੈ ਨਾ ਅੱਜ, ਉਹ ਕੇਕ ਜ਼ਰੂਰ ਲੈ ਕੇ ਜਾਓ ਮੇਰੇ ਕਹਿਣ 'ਤੇ, ਠੀਕ ਹੈ? ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਮਿਲਣੀ ਆ, ਤੁਹਾਨੂੰ ਆਪਣੇ ਆਪ ਨੂੰ ਚਾਅ ਜਿਹਾ ਚੜ੍ਹਨਾ ਕਿ ਯਾਰ ਮੈਂ ਆਪਣੇ ਡੈਡ ਵਾਸਤੇ ਕੇਕ ਲੈ ਗਿਆ ਘਰ ਅਤੇ ਸੈਲੀਬ੍ਰੇਟ ਕੀਤਾ। ਦੱਸੋ ਨਾ, ਸ਼ਾਮ ਨੂੰ ਜਾਣਾ ਜਦੋਂ ਕੰਮ ਤੋਂ ਬਾਅਦ ਜਾਂ ਤੁਸੀਂ ਅੱਜ ਕਿਤੇ ਬਾਹਰ ਸੁਣ ਰਹੇ ਹਾਂ, ਫਾਦਰ ਸਾਹਿਬ ਤੁਹਾਡੇ ਘਰ ਆ ਅਤੇ ਜ਼ਰੂਰ ਲੈ ਕੇ ਜਾਓ, ਬੀਜੀ ਦਾ ਕੇਕ ਜ਼ਰੂਰ ਲੈ ਕੇ, ਉਹਨਾਂ ਦੀ ਫੋਟੋ ਉੱਤੇ ਲਵਾ ਦਿਓ। ਇਸ ਨੰਬਰ 'ਤੇ ਕਾਲ ਕਰ ਲਓ, A1 ਕੇਕ ਐਂਡ ਪੇਸਟਰੀਜ਼, 905-5-6-4-2-6-6-3, 905-564-2663। ਹੈਲੋ,
2: ਹਾਂਜੀ ਭਾਜੀ,
0: ਬੀਬਾ ਬੁਆਈ ਜੀ, ਕੀ ਹਾਲ ਚਾਲ ਆ?
2: ਵਧੀਆ ਵਧੀਆ ਭਾਈ, ਤੁਸੀਂ ਸੁਣਾਓ,
0: ਕਿਵੇਂ ਸਿਹਤਾਂ ਸੈੱਟ?
2: ਹਾਂਜੀ ਹਾਂਜੀ ਭਾਜੀ, ਵਧੀਆ।
0: ਕੰਮ ਕਾਰ, ਗੱਡੀਆਂ ਜਾਈ ਜਾਂਦੀਆਂ ਕਿਰਾਏ ਦੇ?
2: ਉਹ ਜਾਈ ਜਾਂਦੀਆਂ।
0: ਚੱਲ ਇਹ ਵਧੀਆ ਕੰਮ, ਕੰਮ ਚੱਲਣਾ ਚਾਹੀਦਾ ਫਿਰ, ਸਭ ਤੋਂ ਵੱਡੀ ਗੱਲ ਤੇ ਹੈ ਨਾ, ਕੰਮ ਚੱਲਣਾ ਚਾਹੀਦਾ।
2: ਵਧੀਆ ਕੰਮ ਚੱਲੇ ਤਾਂ ਹੀ ਤਾਂ ਬਰਕਤਾਂ ਪੈਣੀਆਂ।
0: ਬੜੀ ਲੇਟ ਫੋਨ ਕੀਤਾ ਅੱਜ।
2: ਅੱਜ ਮੈਂ ਲੇਟ ਹੋ ਗਿਆ।
0: ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ। ਹੋਰ ਸਭ ਫੈਮਿਲੀ ਠੀਕ ਆ?
2: ਹਾਂਜੀ ਹਾਂਜੀ ਭਾਜੀ।
0: ਬੇਟੇ ਦਾ ਕੀ ਹਾਲ ਆ ਹੁਣ?
2: ਬੇਟਾ ਵਧੀਆ ਰਿਕਵਰ ਹੋ ਰਿਹਾ ਹੋ ਜੂ।
0: ਅੱਛਾ ਅੱਛਾ, ਚਲੋ ਚੰਗੀ ਗੱਲ ਆ। ਦੇਖੋ ਆਪਾਂ ਇੱਥੇ ਹੁਣ ਨਾ, ਸਾਨੂੰ ਫਿਕਰ ਨਹੀਂ ਹੁੰਦਾ ਹਸਪੀਟਲ ਦੀ, ਸਾਡਾ ਬੱਚਾ ਪਿਆ, ਭਾਵੇਂ ਸਾਡਾ ਡੈਡ ਪਿਆ, ਸਾਡੀ ਮੋਮ, ਇੱਥੇ ਪਤਾ ਕਿ ਡਾਕਟਰਸ ਜਿਹੜੇ ਆ ਇਲਾਜ ਬੜਾ ਵਧੀਆ ਹੁੰਦਾ, ਪਰ ਇਸ ਚੀਜ਼ ਦੇ ਵਿੱਚ ਵੀ ਆਪਾਂ ਸਾਰੇ ਲੱਕੀ ਹਾਂ ਕਿ ਆਪਾਂ ਇਸ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਵੈਰੀ ਆਨੈਸਟਲੀ
2: ਭਾਜੀ ਵਧੀਆ ਵਧੀਆ ਰਿਕਵਰ ਹੋ ਰਿਹਾ ਹੌਲੀ ਹੌਲੀ।
0: ਚਲੋ ਬੜੀ ਅੱਛੀ ਗੱਲ ਆ ਸਰ, ਤੁਹਾਡੇ ਬੱਚੇ ਵਾਸਤੇ ਗੁੱਡ ਵਿਸ਼ਿਜ਼ ਔਰ ਤੁਹਾਡੀ ਫੈਮਿਲੀ ਵਾਸਤੇ ਵੀ ਗੁੱਡ ਵਿਸ਼ਿਜ਼ ਸਰ, ਬੜੀਆ ਬੜੀ ਮਿਹਰਬਾਨੀ
2: ਜੀ। ਇੱਕ ਗਾਣਾ ਰਿਕੁਐਸਟ ਕਰਨਾ, ਤੁਸੀਂ ਮਨਾ ਕਰ ਨਹੀਂ ਸਕਦੇ।
0: ਅੱਛਾ ਕਿਹੜਾ ਗਾਣਾ?
2: ਤੁਸੀਂ ਮਨਾ ਜੇ ਤੁਹਾਡੇ ਚ ਚਾਹੇ ਵੀ ਤੁਸੀਂ ਤਾਂ ਵੀ ਨਹੀਂ ਮਨਾ ਕਰ ਸਕਦੇ।
0: ਓਹੋ ਏਦਾਂ ਦਾ ਕਿਹੜਾ ਗਾਣਾ ਗਿਆ? ਉਹ ਮੇਰੇ
2: ਹੰਸਰਾਜ ਹੰਸ ਭਾਜੀ ਦਾ।
0: ਕਿਹੜਾ?
2: ਦਿਲ ਚੋਰੀ ਸਾਡਾ ਹੋ ਗਿਆ।
0: ਇਹ ਹੁਣ ਕੀ ਕਰੀਏ ਜੇ ਦਿਲ ਚੋਰੀ ਹੋ ਗਿਆ? ਹੁਣ ਕਿੱਥੋਂ ਕਿਹਨੂੰ ਦਈਏ ਦਿਲ? ਜਾ ਕੇ ਚੋਰੀ ਹੋ ਹੀ ਗਿਆ ਤੇ ਹੁਣ ਕੀ ਕਰੀਏ? ਠੀਕ ਹੈ ਨਾ,
2: ਕੋਈ ਗੱਲ ਨੀ, ਬੰਦਾ ਵੀ ਆਪਾਂ ਜਿੰਦਾ ਰੱਖਣਾ ਆ।
0: ਇਹ ਤਾਂ ਗੱਲ ਹੁਣ ਹੈਗੀ ਹੈ ਤੁਹਾਡੀ ਗੱਲ, ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ। ਚਲੋ ਇਹ ਵੀ ਹੰਸ ਭਾਜੀ ਨੂੰ ਕਹਾਂਗੇ ਸੁਣਾਓ, ਪਰ ਗੱਲ ਸੁਣੋ ਬੀਬਾ ਬੋਆਏ ਜੀ, ਤੁਸੀਂ ਵੀ ਗੱਲਾਂ ਜੀ ਨਾ, ਬਸ ਉਹ ਕਹਿੰਦੇ ਹੁੰਦੇ ਨਾ ਵੀ ਮੈਂ ਹੁਣ ਇੱਥੇ ਕਹਾਵਤ ਨੀ ਯੂਜ਼ ਕਰਨੀ ਚਾਹੁੰਦਾ, ਬੰਦੀ ਤੁਹਾਡੇ ਤੇ ਢੁਕਦੀ ਹੈ, ਟਿਕਟਾਂ ਤੁਸੀਂ ਲਈਆਂ ਨੀ ਹੈ, ਭਰਾ ਨੂੰ ਗਾਣੇ ਕਹਿ ਦਿੰਦੇ ਆ, ਇਹ ਕਾਹਦੀ ਯਾਰੀ ਹੈ?
2: ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਮੈਂ ਸ਼ੋਅ ਤੇ ਜਾਂਦਾ ਹੀ ਨਹੀਂ।
0: ਮੈਂ ਕਹਿੰਦਾ ਨਾ ਵੀ ਜਾਂਦੇ ਹੋ, ਜੇ ਭਰਾ ਨੇ ਸ਼ੋਅ ਕਰਾ ਰਿਹਾ ਤੇ ਫਿਰ ਤੁਹਾਨੂੰ ਆਉਣਾ ਪੈਂਦਾ।
2: ਨਹੀਂ ਨਹੀਂ ਭਾਜੀ, ਜਰੂਰ ਮੈਂ ਦੇਖੋ ਆਪਣੇ ਵੱਲੋਂ ਤਾਂ ਜਰੂਰ ਟਾਈਮ ਕੱਢਦਾ ਆ।
0: ਹਾਂ ਹਾਂ,
2: ਜੇ ਆ ਹੋਇਆ ਤਾਂ ਪੱਗਾਂ ਆਵਾਂਗੇ, ਹਜੇ ਟਿਕਟਾਂ ਮਿਲ ਜਾਣੀਆਂ ਮੈਨੂੰ ਪਤਾ ਆ।
0: ਆਹੀ ਤਾਂ ਪੰਗਾ, ਇਸੇ ਕਰਕੇ ਤੁਸੀਂ ਸਾਰੇ ਢਿੱਲੇ ਬੈਠੇ ਆ ਕਿ ਟਿਕਟਾਂ ਮਿਲ
2: ਜਾਣੀਆਂ। ਨਾ ਵੀ ਮਿਲਿਆ, ਜੇ ਜੇ ਭਰਾ ਗਿਆ, ਜੇ ਨਾ ਵੀ ਮਿਲਿਆ ਤਾਂ ਵੱਡੇ ਭਰਾ ਹੈ ਗਿਆ ਨਾ, ਉਹਨਾਂ ਕੋਲ ਇੱਕ ਲੈ ਲਵਾਂਗੇ।
0: ਚਲੋ ਠੀਕ ਆ, ਇੱਕ ਨਹੀਂ ਫਿਰ ਨਾਲ ਪੰਜ ਸੱਤ ਯਾਰ ਦੋ ਸੱਜਣ ਮਿੱਤਰ ਲੈ ਕੇ ਆਓ, ਨਾਲ ਪਤਾ ਲੱਗੇ ਵੀ ਸਾਡਾ ਭਰਾ ਆਇਆ, ਬੀਬਾ ਬੋਆਇਆ, ਨਾਲੇ ਮੈਂ ਸਟੇਜ ਤੇ ਹੀ ਬੋਲਾਂ ਵੀ ਸਾਡਾ ਬੀਬਾ ਬੋਆਇਆ ਵੀ ਆਇਆ ਵੀਰ ਸਾਡਾ ਹੈ, ਫਿਰ ਪਤਾ ਲੱਗਦਾ ਵੀ ਯਾਰੀ ਫੇਰੀ ਹੁੰਦੀ ਹੈ, ਫਿਰ ਐਵੇਂ ਨਹੀਂ ਯਾਰੀ ਹੁੰਦੀ। ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। 905 673 33

0: ਚਲਿਓ ਜੀ, ਇਹ ਵੀ ਗਾਣਾ ਗਾਵਾਂਗੇ ਹੰਸ ਰਾਜ ਹੰਸ ਸਾਹਿਬ ਨੂੰ ਗੀਤ ਜ਼ਰੂਰ ਸੁਣਾਉਣ ਜੀ ਬੇਦੀ ਜੀ।
1: ਮੈਨੂੰ ਤਾਂ ਯਾਦ ਵੀ ਨਹੀਂ ਸੀਗਾ ਇਹ ਗਾਣਾ ਵੀ
0: ਇਹਨਾਂ ਦਾ ਹੀ ਹੈ।
1: ਹਾਂਜੀ
0: ਇਹ ਗਾਣਾ ਬੜਾ ਹਿੱਟ ਸੌਂਗ ਸੀ, ਇਹ ਆਪਣੇ ਟਾਈਮ ਦੇ ਬੜਾ ਹਿੱਟ ਸੌਂਗ
1: ਜੀ।
0: ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ, ਹੈ ਇੱਕ ਉਹ ਵੀ ਸੀ ਦਿਲ ਟੋਟੇ ਟੋਟੇ ਹੋ ਗਿਆ। ਇਹਨਾਂ ਦਿਲ ਦੇ ਗਾਣੇ ਬੜੇ ਗਾਏ ਆ, ਦਿਲ ਦੇ ਨਾਲ ਰਿਲੇਟਡ ਗਾਣੇ ਬੜੇ ਗਾਏ ਨਾ ਜੀ। ਖਾਲੀ ਦਿਲ ਨਹੀਂ ਹੈ ਜਾਨ ਵੀ ਮੰਗਦਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਜੀ। ਬੀਦੀ ਜੀ ਹੋਰ ਅਖੀਰ ਤੇ ਕਹਿਣਾ ਚਾਹੋਗੇ
1: ਜੀ? ਬਸ ਮੈਂ ਇਹ ਕਹਿਣਾ ਚਾਹਾਂਗੀ, ਸਮ ਟਾਈਮਸ ਸੁਪਰਵਾਈਜ਼ਰ ਇੰਸ਼ੋਰੈਂਸ ਦਾ ਇੱਕ ਗੱਲ ਕਹਿਣਾ ਚਾਹਾਂਗੀ ਕਿ ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਪ੍ਰੋਬਲਮ ਹੈ, ਮੇਰੇ ਕੋਲੋਂ ਰੀਸੈਂਟਲੀ ਕੇਸ ਆਇਆ ਸੀਗਾ ਕਿ ਪੇਰੈਂਟ ਨੂੰ ਲਿਵਰ ਸਿਰੋਸਿਸ ਹੈ ਅਤੇ ਉਹਨਾਂ ਨੇ ਟਿਕਟ ਕਰਾ ਲਿੱਤੀ ਹੈ, ਉਹਨਾਂ ਨੇ ਆਉਣਾ ਸਪਟੈਂਬਰ ਦੇ ਉੱਤੇ, ਬਟ ਉਹ ਐਲੀਜੀਬਲ ਨਹੀਂ ਹੈਗੇ ਇੰਸ਼ੋਰੈਂਸ ਲਈ ਅਤੇ ਵਿਦਆਊਟ ਇੰਸ਼ੋਰੈਂਸ ਤੁਸੀਂ ਐਂਟਰ ਨਹੀਂ ਕਰ ਸਕਦੇ ਕੈਨੇਡਾ ਅਗਰ ਤੁਹਾਡੇ ਕੋਲੋਂ ਸੁਪਰਵੀਜ਼ਾ। ਸੋ ਉਹ ਵੀ ਕੇਸਿਸ ਹੁੰਦੇ ਨੇ ਜਿਹਦੇ 'ਤੇ ਮੈਂ ਕੰਮ ਕਰਦੀ ਹਾਂ। ਅਗਰ ਤੁਸੀਂ ਵੀ ਕੋਈ ਵੀ ਮੈਨੂੰ ਸੁਣ ਰਹੇ ਨੇ, ਅਗਰ ਤੁਹਾਨੂੰ ਕੋਈ ਵੀ ਇੰਝ ਤਰੀਕੇ ਦੀ ਦਿੱਕਤ ਹੈ ਕਿ ਟਿਕਟ ਕਰਾ ਲਿੱਤੀ ਹੈ ਬਟ ਇੰਸ਼ੋਰੈਂਸ ਨਹੀਂ ਹੋ ਰਹੀ ਹੈ, ਤੁਸੀਂ ਉਹ ਵੀ ਕਾਲ ਕਰ ਸਕਦੇ ਹੋ ਮੈਨੂੰ। ਸਾਰੀ ਕੰਪਨੀਜ਼ ਨਹੀਂ ਕਰਦੀ ਹੈ ਬਟ ਦੇਰ ਆਰ ਸਮ ਕੰਪਨੀਜ਼ ਜਿਹੜਾ ਇਹ ਵੀ ਕੇਸਿਸ ਲੈਂਦੀਆਂ ਨੇ। ਸੋ ਅਗਰ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ, ਵਿਜ਼ਿਟਰ ਇੰਸ਼ੋਰੈਂਸ ਬਾਰੇ ਵੀ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਮੇਰਾ ਹੈ 416-524-3535, 416-524-3535।
0: ਪਿਛਲੇ ਦਿਨ ਮੈਂ ਦੱਸੀ ਸੀ ਸਟੋਰੀ ਇੱਥੇ ਦੀ, ਪਰ ਇਹੋ ਜਿਹੀ ਚੀਜ਼ਾਂ ਨਾ ਕਰਿਆ ਕਰੋ। ਜਿਹੜੇ ਵੀ ਫੈਮਿਲੀਜ਼ ਵਿੱਚੋਂ ਸਾਡੀਆਂ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ, ਪਲੀਜ਼ ਮੈਂ ਪਲੀਜ਼ ਵਰਡ ਯੂਜ਼ ਕਰ ਰਿਹਾ ਕਿਉਂਕਿ ਇਹਦੇ ਵਿੱਚ ਸਾਡਾ ਨਹੀਂ ਫਾਇਦਾ ਹੈ। ਔਰ ਜੇ ਤੁਸੀਂ ਵਿਧੀ ਛਾਬੜਾ ਜੀ ਕੋਲੋਂ 2-3 ਮਹੀਨੇ ਦੇ ਇੰਸ਼ੋਰੈਂਸ ਕਰਾਉਣੇ ਆ, 400-500 ਦੇ ਦਿੱਤਾ ਇਹਨਾਂ ਵਿੱਚੋਂ, 400-500 ਜੋ 5,000 ਨਹੀਂ ਇਹਨਾਂ ਨੂੰ ਬਣ ਜਾਣਾ ਤੇ ਤੁਸੀਂ ਜੇ 500-600 ਦੇ ਵੀ ਦਿੱਤਾ 3 ਮਹੀਨਿਆਂ ਦਾ, ਉਹ 'ਚ ਫਾਇਦਾ ਕਿਹਦਾ ਹੋਣਾ? ਤੁਹਾਡਾ ਹੀ। ਅਤੇ ਜੇ ਸਪੋਜ਼ ਕਰੋ ਮਦਰ ਜਾਂ ਫਾਦਰ ਸਾਹਿਬ ਇੱਥੇ 2 ਮਹੀਨੇ ਲਈ 3 ਮਹੀਨੇ ਲਈ ਆ ਰਹੇ ਆ, ਜਾਂ ਕੁਛ ਵੀ ਕੋਈ ਬ੍ਰਦਰ ਸਿਸਟਰ ਤੁਹਾਡੇ ਆ ਰਹੇ ਆ, ਤੁਹਾਨੂੰ ਇੰਸ਼ੋਰੈਂਸ ਜਿਹੜੀ ਹੈ ਮਸਟ ਹੋਣੀ ਚਾਹੀਦੀ ਹੈ। ਔਰ ਇਹ ਬੜੀਆਂ ਜ਼ਰੂਰੀ ਚੀਜ਼ਾਂ ਆ, ਅਸੀਂ ਹਰ ਹਫ਼ਤੇ ਦੱਸਦੇ ਹਾਂ, ਪਰ ਫਿਰ ਵੀ ਕਿਤਨਾ ਕਦੇ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਕਹਿੰਦੇ ਹੁੰਦੇ ਆ ਡਿਕਲਾਈਨ ਕਰ ਦਿੰਦੇ ਹਾਂ।
1: ਬਿਲਕੁਲ,
0: ਅਸੀਂ ਇਸ ਚੀਜ਼ ਨੂੰ ਸੋਚਦੇ ਹਾਂ ਯਾਰ ਮੇਰਾ ਬ੍ਰਦਰ ਬੜਾ ਹੈਲਥੀ ਆ, ਮੇਰੀ ਸਿਸਟਰ ਠੀਕ ਆ, ਉਹ ਏਜ ਇਫੈਕਟ ਹਲੇ ਨਹੀਂ ਹੈ, ਫਿਰ ਵੀ ਅਸੀਂ ਕਹਿੰਦੇ ਚੱਲ ਛੱਡੋ ਯਾਰ 200-400-500 ਕਿਉਂ ਲਾਉਣਾ, ਉਹਨਾਂ 2 ਮਹੀਨੇ ਰਹਿਣਾ, $400 ਲੱਗਣਾ ਨਹੀਂ। ਅਤੇ ਜਦੋਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਜਿਹਦੇ ਨਾਲ ਬੀਤਦੀ ਹੈ ਉਹਨਾਂ ਨੂੰ ਪੁੱਛੋ, ਅਤੇ ਉੱਦਾਂ ਕਿਸੇ ਨੂੰ ਨਹੀਂ ਪਤਾ ਜਿਹਨਾਂ ਨੇ 1984 ਦੇ ਕਹਿੰਦੇ ਹੁੰਦੇ ਨਾ ਵੀ ਦੁੱਖ ਸਹੇ ਹੈ ਜ਼ਿੰਦਗੀ ਦੇ, ਉਹਨਾਂ ਮਾਵਾਂ ਨੂੰ ਪੁੱਛੋ ਕਿ ਉਹਨਾਂ ਨੇ ਪੁੱਤਰਾਂ ਨੂੰ ਕਿਵੇਂ ਦੇਖਿਆ, ਉਹਨਾਂ ਪਰਿਵਾਰਾਂ ਨੂੰ ਦੇਖੋ ਦਿੱਲੀ ਦੇ ਵਿੱਚ ਜਿਹਨਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਜਿਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਪਿੰਡੇ 'ਤੇ ਹੰਡਾਈਆਂ ਚੀਜ਼ਾਂ। ਜਿਹੜੇ ਲੋਕ ਇੱਥੇ ਆ ਜਾਂਦੇ, ਇੱਥੇ ਆ ਕੇ ਇਸ਼ੂ ਆ ਜਾਂਦੇ ਆ, ਹਾਸਪਿਟਲ ਦੇ ਹੈਲਥ ਦੇ ਇਸ਼ੂ ਆ ਜਾਂਦੇ, ਉਹਨਾਂ ਨੂੰ ਪੁੱਛੋ ਕਿ ਕੀ ਭਾਅ ਵਿਕਦੀ ਹੈ। ਵਿਧੀ ਛਾਬੜਾ ਜੀ ਦਾ ਨੰਬਰ ਮੈਂ ਤੁਹਾਨੂੰ ਦੁਬਾਰਾ ਫਿਰ ਵੀ ਦੇ ਦੇਣਾ ਇੱਕ ਵਾਰੀ, 416-524-3535, 416-524-3535 ਦੇ ਕੋਕ ਦੀ ਜਾ ਸਕਦੀ ਹੈ। ਇੱਕ ਵਾਰੀ ਫਿਰ ਡੇਟ ਕਲੀਅਰ ਕਰਦਾ, 17 September ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ, ਔਰ ਉਮੀਦ ਹੈ ਮੈਨੂੰ ਪੂਰੀ ਤੁਸੀਂ ਅੱਗੇ ਵੀ ਸਾਥ ਦਿੰਦੇ ਹੋ, ਇਸ ਵਾਰੀ ਫਿਰ ਸਾਥ ਦਿਓਗੇ, ਥੋੜ੍ਹਾ ਜਿਹਾ ਸਾਥ ਤੁਹਾਡਾ ਸਲੋਅ ਜਾ ਰਿਹਾ ਮੈਨੂੰ ਪਤਾ, ਕੋਈ ਗੱਲ ਨਹੀਂ, ਜਿਵੇਂ ਆਪ ਜੀ ਘਰ ਸਲਾਹ ਕਰੋ, ਔਰ ਟਿਕਟਾਂ 2-2, 4-4 ਕਰਕੇ ਵੀ ਲੈ ਕੇ ਤੁਸੀਂ ਇਹ ਸ਼ੋਅ ਨੂੰ ਜਿਹੜਾ ਸਕਸੈਸ ਕਰ ਸਕਦੇ ਹਾਂ। ticketmaster.ca ਤਕਰੀਬਨ ਹੁਣ ਤਾਂ 3 ਹਫ਼ਤੇ ਵੀ ਨਹੀਂ ਰਹਿ ਗਏ, ਬਹੁਤ ਥੋੜ੍ਹਾ ਸਮਾਂ ਰਹਿ ਗਿਆ, ਔਰ ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ ticketmaster.ca ਤੋਂ, ਨਾਲੇ ਅਸੀਂ ਵੀ ਉੱਥੇ ਤੁਹਾਨੂੰ ਮਿਲਾਂਗੇ। ਨਾਲੇ ਮੈਨੂੰ ਵੀ ਖੁਸ਼ੀ ਹੋਏਗੀ ਯਾਰ, ਮੇਰੇ ਇੰਨੇ ਸੱਦੇ ਦੇ ਉੱਤੇ, ਮੇਰੇ ਇੰਨੇ ਮੈਸੇਜ ਦੇ ਉੱਤੇ ਤੁਸੀਂ ਸਾਰੇ ਜਣੇ ਉੱਥੇ ਆਏ ਹੋ। ticketmaster.ca 17 September ਫਰਾਈਡੇ ਨਾਈਟ ਹੰਸ ਰਾਜ ਹੰਸ ਜੀ ਦੇ ਨਾਲ।

0: CHLO, AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddla Show, brought to you in part by Culture of Punjab.
4: News desk, locally covered, nationally connected.
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
7: 647-10-6479-8710। ਸ਼ੀਸ਼ਾ ਹੋ ਯਾ ਦਿਲ ਹੋ, ਟੂਟ ਜਾਂਦਾ
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
14: ਮੈਂ ਕਿਹਾ ਕਿੱਥੇ ਜਾ ਰਹੀ ਹੈ?
15: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
14: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
16: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: Ladies and gentlemen, introducing from CHLO AM 530, the number one radio host in the world.

0: ਸਭ ਤੋਂ ਪਹਿਲਾਂ ਛਤਰੀ ਛੱਤ ਦਾ ਰਿਪੋਰਟ ਹਾਜ਼ਰ ਹੈ। ਅੱਜ ਸੂਰਜ ਸਿੰਘ 641 ਤੇ ਸਵੇਰੇ ਆਇਆ ਤੇ ਸ਼ਾਮ ਨੂੰ 7:54 ਦੇ ਚਲੇ ਜਾਣਾ। ਮਾਮਾ ਚੰਦ ਸਿਓ 9:36 ਤੇ ਆਏਗਾ ਤੇ 11:50 ਤੇ ਜਾਣਾ ਹੈ। ਅੱਜ ਤਾਪਮਾਨ 29 ਡਿਗਰੀ ਤੱਕ ਜਾਏਗਾ। ਮਿਕਸ ਆਫ ਸਨ ਐਂਡ ਕਲਾਊਡ, ਝੱਖੜ ਝੋਲੇ, ਹਨੇਰੀ, ਥੰਡਰ ਸਟੋਰਮ ਸਭ ਕੁਛ ਹੋਏਗਾ। ਕੱਲ ਨੂੰ ਤਾਪਮਾਨ 30 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ, ਥੰਡਰ ਸਟੋਰਮ, ਹਨੇਰੀਆਂ, ਬਾਰਿਸ਼ ਸਭ ਕੁਛ ਹੋਏਗਾ। ਥਰਸਡੇ ਨੂੰ ਪਿੱਛੇ ਕਿਉਂ ਰਹੀ ਹੈ? ਤਾਪਮਾਨ 30 ਡਿਗਰੀ, ਥੰਡਰ ਸਟੋਰਮ, ਝੱਖੜ ਝੋਲੇ, ਹਨੇਰੀਆਂ, ਬਿਜਲੀ ਕੜਕੇਗੀ। ਫਰਾਈਡੇ ਆ ਗਿਆ, ਸੂਰਜ ਚਮਕੇਗਾ, ਤਾਪਮਾਨ 28 ਡਿਗਰੀ। ਸੈਟਰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 27 ਡਿਗਰੀ। ਔਰ ਸੰਡੇ ਸੂਰਜ ਚਮਕੇਗਾ, ਤਾਪਮਾਨ 29 ਡਿਗਰੀ। ਪ੍ਰੀ ਟੈਰਿਫ ਸੇਲ ਚ ਜਿਹੜੀ ਕਲੀਅਰੈਂਸ ਸੇਲ ਆ ਉਹ ਲੱਗ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਕਿਉਂਕਿ 8 ਤਰੀਕ ਤੋਂ ਜਿੰਨਾ ਵੀ ਫਰਿੱਜ, ਸਟੋਵ, ਇਹ ਉਹ ਹੈ ਜਿਹੜਾ ਅਮਰੀਕਾ ਤੋਂ ਆਉਂਦਾ, ਸਭ ਕੁਝ ਮਹਿੰਗਾ ਹੋ ਜਾਣਾ। ਸੋ ਪ੍ਰੀ ਟੈਰਿਫ ਕਲੀਅਰੈਂਸ ਸੇਲ ਹੈ, ਉਹਦਾ ਫਾਇਦਾ ਜ਼ਰੂਰ ਚੱਕੋ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2858। ਟੈਰਫ ਲੱਗੇ ਨਾ ਲੱਗੇ, ਲੇਕਿਨ ਇੰਡੀਅਨ ਫਰੂਟਲੈਂਡ ਨੇ ਰੱਖੜੀ ਦੀ ਸੇਲ ਲਗਾ ਦਿੱਤੀ ਹੈ, ਔਰ ਰੱਖੜੀ ਦੀ ਸੇਲ ਬੜੀ ਜ਼ਬਰਦਸਤ ਹੈ। 11.99 ਦਾ 20 ਪਾਊਂਡ ਸਵਰਨ ਚੱਕੀ ਆਟਾ ਲਓ। ਇੰਡੀਅਨ ਡੈਲੀਵਰਡ ਜਿਹੜੇ ਰਾਈਸ ਨੇ 699 ਦੇ 8 ਪਾਊਂਡ ਨੇ। ਬਰਾਊਨ ਸ਼ੂਗਰ ਹੈ ਡੈਲੀਵਾਈਡ ਦੀ 699 ਦੀ 8 ਪਾਊਂਡ ਹੈ। 5 ਕਿਲੋ ਦਾ ਗੁੜ ਦੀ ਬਾਲਟੀ ਹੈ ਜਿਹੜੀ 999 ਦੀ ਹੈ। ਔਰ ਟਾਟਾ ਟੀ ਪ੍ਰੀਮੀਅਮ 999 ਦੀ 1 ਕਿਲੋ ਮਿਲੇਗੀ। ਔਰ ਇਸ ਦੇ ਨਾਲ ਨਾਲ ਜਨਾਬ ਹਲਦੀਰਾਮ ਦੇ ਸਨੈਕ 199 ਦੇ ਸ਼ਾਮ ਨੂੰ ਕੰਮ ਆਉਂਦੇ ਨੇ। ਜਿਹੜਾ 680 ਗ੍ਰਾਮ ਦੀ ਲਕਸ਼ਮੀ ਦੀ ਗਾਰਲਿਕ ਜਿੰਜਰ ਪੇਸਟ ਹੈ ਉਹ 299 ਦੀ ਹੈ। ਬ੍ਰੈਡ 249 ਦੀ ਹੈ, ਚਾਹੇ ਵਾਈਟ ਲੈ ਲਓ ਚਾਹੇ ਹੋਲ ਵੀਟ ਲੈ ਲਓ। ਮਿਹਰਬਾਨ ਜੂਸ ਪੀਣਾ ਹੈ ਤਾਂ ਭਾਈ 399 ਦਾ 3 ਲੀਟਰ ਮਿਲੇਗਾ। ਲਕਸ਼ਮੀ ਦੇਸੀ ਬੇਸਣ 399 ਦਾ 4 ਪਾਊਂਡ, ਕਾਲੇ ਚਿੱਟੇ ਚਣੇ 399 ਦੇ 4 ਪਾਊਂਡ। ਇੰਡੀਅਨ ਸਵੀਟ ਮਾਸਟਰ ਦੀਆਂ ਸਾਰੀਆਂ ਲੋਕੇਸ਼ਨਾਂ 'ਤੇ ਇਹ ਸੇਲ ਚੱਲ ਰਹੀ ਹੈ। ਜਿਹੜੇ ਬੱਚੇ ਸਟੂਡੈਂਟ ਆਏ ਹੋਏ ਉਹਨਾਂ ਦਾ ਸ਼ਾਇਦ ਗਿਆਨ ਨਾ ਹੋਵੇ, ਸ਼ਾਇਦ ਸੁਣਿਆ ਹੋਵੇ ਨਾ ਸੁਣਿਆ ਹੋਵੇ, ਪਤਾ ਨਹੀਂ। 9/11 ਦਾ ਜਦੋਂ ਹਾਦਸਾ ਹੋਇਆ ਸੀ, 2 ਜਹਾਜ਼ ਟਵਿਨ ਟਾਵਰ 'ਚ ਜਾ ਵੱਜੇ ਸੀ, ਦੋਨੇ ਬਿਲਡਿੰਗਾਂ ਡਿੱਗ ਪਈਆਂ ਸੀ, ਉੱਚੀ ਉੱਚੀਆਂ ਬਿਲਡਿੰਗਾਂ ਸੀ, ਔਰ 3000 ਤੋਂ ਉੱਪਰ ਲੋਕ ਮਾਰੇ ਗਏ ਸੀ। ਉਸ ਤੋਂ ਬਾਅਦ ਟਰੈਵਲ ਕਰਨ ਦਾ ਤੌਰ ਤਰੀਕਾ ਬਦਲ ਗਿਆ, ਸਿਕਿਉਰਿਟੀ ਸਿਸਟਮ ਬਦਲ ਗਿਆ ਕਿ ਪਾਣੀ ਦੀ ਬੋਤਲ ਨਾਲ ਲਿਜਾ ਸਕਦੇ, ਹੁਣ ਉਹ ਨਹੀਂ ਲਿਜਾ ਸਕਦੇ। ਫੋਰ ਐਗਜ਼ਾਮਪਲ, ਆਹ ਜਿਹੜਾ ਡੋਨਲਡ ਟਰੰਪ ਆ ਨਾ ਕੰਨੜ ਜਾ, ਇਹਨੂੰ ਯਾਦ ਰੱਖਣਾ ਚਾਹੀਦਾ 9/11 ਚ ਸਭ ਤੋਂ ਵੱਧ ਮਦਦ ਕੈਨੇਡਾ ਨੇ ਕੀਤੀ ਸੀ, ਜਿਹੜੀਆਂ ਫਲਾਈਟਾਂ ਅਮਰੀਕਾ 'ਚ ਜਾ ਨਹੀਂ ਸਕਦੀਆਂ ਸੀ, ਹੈਲੀਫੈਕਸ, ਨਿਊਫਾਊਂਡਲੈਂਡ, ਇਸ ਇਲਾਕਿਆਂ 'ਚ ਤਾਰ ਕੇ ਇੱਥੇ ਪੈਸੇਂਜਰ ਰੱਖੇ ਸੀ। ਭੁੱਲ ਗਿਆ ਇਹ?
1: ਵਿਜ਼ਨ ਵੈਨਿਟੀਜ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਆ ਭੈਣੇ, ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
3: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
5: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
6: Are you ready?
0: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040, 647-429-4040, 647-429-4040।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
7: अपनी कम्युनिटी लिए खुशखबरी हीलैक्स वेलनेस फिजियो एंड रीहैब सेंटर खुल चुका है जिथों तुसी फिजियोथेरेपी मसाज थेरेपी कायरोप्रैक्टर वर्गियां सेवावां प्रोफेशनल्स वालों दित्तियां जांदियां हन ये तकरीबन सारियां इंश्योरेंस कंपनियां नाल खुद डील करदे ने काउंसलिंग सर्विस भी अवेलेबल हन हीलैक्स वेलनेस फिजियो रीहैब 10930 गोरवे ड्राइव यूनिट 3X1 गोरवे एंड कंट्रीसाइड दे कॉर्नर ते ज्यादा जानकारी लिए प्लीज कॉल 905-913-5256
8: ओके सर असि इस जॉब दे लई वैसे थोड़ा आईक्यू लेवल भी चेक करना चाहने हां
9: अच्छा जी
8: ओदे लई तुसी मैनु दसो डिस्क्राइब मैन
9: मतलब जी
8: मतलब कि आदमी दियां भूमिकावां केड़ियां-केड़ियां हुंदियां ने मतलब किद्दां तरक्की करदा अपनी लाइफ दे विच
9: ये इदा जी मतलब मंगनी वाले सुपरमैन जी फिर ब्याह वाले जेंटलमैन फिर 10 क साल बाद वॉचमैन ਤੇ 20 ਸਾਲ ਬਾਅਦ ਤੇ ਡਾਬਰ ਮੈਂ ਨਹੀਂ ਹੁੰਦਾ
10: ਫਿੱਟੇ ਮੁੱਤੇਰੇ
11: ਫਰ ਦ ਡੇਵ ਟਾਟਲਰ ਨਿਊਜ਼ ਡੈਸਕ ਲੋਕਲੀ ਕਵਰਡ ਨੈਸ਼ਨਲੀ ਕਨੈਕਟਡ
0: ਆਪਣੇ ਇੱਕ ਬੰਦਾ ਹੈ ਸਕਾਰਬਰੋ ਚ ਜਿਸ ਨੂੰ ਪੁਲਿਸ ਨੇ ਚਾਰਜ ਕੀਤਾ ਹੈ ਫਾਰੂਕ ਦੀਵਾਨ ਇਹਦਾ ਨਾਮ ਹੈ ਭਾਈ ਸਾਹਿਬ ਦਾ ਔਰ ਇਹਦੇ ਕਾਰਨਾਮੇ ਇਹ ਹੈ ਕਿ ਇਸਨੇ ਕੁਝ ਬੱਚਿਆਂ ਨੂੰ ਸੈਕਸ਼ੂਅਲੀ ਅਸਲਟ ਕੀਤਾ ਸੀ ਬਲੂ ਜੇ ਦੀ ਗੱਲ ਕਰੀਏ ਅੱਜ ਗੇਮਸ 6:40 ਤੇ ਆ ਕੱਲ੍ਹ ਨੂੰ 6:40 ਤੇ ਪਰਸੋਂ ਨੂੰ 1:10 ਤੇ ਆ ਇਹ ਤਿੰਨ ਗੇਮਾਂ ਜਿਹੜੀਆਂ ਇਹ ਡਿਸਾਈਡ ਕਰਨਗੀਆਂ ਕਿ ਅਸੀਂ ਪਲੇ ਆਫ 'ਚ ਜਾ ਰਹੇ ਹਾਂ ਜਾਂ ਨਹੀਂ ਪੈਟਰੋਲ ਦੀ ਪ੍ਰਾਈਜ਼ ਆ ਅੱਜ ਅੱਧੀ ਰਾਤ ਤੋਂ 1 ਸੈਂਟ ਥੱਲੇ ਆਏਗੀ ਔਰ ਮੰਡੀਆਂ ਦੇ ਭਾਅ ਨਾਲ ਤੁਹਾਨੂੰ ਦੱਸੀਏ ਜਨਕ ਜੂਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਕਰੂਡ ਆਇਲ ਸੋਨਾ ਥੱਲੇ ਹੈ ਸੋਰੀ ਕਰੂਡ ਡਾਲਰ ਤੇ ਸੋਨਾ ਥੱਲੇ ਹੈ ਕਰੂਡ ਆਇਲ ਥੋੜਾ ਜਿਹਾ ਉੱਪਰ ਚੱਲ ਰਿਹਾ ਹੈ ਲੌਂਗ ਵੀਕਐਂਡ ਆ ਰਿਹਾ ਲੌਂਗ ਵੀਕਐਂਡ ਤੇ ਪੈਟਰੋਲ ਦੀ ਪ੍ਰਾਈਜ਼ ਦੱਸ ਦਿਆ ਕਿ ਸ਼ਾਇਦ ਉੱਪਰ ਜਾਏਗੀ ਸਾਡੇ ਨਾਲ ਮੀਤਾ ਜੀ ਜੁੜ ਚੁੱਕੇ ਨੇ ਔਰ ਇਹਨਾਂ ਦਾ ਜਿਹੜਾ ਆਫਿਸ ਹੈ ਏਅਰਪੋਰਟ ਦੇ ਕੁਆਟਰ ਦੇ ਬਿਲਕੁਲ ਕਾਰਨਰ ਤੇ ਹੈ ਮੀਤਾ ਜੀ ਵੈਲਕਮ ਟੂ ਦਾ ਸ਼ੋਅ
12: ਥੈਂਕ ਯੂ ਸੋ ਮਚ ਦੇਵ ਜੀ ਤੇ ਸਾਰਿਆਂ ਨੂੰ ਗੁੱਡ ਆਫਟਰਨੂਨ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਕੀ ਸੰਦੇਸ਼ ਹੈ ਮੀਤਾ ਜੀ
12: ਅੱਜ ਆਪਾਂ ਦੇਖਾਂਗੇ ਹੈਅਰ ਫਾਲ ਹੈਅਰ ਲੌਸ ਕੀ ਪ੍ਰੋਬਲਮ ਕਾਫੀ ਲੋਗੋ ਮੇ ਯੇ ਪ੍ਰੋਬਲਮ ਹੈ ਕਿ ਜਬ ਸੇ ਕੈਨੇਡਾ ਆਏ ਬਾਲ ਝੜਨੇ ਸ਼ੁਰੂ ਹੋਏ ਹੈ ਤਾਂ ਆਜ ਤੱਕ ਵੋ ਖਤਮ ਨਹੀਂ ਹੋਏ ਹੈ ਸੋ ਨਾਰਮਲੀ ਕਿਆ ਹੋਤਾ ਹੈ ਕਿ ਜਬ ਆਪ ਬਿਮਾਰ ਹੈ ਕੋਈ ਇਸ ਤਰ੍ਹਾਂ ਕੀ ਦਵਾਈਆਂ ਲੇਤੇ ਹੈ ਤੋ ਥੋੜੇ ਟਾਈਮ ਯੇ ਰਹਿਤਾ ਹੈ ਬਟ ਉਸਕੇ ਬਾਅਦ ਜੋ ਝੜ ਰਹੇ ਹੈ ਵੋ ਸਟੋਪ ਹੋ ਜਾਣਾ ਚਾਹੀਏ ਔਰ ਡੇਲੀ ਵੀ ਆਪ ਕਹਿ ਲੋ ਕਿ 40-80 ਹੈਅਰ ਪਰ ਡੇ ਇਤਨੇ ਗਿਰ ਰਹੇ ਹੈ ਤੋ ਫਿਰ ਕਿਹਾ ਜਾਤਾ ਹੈ ਕਿ ਜ਼ਿਆਦਾ ਕੰਸਰਨ ਨਹੀਂ ਹੈ ਲੇਕਿਨ ਨਾਰਮਲ ਸੇ ਰੂਟੀਨ ਸੇ ਜ਼ਿਆਦਾ ਹੈਅਰ ਫਾਲ ਸਡਨਲੀ ਹੀ ਸਟਾਰਟ ਹੋ ਗਿਆ ਹੈ ਤੋ ਫਿਰ ਆਪਣੇ ਖਿਆਲ ਕਰਨਾ ਚਾਹੀਏ ਅਬ ਯੇ ਜੋ ਹੈਅਰ ਲੋਸ ਹੈ ਵੋ ਡਿਫਰੈਂਟ ਡਿਫਰੈਂਟ ਇਸਕੀ ਟਾਈਪਸ ਹੋਤੀ ਹੈ ਜਿਸਮੇ ਇਨਵੋਲਿਊਸ਼ਨਲ ਐਲੋਪੇਸ਼ੀਆ ਜੋ ਕਿ ਨੈਚੁਰਲ ਕੰਡੀਸ਼ਨ ਹੈ ਬੜਤੀ ਏਜ ਕੇ ਸਾਥ ਆਪ ਦੇਖੋਗੇ ਕਿ ਸਿਰ ਮੇ ਥਿਨਿੰਗ ਹੋਤੀ ਜਾਤੀ ਹੈ ਪਾਰਟੀਸ਼ਨ ਕਾ ਗੈਪ ਜੋ ਹੈ ਵੋ ਜ਼ਿਆਦਾ ਦਿਖਨੇ ਲਗਤਾ ਹੈ ਔਰ ਬਾਲ ਵੀ ਆਪਕੇ ਜੈਸੇ ਥਿਨ ਹੋਤੇ ਜਾਤੇ ਹੈ ਤੋ ਯੇ ਏਜਿੰਗ ਕੇ ਹਿਸਾਬ ਸੇ ਬੋਡੀ ਮੇ ਜੋ ਚੇਂਜਿਸ ਆਤੇ ਹੈ ਵੋ ਹੈ एंड्रोजेनिक एलोपेशिया जो कि जेनेटिक कंडीशन है मेल फीमेल दोनों में ये कंडीशन देखने को मिलती है सो जिसको हम कहते हैं ना मेल पैटर्न बोल्डनेस जिसमें आगे से आर्चिस से आपके बाल जड़ जाते हैं सिर के टॉप से बाल जड़ते जाते हैं एक बोल्ड सर्कल सा बन जाता है तो फीमेल में क्या होगा उसी तरह की बोल्डनेस की पैटर्न के आर्च में से बाल जड़ जाएंगे टॉप से आपको लगेगा थिनिंग हो रही है तो ये एंड्रोजेनिक एलोपेशिया है एलोपेशिया एरियाटा दैट मीन्स हेयर लॉस इन पैचेस इसमें क्या होगा कि आपके सिर में एक बॉल्ड पैच बन गया छोटे से पैच से लेके फिर वो बड़ा बन जाता है और कभी कभार नंबर में भी ये ग्रो करने लगते हैं कि एक में से फिर 3-4 इस तरह के पैचेस बन जाते हैं जो कि मेनली आपके सिर में आपके बियर्ड में आपके मुस्टेच एरिया में तो कभी कभार पूरी बॉडी में ये एलोपेशिया फैल जाता है कि पूरी बॉडी से आपके बाल जड़ जाते हैं रेयर केसेस में सो ये जो एलोपेशिया एरियाटा है वो एक ऑटो इम्यून कंडीशन भी है यहाँ पे आपकी बॉडी ही हेयर फॉलिकल पे मिस्टेकनली अटैक कर देती है जिस करके ये फॉलिकल श्रिंक हो जाते हैं लेकिन गुड थिंग कि ये डेड नहीं होते हैं तभी इसका जो ट्रीटमेंट है वो पॉसिबल है और फिर जो है हेयर लॉस की टाइप वो है टेलोजन इफ्लुवियम, जिसमें आपके हेयर रेस्टिंग फेज में चले जाते हैं कुछ टाइम के लिए, जिस करके ये बाल झड़ जाते हैं, थिन हो जाते हैं। एकदम से कोई मेंटल स्ट्रेस हुई या फिर कोई सर्जरी वगैरह कराई है तो फिजिकल स्ट्रेस हुआ, उसके साथ सडनली जो हेयर फॉल होता है वो है टेलोजन इफ्लुवियम। सो यहाँ पे काफी सारी चीजें कि आपको लोकल स्किन कंडीशन है, डेंड्रफ है, एक्जिमा है सिर पे, सिबोरिक डर्मेटाइटिस जैसी कंडीशन है। कई बार ऐसे भी होता है कि कोई हेयर प्रोडक्ट आपने यूज किया, शैम्पू है या कुछ और ट्रीटमेंट करवाया था, तो उसके बाद आपके बाल झड़ने स्टार्ट हो गए। सो डेफिशिएंसी से लेके काफी सारी चीजें, यहाँ का हवा पानी भी इस तरह का है कि लोगों के बाल झड़ते रहते हैं। सो अगर जरूरत जो है उससे ज्यादा अमाउंट में आप नोटिस कर रहे हो कि हेयर फॉल हो रहा है, सो ऐसे में आपको फिर ट्रीटमेंट की जरूरत पड़ती है। और स्पेशली लेडीज में जब हार्मोनल फेज चल रहा हो, हार्मोनल शिफ्ट का टाइम है, थायराइड वगैरह की साथ में प्रॉब्लम आई है, तो ऐसे में बाल आपके ज्यादा झड़ने लगते हैं। सो यहाँ पे किसी भी तरह का हेयर फॉल है, ये ट्रीटमेंट उसको स्लो डाउन करके जो भी आपके बाल गए हैं तो नया ग्रो करने में, नए हेयर ग्रो करने में ये हेल्प करेगा। सो फील फ्री टू कॉल अस कोई भी नवी पुरानी बीमारी वास्ते। काव्या होम्यो केयर से आप मेरा कॉन्टेक्ट जरूर करें। मंडे टू सैटरडे वी आर ओपन 6 days a week, सुबह 10 से लेकर शाम 6 बजे तक। ऑल ओवर कनाडा, यूएस मेडिकेशन हम मेल करते हैं एंड कुछ एक इंश्योरेंस कंपनीज इसका कवरेज प्रोवाइड करती हैं, तो ये बेनिफिट भी ले सकते हैं। नंबर टू कॉल इज 647-760-2779-647-760-2779.
0: एड्रेस भी दे दो अपना जी।
12: हाँ जी, 10 कॉटरेल बुलेवार्ड पे, यूनिट 104 इन ब्रैम्पटन। सो एयरपोर्ट एंड नॉर्थ पार्क जहाँ पे कॉटरेल बन जाता है वो मेन इंटरसेक्शन है, मेन लेवल पे ही यू विल सी यूनिट 104 काव्या होम्यो केयर।
0: इस प्लाजे जो ब्लड चेक करने वाले भी है, इसे प्लाजे जनरल ज्वेलर और टर्टल जैक भी है, इसे प्लाजे च मीता जी तुहाडे लई हाजिर ने। मीता जी नंबर फिर दे दो।
12: हाँ जी,
0: 6470-2779. गल इदा है, मिडल ईस्ट ते ईरान ने यूनाइटेड अरब एमिरेट ते हल्ला बोलता, ड्रोन छड़ते उन्होंने, ओदे ड्रोन आ जेडे हवा च ही रोक दिते, उन्होंने भी आपदा कोई हथियार छड़िया जिहदे नाल राह च छड़ते। एक बच्ची है जिहदी उम्र 19 साल है, टेकवांडू दी ओह चैंपियन है, मेडलिस्ट है, रात सुती पई रहेगी जी, 19 साल दी उम्र है, की करोगे तुसी? एक ओपीपी ऑफिसर सी बाई जी, गड्डी चला रही सी, पुलिस वाले ने रोक लिया, पुलिस वाले ने पुलिस वाले नूं रोक लिया, बाई जी टल्ली टना टन टल्ली, 3 गुणा ज्यादा शराब जिनी चाहीदी है। ग्रैंड कैनियन च जिहड़ा फ्लड आया, 2 मर गए, 15 अजे मिसिंग ने। ग्रैंड कैनियन 7 अजूबियां चो एक अजूबा है, 2-3 बार देखा है, इस वेरी नाइस, पर थले जाके गर्मी बड़ी लगती है भाई। और लेक ओंटेरियो, लेक अमेरिका का जिहड़ा चक्कर सी हुण ओह थोड़े क्रिस्टल क्लीयर हो गया, अपने जिहड़े इधर वैबसाइटां सी ओह भी लेक अमेरिका दिखाउण लग गईआं सी, क्योंकि इह कई ऐसियां कंपनियां ने जिन्हां दा बेस उधर अमेरिका च। खैर हुण ठीक ठूक करता, हुण लेक ओंटेरियो तां लेक ओंटेरियो ही रहेगा। सर्वे होया, सर्वे च पुछया, विल द कैनेडा यूएस ट्रेड वॉर एस्कुलेट दिस वीकेंड, 74% कहिंदे यस, 26% कहिंदे नहीं। उधर बैंक ऑफ कैनेडा ने भी आपका बयान दिता है, कहिंदे ने 3.3% साडी जीडीपी ग्रोथ हुई है, इस करके चांसेस आ जिहड़े इंटरेस्ट रेट आ ओह नहीं वधाए जाणगे। लो जी, मॉर्गेज करवाउणियां तां सुणो, मॉर्गेज सोल्यूशन दे गुरप्रीत समरा जी, तुहाडे मकान दी रिन्यूअल आ रही है, तुसीं अपनी मॉर्गेज बी सी लैंडर तो हटा के ए लैंडर नाल करवाउणी है और इंटरेस्ट रेट ते भी बचत करनी है, कॉल 905-460-9099। प्री अप्रूवल भी करवा के दिंदे हन तां कि कॉन्फिडेंस नाल मकान लै सकदे हो। 80-90 हज़ार बेस नूं बनाउण लई चाहीदे ने, मकान लैण वेले इसका भी अरेंजमेंट कीता जांदा है। गुरप्रीत समरा नाल बैठ के डिस्कस करो, 2155 B स्टील्स एवन्यू नियर टॉप रूम यूनिट 32, 905-460-9099, 905-460-9099, 460-9099 इन्हां दा नंबर है।
10: ताया साडा मीट मच्छी दा बड़ा ही शौकीन आ कहिंदा पार्टी विच नॉन वेज स्पेशल होना चाहिदा है बस वे असी करदा फोन पंजाबी बाय नेचर वालेयां नूं ओह घरे आके लाइव कुकिंग करके गए पंजाबी बाय नेचर वालेयां नूं कॉल करियो
13: पंजाबी बाय नेचर एयरपोर्ट एंड हुवे टिक्को रोड 9057944667
10: पूरे 40 साल हो गए रे अपने ब्याह नु फिर किथे सेलिब्रेट करन दा इरादा है
14: मेरी मन्नो आपा पिंड ना चलिए
10: धर्म नाल आ ता तू मेरे मन दी गल ही कहती है पर इन्नी छेती टिकटां कित्थों मिलणगीआं
14: गिल इंटरनेशनल ट्रैवल तो अपने साथ वर गई साथ है उनां दा अपने क्लाइंट्स दे नाल पिछले 40 सालां तो
15: बेदाग सर्विस गिल इंटरनेशनल ट्रैवल
14: क्वालिटी सर्विस वधिया रेट्स ते बेस्ट डीलिंग है उनां दी पहचान इंडिया पाकिस्तान या दुनिया दे किसे भी कोने च करना होए ट्रैवल
15: सर्विंग कनाडा नेशन वाइड
14: 9056718400 or 905-796-8800 or visit giltravels.ca.
16: हर कोई चाहुंदा है कि ओदा घर सब तो सोना दिखे ते जे तुसी भी एही चाहुंदे हो ता मिलो ट्रिपल ए लैंडस्केपिंग कंपनी लिमिटेड वालेयां नू जे अपने घर दे बैकयार्ड नू बनाउणा चाहुंदे हो होर भी खूबसूरत या फिर करवाउणा चाहुंदे हो लैंडस्केपिंग या इंटरलॉकिंग सारा कम टॉप दा करांगे अते सब तो बेस्ट रेट्स भी देंगे ट्रिपल ए लैंडस्केपिंग कॉल 6447784 1213

0: ਰਾਈਟ ਹੈ ਪੀਪਣੀ ਦੇ ਨਾਲ ਟ੍ਰਿਪਲ ਏ ਲੈਂਡਸਕੇਪਿੰਗ ਦਾ ਨੰਬਰ ਫੇਰ ਨੋਟ ਕਰ ਲਓ ਜੀ 6477841213 784-1213 ਇਹਨਾਂ ਦਾ ਨੰਬਰ ਹੈ। ਔਰ ਇੰਡੀਅਨ ਫਰੂਟ ਲੈਂਡ 'ਤੇ ਜਿਹੜੀ ਰੱਖੜੀ ਦੀ ਸੇਲ ਚੱਲ ਰਹੀ ਆ ਉਹਦਾ ਫਾਇਦਾ ਚੱਕ ਸਕਦੇ ਹੋ, ਐਵੇਂ ਨਾ ਕਰੀਏ ਮਹਿੰਗੀ ਹੋ ਗਈ ਗਰੋਸਰੀ ਮਹਿੰਗੀ ਹੋ ਗਈ। ਇੰਡੀਅਨ ਫਰੂਟ ਲੈਂਡ ਨੇ ਬੜੀ ਵਧੀਆ ਸੇਲ ਲਾਈ ਆ ਤਾਂ ਕਿ ਤੁਸੀਂ ਤੁਹਾਡਾ ਲਾਭ ਹੋ ਸਕੇ, ਚੁਆਨੀ ਠਿਆਨੀ ਤੁਹਾਡੀ ਬਚ ਸਕੇ। ਪੈਸਾ ਬਚਾਉਣ ਦਾ ਦੂਜਾ ਨਾਮ ਇੰਡੀਅਨ ਫਰੂਟ ਲੈਂਡ। 20 ਪਾਊਂਡ ਸਵਰਨ ਚੱਕੀ ਆਟਾ 11.99 ਦਾ ਜੀ। ਇੰਡੀਅਨ ਡੈਲੀਬੈਟ ਰਾਈਸ ਆ 6.99 ਦੇ 8 ਪਾਊਂਡ ਹੈ, ਅਤੇ ਇੰਡੀਅਨ ਡੈਲੀਬੈਟ ਬਰਾਊਨ ਸ਼ੂਗਰ ਹੈ ਜਿਹੜੀ 8 ਪਾਊਂਡ 6.99 ਦੀ ਹੈ। ਜੇ ਗੁੜ ਲੈਣਾ ਬਾਲਟੀ 'ਚ ਆਉਂਦਾ ਹੈ 5 ਕਿਲੋ 9.99 ਦਾ ਹੈ, ਦੇਸੀ ਘਿਓ 23.99 ਦਾ 1.6 ਕਿਲੋ ਹੈ। ਕਾਲੇ ਚਿੱਟੇ ਚਣੇ 3.99 ਦੇ 4 ਪਾਊਂਡ ਨੇ, ਬਾਂਸੀ ਗੁੜ 7.99 ਦਾ 5 ਕਿਲੋ, ਔਰ ਬ੍ਰੈਡ ਲੈ ਲਓ ਚਿੱਟੀ ਲੈ ਲਓ ਅਤੇ ਬਰਾਊਨ ਲੈ ਲਓ, ਇਹ ਹੈ ਜੀ 2.49 ਈਚ। ਗਾਰਲਿਕ ਜਿੰਜਰ ਪੇਸਟ ਆ ਜਿਹੜੀ 680 ਗ੍ਰਾਮ 2.99 ਦੀ, ਹਲਦੀਰਾਮ ਦੇ ਸਨੈਕ ਜਿਹੜੇ 1.99 ਦੇ ਨੇ, ਮਿਹਰਬਾਨ ਜੂਸ 3.99 ਦਾ 3 ਲੀਟਰ ਮਿਲੇਗਾ। ਸਾਰੀ ਦੀਆਂ ਸਾਰੀਆਂ ਹੀ ਲੋਕੇਸ਼ਨ ਤੇ ਹੋਏਗਾ।
1: ਕਾਲ ਕਰੋ ਜਸ਼ਨ 4162942 8।
2: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
4: ਸਾਡੇ
5: ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
4: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
5: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857
4: 416-294-2857।
5: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
6: ਇੱਕ ਪਤੀ ਨੂੰ ਤੁਸੀਂ ਵੈਸੇ ਕਿਸ ਚੀਜ਼ ਨਾਲ ਕੰਪੇਅਰ ਕਰੋਗੇ?
7: ਮੈਂ ਤਾਂ ਜੀ ਇੱਕ ਸਪਲਿਟ ਏਸੀ ਨਾਲ ਕੰਪੇਅਰ ਕਰੂੰਗਾ।
6: ਸਪਲਿਟ ਏਸੀ ਨਾ, ਉਹ ਕਿਵੇਂ?
7: ਕੋਈ ਫਰਕ ਨਹੀਂ ਪੈਂਦਾ ਵੀ ਬਾਹਰ ਉਹਦੀ ਆਵਾਜ਼ ਕਿੰਨੀ ਆ, ਪਰ ਘਰ ਦੇ ਅੰਦਰ ਨੂੰ ਸਾਇਲੈਂਟ ਰਹਿਣ ਲਈ ਡਿਜ਼ਾਈਨ ਕੀਤਾ ਜਾਂਦਾ ਜੀ।
6: ਫਿੱਟੇ ਮੂੰਹ ਤੇਰੇ।
0: I am Dave Tatla and you are not. ਸੁਲਤਾਨ ਜੀ ਉਹਨਾਂ ਨਾਲ ਲਾਈਨ ਸਾਡੀ ਜੁੜ ਚੁੱਕੀ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਿੱਥੇ ਕਿ ਪ੍ਰੀ ਟੈਰਿਫ ਕਲੀਅਰੈਂਸ ਸੇਲ ਲਗਾ ਦਿੱਤੀ ਗਈ ਆ। ਦੇਖਦੇ ਹਾਂ ਸੁਲਤਾਨ ਜੀ ਕੀ ਕਹਿੰਦੇ ਨੇ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 9054508828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
8: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਂਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ brampton appliances.com ਤੇ ਵਨ ਵਰਲਡ ਹੈ ਜੀ 9054502828 905-450-2828 ਜੀ।
0: ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
8: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਸੋ ਇਹ ਜਿਹੜੀ ਸੇਲ ਹੈ ਇਹਦਾ ਫਾਇਦਾ ਜ਼ਰੂਰ ਚੱਕਿਓ ਜੀ। ਇਹ ਪ੍ਰੀ ਟੈਰਿਫ ਕਲੀਅਰ ਸੇਲ ਜਿਹੜੀ ਆ ਲਗਾ ਦਿੱਤੀ ਹੈ।
9: ਉਹ ਤੂੰ ਰੇਫੜਾ, ਉਹ ਮੋੜ ਕੇ ਜੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-356-1870 ਪੈਗੀ ਪੱਲੇ।
0: ਅਨੀਸ਼ਾ ਜੀ, ਵੈਲਕਮ ਟੂ ਦ ਸ਼ੋ।
11: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: I am Dev Takla and you are not.
12: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
13: ਕਿੱਦਾਂ ਨੀ ਗੱਲਾਂ ਕਰਦੇ ਹੋ ਬਈ, ਗੱਡੀ ਲੈਣੀ ਹੈ, ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ, ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਆ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 9057914900-791-4900 ਆ ਜਾਓ ਆ ਜਾਓ।
14: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 265-2222. ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040-4040। ਖਬਰਾਂ ਚ ਖਬਰ ਹੈ, ਵਿੰਡਸਰ ਪੁਲਿਸ ਨੇ ਦੱਸਿਆ ਹੈ ਔਰ ਇੱਕ ਫੋਟੋ ਜਾਰੀ ਕੀਤੀ ਹੈ, ਇੱਕ ਬੰਦੇ ਨੇ 2026 ਵਿੱਚ ਖਾਤਾ ਖੁਲਵਾਇਆ ਨਕਲੀ ਨਾਮ ਤੇ, $1,00,000 ਦੀ ਰਕਮ ਲੈ ਕੇ ਫਰਾਰ ਹੋ ਗਿਆ। 2023 ਤੇ 2025 ਤੱਕ ਪਰਾਲੀ ਸਾੜਨ ਦੀਆਂ ਘਟਾਵਾਂ ਵਿੱਚ 86% ਦੀ ਕਮੀ ਆਈ। ਯੁੱਧ ਨਸ਼ਿਆਂ ਵਿਰੁੱਧ ਦੇ 18 ਮਹੀਨੇ ਵਿੱਚ 76,000 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ। ਅਮਰੀਕਾ ਫੌਜ ਦੇ ਸਕੱਤਰ ਡੈਨ ਡਰਸਕੋਲ ਨੇ ਅਸਤੀਫਾ ਦੇ ਦਿੱਤਾ। ਕਾਰਨੀ ਸਰਕਾਰ ਦੀ ਵੱਡੀ ਜਿੱਤ, ਵੱਡੇ ਫਰਕ ਨਾਲ ਤਿੰਨ ਦੀਆਂ ਤਿੰਨੇ ਜ਼ਮੀਨੀ ਚੋਣਾਂ ਜਿੱਤ ਲਈਆਂ। ਉਹਨਾਂ ਦੀ ਜਿਹੜੀ ਪਹੁੰਚ ਆ ਹੁਣ 79% ਲੋਕ ਜਿਹੜੇ ਸਪੋਰਟ ਕਰਦੇ ਆ ਕਾਰਨੀ ਨੂੰ। ਅੱਜ ਦੇਖਿਓ ਜਿਹੜਾ ਜਾਲੀ ਮੀਡੀਆ ਹੈ ਕਿਵੇਂ ਚੀਕਾਂ ਮਾਰ ਮਾਰ ਕੇ, ਜਿਨ੍ਹਾਂ ਨੇ ਜਿਤਾਇਆ ਉਹਨਾਂ ਨੂੰ ਗਧੇ ਕਹੇਗਾ, ਜਿਹੜੇ ਜਿੱਤੇ ਆ ਉਹਨਾਂ ਨੂੰ ਗਧੇ ਕਹੇਗਾ, ਲਿਬਰਲ ਪਾਰਟੀ ਨੂੰ ਗਧੇ ਕਹੇਗਾ, ਆਪ ਕਰੇ ਕੱਟੀ ਲੈ ਗਏ, ਨਹੀਂ ਕੱਟੀ ਤਾਂ ਵਧੀਆ ਹੁੰਦੀ ਆ, ਕੱਟਾ ਲੈ ਕੇ ਸਕੂਲ ਕੋਲ ਦੀ ਨਹੀਂ ਲੰਘਿਆ ਬੰਦਾ। ਹੁਣ ਮਾਰ ਕਾਰਨੀ ਦਾ ਰੈਜ਼ੂਮੇ ਦੇਖ ਲਓ ਤੇ ਜਿਹੜਾ ਜਾਲੀ ਮੀਡੀਆ ਉਹਦਾ ਰੈਜ਼ੂਮੇ ਦੇਖ ਲਓ। ਖੈਰ ਰਹਿ ਗਈ ਗੱਲ ਪੀਅਰ ਪੋਲੀਵਰ ਦੀ, ਕੰਜਰਵੇਟਿਵ ਦੀ ਜਾਂ ਕੰਜ਼ਰਵੇਟਿਵ ਦੀ, ਇਹ 22,000 ਅਸਤੀਫਾ ਅਸਤੂਫਾ ਦੇ ਕੇ ਜਾਵੇ, ਕੋਈ ਹੌਲੀ ਹੌਲੀ ਹੋਰ ਤਿਆਰ ਕਰ ਲੈਣਗੇ 2-3 ਸਾਲਾਂ ਦੇ ਬੰਦੇ ਨੂੰ। ਇਹ ਤਾਂ ਨਹੀਂ ਕੁਛ ਹੋਣਾ ਮਿੱਤਰ ਤੋਂ, ਇਹਦੇ ਆਪਦੇ 5-6 MP ਇਹਨੂੰ ਛੱਡ ਕੇ ਦੂਜੇ ਪਾਸੇ ਲਿਬਰਲ ਚਲੇ ਗਏ, 2-3 ਹੀ ਰਿਜ਼ਾਈਨ ਦੇ ਗਏ, ਆਪ ਕੁਰਸੀ ਜਿੱਤ ਨਹੀਂ ਸਕਿਆ, ਆਪ ਕਿਸੇ ਹੋਰ ਦੀ ਕੁਰਸੀ 'ਤੇ ਜਾ ਕੇ ਬੈਠਾ। ਖੈਰ ਜ਼ੀਰਕਪੁਰ ਦੇ ਰੁਝੇਵੇਂ ਵਾਲੀ VIP ਰੋਡ 'ਤੇ ਸਥਿਤ ਕੇਸਰੀ ਪਲਾਜ਼ੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ। ਐਵਰੇਜ ਟਰਾਂਸਪੋਰਟ ਦਾ ਸੁਨੇਹਾ ਸੁਣੋ, ਗਏ ਤੇ ਆਏ।
15: ਟਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰੋਸ ਬੋਰਡਰ AC ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਉਸ਼ਾਵਾ, ਇਟੋਬਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ AC ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਜ ਟਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
16: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ 3X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 9 5 9 13 52 56 9 13 52 56।

0: दुख ए नहीं कि सज्जन कुत्ते निकले, ना ना ना ना, दुख ए नहीं कि सज्जन कुत्ते निकले, कुत्ते हुंदे तां वफा ना कर दे, जनाब तां कुत्तियां तो भी उत्ते निकले। ओए ओए ओए,
1: कि तुसी भी डॉक्टर, डेंटिस्ट, आईटी प्रोफेशनल या इनकॉर्पोरेटेड बिजनेस ओनर हो एंड यू हैव रिटेन्ड अर्निंग्स इन योर कॉर्पोरेशन एज वेल, द प्रॉब्लम इज कि जदों भी तुसी इस पैसे नु विथड्रॉ करना है इन द फॉर्म ऑफ सैलरी और डिविडेंड्स, बोथ आर टैक्सेबल, बट द सॉल्यूशन टू दिस प्रॉब्लम इज कि थोड़िया रिटेन्ड अर्निंग्स नु स्पेशलाइज्ड टैक्स एफिशिएंट स्ट्रेटजीज़ इन्वेस्ट किया जा सकता है, जिथे पैसा टैक्स शेल्टर ग्रो करेगा और तुसी इस पैसे नु टैक्स एफिशिएंटली यूज करना है फॉर एनी फ्यूचर गोल और फॉर योर रिटायरमेंट। नीड टू नो मोर? दिस इज उमरप्रीत छावला, डेजिग्नेटेड फाइनेंशियल एडवाइजर, एंड नंबर टू कॉल इज 647-446-1616, 647-446-1616।
2: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, because we care.
3: जी आज ता मेरी मम्मी बाल बाल बच गई।
4: अच्छा, की गल हुई?
3: ओ, कड़ी दे थल्ले नंगा नहीं लगी सी के कड़ी ठा करके थल्ले डिग पी, एक सेकंड भी लेट हुंदी ना तो ओदे सिर च वजनी सी।
4: टुटी जी कड़ी ला के सुटन वाली है, जदों देखो लेट ही चलदी है।
3: की क्या?
4: कुछ नहीं।
5: फिट्टे मु तेरे।
6: News desk, locally covered, nationally connected.
0: ਇੰਡੀਆ ਵਿੱਚ ਜਿਹੜੇ ਦਿੱਲੀ ਦੇ ਵਿੱਚ ਖਾਸ ਕਰਕੇ ਜਿਹੜੇ ਪਿਆਜ਼ ਆ 35 ਰੁਪਏ ਕਿਲੋ ਕਰ ਦਿੱਤੇ ਗਏ ਨੇ। ਹਾਦਸੇ ਵਿੱਚ 11 ਸਾਲ ਬੱਚੇ ਦੀ ਮੌਤ, ਦੋ ਹੋਰ ਜ਼ਖਮੀ ਆਪਣੇ ਇੱਥੇ ਨਾਰਦਰਨ ਓਨਟੇਰੀਓ ਹਾਈਵੇ 17 ਤੇ ਹੋਇਆ। ਪੁਲਿਸ ਟੋਬੀਕੋ ਵਪਾਰਕ ਇਮਾਰਤ ਨੇੜੇ ਗੋਲੀਆਂ ਚੱਲਣ ਦੀ ਜਾਂਚ ਕਰ ਰਹੀ ਹੈ। ਟੋਬੀਕੋ ਵਿੱਚ SUV ਦੇ ਰੋਲਓਵਰ ਤੋਂ ਬਾਅਦ ਇੱਕ ਵਿਅਕਤੀ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ। ਮੈਸੀ, ਜਿਹੜਾ ਅੰਤਰਰਾਸ਼ਟਰੀ ਫੁੱਟਬਾਲ ਦਾ ਬਹੁਤ ਤਕੜਾ ਖਿਡਾਰੀ ਹੈ, ਉਸਨੇ ਇੰਟਰਨੈਸ਼ਨਲ ਜਿਹੜਾ ਫੁੱਟਬਾਲ ਆ ਉਹ ਤੋਂ ਸੰਨਿਆਸ ਲੈ ਲਿਆ। ਪ੍ਰੀ ਟੈਰਿਫ ਕਲੀਅਰ ਸੇਲ ਚੱਲ ਰਹੀ ਹੈ ਬ੍ਰੈਂਪਟਨ ਟੀਵੀ ਪਲਾਂਸ ਦੇ, ਇੱਕ ਚੱਕਰ ਜ਼ਰੂਰ ਲਾ ਲਿਓ। 905-450-2828 ਉਹਨਾਂ ਦਾ ਨੰਬਰ ਹੈ, 450-2828। ਔਰ ਉਹ ਲੋਕ ਜਿਹੜੇ ਸੜਕਾਂ 'ਤੇ ਗਰਬ ਸੁੱਟ ਦਿੰਦੇ ਆ, ਡੰਪਿੰਗ ਕਰਦੇ ਆ, ਉਹ ਲੋਕ ਜਿਹੜੇ ਲੇਕ ਵਿੱਚ ਸਾਬਣ ਅਤੇ ਸ਼ੈਂਪੂ ਲਾ ਕੇ ਵੜ ਜਾਂਦੇ ਆ, ਉਹ ਲੋਕ ਜਿਹੜੇ ਡੋਨੇਸ਼ਨ ਬਾਕਸ 'ਤੇ ਲਿਖਿਆ ਹੁੰਦਾ ਕੱਪੜੇ ਓਨਲੀ, ਉਹਦੇ ਮੂਹਰੇ ਗਰਬੇ ਸੁੱਟੇ ਹੁੰਦੇ ਆ, ਉਹ ਲੋਕ ਜਿਹੜੇ ਮੂਰਤੀਆਂ ਪਾਣੀ 'ਚ ਜਲ ਪ੍ਰਵਾਹ ਕਰਦੇ ਨੇ, ਇਹਨਾਂ ਦੀਆਂ ਵੀ ਫੋਟੋਆਂ ਖਿੱਚਿਆ ਕਰੋ ਅਤੇ ਆ ਵੀਡੀਓ ਵਾਇਰਲ ਕਰੋ, ਸ਼ੇਮ ਸ਼ੇਮ ਕਰਿਆ ਕਰੀਏ ਇਹਨਾਂ ਨੂੰ। ਖੈਰ, ਸਾਡੇ ਨਾਲ ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਦੇ ਸੁੱਖ ਸਾਹਿਬ ਜੁੜ ਚੁੱਕੇ ਨੇ ਜਨਾਬ।
7: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ, ਬਿਲਕੁਲ ਪਰਿਵਾਰਾਂ ਤੱਕ ਮੈਸੇਜ ਜਾਵਾਂਗੇ ਜੀ। ਲੌਂਗ ਵੀਕਐਂਡ ਦੀ ਸੇਲ ਲੱਗਣ ਜਾ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਬੱਚੇ ਸਾਡੇ ਬੈਕ ਟੂ ਸਕੂਲ ਜਾ ਰਹੇ ਨੇ, ਤੇ ਨਾਲ ਦੇ ਭਾਜੀ ਪੂਰੀ ਇਨਵੈਂਟਰੀ, ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ ਲੌਂਗ ਵੀਕਐਂਡ ਦੇ ਕਰਕੇ। ਸਾਰੀ ਇਨਵੈਂਟਰੀ ਨਵੀਂ ਆ ਗਈ ਹੈ, ਜਿਹ 'ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਬੈਡਰੂਮ ਸੈੱਟ, ਪੇਟੀ ਵਾਲੇ ਬੈਡਰੂਮ ਸੈੱਟ, ਕਸਟਮਾਈਜ਼ ਸੋਫਾ ਸੈੱਟ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਈਵਨ ਡਾਇਨਿੰਗ ਟੇਬਲ ਵੁਡਨ ਬੇਸ ਦੇ ਨਾਲ। ਬਹੁਤ ਸਾਰੀ ਡਿਮਾਂਡ ਸੀ ਪਰਿਵਾਰਾਂ ਦੀ ਕਿ ਗੋਲਡਨ ਸਿਲਵਰ ਬੇਸ ਨਹੀਂ ਲੈਣਾ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਚਾਹੀਦਾ, ਵੁਡਨ ਬੇਸ ਦੇ ਨਾਲ। ਉਹ ਵੀ ਸਾਡੇ ਕੋਲ ਇਨਵੈਂਟਰੀ ਨਵੀਂ ਲੱਗ ਚੁੱਕੀ ਆ। ਸੋ ਲੋਐਸਟ ਪ੍ਰਾਈਸ ਤੇ ਨਾਲ ਇਸ ਵੀਕਐਂਡ ਦੇ ਉੱਪਰ, ਲੌਂਗ ਵੀਕਐਂਡ ਦੇ ਉੱਪਰ ਵੱਡੇ ਵੱਡੇ ਤੋਹਫੇ ਜਿਹੜੇ ਇਲੈਕਟ੍ਰੋਨਿਕ ਪਰਿਵਾਰਾਂ ਨੂੰ ਦਿੱਤੇ ਜਾਣੇ ਆ। ਸੋ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ। ਵਧੇਰੇ ਜਾਣਕਾਰੀ ਜਾਂ ਡਾਇਰੈਕਸ਼ਨ ਲੈਣੀ ਰਾਈਟ ਵੇ ਕਾਲ ਕਰ ਸਕਦੇ ਹੋ 647-262-0000, 647-262-0000, ਜਾਂ ਪਹੁੰਚ ਸਕਦੇ ਹੋ 6085 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਸਰ। ਹਿੰਦੁਸਤਾਨੀ ਨਵਾਂ ਹੀ ਕੰਮ ਕਰਦੇ ਨੇ, ਇੱਕ ਫਲਾਈਟ ਦੇ ਵਿੱਚ 15-14 ਚੜੇ ਹੋਏ ਸੀ ਇੱਕੋ ਪਰਿਵਾਰ ਦੇ, ਘਰੋਂ ਰੋਟੀਆਂ ਬਣਾ ਕੇ ਲੈ ਗਏ, ਉੱਥੇ ਲਿਆ ਕੇ ਤੂੰ ਵੀ ਖਾ ਲਾ, ਆਹ ਖਾ ਲਾ, ਕੜੀ ਲੈ ਲਾ, ਚੌਲ ਲੈ ਲਾ, ਛੋਲੇ ਲੈ ਲਾ, ਭਿੰਡੀਆਂ ਲੈ ਲਾ, ਉਹ ਜਿਹੜੇ ਹੋਰ ਬੈਠੇ ਆ ਉਹਨਾਂ ਨੂੰ ਕਿਉਂ ਦੁਖੀ ਕਰਦੇ ਹੋ? ਨੇਪਾਲ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਹੋ ਗਈ ਹੈ। ਟਾਈ ਰਿਜ਼ੋਰਟ 'ਚ ਸਮੁੰਦਰ ਵਿੱਚ 270 ਦਿਨਾਂ ਤੋਂ ਵੱਧ ਸਮੇਂ ਬਾਅਦ USS ਇਬਰਾਹਿਮ ਲਿੰਕਨ ਮਲਾਹਾਂ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਕੀਵ 'ਤੇ ਡਰੋਨ ਹਮਲੇ ਦੀ 6ਵੀਂ ਰਾਤ ਨੂੰ ਰੂਸ ਨੇ ਘੱਟੋ ਘੱਟ 12 ਲੋਕਾਂ ਦੀ ਹੱਤਿਆ ਕਰ ਦਿੱਤੀ। ਟੂਪੈਕ ਇਹ ਰੈਪਰ ਸੀਗਾ ਜਿਹਨੂੰ 30 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ, ਔਰ ਮੂਸੇ ਵਾਲਾ ਦਾ ਜਿਹੜਾ ਸਭ ਤੋਂ ਵਧੀਆ ਬੰਦਾ ਜਿਹੜਾ ਮੂਸੇ ਵਾਲੇ ਨੇ ਗਾਣੇ ਸੁਣਿਆ ਉਹ ਟੂਪੈਕ ਹੈ। ਖੈਰ ਕਤਲ ਦੇ ਇਨਸਾਫ ਵਿੱਚ 30 ਸਾਲਾਂ ਦੀ ਉਡੀਕ ਕਰਨ ਤੋਂ ਬਾਅਦ ਇਸ ਨੂੰ ਹੁਣ ਕੱਲ੍ਹ ਕੇਸ ਖਤਮ ਹੋਇਆ ਅਤੇ ਇਹਨੂੰ ਸਜ਼ਾ ਹੋ ਗਈ ਆ। ਸੁਪਰੀਮ ਕੋਰਟ ਨੇ ਆਖਿਆ ਜੰਤਰ ਮੰਤਰ ਪ੍ਰੋਟੈਸਟ ਦੀ ਸਾਰੀ FIR ਰੱਦ ਕਰ ਦਿੱਤੀ, ਨਵੀਂ FIR ਵੀ ਦਰਜ ਨਹੀਂ ਹੋਵੇਗੀ। ਕਾਕਰੋਚ ਜਨਤਾ ਪਾਰਟੀ ਨੇ 5 ਸਤੰਬਰ ਨੂੰ ਮਾਰਚ ਆਪਦਾ ਵਾਪਸ ਲੈ ਲਿਆ। ਨੀਲਮ ਜੀ ਪੁਰਾਣੇ ਸਵਾਗਤ ਹੈ, ਕਿਆ ਹਾਲ ਹੈ ਨੀਲਮ ਜੀ? ਹੈਲੋ ਨੀਲਮ ਜੀ,
5: ਆਈ ਕੈਨ ਹੀਅਰ ਯੂ।
0: ਹੁਣ ਤਾਂ ਸੁਣਦਾ ਨਾ?
5: ਹਾਂ ਬਿਲਕੁਲ,
0: ਵੈਰੀ ਗੁੱਡ, ਸੁਣਨਾ ਚਾਹੀਦਾ। ਸੱਜੇ ਸੁਣ ਖੱਬੇ ਸੁਣੇ, ਇਸੇ ਕਰਕੇ ਰੱਬ ਨੇ ਕੰਨ ਦੋ ਦਿੱਤੇ, ਇਧਰੋਂ ਸੁਣੇ ਦਿੱਲੀ ਤੋਂ ਸੁਣ ਪਏ। ਕੀ ਹਾਲ ਚਾਲ ਹੈ?
5: I am very well, thank you sir.
0: All right. ਨੀਲਮ ਜੀ ਫਾਈਨੈਂਸਿੰਗ ਦਾ ਕੰਮ ਕਰਦੇ ਨੇ, ਜਿਹੜੇ ਕੰਮ ਲੋਕਾਂ ਤੋਂ ਨਹੀਂ ਹੁੰਦੇ ਉਹ ਕਰ ਦਿੰਦੇ ਨੇ, ਚਾਹੇ ਪ੍ਰੀ ਅਪਰੂਵਲ ਕਰਾਉਣੀ ਹੋਵੇ, ਮੌਰਗੇਜ ਕਰਾਉਣੀ ਹੋਵੇ, ਏ ਲੈਂਡਰ ਤੋਂ ਕਰਾਉਣੀ ਹੋਵੇ, ਵੈਸੇ 20-50 ਹਜ਼ਾਰ ਡਾਲਰ ਦੀ ਲੋੜ ਪੈਗੀ, ਨੋ ਪ੍ਰੋਬਲਮ। ਨੀਲਮ ਹੋਰਾਂ ਨੂੰ ਯਾਦ ਰੱਖੋ। ਹਾਂਜੀ ਨੀਲਮ ਜੀ,
5: ਸਰ ਜੀ ਪਹਿਲਾਂ ਤਾਂ ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਗੱਲ ਕਰਦੇ ਹਾਂ ਰਿਨਿਊਅਲ ਦੇ ਟਾਈਮ ਤੇ। ਰਿਨਿਊਅਲ ਦੇ ਟਾਈਮ ਤੇ ਕੀ ਹੁੰਦਾ ਕਿ ਆਪਾਂ ਇੱਕ ਚਿੱਠੀ ਜੀ ਆਉਂਦੀ, ਆਪਾਂ ਸਾਈਨ ਕਰਕੇ ਭੇਜ ਦਈਏ, ਉਹਨਾਂ ਨੇ ਜੋ ਵੀ ਇੰਟਰਸਟ ਰੇਟ, ਤੁਸੀਂ ਕਹਿੰਦੇ ਹੋ ਕਿ ਮਾਰਕੀਟ ਇੰਟਰਸਟ ਹੈ ਹੀ ਇਹੀ ਹੈ, ਮੰਨ ਲਓ ਉਹਨਾਂ ਨੇ ਕਿਹਾ ਕਿ ਤੁਹਾਨੂੰ 3.8 ਦੇਵਾਂਗੇ ਜਾਂ 3.7 ਦੇਵਾਂਗੇ, ਤੁਸੀਂ ਕਹਿੰਦੇ ਹੋ ਵੀ ਕਿੱਥੇ 10,000 ਪੇਪਰ ਭਰਾਂਗੇ, ਦੁਬਾਰਾ ਕਿਤੇ ਲੈਂਡਰ ਨਾਲ ਕਰਾਂਗੇ, ਫਿਰ ਇੱਧਰ ਉੱਧਰ ਧੱਕੇ ਖਾਵਾਂਗੇ, ਪਤਾ ਨਹੀਂ ਸੇਮ ਰੇਟ ਮਿਲੂ ਕਿ ਨਹੀਂ, ਸਾਈਨ ਕਰੋ ਭੇਜ ਦਿਓ। ਦਿਸ ਇਜ਼ ਨੋਟ ਰਾਈਟ, ਯੂ ਡੋਨਟ ਨੀਡ ਟੂ ਡੂ ਦੈਟ। You should negotiate bank de naal. Negotiate kis cheez naal karna, not with the posted rate. Posted rate ta har koi danda pya. You ask for the discount rate. Unhan ko ki jeta to fir discount rate dene, appa will stick around, otherwise will shop around. I guarantee you, agar tusi shop around karoge ta tuhanu kito na kito cheap rate milega, plus since tusi now it's going to be a new client, tusi new client on nave bank waste, so they will offer you also cashback. Cashback could be 5,000, could be up to $5,000, it could be depending upon kede bank di kinni ki promotion hai. Tusi mere through karde ho, yes I definitely can shop around for you, because sanu pata hi hunda ki unhone kede bank wale ne kinna ka tuhanu interest rate dena. Interest rate jada, you don't look for ki chal man lo 3.7 kise nu milya hoya, ਹੁਣ ਤੁਸੀਂ ਕਹਿੰਦੇ ਹੋ ਕਿ ਆਪਾਂ ਇਹਦੇ ਕੋਲ 3.5 ਤੇ ਕੀ ਜਾਣਾ, ਲੌਂਗ ਰਨ ਦੇ ਵਿੱਚ ਇਟ ਕੈਨ ਸੇਵ ਯੂ ਥਾਊਜ਼ੰਡਸ ਆਫ ਡਾਲਰਸ, ਥਾਊਜ਼ੰਡਸ। ਐਂਡ ਹਾਊ ਐਲਸ ਯੂ ਕੈਨ ਸੇਵ ਥਾਊਜ਼ੰਡਸ ਆਫ ਡਾਲਰਸ ਇਜ਼, ਤੁਸੀਂ ਜਿਹੜੀ ਮਹੀਨੇ ਦੀ ਪੇਮੈਂਟ ਬਣਾਉਂਦੇ ਹੋ ਬਾਈ ਵੀਕਲੀ ਕਰ ਲਓ, ਉਹਦੇ ਨਾਲ ਇੱਕ ਸਾਲ 'ਚ ਇੱਕ ਪੇਮੈਂਟ ਐਕਸਟਰਾ ਜਾਂਦੀ ਹੈ 100%, ਕਿਉਂਕਿ ਬਾਈ ਵੀਕਲੀ ਇੱਕ ਪੇਮੈਂਟ ਜੇ ਐਕਸਟਰਾ ਗਈ ਸਾਲ ਦੀ, ਤਾਂ ਤੁਸੀਂ ਹਿਸਾਬ ਲਾ ਲਓ 30 ਸਾਲਾਂ ਦੇ ਵਿੱਚ ਜੇ 30 ਪੇਮੈਂਟ ਐਕਸਟਰਾ ਗਈਆਂ ਤਾਂ ਤੁਹਾਡੇ ਕਿੰਨੇ ਸਾਲ ਘੱਟ ਜਾਂਦੇ ਹਨ। ਆਲਸੋ ਇਟ ਗੋਜ਼ ਟੂਵਰਡਸ ਟੂ ਯੂਅਰ ਐਕਚੁਅਲੀ ਇਟ ਗੋਜ਼ ਟੂਵਰਡਸ ਯੂਅਰ ਪ੍ਰਿੰਸੀਪਲ, ਸੋ ਪ੍ਰਿੰਸੀਪਲ ਦੇ ਫਿਰ ਤੁਸੀਂ ਇੰਟਰਸਟ ਘੱਟ ਦਿੰਦੇ ਹੋ। ਦੇ ਸੋ ਮੈਨੀ ਲਿਟਲ ਲਿਟਲ ਇੰਟਰਸਟ ਰੇਟ ਦੇ ਉੱਤੇ ਹੈਕਸ, ਤੁਸੀਂ ਮੈਨੂੰ ਫੋਨ ਕਰ ਲਓ, ਤੁਹਾਡੀ ਅਗਰ ਫਸਟ ਟਾਈਮ ਬਾਇਰ ਹੋ ਆਈ ਕੈਨ ਗੈਟ ਯੂ ਸਪੈਸ਼ਲ ਰੇਟ 3.5, ਫਸਟ ਟਾਈਮ ਬਾਇਰ ਹੋ ਐਂਡ ਤੁਸੀਂ ਅੰਡਰ 20% ਡਾਊਨ ਕਰਨ ਲੱਗੇ ਹੋ, ਆਈ ਕੈਨ ਗੈਟ ਯੂ ਐਬਸੋਲੂਟਲੀ ਵੈਰੀ ਨਾਈਸ ਰੇਟਸ, ਐਂਡ ਆਲਸੋ ਆਈ ਕੈਨ ਗਿਵ ਯੂ ਸਮ ਇਨਸੈਂਟਿਵਸ ਫਰੋਮ ਮਾਈ ਸੈਲਫ, ਵਿਚ ਇਜ਼ ਆਈ ਵਿਲ ਪੇ ਯੂਰ ਲੋਇਰ ਫੀ ਐਂਡ ਆਲਸੋ ਆਈ ਵਿਲ ਪੇ ਯੂਰ PST ਜਿਹੜੀ ਤੁਹਾਨੂੰ CMSC ਵੀ ਤੁਸੀਂ ਪੈਂਦੀ ਹੈ। ਸੋ ਨੀਲਮ ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ ਨੀਲਮ ਸਰਵ, 6477398710। ਥੈਂਕ ਯੂ ਦੇਵ,
0: ਨੰਬਰ ਪੇ ਦੇ ਦੋ ਜੀ,
5: 647-739-8710।
0: ਥੈਂਕ ਯੂ ਸੋ ਮਚ,
5: ਥੈਂਕ ਯੂ, ਹੈਵ ਅ ਵੰਡਰਫੁਲ ਡੇ।
0: ਇੰਡੀਅਨ ਫਰੂਟ ਲੈਂਡ ਤੇ ਰੱਖੜੀ ਦੀ ਸੇਲ ਚੱਲ ਰਹੀ ਹੈ ਜੀ। ਸਵਰਨ ਚੱਕੀ ਆਟਾ 20 ਪਾਊਂਡ 11.99 ਦਾ, ਡੈਲੀ ਬਰਡ ਐਵਰੀ ਡੇ ਰਾਈਸ 8 ਪਾਊਂਡ 6.99 ਦੇ, ਇਹਦੇ ਨਾਲ ਇੰਡੀਅਨ ਡੈਲੀ ਬਰਡ ਬਰਾਊਨ ਸ਼ੂਗਰ ਹੈ ਜਿਹੜੀ 8 ਪਾਊਂਡ 6.99 ਦੀ ਹੈ। ਟਾਟਾ ਟੀ ਪ੍ਰੀਮੀਅਮ ਜੇ ਲੈ ਲਓ 1 ਕਿਲੋ 9.99 ਦੀ, ਤੇ ਬਾਲਟੀ ਚ ਗੋੜਾ ਹੁੰਦਾ ਜੀ 5 ਕਿਲੋ 9.99 ਦਾ ਹੈ, ਔਰ ਇਹਦੇ ਨਾਲ ਨਾਲ ਕਾਲੇ ਚਿੱਟੇ ਚਣੇ 3.99 ਦੇ 4 ਪਾਊਂਡ ਨੇ। ਬ੍ਰੈਡ ਲੈ ਲਓ 2.49 ਈਚ, ਚਾਹੇ ਵਾਈਟ ਲੈ ਲਓ ਚਾਹੇ ਹੋਲ ਵੀਟ ਲੈ ਲਓ, ਔਰ ਇਹਦੇ ਨਾਲ ਦੇਸੀ ਘਿਓ ਜਿਹੜਾ ਹੈ ਉਹ ਵੀ ਬਹੁਤ ਸਸਤਾ ਮਿਲ ਰਿਹਾ ਹੈ 3.99 ਦਾ 1.6 ਕਿਲੋ। ਹਲਦੀਰਾਮ ਦੇ ਸਨੈਕ 1.99 ਦੇ, ਲਕਸ਼ਮੀ ਦੇਸੀ ਬੇਸਣ 4 pounds 3.99 ਦਾ ਮਿਹਰਬਾਨ ਜੂਸ ਪੀਓ ਮਹਾਰਾਜ 3 liter 3.99 ਦਾ ਸਾਰੀ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ ਖਬਰ ਆ ਰਹੀ ਹੈ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 2025 ਅਤੇ 2026 ਵਿੱਚ ਖਾਲਿਸਤਾਨ ਨਾਲ ਜੁੜੀਆਂ ਸ਼ਰਨ ਦੀਆਂ ਸਾਰੀਆਂ 40 ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
9: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਸ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
11: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ
12: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
11: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟਰੀਟ ਈਸਟ ਯੂਨਿਟ 26 ਬ੍ਰੈਂਪਟਨ
3: ਤੈਨੂੰ ਵਿਆਹ ਲਈ ਕਿੱਦਾਂ ਦੀ ਕੁੜੀ ਚਾਹੀਦੀ ਆ
13: ਦੇਖ ਮੈਂ ਚਾਹੁੰਦਾ ਕਿ ਨਾ ਮਤਲਬ ਕੁੜੀ ਕੋ ਬਹੁਤਾ ਫੈਸ਼ਨ ਨਾ ਕਰੇ ਮਤਲਬ ਘਰ ਨੂੰ ਸਾਫ ਸੁਥਰਾ ਰੱਖੇ ਰੋਟੀ ਬਣਾਵੇ ਕੱਪੜੇ ਧੋਵੇ ਮਤਲਬ ਸਫਾਈ ਪਸੰਦ ਹੋਵੇ ਬਹੁਤੀਆਂ ਡਿਮਾਂਡਾਂ ਨਾ ਰੱਖੇ
3: ਤੇਰੀ ਪਸੰਦ ਦੀ ਕੁੜੀ ਨਾ ਮੈਂ ਲੱਭ ਲਈ
13: ਕਿੱਥੇ
3: ਤੂੰ ਮੇਰੇ ਘਰ ਆਈ ਮੇਰੀ ਨੌਕਰਾਣੀ ਚ ਸਾਰੇ ਗੁਣ ਨੇ
14: ਫਿੱਟੇ ਮੂੰਹ ਤੇਰੇ
0: ਲਓ ਜੀ ਇੱਕ ਫਰਮ ਹੈ ਜਿਨ੍ਹਾਂ ਨੂੰ ਏਜ ਡਰਾਈਵਰ ਦੀ ਲੋੜ ਹੈ ਟੋਰਾਂਟੋ ਤੋਂ ਮੌਂਟਰੀਅਲ ਟੋਰਾਂਟੋ ਤੋਂ ਯੂ ਐਸ ਦੇ ਵੱਖੋ ਵੱਖਰੇ ਰੂਟ ਲਈ ਵੱਖੋ ਵੱਖਰੇ ਰਸਤੇ ਰਾਹੀਂ ਤੁਸੀਂ ਜਾ ਸਕਦੇ ਹੋ ਪੈਸੇ ਚੰਗੇ ਮਿਲਣਗੇ ਬਾਈ ਵੀਕਲੀ ਪੇ ਮਿਲੇਗੀ ਟੌਪ ਦੀ ਪੇ ਮਿਲੇਗੀ ਕਹਿੰਦੀ ਘਹੋਂ ਦੀ ਪੇ ਮਿਲੇਗੀ ਬਾਈ ਕੁਲਦੀਪ ਮਾਂਗੜ ਨੂੰ ਫੋਨ ਕਰ ਲਓ 647-972-6454 ਇਹਨਾਂ ਦਾ ਨੰਬਰ ਹੈ ਡੱਕ ਸਿਸਟਮ ਸਾਫ ਕਰਾ ਲਓ ਹੁਣ ਵਿੰਟਰ ਵੀ ਆਈ ਸਮਝੋ 416-277-4416 ਅਮਨ ਹੋਰਾਂ ਦਾ ਨੰਬਰ ਹੈ $99 ਤੋਂ ਡੱਕ ਸਿਸਟਮ ਸਾਫ ਕਰਦੇ ਨੇ ਅਸੀਂ ਫਰਨਸ ਦਾ ਫਿਲਟਰ ਉਹ ਤਾਂ ਦੋ ਵਾਰ ਸਾਫ ਕਰਨਾ ਪੈਂਦਾ ਨਹੀਂ ਉਹ ਮਸ਼ੀਨ ਖਰਾਬ ਹੋ ਜਾਂਦੀ ਹੈ ਫਰਨਸ ਲੇਕਿਨ ਡੱਕ ਸਿਸਟਮ ਅਸੀਂ ਸਾਫ ਹੀ ਨਹੀਂ ਕਰਾਉਂਦੇ 416-277-4416
6: From the Dave Tatla News Desk, locally covered, nationally connected.
0: ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋ
15: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਜ਼ ਅਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨਸ ਸੇਂਟ ਥੋਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ रेजिडेंशियल लिस्टिंग्स दे अंदर देव पाजी मिसिसागा लॉर्ने पार्क एरिया दे अंदर लग्जरी होम 5+3 बेडरूम दा 6500 स्क्वेयर फुट लिविंग स्पेस 60x250 फुट दा प्रीमियम लॉट एब्सोल्युटली अमेजिंग लग्जूरियस प्रॉपर्टी अवेलेबल है जी। किपलिंग स्टेशन दे नाल एक बेड एक बाथ दा कॉन्डो नवी बिल्डिंग सिर्फ और सिर्फ 3,99,000 दे अंदर। इन्वेस्टमेंट प्रॉपर्टी लंडन दे अंदर सिर्फ और सिर्फ 7.5 लाख दे अंदर विद लीगल बेसमेंट कैश फ्लो पॉजिटिव प्रॉपर्टी $4,300 रेंट ते चढ़ी हुई अवेलेबल है। बैरी दे अंदर 4 बेडरूम का घर एक बेडरूम की बेसमेंट ऑफ मार्केट डील है। जेकर तुसी बाय सेल या इन्वेस्ट करना चाहते हो मैनू हुने कॉल करो अभिषेक रियल्टर 647927 7000 647792 7000।
16: चलिए इस बात पर आपको एक अच्छी सी शायरी सुनाते हैं। गलतियों से जुदा तू भी नहीं मैं भी नहीं, हम दोनों इंसान ही हैं, खुदा तू भी नहीं मैं भी नहीं, तू मुझे मैं तुझे इल्जाम तो देते हैं मगर अपने गिरबा में झांकता तू भी नहीं मैं भी नहीं। गलत फहमियों ने दूरी तो पैदा कर दी है वरना बुरा तो तू भी नहीं मैं भी नहीं।
6: From the Dave Tatla News Desk, locally covered, nationally connected.
0: यूपी दे सहनपुर विच PNB विच 17 करोड़ रुपए दी नकली करंसी मिली। उत्तराखंड विच कार बह गई, मलबा घरां विच वड़िया, 11 दी मौत। केदारनाथ विच मीह रुकिया, तीर्थ यात्रा मुड़ शुरू हो गई। हड़ा कारण यूपी दे चित्रकूट विच 80 घर टह गए। यूपी दी पटाका फैक्टरी च धमाका, हुण तक 13 मौतां। मलबे विचों जिंदा बचाई गई कुड़ी दहशत कारण कहने बोलण च असमर्थ है। ओ तुसीं दा जिहड़ा जाली मीडिया माइक 10-12 उहदे मूंह च पाउण जाने हो, बोलो कित्थे हो? इत्थे भी जाली मीडिया दा उही हाल आ, उत्थे भी उही हाल आ, उत्थे तां हरेक जिहड़ा साडा माइक जिहा चक्की फिरदा इक। एनीवे इह माड़ा मोटा मसाला तां लाउणा ही पैंदा। फिर भारत सरकार दे आंकड़े अनुसार देश भर विच हर साल 30 तों 40 लाख सप्प डंगण दे मामले सामने आउंदे ने, जिस दे नतीजे वजों 50,000 तों वध मौतां हुंदियां ने। हरमोज विच सुपर टैंकर समुद्री खाना नाल टकराया, धमाके नाल अग लग गई, इंजन बंद हो गया। अमरीका ने 1 महीने बाद ईरान ते फिर हमला कर दिता। AM 5 देरी डेव टाटला शो ते तुहानू सुणाउने आ। आ सुणो, ये गल पानी दी है।
17: प्यास लगी थी गजब की मगर पानी में जहर था, पीता तो मर जाता ना पीता तो भी मर जाता। यही दो मसले जिंदगी भर ना हल हुए, ना नींद पूरी हुई ना ख्वाब मुकम्मल हुए। वक्त ने कहा काश थोड़ा और सबर होता, सबर ने कहा काश थोड़ा और वक्त होता। सुबह सुबह उठना पड़ता है कमाने के लिए साहब, आराम कमाने निकलता हूं आराम छोड़कर। हुनर सड़कों पर तमाशा करता रहता है और किस्मत महलों में राज करती है। शिकायतें तो बहुत हैं तुझसे ए जिंदगी, पर चुप हूं इसलिए कि जो दिया तूने वो बहुतों को नसीब नहीं होता। दौलत की भूख ऐसी लगी कि कमाने निकल गए, जब दौलत मिली तो हाथ से रिश्ते निकल गए। बच्चों के साथ रहने की फुर्सत ना मिल सकी, फुर्सत मिली तो बच्चे कमाने निकल गए।
18: इंडियन फ्रूट लैंड, वन स्टॉप फॉर ऑल योर ग्रोसरी नीड्स।
19: ले इको जगह तो किथे सारा कुछ मिलता है। दो चीजा लई एक जगह रुको, फिर अगलिया दो दी दूजी जगह रुको।
18: इंडियन फ्रूट लैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस से आज ही पहुंचो। हुन इंडियन फ्रूट लैंड दी 7वीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
0: ਆਪਣੇ ਕੋਲੇ ਵੀਕਐਂਡ ਤੇ ਸੈਟਰਡੇ ਸੰਡੇ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਆਪਣਾ ਖੁਦ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਔਰ ਨੰਬਰ ਨੋਟ ਕਰ ਲਓ 416-677-0609-670-0609. ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609. ਅੱਜ ਇੱਕ ਤਰੀਕ ਹੈ, ਇੱਕ ਸਪੋਟ ਖਾਲੀ ਹੋਇਆ, ਉਹ ਤੁਸੀਂ ਭਰ ਸਕਦੇ ਹੋ, ਨੰਬਰ ਨੇ 416-677-0609.
20: 32, 55, 80, 98, 80, 92, 80, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, 92, Brampton TV and Appliances, 801 Bowway Drive near Chingozi. Call 905-450-2828. 905-450-2828.
21: हेलो
22: हेलो कटारिया टूर्स एंड ट्रैवल
21: हां जी कटारिया टूर्स एंड ट्रैवल
22: इंडिया दी टिकटा चाहिदियां सी
21: ओ इंडिया की तुसी जित्थों मर्जी दी टिकटा ले लो बस दसो कि टिकटा कदों दीयां चाहिदियां ने ते हां स्पेशल टूर पैकेजेस ते हनीमून पैकेजेस भी साडे कोल अवेलेबल ने
22: पर उससे मन सर्विस ते सब तो वधिया रेट्स ले इक्को इक ना कटारिया टूर्स एंड ट्रैवल बुकिंग ले आज ही कॉल करो 905-678-1200 905-678-1200 कटारिया टूर्स एंड ट्रैवल
23: हेलो
24: मेरी बीवी ने मुझे 50 के दो नोट दिए थे कि आलू और टमाटर ले आओ मुझे समझ नहीं आ रहा कौन सा नोट आलू का है कौन सा टमाटर का हेलो
23: समझ आ रही
25: है अरे यार
26: फट्टे मुंह तेरे
0: इस तरह जुड़े रहना वतनों दूर तुम्हारे लिए हाजिर है एक जमाना सी जदों जोक शुरू किए थे जोक रोज सुनाते थे एक भाई का फोन आया कहने हुण तां असीं कहने जोकां वाला देव वो भरावा जोकां दा चुंबड़ दियां ने देव ही कह लिया करो ਉਪਰਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਡਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ

0: serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਵਤਨ ਦੂਰ ਦੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਹੁੰਦੇ ਆ, ਭਾਵੇਂ ਗੱਡੀਆਂ 'ਚੋਂ ਸੁਣ ਰਹੇ ਹਾਂ, ਕੰਮਾਂ ਕਾਰਾਂ ਤੋਂ ਸੁਣ ਰਹੇ ਹਾਂ, ਜਾਂ ਘਰਾਂ 'ਚ ਬੈਠੇ ਜਿਹੜਾ ਹੈ ਜੀ ਤੁਸੀਂ IPTV ਤੇ, ਜਾਂ ਤੁਸੀਂ ਸਾਨੂੰ ਉੱਦਾਂ ਜਿਹੜਾ ਹੈ ਜੀ ਸੁਣ ਰਹੇ ਹਾਂ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਖਾਸ ਹੋਊਗਾ, ਕਿਉਂਕਿ ਕੁਛ ਸਟੂਡੀਓ ਦੇ ਵਿੱਚ ਮਹਿਮਾਨ ਵੀ ਆਉਣਗੇ, ਨਾਲ ਦੀ ਨਾਲ ਗੀਤ ਮੈਂ ਬੜੇ ਪਿਆਰੇ ਪਿਆਰੇ ਜਿਹੜੇ ਜੀ ਕੱਢੇ ਹੋਏ ਆ ਸਾਡੇ ਲਿਸਨਰਸ ਦੇ ਲਈ, ਟਿਊਨ ਅਪ ਕੀਤੇ ਆ, ਉਹ ਵੀ ਆਪਾਂ ਆਪਣੇ ਲਿਸਨਰਸ ਨੂੰ ਸੁਣਾਵਾਂਗੇ। ਤੇ ਨਾਲ ਦੀ ਨਾਲ ਮੌਸਮ ਵੀ ਜਿਹੜਾ ਹੈ ਜੀ ਇੰਨਾ ਮਾੜਾ ਨਹੀਂ ਹੈਗਾ, ਕਿਉਂਕਿ ਕੱਲ ਆਈ ਨੋ ਕੱਲ ਸ਼ਾਮ ਨੂੰ ਕਾਫੀ ਜਿਹੜਾ ਜੀ ਫੋਗੀ ਵੈਦਰ ਸੀਗਾ, ਬਟ ਹੁਣ ਜਿਹੜਾ ਜੀ ਅਲਰਟ ਜਿਹੜਾ ਸੀ ਥੰਡਰ ਸਟਾਰਮ ਦਾ ਤੇ ਹੈਵੀ ਰੇਨਫਾਲ ਦਾ ਉਹ ਹਟ ਚੁੱਕਿਆ ਹੈ। ਸੋ ਬੈਕ ਟੂ ਬੇਸਿਕ ਇੱਕ ਵਾਰੀ ਫਿਰ ਪਹੁੰਚ ਚੁੱਕਿਆ। ਟਿਊਜ਼ਡੇ ਦੇ ਵਿੱਚ ਜਿਹੜਾ ਹੈ ਜੀ ਆਪਾਂ ਗੱਲਾਂ ਬਾਤਾਂ ਕਰਾਂਗੇ। ਹੁਣੇ ਹੁਣੇ ਤੁਸੀਂ ਜਿਹੜਾ ਜੀ ਦੇਵਤਾ

ਜੀ ਨੂੰ ਸੁਣ ਕੇ ਹਟੇ ਹਾਂ ਔਰ ਹੁਣ ਜਿਹੜੀ ਆ ਜੀ ਸਾਡੀ ਬਾਰੀ ਆ ਚੁੱਕੀ ਹੈ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਰਹੂਗਾ ਔਰ ਘੜੀ ਦੇ ਮੁਤਾਬਿਕ ਟਾਈਮ 1:08 ਤੇ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ ਔਰ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦੁਪਹਿਰ ਦਾ ਵੈਦਰ ਹੈਗਾ ਜੀ 27 ਡਿਗਰੀ ਸ਼ਾਮ ਨੂੰ 22 ਡਿਗਰੀ ਓਵਰ ਨਾਈਟ ਹੈਗਾ ਜੀ 20 ਡਿਗਰੀ ਹਵਾ ਦੀ ਸਪੀਡ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਜਿੱਥੇ ਕਿ ਅੱਜ ਦਿਨ ਜਿਹੜਾ ਜੀ ਚੜਿਆ ਸੀ 6:40 ਤੇ ਦਿਨ ਜਿਹੜਾ ਜੀ ਢਲ ਜਾਣਾ ਆ 7:55 ਤੇ ਸੋ ਇਹ ਸੀਗੀ ਅੱਜ ਦੀ ਖੁਸ਼ਕ ਜਿਹੜੀ ਜੀ ਵੈਦਰ ਰਿਪੋਰਟ ਅੱਛਾ ਹੁਣ ਆਪਾਂ ਦੇਖ ਰਹੇ ਹਾਂ ਕਿਉਂਕਿ ਵੈਦਰ ਦੇ ਵਿੱਚ ਤਬਦੀਲੀ ਵੀ ਆ ਰਹੀ ਆ ਨਾਲ ਦੀ ਨਾਲ ਦਿਨ ਵੀ ਜਿਹੜੇ ਜੀ ਛੋਟੇ ਹੁੰਦੇ ਜਾ ਰਹੇ ਨੇ ਕਿਉਂਕਿ ਪਹਿਲਾਂ ਕਿੱਥੇ 9 ਵਜੇ ਦੇ ਨਾਲ ਨਾਲ ਜਿਹੜਾ ਹੈ ਜੀ ਪੂਰੇ ਇੱਕ ਸਟ੍ਰੇਟ 1 ਘੰਟੇ ਦਾ ਜਿਹੜਾ ਹੈ ਜੀ ਦਿਨ ਦੇ ਵਿੱਚ ਫਰਕ ਪੈ ਗਿਆ ਹੁਣ ਥੋੜਾ ਛੇਤੀ ਜਿਹੜਾ ਜੀ ਹਨੇਰਾ ਹੋਣ ਲੱਗ ਗਿਆ ਸੋ ਬਿਲਕੁਲ ਜੀ ਕੁਛ ਕੁ ਦਿਨ ਹੋਰ ਰਹਿ ਗਏ ਆ ਸਮਰ ਦੇ ਤੁਸੀਂ ਇੰਜੋਏ ਕਰ ਲਓ ਫੇਰ ਉਹਦੇ ਬਾਅਦ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੇ ਬਸ ਕੰਮਾਂ ਤੋਂ ਸਿੱਧਾ ਆਪਣੇ ਘਰਾਂ ਦੇ ਵਿੱਚ ਜਿਹੜਾ ਜੀ ਚੱਲ ਜਾ ਕਰਨਾ ਆ ਸੋ ਦੈਟਸ ਆਲਸੋ ਦ ਪਾਰਟ ਆਫ ਦ ਲਾਈਫ ਕਿਉਂਕਿ ਸਾਰੇ ਮੌਸਮ ਦੇਖਣੇ ਹਰ ਇੱਕ ਮੌਸਮ ਦਾ ਇੰਜੋਏ ਕਰਨਾ ਬਹੁਤ ਜਿਹੜਾ ਜੀ ਜ਼ਰੂਰੀ ਹੁੰਦਾ ਹੈ ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਤੁਸੀਂ ਗੁਰਬਾਣੀ ਰੇਡੀਓ ਲੈਣਾ ਹੈ ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਆ ਜਾਂ ਤੁਸੀਂ ਕੋਈ ਹੋਰ ਡਿਜੀਟਲ ਸਰਵਿਸਿਜ਼ ਵੀਡੀਓਗ੍ਰਾਫੀ ਦੀ ਜਾਂ ਕੋਈ ਹੋਰ ਸਰਵਿਸਿਜ਼ ਲੈਣੀਆਂ ਹੈ ਤਾਂ ਬਿਲਕੁਲ ਢਿੱਲੋ ਵੀਡੀਓ ਦੇ ਨਾਲ ਗੱਲਬਾਤ ਹੋ ਸਕਦੀ ਹੈ 905-204-1313 ਤੇ ਅੱਜ ਦਾ ਪ੍ਰੋਗਰਾਮ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਆ ਇੰਸ਼ੋਰੈਂਸ ਫੋਰ ਯੂਅਰ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਦਾ ਵੀ ਅੱਜ ਦਾ ਜੀ ਪੂਰਾ ਸਾਥ ਹੈਗਾ ਅੱਜ ਦੇ ਪ੍ਰੋਗਰਾਮ ਦੇ ਬਾਅਦ ਬਹੁਤ ਜਲਦੀ ਮੋਨਾ ਜੀ ਜਿਹੜੇ ਜੀ ਸਟੂਡੀਓ ਦੇ ਵਿੱਚ ਪਹੁੰਚਣਗੇ ਤੇ ਉਹਨਾਂ ਦੇ ਨਾਲ ਜਿਹੜੀ ਆ ਜੀ ਆਪਾਂ ਗੱਲਬਾਤ ਕਰਾਂਗੇ ਮੈਂ ਹੁਣੇ ਕਹਿ ਰਹੀ ਸੀ ਪਹੁੰਚਣਗੇ ਮੈਨੂੰ ਲੱਗਦਾ ਆ ਮੋਨਾ ਜੀ ਪਹੁੰਚ ਗਏ ਨੇ ਸਟੂਡੀਓ ਦੇ ਵਿੱਚ ਓ ਲੁੱਕ ਐਟ ਦੈਟ ਔਰ ਨਾਲ ਅੱਜ ਦਾ ਪ੍ਰੋਗਰਾਮ ਸਿੰਗਾਪੁਰ ਜਵੈਲਰਸ ਨੇ ਵੀ ਜਿਹੜਾ ਜੀ ਸਪਾਂਸਰ ਕੀਤਾ ਹੈਗਾ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਾ ਹੈ ਔਰ ਰੱਖੜੀ ਸਪੈਸ਼ਲ ਤੇ ਉਹਨਾਂ ਨੇ ਬਹੁਤ ਭਾਰੀ ਜਿਹੜੀ ਜੀ ਸੇਲ ਲਾਈ ਸੀਗੀ ਔਰ ਹਲੇ ਵੀ ਸਟਿਲ ਉਹ ਜਿਹੜੀ ਹੈ ਜੀ ਸੇਲ ਵੈਲਿਡ ਹੈਗੀ ਆ ਸੋ ਪਹੁੰਚ ਸਕਦੇ ਨੇ ਸਿੰਗਾਪੁਰ ਜਵੈਲਰਸ 905-612-1500 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਔਰ ਇੱਕ ਪਿਆਰਾ ਜਿਹਾ ਗੀਤ ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਅਸੀਂ ਅੱਜ ਮੈਂ ਬਹੁਤ ਪਿਆਰਾ ਜਿਹਾ ਇੱਕ ਗੀਤ ਟਿਊਨ ਅਪ ਕੀਤਾ ਆ ਉਹ ਸੁਣਾਉਂਦੇ ਹਾਂ ਤੇ ਉਹਦੇ ਬਾਅਦ ਮੋਨਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਔਰ ਮੈਨੂੰ ਤਾਂ ਇਹ ਗਾਣਾ ਜਿਹੜਾ ਜੀ ਕਾਫੀ ਪਸੰਦ ਆਇਆ। ਮੈਨੂੰ ਲੱਗ ਰਿਹਾ ਸਾਡੇ ਕੁਛ ਜਿਹੜੇ ਜੀ ਲਿਸਨਰਸ ਦੇ ਮੈਸੇਜਸ ਵੀ ਆਏ ਹੋਏ ਆ, ਔਰ ਬਹੁਤ ਜਲਦੀ ਉਹਨਾਂ ਨੂੰ ਮੈਸੇਜਸ ਨੂੰ ਵੀ ਆਪਾਂ ਜਿਹੜਾ ਜੀ ਪੜ੍ਹ ਕੇ ਤੁਹਾਡੇ ਤੱਕ ਸੁਣਾਵਾਂਗੇ। ਬਟ ਉਹਦੇ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਮੋਨਾ ਜੀ ਆ ਚੁੱਕੇ ਨੇ, ਤੇ ਮੋਨਾ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮੋਨਾ ਜੀ।
1: ਥੈਂਕ ਯੂ ਸੋ ਮਚ, ਐਂਡ ਸਭ ਨਾਲ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ ਜੀ।
0: ਬਿਲਕੁਲ ਜੀ, ਤੇ ਮੋਨਾ ਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਐਂਡ ਹੋਪਫੁਲੀ ਤੁਹਾਡਾ ਵੀ, ਆਪਣੇ ਲਿਸਨਰਸ ਦਾ ਵੀ ਬਹੁਤ ਵਧੀਆ ਹੋਣਾ।
0: ਬਿਲਕੁਲ ਜੀ ਬਿਲਕੁਲ, ਆਪਾਂ ਆਲਵੇਜ਼ ਇਹੀ ਪ੍ਰੇ ਕਰਦੇ ਕਿ ਸਾਰੇ ਵਧੀਆ ਰਹਿਣ ਜੀ, ਸਾਰੇ ਠੀਕ ਠਾਕ ਰਹਿਣ, ਖੁਸ਼ ਰਹੋ, ਕਿਉਂਕਿ ਇੱਕ ਛੋਟੀ ਜਿਹੀ ਜ਼ਿੰਦਗੀ ਆ, ਹਨਾ, ਆਲਵੇਜ਼ ਖੁਸ਼ ਰਹਿਣਾ ਚਾਹੀਦਾ ਆ। ਮੈਨੂੰ ਲੱਗਦਾ ਸਟ੍ਰੈਸ ਟੈਨਸ਼ਨਾਂ ਮੋਨਾ ਜੀ ਤਾਂ ਚੱਲਦੀਆਂ ਰਹਿੰਦੀਆਂ, ਦਿਸ ਇਜ਼ ਪਾਰਟ ਆਫ ਦ ਲਾਈਫ ਹੈ। ਜੇ ਆਪਾਂ ਸਵੇਰੇ ਉੱਠਣਾ ਆ, ਹਨਾ, ਤੇ ਡੈਫੀਨੇਟਲੀ ਰੱਬ ਨੇ ਫ੍ਰੀ ਨਹੀਂ ਰੱਖਣਾ, ਕੋਈ ਨਾ ਕੋਈ ਟੈਨਸ਼ਨ ਜਾਂ ਕੋਈ ਨਾ ਕੋਈ ਕੰਮ ਦੇ ਵਿੱਚ ਜ਼ਰੂਰ ਬਿਜ਼ੀ ਰੱਖਣਾ ਚਾਹੀਦਾ।
1: ਐਕਚੁਅਲੀ ਕਿਰਨ, ਮੈਨੂੰ ਲੱਗਦਾ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਸਟ੍ਰੈਸ ਜਾਂ ਟੈਨਸ਼ਨ, ਬਟ ਆਈ ਥਿੰਕ ਸੋ, ਜਦੋਂ ਇੱਦਾਂ ਦੀ ਕੋਈ ਵੀ ਐਕਟੀਵਿਟੀ ਆਪਣੇ ਮਾਈਂਡ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਚੱਲ ਰਹੀ ਹੈ, ਇਟ ਮੀਨਸ ਕਿ ਤੁਸੀਂ ਕੁਛ ਨਾ ਕੁਛ ਕਰ ਰਹੇ ਹੈਗੇ ਹੋ। ਇਫ ਯੂ ਆਰ ਨਾਟ ਡੂਇੰਗ ਐਨੀਥਿੰਗ, ਇਟ ਮੀਨਸ ਕਿ ਕੋਈ ਟੈਨਸ਼ਨ ਨਹੀਂ, ਕੋਈ ਸਟ੍ਰੈਸ ਨਹੀਂ ਹੈ, ਪਰਸਨ ਇਜ਼ ਫ੍ਰੀ।
0: ਯੈਸ, ਫਿਰ ਦੀ ਲਾਈਫ ਸਟ੍ਰੈਸ ਫ੍ਰੀ ਹੈ। ਅੱਛਾ ਮੋਨਾ ਜੀ, ਹਨਾ, ਕਿਉਂਕਿ ਅੱਜ 1 September ਜਿਹੜੀ ਜੀ ਹੋ ਚੁੱਕੀ ਹੈ, ਹਨਾ, ਬੈਕ ਟੂ ਸਕੂਲ ਬੱਚੇ ਜਿਹੜੇ ਜੀ ਜਾਣੇ ਆ, ਯੂਨੀਵਰਸਿਟੀ ਦੇ ਵਿੱਚ ਜਾਣੇ ਆ, ਹਨਾ, ਤੇ ਮੋਨਾ ਜੀ ਆਪਾਂ ਆਲਵੇਜ਼ ਜਿੱਦਾਂ ਕਿ ਗੱਲ ਕਰਦੇ ਨੇ RESP, ਠੀਕ ਹੈ, ਹੁਣ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਸਾਡੇ ਲਿਸਨਰਸ ਨੂੰ ਦਿਓ ਕਿ ਕਿੱਦਾਂ ਜਿਹੜੇ ਆ ਜੀ ਇਹਦੇ ਵਿੱਚ ਉਹ ਆਪਣੀ ਬੱਚਿਆਂ ਦੀ ਸੇਵਿੰਗਸ, ਜਾਂ ਕੋਈ ਯੂਨੀਵਰਸਿਟੀ ਜਾ ਰਿਹਾ ਜਾਂ ਕੋਈ ਇੰਡੀਵਿਜੁਅਲ ਨੇ ਲੈਣੀ ਹੋਵੇ ਤੇ ਕਿੱਦਾਂ ਲੈ ਸਕਦੇ ਨੇ?
1: ਬਿਲਕੁਲ ਕਿਰਨ, ਸਭ ਨਾਲੋਂ ਪਹਿਲਾਂ ਤਾਂ ਡੈਫੀਨੇਟਲੀ 1 September ਹੈਗੇ ਆ, ਤੇ ਜਿਹੜੇ ਬੱਚਿਆਂ ਨੇ ਬੈਕ ਟੂ ਸਕੂਲ ਜਾਣਾ, ਉਹਨਾਂ ਤੇ ਨੇ ਤਾਂ ਜਾਣਾ ਹੀ ਜਾਣਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਨ੍ਹਾਂ ਨੇ ਇਸ ਟਾਈਮ ਤੇ ਯੂਨੀਵਰਸਿਟੀ ਜਾਂ ਕਾਲਜ ਜਾਣਾ ਹੈ, ਉਹਨਾਂ ਦੇ ਲਈ ਜਿਹੜੀ ਹੁੰਦੀ ਹੈ ਸਭ ਨਾਲੋਂ ਪਹਿਲੀ ਗੱਲ ਇੱਕੋ ਹੀ ਹੁੰਦੀ ਹੈ, ਫੰਡਿੰਗ। ਕਿਉਂਕਿ ਫੰਡਿੰਗ ਹੋਏਗੀ ਤਾਂ ਹੀ ਉਹ ਅੱਗੇ ਨੈਕਸਟ ਸਟੈਪ ਲੈ ਸਕਣਗੇ। ਐਂਡ ਸਪੈਸ਼ਲੀ ਮੈਂ ਦੇਖ ਰਹੀ ਹੁੰਦੀ ਹਾਂ ਕਿ ਜ਼ਿਆਦਾਤਰ ਉਹਨਾਂ ਬੱਚਿਆਂ ਦੇ ਲਈ ਥੋੜ੍ਹਾ ਜਿਹਾ ਚੈਲੇਂਜਿੰਗ ਹੋ ਜਾਂਦਾ ਹੈ, ਜਿਨ੍ਹਾਂ ਨੇ ਆਊਟ ਆਫ ਸਿਟੀ, ਆਊਟ ਆਫ ਕੰਟਰੀ ਪੜ੍ਹਨਾ ਹੈਗਾ, ਤਾਂ ਉਸ ਟਾਈਮ 'ਤੇ ਕਾਫੀ ਫੰਡਿੰਗ ਦੀ ਜ਼ਰੂਰਤ ਪੈਂਦੀ ਹੈਗੀ ਹੈ, ਪੇਰੈਂਟਸ ਨੂੰ ਵੀ, ਬੱਚਿਆਂ ਨੂੰ ਵੀ। ਸੋ ਇਸੇ ਕਰਕੇ ਜਦੋਂ ਹੁਣ ਇਸ ਟਾਈਮ 'ਤੇ ਮੈਂ ਦੇਖ, ਜਦੋਂ ਕਾਫੀ ਫੈਮਿਲੀਜ਼ ਨਾਲ ਵਰਕਆਊਟ ਕਰ ਰਹੇ ਹੁੰਦੇ ਆ, RESP ਦੇ ਵਿਦਡਰੋਲਸ ਕਰਵਾ ਕੇ ਦਿੱਤੇ ਹੈ ਕਈਆਂ ਦੇ ਔਨਲਾਈਨ, ਕਈਆਂ ਦੇ ਮਿਲ ਕੇ ਵੀ ਕਾਫੀ ਵਾਰ ਗੱਲਬਾਤ ਹੋਈ ਹੈਗੀ ਹੈ। ਸੋ ਉਸ ਟਾਈਮ 'ਤੇ ਇੱਕ ਬਹੁਤ ਹੀ ਵੱਡਾ ਰਿਲੀਫ ਨਜ਼ਰ ਆਉਂਦਾ ਹੈਗਾ ਪੇਰੈਂਟਸ ਦੇ ਫੇਸ ਦੇ ਉੱਤੇ, ਕਿਉਂਕਿ ਇਹ ਰਿਲੀਫ ਇਸ ਚੀਜ਼ ਦਾ ਹੁੰਦਾ ਹੈ ਕਿ ਹਾਂ ਚਲੋ, ਥੋੜ੍ਹਾ ਥੋੜ੍ਹਾ ਕਰਕੇ RESP ਦੇ ਵਿੱਚ ਉਹਨਾਂ ਨੇ ਕੰਟਰੀਬਿਊਸ਼ਨ ਕੀਤੀ ਸੀਗੀ, ਅਤੇ ਅੱਜ ਦੀ ਡੇਟ ਦੇ ਵਿੱਚ ਵਿਦਡਰੋਲ ਦੇ ਟਾਈਮ 'ਤੇ ਈਜ਼ੀਲੀ ਵਿਦਡਰੋਲਸ ਮਿਲ ਗਏ ਨੇ। ਬਹੁਤ ਵੱਡਾ ਰਿਲੀਫ ਹੁੰਦਾ ਕਿ ਇਸ ਟਾਈਮ 'ਤੇ ਪੇਮੈਂਟ ਦੀ ਉਹਨਾਂ ਨੂੰ ਫਿਕਰ ਨਹੀਂ ਹੁੰਦੀ। ਸੋ ਇਹੀ ਚੀਜ਼ ਦਾ ਰਿਮਾਈਂਡਰ ਜਿਹੜਾ ਹੈਗਾ ਉਹਨਾਂ ਨੂੰ ਮੈਂ ਜ਼ਰੂਰ ਦੇਣਾ ਚਾਹੂੰਗੀ। ਬਹੁਤ ਸਾਰੀ ਫੈਮਿਲੀਜ਼ ਦੇ ਵਿੱਚ ਅਵੇਅਰਨੈਸ ਕਾਫੀ ਹੈਗੀ ਆ RESP ਦੀ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ। ਬਹੁਤ ਸਾਰੇ ਪੇਰੈਂਟਸ ਇਸ ਤਰੀਕੇ ਦੇ ਨਾਲ ਹੈਗੇ ਜਿਹੜੇ ਕਹਿੰਦੇ ਕਿ 0 age ਬੱਚਾ ਬੋਰਨ ਹੋਇਆ, ਨਾਲ ਦੀ ਨਾਲ ਸਭ ਨਾਲੋਂ ਪਹਿਲਾਂ ਜਲਦੀ ਤੋਂ ਜਲਦੀ ਸੋਸ਼ਲ ਇੰਸ਼ੋਰੈਂਸ ਨੰਬਰ ਆਉਣ ਤੋਂ ਬਾਅਦ ਪਹਿਲਾਂ ਹੀ ਅਸੀਂ RESP ਸ਼ੁਰੂ ਕਰ ਲਈਏ। ਪਰ ਕਾਫੀ ਫੈਮਿਲੀ ਇਸ ਤਰੀਕੇ ਦੇ ਨਾਲ ਵੀ ਹੈ ਕਿ ਬਿਜ਼ੀ ਸਕੈਜੂਲ ਹੋਣ ਕਰਕੇ ਕਈ ਵਾਰ ਮਹੀਨਾ, 2 months, ਹਫ਼ਤੇ, ਸਾਲ ਇਸੇ ਤਰੀਕੇ ਦੇ ਨਾਲ ਨਿਕਲ ਜਾਂਦੇ ਨੇ, ਕਿ ਸਾਲ 2 ਨਿਕਲ ਜਾਂਦੇ ਨੇ, ਐਂਡ ਕਈ ਵਾਰ ਧਿਆਨ ਨਹੀਂ ਦੇ ਪਾਉਂਦੇ। ਪਰ ਉਹ ਇਸ ਚੀਜ਼ ਦੇ ਲਈ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਲਾਈਫ ਇਸੇ ਤਰੀਕੇ ਦੇ ਨਾਲ ਫਾਸਟ ਚੱਲਦੀ ਰਹਿੰਦੀ ਹੈ, ਘੁੰਮਣਾ ਫਿਰਨਾ, ਪਾਰਟੀਜ਼, ਡੈਫੀਨੇਟਲੀ ਦੋ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਕਿ ਫੈਮਿਲੀਜ਼ ਨਾਲ ਟਾਈਮ ਸਪੈਂਡ ਕਰੋ, ਪਰ ਸਭ ਨਾਲੋਂ ਜ਼ਿਆਦਾ ਇਹ ਚੀਜ਼ ਜ਼ਰੂਰੀ ਹੁੰਦੀ ਹੈਗੀ ਹੈ ਕਿ ਤੁਸੀਂ ਆਪਣੀ ਪਲੈਨਿੰਗ ਜ਼ਰੂਰ ਕਰੋ, ਫਿਊਚਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਪ੍ਰੋਸੀਡ ਕਰਨਾ ਹੈਗਾ। ਕਿਉਂਕਿ ਅੱਜ ਅਸੀਂ$100, $200 ਨਾਲ ਪਲਾਨ ਸ਼ੁਰੂ ਕਰਨਾ, ਨੋ ਮੈਟਰ ਕਿਤੇ ਵੀ ਆਪਾਂ ਪਲਾਨ RESP ਦਾ ਸ਼ੁਰੂ ਕਰਾਂਗੇ, ਗੌਰਮੈਂਟ ਦੇ ਗ੍ਰਾਂਟਸ ਤੁਹਾਨੂੰ ਜ਼ਰੂਰ ਮਿਲਣੀ ਹੈ, ਡਿਪੈਂਡਿੰਗ ਅਪੋਨ ਕਿੰਨਾ ਕੰਟਰੀਬਿਊਸ਼ਨ ਕਰੇ ਉਹਦਾ 20%, ਪਲੱਸ ਤੁਹਾਨੂੰ ਕੰਪਾਊਂਡਿੰਗ ਇੰਟਰਸਟ ਐਂਡ ਦਾ ਇਨਵੈਸਟਮੈਂਟ ਦੇ ਉੱਤੇ ਜਿਹੜੀ ਗਰੋਥ ਹੈਗੀ ਉਹ ਮਿਲਣੀ ਹੈਗੀ ਹੈ। ਇੱਕ ਚੀਜ਼ ਦਾ ਜ਼ਰੂਰ ਹੁੰਦਾ ਹੈਗਾ, ਕਿਉਂਕਿ ਐਜ਼ ਅ ਐਡਵਾਈਜ਼ਰ ਮੇਰੀ ਪੂਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਪਫਰੰਟ ਜ਼ਰੂਰ ਉਹ ਤੁਹਾਡਾ ਪੋਰਟਫੋਲੀਓ ਦੇਖਿਆ ਜਾਵੇ ਕਿ ਤੁਸੀਂ ਕਿੰਨਾ ਕੁ ਰਿਸਕ ਫੈਕਟਰ ਲੈ ਸਕਦੇ ਹੈਗੇ ਹੋ, ਜਾਂ ਫਿਰ ਤੁਸੀਂ ਬਿਲਕੁਲ ਸੇਫ ਪੁਆਇੰਟਸ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਹੋ, ਤਾਂ ਕਿ ਤੁਹਾਡੇ ਪੋਰਟਫੋਲੀਓ ਦੇ ਹਿਸਾਬ ਦੇ ਨਾਲ ਤੁਹਾਡੇ ਪਲਾਨਸ ਸ਼ੁਰੂ ਕੀਤੇ ਜਾਣ। ਸੋ ਇਸ ਲਈ ਮੈਂ ਕਹੂੰਗੀ ਕਿ ਜਿੰਨੇ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਹਜੇ ਤੱਕ ਤੁਸੀਂ ਬੱਚਿਆਂ ਦੀ RESP ਨਹੀਂ ਕਰਵਾਈ, ਪ੍ਰਾਇਓਰਟੀ ਤੇ ਰੱਖੋ ਇਹ ਚੀਜ਼ ਨੂੰ, ਕਿਉਂਕਿ ਜਿਹੜੀਆਂ ਬਾਕੀ ਦੀਆਂ ਜਿਹੜੀ ਲਾਈਫ ਦੇ ਵਿੱਚ ਮੈਨੂੰ ਲੱਗਦਾ ਡੇਲੀ ਲਿਵਿੰਗ ਐਕਟੀਵਿਟੀਜ਼ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਪਰ ਜਿਹੜੀ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਿੰਨਾ ਜਿੰਨਾ ਤੁਸੀਂ ਡਿਲੇ ਕਰੀ ਜਾ ਰਹੇ ਹੋ, ਤੁਸੀਂ ਗੌਰਮੈਂਟ ਦੀ ਗ੍ਰਾਂਟ ਲੂਜ਼ ਕਰੀ ਜਾ ਰਹੇ ਹੋ, ਕੰਪਾਊਂਡਿੰਗ ਇੰਟਰਸਟ ਤੁਹਾਡਾ ਉਹਨੇ ਘੱਟ ਗਰੋ ਹੋਣਾ, ਕਿਉਂਕਿ ਟਾਈਮ ਘੱਟ ਰਹਿ ਜਾਣਾ ਹੈਗਾ। ਸੋ ਮੇਕ ਸ਼ੋਰ ਕਰੋ ਟਾਈਮ ਸੀਰੀਜ਼ ਦੇ ਲਈ ਐਕਸ਼ਨ ਜ਼ਰੂਰ ਲਿੱਤਾ ਜਾਵੇ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਕਿਤੇ RESP ਚੱਲ ਰਹੀ ਹੈ ਜਿਹਦੇ ਵਿੱਚ ਘੱਟ ਕੰਟਰੀਬਿਊਸ਼ਨ ਕਰ ਰਹੇ ਹੋ, $208 ਦੀ ਬਜਾਏ ਕੋਈ $25, $50, $100 ਤੋਂ ਵੀ ਪਲਾਨ ਸ਼ੁਰੂ ਕੀਤੇ ਜਾ ਸਕਦੇ ਹੁੰਦੇ ਨੇ, ਪਰ ਜੇ ਉਸ ਟਾਈਮ 'ਤੇ ਇੱਦਾਂ ਪਲਾਨ ਸ਼ੁਰੂ ਕੀਤਾ ਸੀ ਇਨਕਰੀਜ਼ ਕਰਨਾ ਚਾਹੁੰਦੇ ਹੋ, ਤਾਂ ਵੀ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ,
0: ਅਪਡੇਟ ਕਰਨ ਵਾਲਾ ਹੈ ਕਿ ਜੇ ਤੁਸੀਂ ਉਹਦੇ ਵਿੱਚ ਬੈਨੀਫਿਟ ਲੈ ਸਕਦੇ ਗ੍ਰਾਂਟਸ ਬਾਰੇ ਜਿਹੜੀ ਅਜੇ ਆਪਾਂ ਅਪਲਾਈ ਕਰ ਸਕਦੇ ਸੋ ਉਹਦੇ ਬਾਰੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਠੀਕ ਹੈ ਜੇ ਕਿਤੇ ਹੋਰ ਵੀ ਐਗਜਿਸਟਿੰਗ ਚੱਲ ਰਹੀ ਹੈ ਹੁਣ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤੇ ਡੈਫੀਨੇਟਲੀ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ ਔਰ ਮੋਨਾ ਜੀ ਇੱਕ ਮੈਂ ਸੋਚਿਆ ਸੀ ਮੈਂ ਕਿਹਾ ਜੇ ਤੁਸੀਂ ਟਿਊਜ਼ਡੇ ਨੂੰ ਆਓਗੇ ਮੈਂ ਇੱਕ ਛੋਟਾ ਜਿਹਾ ਸਿਨੈਰੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਸਾਡੇ ਹੀ ਇੱਕ ਰਿਲੇਟਿਵ ਸੀਗੇ ਉਹਨਾਂ ਦੇ ਮਦਰ ਇੱਥੇ ਆਏ ਠੀਕ ਹੈ ਜੀ ਤੇ ਉਹਨਾਂ ਨੇ ਇੰਸ਼ੋਰੈਂਸ ਨਹੀਂ ਕਰਾਈ ਸੀਗੀ ਉਹਨਾਂ ਦੀ ਠੀਕ ਹੈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਹਾਈ ਹੋ ਗਿਆ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਉੱਥੇ ਪਤਾ ਲੱਗਿਆ ਕਿ ਉਹਨਾਂ ਦੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਸੀ ਟੈਸਟ ਕਰਾਏ ਸੋ ਦੈਨ ਲਾਈਕ ਮੈਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਜੇ ਤੁਸੀਂ ਕਦੇ ਮੇਰੇ ਨਾਲ ਵੀ ਗੱਲ ਕੀਤੀ ਹੁੰਦੀ ਤਾਂ ਆਪਾਂ ਤੁਹਾਨੂੰ ਡੈਫੀਨੇਟਲੀ ਅਵੇਅਰ ਕਰਨਾ ਸੀਗਾ ਕਿ ਠੀਕ ਹੈ ਦੇਖੋ ਇੱਕ ਹਲਕਾ ਜਿਹਾ ਬਲੱਡ ਪ੍ਰੈਸ਼ਰ ਉਹਨਾਂ ਦਾ ਵਧਿਆ ਦੈਨ ਦੇ ਹੈਵ ਟੂ ਟੇਕ ਹਸਪੀਟਲ ਹਨਾ ਤੇ ਗਾਂ ਦੀ ਗਾਂ ਕਿੰਨੀਆਂ ਚੀਜ਼ਾਂ ਬਚ ਜਾਂਦੀਆਂ ਸੋ ਕਿਉਂ ਨਾ ਆਪਾਂ ਪਹਿਲਾਂ ਹੀ ਇਸ ਚੀਜ਼ ਨੂੰ ਜਿਹੜਾ ਹੈ ਜੀ ਲੈ ਕੇ ਚੱਲੀਏ ਹਨਾ
1: ਦੈਟ ਇਜ਼ ਟਰੂ ਕਿਰਨ ਕਿਉਂਕਿ ਆਪਾਂ ਕਈ ਵਾਰ ਫੋਰ ਗਰੰਟਿਡ ਲੈ ਲੈਂਦੇ ਹਾਂ ਕਿ ਹਾਂਜੀ ਇਹਨਾਂ ਦੀ ਹੈਲਥ ਦੇ ਵਿੱਚ ਕੋਈ ਪ੍ਰੋਬਲਮਸ ਹੈ ਨਹੀਂ ਕੋਈ ਹੈਲਥ ਇਸ਼ੂਜ਼ ਹੈ ਨਹੀਂ ਕਦੇ ਕੋਈ ਹਸਪਿਟਲਾਈਜੇਸ਼ਨ ਨਹੀਂ ਹੋਈ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਚੱਲਣਾ ਹੈ ਪਰ ਆਪਾਂ ਕਦੇ ਵੀ ਇਹਨਾਂ ਚੀਜ਼ਾਂ ਨੂੰ ਗਰੰਟਿਡ ਨਹੀਂ ਲੈ ਸਕਦੇ ਕਿਉਂਕਿ ਸਿਕਨੈਸ ਇੰਜਰੀ ਕਦੇ ਵੀ ਚੇਂਜਿਸ ਆਪਣੀ ਲਾਈਫ ਦੇ ਵਿੱਚ ਆ ਸਕਦੀਆਂ ਨੇ ਸੋ ਮੇਕ ਸ਼ੋਰ ਕਰੀਏ ਕਿ ਵਿਜ਼ਿਟਰ ਇੰਸ਼ੋਰੈਂਸ ਆਉਣ ਤੋਂ ਪਹਿਲਾਂ ਕਰਵਾਈਏ ਕਾਫੀ ਵਾਰ ਪਰਸਨ ਨੂੰ ਲੱਗਦਾ ਹੈ ਕਿ ਸੁਪਰਵੀਜ਼ਾ ਇੰਸ਼ੋਰੈਂਸ ਤਾਂ ਮੈਂਡੇਟਰੀ ਹੈ ਕਿ ਗੌਰਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਜਦੋਂ ਏਅਰਪੋਰਟ ਤੇ ਲੈਂਡ ਹੋਣਾ ਪਾਲਿਸੀ ਚੈੱਕ ਹੋ ਜਾਂਦੀ ਹੈਗੀ ਹੈ ਵਿਜ਼ਿਟਰ ਵੀਜ਼ਾ ਵੇਲੇ ਆਪਣੀ ਥੋੜ੍ਹੀ ਜਿਹੀ ਆਪਣੀ ਆਪਸ਼ਨਲ ਆ ਜਾਂਦਾ ਤਾਂ ਉਸ ਟਾਈਮ ਤੇ ਕਈ ਫੈਮਿਲੀਜ਼ ਦੇ ਵਿੱਚ ਕਈ ਵਾਰ ਆਪਾਂ ਸੋਚ ਲੈਂਦੇ ਹਾਂ ਕਿ ਚਲੋ ਥੋੜੇ ਦਿਨ ਰੁਕ ਕੇ ਜਾਂ ਕੁਛ ਦਿਨਾਂ ਬਾਅਦ ਕਰਵਾ ਲਵਾਂਗੇ ਉਹਨਾਂ ਦੇ ਆਉਣ ਤੋਂ ਬਾਅਦ ਕਰਵਾ ਲਵਾਂਗੇ ਸੋ ਆਉਣ ਤੋਂ ਬਾਅਦ ਵਾਲਾ ਜਿਹੜਾ ਹੈਗਾ ਪ੍ਰੋਬਲਮ ਉੱਥੇ ਕ੍ਰੀਏਟ ਹੁੰਦੀ ਹੈ ਕਿਉਂਕਿ ਲੈਂਡ ਹੋਣ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਦੀ ਹਾਲਤ ਦੇ ਵਿੱਚ ਚੇਂਜਿਸ ਆ ਸਕਦੀਆਂ ਨੇ ਸੋ ਇਸੇ ਕਰਕੇ ਹਮੇਸ਼ਾ ਹੀ ਕਿਹਾ ਜਾਂਦਾ ਕਿ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਓ ਚਾਹੇ ਇੱਕ ਦਿਨ ਪਹਿਲਾਂ ਹਫ਼ਤਾ ਪਹਿਲਾਂ ਮਹੀਨਾ ਪਹਿਲਾਂ ਤੁਸੀਂ ਕਰਵਾਓਗੇ ਪਰ ਪਾਲਿਸੀ ਨੇ ਸ਼ੁਰੂ ਤਦੀ ਕਰਨ ਹੋਣਾ ਜਦੋਂ ਉਹਨਾਂ ਨੇ ਟਰੈਵਲ ਕਰਨਾ ਇਨ ਟ੍ਰਾਂਜ਼ਿਟ ਵੀ ਕਵਰੇਜ ਹੈ ਰਸਤੇ ਦੇ ਵਿੱਚ ਵੀ ਕਿਤੇ ਲੇ ਓਵਰ ਉੱਥੇ ਕੋਈ ਇੰਜਰੀ ਹੋ ਜਾਂਦੀ ਹੈ ਲੈਂਡ ਹੋਣ ਤੋਂ ਬਾਅਦ ਕੋਈ ਪ੍ਰੋਬਲਮ ਆ ਜਾਂਦੀ ਹੈ ਹਰ ਜਗ੍ਹਾ ਤੁਹਾਨੂੰ ਪਾਲਿਸੀ ਕਵਰ ਕਰਦੀ ਹੈ ਵਿਦਆਊਟ ਐਨੀ ਵੇਟਿੰਗ ਪੀਰੀਅਡ ਐਂਡ ਵਿਦਆਊਟ ਐਨੀ ਐਕਸਕਲੂਜਨ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੋਈ ਵੀ ਕੰਸਰਨ ਹੈਗੇ ਆ ਵਿਜ਼ਿਟਰ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਬਾਰੇ ਜਾਂ ਤੁਸੀਂ ਇਸ ਟਾਈਮ ਤੇ ਅਪਲਾਈਡ ਸਟੇਟਸ ਤੇ ਹੈਗੇ ਹੋ ਜ਼ਰੂਰ ਆਪਣੀ ਪਰਸਨਲ ਇੰਸ਼ੋਰੈਂਸ ਕਰਵਾ ਕੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕਰੋ ਜੀ ਤੁਸੀਂ ਕਾਲ ਕਰ ਸਕਦੇ ਹੋ 416-509-1509
0: ਬਿਲਕੁਲ ਜੀ ਮੋਨਾ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈ 416-509-1509 ਤੇ ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਟੈਲੀ ਟਾਈਮ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਤੁਸੀਂ ਇੱਥੇ ਵੀ ਅਪਲਾਇੰਸ ਫਰਨੀਚਰ ਮੈਟਰਸ ਕਿਸੇ ਤਰੀਕੇ ਦੇ ਵੀ ਖਰੀਦਦਾਰੀ ਕਰਨੀ ਹੈ ਇਹਨਾਂ ਦੀ ਜਿਹੜੀ ਹੈ ਜੀ ਰੱਖੜੀ ਸਪੈਸ਼ਲ ਹਲੇ ਵੀ ਸਟਿਲ ਜਿਹੜੀ ਜੀ ਸੇਲ ਆਨ ਹੈਗੀ ਆ ਟੈਲੀ ਟਾਈਮ ਐਂਡ ਮਾਈ ਫਰਨੀਚਰ ਤੁਸੀਂ ਪਹੁੰਚ ਸਕਦੇ ਨੇ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਤੇ ਇਹਨਾਂ ਦਾ ਨੰਬਰ 9054551666 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ ਔਰ ਲਾਈਨ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਜੁੜ ਚੁੱਕੀ ਹੈ ਸੋ ਆਪਾਂ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ ਤੇ ਦੇਸ਼ ਪ੍ਰਦੇਸ਼ ਤੋਂ ਕਿਹੜੀਆਂ ਖਾਸ ਖਬਰਾਂ ਨੇ ਉਹਦੇ ਤੇ ਚਾਤ ਪਾਉਂਦੇ ਆ ਸੋ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਆ
2: ਬਹੁਤ ਬਹੁਤ ਸ਼ੁਕਰੀਆ ਕਿਰਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਲਿਸਨਰ ਸਾਹਿਬ ਜੀ
0: ਬਿਲਕੁਲ ਜੀ ਔਰ ਕੀ ਹਾਲ ਚਾਲ ਆ ਮਨਪ੍ਰੀਤ ਜੀ
2: ਹਾਲ ਚਾਲ ਵਧੀਆ ਔਰ ਕੱਲ ਦੀ ਤਰ੍ਹਾਂ ਅੱਜ ਵੀ ਬਿਲਕੁਲ ਗਰਮੀ ਤੋਂ ਰਾਹਤ ਹਾਲ ਚਾਲ ਹੋਰ ਵਧੀਆ ਹੋ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਰਨ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਰਕੇ ਗਰਮੀ ਤੇ ਹੁਮਸ ਜਿਹੜੀ ਸੀ ਲਗਾਤਾਰ ਬਹੁਤ ਜ਼ਿਆਦਾ ਵੱਧ ਰਿਹਾ ਸੀ ਪਰ ਹੁਣ ਲੋਕਾਂ ਨੂੰ ਇਸ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਕੱਲ ਦਾ ਵੈਦਰ ਥੋੜਾ ਠੀਕ ਵੀ ਹੋਇਆ ਹੈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 5 ਸਤੰਬਰ ਤੱਕ ਵੱਖ ਵੱਖ ਥਾਵਾਂ ਤੇ ਮੀਂਹ ਪੈਣ ਦੀ ਜਿਹੜੀ ਆ ਗੱਲ ਕਹੀ ਆ ਜਾਂ ਕਹਿ ਲਓ ਕਿ ਭਵਿੱਖਬਾਣੀ ਕੀਤੀ ਆ ਔਰ ਨਾਲ ਦੀ ਨਾਲ ਯੈਲੋ ਅਲਰਟ ਵੀ ਜਾਰੀ ਕੀਤਾ ਆ ਸੋ ਟਿਊਜ਼ਡੇ ਨੂੰ ਸੂਬੇ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਕਹਿ ਸਕਦੇ ਆ ਸੰਭਾਵਨਾ ਜਤਾਈ ਅੱਜ ਰਾਤ ਨੂੰ ਸੋ ਕਾਫੀ ਜ਼ਿਆਦਾ ਠੰਡੀਆਂ ਹਵਾਵਾਂ ਆ ਰਹੀਆਂ ਨੇ ਕਿਤੇ ਨਾ ਕਿਤੇ ਬੱਦਲ ਵੀ ਛਾਏ ਹੋਏ ਨੇ ਤੇ ਜੇ ਮੀਂਹ ਪੈ ਜਾਂਦਾ ਆ ਤੇ ਮੈਨੂੰ ਲੱਗਦਾ ਹੈ ਕਿ ਆਹ ਮਹੀਨਾ ਜਿਹੜਾ ਠੰਡਾ ਨਿਕਲੂਗਾ ਤੇ ਫਿਰ ਅੱਗੇ ਤੁਹਾਨੂੰ ਪਤਾ ਹੀ ਆ ਅਕਤੂਬਰ ਨਵੰਬਰ ਦਸੰਬਰ ਸੋ ਚੇਂਜ ਹੋ ਜਾਂਦਾ ਹੈ ਵੈਦਰ ਤੇ ਅੱਗੇ ਆਪਾਂ ਸਰਦੀਆਂ ਵੱਲ ਨੂੰ ਵੱਧਦੇ ਆ ਤੇ ਇੱਕ ਗੱਲ ਵੈਸੇ ਕਿਰਨ ਦੱਸਾਂ ਕਿ ਦਿਨਾਂ ਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਆ ਇੱਕ ਘੰਟੇ ਸਵਾ ਘੰਟੇ ਦਾ ਫਰਕ ਪੈ ਗਿਆ ਹਨਾ ਜਿੱਥੇ 7:30 ਵਜੇ ਜਾ ਕੇ ਪਤਾ ਲੱਗਦਾ ਸੀ ਫਰਕ ਦਾ ਤੇ ਉਹ ਫਰਕ ਜਿਹੜਾ ਆ ਹੁਣ 6:30 ਵਜੇ ਦਿਖਣ ਲੱਗ ਗਿਆ ਜਾਂ 6:15 ਵਜੇ ਪਰ ਛਾਵੇਂ ਜਿਹੜੇ ਨੇ ਜਲਦੀ ਢਲ ਜਾਂਦੇ ਨੇ ਸੋ ਆਪਾਂ ਕਿਤੇ ਨਾ ਕਿਤੇ ਦਸਤਕ ਜਿਹੜੀ ਆ ਉਹ ਅਗਲੇ ਕਹਿ ਸਕਦੇ ਆ ਮੌਸਮ ਵੱਲ ਨੂੰ ਦੇ ਦਿੱਤੀ ਆ, ਇਹ ਪਰਛਾਵਿਆਂ ਤੋਂ ਪਤਾ ਲੱਗਣ ਲੱਗ ਗਿਆ।
0: ਬਿਲਕੁਲ ਮਨਪ੍ਰੀਤ ਜੀ ਬਿਲਕੁਲ, ਔਰ ਇੱਥੇ ਵੀ ਜਿਹੜਾ ਜੀ ਮੈਂ ਹੁਣੀ ਸਟਾਰਟਿੰਗ ਦੇ ਵਿੱਚ ਗੱਲ ਕਰਕੇ ਹਟੀ ਹਾਂ ਕਿਉਂਕਿ ਪਹਿਲਾਂ ਹਨਾ ਦਿਨ ਜਿਹੜਾ ਜੀ ਥੋੜਾ ਲੇਟ ਢਲਦਾ ਸੀ ਹੁਣ ਛੇਤੀ, ਸੋ ਬਿਲਕੁਲ ਜੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਜੀ ਆ ਚੁੱਕੀ ਹੈਗੀ ਆ। ਔਰ ਮਨਪ੍ਰੀਤ ਜੀ ਕੋਈ ਖਾਸ ਖਬਰ ਜਿਹੜੀ ਪਹਿਲਾਂ ਹੈ ਉਹਦੇ ਤੋਂ ਤੁਸੀਂ ਜਿਹੜੀ ਜੀ ਅੱਜ ਦੀ ਖਬਰ ਸਟਾਰਟ ਕਰ ਸਕਦੇ ਹੋ
2: ਜੀ? ਕਿਰਨ ਅੱਜ ਕਾਫੀ ਸਾਰੀਆਂ ਖਬਰਾਂ ਨੇ, ਸੋ ਚਲੋ ਇੱਕ ਇੱਕ ਕਰਕੇ ਕੋਸ਼ਿਸ਼ ਕਰਦੇ ਹਾਂ ਝਾਤ ਪਾਉਣ ਦੀ। ਪਹਿਲਾਂ ਤਾਂ ਆਪਾਂ ਇੱਕ ਖੁਸ਼ੀ ਦੀ ਖਬਰ ਇਹ ਕਰਦੇ ਹਾਂ ਕਿ ਔਰਤਾਂ ਜਿੱਥੇ ਹਰ ਵਰਗ ਦੇ ਵਿੱਚ ਹਰ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ ਨੇ, ਵਾਹ ਵਾਹ ਖੱਟ ਰਹੀਆਂ ਨੇ ਔਰ ਕਿਸੇ ਵੀ ਗੱਲੋਂ ਪਿੱਛੇ ਨਹੀਂ। ਉੱਥੇ ਅਸੀਂ ਜੇ ਏਅਰ ਵਾਈਸ ਮਾਰਸ਼ਲ ਦੀ ਗੱਲ ਕਰੀਏ ਤਾਂ ਸ਼ਕਤੀ ਸ਼ਰਮਾ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵਿੱਚ 2 ਸਤਾਰਾ ਰੈਂਕ ਪ੍ਰਾਪਤ ਕਰਕੇ ਜਿਹੜੀ ਆ ਪਹਿਲੀ ਗੈਰ ਮੈਡੀਕਲ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚਿਆ ਹੈ। ਤੇ ਉਹਨਾਂ ਨੇ 1 ਸਤੰਬਰ 1926 ਨੂੰ ਏਅਰ ਹੈੱਡਕੁਆਟਰ ਦੇ ਵਿਖੇ ਸਹਾਇਕ ਹਵਾਈ ਸਟਾਫ ਦਾ ਅਹੁਦਾ ਸੰਭਾਲਿਆ। ਰੱਖਿਆ ਮੰਤਰਾਲੇ ਦੇ ਮੁਤਾਬਕ ਉਹਨਾਂ ਨੇ 1 ਸਤੰਬਰ 1926 ਨੂੰ ਮਤਲਬ ਇਸ ਅਹੁਦੇ ਦਾ ਜਿਹੜਾ ਸੀਗਾ ਚਾਰਜ ਉਹ ਲੈ ਲਿਆ ਸੀਗਾ ਔਰ 18 ਜੂਨ 1994 ਨੂੰ ਭਾਰਤੀ ਹਵਾਈ ਸੈਨਾ ਦੀ ਸਿੱਖਿਆ ਸ਼ਾਖਾ ਦੇ ਵਿੱਚ ਸ਼ਾਮਿਲ ਹੋਏ ਸੀ। 30 ਸਾਲਾਂ ਦਾ ਉਹਨਾਂ ਦਾ ਇੱਕ ਕਹਿ ਸਕਦੇ ਆਪਾਂ ਵਧੀਆ ਤੇ ਵਿਲੱਖਣ ਕਰੀਅਰ ਰਿਹਾ ਆ। 3 ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਇਸ ਕਰੀਅਰ ਦੇ ਦੌਰਾਨ ਉਹਨਾਂ ਨੇ ਫੀਲਡ ਸਟੇਸ਼ਨਾਂ, ਕਮਾਂਡ ਹੈੱਡਕੁਆਟਰ, ਸਿਖਲਾਈ ਕੇਂਦਰਾਂ ਤੇ ਏਅਰ ਹੈੱਡਕੁਆਟਰ ਦੇ ਵਿੱਚ ਕਈ ਮੁੱਖ ਜ਼ਿੰਮੇਵਾਰੀਆਂ ਨਿਭਾਈਆਂ। ਸੋ 32 ਸਾਲਾਂ ਦੇ ਇਸ ਕਹਿ ਸਕਦੇ ਆ ਆਪਣੇ ਜੌਬ ਕਰੀਅਰ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਪਹਿਲਕਦਮੀਆਂ ਦੀ ਅਗਵਾਈ ਕੀਤੀ ਤੇ ਕਪੂਰਥਲੇ ਦੇ ਵਿੱਚ ਇੱਕ ਕਾਲਜ ਦੇ ਵਿੱਚ ਉਹਨਾਂ ਨੇ ਪ੍ਰਿੰਸੀਪਲ ਦੇ ਵਜੋਂ ਵੀ ਸੇਵਾ ਜਿਹੜੀ ਨਿਭਾਈ। ਸੋ ਹੁਣ 3 ਹਥਿਆਰਬੰਦ ਸੈਨਾਵਾਂ ਦੇ ਵਿੱਚ ਇਸ ਅਹੁਦੇ ਦੀ ਕਾਬਜ ਹੋਣ ਵਾਲੀ ਹੈ ਪਹਿਲੀ ਮਹਿਲਾ ਅਧਿਕਾਰੀ ਬਣੀ ਆ। ਸੋ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਔਰ ਦੁਆ ਅਰਦਾਸ ਕਰਦੇ ਹਾਂ ਕਿ ਔਰਤ ਦੇਸ਼ ਦੀ ਔਰਤ ਏਦਾਂ ਹੀ ਸ਼ਾਈਨ ਕਰਦੀ ਰਵੇ, ਅੱਗੇ ਵੱਧਦੀ ਰਵੇ, ਕਿਉਂਕਿ ਐਸੀਆਂ ਕੁੱਝ ਕੁ ਚੰਦ ਔਰਤਾਂ ਜਿਹੜੀਆਂ ਅੱਗੇ ਹੋ ਕੇ ਅਗਾਂਹ ਵਧੂ ਕਦਮ ਕਰਨ ਚੱਕਦੀਆਂ ਨੇ ਉਹ ਬਾਕੀਆਂ ਦੇ ਲਈ ਰਾਹ ਦਸੇਰਾ ਬਣਦੀਆਂ ਨੇ, ਬਾਕੀਆਂ ਦੇ ਲਈ ਸੁਪਨਿਆਂ ਦੀਆਂ ਕਹਿ ਸਕਦੇ ਹਾਂ ਉਡਾਣਾਂ ਦੇ ਰਾਹ ਖੋਲਦੀਆਂ ਨੇ।
0: ਬਿਲਕੁਲ ਮਨਪ੍ਰੀਤ ਜੀ ਬਿਲਕੁਲ, ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਹੈਗੀ। ਔਰ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਸਲਾਹ ਲੈਣਾ, ਕੋਈ ਮਸ਼ਵਰਾ ਲੈਣਾ ਜਾਂ ਤੁਸੀਂ ਆਪਣਾ ਕਲੇਮ ਪ੍ਰੋਸੈਸ ਕਰਵਾਉਣਾ ਆ ਤੇ ਬਿਲਕੁਲ ਗੱਲਬਾਤ ਅੰਜਮ ਕੁਰੇਸ਼ੀ ਜੀ ਦੇ ਨਾਲ ਹੋ ਸਕਦੀ ਆ 4165700157 ਤੇ। ਔਰ ਬਿਲਕੁਲ ਇੱਕ ਵਾਰ ਜੀ ਫਿਰ ਖਬਰਾਂ ਦੇ ਸੈਗਮੈਂਟ ਵਿੱਚ ਆਪਾਂ ਬੈਕ ਹੁੰਦੇ ਆ ਤੇ ਮਨਪ੍ਰੀਤ ਜੀ ਕੋਈ ਅਗਲੀ ਖਬਰ
2: ਜੀ? ਕਿਰਨ ਅਗਲੀ ਖਬਰ ਆਪਣੇ ਸਾਰਿਆਂ ਦੇ ਲਈ ਕਿਤੇ ਨਾ ਕਿਤੇ ਕਹਿ ਸਕਦੇ ਜਾਣਕਾਰੀ ਭਰਪੂਰ, ਕਿਉਂਕਿ ਅੱਜ ਦਿੱਲੀ ਏਅਰਪੋਰਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਬਹੁਤ ਹੀ ਕੰਮ ਦੀ ਖਬਰ ਆ। ਹੁਣ ਏਅਰਪੋਰਟ ਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਕਾਫੀ ਆਸਾਨ ਕਰ ਦਿੱਤਾ ਗਿਆ ਵਾ, ਤੇਜ਼ ਬਣਾ ਦਿੱਤਾ ਗਿਆ ਕਹਿ ਸਕਦੇ ਹਾਂ ਜਾਂ ਡਿਜੀਟਲ ਬਣਾ ਦਿੱਤਾ ਗਿਆ ਵਾ। ਅਕਸਰ ਹੀ ਫਲਾਈਟ ਦੇ ਰਾਹੀਂ ਵਿਦੇਸ਼ ਸਫ਼ਰ ਆਪਾਂ ਕਰਦੇ ਹਾਂ ਤਾਂ ਕਿਰਨ ਆਪਾਂ ਗੌਰ ਕੀਤਾ ਹੋਵੇਗਾ ਕਿ ਇਮੀਗ੍ਰੇਸ਼ਨ ਕਲੀਅਰੈਂਸ ਦੇ ਦੌਰਾਨ ਬੋਰਡਿੰਗ ਪਾਸ ਤੇ ਮੋਹਰ ਜਾਂ ਸਟੈਂਪ ਲਗਵਾਉਣ ਦੇ ਲਈ ਸਾਨੂੰ ਕਿੰਨੀਆਂ ਹੀ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਖੜਾ ਹੋਣਾ ਪੈਂਦਾ ਹਨਾ, ਔਰ ਕਈ ਵਾਰੀ ਇਸ ਕਾਗਜ਼ੀ ਪ੍ਰਕਿਰਿਆ ਜਾਂ ਸਟੈਂਪਿੰਗ ਦੇ ਚੱਕਰ ਦੇ ਵਿੱਚ ਕਾਫੀ ਜਿਹੜਾ ਸਮਾਂ ਵਾ ਉਹ ਵੇਸਟ ਵੀ ਹੁੰਦਾ ਆ। ਪਰ ਹੁਣ ਇਸ ਸਿਸਟਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਕਰ ਦਿੱਤਾ ਗਿਆ। ਖਬਰਾਂ ਇਹ ਸਾਹਮਣੇ ਆਈਆਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਯਾਤਰੀਆਂ ਨੂੰ ਆਪਣੇ ਬੋਰਡਿੰਗ ਪਾਸ ਤੇ ਫਿਜ਼ੀਕਲ ਸਟੈਂਪ ਲਗਵਾਉਣਾ ਜਿਹੜਾ ਲਾਜ਼ਮੀ ਜਿਹੜਾ ਸੀਗਾ, ਸੋ ਉਹ ਹੁਣ ਨਹੀਂ ਆ। ਪਰ ਅੱਜ ਦੀ ਤਰੀਕ ਤੋਂ ਇਹਦੇ ਚ ਬਦਲਾਅ ਹੋਏ ਨੇ, ਉਹਨੂੰ ਡਿਜੀਟਲ ਕਰ ਦਿੱਤਾ ਗਿਆ। ਆਪਾਂ ਉੱਥੇ ਜਾ ਕੇ ਆਪਣਾ ਜੋ ਵੀ ਆ ਬੋਰਡਿੰਗ ਪਾਸ ਜਿਹੜਾ ਸਕੈਨ ਕਰ ਸਕਦੇ ਆ, ਪਰ ਨਾਲ ਦੀ ਨਾਲ ਫਿਜ਼ੀਕਲ ਜਿਹੜਾ ਕੰਮ ਆ ਫਿਜ਼ੀਕਲ ਸਟੈਂਪਿੰਗ ਦਾ ਕੰਮ ਉਹ ਵੀ ਚੱਲ ਰਿਹਾ, ਇੱਕਦਮ ਬੰਦ ਨਹੀਂ ਕੀਤਾ ਗਿਆ। ਪਰ ਅੱਜ 1 ਤਰੀਕ ਤੋਂ ਜਿਹੜੇ ਨੇ ਇਮੀਗ੍ਰੇਸ਼ਨ ਕਲੀਅਰੈਂਸ ਦੌਰਾਨ ਸਿੱਧੇ ਆਪਣੇ ਸਮਾਰਟਫੋਨ ਤੇ ਈ ਬੋਰਡ ਪਾਸ ਜਾਂ ਮੋਬਾਈਲ ਬੋਰਡਿੰਗ ਪਾਸ ਪੇਸ਼ ਕਰਕੇ ਜਿਹੜਾ ਆ ਯਾਤਰੀ ਉਹ ਆਪਣੀ ਸਫ਼ਰ ਨੂੰ ਕਹਿ ਸਕਦੇ ਆ ਸੌਖਾ ਬਣਾ ਸਕਦਾ, ਆਪਣੇ ਟਾਈਮ ਦੀ ਜਿਹੜੀ ਬਚਤ ਕਰ ਸਕਦਾ ਆ। FTI ਤੇ TTP ਦੇ ਵਿੱਚ ਨਾਮਜ਼ਦ ਯਾਤਰੀ ਆਪਣੇ ਡਿਜੀਟਲ ਬੋਰਡਿੰਗ ਪਾਸ ਦੀ ਵਰਤੋਂ ਸਿੱਧੇ ਈ ਗੇਟਸ ਤੇ ਕਰ ਸਕਦੇ ਆ। ਤੇ ਬਾਕੀ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਵਧੀਆ ਜਾਣਕਾਰੀ ਜਿਹੜੀ ਹੈ ਜਦੋਂ ਅਸੀਂ ਏਅਰਪੋਰਟ ਤੇ ਜਾ ਕੇ ਸਫ਼ਰ ਕਰਾਂਗੇ ਕੀ ਕੋਈ ਨਵੀਂ ਐਪਲੀਕੇਸ਼ਨ ਆਈ ਆ, ਕਿਵੇਂ ਦੀਆਂ ਚੇਂਜਸ ਨੇ, ਉਹ ਜਦੋਂ ਅਸੀਂ ਜਾ ਕੇ ਆਪ ਆਪਣੇ ਹੱਥੀਂ ਕੰਮ ਕਰਦੇ ਹਾਂ ਤਾਂ ਸਾਨੂੰ ਜ਼ਿਆਦਾ ਪਤਾ ਲੱਗਦਾ ਹੈ ਹਨਾ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ। ਔਰ ਮਨਪ੍ਰੀਤ ਜੀ ਕੋਈ ਹੋਰ ਖਾਸ ਖਬਰ
2: ਕਿਰਨ ਬੈਂਕਾਂ ਵੈਸੇ ਤਾਂ ਆਪਾਂ ਸਾਰਿਆਂ ਨੂੰ ਪਤਾ ਕਿਉਂਕਿ ਫੈਸਟੀਵਲ ਸੀਜ਼ਨ ਆ ਰਹੇ ਨੇ ਛੁੱਟੀਆਂ ਕਾਫੀ ਫੈਸਟੀਵਲਸ ਦੇ ਵਿੱਚ ਹੁੰਦੀਆਂ ਪਰ ਨਾਲ ਦੀ ਨਾਲ ਤਰ੍ਹਾਂ ਤਰ੍ਹਾਂ ਦੀਆਂ ਮੁਲਾਜ਼ਮਾਂ ਦੀਆਂ ਜਿਹੜੀਆਂ ਹੜਤਾਲਾਂ ਆਪਾਂ ਸਭ ਨੂੰ ਪਤਾ ਕਿ ਚੱਲ ਰਹੀਆਂ ਹਨਾ ਤੁਸੀਂ ਇੰਡੀਆ ਆ ਰਹੇ ਹੋ ਇੰਡੀਆ ਦੇ ਵਿੱਚ ਤੁਹਾਡੇ ਬੈਂਕ ਅਕਾਊਂਟਸ ਨੇ ਤੁਸੀਂ ਲੈਣ ਦੇਣ ਕਰਨਾ ਕੋਈ ਵਿਆਹ ਸ਼ਾਦੀਆਂ ਦੇਖਣੀਆਂ ਤਾਂ ਮੈਂ ਇਹ ਦੱਸਦਾ ਕਿ ਸਤੰਬਰ ਦੇ ਵਿੱਚ ਬੈਂਕਾਂ ਦੇ ਵਿੱਚ ਜੇਕਰ ਕੋਈ ਕੰਮ ਕਰਾਉਣ ਦੇ ਬਾਰੇ ਸੋਚ ਰਿਹਾ ਹੈ ਜਾਂ ਜਾਣ ਤੋਂ ਪਹਿਲਾਂ ਇਹ ਜ਼ਰੂਰ ਇੱਕ ਵਾਰੀ ਚੈੱਕ ਕਰ ਲਵੇ ਕਿ ਬੈਂਕਾਂ ਕਿਤੇ ਬੰਦ ਤਾਂ ਨਹੀਂ ਆ ਕਿਉਂਕਿ ਇੱਕ ਤਾਂ ਛੁੱਟੀਆਂ ਆ ਦੂਜਾ ਬੈਂਕ ਕਰਮਚਾਰੀ ਜਿਹੜੇ ਨੇ ਉਹ ਲੰਬੀ ਹੜਤਾਲ ਤੇ ਜਾਣ ਦਾ ਐਲਾਨ ਵੀ ਕਰ ਰਹੇ ਨੇ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨਸ ਨੇ ਬੈਂਕ ਕਰਮਚਾਰੀਆਂ ਦੀਆਂ ਜਿਹੜੀਆਂ ਵਾ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਪੂਰੇ ਦੇਸ਼ ਦੇ ਵਿੱਚ ਹੜਤਾਲ ਦਾ ਜਿਹੜਾ ਕਿਰਨ ਐਲਾਨ ਕੀਤਾ ਹੈ ਪਹਿਲੀ ਹੜਤਾਲ ਜਿਹੜੀ ਆ ਉਹ 11 ਸਤੰਬਰ 2026 ਨੂੰ ਇੱਕ ਦਿਨ ਦੇ ਲਈ ਹੋਣੀ ਆ ਇਸ ਤੋਂ ਬਾਅਦ 28 ਤੋਂ ਲੈ ਕੇ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਹੋਊਗੀ ਤੇ ਬੈਂਕਾਂ ਬੰਦ ਰਹਿਣਗੀਆਂ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੋਈ ਹੱਲ ਨਹੀਂ ਨਿਕਲਦਾ ਤਾਂ ਉਹਨਾਂ ਨੇ ਐਲਾਨ ਕੀਤਾ ਕਿ 26 ਅਕਤੂਬਰ 2026 ਤੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਜਿਹੜੀ ਆ ਉਹ ਸ਼ੁਰੂ ਕੀਤੀ ਜਾਊਗੀ ਸੋ ਕਹਿ ਸਕਦੇ ਆ ਕਿਰਨ ਤਕਰੀਬਨ ਇਹਦੇ ਨਾਲ ਦੇਸ਼ ਦੇ 90% ਤੋਂ ਵੱਧ ਬੈਂਕਿੰਗ ਕਰਮਚਾਰੀ ਜਾਂ ਨੁਮਾਇੰਦੀ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਸੰਗਠਨ ਇਹਦੇ ਨਾਲ ਜੁੜੇ ਹੋਏ ਆ ਤੇ ਉਹ ਹੜਤਾਲ ਤੇ ਰਹਿ ਸਕਦੇ ਆ ਅਸੀਂ ਜਿਹੜੀ ਆ ਕਹਿ ਸਕਦੇ ਕੋਈ ਡਿਜੀਟਲ ਸਰਵਿਸ ਤਾਂ ਆਪਣੀ ਲੈ ਸਕਦੇ ਹਾਂ ਈ ਸਰਵਿਸ ਤਾਂ ਲੈ ਸਕਦੇ ਪਰ ਫਿਜ਼ੀਕਲ ਸਰਵਿਸ ਦੇ ਵਿੱਚ ਸਾਨੂੰ ਜਿਹੜੀ ਔਖਿਆਈ ਹੋਊਗੀ ਤੇ ਇਹਦੇ ਨਾਲ ਹੀ ਇੱਕ ਗੱਲ ਹੋਰ ਖਬਰ ਜਿਹੜੀ ਆ ਮੈਂ ਸਾਂਝੀ ਕਰਦੀ ਆ ਕਿ ਚੋਰੀਆਂ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਵੱਧਦਾ ਹੈ ਜਦੋਂ ਆਪਾਂ ਆਉਂਦੇ ਹਾਂ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਵੀ ਤੁਸੀਂ ਅਗਰ ਆਉਂਦੇ ਹੋ ਸ਼ਾਪਿੰਗ ਕਰਨ ਵੀ ਆਉਂਦੇ ਹੋ ਆਪਣਾ ਆਪਣੇ ਪਰਸਾਂ ਦਾ ਜ਼ਰੂਰ ਤੁਸੀਂ ਖਿਆਲ ਰੱਖੋ ਕਿੱਥੇ ਆ ਰਹੇ ਹੋ ਕਿੱਥੇ ਜਾ ਰਹੇ ਹੋ ਇਹਦੇ ਬਾਰੇ ਕਿਸੇ ਨੂੰ ਕੋਈ ਇਤਲਾਹ ਨਾ ਦਿਓ ਕਿਉਂਕਿ ਚੋਰ ਚੋਰੀ ਕਰਨ ਬਾਰੇ ਨਹੀਂ ਸੋਚਦੇ ਔਰ ਬੜੀ ਫੁਰਤੀ ਦੇ ਨਾਲ ਚੋਰੀ ਕਰਕੇ ਨਿਕਲਦੇ ਨੇ ਪਰ ਇੱਕ ਚੋਰ ਐਸਾ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਉਹ ਖਬਰ ਮੈਂ ਮਾਫੀ ਚਾਹੁੰਦੀ ਪਤਾ ਨੀ ਕਿੱਥੋਂ ਦੀ ਤੁਹਾਡੇ ਤੱਕ ਪਹੁੰਚ ਹੀ ਜਾਣੀ ਆ ਕਿ ਉਹ ਚੋਰ ਕਿਸੇ ਬਣ ਰਹੇ ਘਰ ਦੇ ਵਿੱਚ ਚੋਰੀ ਕਰਨ ਆਇਆ ਥੋੜਾ ਬਹੁਤਾ ਉੱਥੋਂ ਸਮਾਨ ਚੋਰੀ ਕੀਤਾ ਬੈਟਰੀਆਂ ਬੂਟੀਆਂ ਉਹਨਾਂ ਦੇ ਪੁਰਜੇ ਅਲੱਗ ਅਲੱਗ ਕੀਤੇ ਤੇ ਵਿਚਾਰਾ ਥੱਕ ਗਿਆ ਹੋਣਾ ਉੱਥੇ ਇੱਕ ਮੰਜਾ ਡਿੱਠਿਆ ਸੀ ਕਿਉਂਕਿ ਘਰ ਖਾਲੀ ਸੀ ਨਵਾਂ ਬਣ ਰਿਹਾ ਸੀ ਇੱਥੇ ਕੋਈ ਵੀ ਰਹਿ ਨੀ ਰਿਹਾ ਸੀ ਤਾਂ ਉਹ ਥੱਕ ਗਏ ਤੇ ਉੱਥੇ ਸੌਂ ਗਿਆ ਔਰ ਇੰਨੀ ਗੂੜੀ ਨੀਂਦ ਦੇ ਵਿੱਚ ਸੌਂ ਗਿਆ ਤੇ ਸਵੇਰ ਤੱਕ ਉਹਦੀ ਅੱਖ ਹੀ ਨੀ ਖੁੱਲੀ ਲਾਗੇ ਬੰਨੇ ਦੇ ਲੋਕਾਂ ਨੇ ਦੇਖਿਆ ਵੀ ਇਹ ਕੋਈ ਸ਼ੱਕੀ ਜਿਹਾ ਵਿਅਕਤੀ ਲੱਗਦਾ ਵੀ ਚੱਕਰ ਕੀ ਆ ਉਹਨਾਂ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਪੁਲਿਸ ਦੇ ਨਾਲ ਬਾਕੀ ਪਿੰਡ ਦੇ ਲੋਕ ਜਦੋਂ ਆਏ ਤਾਂ ਉਹਨੂੰ ਹਿਲਾ ਕੇ ਉਠਾਇਆ ਜਦੋਂ ਅੱਖਾਂ ਮਲਦਾ ਹੋਇਆ ਉੱਠਿਆ ਵੀ ਕੀ ਹੋ ਗਿਆ ਲਾਗੇ ਉਹਦੇ ਸਮਾਨ ਇਕੱਠਾ ਹੋਇਆ ਪਿਆ ਸੀ ਤਾਂ ਫਿਰ ਸਾਰੇ ਉਸ ਚੋਰ ਤੇ ਹੱਸ ਹੱਸ ਕੇ ਦੋਹਰੇ ਤੇਰੇ ਹੋ ਰਹੇ ਸੀ ਵੀ ਭਾਈ ਤੈਨੂੰ ਤਾਂ ਚੋਰੀ ਵੀ ਨੀ ਕਰਨੀ ਆਈ ਭੱਜਦਾ ਜਾਂਦਾ ਐਟਲੀਸਟ ਚੋਰ ਵੀ ਫੜਿਆ ਗਿਆ ਤੇ ਸਮਾਨ ਵੀ ਫੜਿਆ ਗਿਆ ਉਸ ਤੋਂ ਬਾਅਦ ਉਹਦੇ ਤੇ ਕੀ ਬੀਤੀ ਹੋਏਗੀ ਉਹਨੇ ਛੱਡਿਆ ਗਿਆ ਉਹਨੂੰ ਕੁੱਟਿਆ ਗਿਆ ਉਹਨੂੰ ਅਰੈਸਟ ਕੀਤਾ ਗਿਆ ਸੋ ਇਹ ਕੋਈ ਖਬਰ ਨਹੀਂ ਹੈ ਪਰ ਕਈ ਵਾਰੀ ਏਦਾਂ ਵੀ ਹੁੰਦਾ ਹੈ ਕਿ ਹੁਸ਼ਿਆਰੀ ਕੰਮ ਨਹੀਂ ਆਉਂਦੀ
0: ਹਾਂਜੀ ਬਿਲਕੁਲ ਮਨਪ੍ਰੀਤ ਜੀ ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਆਪਾਂ ਦੁਬਾਰਾ ਜਿਹੜੇ
2: ਥੈਂਕ ਯੂ ਸੋ ਮਚ
0: ਨੋ ਪ੍ਰੋਬਲਮ ਜੀ ਥੈਂਕ ਯੂ ਸੋ ਮਚ ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ ਟਿੱਕਾ ਜੰਕਸ਼ਨ ਬਿਲਕੁਲ ਜੀ ਜਿੱਥੇ ਕਿ ਲੰਚ ਟਾਈਮ ਹੋ ਚੁੱਕਿਆ ਤੁਸੀਂ ਵਧੀਆ ਫੂਡ ਖਾਣਾ ਵਿਦ ਬੈਸਟ ਡਾਈਨਿੰਗ ਐਕਸਪੀਰੀਅੰਸ ਤੇ ਤੁਸੀਂ ਬਿਲਕੁਲ ਟਿੱਕਾ ਜੰਕਸ਼ਨ ਜਿਹੜਾ ਹੈ ਜੀ ਪਹੁੰਚ ਸਕਦੇ ਆ ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਵਧੀਆ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਤੁਸੀਂ ਜਾਣਾ ਹੋਵੇ ਤੇ ਬਿਲਕੁਲ ਕਟਾਰੀਆ ਟੂਰਸ ਐਂਡ ਟਰੈਵਲ ਪਹੁੰਚ ਸਕਦੇ ਆ ਤੁਸੀਂ ਕੋਈ ਵੈਕੇਸ਼ਨ ਪੈਕੇਜਸ ਲੈਣੇ ਇਹਨਾਂ ਕੋਲ ਬਹੁਤ ਸਪੈਸ਼ਲ ਆਫਰਸ ਇਸ ਟਾਈਮ ਵੈਕੇਸ਼ਨ ਪੈਕੇਜਸ ਚੱਲ ਰਹੇ ਨੇ ਸੋ ਗੱਲਬਾਤ ਕਰਨ ਲਈ ਨੰਬਰ 9056781200 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਔਰ ਮੋਨਾ ਜੀ ਆਪਾਂ ਥੋੜੀ ਜਿਹੀ ਗੱਲਬਾਤ ਹੋਰ ਕਰ ਲਈ ਉਹਦੇ ਬਾਅਦ ਆਪਾਂ ਜਿਹੜਾ ਜੀ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ ਸੋ ਹੁਣੇ ਆਪਾਂ ਜਿਹੜੇ ਜੀ RESP ਦੀ ਗੱਲਬਾਤ ਕਰਕੇ ਹਟੇ ਕਿ ਠੀਕ ਆ ਜੇ ਕਿਸੇ ਨੇ ਟਰੈਵਲ ਕਰਨਾ ਆ ਤੇ ਉਹ ਇੰਸ਼ੋਰੈਂਸ ਲੈ ਕੇ ਉਹਨਾਂ ਨੂੰ ਜ਼ਰੂਰ ਜਿਹੜਾ ਜੀ ਹੈਂਡੀ ਕਰਕੇ ਚੱਲਣਾ ਚਾਹੀਦਾ ਹੈ ਹੁਣ ਆਪਾਂ ਕਿਹੜੇ ਚੀਜ਼ ਤੇ ਗੱਲਬਾਤ ਕਰਨੀ ਹੈ ਤੁਸੀਂ ਦੱਸੋ ਅੱਜ
1: ਡੈਫੀਨੇਟਲੀ ਕਿਰਨ ਕਾਫੀ ਵਾਰ ਹੁੰਦਾ ਕਿ ਜਿੱਦਾਂ ਅਸੀਂ ਬ੍ਰੋਕਰ ਹੈਗੇ ਆ ਕਾਫੀ ਵਾਰ ਇਹ ਚੀਜ਼ ਹੁੰਦੀ ਕਿ ਇੰਸ਼ੋਰੈਂਸ ਕੰਪਨੀਸ ਵੱਲੋਂ ਕੋਈ ਨਾ ਕੋਈ ਪ੍ਰੋਮੋਸ਼ਨਸ ਦਿੱਤੀਆਂ ਜਾਂਦੀਆਂ ਨੇ ਪਰ ਉਹ ਪ੍ਰੋਮੋਸ਼ਨਸ ਕੁਝ ਲਿਮਿਟਿਡ ਟਾਈਮ ਲਈ ਹੁੰਦੀਆਂ ਨੇ ਸੋ ਇਸ ਤਰੀਕੇ ਦੀ ਇੱਕ ਕੰਪਨੀ ਹੈਗੀ ਜਿਹਦੇ ਵਿੱਚ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਜਿਹੜਾ ਡਿਸਕਾਊਂਟ ਚੱਲ ਰਿਹਾ ਹੈਗਾ 5% ਦਾ ਡਿਸਕਾਊਂਟ ਸਮਟਾਈਮਸ ਆਪਾਂ ਜੇ ਸੋਚਦੇ ਹੈਗੇ ਆ 5% ਅਮਾਊਂਟ ਆਪਾਂ ਨੂੰ ਲੱਗਦਾ ਕਿ ਸ਼ਾਇਦ ਬਹੁਤ ਥੋੜੀ ਜਿਹੀ ਅਮਾਊਂਟ ਹੈਗੀ ਆ 5% ਦਾ ਜਿਹੜਾ ਡਿਸਕਾਊਂਟ ਚੱਲ ਰਿਹਾ ਪਰ ਇਹ 5% ਜਿਹੜਾ ਡਿਸਕਾਊਂਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਤਲਬ ਕਿ ਕੋਈ ਵੀ ਪਰਸਨ ਜੇ ਇਸ ਟਾਈਮ ਤੇ ਐਪਲੀਕੇਸ਼ਨ ਕਰਦਾ ਹੈ, ਸੋ ਕੱਲ ਨੂੰ ਰੱਬ ਨਾ ਕਰੇ ਕੋਈ ਵੀ ਲਾਈਫ ਥਰੈਟਨਿੰਗ ਡਿਜ਼ੀਜ਼ ਹੁੰਦੀ ਜਿਹੜੀਆਂ ਵੀ ਪਾਲਿਸੀ ਦੇ ਵਿੱਚ ਰਿਟਨ ਹੈਗੀ ਹੈ, ਉਹਨੇ ਉਹਦੇ ਵਿੱਚੋਂ ਇੱਕ ਵੀ ਜੇ ਡਾਇਗਨੋਸ ਹੁੰਦੀ ਤਾਂ ਪਰਸਨ ਨੂੰ ਖੁਦ ਨੂੰ ਲੰਬਸਮ ਬੈਨੀਫਿਟ ਮਿਲਦਾ ਹੁੰਦਾ ਹੈ। ਕੋਈ ਵੀ ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, ਕਿਸੇ ਵੀ ਤਰ੍ਹਾਂ ਦੀਆਂ ਡਿਜ਼ੀਜ਼ ਏਦਾਂ ਜਿਹੜੀਆਂ ਹੁੰਦੀਆਂ ਨੇ 25 ਡਿਜ਼ੀਜ਼ ਕਵਰ ਹੁੰਦੀਆਂ ਨੇ। ਸੋ ਇਸ ਕਵਰੇਜ ਨੂੰ ਜਦੋਂ ਤੁਸੀਂ ਲੈਂਦੇ ਹੈਗੇ ਓਬਵੀਅਸਲੀ ਆਪਾਂ ਨੂੰ ਸਟੈਂਡਰਡ ਰੇਟ ਮਿਲਦਾ ਹੁੰਦਾ ਇੰਸ਼ੋਰੈਂਸ ਕੰਪਨੀ ਵੱਲੋਂ। ਹੁਣ 5% ਡਿਡਕਸ਼ਨ ਦਾ ਮਤਲਬ ਇਹ ਹੈਗਾ ਕਿ ਅੱਜ ਜਿਹਨੇ ਵੀ ਐਪਲੀਕੇਸ਼ਨ ਕਰ ਲਿੱਤੀ 5% ਹਮੇਸ਼ਾ ਉਹਨਾਂ ਦੇ ਨਾਲ ਰਹਿਣਾ, ਚਾਹੇ ਉਹਨਾਂ ਨੇ 20 ਸਾਲ ਦੀ ਪਾਲਿਸੀ ਲਿੱਤੀ ਹੈਗੀ ਹੈ, ਚਾਹੇ 65 ਦੀ ਏਜ ਤੱਕ, ਚਾਹੇ 75 ਦੀ ਏਜ ਤੱਕ, ਜਿੰਨੇ ਟਾਈਮ ਤੱਕ ਤੁਹਾਡਾ ਪ੍ਰੀਮੀਅਮ ਚੱਲਣਾ ਹੈਗਾ 5% ਤੁਹਾਨੂੰ ਹਮੇਸ਼ਾ ਉਹ ਰਿਡਕਸ਼ਨ ਜਿਹੜਾ ਡਿਸਕਾਊਂਟ ਮਿਲੇਗਾ ਹੀ ਮਿਲੇਗਾ। ਉਹ ਲੋਕ ਇਨ ਤੁਸੀਂ ਕਰ ਸਕਦੇ ਹੁੰਦੇ ਹੋ, ਸੋ ਮੇਕ ਸ਼ੋਰ ਕਰੋ। ਪਰ ਜਦੋਂ ਪ੍ਰਮੋਸ਼ਨਲ ਆਫਰਸ ਚੱਲ ਰਹੀਆਂ ਨੇ, ਜੇ ਹਜੇ ਤੱਕ ਤੁਸੀਂ ਇਹ ਕਵਰੇਜ ਨਹੀਂ ਕਰਵਾਈ ਹੈਗੀ ਹੈ, ਮੇਕ ਸ਼ੋਰ ਕਰੋ ਇਸ ਪ੍ਰਮੋਸ਼ਨਲ ਆਫਰਸ ਦੇ ਵਿੱਚ ਵਿੱਚ ਜ਼ਰੂਰ ਇਹਨਾਂ ਚੀਜ਼ਾਂ ਦਾ ਬੈਨੀਫਿਟ ਲਿਆ ਕਰੋ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੱਲੋਂ ਬਹੁਤ ਰੇਅਰ ਹੁੰਦਾ ਹੈਗਾ ਕਿ ਕਦੇ ਇੱਦਾਂ ਦੇ ਡਿਸਕਾਊਂਟਸ ਚੱਲਣ। ਐਂਡ ਜਦੋਂ ਉਹ ਡਿਸਕਾਊਂਟਸ ਹੁੰਦੇ ਨੇ, ਉਹਦਾ ਬੈਨੀਫਿਟ ਇਹ ਹੋ ਜਾਂਦਾ ਕਿ ਚਾਹੇ 5% ਦਾ ਡਿਸਕਾਊਂਟ ਹੈ ਫੋਰਐਵਰ ਹੈਗਾ। ਚਾਹੇ ਅੱਜ ਤੁਸੀਂ ਬਹੁਤ ਸਾਰੇ ਇਸ ਟਾਈਮ ਤੇ ਮੇਰੇ ਕਲਾਇੰਟਸ ਹੈਗੇ ਆ, ਖਾਸ ਕਰ ਜੋ ਫੀਮੇਲ ਕਲਾਇੰਟਸ ਨੇ, ਕਿਉਂਕਿ ਇਸ ਟਾਈਮ ਤੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਓਲਡਰ ਏਜਿਸ ਦੇ ਵਿੱਚ ਡੈਮੈਂਸ਼ੀਆ, ਐਲਜ਼ਾਈਮਰਸ, ਇਹ ਕੰਡੀਸ਼ਨਸ ਬਹੁਤ ਆ ਰਹੀਆਂ ਨੇ। ਤੁਸੀਂ ਵੀ ਦੇਖਿਆ ਹੋਣਾ ਸੀਨੀਅਰਸ ਦੇ ਵਿੱਚ ਬਹੁਤ ਚੀਜ਼ ਵੱਧ ਰਹੀ ਹੈਗੀ ਹੈ। ਸੋ ਉਸ ਟਾਈਮ ਤੇ ਇਹ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏਗੀ, ਇੱਕ ਲੰਬਸਮ ਬੈਨੀਫਿਟ ਮਿਲ ਸਕਦਾ ਹੈ ਜਿਸ ਦੇ ਨਾਲ ਕਿ ਫੈਮਿਲੀ ਇੱਕ ਪ੍ਰਾਈਵੇਟ ਨਰਸਿੰਗ ਦਾ ਕਿਸੇ ਵੀ ਤਰੀਕੇ ਦੇ ਨਾਲ ਪ੍ਰਾਈਵੇਟ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਕਰਾ ਸਕਦੇ ਹੁੰਦੇ ਨੇ। ਸੋ ਮੇਕ ਸ਼ੋਰ ਕਰੋ ਕਿ ਇਹ ਕਵਰੇਜ ਜ਼ਰੂਰ ਹੋਵੇ। ਜਿਹੜੇ ਫੀਮੇਲਸ ਹੈਗੇ, ਜਿੱਦਾਂ ਮੈਂ ਦੱਸਣ ਲੱਗੀ ਸੀ ਕਿ ਬਹੁਤ ਸਾਰੀਆਂ ਫੀਮੇਲਸ ਹੈ ਜਿਨ੍ਹਾਂ ਨੇ ਇਸ ਟਾਈਮ ਤੇ ਟਰਮ 100 ਮਤਲਬ ਕਿ ਸਾਰੀ ਉਮਰ ਉਹਨਾਂ ਦੇ ਕੋਲ ਕਵਰੇਜ ਰਹੇਗੀ, ਸੇਮ ਰੇਟ ਦੇ ਵਿੱਚ ਲੋਕ ਇਨ ਹੋ ਜਾਣਾ ਹੈ, ਜਿਹਨੂੰ ਕਿ ਤੁਸੀਂ ਪੇਡ ਅਪ ਵੀ ਕਰ ਸਕਦੇ ਹੋ 10 ਸਾਲ ਦੇ ਵਿੱਚ ਜਾਂ 20 ਸਾਲ ਦੇ ਵਿੱਚ। ਔਰ ਇਧਰ ਜੇ ਤੁਸੀਂ ਚਾਹੋ ਕਿ ਸਾਰੀ ਉਮਰ ਉਸਦੀ ਪੇਮੈਂਟ ਚੱਲਦੀ ਰਹੇ, ਤਾਂ ਉਸੇ ਤਰੀਕੇ ਦੀ ਪਾਲਿਸੀ ਡਿਜ਼ਾਇਨ ਕੀਤੀ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509, 416-509-1509।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਬਹੁਤ ਹੀ ਪਿਆਰਾ ਜਿਹੜਾ ਹੈ ਜੀ ਇਹ ਗੀਤ ਤੁਸੀਂ ਹੁਣੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਸੁਣ ਕੇ ਹਟੇ ਨੇ। ਔਰ ਸਟੂਡੀਓ ਦੇ ਵਿੱਚ ਬਹੁਤ ਸਾਰੇ ਮਹਿਮਾਨ ਸਾਡੇ ਇਸ ਟਾਈਮ ਪਹੁੰਚ ਚੁੱਕੇ ਨੇ, ਜਿੱਥੇ ਕਿ ਮੋਨਾ ਜੀ ਆਏ ਹੋਏ ਨੇ, ਨਾਲ ਦੀ ਨਾਲ ਨੇਹਾ ਸੇਠੀ ਜੀ ਜਿਹੜੇ ਜੀ ਪਹੁੰਚ ਚੁੱਕੇ ਨੇ। ਸੋ ਨੇਹਾ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ।
1: ਥੈਂਕ ਯੂ ਸੋ ਮਚ ਕਿਰਨ।
0: ਐਂਡ ਸਪੈਸ਼ਲੀ ਆਪਾਂ ਤੁਹਾਨੂੰ ਜਿਹੜਾ ਜੀ ਕਾਂਗਰਸ ਕਰਨਾ ਚਾਹਾਂਗੇ, ਕਿਉਂਕਿ ਠੀਕ ਹੈ ਤੁਸੀਂ ਪਹਿਲਾਂ ਵੀ ਜਾਣਕਾਰੀ ਦੇ ਕੇ ਗਏ ਸੀਗੇ ਕਿ ਮਾਤਾ ਦੀ ਚੌਕੀ ਜਿਹੜੀ ਹੈ ਜੀ ਹੋਣ ਜਾ ਰਹੀ ਹੈ, ਕਿਉਂਕਿ ਇਹ ਹਰ ਇੱਕ ਦੇ ਬਸ ਦਾ ਨਹੀਂ ਹੁੰਦਾ, ਜਾਂ ਆਪਾਂ ਕਹੀਏ ਕਿ ਮਾਤਾ ਹਰ ਇੱਕ ਦੀ ਜਿਹੜੀ ਹੈ ਇਹ ਡਿਊਟੀ ਨਹੀਂ ਲਾਉਂਦੀ ਹੈਗੀ ਕਿ ਠੀਕ ਹੈ ਤੁਸੀਂ ਇੱਦਾਂ ਦਾ ਕੁਛ ਆਯੋਜਨ ਕਰੋ, ਹਨਾ। ਸੋ ਤੁਸੀਂ ਦੱਸੋ ਕਿ ਇਹ ਕਦੋਂ ਹੋ ਰਿਹਾ ਹੈ, ਕੌਣ ਆਰਟਿਸਟ ਜਿਹੜੇ ਜੀ, ਕਿਉਂਕਿ ਸਾਡੇ ਸਟੂਡੀਓ 'ਚ ਤਾਂ ਆਰਟਿਸਟ ਆ ਚੁੱਕੇ, ਮੈਂ ਚਾਹੁੰਦੀ ਹਾਂ ਤੁਸੀਂ ਖੁਦ ਦੱਸੋ ਕਿਹੜੇ ਕਿਹੜੇ ਆਰਟਿਸਟ ਜਿਹੜੇ ਜੀ ਹੋਰ ਵੀ ਪਰਫਾਰਮ ਕਰ ਰਹੇ ਨੇ ਇੱਥੇ, ਅਤੇ ਨਾਲ ਦੀ ਨਾਲ ਕੀ ਵੈਨਿਊ ਆ ਅਤੇ ਕੀ ਟਾਈਮਿੰਗ ਹੈ, ਉਹ ਸਾਰਾ ਦੱਸੋ ਜੀ।
1: ਥੈਂਕ ਯੂ ਸੋ ਮਚ ਕਿਰਨ। ਸਾਡੇ ਨਾਲ ਐਕਚੁਲੀ ਆਪਾਂ ਜਿਹੜੀ ਚੌਂਕੀ ਕਰਨ ਜਾ ਰਹੇ ਹਾਂ, ਤੁਹਾਨੂੰ ਪਤਾ ਹੈ ਇਟਸ ਲਾਈਕ ਅ ਫ੍ਰੀ ਇਵੈਂਟ, ਦੇਰ ਇਜ਼ ਨੋ ਟਿਕਟ, ਅਤੇ ਮਾਤਾ ਨੇ ਯੂ ਨੋ ਸ਼ੁਕਰਾਨੇ ਲਈ ਆਪਾਂ ਕਰਦੇ ਪਏ ਹੈਗੇ ਆ। ਐਂਡ ਇਟਸ ਔਨ 4th of September, ਇਹ ਰੋਜ਼ ਕਨਵੈਨਸ਼ਨ ਸੈਂਟਰ, 6 ਵਜੇ ਸ਼ਾਰਪ ਹੈਗਾ ਆ। ਪਹਿਲਾਂ ਆਪਾਂ ਚੌਂਕੀ ਦੀ, ਚੌਂਕੀ ਕਰਨ ਦੇ ਬਾਅਦ ਆਪਾਂ ਜਨਮਾਸ਼ਟਮੀ ਦੀ ਸੈਲੀਬ੍ਰੇਸ਼ਨਸ ਵੀ ਕਰਾਂਗੇ, ਉਸ ਦਿਨ ਜਨਮਾਸ਼ਟਮੀ ਹੈਗੀ ਆ। ਐਂਡ ਸਾਡੇ ਨਾਲ ਮੇਨ ਆਰਟਿਸਟ ਸਾਡੇ ਜਿਹੜੇ ਹੈਗੇ ਆ, ਖੁਦਾ ਬਖਸ਼ ਜੀ, ਇੰਡੀਅਨ ਆਈਡਲ ਦੇ ਰਨਰ ਅਪ, ਉਹ ਸਾਡੇ ਨਾਲ ਹੈਗੇ ਆ। ਵੀ ਆਰ ਵੈਰੀ ਐਕਸਾਈਟਿਡ ਟੂ ਹੈਵ ਹਿਮ।
0: ਬਿਲਕੁਲ ਜੀ, ਖੁਦਾ ਬਖਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੱਧ ਤੋਂ ਦੂਰ ਤੇ, ਕਿਉਂਕਿ ਆਈ ਨੋ ਸੁਖੀ ਜੀ ਅੱਜ ਨਹੀਂ ਪਹੁੰਚ ਪਾਏ, ਸੋ ਅਸੀਂ ਉਹਨਾਂ ਦੀ ਬਿਹਾਫ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ।
2: ਨਹੀਂ, ਥੈਂਕ ਯੂ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰਿਆਂ ਨੂੰ ਜੀ। ਔਰ ਬਹੁਤ ਪਿਆਰਾ ਇਹ ਰੇਡੀਓ ਅਸੀਂ ਸੁਣਦੇ ਹਾਂ ਜੀ, ਇਹਨਾਂ ਦਾ ਸਾਰੇ ਜਾਣਦੇ, ਅਮਰੀਕਾ 'ਚ ਵੀ ਸਾਰੇ ਪਾਸੇ। ਔਰ ਥੈਂਕ ਯੂ ਸੋ ਮਚ ਜੀ, ਔਰ ਬੜੇ ਚੰਗੇ ਦਿਨ ਤੇ ਮੈਨੂੰ ਬੁਲਾਇਆ ਨੇਹਾ ਜੀ ਨੇ, ਕਿਉਂਕਿ ਮਹਾਮਾਰੀ ਦੇ ਚੌਂਕੀ ਲਾਉਣੇ ਆਏ ਆ ਜੀ 4 September ਨੂੰ, ਔਰ ਉਹਨਾਂ ਦਾ ਹੁਕਮ ਹੋਇਆ, ਸੋ ਸਾਰਿਆਂ ਨੇ ਪਹੁੰਚਣਾ ਜੀ। ਦੂਜੇ ਸ਼ੋਅ ਤੇ ਵੀ ਸਾਰੇ ਪਹੁੰਚਦੇ ਲਿਖਣੇ, ਇਸ ਸ਼ੋਅ ਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ, ਕਿਉਂਕਿ ਜਾਗਰਣ ਹੋ ਰਿਹਾ ਜਾਂ ਚੌਂਕੀ ਹੋ ਰਹੀ ਆ, ਸੋ ਸਾਰਿਆਂ ਨੂੰ ਓਵਰਲੀ ਆਪਾਂ ਪ੍ਰੇਅਰ ਕਰਦੇ ਹਾਂ ਸਾਰਿਆਂ ਨਾਲ ਜੀ।
1: ਤੁਸੀਂ ਸਾਰੇ ਆਪਣੀ ਫੈਮਿਲੀ ਨਾਲ ਪਹੁੰਚੋ, ਇਟਸ ਅ ਫੈਮਿਲੀ ਇਵੈਂਟ, ਬੱਚਿਆਂ ਨੇ ਵੀ ਆਪਾਂ ਉੱਥੋਂ ਗਊਸ਼ਾਲਾ ਤੋਂ ਗਊ ਮਾਤਾ ਵੀ ਬੁਲਾਈ ਹੈਗੀ ਆ ਫੋਰ ਪ੍ਰੇਅਰਸ, ਸੋ ਉੱਥੇ ਆਪਾਂ ਉਹ ਵੀ ਪੂਜਾ ਵੀ ਹੈਗੀ ਆ ਸਾਡੀ 5:30 to 6:30, ਜੇ ਕਿਸੇ ਨੇ ਪੂਜਾ ਕਰਾਉਣਾ ਚਾਹੁੰਦੇ ਹੈਗੇ ਉਹ ਵੀ ਸਾਨੂੰ ਰੀਚ ਆਊਟ ਕਰ ਸਕਦੇ ਨੇ। ਮੇਰਾ ਨੰਬਰ ਹੈਗਾ 4169928508, ਅਗੇਨ ਨੇਹਾ ਸੇਠੀ, 4169928508।
0: ਬਿਲਕੁਲ ਨੇਹਾ ਜੀ, ਕਿਉਂਕਿ ਆਪਾਂ ਰਿਕੁਐਸਟ ਕਰਦੇ ਹਾਂ ਆਪਣੇ ਸਾਰੇ ਜਿੰਨੀਆਂ ਵੀ ਫੈਮਿਲੀ ਜਿੰਨੇ ਵੀ ਸਾਨੂੰ ਸੁਣ ਰਹੇ ਕਿ ਠੀਕ ਹੈ ਇੱਦਾਂ ਦੇ, ਕਿਉਂਕਿ ਠੀਕ ਆਪਾਂ ਬਾਕੀ ਇਵੈਂਟਸ ਤੇ ਵੀ ਪਹੁੰਚ ਜਾਂਦੇ ਹਾਂ, ਠੀਕ ਆ ਟਿਕਟ ਲੈ ਕੇ ਵੀ, ਤਾਂ ਦੇਖੋ ਹਨਾ ਮਾਤਾ ਦੀ ਚੌਕੀ ਉੱਧਰ ਨੂੰ ਬਹੁਤ ਵਧੀਆ ਮਾਹੌਲ ਉੱਥੇ ਜਿਹੜਾ ਜੀ ਹੋਣਾ ਆ, ਸੋ ਬਿਲਕੁਲ ਦਿਸ ਇਜ਼ ਵਨਸ ਇਨ ਆਰ ਲਾਈਫ ਟਾਈਮ ਵਾਲਾ ਐਕਸਪੀਰੀਅੰਸ ਹੁੰਦਾ ਆ, ਸੋ ਬਿਲਕੁਲ। ਔਰ ਤੁਸੀਂ ਨੰਬਰ ਹੋਰ ਇੱਕ ਵਾਰੀ ਦੱਸ ਦਿਓ ਜੇ ਕੋਈ ਵੀ ਤੁਹਾਨੂੰ ਜਿਹੜਾ ਹੈ ਜੀ ਕੋਈ ਡੋਨੇਸ਼ਨ ਦੇ ਬਾਰੇ ਕੋਈ ਸੇਵਾ ਜਿਹੜਾ ਜੀ ਵਿੱਚ ਪਾਉਣਾ ਚਾਹੁੰਦਾ ਹੈ ਆਪਣਾ ਯੋਗਦਾਨ, ਸੋ ਇੱਕ ਵਾਰੀ ਫਿਰ ਨੰਬਰ ਜ਼ਰੂਰ ਦੱਸ ਦਿਓ ਜੀ।
1: ਹਾਂਜੀ, ਡੈਫੀਨੇਟਲੀ, ਜੇ ਕਿਸੇ ਨੇ ਲੰਗਰ ਲਈ ਸੇਵਾ ਕਰਨੀ ਹੈਗੀ ਆ ਜਾਂ ਕਿਸੇ ਨੇ ਉੱਦਾਂ ਵੀ ਕੋਈ ਡੋਨੇਸ਼ਨ ਲਈ ਕਰਨੀ ਹੈਗੀ ਗਊ ਮਾਤਾ ਲਈ, ਤੇ 4169928508, ਅਗੇਨ ਨੇਹਾ ਸੇਠੀ, ਐਂਡ ਯੂ ਨੋ ਤੁਸੀਂ ਗੂਗਲ ਕਰ ਸਕਦੇ ਹੋ, ਯੂ ਨੋ ਆਈ ਓਨ ਦ ਬ੍ਰੋਕਰੇਜ ਪਲੈਟੀਨਮ ਗੇਟ ਰਿਅਲਟੀ, ਐਂਡ ਯੂ ਨੋ ਲੁਕਿੰਗ ਫਾਰਵਰਡ ਟੂ ਸੀਇੰਗ ਐਵਰੀਬਡੀ, ਹੈ ਨਾ। ਆਪਾਂ ਵੇਟ ਕਰ ਰਹੇ ਤੁਸੀਂ ਸਾਰੀ ਆਪਣੀ ਫੈਮਿਲੀ ਦੇ ਨਾਲ ਪਹੁੰਚੋ।
0: ਬਿਲਕੁਲ ਜੀ, ਇੱਕ ਵਾਰੀ ਫੇਰ ਨਾਲ ਵੱਲੋਂ ਜਿਹੜਾ ਜੀ ਅਸੀਂ ਵੀ ਵਤਨੋ ਦੂਰ ਦੀ ਸਾਰੀ ਟੀਮ ਤੁਹਾਨੂੰ ਜਿਹੜਾ ਜੀ ਸੱਦਾ ਦਿੰਦੀ ਆ, ਖੁੱਲ੍ਹਾ ਸੱਦਾ ਹੈ ਜੀ, ਬਿਲਕੁਲ ਤੁਸੀਂ ਪਹੁੰਚ ਸਕਦੇ ਹੈ ਇਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ, ਤੇ ਬਿਲਕੁਲ ਜੇ ਤੁਸੀਂ ਕਿਸੇ ਵੀ ਤਰੀਕੇ ਦੀ ਸੇਵਾ ਜੀ ਕਿਸੇ ਤਰੀਕੇ ਦੀ ਵੀ ਇਹਨਾਂ ਦੇ ਜਿਹੜਾ ਜੀ ਸਾਥ ਦੇਣਾ ਚਾਹੁੰਦੇ ਜਾਂ ਵੋਲੰਟੀਅਰੀ ਵੀ ਜੇ ਤੁਸੀਂ ਉੱਥੇ ਜਾ ਕੇ ਸੇਵਾ ਕਰਨਾ ਚਾਹੁੰਦੇ ਤੇ ਬਿਲਕੁਲ ਇਹਨਾਂ ਨੂੰ ਤੁਸੀਂ ਜਿਹੜਾ ਜੀ ਰੀਚ ਆਊਟ ਕਰ ਸਕਦੇ ਹਾਂ 4169928508 ਤੇ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹਾਂ। ਐਂਡ ਬਿਲਕੁਲ ਜੀ, ਕਿਉਂਕਿ ਖੁਦਾ ਬਖਸ਼ ਜੀ ਜਿਹੜੇ ਜੀ ਸਟੂਡੀਓ ਦੇ ਵਿੱਚ ਆਏ ਹੋਏ ਨੇ, ਸੋ ਕੁਛ ਦੋ ਕੁ ਲਾਈਨਾਂ ਜਿਹੜੀਆਂ ਜੀ ਸਾਨੂੰ ਜ਼ਰੂਰ ਸੁਣਾਓ।
2: ਲਓ ਜੀ, ਮਹਾਮਾਰੀ ਦਾ ਇੱਕ ਸੁਣਾ ਦਿੰਦੇ ਜੀ।
0: ਕੀ ਬਾਤ ਹੈ ਜੀ, ਬਿਲਕੁਲ।
2: ਮਾਂ ਜਿਨ ਕੋ

0: very nice.
1: Wow, wow, kya baat hai. I'm just speechless. Kyunki inna vadhiya hai na gona ho
0: vela music ya.
1: So bilkul ji, dekho tusi inna da vi hausla badhauna ya, sade jehde organize kar rahe ho unna da vi jehda ji badhauna ya hausla. So bilkul pahunchna ya ji tusi September 4 Friday nu Eros Convention Center de vich. So Neha ji, bahut bahut thank you and tanu bahut bahut good wishes ya. Dekho ta Bakshi ji, tanu vi bahut bahut thank you so much tusi itthe aaye te jehda ji sade listeners tak apni jehdi ji gal baat pahunchai. Thank you so much ji.
2: Thank you
1: ji. Bilkul ji, aur koi vi jankari leni hove tusi is chowki de bare kithe ho reha ya tusi apni seva pauni ya, te you can reach us. ਸਾਨੂੰ ਵੀ ਤੇ ਆਪਾਂ ਵੀ ਤੁਹਾਨੂੰ ਜਿਹੜਾ ਹੈ ਜੀ ਸਪਾਂਸਰਸ ਦਾ ਨੰਬਰ ਜਿਹੜਾ ਜੀ ਦੇ ਦਵਾਂਗੇ, ਤੇ ਸਾਡਾ ਨੰਬਰ 9057990999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ. ਐਂਡ ਆਪਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ, ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ.

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਆਜ ਖੁਸ਼ ਤੋਂ ਬਾਤ ਹੋ ਗਈ
4: ਤਾਂ ਉਹ ਤਾਂ ਹੋਣਾ ਹੀ ਹੈ, ਜਦੋਂ ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
5: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕੀ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਚੱਲ ਕੇ ਰਹੇ ਆਪਰ
4: ਉਹ ਭਾਜੀ, ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
8: ਇੱਕ ਲਾਈਫ ਹੈ ਜਿਸੇ ਲਵ ਹੈ,
9: ਯੇ ਕਹਤੇ ਮੁਝਸੇ ਸਭ ਹੈ,
10: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਸ਼ੌਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
0: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
0: 905-358-0864 Dhaba on the Falls।
5: आज खुश तो बात हो गई था।
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਕਿਉਂ ਕਹਿ ਰਹੇ ਆਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
10: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
11: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
10: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
12: इंतजार हुण खत्म होया। रीमैक्स गोल्ड रियल्टी दे गौड़ी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
13: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਬਿਲਕੁਲ, ਔਰ ਇੱਕ ਵਾਰੀ ਫੇਰ ਅਸੀਂ ਜਿਹੜੇ ਅਜੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ, ਕਿ ਸਾਡੇ ਕੋਲ ਇੱਕ ਪਲਾਜ਼ਾ ਆਇਆ ਹਾਈਵੇ 10N ਮੇਫਿਲ ਤੇ, ਔਰ ਬਹੁਤ ਸਾਰੀਆਂ ਜਿਹੜੀ ਜੀ ਉਹਦੇ ਵਿੱਚ ਯੂਨਿਟਸ ਅਵੇਲੇਬਲ ਹੈਗੇ। ਤੁਸੀਂ ਅੱਜ ਬੁਕਿੰਗ ਕਰਾ ਸਕਦੇ ਹਾਂ ਕਲੋਜ਼ਿੰਗ 2 ਸਾਲ ਬਾਅਦ। ਲੈਣੀ ਆ ਔਰ ਬਹੁਤ ਘੱਟ ਕੀਮਤ ਤੇ ਜਿਹੜਾ ਜੀ ਤੁਸੀਂ ਇਹ ਆਪਣਾ ਬਣਾ ਸਕਦੇ ਆ ਯੂਨਿਟ। ਸੋ ਕੋਈ ਵੀ ਗੱਲਬਾਤ ਕਰਨੀ ਹੋਵੇ ਰੀਅਲ ਸਟੇਟ ਸੰਬੰਧੀ ਸਾਡੇ ਨਾਲ ਕਰ ਸਕਦੇ ਆ 416-881-7070 ਤੇ ਹੋ ਸਕਦੀ ਹੈ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਪਹਿਲੀ ਵਾਰੀ ਘਰ ਲੈ ਰਹੇ ਹੋ ਉਹਦੀ ਮੋਰਗੇਜ ਲੈਣੀ ਆ, ਜਾਂ ਤੁਸੀਂ ਘਰਾਂ ਦੇ ਵਿੱਚੋਂ ਇਕੱਠੀ ਖਰੀਦਣੀ ਆ, ਜਾਂ ਤੁਹਾਨੂੰ ਕੋਈ ਅਰਜੈਂਟਲੀ ਲੋਨ ਦੀ ਜਿਹੜੀ ਹੈ ਜੀ ਲੋੜ ਪੈ ਗਈ ਹੈਗੀ ਆ, ਤੇ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ ਦੇ ਨਾਲ 6475127000 ਤੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੈ। ਪ੍ਰੋਗਰਾਮ ਦੇ ਇਹ ਹਿੱਸੇ ਨੂੰ ਪੇਸ਼ ਕਰ ਰਹੇ ਹੈਗੇ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਦੇ ਨਾਲ, ਜਿਹੜੇ ਕਿ ਤੁਸੀਂ ਆਪਣਾ ਰੂਟੀਨ ਆਈ ਚੈੱਕਅਪ ਕਰਾਉਣਾ, ਬੱਚਿਆਂ ਦਾ ਸਕੂਲ ਜਾਣ ਤੋਂ ਪਹਿਲਾਂ ਜਿਹੜਾ ਜੀ ਰੂਟੀਨ ਆਈ ਚੈੱਕਅਪ ਕਰਾਉਣਾ, ਜਾਂ ਕੋਈ ਕੰਪ੍ਰਹੈਂਸਿਵ ਆਈ ਗਲਾਸਿਸ ਬਣਾਉਣੀਆਂ, ਪੈਕੇਜਸ ਵੈਲਿਊ ਪੈਕੇਜਸ ਇਹਨਾਂ ਦੇ ਲੈਣੇ ਆ, ਤੇ ਬਿਲਕੁਲ ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਹੋ ਸਕਦੀ ਹੈ 905-400-8888 ਤੇ 905-460-8888 ਤੇ। ਔਰ ਕੁਛ ਕਮੈਂਟ ਜਿਹੜੇ ਜੀ ਸਾਡੇ ਕੋਲ ਹੋਰ ਬਚੇ ਆ। ਸੋ ਮੋਨਾ ਜੀ, ਕਿਉਂਕਿ ਆਪਾਂ ਅੱਜ RESP ਦੀ ਗੱਲਬਾਤ ਕੀਤੀ ਤੇ ਨਾਲ ਦੀ ਨਾਲ ਜੇ ਕਿਸੇ ਨੇ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਉਹ ਵੀ ਤੁਹਾਡੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਨੇ। ਔਰ ਮੋਨਾ ਜੀ, ਕਿਉਂਕਿ ਕਈ ਵਾਰੀ ਬਹੁਤ ਲੋਕ ਇੰਟਰਸਟਿਡ ਹੁੰਦੇ ਕਿ ਠੀਕ ਆ ਤੁਹਾਡਾ ਇੰਨੇ ਸਾਲਾਂ ਤੋਂ ਤੁਸੀਂ ਜਿਹੜਾ ਜੀ ਕੰਮ ਕਰਦੇ ਹੈਗੇ ਆ, ਹਨਾ, ਐਂਡ ਦੇ ਸੀ ਯੋਰ ਅਚੀਵਮੈਂਟਸ ਐਂਡ ਦੇ ਆਰ ਇੰਟਰਸਟਿਡ ਇਨ ਜੁਆਇਨਿੰਗ ਯੋਰ ਟੀਮ, ਤੇ ਉਹ ਕਿੱਦਾਂ ਤੁਹਾਨੂੰ ਜਿਹੜਾ ਜੀ ਕੰਟੈਕਟ ਕਰ ਸਕਦੇ ਆ, ਔਰ ਕੀ ਕੋਈ ਸਰਟੀਫਿਕੇਸ਼ਨ ਦੀ ਲੋੜ ਹੁੰਦੀ ਹੈ, ਕਿੱਦਾਂ ਤੁਹਾਡੀ ਟੀਮ ਜੁਆਇਨ ਹੋ ਸਕਦੀ ਹੈ?
7: ਬਿਲਕੁਲ ਕਿਰਨ, ਇਹ ਜ਼ਰੂਰ ਹੈਗਾ ਕਿ ਜਦੋਂ ਵੀ ਟੀਮ ਨੂੰ ਤੁਸੀਂ ਜੁਆਇਨ ਕਰਨਾ ਚਾਹੋ ਤਾਂ LLQP ਜਿਹੜਾ ਲਾਇਸੈਂਸ ਹੈਗਾ ਉਹ ਲੈਣਾ ਜ਼ਰੂਰੀ ਹੁੰਦਾ ਹੈਗਾ। ਸੋ ਉਸ ਦੇ ਨਾਲ ਹੀ ਤੁਸੀਂ ਇੱਕ ਲਾਇਸੈਂਸਡ ਐਡਵਾਈਜ਼ਰ ਹੋ ਸਕਦੇ ਹੁੰਦੇ ਹੈਗੇ ਹੋ। ਐਂਡ ਇਸ ਦੇ ਵਿੱਚ ਇਹ ਚੀਜ਼ ਜ਼ਰੂਰ ਆ ਜਾਂਦੀ ਹੈ ਕਿ ਲਾਇਸੈਂਸਡ ਐਡਵਾਈਜ਼ਰ ਜਦੋਂ ਹੁੰਦੇ ਆ ਉਹ ਤਾਂ ਬਹੁਤ ਵੱਡੀ ਇੱਕ ਰਿਸਪੋਂਸੀਬਿਲਟੀ ਹੁੰਦੀ ਹੈਗੀ ਆ। ਤਾਂ ਇਹਦੇ ਵਿੱਚ ਕੀ ਹੈਗਾ ਕਿ ਜਦੋਂ ਵੀ ਆਪਾਂ ਕਿਸੇ ਵੀ ਫੈਮਿਲੀ ਨੂੰ ਗਾਈਡੈਂਸ ਦੇ ਰਹੇ ਹੈਗੇ ਆ ਫਾਈਨੈਂਸ਼ੀਅਲ, ਉਹਨਾਂ ਦੀ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟਸ ਦੇ ਬਾਰੇ, ਤਾਂ ਡੈਫੀਨੇਟਲੀ ਤੁਹਾਡੀ ਆਪਣੀ ਇੱਕ ਕਹਿ ਲਓ ਕਿ ਨੌਲੇਜ, ਆਪਣੀ ਪਕੜ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਕਿਉਂਕਿ ਤੁਹਾਨੂੰ ਇੱਕ ਪ੍ਰੋਪਰ ਨੌਲੇਜ ਹੋਏਗੀ ਤਾਂ ਹੀ ਤੁਸੀਂ ਅੱਗੇ ਗਾਈਡੈਂਸ ਦੇ ਸਕੋਗੇ ਅਲੱਗ ਅਲੱਗ ਫੈਮਿਲੀਜ਼ ਨੂੰ। ਸੋ ਇਸੇ ਕਰਕੇ ਸਾਡੀ ਵੱਲੋਂ ਪੂਰੀ ਪ੍ਰੋਡਕਟ ਨੌਲੇਜ, ਪੂਰੀ ਟ੍ਰੇਨਿੰਗਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਾਡੀ ਬ੍ਰੋਕਰੇਜ ਵੱਲੋਂ। ਐਂਡ ਈਵਨ ਕਿ ਜਿੱਦਾਂ ਕਿ ਅਸੀਂ ਬ੍ਰੋਕਰ ਹੈਗੇ, ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਇੰਸ਼ੋਰੈਂਸ ਕੰਪਨੀਜ਼ ਵੱਲੋਂ ਵੀ ਰੈਪ੍ਰੈਜੈਂਟੇਟਿਵ ਆਉਂਦੇ ਨੇ ਆਫਿਸ ਦੇ ਵਿੱਚ, ਜਿਨ੍ਹਾਂ ਵੱਲੋਂ ਅਲੱਗ ਅਲੱਗ ਕੰਪਨੀ ਦੇ ਬਾਰੇ ਦੱਸਿਆ ਜਾਂਦਾ ਹੈ। ਸੋ ਇਸੇ ਕਰਕੇ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈਗੀ ਹੈ ਕਿ ਜਦੋਂ ਤੁਸੀਂ ਕੋਈ ਬ੍ਰੋਕਰੇਜ ਜੁਆਇਨ ਕਰ ਰਹੇ ਹੋ ਉੱਥੇ ਤੁਹਾਨੂੰ ਕੀ ਸਪੋਰਟ ਮਿਲ ਰਹੀ ਹੈ, ਕਿਉਂਕਿ ਸਪੋਰਟ ਹੀ ਮੇਨ ਚੀਜ਼ ਹੈਗੀ ਹੈ, ਖਾਸ ਕਰ ਇਨੀਸ਼ੀਅਲ ਈਅਰਸ ਦੇ ਵਿੱਚ ਜਦੋਂ ਤੁਸੀਂ ਕੰਮ ਲਰਨ ਕਰਨਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਫੀਲਡ ਦੇ ਵਿੱਚ ਵਰਕਿੰਗ ਕਰ ਸਕਦੇ ਹੁੰਦੇ ਹੋ, ਕਿਉਂਕਿ ਕਾਫੀ ਵਾਰ ਪਰਸਨ ਨੂੰ ਲੱਗਦਾ ਹੈ ਕਿ ਹਾਂਜੀ ਇਹ ਬ੍ਰੋਕਰੇਜ ਮੇਰੇ ਸ਼ਾਇਦ ਘਰ ਦੇ ਨਜ਼ਦੀਕ ਹੈ ਜਾਂ ਫਿਰ ਇਹ ਪਰਸਨ ਹੈ ਮੇਰੇ ਰਿਲੇਟਿਵ ਹੈ, ਮੈਂ ਉਹਨਾਂ ਨੂੰ ਜੁਆਇਨ ਕਰਾਂ, ਪਰ ਜੇ ਤੁਹਾਨੂੰ ਉੱਥੇ ਪ੍ਰੋਪਰ ਸਪੋਰਟ ਨਹੀਂ ਮਿਲ ਪਾਉਂਦੀ ਤਾਂ ਉਹ ਬਹੁਤ ਇੱਕ ਮੈਨੂੰ ਲੱਗਦਾ ਕਿ ਨੈਗੇਟਿਵ ਪੁਆਇੰਟ ਹੋ ਜਾਂਦਾ ਹੈਗਾ, ਕਿਉਂਕਿ ਜੇ ਸਪੋਰਟ ਮਿਲੇਗੀ ਇਨੀਸ਼ੀਅਲ ਈਅਰਸ ਦੇ ਵਿੱਚ ਤਾਂ ਹੀ ਤੁਸੀਂ ਅੱਗੇ ਪ੍ਰੋਗਰੈਸ ਕਰ ਪਾਓਗੇ, ਐਂਡ ਜੇ ਤੁਹਾਨੂੰ ਨੌਲੇਜ ਹੋਏਗੀ ਤਾਂ ਹੀ ਕੋਨਫੀਡੈਂਟਲੀ ਕੰਮ ਕਰ ਸਕੋਗੇ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਜਿੰਨੇ ਵੀ ਲਿਸਨਰਸ ਹੈਗੇ ਆ, ਤੁਸੀਂ ਖੁਦ ਜਾਂ ਤੁਹਾਡੇ ਕੋਈ ਵੀ ਘਰ ਦੇ ਵਿੱਚ ਕੋਈ ਫੀਮੇਲਸ ਹੈਗੇ ਆ, ਐਂਡ ਕਾਫੀ ਵਾਰੀ ਵੀ ਮੈਂ ਦੇਖਿਆ ਹੈਗਾ ਕਿ ਸਾਨੂੰ ਕਈ ਵਾਰ ਜੁਆਇਨ ਕੀਤੇ ਹੈਗੇ ਕਈ ਪਰਸਨਸ ਨੇ ਜਿਹੜੇ ਬੈਕ ਹੋਮ ਕੰਟਰੀ ਦੇ ਵਿੱਚ ਇੰਸ਼ੋਰੈਂਸ ਇੰਡਸਟਰੀ ਵਿੱਚ ਕੰਮ ਕਰ ਰਹੇ ਸੀਗੇ, ਇੱਥੇ ਆ ਕੇ ਡੈਫੀਨੇਟਲੀ ਅਲੱਗ ਫੀਲਡ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆ ਕੇ ਸਾਨੂੰ ਕੋਈ ਵੀ ਫੀਲਡ ਜਿਹੜੀ ਮਿਲਦੀ ਹੈ ਆਪਾਂ ਚਲੇ ਜਾਂਦੇ ਹਾਂ। ਸੋ ਹੁਣ ਉਹਨਾਂ ਨੇ ਆਪਣਾ ਕੈਰੀਅਰ ਚੇਂਜ ਕੀਤਾ ਐਂਡ ਡੈਫੀਨੇਟਲੀ ਉਹ ਹੁਣ ਸ਼ੁਰੂ ਕੀਤਾ ਉਹਨਾਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਐਂਡ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਸੋ ਮੈਂ ਜ਼ਰੂਰ ਕਹੂੰਗੀ ਕਿ ਇੱਕ ਰਿਵਾਰਡਿੰਗ ਕੈਰੀਅਰ ਜੇ ਤੁਸੀਂ ਚਾਹੁੰਦੇ ਹੈਗੇ ਹੋ, ਜਿੱਥੇ ਤੁਸੀਂ ਕੰਮ ਵੀ ਕਰੋ ਐਂਡ ਰਿਵਾਰਡਸ ਵੀ ਮਿਲਣ, ਸੋ ਡੈਫੀਨੇਟਲੀ ਇੱਕ ਸੋਸ਼ਲ ਸਰਵਿਸ ਵੀ ਹੈਗੀ ਹੈ ਜਿਹਦੇ ਵਿੱਚ ਕਿ ਤੁਹਾਨੂੰ ਇੱਕ ਬਹੁਤ ਸੈਟਿਸਫੈਕਸ਼ਨ ਮਿਲਦੀ, ਜਿੱਦਾਂ ਮੈਂ ਅੱਜ ਵੀ ਗੱਲ ਕੀਤੀ ਕਿ RESP ਦੇ ਵਿਦਡਰੋਲਸ ਹੋਏ, ਬੱਚਿਆਂ ਨੂੰ ਮਨੀ ਮਿਲੀ ਹੈਗੀ ਹੈ, ਖੁਦ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਕਿ ਕੋਈ ਟਾਈਮ ਤੇ ਅਸੀਂ ਵਧੀਆ ਕੰਮ ਕੀਤਾ ਸੀ ਜਿਹਦਾ ਅੱਜ ਕੀ ਉਹਨਾਂ ਨੂੰ ਫੀਡਬੈਕ ਮਿਲ ਰਿਹਾ ਹੈਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਇੰਸ਼ੋਰੈਂਸ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਹੋ, ਆਲਰੇਡੀ ਲਾਇਸੈਂਸਡ ਹੈਗੇ ਹੋ ਜਾਂ ਫਿਰ ਲਾਇਸੈਂਸ ਲੈਣਾ ਚਾਹੁੰਦੇ ਹੋ, ਦੋਨੋਂ ਹੀ ਰੀਜ਼ਨਸ ਦੇ ਲਈ ਸਾਨੂੰ ਜ਼ਰੂਰ ਕਾਲ ਕਰ ਸਕਦੇ ਹੋ ਜੀ ਐਟ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਜਾਂ ਫਿਰ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਦੇ ਬਾਰੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਕਾਰਪੋਰੇਟ ਓਨਡ ਪਾਲਿਸੀਜ਼, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ, ਬੱਚਿਆਂ ਦੇ RESP ਜਾਂ ਆਪਣੇ ਬਾਰੇ RRSP, FHSA, TFSA ਬਾਰੇ ਜਾਂ RDSP ਬਾਰੇ ਕੋਈ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਸਟ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416 509-1509. Thank you so much, Kiran.
13: Thank you so much, Mona ji, for coming in studio and apni jehdi hai ji tusi sari information share karde hain. Bilkul ji, tusi kise tarike de vi kise ne koi insurance karawani hove ya koi apni existing insurance jehdi hai ji review karawani hai te bilkul Mona ji de naal jehdi hai ji gal baat ho sakdi hai. 416-509-1509-416-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509- ਤੁਹਾਡਾ ਜਿਹੜਾ ਹੈ ਜੀ ਗੀਤ, ਸੋਰੀ ਹੈ ਮੈਂ ਅੱਜ ਨਹੀਂ ਪਲੇ ਹੋ ਪਾਇਆ, ਆਪਾਂ ਕੱਲ ਨੂੰ ਜ਼ਰੂਰ ਜਿਹੜਾ ਹੈ ਜੀ ਪਲੇ ਕਰਾਂਗੇ। ਅਤੇ ਆਪਾਂ ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਰੇਡੀਓ ਤੋਂ ਬਾਅਦ ਵੀ ਕਰ ਸਕਦੇ ਹਾਂ। ਔਰ ਸਾਡੇ ਕੋਲ ਜਿਹੜੇ ਜੀ ਇੱਕ ਸਪੋਟ ਅਵੇਲੇਬਲ ਹੈਗਾ, ਤੁਸੀਂ ਕਿਸੇ ਤਰੀਕੇ ਦਾ ਵੀ ਜਿਹੜਾ ਜੀ ਆਪਣਾ ਵਪਾਰ, ਕੋਈ ਇਮੀਗ੍ਰੇਸ਼ਨ ਦਾ ਜਾਂ ਕੋਈ ਕੰਸਟਰਕਸ਼ਨ ਬਿਜ਼ਨਸ ਹੈਗਾ ਆ ਜਾਂ ਕੋਈ ਗਰੋਸਰੀ ਸਟੋਰ ਆ, ਜੇ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ 9057990999 'ਤੇ। ਐਂਡ ਬਿਲਕੁਲ ਜੀ ਚੱਲਦੇ ਹਾਂ, ਫਿਰ ਮਿਲਾਂਗੇ ਕੱਲ੍ਹ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ, ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਰੱਖੋ ਆਪਣਾ ਧਿਆਨ ਜੀ, ਥੈਂਕ ਯੂ ਸੋ ਮੱਚ ਐਂਡ ਟੇਕ ਕੇਅਰ ਆਫ ਯੋਰ ਸੈਲਫ।
10: ਤੇਰੇ ਝੁਮਕੇ ਸੋਹਣੇ ਲੱਗ ਰਹੇ,
1: ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵਿਕਾਰਾਂ ਦੇ,
13: ਤੂੰ ਸ਼ਾਇਦ ਕਦੇ ਨੋਟਿਸ ਹੀ ਨਹੀਂ ਕੀਤਾ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ

0: लाओ जी चक्को फिर खुशखबरी। ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफिल्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 9054569900।
1: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
4: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
3: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
4: ਕਾਲ ਕਰੋ 905-874-9978।
5: ਬੰਬਾ ਗਿਆ ਮੈਂ ਜਿੱਥੇ ਜਾਵਾਂ, ਮੁੰਡੇ ਕਹਿੰਦੇ ਬੰਬਾ ਗਿਆ।
6: ਗੋਰੇ ਪੈਰਾਂ ਦੇ ਵਿੱਚ ਚਾਂਦੀ ਦੀਆਂ
3: ਚਾਂਦੀ। ਜੀ ਹਾਂ, ਚਾਂਦੀ ਕੇ ਫੈਂਸ

ਨਹੀਂ ਗਲੋਬਲ ਤੋਂ ਲਾਈਵ ਔਨ ਲੋਕੇਸ਼ਨ ਵੀ ਕੀਤਾ ਜਾ ਰਿਹਾ ਹੈਗਾ ਰਾਜਵੀਰ ਜੀ, ਕੁਛ ਮਿੰਟਾਂ ਦੇ ਵਿੱਚ ਹੀ ਉੱਥੇ ਪਹੁੰਚਣ ਵਾਲੇ ਨੇ। ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ ਕਿ ਜੁਨੀ ਗਲੋਬਲ 'ਤੇ ਅੱਜ ਨਵੀਂ ਕੀ ਅਪਡੇਟ ਹੈ ਅਤੇ ਕਿਹੜੇ ਕਿਹੜੇ ਬੰਦੇ ਲੋਨ ਲੈ ਸਕਦੇ ਨੇ, ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਉਹਦੇ ਵਿੱਚ ਇਹਦੇ ਸੰਬੰਧ ਵਿੱਚ ਬਹੁਤ ਹੀ ਵਿਸਤਾਰ ਵਿੱਚ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਰਹਿਣਗੀਆਂ। ਅਤੇ ਸੋ ਮੈਂ ਦੇਖ ਰਿਹਾ ਸੀਗਾ ਕਿ ਆਪਾਂ ਨਾ ਕਈ ਵਾਰ ਜ਼ਿੰਦਗੀ ਦੇ ਵਿੱਚ ਹਰੇਕ ਨੂੰ ਖੁਸ਼ ਕਰਨ ਦੇ ਵਿੱਚ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਡਿਸਟਰਬ ਕਰ ਲੈਂਦੇ ਹੈਗੇ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਹਰ ਇੱਕ ਨੂੰ ਆਪਣੀ ਸਰਾਫਤ ਦਾ ਸਰਟੀਫਿਕੇਟ ਦੇਣਾ ਬੰਦ ਕਰ ਦਿਓ, ਕਿਉਂਕਿ ਜ਼ਿੰਦਗੀ ਜੇਕਰ ਸੌਖੀ ਰੱਖਣੀ ਆ ਤਾਂ ਇੱਕ ਆਦਤ ਜ਼ਰੂਰ ਪਾ ਲਵੋ। ਇੱਕ ਤਾਂ ਹਰ ਇੱਕ ਦੀ ਗੱਲ ਦਾ ਜਵਾਬ ਦੇਣਾ ਛੱਡ ਦਿਓ, ਲੋਕ ਕੀ ਕਹਿਣਗੇ, ਮੇਰੇ ਪਿੱਛੇ ਕੀ ਸੋਚਣਗੇ, ਪਿੱਠ ਪਿੱਛੇ ਕੀ ਬੋਲਣਗੇ, ਇਹ ਸਭ ਸੋਚਦੇ ਰਹੋਗੇ ਤਾਂ ਆਪਣਾ ਦਿਮਾਗ ਤੁਸੀਂ ਖਰਾਬ ਕਰ ਲੈਣਾ ਹੈਗਾ। ਜਿਹੜੇ ਤੁਹਾਨੂੰ ਜਾਣਦੇ ਨਹੀਂ ਉਹਨਾਂ ਨੂੰ ਦੇਖੋ ਸਫਾਈ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ, ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ। ਜਿਹਨਾਂ ਨੂੰ ਤੁਸੀਂ ਜਾਣਦੇ ਹੋ ਜੇ ਉਹ ਤੁਹਾਡੇ 'ਤੇ ਸ਼ੱਕ ਕਰਦੇ ਨੇ ਤਾਂ ਵੀ ਤੁਸੀਂ 100 ਸਫਾਈਆਂ ਵੀ ਉਹਨਾਂ ਲਈ ਘੱਟ ਜਾਂਦੀਆਂ ਨੇ। ਬਸ ਇੱਕ ਖਿਆਲ ਰੱਖੋ ਕਿ ਤੁਸੀਂ ਆਪਣੀ ਨੀਅਤ ਸਾਫ਼ ਰੱਖੋ, ਪਰਮਾਤਮਾ ਦਾ ਨਾਮ ਲਵੋ ਅਤੇ ਕਿਸੇ ਨੂੰ ਬਹੁਤਾ ਇੰਪਰੈਂਸ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਅਤੇ ਹਰ ਇੱਕ ਗੱਲ ਦਾ ਆਂਸਰ ਕਰਨਾ ਵੀ ਸਾਡੇ ਲਈ ਕਈ ਵਾਰ ਬਹੁਤ ਭਾਰੀ ਪੈ ਜਾਂਦਾ, ਅਤੇ ਹਰ ਇੱਕ ਚੀਜ਼ ਨੂੰ ਜੇ ਆਂਸਰ ਕਰਨ ਦੇ ਚੱਕਰ 'ਚ ਪਾਵਾਂਗੇ ਤਾਂ ਅਸੀਂ ਆਪਣੀ ਜਿਹੜੀ ਹੈਗੀ ਆ ਐਨਰਜੀ ਉਹ ਵੇਸਟ ਕਰਾਂਗੇ। ਸੋ ਆਪਣੀ ਜਿਹੜੀ ਪੋਜ਼ਿਟਿਵਿਟੀ ਆ, ਆਪਣੀ ਜਿਹੜੀ ਐਨਰਜੀ ਆ, ਤੁਸੀਂ ਉੱਥੇ ਲਗਾਓ ਜਿੱਥੇ ਤੁਹਾਨੂੰ ਵਧੀਆ ਕੰਮ ਦੇ ਵਿੱਚ ਜਾਂ ਵਧੀਆ ਕਿਸੇ ਵੀ ਮਤਲਬ ਚੰਗੇ ਕੰਮ ਦੇ ਵਿੱਚ ਲਗਾਓ ਤਾਂ ਕਿ ਤੁਹਾਡੀ ਜਿਹੜੀ ਐਨਰਜੀ ਆ ਉਹ ਸਹੀ ਜਗ੍ਹਾ 'ਤੇ ਲੱਗ ਸਕੇ। ਸੋ ਇੱਦਾਂ ਦੇ ਜ਼ਿੰਦਗੀ ਦੇ ਛੋਟੇ ਛੋਟੇ ਟਿਪਸ ਨੇ ਕਿ ਜਿਹੜੇ ਅਸੀਂ ਜ਼ਿੰਦਗੀ ਨੂੰ ਆਪਣੀ ਨੂੰ ਖੂਬਸੂਰਤ ਬਣਾਉਣ ਦੀ ਖਾਤਰ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਖਾਤਰ ਅਪਣਾ ਸਕਦੇ ਹੈਗੇ। ਡੇਲੀ ਡੇਲੀ ਦੇ ਛੋਟੇ ਛੋਟੇ ਜਿਹੇ ਟਿਪਸ ਹੁੰਦੇ ਨੇਗੇ ਅਤੇ ਇਹਨਾਂ ਨੂੰ ਤੁਸੀਂ ਇੰਪਲੀਮੈਂਟ ਕਰਨ ਦੀ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕੋਸ਼ਿਸ਼ ਕਰਿਆ ਕਰੋ। ਪਰ ਕਹਿਣਾ ਇਹ ਬਹੁਤ ਔਖਾ ਹੈਗਾ, ਬਟ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਵੱਡੀਆਂ ਵੱਡੀਆਂ ਖੁਸ਼ੀਆਂ ਛੁਪੀਆਂ ਹੁੰਦੀਆਂ ਨੇਗੀਆਂ। ਸੋ ਇਸ ਤਰ੍ਹਾਂ ਦੇ ਹੀ ਇੱਕ ਅਸੀਂ ਤੁਹਾਡੇ ਨਾਲ ਇੱਕ ਗੀਤ ਦੀ ਸਾਂਝ ਪਾਵਾਂਗੇ, ਉਸ ਤੋਂ ਬਾਅਦ ਅਸੀਂ ਪਹੁੰਚਾਂਗੇ ਜੁਨੀ ਗਲੋਬਲ 'ਤੇ ਲਾਈਵ ਔਨ ਲੋਕੇਸ਼ਨ ਜਿੱਥੋਂ ਸਾਡਾ ਅੱਜ ਪ੍ਰੋਗਰਾਮ ਹੋ ਰਿਹਾ ਹੈਗਾ। ਇੱਕ ਗੀਤ, ਉਸ ਤੋਂ ਬਾਅਦ ਆਪਾਂ ਨਾਗਪਾਲ ਜੀ ਤੋਂ ਅਤੇ ਰਾਜਵੀਰ ਜੀ ਤੋਂ ਉੱਥੋਂ ਅਪਡੇਟਾਂ ਲੈਂਦੇ ਹੈਗੇ। ਇੱਕ ਮਿੱਠਾ ਜਿਹਾ ਗੀਤ ਅਤੇ ਆਪਾਂ ਉਸ ਤੋਂ ਬਾਅਦ ਉਹਨਾਂ ਕੋਲ ਪਹੁੰਚਦੇ ਹਾਂ ਜੀ।

0: ਜੀ ਬਿਲਕੁਲ, ਜ਼ਿੰਦਗੀ 'ਚ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ, ਖੇਡਦੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਸਟ੍ਰੈਸ ਨੂੰ ਖਤਮ ਕਰ ਸਕੀਏ। ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਪੇਸ਼ ਕੀਤਾ, ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਵੱਲੋਂ। ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਹਾਨੂੰ ਵਿਸਟਰਵੇਜਾ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਆਪਣੇ ਬੱਚਿਆਂ ਦੇ RSP ਓਪਨ ਕਰਵਾਉਣੀ ਹੈ, ਕੋਈ ਸੁਪਰਵੀਜਾ ਇੰਸ਼ੋਰੈਂਸ ਦੀ ਜ਼ਰੂਰਤ ਹੈ, ਕੋਈ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੋ ਮੁਸਕਾਨ ਦਿਓਲ ਨੂੰ ਤੁਸੀਂ ਜੋ ਜ਼ਰੂਰ ਯਾਦ ਰੱਖਣਾ। ਉਹਨਾਂ ਦਾ ਫੋਨ ਨੰਬਰ ਹੈ 6475642733, 6475642734 ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਚਲੋ ਹੁਣ ਆਪਾਂ ਪਹੁੰਚਦੇ ਹਾਂ ਜੁਨੀ ਗਲੋਬਲ 'ਤੇ, ਜਿੱਥੇ ਰਾਜਵੀਰ ਜੀ ਪਹੁੰਚ ਚੁੱਕੇ ਨੇ। ਜੀ ਰਾਜਵੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਈ ਜੀ, ਆਵਾਜ਼ ਠੀਕ ਠਾਕ ਪਹੁੰਚ ਰਹੀ
0: ਹੈ? ਹੈਲੋ,
1: ਹਾਂਜੀ ਬਾਈ ਜੀ, ਆਵਾਜ਼ ਠੀਕ ਠਾਕ ਪਹੁੰਚ ਰਹੀ ਹੈ?
0: ਜੀ ਬਿਲਕੁਲ ਜੀ ਬਿਲਕੁਲ ਆ ਰਹੀ ਹੈ ਜੀ, ਆਵਾਜ਼ ਪੂਰੀ ਵਧੀਆ ਆ ਰਹੀ ਹੈ ਜੀ। ਇੱਦਾਂ ਨਹੀਂ ਵਧੀਆ ਵਧੀਆ, ਤੁਸੀਂ ਮੁੱਲਾ ਦਾ ਇੱਥੋਂ ਅਪਡੇਟ ਦਊਂਗੇ ਜੀ।
1: ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਦੀ ਜਿੱਥੇ ਆਗਾਜ਼ ਬਹੁਤ ਅੱਛਾ ਕੀਤਾ ਉੱਥੇ ਨਾਲ ਦੀ ਨਾਲ ਦੱਸਦਾ ਕਿ ਅਸੀਂ ਨਾ ਬਹੁਤੀ ਵਾਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਵੀ ਫਲਾਣਾ ਬੰਦਾ ਕੀ ਕਰ ਰਿਹਾ, ਇਹਨੂੰ ਮੈਂ ਸਫਾਈ ਦਵਾਂ, ਇਹਨੂੰ ਮੈਂ ਆਹ ਦੱਸਾਂ, ਇਹਨੂੰ ਮੈਂ ਉਹ ਦੱਸਾਂ, ਆਹ ਮੈਂ ਕਰਨਾ, ਆਹ ਮੈਂ ਕਰ ਰਿਹਾ, ਬਹੁਤੀਆਂ ਸਫਾਈਆਂ ਦੇਣ ਦੀ

0: ਜ਼ਰੂਰਤ ਨਹੀਂ, ਜਿਹੜੇ ਤੁਹਾਡੀ ਬਹੁਤੀ ਕੇਅਰ ਨਹੀਂ ਕਰਦੇ। ਉਹ ਕੀ ਕਰਦਾ, ਕਿੱਕਣ ਕਰਦਾ, ਨਕਲਾਂ ਨਹੀਂ ਕਰ ਪਾਉਂਦਾ ਮੈਂ। ਉਹ ਕੀ ਕਰਦਾ, ਕਿੱਕਣ ਕਰਦਾ, ਨਕਲਾਂ ਨਹੀਂ ਕਰ ਪਾਉਂਦਾ ਮੈਂ। ਜੈਸਾ ਹੈਗਾ ਵੈਸਾ ਰਹਿਣਾ, ਜਲ ਹੀ ਨਹੀਂ ਜਿਉਂਦਾ ਮੈਂ। ਜਿਹੋ ਜਿਹੇ ਹੈਗੇ ਉਹੋ ਜਿਹੇ ਆ, ਪਾਠ ਕਰਿੰਦਾ ਨਹਾਉਂਦਾ ਰਹਿਣਾ। ਅਕਲ ਦਾ ਲੱਥਿਆ ਜਾਲਾ ਨਹੀਂ, ਉਹੀ ਰੋਸ਼ਨ ਹੋ ਸਕਦਾ ਹੈ। ਧੰਦਾ ਜਿਸਦਾ ਕਾਲਾ ਨਹੀਂ, ਜਿਹਦਾ ਧੰਦਾ ਕਾਲਾ ਨਹੀਂ ਨਾ, ਉਹ ਰੋਸ਼ਨ ਹੋ ਸਕਦਾ। ਸਾਰੇ ਧੰਦੇ ਵਾਲਾ ਰੋਸ਼ਨ ਨਹੀਂ ਹੋ ਸਕਦਾ। ਬੁੱਲਾਂ ਉੱਤੇ ਸ਼ੁਕਰਾਨਾ ਹੈ, ਲੈ ਸਲਾਮਤ ਸਾਹਾਂ ਦੀ। ਬੁੱਕਾ ਅੰਦਰ ਮਹਿਕੀ ਜਾਵੇ ਫਸਲ ਮੇਰਿਆਂ ਰਾਹਾਂ ਦੀ। ਸਾਡੀ ਛੱਤ ਵੀ ਘੱਟ ਨਹੀਂ ਹੈਗੀ, ਫਰਸ਼ ਵੀ ਸਾਡਾ ਮਾੜਾ ਨਹੀਂ। ਸਾਨੂੰ ਸਾਡਾ ਹੋਣ ਮੁਬਾਰਕ, ਕੁੱਝ ਵੀ ਝੋਰਾ ਸਾਡਾ ਨਹੀਂ। ਪ੍ਰੋਗਰਾਮ ਸਾਰੰਗ ਦੇ ਨਾਲ, ਜਿਵੇਂ ਅਸੀਂ ਪਹਿਲਾਂ ਦੱਸ ਕੇ ਹਟਿਆ ਕਿ ਅੱਜ ਲਾਈਵ ਔਨ ਲੋਕੇਸ਼ਨ ਅਸੀਂ ਕਰਾਂਗੇ ਯੂਨੀ ਗਲੋਬਲ ਤੋਂ। ਯੂਨੀ ਗਲੋਬਲ ਤੇ ਸਿਮਰਨਜੀਤ ਸਰ ਨਾਲ। ਸਿਮਰਨਜੀਤ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਹੁਤ ਵਧੀਆ। ਵਧੀਆ ਤਾਂ ਆਪੇ ਹੁਣ ਪੈਸੇ ਧੇਲੇ ਦੇ ਵਿੱਚ ਖੇਡਦੇ ਹੋ ਤੁਸੀਂ, ਤੇ ਆਪੇ ਵਧੀਆ ਹੋਣਾ ਪਤਾ। ਇਸੇ ਗੱਲ ਕਰਕੇ ਤਾਂ ਟੈਨਸ਼ਨ ਚੜ੍ਹਿਆ ਦਾ, ਇਸੇ ਗੱਲ ਕਰਕੇ ਸਾਰਾ ਹੁੰਦਾ, ਇਸੇ ਗੱਲ ਕਰਕੇ ਝੋਰਾ ਹੁੰਦਾ, ਇਸੇ ਗੱਲ ਕਰਕੇ ਅਸੀਂ ਦੂਜੇ ਦੀ ਥਾਲੀ ਚ ਲੱਡੂ ਸਾਨੂੰ ਵੱਡਾ ਲੱਗਦਾ ਵੀ ਅੱਛਾ ਇਹਦੇ ਕੋਲ ਬਹੁਤ ਵਧੀਆ ਪੈਸੇ, ਇਹਦੇ ਕੋਲ ਗੱਡੀ ਵੱਡੀ ਆ ਗਈ ਹੈ। ਤੇ ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਹਰ ਰੋਜ਼, ਮੈਨੂੰ ਲੱਗਦਾ ਕਿ 10-15-20 ਇਹਨਾਂ ਦੇ ਵਿੱਚੋਂ ਕੋਈ 5-7 ਦੀਆਂ ਅਪਰੂਵਲ ਆ ਰਹਿੰਦੀਆਂ ਨੇ, ਕਦੇ 10 ਦੀਆਂ ਆ ਜਾਂਦੀਆਂ ਨੇ, ਕਦੇ 15 ਦੀਆਂ ਜਾਂਦੇ ਨੇ। ਕੱਲਾਂ ਤਾਂ ਤੁਹਾਨੂੰ ਲਗਾਤਾਰ ਹੀ ਸਾਰਾ ਦਿਨ ਚੱਲਦੀਆਂ ਰਹਿੰਦੀਆਂ ਨੇ। ਹੁਣ ਜਿਹੜੇ ਲੋਨ ਦੀ ਇਹ ਗੌਰਮੈਂਟ ਕਰ ਰਹੀ ਹੈ ਕਿ ਤੁਹਾਨੂੰ ਭਾਈ 30-90 ਦਿਨਾਂ ਚ ਲੋਨ ਮਿਲੂਗਾ, ਇਹਦੇ ਬਾਰੇ ਥੋੜਾ ਜਿਹਾ ਦੱਸੋ।
1: ਹਾਂਜੀ, ਇਹਦੇ ਵਿੱਚ ਸੇਮ ਪ੍ਰੋਸੀਜਰ ਸੇਮ ਹੀ ਆ। ਇਹਦੇ ਵਿੱਚ ਤੁਸੀਂ ਪੀਅਰ ਹੋਣੇ ਚਾਹੀਦੇ ਹੋ, ਤੁਸੀਂ ਸਿਟੀਜ਼ਨ ਹੋਣੇ ਚਾਹੀਦੇ ਆ। ਜੇ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਆ, ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਵਾ। ਇਹਦੇ ਚ ਕੋਈ ਤੁਹਾਡੀ ਏਜ ਲਿਮਿਟ ਨਹੀਂ ਹੈਗੀ, ਤੁਸੀਂ ਕਿਸੇ ਵੀ ਏਜ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਅਗਰ ਤੁਹਾਡਾ ਸਕੋਰ ਘੱਟ ਵੀ ਹੈਗਾ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਤੁਸੀਂ ਇੰਪਲੋਇਡ ਹੋ, ਸੈਲਫ ਇੰਪਲੋਇਡ ਹੋ, ਤੁਸੀਂ ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ।
0: ਤੁਸੀਂ ਅਪਲਾਈ ਕਰ ਸਕਦੇ ਹੋ। ਜਿਹੜੇ ਵੀ ਬਈ ਤੁਸੀਂ ਸੁਣ ਰਹੇ ਹੋ, ਜੇਕਰ ਤੁਸੀਂ ਵੀ ਇਹਦੇ ਵਿੱਚ ਐਲੀਜੀਬਲ ਹੋ ਰਹੇ ਹੋ, ਹੈਗੇ ਹੀ ਹੋ, ਤੇ ਜੇ 10ਵੀਂ ਪਾਸ ਤੁਸੀਂ ਹੈਗੇ ਹੋ, ਘਰੇ ਹੋ, ਹਾਊਸ ਵਾਈਫ ਆ, ਤਾਂ ਵੀ ਇੱਕ ਤਾਂ ਤੁਹਾਨੂੰ ਬੈਠੇ ਬਿਠਾਏ ਨੂੰ ਪੈਸੇ ਵੀ ਮਿਲ ਜਾਣੇ ਆ, ਨਾਲ ਤੁਹਾਨੂੰ ਸਰਟੀਫਿਕੇਸ਼ਨ ਵੀ ਮਿਲ ਜਾਣੀ ਹੈ, ਤੇ ਕਰਨਾ ਕਰਾਉਣਾ ਕੀ ਹੈ, ਸਿਰਫ ਕਾਲ ਨੰਬਰ ਦੇ ਦਿਓ।
1: ਨੰਬਰ ਸਾਡਾ ਹੈਗਾ 4374-3175, 4372643175। ਤੁਸੀਂ ਸਾਨੂੰ ਹੁਣੇ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦੋ, ਆਪਣੀ ਇਨਕਮ ਦੱਸੋ, ਤੇ ਆਪਣਾ ਫੈਮਿਲੀ ਸਾਈਜ਼ ਦੱਸੋ। ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦੇਵਾਂਗੇ ਤੁਹਾਨੂੰ ਕਿੰਨੀ ਵੈਲਿਊ ਲੋਨ ਦੀਆਂ ਤੁਹਾਨੂੰ ਅਪਰੂਵ ਹੋਣਗੀਆਂ। ਦੋਨੋਂ ਤੁਸੀਂ, ਦੋਨੋਂ ਹਸਬੈਂਡ ਵਾਈਫ ਵੀ ਕਰਨਾ ਚਾਹੁੰਦੇ, ਤੁਸੀਂ ਦੋਨੋਂ ਵੀ ਕਰ ਸਕਦੇ
0: ਹੋ।
1: ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ
0: 437-264-6175 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਮੈਂ ਇਹਨਾਂ ਦੇ ਆਫਿਸ ਦੇ ਵਿੱਚ ਹੀ ਬੈਠਾ ਜੀ। ਸੋ ਲਗਾਤਾਰ ਤੁਸੀਂ ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿ ਤੁਹਾਨੂੰ ਕਿੰਨਾ ਲੋਨ ਆ ਜਿਹੜਾ ਇਹ ਮਿਲ ਸਕਦਾ। ਲੋਨ ਮਤਲਬ ਤੁਸੀਂ 2-2.5 ਸਾਲ ਕੁਛ ਨੀ ਪੇ ਕਰਨਾ, ਨਾ ਵਿਆਜ ਪੇ ਕਰਨਾ, ਨਾ ਪ੍ਰਿੰਸੀਪਲ, ਨਾ ਇੰਟਰਸਟ, ਕੁਛ ਵੀ ਨੀ ਹੈ, ਇੱਦਾਂ ਹੀ ਨਾ, ਕੁਛ ਨੀ ਪੇ ਕਰਨਾ ਹੈ 2.5 ਸਾਲ। ਸੋ ਤੁਹਾਨੂੰ ਚਾਹੇ $1,00,000 ਮਿਲੇ, ਚਾਹੇ 1.5 ਲੱਖ ਮਿਲੇ, ਇਹ ਤਾਂ ਫਾਇਦਾ ਹੀ ਆ। ਉਹ ਤੋਂ ਬਾਅਦ ਵੀ ਇਹ ਨੀ ਵੀ 18%-25% ਹੋ ਜਾਣਾ, ਉਹ ਤੋਂ ਬਾਅਦ ਵੀ 2.5% ਸਾਲ ਦਾ, ਮਤਲਬ ਲੱਖ ਪਿੱਛੇ $2,500 ਵਿਆਜ ਪੈਣਾ ਸਾਰਾ ਹੀ। ਸੋ ਤੁਸੀਂ ਸੰਪਰਕ ਕਰ ਲਿਓ ਬਾਈ 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਯੂਨੀ ਗਲੋਬਲ ਦੇ। ਹੁਣ ਸੁਰਨ ਸਿੰਘ ਟਿਣਾ ਸਾਹਿਬ ਵੱਲ ਚੱਲਾਂਗੇ। ਸੁਰਨ ਸਿੰਘ ਟਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਟਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ। ਟਿਣਾ ਸਾਹਿਬ ਜਿਹੜੀ ਮੇਨ ਹੈ, ਵੱਡੀ ਗੱਲ ਆ ਇਹ ਆ ਕਿ ਖਬਰ ਤੇ ਆਪਾਂ ਪਹੁੰਚ ਰਹੇ ਹਾਂ ਕਿ ਮੋਦੀ ਸਾਹਿਬ ਨੇ ਫੇਰ ਕਹਿਤਾ ਕਿ ਭਾਈ ਹੁਣ ਸੋਨਾ ਜਿਹੜਾ ਉਹ ਸੋਨਾ ਨਾ ਖਰੀਦੋ। ਸੋਨਾ ਖਰੀਦਣ ਤੋਂ ਉਹਨਾਂ ਨੇ ਫੇਰ ਮਨਾ ਕਰਤਾ ਕਿ ਸੋਨਾ ਜਿਹੜਾ ਮੋਦੀ ਸਾਹਿਬ ਕਹਿੰਦੇ ਵੀ ਨਾ ਖਰੀਦੋ, ਕੀ ਕਾਰਨ ਹੋ ਗਿਆ, ਗੱਲਬਾਤ ਕਿਵੇਂ ਹੈ?
2: ਮੇਰਾ ਇੱਕ ਦੋਸਤ ਅੱਜ ਮੈਨੂੰ ਕਹਿੰਦਾ, ਕਹਿੰਦਾ ਜੀ ਮੋਦੀ ਸਾਹਿਬ ਨੇ ਗੱਲ ਕਹਿਤੀ ਵੀ ਭਾਈ ਸੋਨਾ ਨਾ ਖਰੀਦੋ, ਕਹਿੰਦਾ ਬਸ ਬਸ ਸਿਨੈਰੀ ਦੀ ਦੁਕਾਨ ਦੇ ਉੱਤੇ ਪਹੁੰਚੇ ਸੀਗਾ, ਮੈਂ ਕਿਹਾ 2-2.5 ਕਿਲੋ ਲੈ ਆਵਾਂ। ਇਹਨਾਂ ਨੇ ਕਹਿੰਦਾ ਲੈ ਕੇ ਨਾ, ਫਿਰ ਮੈਂ ਵਾਪਸ ਮੁੜਿਆ ਖਾਲੀ ਝੋਲੀ। ਮਤਲਬ ਕਹਿਣ ਦਾ ਇਹ ਆ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਗੱਲ ਕਹਿੰਦੇ ਕਿ ਸੋਨਾ ਮਤ ਖਰੀਦੇ, ਦੇਸ਼ ਕੀ ਅਰਥ ਵਿਵਸਥਾ ਕੋ ਬਚਾਨਾ ਹੈ, ਦੇਸ਼ ਕੋ ਅੱਗੇ ਲੈ ਕੇ ਜਾਣਾ ਹੈ, ਉਹ ਆਹ ਗੱਲਾਂ ਕਹਿ ਦਿੰਦੇ ਤੇ ਲੋਕ ਇਸ ਗੱਲੋਂ ਪਚੱਕੇ ਜਿਹੇ ਰਹਿ ਜਾਂਦੇ ਵੀ ਭਾਈ ਸੋਨਾ ਹੈ ਹੀ 1.5 ਲੱਖ ਨੂੰ ਤੋਲਾ, ਤੇ ਜਿਹਦੇ ਕੋਲ ਪੈਸੇ ਬਹੁਤ ਆ ਉਹਨੂੰ ਭਾਵੇਂ ਬਾਈ ਜੀ 2 ਲੱਖ ਰੁਪਈਆ ਤੋਲਾ ਹੋਵੇ ਉਹਨੂੰ ਕੀ ਫਰਕ ਪੈਂਦਾ। ਹੁਣ ਆਪਣੇ ਵਰਗੇ ਮਾਤੜ ਬੰਦੇ ਸਾਡੇ ਵੱਲੋਂ 3 ਲੱਖ ਨੂੰ ਹੋ ਜਾ ਆਪਾਂ ਕਿਹੜਾ ਲੈਣਾ। ਗੱਲ ਤਾਂ ਇਹ ਆ ਅਸਲ ਦੇ ਵਿੱਚ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਆਪਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਹਾਂ, ਜੇਕਰ ਆਪਾਂ ਸੋਨਾ ਲੈਂਦੇ ਹਾਂ, ਇਹ ਡਾਲਰਾਂ ਦੇ ਵਿੱਚ ਲੈਣ ਦੇਣ ਹੁੰਦਾ ਤੇ ਭਾਰਤੀ ਰੁਪਈਏ ਦੇ ਉੱਤੇ ਅਸਰ ਪੈਂਦਾ, ਇਸ ਕਰਕੇ ਲਓ ਹੀ ਨਾ। ਸੋ ਇਹਨਾਂ ਨੇ ਪਹਿਲਾਂ ਵੀ ਮਈ ਮਹੀਨੇ ਦੇ ਵਿੱਚ ਇੱਕ ਰਾਏ ਦਿੱਤੀ ਸੀ, ਇੱਕ ਵੀ ਰਾਏ ਇਹਨਾਂ ਨੇ ਫਿਰ ਦਿੱਤੀ ਆ, ਸੋ ਵੇਨੇ ਵੀ ਕੀ ਬਣਦਾ ਜੀ।
0: ਤਾਂ ਇਹ ਹੋਊਗਾ ਕਿ ਜੇ ਕਿਸੇ ਵਾਈਫ ਦਾ ਜਾਂ ਗਰਲਫ੍ਰੈਂਡ ਦਾ ਬਰਥਡੇ ਹੋਊਗਾ, ਉਹ ਕਹੂਗਾ ਜਾਨੂੰ ਮੇਰਾ ਦਿਲ ਕਰਦਾ ਮੈਂ ਤੈਨੂੰ ਸੋਨੇ ਚ ਬਣਾ ਦਵਾਂ, ਮੇਰਾ ਦਿਲ ਕਰਦਾ ਮੈਂ ਤੈਨੂੰ ਸੋਨੇ ਦੀ ਜੰਜੀਰੀ ਲੈ ਦਵਾਂ, ਸੋਨੇ ਦਾ ਸੈੱਟ ਲੈ ਦਵਾਂ, ਤੈਨੂੰ ਰਾਣੀ ਹਾਰ ਲੈ ਦਾਂ, ਪਰ ਕੀ ਕਰਾਂ ਮੋਦੀ ਸਾਹਿਬ ਕਹਿੰਦੇ ਸੋਨਾ ਨਹੀਂ ਲੈਣਾ, ਮੈਂ ਹੁਣ ਉਹਨਾਂ ਦੇ ਆਖੇ ਲੱਗਾ, ਹੁਣ ਮੈਂ ਤੈਨੂੰ ਕੁਛ ਨੀ ਲੈ ਕੇ ਦੇ
2: ਸਕਦਾ। ਇਹਦਾ ਬਦਲਵਾਂ ਇਹ ਆ ਜੇ ਤੂੰ ਕਵੇ ਨਾ ਕਿ ਮੈਨੂੰ ਜਾਨੂੰ ਸੋਨਾ ਲੈ ਦੇ, ਤੂੰ ਮੈਨੂੰ ਅੰਗੂਠੀ ਲੈ ਦੇ, ਤੁਸੀਂ ਪਹਿਲੇ ਕਰ ਤੂੰ ਸੋਨੇ ਨੂੰ ਰੋਨਾ, ਤੂੰ ਸੋਨੇ ਨੂੰ ਰੋਨੀ ਆ, ਤੂੰ ਪਹਿਲਾਂ ਹੀ ਜਾ, ਹੁਣ ਇਹਦਾ ਮਤਲਬ ਕੀ ਹੋ ਸਕਦਾ,
0: ਹੀਰੇ ਨੂੰ ਸੋਨੇ ਦੀ ਕੀ ਲੋੜ ਆ। ਕਿਆ ਬਾਤ, ਬਿਲਕੁਲ। ਅੱਛਾ ਰਤਨ ਸਿੰਘ ਜਨਾਲਾ ਹੁਣ ਕਹਿੰਦੇ ਕਿ ਪੁਨਰ ਸੁਰਜੀਤੀ ਦਾ ਭਾਜਪਾ ਦੇ ਨਾਲ ਗੱਠਜੋੜ ਹੋ ਜਾਣਾ ਜੀ।
2: ਦੇਖੋ ਜੀ ਅਜਨਾਲਾ ਸਾਹਿਬ ਤਾਂ ਇਹ ਗੱਲ ਕਹਿੰਦੇ ਵੀ ਭਾਈ ਇਹ ਗੱਠਜੋੜ ਹੋ ਜਾਣਾ, ਉਹ ਤਾਂ ਇਹਦੀ ਗੱਲ ਕਹੀ ਜਾਂਦੇ ਕਹਿੰਦੇ ਜੀ ਮਿਲ ਕੇ ਚੋਣ ਲੜਾਂਗੇ, ਭਾਜਪਾ ਦੇ ਚੋਣ ਨਿਸ਼ਾਨ ਨਾਲ ਜੋੜਾਂਗੇ। ਰਤਨ ਸਿੰਘ ਅਜਨਾਲਾ ਕਿਸੇ ਵੇਲੇ ਸੰਸਦ ਮੈਂਬਰ ਰਹੇ ਆ, ਬੜੀ ਵਾਰ ਵਿਧਾਇਕ ਰਹੇ ਆ, ਪਰ ਹੁਣ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਭਾਈ ਅਸੀਂ ਵੀ ਬੀਜੇਪੀ ਦੇ ਨਾਲ ਹੀ ਆ। ਹੈਰਾਨੀ ਇਸ ਗੱਲ ਦੀ ਵੀ ਜਿਹੜੀ ਪੁਨਰ ਸੁਰਜੀਤੀ ਆ, ਉਹ ਤਾਂ ਇਸ ਗੱਲ ਕਰਕੇ ਬਣੀ ਆ ਕਿਉਂਕਿ ਬਾਦਲ ਦਲ ਦੇ ਨਾਲ ਬਣਦੀ ਨੀ ਉਹਨਾਂ ਦੀ, ਉਹ ਕਹਿੰਦੀ ਕਿ ਬਾਦਲਾਂ ਨੇ ਅਕਾਲੀ ਦਲ ਨੂੰ ਡੋਰਤਾ। ਪਰ ਜੇ ਮੰਨ ਲਓ ਹੁਣ ਇਹ ਵੀ ਪੁਨਰ ਸੁਰਜੀਤੀ ਵਾਲੇ ਵੀ ਭਾਜਪਾ ਚ ਚਲੇ ਜਾਂਦੇ ਜਾਂ ਭਾਜਪਾ ਨਾਲ ਜੁੜ ਜਾਂਦੇ ਆ, ਉਦੋਂ ਅਕਾਲੀ ਦਲ ਦਾ ਵੀ ਗੱਠਜੋੜ ਹੁੰਦਾ ਤੇ ਫਿਰ ਤਾਂ ਇਕੱਠੇ ਤੁਸੀਂ ਫੇਰ ਹੋ ਗਏ, ਫਿਰ ਅੱਡੋ ਫੱਟੀ ਕੀ ਰਹਿ ਗਿਆ। ਸੋ ਰਤਨ ਸਿੰਘ ਅਜਨਾਲਾ ਦੇ ਬਿਆਨ ਦੇ ਉੱਤੇ ਬੜੇ ਲੋਕ ਹੈਰਾਨ ਆ ਵੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇੰਨਾ ਕੁਝ ਬੋਲਦੇ ਆ ਵੀ ਭਾਈ ਸੁਖਬੀਰ ਸਹੀ ਨੀ ਹੈਗਾ, ਉਹ ਗਲਤ ਹੈ, ਫਲਾਂ ਹੈ, ਢੀਂਗ ਹੈ, ਤੇ ਫਿਰ ਜੇ ਇਕੱਠੀ ਹੋਣਾ ਤੇ ਫਿਰ ਬਣੂਗਾ ਕੀ ਜੀ।
0: ਨੇਪਾਲ ਦਾ ਕੀ ਹਾਲ ਆ ਜੀ, ਹੜਾ ਦਾ ਕਿਵੇਂ ਆ, ਉਹਨਾਂ ਦੇ ਹਾਲਾਤ ਸੂਰਤ ਹਾਲਾਤ ਥੋੜਾ ਜਿਹਾ ਦੱਸੋ ਤਾਂ ਅਪਡੇਟ ਕਰਿਓ ਤਾਂ। ਉਦੋਂ
2: ਦੇਖੋ ਜੀ ਗੱਲ ਹੈ ਕਿ ਨੇਪਾਲ ਦੇ ਹਾਲਾਤ ਆ ਜਿਹੜੇ ਉਹ ਬਹੁਤੇ ਚੰਗੇ ਨਹੀਂ ਆ, ਹੁਣ ਤੱਕ 1100 ਤੋਂ ਵੱਧ ਲੋਕਾਂ ਦੀ ਮੌਤ ਦੇ ਬਾਰੇ ਜਾਣਕਾਰੀ ਆ ਗਈ ਹੈ, 4500 ਬੰਦਾ ਇਸ ਵੇਲੇ ਤੱਕ ਬਾਈ ਲਾਪਤਾ ਹੈਗਾ, ਲਾਸ਼ਾਂ ਰੁੜ ਕੇ ਕਈ ਜਿਹੜੀਆਂ ਉਹ ਯੂਪੀ ਦੇ ਗੰਡਕ ਨਦੀ ਦੇ ਵਿੱਚ ਵੀ ਆ ਗਈਆਂ, ਉੱਥੇ ਲਾਸ਼ਾਂ ਬੇਪਛਾਣ ਬਹੁਤ ਸਾਰੀਆਂ ਮਿਲ ਰਹੀਆਂ, ਉੱਥੇ ਹਾਲਾਤ ਬੜੇ ਬਦ ਤੋਂ ਬਦਤਰ ਹੋਏ ਪਏ ਆ। ਭਾਵੇਂ ਕਿ ਵੱਖ ਵੱਖ ਦੇਸ਼ਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਨੇਪਾਲ ਦੀ, ਪਰ ਜਿਵੇਂ ਕਿ ਇਨਸਾਨੀ ਤੌਰ ਦੇ ਉੱਤੇ ਜਾਂ ਮਾਲੀ ਤੌਰ ਦੇ ਉੱਤੇ ਨੁਕਸਾਨ ਹੋ ਗਿਆ, ਉਹਦੀ ਕਦੇ ਭਰਪਾਈ ਨਹੀਂ ਹੋ ਸਕਦੀ। ਇਸ ਜਨਮ ਦੇ ਵਿੱਚ ਹੀ ਭਰਪਾਈ ਕਰਨੀ ਬੜੀ ਔਖੀ ਆ, ਕਿਉਂਕਿ ਦੇਖੋ ਮਿੰਟਾਂ ਸਕਿੰਟਾਂ ਦੇ ਵਿੱਚ ਲੋਕ ਹੈ ਤੋਂ ਸੀ ਹੋ ਗਏ, ਪਤਾ ਹੀ ਨਹੀਂ ਬੱਸਾਂ ਕਿੱਧਰ ਗਈਆਂ, ਪਤਾ ਨਹੀਂ ਬੈਂਕਾਂ ਕਿੱਧਰ ਗਈਆਂ, ਪਤਾ ਨਹੀਂ ਘਰ ਕਿੱਧਰ ਗਏ, ਪਤਾ ਨਹੀਂ ਸੁਰੰਗਾਂ 'ਚ ਕੰਮ ਕਰਦੇ ਲੋਕ ਕਿੱਧਰ ਗਏ। ਸੋ ਇਸ ਗੱਲ ਦੀ ਜਾਣਕਾਰੀ ਮਿਲੀ ਹੀ ਨਹੀਂ। ਉਸ ਤੋਂ ਕਹਿੰਦੀ ਗੱਲ ਮਹੱਤਵਪੂਰਨ ਇਹ ਆ ਵੀ ਭਾਈ ਹੁਣ ਕੋਸ਼ਿਸ਼ ਕੀਤੀਆਂ ਜਾ ਰਹੀਆਂ ਵੀ 2 ਤੋਂ ਲੈ ਕੇ ਹਫ਼ਤੇ ਦੇ ਵਿੱਚ ਹੜ੍ਹ ਪੀੜਤਾਂ ਦਾ ਮਸਲਾ ਹੱਲ ਕੀਤਾ ਜਾਵੇ। ਸੋ ਵੇਹਨੇ ਵੀ ਭਾਈ ਆਉਂਦੇ ਸਮੇਂ 'ਚ ਕੀ ਬਣਦਾ
0: ਜੀ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸ ਦਈਏ ਕਿ ਇਸ ਵਕਤ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਨਾਲ ਦੀ ਨਾਲ ਕਰ ਰਹੇ ਹਾਂ ਯੂਨੀਗਲੋਬਲ ਤੋਂ। ਯੂਨੀਗਲੋਬਲ ਤੋਂ ਜੇਕਰ ਤੁਸੀਂ ਲੋਨ ਅਪਲਾਈ ਕਰਨਾ ਚਾਹੁੰਦੇ ਸੀ, ਤੁਸੀਂ ਚਾਹੇ ਹਸਬੈਂਡ ਵਾਈਫ ਨੇ ਲੋਨ ਕਰਨਾ, ਤੁਹਾਡੀ 4 ਜਣਿਆਂ ਦੀ ਫੈਮਿਲੀ ਆ ਜਾਂ 5 ਜਣਿਆਂ ਦੀ ਫੈਮਿਲੀ ਆ, ਤੁਹਾਨੂੰ 20-50 ਲੱਖ $1.5 ਲੱਖ ਤੱਕ ਲੋਨ ਆ ਜਿਹੜਾ ਉਹ ਮਿਲ ਸਕਦਾ, ਜਿਹਦਾ 2.5 ਸਾਲ 2 ਸਾਲ ਤੁਸੀਂ ਕੁਛ ਨੀ ਪੇ ਕਰਨਾ। ਕਲਾਸਾਂ ਨੇ ਜਿਹੜੀਆਂ ਆਨਲਾਈਨ ਨੇ, ਅਸਾਈਨਮੈਂਟ ਤੁਸੀਂ ਦੇਣੀਆਂ ਨੇ, ਨੰਬਰ ਨੋਟ ਕਰ ਲਓ, 2.5 ਸਾਲ ਬਾਅਦ ਜਾ ਕੇ 2.5% ਸਾਲ ਦਾ ਤੁਹਾਨੂੰ ਪੈਣਾ ਸਿਰਫ। ਸੋ ਨੰਬਰ 4-37-264-3175 4-37-264-3175 ਤੇ ਤੁਸੀਂ ਕਾਲ ਕਰ ਲੈਣੀ ਹੈ, ਇਸ ਨੰਬਰ ਤੇ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਲਿਓ। ਇਹਨਾਂ ਦੀ ਫੀਸ ਸਿਰਫ $200 ਆ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ। ਉਹ ਤੋਂ ਬਾਅਦ ਚਲਦੇ ਹਾਂ ਅਸੀਂ ਟਿੰਨ ਸਾਹਿਬ ਵੱਲ ਇੱਕ ਵਾਰ ਫਿਰ ਤੋਂ। ਟਿੰਨ ਸਾਹਿਬ, ਚੰਡੀਗੜ੍ਹ ਤੇ ਮੋਹਾਲੀ ਦੀ ਹੱਦ ਤੇ ਕਿਸਾਨਾਂ ਨੇ ਫਿਰ ਮੋਰਚਾ ਲਾਤਾ ਜੀ।
2: ਬਿਲਕੁਲ ਬਾਈ ਜੀ, ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਮੋਰਚਾ ਲਾ ਦਿੱਤਾ ਗਿਆ। ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਸਾਡੀਆਂ ਮੰਗਾਂ ਨੀ ਪੂਰੀਆਂ ਕੀਤੀਆਂ ਜਾ ਰਹੀਆਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਸਾਡੀਆਂ ਮੰਗਾਂ ਮੰਨੀਆਂ ਜਾਣ, ਅਸੀਂ ਸਾਰੇ ਇਸ ਕਰਕੇ ਇਕਜੁੱਟ ਆ ਕਿਉਂਕਿ ਸਾਡੀਆਂ ਮੰਗਾਂ ਦੇ ਵੱਲ ਸਰਕਾਰਾਂ ਗੌਰ ਨਹੀਂ ਕਰਦੀਆਂ। ਅੱਜ ਕਿਸਾਨਾਂ ਨੇ 2 ਟੋਕੇ ਗੱਲ ਕਹੀ ਆ ਵੀ ਅਸੀਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਉਲੀਕਾਂਗੇ ਹੋਰ ਵੀ,
0: ਤੇ ਅੱਜ ਵੈਸੇ ਇਹ ਵੀ ਪਤਾ ਲੱਗਾ ਜੀ ਕਿ ਚੰਡੀਗੜ੍ਹ ਜਿਹੜੀ ਮੋਹਾਲੀ ਸਰਹੱਦ ਆ ਜਾਂ ਹੱਦ ਆ ਉਸ ਥਾਂ ਦੇ ਉੱਤੇ ਕਿਸਾਨਾਂ ਨੇ ਜਾ ਕੇ ਡੇਰੇ ਲਾ ਰਹੇ ਆ। ਉਹਨਾਂ ਨੇ ਗੱਲ ਕਹੀ ਹੈ ਵੀ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਨੀ ਦੇਰ ਤੱਕ ਅਸੀਂ ਇੱਥੋਂ ਜਾਣਾ ਨੀਗਾ, ਭਾਵੇਂ ਕੁਝ ਵੀ ਹੋ ਜਾਏਗੀ।
3: ਪਰ ਇੱਕ ਹੁਣ ਆ ਆਈ ਆ ਕਿ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ 5000 ਰੁਪਇਆ ਲੈ ਕੇ ਡੈਡ ਬੋਡੀ ਦਿੱਤੀ ਹੈ ਜੀ।
0: ਬਿਲਕੁਲ ਬਾਈ ਜੀ, ਆਪਾਂ ਪ੍ਰਾਈਵੇਟ ਹਸਪਤਾਲਾਂ ਦੇ ਬਾਰੇ ਤਾਂ ਗੱਲ ਕਹਿੰਦੇ ਹੁੰਦੇ ਆ ਵੀ ਠੱਗੀ ਦਾ ਸਿਖਰ ਆ, ਬਹੁਤ ਉੱਥੇ ਮਾੜੇ ਹਾਲ ਆ। ਪਰ ਇੱਥੇ ਜਿਹੜੀ ਦੁਖਦਾਈ ਖਬਰ ਆਈ ਹੈ ਜੀ ਕਿ ਇੱਧਰ ਪ੍ਰਾਈਵੇਟ ਹਸਪਤਾਲ ਦੇ ਵਾਂਗੂ ਤੇ ਸਰਕਾਰੀ ਹਸਪਤਾਲ ਦੇ ਵਿੱਚ ਲੁਧਿਆਣੇ ਵਾਲੇ ਹਸਪਤਾਲ ਦੇ ਵਿੱਚ ਆਹ ਕੁੱਝ ਹੋਇਆ। ਇੱਥੇ ਇੱਕ ਔਰਤ ਆ ਜਿਹੜੀ ਸਟੋਵ ਤੇ ਰੋਟੀ ਬਣਾਉਂਦੀ ਝੁਲਸ ਗਈ, ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਸਿਵਲ ਹਸਪਤਾਲ ਦੇ ਵਿੱਚ। ਇੱਥੇ ਪਤਾ ਲੱਗਾ ਜੀ ਕਿ ਡਾਕਟਰ ਇਲਾਜ ਕਰਦੇ ਸੀਗੇ ਕਿ ਇਲਾਜ ਦੌਰਾਨ ਉਹਦੀ ਮੌਤ ਹੋ ਗਈ। ਤੇ ਬਾਅਦ ਦੇ ਵਿੱਚ ਉੱਥੋਂ ਦੇ ਟੀਮ ਮੈਂਬਰ ਉੱਥੋਂ ਦੇ ਕਈ ਦਲਾਲ ਕਹਿੰਦੇ ਵੀ ਭਾਈ ਰੁਪਈਆ 5000 ਦੇ ਜੇ ਆਪਦੀ ਵਹੁਟੀ ਦੀ ਬੋਲੀ ਲੈ ਜਾਣੀ ਆ। ਉਹ ਕਹਿੰਦਾ ਮੈਂ ਗਰੀਬ ਬੰਦਾ, ਮੇਰੇ ਕੋਲ ਤਾਂ ਹੈ ਨੀ। ਉਹ ਕਹਿੰਦੇ ਵੀ ਜੇ ਹੈ ਨੀ ਤਾਂ ਫਿਰ ਅਸੀਂ ਕਾਗਜ਼ਾਂ ਦੇ ਵਿੱਚ ਇਹ ਲਿਖ ਦੇਣਾ ਵੀ ਭਾਈ ਤੂੰ ਆਪਦੀ ਵਹੁਟੀ ਆਪ ਮਾਰੀ ਆ। ਉਹ ਬੰਦੇ ਨੇ 5000 ਰੁਪਇਆ ਆਲੇ ਦੁਆਲੇ ਫੜ ਕੇ ਦਿੱਤਾ ਤੇ ਹੁਣ SMO ਦੇ ਕੋਲ ਸ਼ਿਕਾਇਤ ਕੀਤੀ ਗਈ ਆ ਕਿ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ।
3: ਜਾਂਦੇ ਜਾਂਦੇ ਕਾਕਰੋਚ ਪਾਰਟੀ ਦੇ ਵੀ ਦੱਸ ਦੋ ਕਿ ਉਹਨਾਂ ਦੇ ਕਿਵੇਂ ਜੀ ਹਾਲਾਤ ਹੁਣ, ਕਿਉਂਕਿ ਕਈ ਦਿਨ ਹੋ ਗਏ ਖਬਰ ਜੀ ਸੁਣੀ ਨੀ ਕੋਈ।
0: ਬਾਈ ਜੀ, ਕਾਂਗਰਸ ਜਨਤਾ ਪਾਰਟੀ ਨੇ ਨਾ ਕਰਨਾ ਸੀਗਾ ਜੀ ਇੱਕ ਵੱਡਾ ਪ੍ਰਦਰਸ਼ਨ 5 ਸਤੰਬਰ ਨੂੰ, ਪਰ ਉਹਨਾਂ ਨੇ 5 ਸਤੰਬਰ ਵਾਲਾ ਟਾਲਤਾ। ਉਹ ਕਹਿੰਦੇ ਜੀ ਕਿ ਜਦੋਂ ਸਾਡੀ ਕੇਂਦਰ ਦੀ ਸਰਕਾਰ ਦੇ ਵੱਲੋਂ ਹੁਣ ਮੰਗ ਮੰਨੀ ਗਈ ਆ, ਕਿਉਂਕਿ ਅੱਜ ਬੜੀ ਮਹੱਤਵਪੂਰਨ ਜਾਣਕਾਰੀ ਆਈ ਆ, ਉਹ ਪਤਾ ਲੱਗਾ ਜੀ ਕਿ ਜਿਹੜੀ ਸੁਪਰੀਮ ਕੋਰਟ ਆ ਉਹਦੇ ਵੱਲੋਂ ਵਿਦਿਆਰਥੀਆਂ ਦੇ ਉੱਤੇ ਦਰਜ ਕੀਤੇ ਗਏ ਸਾਰੇ ਪਰਚੇ ਦੇ ਰੱਦ ਕਰ ਦਿੱਤੇ ਗਏ ਆ। ਕਿਉਂਕਿ ਵਿਦਿਆਰਥੀਆਂ ਨੇ ਇਹ ਗੱਲ ਕਹੀ ਸੀ ਵੀ ਜਿੰਨੀ ਦੇਰ ਤੱਕ ਸਾਡੇ ਸਾਰੇ ਸਾਥੀਆਂ ਦੇ ਉੱਤੇ ਪਰਚੇ ਦਰਜ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਫਿਰ ਇਸ ਕਰਕੇ ਤੁਸੀਂ ਜਲਦ ਤੋਂ ਜਲਦ ਸਾਡੇ ਸਾਰੇ ਪਰਚੇ ਰੱਦ ਕਰੋ, ਨਹੀਂ ਤਾਂ ਅਸੀਂ 5 ਤਰੀਕ ਨੂੰ ਦਿੱਲੀ ਦੇ ਵਿੱਚ ਫਿਰ ਪ੍ਰਦਰਸ਼ਨ ਕਰਨਾ। ਸੋ ਅੱਜ ਸੁਪਰੀਮ ਕੋਰਟ ਨੇ ਜੰਤਰ ਮੰਤਰ ਦੇ ਵਿੱਚ ਪ੍ਰੋਟੈਸਟ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਪਰਚੇ ਰੱਦ ਕਰਤੇ ਹੈ ਜੀ।
3: ਜੀ, ਸੋ ਬਹੁਤ ਬਹੁਤ ਧੰਨਵਾਦ ਜਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ।
0: ਬੜੀ ਮਿਹਰਬਾਨੀ ਮਿਹਰਬਾਨੀ।
3: ਇਹ ਸਨ ਸਵਰਨ ਸੰਕਰਣਾ ਸਾਹਿਬ, ਪੰਜਾਬ ਦੀ ਧਰਤੀ ਤੋਂ ਸਾਰਿਆਂ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਸੀ ਤੇ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਗਿਆ ਖਾਸ ਤੌਰ ਤੇ ਮੁਸਕਾਨ ਦਿਓਲਣਾ ਵੱਲੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ, 647-564-2733 ਤੇ ਗੱਲਬਾਤ ਕਰ ਸਕਦੇ ਹੋ। 647-564-2733 ਤੇ ਮੁਸਕਾਨ ਦਿਓਲਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਨਾਲ ਦੀ ਨਾਲ ਹੀ ਗ੍ਰੈਂਡ ਫਰਨੀਚਰ ਤੇ ਇਸ ਹਫ਼ਤੇ ਲਾਈਵ ਆਨ ਲੋਕੇਸ਼ਨ ਸਾਡਾ ਹੋਏਗਾ ਫਰਾਈਡੇ ਵਾਲੇ ਦਿਨ ਗ੍ਰੈਂਡ ਫਰਨੀਚਰ ਤੇ 6685 ਟੌਮਕਨ ਰੋਡ ਵਾਲੀ ਲੋਕੇਸ਼ਨ, ਤੁਸੀਂ ਉੱਥੇ ਜ਼ਰੂਰ ਪਹੁੰਚਿਓ ਕਿਉਂਕਿ ਬਹੁਤ ਨਵਾਂ ਯੂਨੀਕ ਫਰਨੀਚਰ ਆ ਜਿਹੜਾ ਬਹੁਤ ਵਾਜਬ ਰੇਟ ਤੇ ਉੱਥੇ ਲੈ ਕੇ ਆ ਰਹੇ ਆ 6685 ਟੌਮਕਨ ਰੋਡ ਤੇ। ਸੋ ਸਾਡੇ ਨਾਲ ਜਿੱਥੇ ਅਸੀਂ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ ਇੱਥੇ ਨਾਗਪਾਲ ਸਾਹਿਬ ਵੀ ਜੁੜ ਚੁੱਕੇ ਹਨ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
4: ਸਤਿ ਸ਼੍ਰੀ ਅਕਾਲ ਜੀ ਸਭ ਨੂੰ।
3: ਕੀ ਹੋ ਗਿਆ, ਲੇਟ ਹੋਏ ਤੁਸੀਂ ਅੱਜ ਥੋੜਾ ਜਿਹਾ?
4: ਹਾਂਜੀ ਹਾਂਜੀ
3: ਹਾਂਜੀ, ਅੱਗੇ ਹੁੰਦਾ ਨੀ ਸੀ ਕਿ ਹਾਏ ਰੇ ਮੇਰੀ ਕਿਸਮਤ ਜਾਗਨੇ ਸੇ ਪਹਿਲੇ ਸੋ ਜਾਤੀ ਹੈ, ਮੈਂ ਦੇਰ ਕਰਤਾ ਨਹੀਂ ਦੇਰ ਹੋ ਜਾਤੀ ਹੈ। ਸੋ ਦੇਰ ਇਹਨਾਂ ਨੂੰ ਇਸ ਕਰਕੇ ਹੁੰਦੀ ਆ ਕਿਉਂਕਿ ਤੁਹਾਡਾ ਪਿਆਰ ਇਹਨਾਂ ਨੂੰ ਇੰਨਾ ਮਿਲਦਾ, ਇਹ ਰਾਤ ਤੱਕ ਕੰਮ ਕਰਦੇ ਆ, 12-12, 11-11, 12-12 ਵੱਜ ਜਾਂਦੇ ਆ, ਕਹਿੰਦੇ ਇੰਨੀਆਂ ਫਾਈਲਾਂ ਨੇ ਇਹਨਾਂ ਤੇ ਸਾਰਿਆਂ ਤੇ। ਆਪ ਡਿਟੇਲ ਦੇ ਨਾਲ ਪਹਿਲਾਂ ਸਟਾਫ ਇਹਨਾਂ ਨੂੰ ਚੈੱਕ ਕਰਦਾ, ਫਿਰ ਉਸ ਤੋਂ ਬਾਅਦ ਆਪ ਚੈੱਕ ਕਰਦਾ, ਫਿਰ ਉਸ ਤੋਂ ਬਾਅਦ ਫਾਈਲ ਅਪਲਾਈ ਹੁੰਦੀ ਆ, ਉਸ ਤੋਂ ਬਾਅਦ ਫਿਰ ਅਪਰੂਵਲ ਆਉਣ ਨਾ ਆਉਣ ਦੇ ਮਤਲਬ ਹੀ ਨਹੀਂ ਹੈ, ਫਿਰ ਅਪਰੂਵਲ ਆਉਂਦੀ ਆ। ਕਿੰਨੇ ਪਰਸੈਂਟ ਸਕਸੈਸ ਰੇਟ ਆ ਜੀ ਤੁਹਾਡਾ?
4: ਜੀ ਕੋਈ ਹਵਾਬਾਜ਼ੀ ਨਹੀਂ ਹੈ, ਚਲਾਕੀ ਨਹੀਂ ਹੈ, 98% ਹੈ।
3: 98% ਜਿਹੜਾ 2% ਰਹਿ ਜਾਂਦਾ ਕਿਹੜੇ ਕਾਰਨ ਕਿਹਦਾ ਰਹਿ ਜਾਂਦਾ?
4: ਦੇਖੀ ਜੀ, ਗਵਰਨਮੈਂਟ ਆਪਕੋ ਫੰਡਿੰਗ ਦਿੱਤੀ ਆਪਕੇ ਫੈਮਿਲੀ ਸਾਈਜ਼ ਪੇ,
3: ਓਕੇ,
4: ਆਪਕਾ ਲਾਈਕ 50 ਲੱਖ ਸੇ 1 ਲੱਖ 70 ਹਜ਼ਾਰ ਤੱਕ ਕਾ ਫੰਡਿੰਗ ਹੋਤਾ ਹੈ, ਰਾਈਟ। ਅਬ ਇਸਮੇ ਆਪਕੇ ਬੱਚੋਂ ਕੇ ਡਾਕੂਮੈਂਟ ਲੱਗਤੇ, ਆਪਕਾ ਬੱਚੋਂ ਕਾ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਅਗਰ ਕਿਸੀ ਕੇ ਮਾਨੇ ਜੀ 5 ਬੱਚੇ ਹੈ, ਜੈਸੇ ਇੱਕ ਕਾ ਬਰਥ ਸਰਟੀਫਿਕੇਟ ਨਹੀਂ ਹੈ ਉਨਕੇ ਪਾਸ, ਉਹ ਬੋਲੇਂਗੇ 2 ਮਹੀਨੇ ਬਾਅਦ ਆਏਗਾ, ਫਿਰ ਡਿਲੇ ਹੋਤਾ ਰਹਿਤਾ ਹੈ।
3: ਓਕੇ, ਉਹਦੇ ਚ ਆ ਜਾਂਦਾ
4: ਉਸ ਕੇਸ ਮੇ 2% ਮੇ
3: ਸਰਵਿਸ
4: ਕੈਨੇਡਾ ਨਾ ਕੀ ਸੀ ਆਰ ਏ, सर्विस कनाडा है ये डिपार्टमेंट का,
0: सीआरए नहीं है,
4: नहीं सीआरए नहीं है। आप लाइक स्किल डेवलप करते हैं एक हाथ में, आप लाइक आसान से कोर्स कर रहे हैं फुली ऑनलाइन, अपने हिसाब से लॉग इन करते हैं, मतलब अपने हफ्ते में सिर्फ 25 घंटे लॉग इन करना है, एग्जाम्स है नहीं, आसान से असाइनमेंट्स है, और ऑन अदर हैंड आपके पास 50,000 से 1,70,000 डॉलर का 0% पे लोन आता है, कहीं भी यूज करें, और 2.5 साल बाद पहली किस्त, ऐसा लोन जिंदगी में क्या धरती पे एग्जिस्ट ही नहीं करता।
0: नहीं, ये कमाल की गल है, क्योंकि ये सची के जिधर तुम 2.5 साल बाद किस्त पे करनी शुरू करनी है, तो वो भी साल का 2.5% पे, बिल्कुल डेढ़ नहीं। सानू लगता हूं कि यार जी चीज सू सौखी मिलती होगी ना, वो लगता हूं कि यार ये पता नहीं कहो जो वही जो कहा हो यार इन्ने परसेंट बंदा कहना जल्दी झट देने,
4: लेकिन आप लोग समझदार हैं, समझते वापस हो सुनते हैं, रिफाइनेंसिंग कराने जा रहे होते हैं, रेडियो को सुनते हैं ठा करके हमारे पास गाड़ी मोड़ के आ जाते हैं
0: जी,
4: और जो लोग रिफाइनेंसिंग कराते हैं वो अपने लिए यहाँ से पैसा लेते हैं और औरों को देते हैं दूसरे
0: तरीके। जे हूँ तुम्हारी फीस कितनी है
4: काम होने तो बाद 199 डॉलर,
0: ਕਿੰਨੇ ਟਾਈਮ ਦੇ ਵਿੱਚ ਕੰਮ ਹੋ ਜਾਂਦਾ ਜੀ?
4: 2 ਤੋਂ 3 ਮਹੀਨੇ,
0: 2 ਤੋਂ 3 ਮਹੀਨੇ ਦੇ ਵਿੱਚ। ਸੋ ਆਫਿਸ ਆਉਣ ਦੀ ਜ਼ਰੂਰਤ ਪੈਂਦੀ ਇੱਥੇ?
4: ਹਮ ਤਾਂ ਕੈਸੇ ਆਓ,
0: ਓਕੇ
4: ਆਪਣੇ ਸਭ ਲੋਕੋ ਕੋ ਸ਼ੱਕ ਨਹੀਂ ਹੈ, ਹਮੇ ਬਹੁਤ ਟਾਈਮ ਹੋ ਗਿਆ ਜੋ ਮੈਂ ਸੁਣ ਰਹੇ ਹੋ, ਮੈਂ ਸੇ 30% ਹਮਾਰੇ ਕਲਾਇੰਟਸ ਹੀ ਹੈ ਗਾਰੰਟਿਡ ਵਿਦਆਊਟ ਡਾਊਟ
0: ਜੀ।
4: ਤੋ ਆਪ ਤੁਹਾਡੇ ਆਫਿਸ ਆਈਏ, ਡੈਕੋਰੇਟ ਜਗ੍ਹਾ ਤੇ ਹਾਈ ਕਲਾਸ ਆਫਿਸ ਹੈ, 6 ਬੰਦੋਬਸਤ ਆਪਕੇ ਲਈ ਕੰਮ ਕਰ ਰਿਹਾ
0: ਜੀ। ਸੋ ਨੰਬਰ ਸਾਂਝਾ ਕਰੋ।
4: ਨੰਬਰ ਹੈ ਜੀ 437-234-3175, 437-234-3175, ਕਾਲ ਕਰੋ, ਐਸਟੀਮੇਟ ਲੋ, 218 ਐਕਸਪੋਰਟ ਡਿਵੈਲਪਮੈਂਟ ਆਫਿਸ ਆਓ, 437-234-3175।
0: ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਚਲਦੇ ਹਾਂ ਬੈਕ ਟੂ ਸਟੂਡੀਓ, ਇੱਕ ਖੂਬਸੂਰਤ ਗੀਤ ਵੱਲ, ਉਸ ਤੋਂ ਬਾਅਦ ਨਰਦੇਵ ਸਿੱਧੂ ਸਾਹਿਬ ਉਹ ਵੀ ਸਾਡੇ ਨਾਲ ਆ, ਉਹਨਾਂ ਨਾਲ ਗੱਲਬਾਤ ਕਰਾਂਗੇ, ਚਲਦੇ ਹਾਂ ਬੈਕ ਟੂ ਸਟੂਡੀਓ।

0: ਜਿਹੜੀ ਕੈਸਟ ਹੈ ਨਾ 302 ਬਣ ਜੋ ਮਰ ਜੋ ਪੁੱਤ ਬਗਾਨਾ, ਇਹ ਹਰਜੀਤ ਹਰਮਨ ਹੋਣਾ ਦੀ ਕੈਸਟ ਹੈ। ਸੋ ਇਹ ਜਿਹੜੀ ਆਈ ਸੀਗੀ ਮਾਲ ਸਾਹਿਬ, ਇਹ ਉਦੋਂ ਵਾਈਟਲ ਕੰਪਨੀ ਹੁੰਦੀ ਸੀ, ਵਾਈਟਲ ਦੇ ਵਿੱਚ ਆਈ ਸੀ, ਫਿਰ ਕੈਸਟ ਚੱਲ ਗਈ ਸੀ, ਇਹ ਗੀਤ ਡੀਜੇ ਤੇ ਵੱਜਣ ਲੱਗ ਗਿਆ ਸੀ, ਜਾਣ ਲੈ ਲੈਣੀ ਸੀ। ਇਸੇ ਕੈਸਟ ਦੇ ਵਿੱਚ ਗੀਤ ਹੁੰਦਾ ਸੀਗਾ ਜਿਹਦੇ ਵਿੱਚ ਐਜ ਏ ਲੀਡ ਐਕਟਰ ਮੈਂ ਕੰਮ ਕੀਤਾ ਸੀ, ਅਮਰੀਕਾ ਤੋਂ ਫੋਨ ਸੀ ਤੇ ਉਹ ਯਾਦਾਂ ਤਾਜ਼ੀਆਂ ਅਸੀਂ ਕਰ ਰਹੇ ਸੀ ਤੇ ਇਹ ਕੈਸਟ ਇੰਨੀ ਚੱਲ ਗਈ ਸੀ, ਹਰ ਡੀਜੇ ਚ ਸ਼ਿੰਗਾਰ ਬਣ ਗਈ ਸੀ। ਸੋ ਜਿਹੜੇ ਇਹ ਵੀਡੀਓ ਕੀਤੀ ਸੀ ਜਿਹਨਾਂ ਨੇ ਰਵਿੰਦਰ ਰੰਗੋਵਾਲ, ਸੋ ਰਵਿੰਦਰ ਰੰਗੋਵਾਲ ਐਜ਼ ਏ ਵੀਡੀਓ ਡਾਇਰੈਕਟਰ ਕੰਮ ਕੀਤਾ ਸੀ, ਜਿਹੜਾ ਇਸ ਗੀਤ ਦੇ ਵਿੱਚ ਲੀਡ ਐਕਟਰ ਤੇ ਸੀ ਮੁੰਡਾ ਗੋਲਡੀ, ਉਹ ਉਹਦੇ ਕੋਲ ਜੀਪ ਹੁੰਦੀ ਸੀ, ਅਸੀਂ ਐਕਚੁਅਲ ਦੇ ਵਿੱਚ ਉਹਦੀ ਜੀਪ ਯੂਜ ਕਰਨਾ ਚਾਹੁੰਦੇ ਸੀ ਜਦੋਂ ਗਏ ਸਮਾਰਟ ਸੀ। ਹੁਣ ਤਾਂ ਉਹਦੀ ਡੈਥ ਹੋ ਗਈ ਅਨਫੋਰਚੁਨੇਟਲੀ, ਜਿੱਥੇ ਵੀ ਉਹ ਹੋਏਗਾ ਦੇਖ ਰਿਹਾ ਹੋਏਗਾ ਕਿ ਉਹਨੂੰ ਯਾਦ ਕੀਤਾ ਜਾ ਰਿਹਾ। ਸਾਡਾ ਮਿੱਤਰ ਸੀ ਅਜੀਤ ਸੀ, ਹਾਰਟ ਪ੍ਰੋਬਲਮ ਆਈ ਇਕਦਮ ਪਤਾ ਹੀ ਨੀ ਸੀਗਾ ਤੇ ਮਤਲਬ ਉਹਦੀ ਡੈਥ ਹੋਈ ਇੰਡੀਆ ਦੇ ਵਿੱਚ। ਉਹ ਇਸ ਗੀਤ ਦੇ ਵਿੱਚ ਫਿਰ ਐਜ਼ ਏ ਲੀਡ ਐਕਟਰ ਅਸੀਂ ਲਿਆ ਸੀ ਕਿ 302 ਬਣ ਜੋ ਮਰ ਜੋ ਪੁੱਤ ਬਗਾਨਾ। ਸੋ ਪਤਾ ਨੀ ਲੱਗਦਾ ਅੱਜ ਕੱਲ ਜੀ ਦੁਨੀਆ ਕਦੋਂ ਸਮੇਂ ਦੇ ਨਾਲ ਨਾਲ ਨਿਕਲ ਜਾਂਦੇ ਆ ਜੀ, ਕਿਉਂਕਿ ਸਾਰੇ ਆਪਾਂ ਐਜ਼ ਏ ਐਕਟਰ ਕੰਮ ਕਰਨਾ ਹੋਇਆ ਦੁਨੀਆ ਤੇ, ਜਿਵੇਂ ਸਟੇਜ ਤੇ ਐਜ਼ ਏ ਐਕਟਰ ਆਉਂਦੇ ਆ, ਬਹੁਤ ਸੋਹਣਾ ਕੰਮ ਕਰ ਦਿੰਦਾ, ਕੋਈ ਮਾੜਾ ਕੰਮ ਕਰ ਦਿੰਦਾ, ਕੋਈ ਲੀਡ ਐਕਟਰ ਦੇ ਤੌਰ ਤੇ ਕੰਮ ਕਰਦਾ, ਕੋਈ ਵਿਲਨ ਦੇ ਤੌਰ ਤੇ ਕੰਮ ਕਰਦਾ, ਤੇ ਬਸ ਆਪੋ ਆਪਣਾ ਕਰੈਕਟਰ ਜਿਹੜਾ ਅਦਾ ਕਰਕੇ ਸਾਰੇ ਜਾ ਰਹੇ ਆ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਤੇ ਨਰਦੇਵ ਸਿੱਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਸਨ। ਸਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰਿੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਜਿਹਨੇ ਪਹਿਲਾਂ ਘਰ ਲੈ ਲਿਆ ਹੁੰਦਾ ਉਹਨੂੰ ਦੂਜਾ ਘਰ ਲੈਣਾ ਥੋੜਾ ਸੁਖਾਲਾ ਹੋ ਜਾਂਦਾ। ਪਹਿਲੇ ਘਰ ਦੇ ਵਿੱਚ ਬਹੁਤੀ ਵਾਰ ਬਹੁਤੇ ਬੰਦਿਆਂ ਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ, ਕਿਉਂਕਿ ਉਹਨੂੰ ਲੱਗਦਾ ਕਿ ਯਾਰ ਠੀਕ ਆ, ਜਿਹਾ ਜਿਹਾ ਵੀ ਰਿਐਲਟਰ ਨੇ ਦਿਖਾਤਾ, ਜਿੱਥੇ ਥੋੜਾ ਜਿਹਾ ਰਿਐਲਟਰ ਨੇ ਪ੍ਰੈਸ਼ਰ ਪਾਤਾ, ਜ਼ੋਰ ਪਾਤਾ, ਵੀ ਚੱਕਦੇ ਚੱਕਦੇ ਖਿੱਚਦੇ ਖਿੱਚਦੇ ਕੰਮ ਤੇ ਉੱਥੇ ਬੰਦਾ ਖਿੱਚ ਲੈਂਦਾ। ਪਰ ਬਹੁਤੀ ਵਾਰ ਪਹਿਲੇ ਘਰ ਵੇਲੇ ਬਹੁਤ ਖਾਸ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਹਿਡਨ ਕੋਸਟ ਕਿਹੜੀ ਆ, ਲੈਂਡ ਟਰਾਂਸਪੋਰਟ ਟੈਕਸ ਤੁਹਾਨੂੰ ਕਿੰਨਾ ਪੈ ਜਾਣਾ ਵਾ, ਇੰਸ਼ੋਰੈਂਸ ਤੁਸੀਂ ਕਿੰਨੀ ਪੇ ਕਰਨੀ ਹੈ, ਪ੍ਰੋਪਰਟੀ ਟੈਕਸ ਤੁਸੀਂ ਕਿੰਨਾ ਪੇ ਕਰਨਾ, ਕੈਲਕੂਲੇਟਰ ਤੇ ਸਿਰਫ ਇਕੱਲਾ ਇਹ ਨਾ ਦਿਖਾ ਦਿੱਤਾ ਜਾਵੇ ਕਿ ਭਾਈ ਤੇਰੀ ਤਾਂ ਇੰਨੀ ਕਿਸ਼ਤ ਬਣੀ, ਉਹਨਾਂ ਦਾ ਤੂੰ ਬੇਸਮੈਂਟ ਦਾ ਪੇ ਕਰੀ ਜਾਂਦਾ। ਸੋ ਹੁਣ ਪਹਿਲੀ ਵਾਰ ਜਿਹੜੇ ਫਸਟ ਟਾਈਮ ਬਾਰ ਨੇ ਉਹਨਾਂ ਦੇ ਲਈ ਤੁਸੀਂ ਜਦੋਂ ਤੁਹਾਡੇ ਕੋਲ ਆਉਂਦੇ ਆ, ਫਿਰ ਤੁਸੀਂ ਇਕੱਲੀ ਇਕੱਲੀ ਚੀਜ਼ ਸਮਝਾ ਦਿੰਦੇ ਹੋ ਕਿ ਭਾਈ ਤੇਰੀ ਪੋਕਟ ਦੇ ਵਿੱਚੋਂ ਪਰ ਮੰਥ ਇੰਨੇ ਜਾਣੇ ਆ ਤੇ ਹੁਣ ਤੂੰ ਦੱਸ ਕੀ ਕਰਨਾ। ਸੋ ਉਹਦੇ ਲਈ ਤੈਨੂੰ ਫਾਇਦਾ ਕੀ ਹੋ ਸਕਦਾ, ਗੌਰਮੈਂਟ ਤੈਨੂੰ ਕੀ ਹੈਲਪ ਕਰ ਸਕਦੀ ਆ, ਉਹ ਸਾਰੀਆਂ ਚੀਜ਼ਾਂ, ਟੈਕਸ ਰਿਵੇਟ ਤੈਨੂੰ ਕਿੰਨੀ ਮਿਲ ਸਕਦੀ ਆ, ਥੋੜਾ ਜਿਹਾ ਦੱਸੋ।
1: ਰਾਏਵੀਰ ਬਾਈ ਜੀ, ਆ ਜਿਹੜਾ ਨਾ ਚੱਕ ਦੋ ਵਾਲਾ ਕੰਮ ਹੈਗਾ ਜਾਂ ਹੋਰ, ਹਨਾ, ਇਹ ਤਾਂ ਨੀ ਕੋਈ ਬਾਹਲੀ ਵਧੀਆ ਗੱਲ ਹੁੰਦੀ ਹੈਗੀ। ਆਪਾਂ ਨੂੰ ਸਾਰਾ ਹਿਸਾਬ ਕਿਤਾਬ ਲਾ ਕੇ ਹੀ, ਕੈਲਕੂਲੇਸ਼ਨ ਕਰਕੇ ਹੀ ਆਪਾਂ ਨੂੰ ਅੱਗੇ ਵਧਣਾ ਚਾਹੀਦਾ, ਤੇ ਜੇਕਰ ਆਪਾਂ ਇਸ ਤਰ੍ਹਾਂ ਚੱਲਦੇ ਹਾਂ ਤਾਂ ਆਮ ਤੌਰ ਤੇ ਉਹਦੇ ਜਿਹੜੇ ਰਿਜ਼ਲਟ ਹੈ ਵੀ ਉਹ ਵੀ ਵਧੀਆ ਆਉਂਦੇ ਹੁੰਦੇ ਆ। ਸੋ ਜਿਹੜੇ ਵੀ ਭੈਣ ਭਰਾ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣਾ ਚਾਹੁੰਦੇ ਆ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਹੁਣ ਜਿਵੇਂ ਆਪਾਂ ਦੇਖ ਰਹੇ ਹੈਗੇ ਮਾਰਕੀਟ ਘਰਾਂ ਜਿਹੜੇ ਪ੍ਰਾਈਸ ਹੈਗੇ ਆ ਕਾਫੀ ਘਟੇ ਹੋਏ ਹੈਗੇ, ਤੇ ਉਹਨਾਂ ਵਾਸਤੇ ਇਹ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ। ਤੇ ਨਾਲ ਦੀ ਨਾਲ ਉਹਨਾਂ ਵਾਸਤੇ ਫਸਟ ਟਾਈਮ ਹੋਮ ਬਾਇਰਸ ਵਾਸਤੇ ਗੌਰਮੈਂਟ ਵੱਲੋਂ ਕਈ ਜਿਹੜੇ ਪ੍ਰੋਗਰਾਮ ਚਲਾਏ ਜਾਂਦੇ ਆ ਉਹਨਾਂ ਨੂੰ ਘਰ ਖਰੀਦਣ ਦੇ ਵਿੱਚ ਮਦਦ ਕਰਨ ਵਾਸਤੇ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਆ, ਡਿਟੇਲ ਦੇ ਵਿੱਚ ਜਾਣਕਾਰੀ ਵਾਸਤੇ ਭੈਣ ਭਰਾ ਮੈਨੂੰ ਸੰਪਰਕ ਕਰ ਸਕਦੇ ਆ। ਬਟ ਸਮਰੀ ਮੈਂ ਤੁਹਾਨੂੰ ਕੁਇਕ ਦੱਸ ਦਿੰਦਾ, ਤੁਹਾਡੇ ਵਾਸਤੇ HST ਰੀਬੇਟ ਹੈਗਾ ਅਗਰ ਤੁਸੀਂ ਨਵਾਂ ਘਰ ਲੈਂਦੇ ਹੈਗੇ ਹੋ, ਤੁਸੀਂ ਫਸਟ ਹੋਮ ਸੇਵਿੰਗਸ ਅਕਾਊਂਟ ਜਿਹੜਾ ਹੈਗਾ ਜੀ ਉਹਦਾ ਵੀ ਬੈਨੀਫਿਟ ਲੈ ਸਕਦੇ ਹੋ, ਨਾਲ RRSP ਦਾ ਪ੍ਰੋਗਰਾਮ ਹੈਗਾ ਤੇ ਓਨਟਾਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ ਵੀ ਪ੍ਰੋਗਰਾਮ ਹੈਗਾ। ਤੇ ਜਿਹੜੇ ਭੈਣ ਭਰਾਵਾਂ ਕੋਲੇ ਆਪਣਾ ਆਲਰੇਡੀ ਘਰ ਹੈਗਾ ਤੇ ਉਹ ਵੀ ਨਵਾਂ ਘਰ ਲੈਣਾ ਚਾਹੁੰਦੇ ਕੁਝ ਸ਼ਰਤਾਂ ਦੇ ਨਾਲ, ਉਹਨਾਂ ਨੂੰ ਵੀ ਜਿਹੜਾ ਹੈਗਾ ਜੀ HST ਦਾ ਰੀਬੇਟ ਮਿਲ ਸਕਦਾ ਹੈਗਾ। ਸੋ ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਆਪਣੇ ਬਿਲਡਰ ਕੋਲੇ, ਆਪਣੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੋਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਨਾਲ ਦੀ ਨਾਲ ਤੁਹਾਨੂੰ ਆਪਾਂ ਬਜਟ ਵੀ ਬਣਾ ਕੇ ਦੇ ਸਕਦੇ ਹੈਗੇ ਜਿਹਦੇ ਨਾਲ ਕਿ ਤੁਹਾਨੂੰ ਪਤਾ ਕਿ ਇਹ ਤੁਹਾਡੀ ਇਨਕਮ ਹੈਗੀ ਹੈ ਜੀ ਲੈਜਰ ਦੀ ਇੱਕ ਸਾਈਡ, ਦੂਸਰੀ ਸਾਈਡ ਤੁਹਾਡੇ ਐਕਸਪੈਂਸਿਸ ਹੈਗੇ ਆ, ਤੁਸੀਂ ਕਿੱਥੇ ਖੜੇ ਹੈਗੇ ਜੇ ਤੁਸੀਂ ਇੰਨੇ ਦਾ ਘਰ ਲੈਣਾ ਚਾਹੁੰਦੇ ਹੈਗੇ ਹੋ। ਜੇ ਤੁਸੀਂ ਇਸ ਤਰ੍ਹਾਂ ਦੀ ਪ੍ਰੈਪਰੇਸ਼ਨ ਦੇ ਨਾਲ ਤੁਸੀਂ ਘਰ ਲੈਂਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਹਾਡੀ ਮੋਰਗੇਜ ਵੀ ਸਮੇਂ ਸਿਰ ਹੋ ਜਾਂਦੀ ਹੈ ਤੇ ਤੁਹਾਨੂੰ ਅਫੋਰਡੇਬਿਲਟੀ ਦਾ ਵੀ ਕੋਈ ਇਸ਼ੂ ਨਹੀਂ ਆਉਂਦਾ ਹੈਗਾ, ਤੇ ਕਿਉਂਕਿ ਜਿਹੜੀ ਇਹ ਚੱਕ ਦੋ ਧਰ ਦੋ ਵਾਲੀ ਗੱਲ ਹੈ ਜੀ ਉਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੁੰਦੀ ਹੈਗੀ, ਆਪਾਂ ਨੂੰ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ, ਕਿਉਂਕਿ ਜਿਹੜਾ ਆਪਾਂ ਘਰ ਲੈਣਾ ਕੈਨੇਡਾ 'ਚ ਆਪਣੇ ਆਮ ਤੌਰ 'ਤੇ ਸਾਡੀ ਮੋਸਟ ਕੈਨੇਡੀਅਨਸ ਦੀ ਲਾਈਫ ਦੀ ਜਿਹੜੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਜੀ, ਬਹੁਤ ਧਿਆਨ ਦੇ ਨਾਲ ਇਹ ਕਰਨ ਵਾਲੀ ਹੁੰਦੀ ਹੈ। ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਕਿ ਹਾਲੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਤੁਹਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ, ਕਰਨੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ, ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਪੱਕੇ ਪੈਰੀਂ ਤੁਸੀਂ ਘਰ ਲਵੋ, ਆਪਣੀ ਆਫਰ ਪਾਵੋ, ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ, ਕਿਸੇ ਕਿਸਮ ਦਾ ਕੋਈ ਤੁਹਾਨੂੰ ਇਸ਼ੂ ਨਹੀਂ ਆਉਣਾ ਹੈਗਾ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਬੇਸ਼ੱਕ ਤੁਸੀਂ ਫਸਟ ਟਾਈਮ ਬਾਹਰ ਹੋ, ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ, ਜਾਂ ਰੀਸੇਲ 'ਚ ਘਰ ਖਰੀਦਣਾ, ਜਾਂ ਤੁਸੀਂ ਆਲਰੇਡੀ ਹੋਮ ਓਨਰ ਹੈਗੇ ਹੋ, ਹੋਰ ਘਰ ਖਰੀਦਣਾ ਚਾਹੁੰਦੇ ਹੈਗੇ ਹੋ, ਕੋਈ ਵੀ ਮੌੜਗੇ ਦਾ ਸਵਾਲ ਹੈ, ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਜੀ ਬਾਈ
0: ਜੀ, ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
1: ਮੈਂ ਬੁਪਾ ਰਾਏ ਸਾਹਿਬ ਇੱਕ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਜੀ ਰੀਫਾਈਨਾਂਸ ਦੇ ਬਾਰੇ, ਜਿਹੜੇ ਭੈਣ ਭਰਾ ਆਪਣੀ ਮੌਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਆ, ਉਹ ਵੀ ਸਾਨੂੰ ਸੰਪਰਕ ਕਰ ਸਕਦੇ, ਕਿਉਂਕਿ ਰੀਫਾਈਨਾਂਸ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ ਹੈ, ਤੁਸੀਂ ਰੇਟ ਵਾਸਤੇ ਬੈਟਰ ਰੇਟ ਵਾਸਤੇ ਕੀਤੀ ਜਾ ਸਕਦੀ ਹੈ, ਕਿ ਤੁਹਾਡੀ ਮੌਰਗੇਜ ਕਿਸੇ ਬੀ ਲੈਂਡਰ ਨਾਲ, ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਉਹਨੂੰ ਹੁਣ ਤੁਸੀਂ ਮੂਵ ਕਰਕੇ ਤੁਸੀਂ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਨਾਲ ਕਰਨਾ ਚਾਹੁੰਦੇ ਹੋ, ਆਪਣੇ ਇੰਟਰਸਟ ਦੇ ਵਿੱਚ ਪੈਸੇ ਸੇਵ ਕਰਨਾ ਚਾਹੁੰਦੇ ਹੈਗੇ ਹੋ, ਜਾਂ ਕਿਸੇ ਕਾਰਨ ਕਰਕੇ ਤੁਹਾਡੇ ਦੇ ਕਰਜ਼ੇ ਚੜ ਗਏ ਹੈਗੇ, ਕੋਈ ਸੈਕਿੰਡ ਮੌਰਗੇਜ ਚੱਕ ਲਏ, ਜਾਂ ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੈ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਉਹਨਾਂ ਦੀ ਇੱਕ ਪੇਮੈਂਟ ਬਣਾਉਣੀ ਚਾਹੁੰਦੇ, ਉਹ ਵੀ ਰੀਫਾਈਨਾਂਸ ਕਰਕੇ ਕੀਤਾ ਜਾ ਸਕਦਾ ਹੈ। ਘਰ 'ਚੋਂ ਪੈਸੇ ਕੱਢਣੇ ਆ, ਘਰ 'ਚ ਕਿਸੇ ਦਾ ਨਾਮ ਪਾਇਆ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ, ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰੀਫਾਈਨਾਂਸ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ, ਉਹਦਾ ਆਮ ਤੌਰ 'ਤੇ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਉਸ ਟਾਈਮ 'ਤੇ ਅਚੀਵ ਕੀਤੀਆਂ ਜਾ ਸਕਦੀਆਂ। ਅਤੇ ਵਧੀਆ ਦਾ ਜਿਹੜਾ ਬੈਸਟ ਟਾਈਮ ਹੁੰਦਾ ਜੀ, ਉਹ ਹੁੰਦਾ ਹੈਗਾ ਮੌਰਗੇਜ ਰਿਨਿਊਅਲ ਦਾ ਟਾਈਮ, ਕਿਉਂਕਿ ਉਸ ਟਾਈਮ 'ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਪੈ ਰਹੀ ਹੁੰਦੀ। ਬਾਕੀ ਰੀਫਾਈਨਾਂਸ ਜਿਹੜੀ ਹੈਗੀ ਜੀ, ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ, ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-244-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਵਾਪਰ ਰਹੇ ਸਾਹਿਬ ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਸੋ ਇਸ ਨਰਦੇਵ ਸਿੱਧੂ, ਚੱਲਦੇ ਹਾਂ ਇੱਕ ਗੀਤ ਵੱਲ।

0: ਜੀ ਬਿਲਕੁਲ ਜੀ, ਰੱਬ ਨੇ ਹਰੇਕ ਨੂੰ ਕਿਸੇ ਨਾ ਕਿਸੇ ਮਕਸਦ ਦੇ ਲਈ, ਕਿਸੇ ਨਾ ਕਿਸੇ ਡਿਊਟੀ ਲਗਾ ਕੇ ਧਰਤੀ 'ਤੇ ਭੇਜਿਆ। ਜਿਵੇਂ ਪਹਿਲਾਂ ਰਾਜਵੀਰ ਜੀ ਗੱਲ ਕਰਕੇ ਗਏ ਨੇ ਕਿ ਧਰਤੀ ਇੱਕ ਰੰਗਮੰਚ ਹੈ ਜੀ, ਇਹ ਸਾਰੇ ਆਪਾਂ ਇੱਥੇ ਜਿੰਨੇ ਵੀ ਆਏ ਹਾਂ ਆਪਾਂ ਇਹਦੇ ਪਾਤਰ ਹਾਂਗੇ। ਪਰਮਾਤਮਾ ਡਾਇਰੈਕਟਰ ਹੈ ਇਹਦਾ, ਅਤੇ ਪਰਮਾਤਮਾ ਜਿਵੇਂ ਆਪਾਂ ਨੂੰ ਜਿਹੜੇ ਜਿਹੜੇ ਨੂੰ ਜੋ ਜੋ ਵੀ ਪਾਤਰ ਨੂੰ ਉਹਨਾਂ ਨੇ ਦੇ ਕੇ ਭੇਜਿਆ ਵੀ ਤੇਰਾ ਆਹ ਰੋਲ ਆ, ਤੇਰਾ ਇਹ ਰੋਲ, ਆਪਾਂ ਸਾਰੇ ਆਪੋ ਆਪਣਾ ਰੋਲ ਨਿਭਾ ਕੇ ਵਾਪਸ ਉਸ ਪਰਮਾਤਮਾ ਕੋਲ ਵਾਪਸ ਚਲੇ ਜਾਂਦੇ ਹੈਗੇ ਜਿੱਥੋਂ ਆਪਣਾ ਪਰਮਾਨੈਂਟ ਜਿੱਥੇ ਰੈਜੀਡੈਂਸ ਹੁੰਦਾ ਗਾ। ਸੋ ਹਰੇਕ ਦੀ ਡਿਊਟੀ ਬੜੀ ਵਧੀਆ ਲੱਗੀ ਆ, ਬਟ ਨਾਗਪਾਲ ਜੀ ਦੀ ਡਿਊਟੀ ਬੜੀ ਖਤਰਨਾਕ ਲੱਗੀ ਹੋਈ ਹੈ ਜੀ, ਕਿਉਂਕਿ ਉਹ ਲੋਕਾਂ ਦੇ ਮਨਾਂ ਤੋਂ
1: ਬਾਲ ਚਿੱਟੇ ਹੋ ਗਏ ਆ ਮੇਰੇ, ਪੰਜਾਬੀ ਮੈਂ ਦੱਸ ਦਿੰਦਾ, ਆਫਿਸ ਦਾ ਪ੍ਰੋਪਰ ਬਣਿਆ, ਆਫਿਸ ਦੇ ਵਿੱਚ ਬੁਕਰਾ ਸਾਹਿਬ ਬੈਠੇ ਆ, ਬੁਕਰਾ ਸਾਹਿਬ ਬਿਲਕੁਲ ਨਾਗਪਾਲ ਸਾਹਿਬ ਦੇ ਸਾਹਮਣੇ ਬੈਠੇ ਆ। ਨਾਗਪਾਲ ਸਾਹਿਬ ਹੁਣ ਕਹਿੰਦੇ ਬਾਈ ਜੀ ਦੱਸਣਗੇ ਕਿ ਬਾਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਕੀ ਆ।
2: ਹਾਂਜੀ, ਸੋ ਜੋ ਲੋਕ PR ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਕਹੀਂ ਕਿ ਅੰਟਾਵੀ ਮੈਂ ਰਹਿਤੇ ਹੈ, ਕੋਈ ਏਜ ਲਿਮਿਟ ਨਹੀਂ ਹੈ,
1: ਓਕੇ,
2: ਲਾਈਕ ਐਲੀਜੀਬਲ ਹੈ,
1: ਠੀਕ ਹੈ।
2: ਅਸਾਂ ਹਮਸੇ ਕੋਰਸ ਕਰਤੇ ਹੈ, ਐਗਜ਼ਾਮਿਨੇਸ਼ਨ ਹੈ ਨਹੀਂ ਬਿਲਕੁਲ ਵੀ, ਆਪਕੋ ਹਮ ਟਿਫਿਨ ਬਾਕਸ ਡਾਲ ਕੇ ਬੈਕ ਪੈਕ ਲੈ ਕੇ ਕਾਲਜ ਸਕੂਲ ਨਹੀਂ ਭੇਜ ਰਹੇ ਹੈ।
1: ਕਿੱਥੇ ਨਹੀਂ ਜਾਣਾ, ਘਰੇ ਬੈਠਣਾ,
2: ਬਿਲਕੁਲ ਫੋਨ ਤੇ ਤਾਂ ਬੋਲਣ ਰਹਿਤੀ ਹੈ,
1: ਟਾਈਮ ਵੀ ਤੁਹਾਡਾ ਆਪਣੀ ਮਰਜ਼ੀ ਨਾਲ, ਤੁਸੀਂ ਜਦੋਂ ਮਰਜ਼ੀ ਕਲਾਸਾਂ ਲਾ ਲਓ,
2: ਬਿਲਕੁਲ ਫੋਨ ਤੇ ਲੈਪਟਾਪ ਤੇ ਆਪਣੀ ਮਰਜ਼ੀ ਤੇ ਆਪਣੇ ਟਾਈਮ ਟੇਬਲ ਤੇ ਲਗਾਏ। ਔਰ ਅਦਰ ਹੈਂਡ ਡੇ ਜਾਬ 2 ਲੱਖ ਤੱਕ ਦੀ ਫੰਡਿੰਗ 0% ਤੇ ਹਾਸਿਲ ਕਰੇ, ਕਹੀਂ ਵੀ ਇਸ ਪੈਸੇ ਕੋ ਖਰਚ ਕਰੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ,
1: ਕ੍ਰੈਡਿਟ
2: ਚੈੱਕ ਹੀ ਨਹੀਂ ਹੁੰਦਾ,
1: ਕ੍ਰੈਡਿਟ ਕੋਈ ਚੈੱਕ ਨਹੀਂ ਹੈ,
2: ਬੈਂਕ ਹੀ ਜਿਹੜਾ ਗਵਰਨਮੈਂਟ ਦੇ ਰਹੀ ਹੈ,
1: ਨਾ ਕ੍ਰੈਡਿਟ ਹਿਸਟਰੀ ਚੈੱਕ ਆ, ਨਾ ਕ੍ਰੈਡਿਟ ਸਕੋਰ ਚੈੱਕ ਆ,
2: ਬਸ PR ਕਾਰਡ ਚੈੱਕ,
1: PR ਕਾਰਡ ਤੁਹਾਡੇ ਕੋਲ ਚਾਹੀਦਾ। ਸੋ ਤੁਹਾਡੇ ਕੋਲ PR ਕਾਰਡ ਹੈਗਾ ਵਾ, ਤੁਸੀਂ 40 ਸਾਲ ਦੇ ਹੋ, 50 ਸਾਲ ਦੇ ਹੋ, 60 ਸਾਲ ਦੇ ਹੋ, 65 ਸਾਲ ਦੇ ਹੋ, ਕੋਈ ਚੱਕਰ ਨਹੀਂ ਹੈ। ਸੋ ਤੁਹਾਡੀ ਫੀਸ
2: ਕੰਮ ਹੋਣ ਤੋਂ ਬਾਅਦ 199, ਬਟ ਲੋਕ ਹਮੇ 200 ਦਿਨ ਤੇ ਮਾਨੀ ਕਰਤੇ।
1: ਕਿੰਨੇ ਟਾਈਮ ਦੇ ਵਿੱਚ ਤੁਹਾਡੇ ਕੋਲ ਆਉਣੇ ਪੈਸੇ, ਜਿਹੜੇ ਤੁਹਾਡੇ ਕੋਲ ਨਹੀਂ, ਅਗਲੇ ਦੇ ਅਕਾਊਂਟ 'ਚ ਕਿੰਨੇ ਟਾਈਮ ਜਾ?
2: ਆਪ ਮੰਨ ਕੇ ਚੱਲੇ 2 ਮਹੀਨੇ ਆ ਜਾਂਦੇ ਆ, ਮੈਡਮ 3 ਮਹੀਨੇ ਹੋ ਕੇ ਦੱਸਦੇ ਆ।
1: ਓਕੇ, ਕੋਰਸ ਸੌਖਾ ਹੀ ਆ ਜਿਹੜਾ ਇਹ, ਕਿਵੇਂ ਆ?
2: ਕਲਾਈਂਟ ਸੌਖੇ ਲਾਈਕ ਕਰਦੇ ਨੇ, ਪਹਿਲੀ ਇਤਨਾ ਸਟ੍ਰੈਸ ਹੈ ਜ਼ਿੰਦਗੀ ਤੋਂ।
1: ਨਹੀਂ, ਇਹ ਤਾਂ ਨਹੀਂ ਵੀ ਜੇ ਸੌਖਾ ਲਵਾਂਗੇ ਤਾਂ ਲੋਨ ਘੱਟ ਮਿਲੂਗਾ, ਜੇ ਔਖਾ ਲਵਾਂਗੇ ਤਾਂ ਲੋਨ ਵੱਧ ਮਿਲੂਗਾ।
2: ਨਹੀਂ, ਐਸਾ ਬਿਲਕੁਲ ਵੀ ਨਹੀਂ ਹੈ,
1: ਆਈ ਨਹੀਂ ਹੈ।
2: ਹਮ ਤੋ ਰਿਕਮੈਂਡ ਕਰਤੇ ਆਸਾਨ ਲੀਜੀਏ, ਮੇਰੇ ਪਾਸ 8 ਕੋਰਸਿਸ ਹੈ, ਆਸਾਨ ਹੈ। ਅਗਰ ਆਪ ਬੋਲੇਂਗੇ ਸਿੰਗਮ ਬਣ ਕੇ ਜ਼ਿੰਦਗੀ ਹੀ, ਮਤਲਬ ਹਮੇ ਮੁਸ਼ਕਿਲ ਕੋਰਸ ਸੀ, ਹਮ ਮਨਾ ਕਰਦੇ ਹਾਂ, ਹੱਥ ਨਹੀਂ ਕਰਦੇ।
1: ਹਾਂ, ਕੋਈ ਸੌਖਾ ਕੋਰਸ ਲਓ, ਅਸਾਈਨਮੈਂਟ ਉਹਦੀ ਸਬਮਿਟ ਕਰਾਓ, ਦੈਟਸ ਇਟ। ਕਿੰਨੇ ਪਰਸੈਂਟ ਅਟੈਂਡੈਂਸ ਚਾਹੀਦੀ ਆ?
2: 75।
1: ਮਤਲਬ ਜੇ ਤੁਹਾਡੇ ਕੋਲ ਕਲਾਸਾਂ ਕਿਤੇ ਮਿਸ ਵੀ ਹੋ ਗਏ ਤਾਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ?
2: ਬਿਲਕੁਲ ਨਹੀਂ, ਕਿਉਂਕਿ ਹਮਾਰੇ ਪਾਸ ਮਾਡਲ ਬੈਠਾ ਜਿਸਮੇ ਟੀਚਰ ਹੈ ਹੀ ਨਹੀਂ,
1: ਟੀਚਰ ਹੈ ਹੀ ਨੀਗਾ, ਤੁਸੀਂ ਆਪਦੀ ਮਰਜ਼ੀ ਨਾਲ ਚਾਹੇ ਰਾਤ ਨੂੰ 2 ਵਜੇ ਕਲਾਸ ਲਾ ਲਿਓ ਆਨਲਾਈਨ, ਇਹਦੇ ਚ ਲਿਮਿਟਡ ਸੀਟਾਂ ਨੇ, ਇਹਦੇ ਚ ਹੁਣੇ ਕਾਲ ਕਰ ਲਿਓ ਤਾਂ ਕਿ ਤੁਸੀਂ ਇਹ ਚ ਐਨਰੋਲ। ਬਾਕੀ ਅਲੱਗ ਅਲੱਗ ਕੋਰਸ ਨੇ, ਕਈਆਂ ਦੇ ਵਿੱਚ ਤੁਹਾਨੂੰ ਕਲਾਸ ਜਿਹੜੀਆਂ ਨੇ ਉਹ 3-3 ਘੰਟੇ ਦੀਆਂ, 4-4 ਘੰਟੇ ਦੀਆਂ ਲਾਉਣੀਆਂ ਪੈਣੀਆਂ ਨੇ। ਡਾਕੂਮੈਂਟ ਕਿਹੜੇ ਚਾਹੀਦੇ?
2: ਆਪਦਾ ਨੋਟਿਸ ਆਫ ਅਸੈਸਮੈਂਟ, ਬੱਚੋ ਕੇ ਬਰਥਡੇ ਸਰਟੀਫਿਕੇਟ, ਜ਼ਿਆਦਾ ਖਰਚੇ, ਜ਼ਿਆਦਾ ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ, ਆਪਕੋ ਜ਼ਿਆਦਾ ਫਾਇਦਾ ਹੈ, ਉਸਮੇ ਚੀਜ਼ ਹੈ, ਆਪਕਾ ਫਾਇਦਾ ਹਮ ਦੇਖਤੇ, ਆਪਕੇ ਫਾਇਦੇ ਮੇਂ ਸਾਰਾ ਫਾਇਦਾ ਹੋ ਜਾਂਦਾ ਹੈ। ਕੋਈ ਵੀ ਇੰਪਲਾਇਮੈਂਟ ਕਾ ਡਾਕੂਮੈਂਟ ਨਹੀਂ ਲਗਤਾ ਤੋ ਕਾਰੀਗਰੀ ਨਹੀਂ ਹੈ, ਕਾਰੀਗਰੀ ਨਹੀਂ ਤੋ ਸੈਟਿੰਗ ਨਹੀਂ ਹੈ, ਸੈਟਿੰਗ ਨਹੀਂ ਹੈ ਤੋ ਮੋਟੀ ਕਮਿਸ਼ਨ ਨਹੀਂ ਹੈ,
1: ਕੋਈ ਕਮਿਸ਼ਨ ਨਹੀਂ, ਕੋਈ ਕੁਛ ਨਹੀਂ, ਸਿਰਫ $200, $200 ਕੰਮ ਆਉਣ ਤੋਂ ਬਾਅਦ। ਨੰਬਰ ਸਾਂਝਾ ਕਰੋ,
2: 437-264-31-75, 437-264-31-75, ਕਾਲ ਕਰੋ ਹੁਣੇ ਆਫਿਸ ਆਓ, 437-264-31-75, 437-264-31-75,
1: 437-264-31-75, 437-264-31-75 ਤੁਸੀਂ ਕਾਲ ਕਰ ਸਕਦੇ ਹੋ। ਚੱਲਦੇ ਹਾਂ ਬੈਂਕ ਟੂ ਸਟੂਡੀਓ ਜੀ।

0: ਜੀ ਬਿਲਕੁਲ ਜੀ, ਫਲਾਈ ਕਰਕੇ ਜਲਦੀ ਤੋਂ ਜਲਦੀ ਤੁਸੀਂ ਯੂਨੀ ਗਲੋਬਲ ਤੇ ਪਹੁੰਚੋ। ਜੇਕਰ ਇੱਕ ਵਾਰੀ ਫਲਾਈਟ ਮਿਸ ਹੋ ਗਈ ਨਾ, ਜਿਵੇਂ ਪਹਿਲਾਂ ਗ੍ਰਾਂਟ ਵਾਲਾ ਪੋਰਸ਼ਨ ਬੰਦ ਹੋ ਗਿਆ, ਲੋਨ ਵਾਲਾ ਵੱਧ ਗਿਆ, ਕਿਤੇ ਸਰਕਾਰ ਦਾ ਪਤਾ ਨਹੀਂ ਲੱਗਦਾ ਕਿੱਥੋਂ ਕਿੱਧਰ ਨੂੰ ਗਰਾਰੀ ਕੀ ਘੁਮਾ ਦੇਣੀ ਆ। ਤੁਸੀਂ ਜਲਦੀ ਤੋਂ ਜਲਦੀ ਯੂਨੀ ਗਲੋਬਲ ਤੇ ਪਹੁੰਚੋ, ਜਿੱਥੇ ਰਾਜਵੀਰ ਜੀ ਵੀ ਪਹੁੰਚੇ ਹੋਏ ਨੇਗੇ, ਤੁਹਾਨੂੰ ਪੂਰੀ ਗਾਈਡੈਂਸ ਦੇ ਕੇ। ਫੋਨ ਕਰਨਾ ਫੋਨ ਕਰ ਸਕਦੇ ਹੋ, ਫੋਨ ਤੋਂ ਵੀ ਤੁਹਾਡਾ ਬਿਲਕੁਲ ਕੰਮ ਹੋਜੂਗਾ ਜੀ। ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈ ਵਿਕਾਰ ਖਾਨ ਜੀ ਨਾਲ। ਵਿਕਾਰ ਖਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 864, 8000।
0: ਬਹੁਤ ਬਹੁਤ ਧੰਨਵਾਦ ਵਿਕਾਰ ਖਾਨ ਜੀ, ਅਤੇ ਤੁਹਾਨੂੰ ਰੋਜ਼ਰ ਦੀ ਕਿਸੇ ਪ੍ਰਕਾਰ ਦੀ ਡੀਲ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਤੁਹਾਨੂੰ ਬਹੁਤ ਵਧੀਆ ਪੈਕੇਜ ਬਣਾ ਕੇ ਦੇਣਗੇ। ਕਾਫੀ ਲੰਮੇ ਸਮੇਂ ਤੋਂ ਇਹ ਰੋਜ਼ਰ ਦੇ ਨਾਲ ਕੰਮ ਕਰਦੇ ਆ ਰਹੇ ਨੇਗੇ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਅਤੇ ਗਾਣੇ ਵੀ ਨਾਲ ਦੀ ਨਾਲ ਜ਼ਰੂਰ ਆਪਣੇ

0: ਪਹੁੰਚਣਾ ਕਿੱਥੇ ਆ, ਪਹੁੰਚਣਾ ਸੁਖੋ ਨਾਲ ਕੋਲਿਆ 85 ਟੋਮਕਨ ਰੋਡ 86 ਟੋਮਕਨ ਰੋਡ 86 ਟੋਮਕਨ ਰੋਡ ਤੇ ਬਾਈ ਜੀ ਪਹੁੰਚਣਾ ਕਿਉਂ ਆ? ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਯੂਨੀਕ ਫਰਨੀਚਰ ਬਹੁਤ ਵੱਜ ਰੇਟ ਤੇ ਤੁਹਾਨੂੰ ਲੈਣ ਲਈ ਇੱਕ ਵਾਰ ਪਹੁੰਚਣਾ ਪੈਣਾ 86 ਟੋਮਕਨ ਰੋਡ ਤੇ ਸੁਖਣੀ ਨਾਲ ਸਾਡੇ ਸੁਖ ਜੀ ਜੀ ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਰੇਡੀਓ ਤਾਂ, ਤੇ ਨਾਲ ਦੀ ਨਾਲ ਬੋਪਰਾ ਸਾਹਿਬ ਲੌਂਗ ਵੀਕਐਂਡ ਆ ਤੇ ਬਹੁਤ ਸਾਰੇ ਬੱਚੇ ਬੈਕ ਟੂ ਸਕੂਲ ਜਾ ਰਹੇ ਆ, ਸੋ ਲੌਂਗ ਵੀਕਐਂਡ ਦੀ ਜਿਹੜੀ ਸਪੈਸ਼ਲ ਪ੍ਰਾਈਜ਼ ਤੇ ਡੀਲਾਂ ਜਿਹੜੀਆਂ ਤੇ ਨਾਲ ਤੋਹਫੇ ਤੁਹਾਨੂੰ ਮਿਲਣੇ ਆ। ਤੇ ਬੋਪਰਾ ਸਾਹਿਬ ਇੱਕ ਚੀਜ਼ ਡਿਫਰੈਂਟ ਆ ਜੀ, ਪੂਰਾ ਸ਼ੋਰੂਮ ਜਿਹੜਾ ਸੀ ਪਰਿਵਾਰਾਂ ਲਈ ਲੌਂਗ ਵੀਕਐਂਡ ਲਈ ਚੇਂਜ ਕਰਤਾ, ਸਾਰੀ ਇਨਵੈਂਟਰੀ ਜਿਹੜੀ ਆ 70 ਤੋਂ 75% ਇਨਵੈਂਟਰੀ ਸਾਰੀ ਚੇਂਜ ਕਰ ਦਿੱਤੀ ਗਈ ਆ। ਹੁਣ ਵੀ ਮੈਂ ਕੈਨੇਡੀਅਨ ਮਿਡ ਸੈਕਸ਼ਨ ਦੇ ਵਿੱਚ ਖੜਾ, ਬਾਈ ਜੀ ਮੇਰੇ ਸਾਹਮਣੇ ਇੱਕ ਸੋਫਾ ਸੈੱਟ ਕੈਨੇਡੀਅਨ ਮਿਡ ਲਾ ਰਿਹਾ ਬੇਜ ਕਲਰ ਦਾ, ਤੇ ਪਿੱਛੇ ਵੀ ਜਿਹੜੇ ਸੈਕਸ਼ਨ ਨਵੇਂ ਲੱਗ ਰਹੇ ਆ, ਰਿਕਲਾਈਨਰ ਨਵੇਂ ਲੱਗ ਚੁੱਕੇ ਆ, ਇੱਕ ਸਾਈਡ ਬੈਡਰੂਮ ਸੈੱਟ ਦੀ ਇੰਸਟਾਲੇਸ਼ਨ ਹੋ ਰਹੀ ਆ। ਸੋ ਫਰਾਈਡੇ ਵਾਲੇ ਦਿਨ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਨਿਊ ਡਰਾਈਵਰ ਨਿਊ ਕਲੈਕਸ਼ਨ, ਪੂਰੇ ਸ਼ੋਰੂਮ ਦੀ ਇਨਵੈਂਟਰੀ ਨਵੀਂ ਤੁਹਾਨੂੰ ਦੱਸਣੀ ਆ, ਪਰ ਪ੍ਰਾਈਜ਼ਾਂ ਲੋਐਸਟ ਮਿਲਣੀ ਆ, ਤੇ ਨਾਲ ਤੋਹਫੇ ਡਿਫਰੈਂਟ ਹੋਣੇ ਆ। ਫਰਾਈਡੇ ਵਾਲੇ ਦਿਨ ਪਰਿਵਾਰਾਂ ਨੂੰ ਦੱਸਾਂਗੇ, ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਲੱਗਣ ਜਾ ਰਹੀ ਆ 86 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ ਉੱਪਰ ਹੈ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, 86 85 ਟੋਮਕਨ ਰੋਡ ਤੇ ਬਾਈ ਜੀ ਤੁਸੀਂ ਪਹੁੰਚਣਾ ਜੇਕਰ ਫਰਨੀਚਰ ਵਧੀਆ ਵਾਜਬ ਰੇਟ ਤੇ ਘੈਂਟ ਫਰਨੀਚਰ ਲੈਣਾ ਚਾਹੁੰਦੇ ਜੀ। ਬੈਕ ਟੂ ਸਟੂਡੀਓ।

0: ਸਾਰੰਗ ਦੇ ਨਾਲ ਤੇ ਸਾਡੀ ਲਾਈਨ ਮਿਲ ਚੁੱਕੀ ਆ ਸਪੈਕਸ ਐਕਸਪ੍ਰੈਸ ਤੇ ਰਾਜਨ ਜੀ ਦੇ ਨਾਲ। ਰਾਜਨ ਜੀ ਜੀ ਐਨ ਵੈਲਕਮ।
1: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੰਗ ਰੇਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਦਾ ਕੀ ਹਾਲ ਚਾਲ ਹੈ? ਠੀਕ ਠਾਕ ਹੋ ਚੜ੍ਹਦੀ ਕਲਾ ਚੋਂ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ।
0: ਦਿਓ ਥੋੜੀ ਜੀ ਅਪਡੇਟ।
1: ਬਿਲਕੁਲ ਜੀ, ਸੋ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵੀ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਉੱਤੇ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਖਾਸ ਕਰਕੇ ਬੱਚਿਆਂ ਵਾਸਤੇ ਬੈਕ ਟੂ ਸਕੂਲ ਸੇਲ ਵੀ ਸ਼ੁਰੂ ਹੋ ਚੁੱਕੀ ਹੈ, ਸੋ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤਾਂ ਵੀ ਤੁਸੀਂ ਅੱਜ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਲਓ 905-460-88 88 ਤੇ ਜਿਹੜੀ ਸਾਡੀ ਸਪੈਸ਼ਲ ਬੈਕ ਟੂ ਸਕੂਲ ਸੇਲ ਹੈ ਜਿਹਦਾ ਜ਼ਰੂਰ ਫਾਇਦਾ ਚੱਕੋ। ਜਿੰਨੇ ਵੀ ਬੱਚੇ ਆ ਰਹੇ ਨੇ ਤੁਸੀਂ ਆਪਣੀਆਂ ਜਿਹੜੀਆਂ ਐਨਕਾਂ ਬਾਏ ਕਰਨੀ ਹੈ ਉਹਦੇ ਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਤੇ ਜਿਹੜੇ ਤੁਸੀਂ ਫਰੇਮ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਟਸ ਫਿਟ ਦੇ ਜਾਂ ਫਿਰ ਟੋਰੀ ਬਰਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਜਿਹੜੇ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ, ਤੇ ਫਲੈਟ 75% ਆਫ ਦਿੱਤੀ ਜਾ ਰਹੀ ਹੈ। ਤੇ ਸਭ ਤੋਂ ਵਧੀਆ ਡੀਲ ਲੰਡਨ ਫੋਗ ਦੇ ਫਰੇਮ, ਲਿਵਾਈਜ਼ ਦੇ, ਰੈਂਗਲਰ ਦੇ, ਵੈਨਹਿਊਸਨ ਦੇ, ਐਡੀ ਬਾਬਰ ਦੇ, ਰੂਟਸ ਦੇ, ਆਈਜ਼ੋਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ ਰਾਜਵੀਰ ਜੀ, $299 ਦਾ ਫਰੇਮ ਹੈ, 90% ਆਫ ਕੇ ਸਿਰਫ $29 ਚ ਤੁਹਾਨੂੰ ਅੱਜ ਬ੍ਰਾਂਡਿਡ ਫਰੇਮ ਮਿਲ ਰਿਹਾ ਜੀ। ਤੇ ਤਕਰੀਬਨ 700 to 800 ਫਰੇਮ ਲੱਗਾ ਹੋਇਆ ਸਾਡੇ ਕੋਲ ਡਿਸਪਲੇ ਤੇ, ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਸਕਦੇ ਇਹਦੇ ਵਿੱਚ। ਸੋ ਇਹ ਡੀਲਰ ਲਾਈਨ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਦੋ ਲੋਕੇਸ਼ਨ ਨੇ, ਪਹਿਲੀ ਲੋਕੇਸ਼ਨ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਦੂਜੀ ਲੋਕੇਸ਼ਨ ਸਾਡੀ 10635 ਕ੍ਰੈਡਿਟ ਵਿਊ ਰੋਡ, ਇਹ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ, ਜਿੱਥੇ ਮੈਂ ਦੱਸਿਆ ਕਿ ਡਾਕਟਰ ਅੱਜ ਸ਼ਾਮੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੋਣਗੇ। ਜੇ ਅੱਜ ਨਹੀਂ ਆ ਸਕਦੇ ਤੇ ਤੁਹਾਡੇ ਥਰਸਡੇ, ਫਰਾਈਡੇ, ਸੈਟਰਡੇ ਦੇ ਵੀ ਡਾਕਟਰ ਅਵੇਲੇਬਲ ਹੋਣਗੇ। ਔਰ ਇਹ ਡੀਲ ਜਿਹੜੀ ਹੈ ਸਿਰਫ ਸਕੂਲ ਵਾਲੇ ਬੱਚਿਆਂ ਵਾਸਤੇ ਨਹੀਂ, ਕਾਲਜ ਵਾਲੇ ਬੱਚਿਆਂ ਵਾਸਤੇ, ਯੂਨੀਵਰਸਿਟੀ ਵਾਲੇ ਬੱਚੇ, ਸਾਰਿਆਂ ਵਾਸਤੇ ਇਹ ਡੀਲ ਹੈ ਜੀ। ਕੋਈ ਵੀ ਕਲਾਸਿਸ ਬਾਏ ਕਰੋ, ਐਂਟੀ ਗਲੇਅਰ ਕੋਟਿੰਗ ਲਓ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਸੋ ਨੰਬਰ ਹੈ ਜੀ ਸਾਡਾ 905-460-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-88-88, 905-460-8888। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਕੋਲ ਬੈਨੀਫਿਟ ਆ ਤਾਂ ਬਹੁਤ ਵਧੀਆ ਵਾ, ਜੇ ਬੈਨੀਫਿਟ ਨਹੀਂ ਵੀ ਹੈਗੇ ਤਾਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਉਹ ਕਹਿੰਦੇ ਤੁਸੀਂ ਭਾਈ ਇੱਧਰ ਨਾਗਪਾਲ ਸਾਹਿਬ ਕਹਿੰਦੇ ਤੁਸੀਂ ਸਾਨੂੰ ਕਾਲ ਕਰ ਲਿਓ। ਨਾਗਪਾਲ ਸਾਹਿਬ, ਜਦੋਂ ਬੰਦਾ ਕਾਲ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਕੁਐਸਚਨ ਕੀ ਹੁੰਦਾ, ਕਿ ਤੁਸੀਂ ਲਿਸਟ ਬਣਾਈ ਹੈ, ਕਿਹੜੇ ਕੁਐਸਚਨ ਪੁੱਛਣੇ? ਸਭ ਤੋਂ ਪਹਿਲਾਂ ਕੁਐਸਚਨ ਕੀ ਹੁੰਦਾ ਜਦੋਂ ਕਾਲ ਹੁੰਦੀ ਤੁਹਾਨੂੰ?
2: ਹਾਂਜੀ, ਪਹਿਲਾਂ ਇਹ ਪੁੱਛਣੇ ਲਾਈਕ ਕਿ ਆਪਕੇ ਪਾਸ ਪ੍ਰੋਸੈਸ ਕੋ ਅਸੈਸਮੈਂਟ ਹੈ?
0: ਅੱਛਾ, ਓਕੇ।
2: ਆਪਕੀ ਫੈਮਿਲੀ ਇਨਕਮ ਕਿਤਨੀ?
0: ਜੇ ਨਹੀਂ ਹੈਗਾ ਨੋਟਿਸ ਆਫ ਅਸੈਸਮੈਂਟ ਬੰਦੇ ਕੋ, ਮਤਲਬ ਸਪੋਜ਼ ਕਰੋ ਕਿ ਉਹ ਆਇਆ ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਪੀਆਰ ਹੋਇਆ,
2: ਦੋ ਨੇ ਤਿੰਨ ਨੇ
0: ਸਾਲ ਪੈਸਾ ਪੇ ਕਰਨਾ ਵਾ ਤੇ ਨਾ ਉਹਨਾਂ ਨੇ ਕੋਈ ਇਹ ਆ ਵੀ 20%, 25%, 30% ਲਾਉਣਾ ਵਾ, ਸਿਰਫ 2.5% ਆ, ਉਹ 2.5% ਸਾਲ ਦਾ 2.5% ਹੈ।
2: $15,000 ਮਹੀਨੇ ਕਾ ਵਿਆਜ, $200 ਹੈ
0: ਮਹੀਨੇ ਦਾ ਵਿਆਜ,
2: ਔਰ ਨਹੀਂ ਅਗਰ ਦੇ ਪਾ ਰਹੇ ਤਾਂ ਲੋਨ ਡੈਫਰ ਕਰਤੇ ਹੈ। ਕੋਈ ਮਿੱਠੀ ਬਾਤੇ
0: ਅੱਛਾ ਜੇ 200 ਨਹੀਂ ਦੇ ਪਾਉਂਦੇ ਤਾਂ ਉਹ ਵੀ ਡੈਫਰ ਹੋ ਜਾਊਗਾ
2: ਬੈਂਕ ਵੀ ਦੇਣਾ ਬੈਂਕ ਤੋਂ ਜੈਸੇ ਬੋਲ ਤੋਂ ਗਾੜੀ ਕਿਲੋ ਉੱਤੇ ਗਾੜੀ ਥਾ ਲੇਗਾ 10 ਕਿਲੋ ਉੱਤੇ ਘਰ ਉੱਠਾ ਲੇਗਾ ਯਹਾਂ ਪੇ ਗਵਰਨਮੈਂਟ ਆਪਕੋ ਦੇ ਰਹੀ ਹੈ ਆਬਵੀਅਸਲੀ ਉਸ ਕੰਮ ਡੀਲ ਨਹੀਂ ਕਰਤੇ ਜਹਾਂ ਪੇ ਹੈਂਗੀ ਪਈ ਸਾਫ਼ ਕੰਮ ਹੈ ਸਾਫ਼ ਤਰੀਕੇ ਸੇ ਕਰਤੇ ਅਸਲੀ ਡਾਕੂਮੈਂਟ ਲਗਤੇ ਹੈ ਕਿਉਂਕਿ ਬੈਂਕ
0: ਆਪਣੀ ਕਮਿਊਨਿਟੀ ਥੋੜੇ ਤਾਂ ਸਾਰੀ ਕਮਿਊਨਿਟੀ ਚੋਂ ਲੈ ਰਹੇ ਹੋਣਗੇ
2: ਜਬ ਗਵਰਨਮੈਂਟ ਯੂਕਰੇਨ ਕੋ 30 ਬਿਲੀਅਨ ਡਾਲਰ ਦੇਸ਼ ਕਾ ਬਜਟ ਦੇਸ਼ ਘਾਟੇ ਮੈਂ 60 ਬਿਲੀਅਨ ਮਤਲਬ 60,000 ਮਿਲੀਅਨ ਯੂਕਰੇਨ ਕੋ ਇਹ ਲੋਕ 30,000 ਮਿਲੀਅਨ ਦੇ ਕੇ ਆ ਗਏ
0: ਨੁਕਸਾਨ ਤਾਂ ਕੁਝ ਬਹੁਤ ਬੜਾ ਲੱਗਦਾ ਜਦ ਅਸੀਂ ਨਾ ਉਹ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲੈਂਦੇ ਹਾਂ ਉਹ ਲਾਈਨ ਆਫ ਕ੍ਰੈਡਿਟ ਦਾ ਵੀ ਇੰਨਾ ਪਰਸੈਂਟ ਹੈ ਨੀ 2.5% ਦਾ ਮੋਰਗੇਜ ਵੀ ਮਤਲਬ ਇਦੋਂ ਘੱਟ ਤੱਕ ਮੈਂ ਸੁਣਿਆ ਨੀਗਾ
2: ਦੇਖੀ ਜੀ
0: ਉਹ ਸਾਲ ਦਾ 2.5%
2: ਲਾਈਨ ਆਫ ਕ੍ਰੈਡਿਟ ਬਣਵਾਤੇ ਹੈ ਪਹਿਲਾਂ ਤੋਂ ਆਪ ਮੋਟੇ ਪੈਸੇ ਦੇ ਕੇ ਕਿਸੇ ਕੋ ਠੀਕ ਹੈ ਕ੍ਰੈਡਿਟ ਕਰਾਏਂਗੇ ਆਜ ਕੇ ਤਾਂ ਬਣੀ ਨਹੀਂ ਰਹੀ ਹੈ
0: ਕਿੰਨੇ ਬੰਦੇ ਲੈ ਗਏ ਮੈਨੂੰ ਲੱਗਦਾ ਕਿੰਨੇ ਬੰਦੇ ਜਿਹੜੇ ਅਪਲਾਈ ਕਰੀ ਜਾਂਦੇ ਨੇ ਨਾਲ ਦੇ ਨਾਲ ਉਹਨਾਂ ਦੀ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਕੁਐਸਚਨ ਆਉਂਦਾ ਵੀ ਹੋਵੇ ਨਾ ਵੀ ਘੁੰਡੇ ਹੋ ਗਏ ਤਾਂ ਕਹਿੰਦੇ ਕਿ ਮੇਰੇ ਕੋਲ ਬੈਠੋ ਟੇਬਲ ਟਾਪ ਕਰੋ ਮੈਨੂੰ ਦੱਸੋ ਕਿਹੜਾ ਕੁਐਸਚਨ ਆਉਂਦਾ
2: ਜਾਂ ਉਹਨੇ ਡੇਟ ਤਾਂ ਪਹਿਲੇ ਸ਼ੁਰੂ ਕਰਾਂਗਾ ਨਾ ਤਾਂ ਮੈਂ ਮਾਰਕੀਟ ਵਿੱਚ ਕਹਿੰਦਾ ਨਾ ਬਬਲ ਬੋਟ ਆਉਣਾ ਸ਼ੁਰੂ ਹੋਣਾ ਮੁਸ਼ਕਿਲ ਹੁੰਦੀ ਹੈ ਬੜੇ ਲੋਕ ਆਏ
0: ਬਹੁਤ ਸਾਰੇ ਕਾਲਜ ਆ ਜਿਹੜੇ ਉਦੋਂ ਉਹ ਕਹਿੰਦੇ ਬੰਦ ਬੰਦ ਹੋ ਗਏ ਸੀਗੇ ਜੀ ਸੀਗਾ ਇਹ ਵੀ ਹੋਇਆ ਸੀ ਨਾ ਬਹੁਤ ਸਾਰੇ ਲੋਕਾਂ ਨੇ ਕਮਿਸ਼ਨ ਕਮਿਸ਼ਨ ਚਾਰਜ ਕਰ ਲਏ ਸੀਗੇ
2: ਗਲਤ ਤਰੀਕੇ ਦਾ ਕੰਮ ਮਤਲਬ ਲੋਕ ਗਲਤ ਚੀਜ਼ ਆਤੇ ਏਜੰਟ ਗਲਤ ਚੀਜ਼ ਆਤੇ ਲਿਖ ਕੇ ਦੇਣਾ
0: ਚਾਰ ਸੋ ਸੈਂਤੀ ਦੋ ਸੋ ਚੌਂਹਠ ਇਕੱਤੀ ਪੰਝੱਤਰ 400 ਤੇ ਤੁਸੀਂ ਹੁਣੇ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਸਾਲ ਦਾ ਮਾਲ ਸਾਹਿਬ ਦੇਖੋ 2.5 ਸਾਲ ਵੈਸੇ ਨੀ ਪੇ ਕਰਨਾ 2.5 ਸਾਲ ਬਾਦ ਵੀ 2.5% ਆ ਸਾਲ ਦਾ ਸਾਲ ਦਾ ਨੀ ਪੇ ਕਰਨਾ ਉਹ ਵੀ 2-3 ਸਾਲ ਹੋਰ ਕਹਿੰਦੇ ਡੈਫਰ ਹੋ ਜਾਣਾ ਟੈਨਸ਼ਨ ਲੈਣ ਦੀ ਫਿਰ ਤਾਂ ਕੋਈ ਬਹੁਤੀ ਜ਼ਰੂਰਤ ਹੈ ਨੀਗੀ ਫਿਰ ਵੀ ਤੁਹਾਡਾ ਕੁਐਸਚਨ ਕੋਈ ਹੋਵੇ ਤਾਂ ਇਹਨਾਂ ਨੂੰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ 400 ਸੋ ਜੇ ਹੁਣ ਇੰਡੀਆ ਜਾਣਾ ਇੰਡੀਆ ਦੀ ਟਿਕਟ ਲੈਣੀ ਆ ਤਾਂ ਵੀ ਤੁਸੀਂ ਕੋਈ ਨਾ ਅਪਲਾਈ ਪੈਸੇ ਆ ਜਾਣੇ ਇੰਡੀਆ ਨਾਲੇ ਸ਼ੋਪਿੰਗ ਸ਼ੋਪਿੰਗ ਕਰਕੇ ਨਜ਼ਾਰੇ ਨਾਲ ਜਾ ਕੇ ਉਹ ਇੰਡੀਆ ਬੈਠੇ ਵੀ ਕਲਾਸਾਂ ਆਨਲਾਈਨ ਲਾ ਸਕਦੇ
3: ਹੋ
0: ਤੁਹਾਨੂੰ ਆਨ ਲਿੰਕ ਟਰੈਵਲ ਤੋਂ ਲੈ ਦੇਣੀਆਂ ਨੇ ਉਹ ਵੀ ਸਸਤੀਆਂ ਲੈ ਦੇਣੀਆਂ ਨੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ
4: ਸਤਿ ਸ਼੍ਰੀ ਅਕਾਲ ਜੀ ਸਪਤੰਬਰ ਜਾ ਕੇ ਅਕਤੂਬਰ ਦੀ ਵਾਪਸੀ ਜਿਹੜੀ ਹੈਗੀ ਹੈ ਮੇਰੇ ਕੋਲ ਸਿਰਫ ਤੇ ਸਿਰਫ 1,500 ਡਾਲਰ ਚ ਟਿਕਟ ਅਰਾਊਂਡ ਫੇਅਰ ਦੀ ਆਉਣ ਜਾਣ ਦੀ ਵਿਦ ਯੂਪੀ
0: ਹਾਂਜੀ
4: ਹਾਂਜੀ ਰਿਟਰਨ ਆ ਭਾਜੀ ਇਹਦੇ ਵਿੱਚ ਸਪਤੰਬਰ ਚ ਜੇ ਕਿਸੇ ਨੇ ਵਨ ਵੇ ਜਾਣਾ ਹੋਵੇ ਤਾਂ ਵਨ ਵੇ ਵੀ ਸਾਡੇ ਕੋਲ $850 ਦੀ ਵਨ ਵੇ ਟਿਕਟ ਅਵੇਲੇਬਲ ਹੈਗੀ ਹੈ ਵਿਦ 2 ਪੀਸ ਆਫ ਲਗੇਜ ਸਪਤੰਬਰ ਦੇ ਵਿੱਚ ਜੇ ਤੁਸੀਂ ਵਨ ਵੇ ਜਾਣਾ ਹੈਗਾ ਇੰਡੀਆ ਤਾਂ ਇਸ ਤੋਂ ਇਲਾਵਾ ਅਕਤੂਬਰ ਤੋਂ ਨਵੰਬਰ ਜੇ ਤੁਸੀਂ ਅਕਤੂਬਰ ਜਾ ਕੇ ਨਵੰਬਰ ਵਾਪਸੀ ਕਰਨੀ ਹੈ ਦੀਵਾਲੀ ਦੇ ਪ੍ਰਾਈਜ਼ ਦੇ ਜਾਣਾ ਹੈਗਾ ਤਾਂ 1685 ਡਾਲਰ ਦੀ ਟਿਕਟ ਮੇਰੇ ਕੋਲ ਹੈਗੀ ਹੈ ਜੀ, ਰਾਊਂਡ ਟਿਕਟ ਅਵੇਲੇਬਲ ਹੈ। ਲਿਮਿਟਿਡ ਜਾਂ ਸੀਟਸ ਹੁੰਦੀਆਂ ਨੇ ਭਾਅ ਜੀ, ਅਕਤੂਬਰ ਤੋਂ ਲੈ ਕੇ ਨਵੰਬਰ ਦੇ ਵਿੱਚ 1685 ਡਾਲਰ ਦੀ ਰਾਊਂਡ ਟਿਕਟ ਹੈ।
0: ਅਕਤੂਬਰ
4: ਜਾ ਕੇ, ਅਕਤੂਬਰ ਐਂਡ ਜਾ ਕੇ ਤੁਸੀਂ ਦਸੰਬਰ ਚ ਵੀ ਵਾਪਸੀ ਕਰਨੀ ਹੈ ਤਾਂ ਸਟਿਲ ਮੇਰੇ ਕੋਲ ਜਿਹੜੀ ਹੈਗੀ 1800 ਡਾਲਰ ਦੀ ਟਿਕਟ ਅਵੇਲੇਬਲ ਹੈਗੀ। ਅਕਤੂਬਰ ਜਾ ਕੇ ਦਸੰਬਰ ਵਾਪਸੀ ਕਰਨੀ ਹੈ ਵੀ 2 ਮਹੀਨੇ ਤੋਂ ਵੱਧ ਟਾਈਮ ਲਾਣਾ ਹੈਗਾ ਜੀ, 2 ਮਹੀਨੇ ਲਾਣੇ ਸੋਰੀ। ਇਸ ਤੋਂ ਬਾਅਦ ਜੀ ਨਵੰਬਰ ਤੋਂ ਦਸੰਬਰ, ਨਵੰਬਰ ਜਾ ਕੇ ਦਸੰਬਰ ਵਾਪਸੀ। ਹੁਣ ਪੀਕ ਸੀਜ਼ਨ ਹੈਗਾ, ਵਿਆਹਾਂ ਦਾ ਸੀਜ਼ਨ ਆ ਜਾਣਾ, ਇੱਥੇ ਜਿਹੜੀ ਹੈਗੀ 1875 ਡਾਲਰ ਦੀ ਟਿਕਟ ਮੇਰੇ ਕੋਲ ਅਵੇਲੇਬਲ ਹੈ ਜੀ ਨਵੰਬਰ ਤੋਂ ਦਸੰਬਰ। ਦਸੰਬਰ ਤੋਂ ਜਨਵਰੀ ਜਿਹੜੀ ਟਿਕਟ ਦਾ ਪ੍ਰਾਈਸ ਥੋੜਾ ਜਿਹਾ ਐਕਸਪੈਂਸਿਵ ਹੋ ਜਾਂਦਾ, ਇੱਥੇ 20-85 ਡਾਲਰ ਦੀ ਟਿਕਟ ਬਣ ਜਾਂਦੀ ਹੈ ਜੇ ਤੁਸੀਂ ਦਸੰਬਰ ਮਿਡ ਚ ਜਾ ਕੇ ਜਨਵਰੀ ਚ ਵਾਪਸੀ ਕਰਨਾ। ਤਾਂ ਥੋੜਾ
0: ਜਿਹਾ ਜਿਨ੍ਹਾਂ ਨੇ ਬਜ਼ੁਰਗਾਂ ਨੇ ਭੈਣ ਜੀ ਜਾਣਾ ਅਪ੍ਰੈਲ ਵਿੱਚ ਵਾਪਸ ਮੁੜਨਾ ਚਾਹੁੰਦੇ ਆ, ਕੋਈ ਮਾਰਚ ਅਪ੍ਰੈਲ
4: 1885 ਜਿਹੜਾ ਹੈਗਾ 5 ਡੇਜ਼ ਦਾ 7 ਡੇਜ਼ ਦੀ ਟ੍ਰਿਪ ਹੋਣਗੇ, 7-star ਹੋਟਲਸ ਹੋਣਗੇ, ਆਲ ਇਨਕਲੂਸਿਵ ਹੁੰਦੇ ਨੇ ਜੀ। ਮੈਕਸੀਕੋ, ਕਿਊਬਾ, ਵੈਰਾਡੇਰੋ, ਹਰ ਜਗ੍ਹਾ ਦਾ ਪੈਕੇਜ ਅਸੀਂ ਬੁੱਕ ਕਰਦੇ ਹਾਂ ਰਾਈਟ ਨਾਓ। ਦੁਬਈ ਦੇ ਪੈਕੇਜਿਸ ਅਸੀਂ ਬੁੱਕ ਕਰ ਰਹੇ ਹਾਂ। ਦਾ ਪ੍ਰਾਈਸ ਜਿਹੜਾ ਹੈਗਾ ਆਲ ਇਨਕਲੂਸਿਵ ਦਾ 1049 ਤੋਂ ਸ਼ੁਰੂ ਹੋ ਜਾਂਦਾ ਜੀ। 5 ਡੇਜ਼ ਦਾ ਪੈਕੇਜ ਹੁੰਦਾ ਆਲ ਇਨਕਲੂਸਿਵ, 1049 ਜਿਹੜਾ ਹੈਗਾ ਤੁਹਾਨੂੰ ਆਲ ਇਨਕਲੂਸਿਵ ਪੈਕੇਜ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਜਾਂ ਫਿਰ ਨਾਨ ਮੈਡੀਕਲ ਏਅਰਲਾਈਨ ਸਰਵਿਸ ਹੋਵੇ, ਕਿਸੇ ਦੇ ਪੈਸੰਜਰ ਨੇ ਕਿਸੇ ਮੈਡੀਕਲ ਟਰਮ ਕੰਡੀਸ਼ਨ ਦੇ ਨਾਲ ਟਰੈਵਲ ਕਰਨਾ ਹੋਵੇ, ਜਿੱਦਾਂ ਕਈਆਂ ਨੂੰ ਆਕਸੀਜਨ ਚਾਹੀਦਾ ਹੁੰਦਾ ਆ, ਜਾਂ ਫਿਰ ਕੋਈ ਤੁਹਾਨੂੰ ਨਰਸ ਅਸਿਸਟੈਂਟ ਚਾਹੀਦੀ ਹੁੰਦੀ ਆ, ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੈਡੀਕਲ ਰਿਲੇਟਿਡ ਏਅਰ ਸਰਵਿਸ ਹੈਗੀ, ਅਸੀਂ ਸਾਰੀਆਂ ਹੀ ਸਰਵਿਸਿਜ਼ ਬੁੱਕ ਕਰਦੇ ਹਾਂ। ਤੁਸੀਂ ਆਲ ਲਿੰਕਸ ਟਰੈਵਲ ਨੂੰ ਕਦੇ ਵੀ ਕਾਲ ਕਰ ਸਕਦੇ ਹੋ, ਮੰਡੇ ਟੂ ਸੈਟਰਡੇ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ, ਔਰ ਸੰਡੇ ਵੀ ਕੁਝ ਪਰਟੀਕੁਲਰ ਆਵਰਸ ਵਾਸਤੇ ਅਸੀਂ ਓਪਨ ਹੁੰਦੇ ਹਾਂ। ਤੁਸੀਂ 7 ਡੇਜ਼ ਤੁਸੀਂ ਸਾਨੂੰ ਕਾਲ ਕਰ ਸਕਦੇ ਹੈਗੇ। ਆਲ ਲਿੰਕ ਟਰੈਵਲ 416-293-8700 ਦੇ ਉੱਪਰ, 416-293-8700।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਆਲ ਲਿੰਕ ਟਰੈਵਲ ਦੇ ਇਸ ਸਾਰੀ ਟੀਮ ਹੈ ਜੀ, ਬਲਦ ਸਰ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਜੀ। ਸੋ ਜਾਂਦੇ ਜਾਂਦੇ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਭਾਈ ਜੀ, ਕੀ ਕਹਿਣਾ ਚਾਹੁੰਦੇ? ਮੈਂ ਤਾਂ ਸਾਰਾ ਕੁਛ ਪਹਿਲੇ, 437-264-3175 ਤੇ ਕਾਲ ਕਰ ਲੈਣੀ ਹੈ ਯੂਨੀਗਲੋਬਲ, 437-264-3175, 437-264-3175 ਤੇ 437-264-3175 ਯੂਨੀਗਲੋਬਲ ਦਾ ਨੰਬਰ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਚੱਲਦਾ ਬੈਕ ਟੂ ਸਟੂਡੀਓ।

ਜੀ ਦੋਸਤੋ, ਪ੍ਰੋਗਰਾਮ ਲਗਭਗ ਸਮਾਪਤੀ ਵੱਲ ਨੂੰ ਜਾ ਰਿਹਾ ਹੈਗਾ। ਜੇ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਲਾਈਫ ਇੰਸ਼ੋਰੈਂਸ ਦੀ ਤੁਹਾਨੂੰ ਜ਼ਰੂਰਤ ਹੈ, ਤਾਂ ਤੁਸੀਂ ਮੁਸਕਾਨ ਦਿਓਲ ਨੂੰ ਯਾਦ ਰੱਖਣਾ। ਉਹਨਾਂ ਦਾ ਨੰਬਰ ਨੋਟ ਕਰ ਲਓ, 6475642733 6475642733 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਆ, ਤੁਹਾਨੂੰ ਡਿਸਪੋਜ਼ਲ ਚਾਹੀਦੇ ਆ, ਕਲੀਨਿੰਗ ਵਾਸਤੇ ਪ੍ਰੋਡਕਟ ਚਾਹੀਦੇ ਨੇਗੇ, ਕੱਪ ਪਲੇਟਾਂ ਐਨੀਥਿੰਗ, ਕੋਈ ਵੀ ਤੁਸੀਂ ਘਰ ਦੇ ਵਿੱਚ ਕੋਈ ਰੈਸਟੋਰੈਂਟ ਰਨ ਕਰ ਰਹੇ ਹੋ ਜਾਂ ਤੁਹਾਡੇ ਕੋਈ ਬਰਥਡੇ ਪਾਰਟੀ ਆ, ਤਾਂ ਤੁਸੀਂ ਗੋਲਡਨ ਸਪਲਾਈ ਕੈਸ ਐਂਡ ਕੈਰੀ ਨੂੰ ਯਾਦ ਰੱਖੋ। ਫੋਨ ਨੰਬਰ ਇਹਨਾਂ ਦਾ ਹੈਗਾ 4167482116, 416-748-2116। ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 647-642-6820। ਅਤੇ ਸਾਨੂੰ ਤਾਂ ਇੱਥੇ ਇਜਾਜ਼ਤ, ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ। ਤਦ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਇਹ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
2: ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 ਕੋਮਲ ਟ੍ਰੈਵਲ।
1: Hello, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੇ

0: www.radiomaryland.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Hello, AM 530 to tusi sun rahe ho apna Harman Pyara radio program Desh Pradesh Prime Time Radio. Pichle 30 varhyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jani ke Desh Pradesh ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧ ਮੋਬਾਈਲ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਨਵਾਂ ਮਹੀਨਾ ਸ਼ੁਰੂ ਹੋ ਚੁੱਕਾ ਅਤੇ ਨਵੇਂ ਮਹੀਨੇ ਦੀ ਪਹਿਲੀ ਤਾਰੀਖ ਅੱਜ, ਯਾਨੀ ਕਿ ਸਤੰਬਰ ਮਹੀਨੇ ਦੀ ਪਹਿਲੀ ਤਾਰੀਖ, ਦਿਨ ਤੁਹਾਡੇ ਵਾਸਤੇ ਹੈਗਾ ਮੰਗਲਵਾਰ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਗੁਰਫਤਿਹ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਜੀਆਂ ਨੂੰ ਸਾਰਿਆਂ ਦਾ ਨਿੱਘਾ ਸਵਾਗਤ।
2: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਵੈਦਰ ਨੂੰ, ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਜਿਹਦੇ ਵਿੱਚ ਤੁਹਾਡਾ ਅਤੇ ਸਾਡੇ ਦੋਵਾਂ ਦਾ ਸਾਥ ਹੋ ਗਿਆ 1 ਘੰਟਾ, ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਵਾਉਣਗੇ ਪੂਰੇ 2 ਘੰਟਿਆਂ ਦੇ ਲਈ। ਸਟੂਡੀਓ ਦਾ ਨੰਬਰ 905-5564-44, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਕਿਸੇ ਵੀ ਸਪੌਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਹਾਡੀ ਇਸੇ ਨੰਬਰ 'ਤੇ ਸਾਡੇ ਨਾਲ ਗੱਲਬਾਤ ਹੋਏਗੀ।
0: ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਬਾਤਾਂ ਹੋਣਗੀਆਂ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ, ਅਤੇ ਖਬਰਾਂ ਵੀ ਹੋਣਗੀਆਂ, ਕੁਝ ਹਲਕੀਆਂ ਫੁਲਕੀਆਂ ਗੱਲਾਂ ਹੋਣਗੀਆਂ, ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ, ਅਤੇ ਚੱਲਦੀਆਂ ਰਹਿਣਗੀਆਂ ਅਤੇ ਨਾਲ ਦੀ ਨਾਲ ਤੁਹਾਨੂੰ ਪੂਰੀ ਜਾਣਕਾਰੀ ਵੀ ਦਿਆਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਇਸ ਤੋਂ ਪਹਿਲਾਂ ਹੋਰ ਕੋਈ ਗੱਲ ਕਰੀਏ, ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦਾ ਉੱਠ ਆਸਰਾ ਲਈਏ ਅਤੇ ਫਿਰ ਆਉਂਦੇ ਹਾਂ ਵਾਪਸ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
2: ਜੀ,

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਤੁਹਾਡੀ ਸ਼ਾਮ ਵਧੀਆ ਹੋਵੇ ਪ੍ਰਮਾਤਮਾ ਅੱਗੇ ਸਾਡੀ ਅਰਦਾਸ ਬੇਨਤੀ ਆ। ਔਰ ਕਿਹੜੀ ਹੋਮਿਓਪੈਥੀ ਤੋਂ ਮਨਪ੍ਰੀਤ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਹੋਰੀ, ਔਰ ਤੁਹਾਡੇ ਵਾਸਤੇ ਬਹੁਤ ਲੰਮੇ ਸਮੇਂ ਤੋਂ ਇਹ ਕਿਹੜੀ ਹੋਮਿਓਪੈਥੀ ਵਾਲੇ ਤੁਹਾਡੀਆਂ ਸੇਵਾਵਾਂ ਦੇ ਰਹੇ ਨੇ। ਔਰ ਏਅਰਪੋਰਟ 'ਤੇ ਕੋਈਨ 'ਤੇ ਮੈਰੀਟਾਈਮ ਪਲਾਜ਼ਾ ਹੈਗਾ, ਹੋਮ ਡਿਪੋ ਵਾਲੇ ਪਲਾਜ਼ੇ ਵਿੱਚ ਇਹਨਾਂ ਦੀ ਕਲੀਨਿਕ ਹੈਗੀ ਆ, ਅਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ। ਕੁਲਦੀਪ, ਡਾਕਟਰ ਕੁਲਦੀਪ ਜੀ ਨੂੰ ਜੀ ਨੇ ਅੱਗੇ ਸਵਾਗਤ।
1: ਹਾਂਜੀ ਹਾਂਜੀ, ਤੁਸੀਂ ਜੀ ਤੁਹਾਨੂੰ ਅਤੇ ਮਨਪ੍ਰੀਤ ਜੀ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਅੱਜ ਤਿੰਨ ਮੈਂ ਨਾ ਐਸੀਡਿਟੀ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਦੇਖੋ, ਇਹ ਬਿਮਾਰੀ ਤੋਂ ਬਹੁਤ ਲੋਕ ਪਰੇਸ਼ਾਨ ਨੇ, ਹੋਰ ਵੀ ਪੇਟ ਦੀ ਕਈ ਬਿਮਾਰੀਆਂ ਹੁੰਦੀਆਂ ਨੇ
0: ਜੀ ਜੀ।
1: ਤੋਂ ਪਹਿਲਾਂ ਤਾਂ ਮੈਂ ਕਹਿੰਦਾ ਹੁਣ, ਦੇਖੋ ਮੈਨੂੰ ਲੇਹ ਸਪੀਡ ਦੇ ਵਿੱਚ 50 ਸਾਲ ਤੋਂ ਵੀ ਉੱਪਰ ਜ਼ਿਆਦਾ ਹੋ ਗਏ ਨੇ। ਉਹ 77 'ਚ ਮੈਂ ਹੋਮਿਓਪੈਥੀ ਡਿਗਰੀ ਕੀਤੀ ਸੀਗੀ। ਉਹ ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ, ਡਾਕਟਰਾਂ ਦੇ ਬਰਾਬਰ ਦੀ ਪੜ੍ਹਾਈ ਹੁੰਦੀ ਹੈ, ਠੀਕ ਹੈ। ਤੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈ, ਤੁਹਾਡਾ ਪੇਟ ਦਾ ਇਸ਼ੂ ਹੈ, ਤੁਹਾਨੂੰ ਡਾਇਬਟੀਜ਼ ਹੈ, ਕੋਲੈਸਟਰੋਲ ਜਿਵੇਂ ਆਮ ਗੋਲੀਆਂ, ਥਾਇਰਾਇਡ ਹੈਗਾ ਤੁਹਾਨੂੰ, ਹੋਰ ਤੁਹਾਨੂੰ ਕੋਈ ਆਰਥਰਾਈਟਿਸ ਹੈਗੀ ਕਿਸੇ ਤਰ੍ਹਾਂ ਦੀ, ਬੱਚਿਆਂ ਦੀ ਕੋਈ ਪ੍ਰੋਬਲਮ ਹੈਗੀ ਹੈ, ਬੱਚਾ ਜਿਵੇਂ ਆਟਿਜ਼ਮ ਦਾ ਜਿਹਾ ਹੈਗਾ, ਐਸਦਮਾ ਦੀ ਪ੍ਰੋਬਲਮ ਹੈਗੀ ਹੈ, ਤੁਹਾਨੂੰ ਅੱਖ ਨੱਕ ਗਲੇ ਦੀ ਕੋਈ ਪ੍ਰੋਬਲਮ ਹੈਗੀ ਹੈ, ਕੋਈ ਹਰ ਬਿਮਾਰੀ ਦਾ ਇਲਾਜ ਸਾਡੇ ਕੋਲ ਪਰਮਾਨੈਂਟ, ਬਹੁਤ ਕੋਈ ਬਿਮਾਰੀ ਨਾਲ ਸਫ਼ਰ ਨਾ ਕਰੋ, ਜਿਹੜੇ ਜਿੰਨੀ ਜਲਦੀ ਤੁਸੀਂ ਟ੍ਰੀਟਮੈਂਟ ਕਰੋਗੇ ਉਨੀ ਜਲਦੀ ਠੀਕ ਹੋਵੋਗੇ, ਠੀਕ ਹੈ। ਤੁਸੀਂ ਜਲਦੀ ਜਿਵੇਂ ਦੇਖ, ਇੱਕ ਹੁੰਦਾ ਐਕਿਊਟ ਇੱਥੇ ਕਰਾਉਣੇ, ਉਰੇ ਮੋਸਟਲੀ ਸਾਡੇ ਕੋਲ ਪੇਸ਼ੈਂਟ ਹੁੰਦੇ ਨੇ ਬਹੁਤ ਲੇਟ ਆਉਂਦੇ ਨੇ, ਪਹਿਲਾਂ ਤਾਂ ਜਿਹੇ ਡਾਕਟਰ ਕੋਲ ਜਾਂਦੇ ਰਹਿਣਗੇ, ਫਿਰ ਸਪੈਸ਼ਲਿਸਟ ਕੋਲ ਜਾਣਗੇ, ਫਿਰ ਉਹਦੇ ਬਾਅਦ ਜਿਹੇ। ਲੇਕਿਨ ਤੁਸੀਂ ਜੇ ਤੁਸੀਂ ਸਪੈਸ਼ਲਿਸਟ ਦਾ ਵੇਟ ਵੀ ਕਰ ਰਹੇ ਨਾ, ਤਾਂ ਵੀ ਤੁਸੀਂ ਪਹਿਲਾਂ ਜਿਹੜੀ ਹੋਮਿਓਪੈਥੀ ਟ੍ਰੀਟਮੈਂਟ ਸ਼ੁਰੂ ਕਰ ਲਓ, ਤੁਸੀਂ ਬਹੁਤ ਬਿਮਾਰੀ ਤੋਂ ਬਚ ਸਕਦੇ ਹੋ, ਅਤੇ ਲੌਂਗ ਟਰਮ ਦਵਾਈਆਂ ਤੋਂ ਤੁਸੀਂ ਬਚ ਸਕਦੇ ਹੋ। ਤੋ ਮੇਰਾ ਨੰਬਰ 6478805500487 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਤੋ 6478805500487 ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਦੇਖੋ, ਹੁਣ ਐਸੀਡਿਟੀ ਦੇ ਬਾਰੇ ਮੈਂ ਜਾਣਕਾਰੀ ਦਿੰਦਾ। ਐਸੀਡਿਟੀ, ਇਹਨੂੰ ਆਪਾਂ ਐਸਿਡ ਰਿਫਲਕਸ ਵੀ ਕਰਦੇ ਹਾਂ, ਹਾਰਟ ਬਰਨ ਵੀ ਕਰਦੇ ਹਾਂ। ਇਹਦੇ 'ਚ ਹੁੰਦਾ ਕੀ ਆ, ਸਾਡੇ 4-5 ਹੁੰਦਾ, 4-5 ਦੇ ਵਿੱਚ ਨਾ ਸਾਡੇ ਸਟਮਕ ਦੇ ਵਿੱਚ ਹਾਈਡ੍ਰੋਕੋਲਿਕ ਐਸਿਡ ਹੁੰਦਾ, ਉਹ ਜਾ ਕੇ ਤੁਹਾਡੇ 4-5 ਚ ਲੱਗਦਾ, ਤਾਂ ਕਰਕੇ ਜਿਹੇ ਤੁਹਾਨੂੰ ਇਹ ਪ੍ਰੋਬਲਮ ਹੁੰਦੀ ਹੈ। ਤੋ ਕਈ ਵਾਰੀ ਤੁਹਾਨੂੰ ਹੋ ਸਕਦਾ ਤੁਹਾਡੇ ਵਾਲ 'ਚ ਪ੍ਰੋਬਲਮ ਹੋਵੇ, ਉਹਦੇ 'ਚ ਪ੍ਰੋਬਲਮ ਹੋ ਸਕਦਾ, ਕਈ ਵਾਰੀ ਸਾਡੀ ਇਨਫਲਾਮੇਸ਼ਨ ਹੁੰਦੀ ਹੈ ਉਹਦੇ ਕਰਕੇ ਹੋ ਸਕਦਾ। ਤੋ ਕੋਈ ਵੀ ਹੈਗਾ ਪ੍ਰੋਬਲਮ ਹੈਗੀ ਹੈ, ਲੇਕਿਨ ਸਾਡੀ ਦਵਾਈਆਂ ਨਾਲ ਬਹੁਤ ਜਲਦੀ ਠੀਕ ਹੋ ਜਾਂਦਾ। 6478805500487818 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ ਐਵਰੀ ਡੇ 11 ਵਜੇ ਤੋਂ 7 ਵਜੇ ਤੱਕ ਹੁੰਦੀ ਹੈ। 6478805500487818 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਇਸ ਟਾਈਮ ਡਾਕਟਰ ਕੁਲਦੀਪ ਹੋਰੀ, ਨੰਬਰ ਹੈ 6478180055, ਡਾਕਟਰ ਕੁਲਦੀਪ ਦਾ ਟੈਲੀਫੋਨ ਨੰਬਰ ਹੈ, ਨੋਟ ਕਰਕੇ ਰੱਖੋ
2: ਜੀ,
0: ਜੁੜੇ ਹੋ ਤੁਸੀਂ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ
2: ਜੀ। ਅਤੇ ਨਾਲੇ ਤੁਸੀਂ ਸਭ ਤੋਂ ਪਹਿਲਾਂ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ, ਜੇ ਤੁਸੀਂ ਇੰਡੀਆ ਜਾਣਾ ਹੋਵੇ ਤਾਂ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਕਮਾਲ ਦੇ ਏਅਰ ਟਿਕਟਸ ਅੱਜ ਦੀ ਡੇਟ ਵਿੱਚ ਆਈਆਂ ਨੇ, ਨਵੀਆਂ ਪ੍ਰਾਈਸਿਸ, ਉਹਦੇ ਬਾਰੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿਆਂ। ਵੈਨਕੂਵਰ ਤੋਂ ਕਿਸੇ ਨੇ ਦਿੱਲੀ ਜਾਣਾ ਹੋਵੇ, ਰਾਊਂਡ ਟ੍ਰਿਪ ਦੀ ਟਿਕਟ ਇਹਨਾਂ ਨੇ ਲਗਾਈ ਹੈ 28 ਨਵੰਬਰ ਤੋਂ ਲੈ ਕੇ 19 ਮਾਰਚ ਤੱਕ, ਨਵੰਬਰ 'ਚ ਜਾ ਕੇ ਮਾਰਚ ਵਿੱਚ ਵਾਪਸੀ, ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਫਿਰ ਵੈਨਕੂਵਰ, $1900 ਦੇ ਟਿਕਟਸ ਨੇ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1900 ਦੇ ਵਿੱਚ। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ 1 ਵੇ ਟਿਕਟ ਲੈ ਕੇ 2 ਬੈਗਸ ਦੇ ਨਾਲ, ਤਾਂ 12, 13, ਜਾਂ 14 ਜਨਵਰੀ ਨੂੰ ਤੁਸੀਂ ਜਾਓ, 1 ਸਾਈਡ ਟਿਕਟ ਲੈ ਕੇ ਟੋਰੋਂਟੋ ਤੋਂ ਦਿੱਲੀ $1090 ਦੀ ਟਿਕਟ ਹੋਏਗੀ, $1090 ਦੀ ਟਿਕਟ। ਜੇ ਤੁਸੀਂ ਆਉਣ ਜਾਣ ਕਰਨਾ ਹੋਵੇ ਸਪਟੈਂਬਰ ਜਾਂ ਅਕਤੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਦਿੱਲੀ, ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੈ, ਤਾਂ $1450 ਦੀ ਟਿਕਟਸ ਹੋਣਗੀਆਂ, $1450 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਸਪਟੈਂਬਰ ਜਾਂ ਅਕਤੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ, ਨਵੰਬਰ ਦੇ ਵਿੱਚ ਵਾਪਸੀ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਈ ਟੂਬੀ ਕੋਈ ਨਾ ਤਾਂ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100 ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ ਜਿੰਨੀ ਜਲਦੀ ਆਪਣੀਆਂ ਟਿਕਟਸ ਬੁੱਕ ਕਰਵਾਓਗੇ ਉਨੀ ਜਲਦੀ ਤੁਹਾਨੂੰ ਵਧੀਆ ਪ੍ਰਾਈਸਿਸ ਮਿਲ ਸਕਦੀਆਂ ਨੇ ਕਿਉਂਕਿ ਮੌਕੇ ਤੇ ਜਦੋਂ ਆਪਾਂ ਕਰਵਾਉਂਦੇ ਹਾਂ ਤਾਂ ਫਿਰ ਪ੍ਰਾਈਸਿਸ ਕਾਫੀ ਕਹਿ ਲਓ ਕਿ ਮਹਿੰਗੀਆਂ ਹੋ ਜਾਂਦੀਆਂ ਐਕਸਪੈਂਸਿਵ ਹੋ ਜਾਂਦੀਆਂ ਬਟ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਬੁੱਕ ਕਰਵਾ ਲਓ ਟਾਈਮ ਰਹਿੰਦੇ ਬੁੱਕ ਕਰਾਉਂਗੇ ਤਾਂ ਸਸਤੀਆਂ ਟਿਕਟਸ ਮਿਲ ਸਕਦੀਆਂ ਨੇ
0: ਔਰ ਜੀ ਮੈਂ ਦੱਸਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਚਾਹੀਦੇ ਨੇ ਏ ਜ਼ੈਡ ਡਰਾਈਵਰ ਜੇਕਰ ਜੋਬ ਦੀ ਭਾਲ ਦੇ ਵਿੱਚ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਕਲੀਨ ਡਰਾਈਵਿੰਗ ਰੈਕਡ ਹੋਣਾ ਚਾਹੀਦਾ ਸਿਟੀ ਦੀ ਨੌਲੇਜ ਚਾਹੀਦੀ ਹੈ ਕਿਉਂਕਿ ਸਿਟੀ ਦਾ ਲੋਕਲ ਕੰਮ ਹੈ ਪਿਕ ਐਂਡ ਡਰੋਪ ਕਰਨਾ ਹੈਗਾ ਸਿਟੀ ਦੇ ਵਿੱਚ ਹੀ ਕਾਲ ਕਰ ਸਕਦੇ ਏਬਲ ਟਰੈਕਿੰਗ ਦੇ ਮਹਿੰਦਰ ਗਰੇਵਾ ਹੋਰਾਂ ਨੂੰ 905-838-4346 905-838-4346 ਮਹਿੰਦਰ ਗਰੇਵਾਲ ਦਾ ਟੈਲੀਫੋਨ ਨੰਬਰ ਹੈ
2: ਜੀ
0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਲਓ ਫਿਰ ਗੀਤ ਸ਼ਾਮਿਲ ਕਰਦੇ ਹਾਂ ਉਸ ਤੋਂ ਫੌਰਨ ਬਾਅਦ ਅਸੀਂ ਵਾਪਸ ਆ ਰਹੇ ਹਾਂ
2: ਜੀ
0: ਜੁੜੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਸਾਡਾ ਗਵਾਂਢੀ ਮੁਲਕ ਦੇ ਨਾਲ ਜਿਹੜੀ ਟਰੇਡ ਗੱਲਬਾਤ ਆ ਅੱਜ ਵੀ ਚੱਲ ਰਹੀ ਆ ਅਤੇ ਦੇਖਦੇ ਹਾਂ ਕਿ ਕੀ ਕਿਉਂਕਿ ਟਰੰਪ ਸਾਹਿਬ ਨੇ ਟੈਰਿਫ ਲਗਾਏ ਨੇ ਔਰ ਸਾਡਿਆਂ ਨੇ ਵੀ ਕਾਰਨੀ ਸਾਹਿਬ ਨੇ ਵੀ ਲਗਾਉਣੇ ਆ 8 ਸਤੰਬਰ ਤੋਂ ਪਹਿਲਾਂ ਪਹਿਲਾਂ ਕਿਹੜੀ ਕਿਹੜੀ ਚੀਜ਼ 'ਤੇ ਟੈਰਿਫ ਲੱਗੂਗਾ ਉਹਨਾਂ ਵਾਸਤੇ ਅਮੈਰੀਕਨ ਵਾਸਤੇ ਜੀ ਗੱਲਬਾਤ ਹਾਲੇ ਚੱਲ ਰਹੀ ਆ ਉਸਦਾ ਵੀ ਸਿਰੇ ਚੜ੍ਹੀ ਜਾਵੇ ਹੌਲੀ ਹੌਲੀ ਤੋ ਵਾਚ ਇਨ ਵਾਚ ਅਤੇ ਆਪਾਂ ਵੇਖਦੇ ਹਾਂ ਕੀ ਬਣਦਾ ਉਹ ਆ ਚੀ ਕਰ ਸਕਦੇ ਹਾਂ ਨਾ ਅਤੇ ਹੁਣ ਬੜੇ ਦਿਨਾਂ ਦੇ 8 ਸਤੰਬਰ ਤੋਂ ਪਹਿਲਾਂ ਪਹਿਲਾਂ ਕੀ ਹੁੰਦਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ ਏ ਐਨ ਜੇ ਆਟੋਮੋਟਿਵ ਵਾਲੇ ਤੁਹਾਡੇ ਰਿਪੇਅਰ ਕਰਦੇ ਨੇ ਕਾਰਾਂ ਦੀ ਤਸੱਲੀ ਬਖਸ਼ ਅਤੇ ਨਾਲ ਦੀ ਨਾਲ ਅੱਜ ਕੱਲ੍ਹ ਤੁਸੀਂ ਆਲ ਸੀਜ਼ਨ ਟਾਇਰ ਪਵਾ ਲਓ ਕਿ ਗਾਹਾਂ ਵਿੰਟਰ ਆਉਣੀ ਆ ਜਿਹੜੀ ਹਰ ਸੀਜ਼ਨ ਦੇ ਵਿੱਚ ਟਾਇਰ ਬੜੇ ਨਰੋਏ ਨੇ ਗ੍ਰਿਪ ਵਾਲੇ ਇਹਨਾਂ ਕੋਲ ਪਹੁੰਚੇ ਹੋਏ ਨੇ ਉਹ ਪਵਾਓ ਅਤੇ ਤੁਹਾਨੂੰ ਸਮਰ ਦੇ ਵਿੱਚ ਵੀ ਉਹੀ ਕੰਮ ਆਉਂਦੇ ਨੇ ਫਿਰ ਸਾਰਾ ਸਾਲ ਚੱਲਦੇ ਨੇ ਅਤੇ ਤੁਸੀਂ ਅਲਾਈਨਮੈਂਟ ਵੀ ਕਰਵਾ ਲਿਓ ਉਹਨਾਂ ਤੋਂ ਵੀ ਕਰ ਦੇਣੀ ਉਹਨਾਂ ਉੱਥੇ ਸਸਪੈਂਸ਼ਨ ਵਰਕ ਹੋ ਗਿਆ ਇੰਜਨ ਵਰਕ ਹੋ ਗਿਆ ਅਤੇ ਐਗਜ਼ੋਸਟ ਜਾਂ ਰਿਪੇਅਰ ਓਇਲ ਚੇਂਜ ਵਗੈਰਾ ਕਰਾਉਣਾ ਰਸਟ ਪਰੂਫ ਦੇ ਕੰਮ ਹੈ ਅਤੇ ਇਹ ਹੈਗਾ ਨੇ ਏ ਐਨ ਜੇ ਆਟੋਮੋਟਿਵ ਵਾਲੇ 91 ਹਿੱਲੀ ਰੋਡ ਅਤੇ ਆਪਣੇ ਬਿਲਕੁਲ ਬਰੈਂਪਟਨ ਅਤੇ ਬੋਲਟਨ ਦੀ ਆਪਣੇ ਬਾਰਡਰ 'ਤੇ ਨੇ ਨੰਬਰ ਹੈਗਾ ਜੀ ਇਹਨਾਂ ਦਾ ਦੇ ਦੀਏ 91 ਹਿੱਲੀ ਰੋਡ ਇਹਨਾਂ ਦਾ ਐਡਰੈਸ ਹੈ ਹੋਮ ਡਿਪੋ ਤੋਂ ਨੈਕਸਟ ਡੋਰ ਨੇ ਇਹ ਏ ਐਨ ਜੀ ਆਟੋਮੋਟਿਵ ਰਿਪੇਅਰ ਵਾਲੇ 905-855-7596 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ
1: ਜੀ ਰੋਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਲਗਵਾਉਣਾ ਹੋਵੇ ਆਪਣੇ ਸੈੱਲ ਫੋਨ ਦੀਆਂ ਡੀਲਸ ਲੈਣੀਆਂ ਹੋਣ ਜਾਂ ਫਿਰ ਤੁਸੀਂ ਆਪਣੇ ਘਰਾਂ 'ਚ ਆਈ ਪੀ ਟੀ ਵੀ ਬੋਕਸ ਲਗਵਾਉਣਾ ਆ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਇਹਨਾਂ ਦੇ ਕੋਲ ਇੱਕ ਡੀਲ ਚੱਲ ਰਹੀ ਹੈ ਬੜੀ ਵਧੀਆ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਤੁਸੀਂ ਆਪਣੇ ਘਰਾਂ 'ਚ ਲਗਵਾਓ 1.5 GB ਡਾਟਾ ਦਿੰਦੇ ਨੇ ਵਿੱਚ ਅਤੇ $55 ਦੀ ਡੀਲ ਹੈ ਸਿਰਫ $55 ਦੇ ਵਿੱਚ ਤੁਸੀਂ ਆਪਣੇ ਘਰਾਂ 'ਚ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਲਗਵਾ ਸਕਦੇ ਹੋ ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਗੱਲਬਾਤ ਕਰੋ ਅਤੇ ਆਪਣੇ ਸੈੱਲ ਫੋਨ ਦੇ ਵਧੀਆ ਡੀਲਸ ਲਾਉਣਾ ਚਾਹੁੰਦੇ ਹੋ ਜਾਂ ਘਰਾਂ 'ਚ ਆਈ ਪੀ ਟੀ ਵੀ ਬੋਕਸ ਲਗਾਉਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 6472013136472013
0: ਔਰ ਦੋਸਤੋ ਕੰਮ ਕੁੰਮ ਤੋਂ ਆ ਰਹੇ ਹੋਗੇ ਜਿੱਥੇ ਵੀ ਤੁਸੀਂ ਕੋਈ ਭੁੱਖ ਲੱਗੀ ਹੈ ਤਾਂ ਮੈਂ ਤੁਹਾਨੂੰ ਇੱਕ ਖਵਾਵਾਂ ਵਧੀਆ ਖਾਣਾ ਇਸ ਵੇਲੇ ਲੰਚ ਕਰਾ ਦਿਆਂ ਕਿ ਲੇਟ ਹੋ ਜਾਂਦੇ ਆਪਾਂ ਵੈਸੇ ਅਤੇ ਤੁਸੀਂ ਪਹੁੰਚੋ ਇੰਡੀਅਨ ਫਰੂਟ ਲੈਂਡ ਦੀ ਗ੍ਰਿਲ 'ਤੇ ਜਾਂ ਫਿਰ ਇਨਸਾਈਡ ਜਿਹੜਾ ਵੈਜੀਟੇਰੀਅਨ ਰੈਸਟੋਰੈਂਟ ਆ ਉੱਥੇ ਪਹੁੰਚੋ ਨੇੜਲੀ ਬ੍ਰਾਂਚ 'ਤੇ ਕੀ ਸਪੈਸ਼ਲ ਨੇ ਇੱਕ ਤਾਂ ਉਹਨਾਂ ਨੇ ਲਾਈ ਆ ਵੈਜ ਥਾਲੀ 499 ਦੀ ਲੋਡਡ ਹੈ ਦੋ ਜਣੇ ਚੱਕ ਕੇ ਖਾਣਗੇ ਇਹਨੂੰ ਮੈਨੂੰ ਪਤਾ ਬੜੀ ਹੈਵੀ ਆ ਇਹ 'ਚ ਰਾਈਸ ਵੀ ਨੇ ਦਹੀਂ ਵੀ ਆ ਸਬਜ਼ੀਆਂ ਵੀ 3 ਦਾਲਾਂ ਪਵਾ ਲਓ ਜਾਂ ਇਕੱਲੀ ਤੁਹਾਡੀ ਆਪਣੀ ਚੁਆਇਸ ਆ ਅਤੇ ਨਾਲ ਮਿੱਠਾ ਵੀ ਆ ਸੈਲਡ ਵੀ ਆ ਖੱਟਾ ਵੀ ਆ ਅਤੇ ਪੀਜ਼ਾ ਖਾਣਾ ਜੇ ਇਹ 499 ਦੀ ਲਾਈ ਥਾਲੀ ਪੀਜ਼ਾ ਲਗਾਇਆ ਉਹਨਾਂ ਨੇ ਮੀਡੀਅਮ 699 ਦਾ ਜਿਹੜਾ ਕਿ ਉਪਲਬਧ ਹੈਗਾ 25 ਆਪਣੇ ਸੈਲਬਰਡ ਪਾਰਕਵੇ ਅਤੇ ਹਾਈਵੇ 10 'ਤੇ ਕੇਂਬਰਿਜ ਵਾਲੀ ਬ੍ਰਾਂਚ ਅਤੇ ਗੋਲਫ ਹੈ ਨਾ ਇੱਥੇ ਪੀਜ਼ਾ ਵੀ ਅਵੇਲੇਬਲ ਹੈਗਾ ਅਤੇ ਨਾਲ ਦੀ ਨਾਲ ਵੈਜ ਬਰਗਰ 399 ਦਾ ਵੈਜ ਬਰਿਆਨੀ ਹੈਗੀ ਆ 499 ਦੀ ਅਤੇ ਸਟੱਫ ਕੁਲਚਾ ਹੈਗਾ 299 ਦਾ ਆਲੂ ਕੁਲਚਾ 499 ਦਾ ਚਨਾ ਭਟੂਰਾ 399 ਦਾ ਅਤੇ ਚੱਕ ਲਓ ਗ੍ਰੈਬ ਕਰਕੇ ਖਾਓ ਅਤੇ ਨਾਲੇ ਪੈਸੇ ਬਚਾਓ ਬਹੁਤ ਵੱਡੀ ਸੇਲ ਲੱਗੀ ਆ ਉਹ ਸੇਲ ਦਾ ਫਿਰ ਬਾਗੇ ਜਾ ਕੇ ਯਾਨੀ ਜਿਹੜੀਆਂ ਗਰੋਸਰੀ ਲੱਗੀ ਆ ਸੇਲ 'ਤੇ ਉਹ ਤਾਂ ਮੈਂ ਖਾਣ ਪੀਣ ਦੇ ਸੈਕਸ਼ਨ ਦੱਸਿਆ ਤੁਹਾਨੂੰ ਉਹ ਵੀ ਅੱਗੇ ਜਾ ਕੇ ਸਾਂਝ ਪਾਵਾਂਗੇ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਦੇ ਵਿੱਚ ਬੜੀ ਜਲਦੀ ਆਪਾਂ ਸਮਰਾਜ ਸੁਧਰਨ ਦੇ ਮੈਸੇਜ ਲੈ ਲਈਏ ਪਰ ਉਸ ਤੋਂ ਪਹਿਲਾਂ ਦਗਾਉਣਾ ਹੋ ਜਾਵੇ ਤੁਹਾਡੇ ਵਾਸਤੇ ਵਧੀਆ ਜਿਹਾ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਤੇ ਸਮਰਾਜ ਸੁਧਵਰਨ ਦਾ ਮੈਸੇਜ ਲੈ ਲਈਏ। ਲਾਈਨ ਤੇ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਅੱਜ ਸਾਡੇ ਮਹਿਮਾਨ ਹੁੰਦੇ ਨੇ ਜੀ ਟੌਪ ਫਾਈਨੈਂਸ਼ੀਅਲ ਤੋਂ, ਨੰਬਰ ਇਹਨਾਂ ਦਾ 416-457-3381 ਟੈਲੀਫੋਨ ਨੰਬਰ ਹੈ 416-457-3381।
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਜਾਂ ਆਪਣੇ ਪਰਿਵਾਰ ਦੇ ਲਈ ਆਪਣੇ ਰਿਸਕਸ ਨੂੰ, ਰਿਸਕ ਆਫ ਇਲਨੈਸ, ਰਿਸਕ ਆਫ ਇੰਜਰੀ, ਰਿਸਕ ਆਫ ਡੈਥ ਨੂੰ ਕਵਰ ਕਰਨਾ ਚਾਹੁੰਦੇ ਹੋ ਅਫੋਰਡੇਬਲ ਤਰੀਕੇ ਨਾਲ, ਗਿਵ ਅਸ ਅ ਕਾਲ 416-457-3381 416-457-3381। ਸੋ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਕਪਲ ਕਾਂਬੋ ਪਲਾਨ ਦੇ ਬਾਰੇ। ਅਕਸਰ ਹੀ ਇਹ ਸਾਨੂੰ ਪੁੱਛਿਆ ਜਾਂਦਾ ਹੈ ਕਿ ਕੀ ਮੈਨੂੰ ਤੇ ਮੇਰੀ ਵਾਈਫ ਨੂੰ ਇਕੱਠੇ ਹੀ, ਜਾਂ ਕੀ ਮੈਨੂੰ ਤੇ ਮੇਰੇ ਹਸਬੈਂਡ ਨੂੰ ਇਕੱਠੇ ਹੀ ਪਾਲਿਸੀ ਕਰਵਾਉਣੀ ਚਾਹੀਦੀ ਹੈ ਜਾਂ ਅੱਡ ਅੱਡ ਕਰਵਾਉਣੀ ਚਾਹੀਦੀ ਹੈ। ਦੇਖੋ, ਸਭ ਤੋਂ ਜ਼ਿਆਦਾ ਫਾਇਦਾ ਤਾਂ ਹੋਣਾ ਹੈ ਜੇ ਤੁਸੀਂ ਦੋਨੇ ਜਾਣੇ ਇਕੱਠੇ ਹੀ ਪਾਲਿਸੀ ਕਰਵਾਉਂਦੇ ਹੋ, ਕਿਉਂਕਿ ਐਵਰੀ ਸਿੰਗਲ ਮੇਜਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਇਕੱਠੇ ਪਾਲਿਸੀ ਕਰਵਾਉਣ ਦੇ ਨਾਲ ਇੱਕ ਬਹੁਤ ਵੱਡਾ ਡਿਸਕਾਊਂਟ ਦਿੰਦੇ ਨੇ। ਟੂ ਕਲਾਇੰਟਸ ਆਰ ਆਲਵੇਜ਼ ਬੈਟਰ ਦੈਨ ਵਨ। ਜਦੋਂ ਤੁਸੀਂ ਖਾਸ ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੋਨੇ ਹੀ ਦੋਨੇ ਜਾਣਿਆਂ ਲਈ ਇਕੱਠੇ ਕਰਦੇ ਹੋ, ਫਿਰ ਤਾਂ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਵੱਡਾ ਡਿਸਕਾਊਂਟ ਮਿਲਦਾ ਹੈ, ਮਲਟੀ ਕਵਰੇਜ ਡਿਸਕਾਊਂਟ। ਸੋ ਇਸ ਕਪਲ ਕਾਂਬੋ ਪਲਾਨ ਦੇ ਵਿੱਚ ਚਾਹੇ ਤੁਹਾਡੀ ਉਮਰ ਹੈਗੀ ਹੈ 20 ਸਾਲ ਦੀ ਜਾਂ 25 ਜਾਂ 30 ਜਾਂ 35, 20-35, ਜੇ 20 ਤੋਂ ਲੈ ਕੇ 35 ਸਾਲ ਦੀ ਤੁਹਾਡੀ ਉਮਰ ਹੈ, ਫਿਰ ਤੁਸੀਂ ਈਜ਼ਲੀ ਲੈਸ ਦੈਨ $99 ਪਰ ਪਰਸਨ ਪਰ ਮੰਥ, ਯਾਨੀ ਕਿ $99 ਤੋਂ ਵੀ ਘੱਟ ਦਾ ਖਰਚਾ ਪਰ ਪਰਸਨ ਪਰ ਮੰਥ ਦੇ ਵਿੱਚ ਸਭ ਤੋਂ ਲੰਬੀ ਤੁਸੀਂ 65 ਸਾਲ ਦੀ ਉਮਰ ਤੱਕ ਟਰਮ 65 ਲਾਈਫ ਇੰਸ਼ੋਰੈਂਸ ਤੇ ਟਰਮ 65 ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿਦ 100% ਮਨੀ ਬੈਕ ਗਰੰਟੀ ਪਾਲਿਸੀ ਕਰਵਾ ਸਕਦੇ ਹੋ। ਸੋ ਇਹ ਜਿਹੜਾ ਪਲਾਨ ਹੈ ਬਣਾਇਆ ਗਿਆ ਹੈ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਕੋਈ ਵੀ ਕਿਸੇ ਵੀ ਸਟੈਟਸ ਤੇ ਇਹਨੂੰ ਕਰਵਾ ਸਕਦਾ ਹੈ। ਮਤਲਬ ਕਿ ਜੇ ਤੁਸੀਂ ਹੁਣ ਇੱਥੇ ਸਟੱਡੀ ਵੀਜ਼ਾ ਤੇ ਹੀ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਤੁਸੀਂ PR ਵੀ ਹੋ ਗਏ ਹੋ ਜਾਂ ਤੁਸੀਂ ਸਿਟੀਜ਼ਨ ਹੀ ਹੋ, ਕੋਈ ਵੀ ਕਿਸੇ ਵੀ ਸਟੈਟਸ ਤੇ ਇਸ ਪਾਲਿਸੀ ਨੂੰ ਕਰਵਾ ਸਕਦਾ ਹੈ ਬਿਨਾਂ ਕਿਸੇ ਵੀ ਇਸ਼ੂ ਤੋਂ। ਇਹਦੇ ਵਿੱਚ ਅੱਜ ਜੋ ਵੀ ਤੁਹਾਡੀ ਉਮਰ ਹੋਵੇ 20-25-30-35 ਸਿੱਧੇ ਏਜ 65 ਸਾਲ ਦੀ ਉਮਰ ਤੱਕ ਤੁਹਾਡੀ $500,000 ਦੀ $500,000 ਦੀ ਪਰ ਪਰਸਨ ਲਾਈਫ ਇੰਸ਼ੋਰੈਂਸ ਹੋਣੀ ਹੈ ਤੇ $50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਹੈ ਏਜ 65 ਤੱਕ। ਸੋ ਮੈਂ ਇਹਨੂੰ ਬ੍ਰੇਕ ਡਾਊਨ ਕਰ ਦਿੰਦਾ। ਹੁਣ ਜੇਕਰ ਇੱਕ ਇੰਡੀਵਿਜੁਅਲ ਨੂੰ ਫੋਰ ਐਗਜ਼ਾਮਪਲ ਮੰਨ ਲਓ ਦ ਹਸਬੈਂਡ ਰੱਬ ਨਾ ਕਰੇ ਪ੍ਰੀਮੈਚਰ ਡੈਥ ਹੋ ਜਾਂਦੀ ਹੈ ਕਿਸੇ ਵੀ ਬਿਮਾਰੀ ਕਰਕੇ, ਕਿਸੇ ਵੀ ਐਕਸੀਡੈਂਟ ਕਰਕੇ ਜਾਂ ਹੋਰ ਜਿਹੜਾ ਮਰਜ਼ੀ ਕਾਰਨ ਹੋਵੇ, ਫਿਰ ਉਹਦੇ ਵਾਈਫ ਨੂੰ ਜਾਂ ਉਹਦੇ ਬੱਚਿਆਂ ਨੂੰ ਜਾਂ ਜਿਹਨੂੰ ਵੀ ਬੈਨੀਫਿਸ਼ਰੀ ਬਣਾਇਆ ਹੋਇਆ ਹੈ ਸਿੱਧਾ $500,000 ਟੈਕਸ ਫ੍ਰੀ ਮਿਲੂਗਾ, $5,00,000। ਉਹਦੇ ਨਾਲ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਰੱਬ ਨਾ ਕਰੇ ਦੋਨਾਂ ਜਾਣਿਆਂ ਨੂੰ, ਹਸਬੈਂਡ ਐਂਡ ਵਾਈਫ ਨੂੰ ਇਕੱਠੇ ਹੀ ਕੁਝ ਹੋ ਜਾਂਦਾ ਹੈ, ਫੋਰ ਐਗਜ਼ਾਮਪਲ ਲੈਟਸ ਸੇ ਕਾਰ ਐਕਸੀਡੈਂਟ, ਫਿਰ ਤਾਂ ਜਿਨ੍ਹਾਂ ਨੂੰ ਵੀ ਇਹਨਾਂ ਨੇ ਬੈਨੀਫਿਸ਼ਰੀ ਬਣਾਇਆ ਹੋਇਆ ਹੈ ਉਹਨਾਂ ਨੂੰ ਕੁੱਲ ਮਿਲਾ ਕੇ $1,000,000 ਟੈਕਸ ਫ੍ਰੀ ਮਿਲੂਗਾ। ਜੇਕਰ ਏਜ 65 ਤੋਂ ਪਹਿਲਾਂ ਪਹਿਲਾਂ, ਯਾਨੀ ਕਿ ਰਿਟਾਇਰਮੈਂਟ ਦੀ ਉਮਰ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਜਿਵੇਂ ਕਿ ਕੈਂਸਰ, ਹਾਰਟ ਅਟੈਕ, ਸਟ੍ਰੋਕ ਜਾਂ ਫਿਰ ਕੋਈ ਓਰਗਨ ਫੇਲਿਅਰ ਹੋ ਜਾਵੇ, ਐਕਸਟੈਂਸਿਵ ਲਿਸਟ ਹੈ, 26 ਡਿਫਰੈਂਟ ਇਲਨੈਸਿਸ ਕਵਰਡ ਨੇ, 26 ਡਿਫਰੈਂਟ ਡਿਜ਼ੀਜ਼ਸ, ਜਿੰਦੇ ਜੀ ਕੋਈ ਵੀ ਬਿਮਾਰੀ ਹੁੰਦੀ ਹੈ, ਫਿਰ ਤੁਹਾਨੂੰ ਇਕੱਠੇ ਹੀ $50,000 ਲੰਪ ਸਮ ਮਿਲੂਗਾ ਟੈਕਸ ਫ੍ਰੀ। ਉਹਨਾਂ ਪੈਸਿਆਂ ਨਾਲ ਪ੍ਰਾਈਵੇਟ ਨਰਸ ਹਾਇਰ ਕਰੋ ਜਾਂ ਫਿਰ ਆਪਦੀ ਇਨਕਮ ਨੂੰ ਰਿਪਲੇਸ ਕਰੋ, ਕਿਉਂਕਿ ਆਬਵੀਅਸਲੀ ਤੁਸੀਂ ਕੰਮ ਤੇ ਜਾ ਹੀ ਨਹੀਂ ਸਕਦੇ ਕਈ ਮਹੀਨਿਆਂ ਜਾਂ ਕੁਝ ਸਾਲਾਂ ਲਈ। ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਡੂ ਵਟਐਵਰ ਯੂ ਫੀਲ ਇਜ਼ ਨੈਸੈਸਰੀ, ਕਿਉਂਕਿ ਉਹ $50,000 ਤੁਹਾਨੂੰ ਹੀ ਸਿੱਧੇ ਡਾਇਰੈਕਟਲੀ ਟੈਕਸ ਫ੍ਰੀ ਮਿਲਣਾ ਹੈ। ਪਰ ਮੇਨ ਗੱਲ ਤਾਂ ਇਹ ਹੈ ਕਿ ਜੇਕਰ 65 ਸਾਲ ਦੀ ਉਮਰ ਤੱਕ ਕੋਈ ਵੀ ਕਲੇਮ ਨਹੀਂ ਹੁੰਦੀ, ਜਿੰਨਾ ਵੀ ਤੁਸੀਂ ਪੈਸਾ ਪੇ ਕੀਤਾ ਸੀ 100% ਗਰੰਟੀਡ ਤੁਹਾਨੂੰ ਉਹੀ ਪੈਸਾ ਵਾਪਸ ਮੋੜਿਆ ਜਾਊਗਾ। ਸੋ ਮੰਨ ਲਓ ਕਿ ਤੁਸੀਂ ਅੱਜ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਕੁੱਲ ਮਿਲਾ ਕੇ $30,000 ਪੇ ਕੀਤਾ, ਤੁਹਾਨੂੰ ਐਗਜ਼ੈਕਟਲੀ $30,000 ਗਰੰਟੀਡ ਵਾਪਸ ਮੋੜਿਆ ਜਾਊਗਾ, ਨਾ ਕੋਈ ਡਿਡਕਸ਼ਨ, ਨਾ ਕੋਈ ਫੀਸ। ਜੇ ਕਲੇਮ ਹੋਗੀ ਆਬਵੀਅਸਲੀ ਤੁਹਾਨੂੰ ਵੱਧ ਹੀ ਪੈਸਾ ਮਿਲਣਾ, ਪਰ ਜੇ ਕਲੇਮ ਨਹੀਂ ਹੁੰਦੀ ਫਿਰ ਗਰੰਟੀਡ 100% ਮਨੀ ਬੈਕ, ਕੰਟਰੈਕਟ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ। ਸੋ $99 ਤੋਂ ਵੀ ਘੱਟ ਦਾ ਖਰਚਾ ਹੈ। ਜੇ ਤੁਹਾਡੀ ਉਮਰ ਹੈਗੀ ਹੈ 35 ਸਾਲ ਦੋਨਾਂ ਜਾਣਿਆਂ ਦੀ, ਹਸਬੈਂਡ ਐਂਡ ਵਾਈਫ 35 ਈਅਰਸ ਓਲਡ ਈਚ, ਫਿਰ ਹੀ ਮਸਾਂ $99 ਮਹੀਨੇ ਦਾ ਪਰ ਪਰਸਨ ਖਰਚਾ ਬਣਦਾ। ਜੇ 20 ਸਾਲ ਦੀ ਉਮਰ ਹੈ ਘੱਟ ਪ੍ਰਾਈਸ ਹੋਣੀ ਆ, ਸੇਮ ਥਿੰਗ ਜੇ 25 ਹੀ ਹੋ, ਸੇਮ ਥਿੰਗ ਜੇਕਰ ਕੋਈ 27-28-29-30 ਸਾਲ ਦੀ ਉਮਰ ਹੋਵੇ, ਇਟ ਬੀ ਮਚ ਚੀਪਰ ਦੈਨ $99 ਪਰ ਪਰਸਨ ਪਰ ਮੰਥ। $500,000 ਲਾਈਫ ਇੰਸ਼ੋਰੈਂਸ ਪਰ ਪਰਸਨ 65 ਸਾਲ ਦੀ ਉਮਰ ਤੱਕ ਤੇ $50,000 ਦੀ ਕ੍ਰਿਟੀਕਲ ਇਲਨੈਸ ਵਿਦ 100% ਮਨੀ ਬੈਕ ਗਾਰੰਟੀ 65 ਸਾਲ ਦੀ ਉਮਰ ਤੱਕ ਕਪੋ ਕਾਂਬੋ ਪਲਾਨ ਦੇ ਬਾਰੇ ਗੱਲਬਾਤ ਕਰਨ ਲਈ ਕਾਲ ਟੈਕਸਟ ਔਰ ਵਟਸਐਪ 416-457-3381 416-457-3381 416-453-3381 416-453-3381 ਥੈਂਕ ਯੂ ਜੀ
0: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਇਸ ਵੀਕਐਂਡ 'ਤੇ ਨਵੀਂ ਸ਼ਿਪਟ ਆ ਗਈ ਆ ਗ੍ਰੈਂਡ ਫਰਨੀਚਰ 'ਤੇ ਟੋਮਕਨ ਰੋਡ 'ਤੇ ਅਤੇ ਤੁਸੀਂ ਦੱਸਦਾ ਕਿ ਟ੍ਰੇਲਰ ਦੇ ਟ੍ਰੇਲਰ ਪਹੁੰਚ ਰਹੇ ਨੇ ਨਾਲ ਕੰਟੇਨਰ ਪਾ ਰਹੇ ਨੇ ਓਵਰਸੀਜ਼ ਫਰਨੀਚਰ ਦੇ ਅਤੇ ਅਸੀਂ ਦੋ ਦਿਨ ਲਗਾਤਾਰ ਇੱਕ ਜ਼ਬਰਦਸਤ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ 'ਤੇ ਫਰਾਈਡੇ ਸੈਚਰਡੇ ਦੇਸ਼ ਪ੍ਰਦੇਸ਼ ਦਾ ਲਾਈਵ ਹੋਏਗਾ 3-6 ਫਰਾਈਡੇ 1-4 ਸੈਟਰਡੇ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੁੱਖ ਹੋਰੀ ਔਰ ਬਹੁਤ ਸਾਰੇ ਤੋਹਫੇ ਦਿੱਤੇ ਜਾਣਗੇ ਅਤੇ ਸੁੱਖ ਹੋਰ ਨਾਲ ਜੁੜਦੇ ਸੁੱਖ ਜੀਆਂ ਨੂੰ ਨਿੱਘਾ ਸਵਾਗਤ
2: ਬਹੁਤ ਸ਼ੁਕਰੀਆ ਧੰਨਵਾਦ ਸੁਖ ਸਾਹਿਬ ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਅਤੇ ਨਾਲ ਦੀ ਨਾਲ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਸੁਖ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਸਾਡੇ ਕੋਲ ਡਿਸਪਲੇ ਲੱਗ ਰਹੀ ਆ ਅਤੇ ਬਹੁਤ ਸਾਰੇ ਕੰਟੇਨਰ ਜਿਹੜੇ ਸਾਡੇ ਕੋਲ ਪਹੁੰਚ ਰਹੇ ਇਸ ਵੀਕਐਂਡ ਦੇ ਉੱਪਰ ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਅਤੇ ਇਸ ਲੌਂਗ ਵੀਕਐਂਡ ਦਾ ਅਸੀਂ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਪ੍ਰਾਈਜ਼ਾਂ ਤਾਂ ਲੋਅਸਟ ਮਿਲਣੀਆਂ ਪਰ ਜਿਹੜਾ ਸਮਾਨ ਬੈਡਰੂਮ ਤੁਹਾਨੂੰ ਬਿਲਕੁਲ ਨਿਊ ਅਰਾਈਵਲ ਨਿਊ ਕਲੈਕਸ਼ਨ ਮਿਲਣੇ ਆ ਸੋ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਵੀ ਇਸ ਵੀਕਐਂਡ ਦੇ ਉੱਪਰ ਦਿੱਤੇ ਜਾਣੇ ਆ ਲੌਂਗ ਵੀਕਐਂਡ ਦੇ ਉੱਪਰ ਲੋਅਸਟ ਪ੍ਰਾਈਸ ਫਰਨੀਚਰ ਦੇ ਨਾਲ ਅਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰਨਗੇ ਇਸ ਲੌਂਗ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਸਿੱਧੂ ਸਾਹਿਬ
0: ਮਿਹਰਬਾਨੀ ਕਿਰਤੀ ਲੋਕ ਨੇ ਜਿਹਨਾਂ ਦੇ ਲੇਬਰ ਕਰਦੇ ਲੌਂਗ ਵੀਕਐਂਡ ਆ ਅਤੇ ਲੇਬਰ ਡੇ ਵਰਕ ਹਾਰਡ ਕਰਦੇ ਨੇ ਉਹਨਾਂ ਦੀ ਢੇਰ ਸਾਰੀ ਸੇਵਿੰਗ ਅਸੀਂ ਕਰਵਾਵਾਂਗੇ ਦੇਸ਼ ਪ੍ਰਦੇਸ਼ ਰਾਹੀਂ ਫਰਨੀਚਰ ਦੀ ਚੋਣ ਕਰਨ ਵੇਲੇ ਅਤੇ ਤੁਸੀਂ ਜ਼ਰੂਰ ਆਪਣਾ ਆਉਣਾ ਹੈਗਾ ਫਰਾਈਡੇ ਸੈਟਰਡੇ ਪੂਰਾ ਮੇਲਾ ਲੱਗੂਗਾ ਗ੍ਰੈਂਡ ਫਰਨੀਚਰ 'ਤੇ ਕਿਰਤੀਆਂ ਦਾ ਦਿਨ ਹੈ ਆਪਾਂ ਪੰਜਾਬੀ 'ਚ ਕਿਰਤੀ ਕਹਿ ਦਿੰਦੇ ਹਾਂ ਲੇਬਰ ਡੇ ਕਹਿ ਦਿੰਦੇ ਹਾਂ ਐਕਚੁਅਲੀ ਸੈਲੀਬ੍ਰੇਟ ਕੀਤਾ ਜਾਂਦਾ ਜਿਹੜੇ ਲੋਕ ਮਿਹਨਤ ਕਸ਼ ਨੇ ਉਹਨਾਂ ਦਾ ਇਹ ਦਿਨ ਆ
3: ਬਿਲਕੁਲ ਅਤੇ ਨਾਲ ਹੀ ਤੁਸੀਂ ਮਨੂ ਸ਼ਰਮਾ ਜੀ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਤੁਹਾਡੇ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਦੀ ਜਾਂ ਆਪਣੇ ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਸਟ ਰੇਟਸ ਲੈ ਕੇ ਦਿੰਦੇ ਨੇ ਇੰਸ਼ੋਰੈਂਸ ਦੇ ਵਿੱਚ ਅਤੇ ਜੇਕਰ ਤੁਸੀਂ ਹੁਣ ਤੁਹਾਨੂੰ ਪਤਾ ਨਹੀਂ ਹੈਗਾ ਕਿ ਹੁਣ ਕਿਹੜੀਆਂ ਚੇਂਜਿਸ ਹੋ ਰਹੀਆਂ ਨੇ ਆਟੋ ਇੰਸ਼ੋਰੈਂਸ ਦੇ ਵਿੱਚ ਤਾਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਕਿਉਂਕਿ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੀ ਜਿਨ੍ਹਾਂ ਦੀ ਵੀ ਹੁਣ ਰਿਨਿਊਅਲ ਆ ਰਹੀ ਹੈ ਉਹਨਾਂ ਨੂੰ ਕੁਝ ਨਵੇਂ ਫੈਸਲੇ ਕਰਨੇ ਪੈ ਸਕਦੇ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜਿਸ ਨੂੰ ਲੈ ਕੇ ਅਤੇ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੀ ਅਤੇ ਆਪਣੀ ਫੈਮਿਲੀ ਦੀ ਸੇਫਟੀ ਦੇ ਉੱਪਰ ਧਿਆਨ ਦਿਓ ਕਿ ਉਹਦੇ ਉੱਪਰ ਕੀ ਅਸਰ ਪੈ ਸਕਦਾ ਇਸ ਚੇਂਜਿਸ ਦੇ ਨਾਲ ਅਤੇ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੀ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ ਨੰਬਰ ਇਹਨਾਂ ਦਾ 299-952-9532 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ
0: ਦੋਸਤੋ ਸਿੰਘ ਹਰਜੀਤ ਹੋਰੀ ਸਾਡੇ ਟੀਮ ਦੇ ਮੈਂਬਰ ਹੀ ਨੇ ਅਤੇ ਉਹ ਕਰਵਾ ਰਹੇ ਨੇ ਹੰਸ ਰਾਜ ਹੰਸੀ ਦਾ ਸ਼ੋ ਸੁਣਨ ਵਾਲੀ ਗਾਇਕੀ ਹੋਏਗੀ ਔਰ 18 ਸਤੰਬਰ ਨੂੰ ਅਤੇ ਲਿਵਿੰਗ ਆਰਟਸ ਸੈਂਟਰ ਮਿੱਸਾਗੜ ਸਕੇਅਰ 1 ਦੇ ਵਿੱਚ ਹੈਗਾ ਬੜਾ ਪਿਆਰਾ ਉੱਥੇ ਤੁਹਾਡੇ ਲਈ ਇਹ ਸ਼ੋਅ ਹੋਣ ਲੱਗਿਆ 7:30 ਸ਼ਾਮ ਨੂੰ ਟਿਕਟਾਂ ਉਪਲਬਧ ਨੇ ਫਟਾਫਟ ਲੈ ਲਓ ਟਿਕਟ ਮਾਸਟਰ .ca ਤੋਂ ਅਤੇ ਤੁਸੀਂ ਗੈਟ ਰੈਡੀ ਹੰਸ ਰਾਜ ਹੰਸ ਔਰ ਇਹਨੇ ਸਤੰਬਰ 18 ਨੂੰ ਆਪਣੇ ਸ਼ਹਿਰ ਦੇ ਵਿੱਚ ਵਧੇਰੇ ਜਾਣਕਾਰੀ ਟਿਕਟਾਂ ਜਾਣਕਾਰੀ ਚਾਹੀਦੀ ਹੈ ਵੈਸੇ ਟਿਕਟ ਮਾਸਟਰ .ca 'ਤੇ ਲੈ ਲਓ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਸਿੰਘ ਹਰਜੀ ਦਾ ਨੰਬਰ ਹੈ 6478-1000 ਆਓ ਫਿਰ ਲੈ ਕੇ ਹੰਸ ਰਾਜ ਦੇ ਗੀਤ ਸੁਣ ਲਈਏ ਪੁਰਾਣੇ ਵਿੱਚ ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਤੁਸੀਂ ਔਨ ਕੀਤਾ ਹੋਇਆ। ਠੀਕ ਸ਼ਾਮ ਦੇ 6 ਵਜੇ ਤੱਕ ਸਾਡੀ ਤੁਹਾਡੇ ਨਾਲ ਹੈਗੀ ਆ ਮੁਲਾਕਾਤ। ਇਸ ਮੁਲਾਕਾਤ ਨੂੰ ਰਲ ਮਿਲ ਕੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਸ਼ਾਮ ਦੀ ਮੁਲਾਕਾਤ ਨੂੰ, ਅਤੇ ਬਹੁਤ ਕੁਛ ਹੋਣਾ ਅੱਗੇ ਜਾ ਕੇ, ਖਬਰਾਂ ਵੀ ਆਉਣੀਆਂ ਨੇ, ਗੀਤ ਸੰਗੀਤ ਤੁਹਾਡੀ ਪਸੰਦ ਦੇ ਹੋਣਾ। ਜੀ
1: ਜੀ,
0: ਕਾਲਰ
1: ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ।
2: ਸਤਿ
0: ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
2: अच्छा, ये है ना हंसराज, हंसराज पार्लियामेंट में शायरी के साथ नशे का मुद्दा उठाया।
1: हाँ जी, ये गाना है?
2: नहीं, ये है सुनने वाली गल है, ये भी सुनाना चाहिए था तुम्हें।
0: ਠੀਕ ਹੈ ਜੀ, ਮੈਂ ਬਾਅਦ 'ਚ ਸੁਣ ਲੈਂਦੇ ਹਾਂ, ਫਿਰ ਆਪਾਂ ਤੁਹਾਨੂੰ ਗਾਂ ਅੱਗੇ ਦੱਸਦੇ ਹਾਂ ਨਾ। ਸਾਡਾ ਮੁੱਦਾ ਹੈਗਾ ਬਚਪਨਾ ਤੋਂ ਤੁਸੋ, ਇਹ ਪੂਰੀ ਗੱਲ ਸੁਣਾਂਗੇ, ਫਿਰ ਅਸੀਂ ਗਾਂ ਦੇ ਵਿੱਚ ਤੁਹਾਨੂੰ ਏਅਰ ਦੇ ਵੀ ਦੱਸ ਦਿਆਂਗੇ। ਅੱਛਾ, ਅੱਜ ਦਾ ਜਿਹੜਾ ਹੈਗਾ ਆਪਣੇ ਕੋਲ ਅਖਾਣ ਤੁਹਾਨੂੰ ਪਾਉਂਦੇ ਹੁੰਦੇ ਕੋਈ ਨਾ ਕੋਈ
1: ਜੀ।
0: ਚਲੋ ਪਾਈਏ ਫਿਰ, ਅੱਜ ਚੈੱਕ ਕਰੀਏ, ਕਸਰਤ ਕਰੀਏ ਦਿਮਾਗੀ।
1: ਬਿਲਕੁਲ
0: ਓਕੇ, ਬੜਾ ਸੌਖਾ ਪਾ ਰਿਹਾ। ਉਜੜੇ ਬਾਗਾਂ ਦੇ, ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਇੱਕ ਖਾਣ ਹੈ, ਇਹਦਾ ਮੀਨਿੰਗ ਦੱਸੋ ਕੀ ਆ। ਹੈ ਅਤੇ ਹੰਸ ਰਾਜ ਦਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ, ਟਿਕਟਾਂ ਵਾਸਤੇ ਸਿੰਘ ਹਰਜੀਤ ਨੰਬਰ 6474848000
1: ਜੀ।
0: ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਥੋੜ੍ਹੀ ਬਹੁਤ ਗੱਲਾਂ ਬਾਤਾਂ ਕਰੀਏ ਅਤੇ ਤੁਹਾਨੂੰ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ, ਤਾਂ ਕਿ ਕਸਰਤ ਹੋਵੇ, ਆਪਾਂ ਜਿਹੜੇ ਪੁਰਾਣੇ ਆਪਣੇ ਅਖਾਣ ਨੇ ਉਹਨਾਂ ਨੂੰ ਵੀ ਜਿਉਂਦੇ ਰੱਖੀਏ।
3: ਰਾਜ ਚਲਾਉਂਦੇ ਆਪਣੇ ਸਿੱਧੇ ਹੈ ਜੀ, ਤੇ ਉਹਨੂੰ ਖੈਰ ਹੁੰਦੇ ਜਿਹੜੇ ਬਾਗਾਂ ਨੇ ਗੱਲ ਪਟਵਾਰੀ।
0: ਠੀਕ ਆ, ਤੁਹਾਡਾ ਵੀ ਮੈਂ ਲਿਖ ਲਿਆ ਆਨਸਰ, ਤੇ ਹੋਰ ਵੀ ਦੇਖਦੇ ਹਾਂ ਕਿਹੜੇ ਕਿਹੜੇ ਇਹਦੇ ਜਵਾਬ ਹੁੰਦਾ ਇਹਦਾ। ਅੱਜ ਦਾ ਅਖਾਣ ਹੈਗਾ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਹਾਂਜੀ, ਤੇ ਸਾਨੂੰ ਦੱਸੋ 905-564-6444 ਥੋੜ੍ਹੀ ਜਿਹੀ ਦਵਾ ਕੇ ਕਿਸੇ ਕਰੀਏ। ਅੱਛਾ, ਤੁਸੀਂ ਨਾ ਮੋਰਗੇਜ ਦੇ ਵਿੱਚ ਲੰਬੇ ਸਮੇਂ ਤੋਂ ਰਾਹੁਲ ਗਰੇਵਾਲ ਹੁਣੇ ਸੇਵਾਵਾਂ ਦੇ ਰਹੇ ਨੇ, ਤੁਸੀਂ ਮੋਰਗੇਜ ਚਾਹੁੰਦੇ ਹੋ ਘਰ ਦੇ, ਉਹ ਤਾਂ ਖੈਰ ਹੋ ਹੀ ਜਾਣੀ, ਉਹ ਤਾਂ ਕੋਈ ਪ੍ਰੋਬਲਮ ਨਹੀਂ। ਫਸਟ ਸੈਕਿੰਡ ਮੋਰਗੇਜ ਚਾਹੁੰਦੀ ਆ ਘਰ ਦੇ ਵਿੱਚੋਂ, ਇਕੁਇਟੀ ਬਣਵਾਉਣੀ ਆ ਘਰ ਦੇ ਵਿੱਚ, ਜਾਂ ਘਰ ਤੁਸੀਂ ਇੱਕ ਬਿਜ਼ਨਸ ਹੈਗਾ ਉਹਦੀ ਕਮਰਸ਼ਲ ਇਕੁਇਟੀ ਬਣਵਾਉਣੀ ਹੈਗੀ ਆ
1: ਜੀ,
0: ਕਿਸੇ ਨੂੰ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਕੋਈ ਤੁਸੀਂ ਫੈਕਟਰੀ ਖੋਲ੍ਹ ਰਹੇ ਹੋ, ਉਹਦੇ ਵਾਸਤੇ ਫਾਈਨੈਂਸ ਚਾਹੀਦਾ, ਜਾਣੀ ਕਿ ਤੁਹਾਨੂੰ ਚਾਹੀਦਾ 8-9 million ਚਾਹੀਦਾ, ਕੋਈ ਪ੍ਰੋਬਲਮ ਨਹੀਂ। ਕਹਿੰਦੇ ਪਰਚੇਸ ਕਰਨਾ ਤੁਸੀਂ, ਅਤੇ ਅਸੀਂ ਤੁਹਾਨੂੰ ਫੈਕਟਰੀ ਪਰਚੇਸ ਕਰਨਾ, ਉਹਦਾ ਵੀ ਰੀਫਾਈਨੈਂਸ ਕਰਾਵਾਂਗੇ। ਕੋਈ ਕਮਰਸ਼ੀਅਲ ਯੂਨਿਟ ਲੈਣੀ ਆ, ਉਹਦੇ ਵਾਸਤੇ ਵੀ ਖਾਸ ਕਰਕੇ, ਉਹ ਕਹਿੰਦੇ 90% ਫੰਡਿੰਗ ਹੋ ਰਹੀ ਹੈ ਬ੍ਰਾਂਡ ਨਿਊ ਕਮਰਸ਼ੀਅਲ ਜਿਹੜੀ ਬਿਲਡਿੰਗ ਬਣ ਰਹੀ ਆ, ਬਣਾਉਣੀ ਤੁਸੀਂ ਆਪ ਬਣਾਉਣੀ ਆ ਜ਼ਮੀਨ ਲੈ ਕੇ, ਉਹਦੇ ਵਾਸਤੇ ਵੀ ਫਾਈਨੈਂਸ ਤੁਹਾਨੂੰ ਅਸੀਂ ਦਵਾ ਦਿੰਦੇ ਹਾਂ। ਅਤੇ ਇਸ ਪ੍ਰਾਈਵੇਟ ਮੋਰਗੇਜ ਵੀ ਕਰਦੇ ਨੇ ਜੇ ਤੁਹਾਨੂੰ ਚਾਹੀਦੀ ਹੈ, ਤਾਂ ਰਾਹੁਲ ਗਰੇਵਾਲ ਦਾ ਨੰਬਰ ਲੈ ਲਓ 6477-6400-2511, 6474-2511 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਮਰਲੀ ਟਨ ਸਰਵਿਸ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ ਤਾਂ ਇਹਨਾਂ ਦੇ ਕੋਲੋਂ ਤੁਸੀਂ ਟੈਂਟਸ ਲਓ। ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ, ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਤੁਹਾਨੂੰ ਮਿਲਣਗੇ। ਅਤੇ ਇਸ ਤੋਂ ਇਲਾਵਾ ਡਾਂਸ ਫਲੋਰ ਲੈ ਸਕਦੇ ਹੋ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਅਤੇ ਇਹਨਾਂ ਦੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਟੇਬਲਸ ਨੇ, ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਲਗਵਾ ਸਕਦੇ ਹੋ, ਅਤੇ ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ, ਨੰਬਰ 6477-9952-569, 6479-999-2569, ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
0: ਦੋਸਤੋ, ਬੜੀ ਵੱਡੀ ਸੇਲ ਲੱਗੀ ਹੋਈ ਆ, ਰੱਖੜੀ ਸਪੈਸ਼ਲ ਸੇਲ ਆ ਇਹ।
1: ਹਾਂਜੀ,
0: ਲਾਸਟ ਵੀਕ ਹੈਗਾ, ਚੱਲੇਗੀ ਆਪਣੇ ਇੰਡੀਅਨ ਫਰੂਟ ਲੈਣ ਦੀ, ਮੇਲੀ ਬ੍ਰਾਂਚ ਤੁਸੀਂ ਪਹੁੰਚ ਸਕਦੇ ਹੋ
1: ਜੀ।
0: ਬੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਤੇ ਅਗਲੇ ਕਾਲਰ ਨੂੰ ਨਾਲ ਲਈਏ।
1: 2587 ਜੀ, ਸਤਿ ਸ਼੍ਰੀ ਅਕਾਲ।
0: ਉਜੜੇ ਬਾਗਾਂ ਦਾ ਗਾਲੜ ਪਟਵਾਰੀ।
1: ਹਾਂਜੀ,
0: ਬਾਗਾਂ ਦੇ ਗਾਲੜ ਪਟਵਾਰੀ ਕਹਿੰਦੇ ਕੋਈ ਜਿਹਦੀ ਕੋਈ ਅਣਹੋਂਦ ਨਾ ਹੋਵੇ, ਕਰਤਾ ਧਰਤਾ ਬਣ ਜੇ ਕਿਸੇ ਚੀਜ਼ ਦਾ, ਉਹਨੂੰ ਕਹਿੰਦੇ ਆ ਮੱਲੋ ਮੱਲੀ ਵੀ ਬਣ ਜੇ। ਵੈਸੇ ਇਹਨਾਂ ਨੇ ਠੀਕ ਕਿਹਾ, ਹੋਰ ਵੀ ਪਾਉਂਦੇ ਕਿਉਂਦਾ ਖਾਣ, ਪਰ ਹਲਦੀ ਕੜੀ ਮੈਂ ਤੁਹਾਨੂੰ ਜੇ ਵੇਰਵਾ ਦਿਆਂ ਇੰਡੀਅਨ ਫਰੂਟ ਲੈਣ ਦੀ ਸੇਲ ਦਾ। ਦੋਸਤੋ ਬਲੈਕ ਚਨਾ ਅਤੇ ਵਾਈਟ ਚਨਾ 399 ਪਾਉਂਡ ਲਗਾ, ਬੰਸੀ ਗੋਲਡ 799 ਦਾ, ਸਵਰਨਾ ਸੂਜੀ ਲਾਈ ਹੈ 399 ਪਾਉਂਡ, ਅਤੇ ਉਹਨਾਂ ਨੇ ਲਗਾਇਆ ਜੀ ਪੋਹਾ ਅਤੇ ਥਿੱਕ ਅਤੇ ਥਿਨ 2 ਪਾਉਂਡ ਡਾਲਰ 99 ਦਾ। ਲਕਸ਼ਮੀ ਸ਼ਰੈਡਡ ਕੋਕੋਨਟ ਹੈਗਾ 299 ਗ੍ਰਾਮ, ਪਰੌਂਠੇ ਹੈਗੇ ਨੇ ਕਵਾਨ ਦੇ 699 ਦੇ, ਦੀਪ ਹੋਮ ਸਟਾਈਲ ਪਰਾਂਠਾ ਹੈਗਾ 699 ਦਾ ਫਰੋਜ਼ਨ, ਲਕਸ਼ਮੀ ਦੇਸੀ ਬੇਸਣ 399 ਦਾ। ਓਕੇ, ਅਤੇ ਮੁਰਮੁਰਾ ਹੈਗੇ ਨੇ ਡਾਲਰ 499 ਗ੍ਰਾਮ, ਇਹ ਇੰਡੀਅਨ ਡਿਲਾਈਟ। ਬ੍ਰੈਡ ਹੈਗੀ ਹੈ ਡੈਮਸਟਰ ਦੀ 299, ਹੋਲ ਬੀਟ ਵੀ ਹੈਗੀ ਹੈ, ਦੂਜੀ ਵੀ ਹੈਗੀ ਆ
1: ਜੀ,
0: ਸੇਮ ਪ੍ਰਾਈਸ ਆ। ਮੂੰਗ ਇੰਡੀਅਨ ਮੂੰਗ ਦਾਲ ਇਹ ਲਗਾਈ ਇਹਨਾਂ ਨੇ 399 ਪਾਉਂਡ, ਤੂਰ ਦਾਲ ਲਗਾਈ ਆ ਇਹਨਾਂ ਨੇ 10 ਪਾਉਂਡ, ਇਹ ਬੜੀ ਬਰਸਾਸਤੀ ਲਗਾਈ ਆ 1199 ਨੂੰ। ਖਾਂਦੇ ਵੀ ਬਹੁਤ, ਤੂਰ ਜਲ ਲੱਗਦੀ ਘਰਾਂ 'ਚ ਬਹੁਤ ਆ,
1: ਹਾਂਜੀ,
0: ਸਟਾਕ ਕਰਕੇ ਰੱਖ ਲਓ ਕੋਲਡ ਰੂਮ ਦੇ ਵਿੱਚ। ਮਿਹਰਬਾਨ ਜੂਸ 3 ਲੀਟਰ 399 ਦਾ, ਅਤੇ ਨਾਲ ਜੀ ਨਾਲ ਜੀ ਹੋਰ ਅੱਗੇ ਹੋਰ ਪਲਾਈਸਾਂ ਦੱਸਦੇ ਆ, ਪਰ ਪਲਕ ਆਰਡਰ ਵੀ ਲੈ ਲਓ।
1: 3531 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
4: ਗੀਤ ਲਵਾਉਣਾ ਹੈ ਇੱਕ।
1: ਹਾਂਜੀ ਦੱਸੋ।
0: ਤੁਸੀਂ ਵੀ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਨਰਿੰਦਰ ਬੀਬਾ ਹੋਣਾ ਦੀਆਂ। ਹਾਂ, ਨੇ ਬਹੁਤ ਸੋਹਣੇ ਗੀਤ ਗਾਏ ਹੋਏ, ਤੇਰੀਆਂ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਸਾਕਾ ਸਰਹੰਦ ਦਾ ਕਿਆ ਬਾਤਾਂ
1: ਜੀ। ਲਗਾਉਣੇ ਥੋੜਾ ਟਾਈਮ,
0: ਹੁਣੇ ਪਹਿਲਾਂ ਤੁਹਾਡਾ ਗੀਤ ਲਾਉਣੇ ਆ ਅਸੀਂ, ਥੋੜੇ ਜਿਹੇ ਕਮਰਸ਼ੀਅਲ ਲੈ ਲਈਏ, ਤੇ ਇੱਕ ਦੋ ਰਿਕਾਰਡਿੰਗ ਕਮਰਸ਼ੀਅਲ ਲੈ ਕੇ ਤੁਹਾਡੀ ਇਸ ਗੀਤ ਨੂੰ, ਪਰ ਹੈ ਹੀ ਬੜਾ ਪਿਆਰਾ ਗੀਤ, ਬਹੁਤ ਪਿਆਰਾ। ਲਓ, ਇੱਕ ਦੋ ਕਮਰਸ਼ੀਅਲ ਤੋਂ ਬਾਅਦ ਵਾਪਸ ਆਉਣੇ ਆ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

0: ਦੋਸਤੋ ਸਿਟੀ ਆਫ ਬਰੈਂਪਟਨ ਵੱਲੋਂ ਨਾ ਇੱਕ ਮੈਸੇਜ ਭੇਜਿਆ ਗਿਆ, ਕਹਿੰਦੇ ਕਿ ਤੁਸੀਂ ਸੇਫ ਅਤੇ ਆਪਣੀ ਗੱਡੀ ਅੰਡਰਗਰਾਊਂਡ ਆਪਣੇ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਕਿਤੇ ਵੀ ਪਾਰਕ ਕਰਨੀ ਆ ਗੱਡੀ ਤਾਂ ਉਹਦੀ ਟਿਕਟ ਫਿਰ ਵੱਡੀ ਮਿਲ ਜਾਂਦੀ ਆ, ਉਹਦਾ ਫਾਇਦਾ ਕੋਈ ਨਹੀਂ। ਕਹਿੰਦੇ ਸਾਰੇ ਦਿਨ ਦੇ $9 ਲੱਗਦੇ ਆ ਅਤੇ ਜੇ ਤੁਸੀਂ ਪਾਰਕ ਕਰਨੀ ਆ ਸਵੇਰੇ, ਕਹਿੰਦੇ ਮੰਡੇ ਟੂ ਫਰਾਈਡੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ, ਹੈਂਜੀ, ਸਿਰਫ $9 ਲੱਗਦੇ ਆ। ਅਤੇ ਜੇ ਤੁਸੀਂ ਟਿਕਟ ਊਂ ਲਾ ਦਿੰਦੇ ਹੋ ਗੱਡੀ ਨੂੰ, ਟਿਕਟ ਲੱਗਦੇ 40-45-50 ਤੱਕ ਵੀ ਜਾਂਦੀ ਹੈ, ਹੈ ਨਾ,
1: ਬਿਲਕੁਲ।
0: ਅਤੇ ਉਹ ਕਹਿੰਦੇ ਡਾਲਰ ਪਰ $1 $0.30 ਪਰ ਮਿੰਟ ਦਾ ਮਿਲ ਚੈੱਕ ਲੱਗਦਾ ਵਾ, ਪਰ ਜੇ ਸਾਰਾ ਦਿਨ ਪਾਰਕ ਕਰਨੀ ਹੈ ਤੁਸੀਂ ਉਹ 9 ਸੈਂਟ ਆ। ਉਹਦੇ ਵਾਸਤੇ ਕਹਿੰਦੇ ਤੁਸੀਂ ਪਾਰਕਿੰਗ ਜਿਹੜੀ ਵੀਕਐਂਡ 'ਤੇ ਫਰੀ ਹੈ, ਕਹਿੰਦੇ ਉਹ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਮੰਡੇ ਟੂ ਫਰਾਈਡੇ ਲੱਗਦਾ, ਅਤੇ ਫਿਕਰ ਨਾ ਕਰਿਆ ਕਰੋ। ਅਤੇ ਸ਼ਾਮ ਨੂੰ ਫਿਰ 7 ਵਜੇ ਤੋਂ ਬਾਅਦ ਤਾਂ ਫਰੀ ਵੀ ਹੈ ਨਾ, ਅਤੇ ਲੇਟ ਨਾਈਟ। ਅਤੇ ਉਹ ਕਹਿੰਦੇ ਕਿ ਜੇਕਰ ਤੁਸੀਂ ਦਿਨੇ ਪਾਰਕ ਕਰਦੇ ਹੋ ਅੰਡਰਗਰਾਊਂਡ ਗਰਾਜ ਦੇ ਵਿੱਚ, ਉੱਥੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਆਪਣੀ ਫੋਨ ਤੋਂ ਹੀ ਪੇ ਕਰ ਦੇਣੇ ਆ। ਉਹਦੇ ਵਾਸਤੇ ਤੁਸੀਂ ਹੈ ਨਾ ਆਪਣੀ ਉਹਨਾਂ ਦੀ ਇੱਕ ਹੈਗੀ ਆ ਹੌਂਕ, ਹੈਂਜੀ, ਉਹਨਾਂ ਦੀ ਵੈਬਸਾਈਟ ਹੈਗੀ ਆ ਹੌਂਕ, ਉਹਨਾਂ ਨੇ ਨਾਂ ਰੱਖਿਆ ਦਾ, ਇਹ ਡਾਊਨਲੋਡ ਕਰ ਲਓ ਅਤੇ ਤੁਸੀਂ ਜਾ ਕੇ ਔਰ ਉੱਥੋਂ ਹੀ ਪੇ ਕਰ ਸਕਦੇ ਹੋ ਆਪਣੇ ਫੋਨ ਤੋਂ ਹੀ, ਕਿਤੇ ਜਾਣ ਦੀ ਲੋੜ ਨਹੀਂ। ਉਹ ਤਾਂ ਵੀਜ਼ਾ ਤਾਂ ਪਾਏ ਹੁੰਦੇ ਵਿੱਚ ਆਪਣਾ, ਕਾਰਡ ਵਗੈਰਾ ਪਾਏ ਹੁੰਦੇ ਸਾਰੇ ਨਾ। ਅਤੇ ਵਧੇਰੇ ਜਾਣਕਾਰੀ ਲਈ ਤੁਸੀਂ brampton.ca/parking 'ਤੇ ਜਾਓ, ਅਤੇ ਸਿਟੀ ਆਫ ਬਰੈਂਪਟਨ ਵੱਲੋਂ ਇਹ ਪੇਡ ਮੈਸੇਜ ਹੈਗਾ ਤੁਹਾਡੇ ਵਾਸਤੇ। ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਲੋਕਾਂ ਵਾਸਤੇ ਜਿਹੜੇ ਵਰਤਦੇ ਨੇ ਉਹਨਾਂ ਨੂੰ, ਜਿਹੜੇ ਅੰਡਰਗਰਾਊਂਡ ਗਰਾਜ ਵਗੈਰਾ ਸਿਟੀ ਹਾਲ ਵੀ ਜਾਂਦੇ ਹੋ ਤੁਸੀਂ, ਹੈ ਨਾ, ਤੁਸੀਂ ਬਾਹਲੀ ਇੱਕ ਪਾਸੇ ਜਾਣ ਦੀ ਲੋੜ ਨਹੀਂ ਹੈਗੀ।
1: ਜੀ,
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ
1: ਜੀ। ਦੇ ਨਾਲ ਹੀ ਤੁਸੀਂ SS ਲੋਨ ਕੇਅਰ ਅਤੇ ਸਨੋਅ ਰਿਮੂਵਲ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ, ਕੋਈ ਵੀ ਮੌਸਮ ਹੋਵੇ ਇਹ ਤੁਹਾਡਾ ਪੂਰਾ ਕਲੀਨਅਪ ਕਰਕੇ ਜਾਣਗੇ। ਸਪਰਿੰਗ ਹੁੰਦੀ ਹੈ ਤਾਂ ਸਪਰਿੰਗ ਕਲੀਨਅਪ ਕਰਾ ਲਓ, ਹੁਣ ਅੱਜ ਕੱਲ੍ਹ ਪੱਤੇ ਝੜਨ ਲੱਗ ਜਾਣੇ ਆ, ਫਾਲ ਕਲੀਨਅਪ ਤੁਸੀਂ ਕਰਵਾ ਸਕਦੇ ਹੋ। ਫਲਾਵਰ ਬੈੱਡ ਬਣਾਉਣਾ ਹੋਵੇ, ਨਵੀਂ ਸੋਡ ਇੰਸਟਾਲੇਸ਼ਨ ਕਰਾਉਣੀ ਹੋਵੇ ਜਾਂ ਲੋਨ ਦੀ ਕਟਿੰਗ ਕਰਾਉਣੀ ਹੈ, ਆਪਣੇ ਘਾਹ ਵਗੈਰਾ ਕਟਾਉਣਾ ਹੋਵੇ, ਜ਼ਰੂਰ ਤੁਸੀਂ ਯਾਦ ਰੱਖੋ SS ਲੋਨ ਕੇਅਰ ਨੂੰ। ਗਾਰਡਨਿੰਗ ਦਾ ਸਾਰਾ ਕੰਮ ਕਰਵਾ ਸਕਦੇ ਹੋ, ਲੋਨ ਨੂੰ ਆਪਣੇ ਮੇਨਟੇਨ ਕਰਵਾ ਸਕਦੇ ਹੋ, ਟ੍ਰੀ ਵਗੈਰਾ ਟ੍ਰਿਮਿੰਗ ਕਰਾਉਣੀ ਹੋਵੇ, ਯਾਰਡ ਵੇਸਟ ਰਿਮੂਵਲ ਸਾਰਾ ਕਰਦੇ ਨੇ। ਅਤੇ ਹੁਣ ਜਿਵੇਂ ਅੱਗੇ ਸਨੋਅ ਆ ਰਹੀ ਹੈ ਕਿਉਂਕਿ ਵਿੰਟਰ ਸੀਜ਼ਨ ਆ ਜਾਣਾ ਆ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਸਨੋਅ ਰਿਮੂਵਲ ਇਹਨਾਂ ਦੇ ਕੋਲੋਂ ਕਰਵਾਓ, ਆਪਣਾ ਪੂਰਾ ਫਾਸਟ ਐਂਡ ਰਿਲਾਇਬਲ ਕੰਮ ਕਰਨਗੇ। ਸਨੋਅ ਕਲੀਅਰਿੰਗ ਕਰਵਾਓ, ਆਪਣੀ ਪ੍ਰੋਪਰਟੀ ਸੇਫ ਐਂਡ ਐਕਸੈਸੀਬਲ ਤੁਹਾਡੇ ਲਈ ਕਰਕੇ ਜਾਣਗੇ। ਸਾਲਟਿੰਗ ਐਂਡ ਡੀਆਈਸਿੰਗ ਵੀ ਕਰਦੇ ਨੇ, ਪ੍ਰੋਫੈਸ਼ਨਲ ਗ੍ਰੇਡ ਦੇ ਇਕਵਿਪਮੈਂਟ ਇਹਨਾਂ ਦੇ ਕੋਲ, ਜਿਹੜੇ ਕਿ ਸੁਪੀਰੀਅਰ ਰਿਜ਼ਲਟਸ ਤੁਹਾਨੂੰ ਦਿੰਦੇ ਨੇ। ਪੂਰੀ ਟੀਮ ਇਹਨਾਂ ਦੀ ਐਕਸਪੀਰੀਅੰਸਡ ਹੈ, ਯੂਨੀਫਾਰਮਡ ਯੂਨੀਫਾਰਮਸ ਵਗੈਰਾ ਇਹਨਾਂ ਦੇ ਪ੍ਰੋਪਰਲੀ ਪਾਈਆਂ ਹੁੰਦੀਆਂ ਨੇ, ਅਤੇ ਜਿਹਨਾਂ 'ਤੇ ਤੁਸੀਂ ਪ੍ਰੋਪਰ ਟਰੱਸਟ ਕਰ ਸਕਦੇ ਹੋ ਕੰਮ ਨੂੰ ਲੈ ਕੇ। ਫਲੈਕਸੀਬਲ ਸਕੈਜੂਲਸ ਅਵੇਲੇਬਲ ਨੇ, ਤੁਸੀਂ ਵੀਕਲੀ ਆਪਣਾ ਕੰਮ ਕਰਾਉਣਾ ਚਾਹੁੰਦੇ ਹੋ, ਬਾਈ ਵੀਕਲੀ ਕਰਾਉਣਾ ਹੋਵੇ, ਜਾਂ ਤੁਸੀਂ ਆਪਣਾ ਜਿਵੇਂ ਆਪਣੀ ਟਾਈਮਿੰਗ ਦੇ ਅਕੋਰਡਿੰਗਲੀ ਕਸਟਮਾਈਜ਼ ਟਾਈਮਿੰਗ ਅਵੇਲੇਬਲ ਨੇ। ਅਤੇ ਬਹੁਤ ਹੀ ਵਧੀਆ ਪ੍ਰਾਈਸਿਸ ਤੁਹਾਨੂੰ ਦਿੰਦੇ ਨੇ, ਅਤੇ ਕੋਈ ਹਿਡਨ ਚਾਰਜਿਸ ਨਹੀਂ ਹੁੰਦੇ, 100% ਸੈਟਿਸਫੈਕਸ਼ਨ ਗਰੰਟੀਡ ਹੈ। ਫ੍ਰੀ ਐਸਟੀਮੇਟ ਦੇ ਲਈ ਤੁਸੀਂ ਕਾਲ ਕਰੋ SS ਲੋਨ ਕੇਅਰ ਐਂਡ ਸਨੋਅ ਰਿਮੂਵਲ, ਜਿਹਨਾਂ ਨੂੰ ਤੁਸੀਂ ਕਿਸੇ ਵੀ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਨੰਬਰ 4376551984-3755-1984 SS ਲੋਨ ਕੇਅਰ ਐਂਡ ਸਨੋਅ ਰਿਮੂਵਲ ਵਾਲਿਆਂ ਦਾ ਨੰਬਰ ਹੈ।
0: ਦੋਸਤੋ ਇਸ ਸਮੇਂ ਤੁਸੀਂ ਕੰਮਾਂ ਤੋਂ ਆ ਰਹੇ ਹੋ, ਭੁੱਖ ਲੱਗੀ ਆ, ਫਿਰ ਤੁਹਾਨੂੰ ਸਿੰਪਲੀ ਇੰਡੀਅਨ ਦੀ 3 ਬ੍ਰਾਂਚਾਂ ਨੇ। ਪਹਿਲੀ ਬ੍ਰਾਂਚ ਹੈਗੀ ਇਹਨਾਂ ਦੀ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਅਤੇ ਕੈਸਟਮ ਬੋਰਡ, 905-794-8811, 85 ਮੌਂਟ ਪਿਲਰ 'ਤੇ ਹੈਗੀ ਆ, ਫਿਰ 15 ਫੈਂਡਰ ਵੇ 'ਤੇ ਹੈਗੀ ਆ। ਅੱਜ ਇਹਨਾਂ ਦਾ ਸਪੈਸ਼ਲ ਇਹ ਆ ਕਿ ਤੁਸੀਂ ਟਿਊਜ਼ਡੇ ਨੂੰ ਚਨਾ ਭਟੂਰਾ ਇਹ ਖਰੀਦੋਗੇ ਫੁੱਲ, ਪੂਰਾ ਐਨ ਵਧੀਆ, ਨਾਲ ਪੂਰੇ ਗਿੰਡੇ ਗੁੰਡੇ ਦੇਣਗੇ, ਚਟਨੀ ਹਰੀ ਵੀ ਦੇਣਗੇ, ਦੂਜੀ ਵੀ ਦੇਣਗੇ, ਅਤੇ ਇਹ ਤੁਹਾਡੇ ਲਈ ਉਹਨਾਂ ਨੇ ਅੱਜ ਬਾਏ 1 ਗੈਟ 1 ਫਰੀ ਚਨਾ ਭਟੂਰਾ ਹੈਗਾ, ਅਤੇ ਖਾ ਲਓ ਫਿਰ ਚੱਕ ਦਿਓ ਫੱਟੇ, ਹਾਂਜੀ, ਨੇਕੀ ਕੀ ਪੁੱਛ ਕੀ ਹੈ, ਉੱਧਰ ਭੁੱਖ ਲੱਗੀ ਹੋਈ ਤਾਂ ਸਪੈਸ਼ਲ ਦੋ ਜਾਣੇ ਖਾ ਸਕਦੇ ਹੋ, ਸ਼ੇਅਰ ਕਰ ਲਓ, ਹੈ ਨਾ, ਸ਼ੇਅਰ ਹੋ ਜਾਂਦਾ,
1: ਬਿਲਕੁਲ ਬਿਲਕੁਲ,
0: ਪ੍ਰਾਈਸ ਸ਼ੇਅਰ ਹੋ ਜਾਂਦੀ ਹੈ ਬਾਅਦ ਵਿੱਚ, ਬਾਏ 1 ਗੈਟ 1 ਫਰੀ ਡੀਲ ਦਾ ਫਾਇਦਾ ਉਠਾਓ। ਚਲੋ ਫਰਮਾਇਸ਼ੀ ਗੀਤ ਵੱਲ ਚੱਲੀਏ, ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼।
2: ਸਭ

0: ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ।
1: On September 13th at 10 a.m. join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਜ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ। ਇੱਕ ਵਾਰ ਫਿਰ ਸਾਡਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ। ਮੰਗਲਵਾਰ ਦਾ ਦਿਨ ਹੈ, ਅਸੀਂ ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਬਹੁਤ ਸਾਰੀਆਂ ਖਬਰਾਂ ਵੀ ਹੋਣੀਆਂ ਅੱਗੇ ਜਾ ਕੇ ਸਮਰਾਜ ਸੁਧੀਰ ਗੱਲ ਪ੍ਰੋਬਲਮ ਲੈ ਕੇ ਆਉਣੀ ਸਮਰਾਜ ਸੁਧੂਰੀ ਤੇ ਆਪਾਂ ਸਾਈਨ ਅਪ ਕਰਾਂਗੇ। ਇਸ ਤਰ੍ਹਾਂ ਕਾਲਰ ਲੈ ਲਓ ਆਪਣੇ ਨਾਲ।
3: ਹਾਂਜੀ 2865 ਸਤਿ ਸ਼੍ਰੀ ਅਕਾਲ ਜੀ।
4: ਹਾਂ
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ
4: ਤੇ ਸੂਤਰਮ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਲਵਾਤੀ ਤੁਸੀਂ ਫਿਰ ਅੱਜ ਆਪਣੇ ਕਿਵੇਂ ਮੌਸਮ ਕਿਵੇਂ ਬਾਅਦ ਗਰਮੀ ਵਾਲਾ ਮੌਸਮ ਫੜਿਆ ਹੈ।
4: ਮੌਸਮ ਬਹੁਤ ਵਧੀਆ, ਕਿਚਰਾਂ ਵਾਲੇ ਪਾਸੇ ਫਿਰਦੇ ਇੱਧਰ, ਬਹੁਤ ਵਧੀਆ ਮੌਸਮ ਰੈਸਟ ਵਾਲੇ ਪਾਸੇ ਤੇ ਬਾਕੀ ਤੁਸੀਂ ਗੀਤ ਰਾਇਆ ਸੀ ਰਮੇ ਦਾ ਹਨਾ ਜੀ।
3: ਹਾਂਜੀ ਹਾਂਜੀ ਹਾਂਜੀ,
4: 190 ਤੇ ਛੱਡੀ ਆਉਂਦਾ, ਹੁਣ ਤਾਂ ਹਾਈਵੇ 401 ਤੇ 110 ਦੀ ਕਰਤੀ ਜੀ।
0: ਠੀਕ ਹੈ,
4: ਅਲਵਾਟਾ ਵਿੱਚ 120 ਦੀ, 120 ਦੀ
0: ਤੇ ਅਗਲਾ ਗੀਤ ਲੈ ਲਈਏ ਫਿਰ ਆਪਾਂ
3: ਜੀ
0: ਤੇ ਨਾਲ ਦੀ ਨਾਲ ਫਿਰ ਸਾਈਨ ਅਪ ਕਰਾਂਗੇ ਅਸੀਂ ਤੇ ਅਗਲਾ ਪ੍ਰੋਗਰਾਮ ਲੈ ਕੇ ਆਉਣੇ ਨੇ ਸਵਰਾਜ ਚੌਧਰੀ ਤੇ ਜਿੰਦਰ ਸਿੰਘ ਸੰਦੇ ਉੱਥੇ ਆ ਕੇ ਆਪਣੀ ਕੱਲ੍ਹ ਨੂੰ ਮੁਲਾਕਾਤ ਹੋਏਗੀ ਠੀਕ 3 ਵਜੇ ਸ਼ਾਰ।
3: ਬਿਲਕੁਲ ਜੀ, ਕੱਲ੍ਹ ਨੂੰ ਸਾਡੀ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ। ਉਸ ਉਦੋਂ ਤੱਕ ਇਜਾਜ਼ਤ ਦਿਓ, ਲਾਸਟ ਫਰਮਾਇਸ਼ੀ ਗਾਣਾ ਛੱਡ ਕੇ ਜਾ ਰਹੇ ਹਾਂ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰ ਜੀ ਦੀ ਆਵਾਜ਼ 'ਚ ਤੇ ਸੁਣਦੇ ਰਹੋ 6 ਵਜੇ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ਹਟ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed File. Gal ki, immigration di har problem da solution lain lai, community de jaane pehchane ate tajrubekar immigration consultant Gary Virk nu milo.
4: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha. CIC Immigration, hune hi call karo 416-456-6161
5: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग ले
6: इसे लिए मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
7: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लिए सुपर वीजा इंश्योरेंस या विजिटर वीजा इंश्योरेंस दी बेस्ट कोट लिए हुणे कॉल करो 416-456-3381 ते 416-457-3381
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
8: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਆਦਮ ਬੰਸਰਾ ਡਾਂਸ
9: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਾਰਪ ਗਰੇਵਾਲ ਪ੍ਰੈਜ਼ੈਂਟ

0: Friday, September 18, 7 p.m. at the Living Arts Center, Mississauga.
1: पहला आया सी बड़ी मॉडल दिखती, उम्मीद कर रहा हूँ इस बार भी तुझे आशीर्वाद दोगे।
2: वे आ जा दो में हल नचिए, नचिए बाहच बाहपा, वे आ जा दो में हल नचिए।
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations stay. Dining, takeout and catering also available. Call at 905-794-8111. Simply delicious. Matlab, simply Indian.
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ
4: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
2: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
2: 647-10-647-739-8710 license number M200-3450
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
5: ਜੇਕਰ ਤੁਸੀਂ ਇੱਕ ਆਰ ਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 ਚਾਹੇ ਆਰ ਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾੜ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
1: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992-5532। ਮੈਨੂੰ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
3: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
4: Hey, Toronto, the Harman Piara Radio, Days per day, Days per day.
2: For advertisements and information,
4: information,
2: call us now. 416-457-3381 416-457-3381 या फिर 416-725-2551 416-725-2551।
1: ਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ, ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ। ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ, ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ, ਔਰ ਨਾਲ ਦੀ ਨਾਲ ਓਰਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ, ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਪੈਕਸ ਐਕਸਪ੍ਰੈਸ, 905-460-8888 ਟੈਲੀਫੋਨ ਨੰਬਰ ਹੈ ਪੈਕਸ ਐਕਸਪ੍ਰੈਸ ਵਾਲਿਆਂ ਦਾ।
6: ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
7: ਹੈਂ, ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
6: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
7: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
8: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
1: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-238-7011, 905-239-7711। ਕੋਮਲ ਟ੍ਰੈਵਲ ਐਂਡ ਟੂਰਸ। ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ, ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨਾਡਾ ਜਾਇਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ।
9: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
9: 905-564-6444।

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ, ਠੀਕ 6 ਵਜੇ ਤੱਕ ਹੀ ਤੁਹਾਡੇ ਆਲੇ ਦੁਆਲੇ, ਖਾਸ ਤਾਂ GTA ਦੀਆਂ, ਪੂਰੇ ਅੰਟੇਰੀਓ ਦੀਆਂ ਅਤੇ ਖਾਸ ਤਾਂ ਪੂਰੇ ਅਤੇ ਪੂਰੇ ਕੈਨੇਡਾ ਮੁਲਕ ਦੀਆਂ ਜਿਹੜੀਆਂ ਅੱਜ ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਹਨ, ਉਹ ਵੀ ਅਤੇ ਸਾਡੇ ਵਿਊਜ਼ ਵੀ, ਖਬਰਾਂ ਵੀ, ਵਿਚਾਰ ਵੀ, ਨਿਊਜ਼ ਰਿਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਉਸ ਤੋਂ ਇਲਾਵਾ ਐਂਟਰਟੇਨਮੈਂਟ ਦਾ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਅਤੇ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਵਾਰੀ ਵਾਰੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਅਲੱਗ ਅਲੱਗ ਸਪੋਂਸਰਸ ਨਾਲ ਅਲੱਗ ਕਿਸਮ ਦੀਆਂ ਇੰਡਸਟਰੀਜ਼, ਪ੍ਰੋਫੈਸ਼ਨਸ, ਬਿਜ਼ਨਸਿਸ, ਕੰਮ ਕਾਰੋਬਾਰ ਦੀਆਂ ਜੁੜੀਆਂ ਹੋਈਆਂ ਗੱਲਾਂ ਬਾਤਾਂ ਵੀ ਅਸੀਂ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅੱਜ ਖਾਸ ਸਾਡੇ ਟਿਊਜ਼ਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਕੁਛ ਐਜੂਕੇਸ਼ਨ, ਪੜ੍ਹਾਈ ਦੇ ਬਾਰੇ ਅਤੇ ਉਹਦੇ ਨਾਲ ਇੱਕ ਵਧੀਆ ਕਰੀਅਰ ਲਾਂਚ ਕਰਨ ਦੇ ਬਾਰੇ ਗੱਲਬਾਤ ਕਰਾਂਗੇ ਆਪਣੇ ਇੱਕ ਖਾਸ ਸਪਾਂਸਰ ਨਾਲ। ਕੁਛ ਮੋਰਗੇਜ ਰਿਲੇਟਡ ਜਾਣਕਾਰੀ ਹੋਊਗੀ ਅੱਗੇ ਜਾ ਕੇ ਇੱਕ ਸਪਾਂਸਰ ਨਾਲ, ਅਤੇ ਨਾਲ ਦੀ ਨਾਲ ਤੁਹਾਡੇ ਲਈ ਕੁਛ ਇਮੀਗ੍ਰੇਸ਼ਨ ਰਿਲੇਟਡ ਨਵੀਂ ਤਾਜ਼ੀ ਹੋਊਗੀ, ਕੁਛ ਡਿਵੈਲਪਮੈਂਟਸ ਜੋ ਕੁਛ ਵੀ ਪੇਸ਼ ਹੋ ਰਹੀਆਂ ਨੇ ਉਹਦੇ ਬਾਰੇ ਵੀ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੀ ਵੀ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਚਾਹੇ ਖਾਸ ਹੋਵੇ, ਚਾਹੇ ਉੱਦਾਂ ਹੀ ਹੋਵੇ, ਹਾਏ ਹੈਲੋ ਹੀ ਬਸ ਬੁਲਾਉਣੀ ਹੋਵੇ, ਜਾਂ ਫਿਰ ਕੋਈ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੋਵੇ, ਜਾਂ ਫਿਰ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਸਾਡੇ ਨਾਲ ਡਾਇਰੈਕਟ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, 905-564-6446 905-564-6446। ਜਾਂ ਤੁਸੀਂ ਦੋਸਤੋ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਵੀ ਮੈਸੇਜ ਭੇਜ ਸਕਦੇ ਹੋ, ਵਟਐਵਰ ਇਜ਼ ਈਜ਼ੀਅਰ ਫੋਰ ਯੂ। ਜੇ ਕਾਲ ਕਰਨੀ ਆ 905 ਵਾਲਾ ਨੰਬਰ ਆ, ਜੇ ਟੈਕਸਟ ਵਟਸਐਪ ਕਰਨਾ ਹੋਵੇ 416 ਵਾਲਾ ਨੰਬਰ ਹੈ, 416-457-3381 ਅਤੇ ਕੁਛ ਖਬਰਾਂ ਦੀਆਂ ਹੈਡਲਾਈਨਸ ਜਲ ਦੱਸਦੇ ਹਾਂ, ਪਰ ਪ੍ਰੋਗਰਾਮ ਦਾ ਪਹਿਲਾ ਹੀ ਫਰਮਾਇਸ਼ੀ ਗਾਣਾ ਆਲਰੇਡੀ ਆ ਚੁੱਕਿਆ ਹੈ। ਸਾਡਾ ਬਾਈ ਭੋਲਾ ਬਰਾੜ ਨੇ ਫਰਮਾਇਸ਼ ਕੀਤੀ ਆ, ਤੇਰੇ ਜੱਟ ਦੇ ਬਾਏ ਵਤਨ ਸਾਹੀ, ਸੋ ਮਿੰਟ ਸਕਿੰਟ ਦੇ ਵਿੱਚ ਆਹ ਵੀ ਕਿਊਪ ਕਰ ਲੈਂਦੇ ਹਾਂ, ਪਹਿਲਾ ਫਰਮਾਇਸ਼ੀ ਗਾਣਾ ਆ ਹੀ ਗਿਆ ਹੈ। ਬਾਕੀ ਜਿੰਨੇ ਵੀ ਟੈਕਸਟ ਵਟਸਐਪ ਮੈਸੇਜ ਆਉਣਗੇ ਜਾਂ ਤੁਹਾਡੀਆਂ ਕਾਲਾਂ ਆਉਣਗੀਆਂ, ਫਿਰ ਤੁਹਾਨੂੰ ਵੀ ਨਾਲ ਦੀ ਨਾਲ ਦੋਸਤੋ ਤੁਹਾਡੇ ਫਰਮਾਇਸ਼ੀ ਗਾਣੇ ਪੂਰੇ ਪੂਰੇ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਸੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਅੱਜ ਕੈਨੇਡਾ ਦੇ ਇੱਕ ਲੀਡਿੰਗ ਪੈਟਰੋਲੀਅਮ ਐਨਲਿਸਟ, ਪੈਟਰੋਲੀਅਮ ਐਕਸਪਰਟ ਨੇ ਦੱਸਿਆ ਹੈ ਕਿ ਆਉਣ ਵਾਲੇ ਵੀਕਐਂਡ ਤੱਕ, ਲੌਂਗ ਵੀਕਐਂਡ ਤੱਕ, ਸਾਡੇ ਰੈਗੂਲਰ ਗੈਸਲੀਨ ਪ੍ਰਾਈਸਿਸ 190 ਸੈਂਟਸ ਪਰ ਲੀਟਰ ਜਾਂ ਉਸ ਤੋਂ ਵੀ ਜ਼ਿਆਦਾ ਮਹਿੰਗੀਆਂ ਹੋ ਸਕਦੀਆਂ ਹਨ। ਅਤੇ ਨਾਲ ਦੀ ਨਾਲ ਜ਼ਿਆਦਾ ਵੱਡੀ ਪਰੇਸ਼ਾਨੀ ਤਾਂ ਹੋਣੀ ਹੈ ਕੈਨੇਡੀਅਨ ਲੋਕਾਂ ਨੂੰ ਜਦੋਂ ਅਸੀਂ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ, ਅਨਫੋਰਚੁਨੇਟਲੀ ਇਸ ਮੁਲਕ ਦੀ ਪੂਰੀ ਹਿਸਟਰੀ ਦੇ ਵਿੱਚ ਇੱਕ ਨਵਾਂ ਰੈਕਰਡ ਬ੍ਰੇਕਿੰਗ, ਨਿਊ ਰੈਕਰਡ ਸੈਟਿੰਗ ਡੀਜ਼ਲ ਪ੍ਰਾਈਸ ਦੇਖ ਸਕਦੇ ਹਾਂ। ਦੱਸਿਆ ਗਿਆ ਹੈ ਕਿ ਅਕਟੋਬਰ ਦੇ ਐਂਡ ਤੋਂ ਲੈ ਕੇ ਨਵੰਬਰ ਦੀ ਸ਼ੁਰੂਆਤ ਤੱਕ, ਖਾਸ ਜੇਕਰ ਹੁਣ ਅਗਲੇ ਹਫ਼ਤੇ ਹੀ ਇਸ ਕਾਰਨੀ ਸਰਕਾਰ ਦੇ ਵੱਲੋਂ ਜੇਕਰ ਫਿਊਲ ਐਕਸਾਈਜ਼ ਟੈਕਸ ਨਹੀਂ ਵਧਾਇਆ ਜਾਂਦਾ, ਅਤੇ ਨਾਲ ਦਾ ਖਾਸ ਜੇਕਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਸਟ੍ਰੇਟ ਆਫ ਹਰਮੂਜ਼ ਦੇ ਵਿੱਚ ਬਲਾਕੇਟ ਚੱਲਦੀ ਹੈ, ਅਤੇ ਹੁਣ ਤਾਂ ਨਵਾਂ ਹੀ ਪੰਗਾ ਪਾ ਦਿੱਤਾ ਹੈ ਹੂਥੀ ਰੈਬੋਜ਼ ਨੇ, ਉਹਨਾਂ ਨੇ ਵੀ ਰੈੱਡ ਸੀ ਗੋਇੰਗ ਟੂ ਅਮਾਨ ਤੱਕ ਵੀ ਬਲਾਕੇਟ ਆਪਦੀ ਸ਼ੁਰੂ ਕਰ ਲਈਆ, ਮੰਕੀ ਸੀ ਮੰਕੀ ਡੂ ਨਕਲ ਕਰਕੇ। ਨਾਲ ਦੀ ਨਾਲ 36 ਹੋਰ ਫੈਕਟਰ ਨੇ, ਪਰ ਜਦੋਂ ਸਮਰ ਬਲੈਂਡ ਤੋਂ ਲੈ ਕੇ ਵਿੰਟਰ ਬਲੈਂਡ ਤੱਕ, ਐਂਡ ਆਫ ਅਕਟੋਬਰ ਸਟਾਰਟ ਨਵੰਬਰ, ਇਹ ਤੇਲ ਇੱਥੇ GTA ਦੇ ਵਿੱਚ ਬਦਲਣਾ ਹੈ, ਫਿਰ ਤਾਂ ਦੋਸਤੋ ਦੱਸਿਆ ਗਿਆ ਹੈ ਕਿ ਡੀਜ਼ਲ ਪ੍ਰਾਈਸਿਸ ਸ਼ਾਇਦ ਰੈਕਰਡ ਹਾਈ ਪਹੁੰਚ ਸਕਦੇ ਨੇ, 275 ਪਰ ਲੀਟਰ ਜਾਂ ਈਵਨ ਹਾਇਰ ਤੱਕ। ਜੇ ਇਹ ਹੁੰਦਾ ਹੈ, ਸੋਚੋ ਕਿ ਡੀਜ਼ਲ ਕਿਸ ਚੀਜ਼ ਲਈ ਵਰਤੀ ਜਾਂਦੀ ਆ, ਐਵਰੀ ਸਿੰਗਲ ਟਰੱਕ ਦੇ ਵਿੱਚ ਹੀ ਵਰਤੀ ਜਾਂਦੀ ਹੈ, ਟਰਾਂਸਪੋਰਟੇਸ਼ਨ ਦੇ ਲਈ ਵਰਤੀ ਜਾਂਦੀ ਆ, ਪੂਰੀ ਇਕਾਨਮੀ ਹੀ ਚੱਲਦੀ ਹੈ ਡੀਜ਼ਲ 'ਤੇ। ਸੋ ਪੂਰੀ ਇਕਾਨਮੀ ਦੇ ਵਿੱਚ ਹੀ ਕੀ ਹੋਣ ਲੱਗਣਾ, ਮਹਿੰਗਾਈ ਵਧਣੀ ਹੈ, ਇਨਫਲੇਸ਼ਨ ਵਧਣੀ ਹੈ। ਜੇ ਐਵਰੀਥਿੰਗ ਜ਼ਿਆਦਾ ਮਹਿੰਗਾ ਹੋ ਜਾਂਦਾ ਹੈ, ਉਹਨੂੰ ਮੂਵ ਕਰਨ ਲਈ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੱਕ ਗੈਸ ਹੋਇਆ, ਐਂਡ ਕੰਜ਼ੂਮਰ ਜੋ ਕੁਛ ਵੀ ਖਾਂਦਾ ਹੈ, ਪਾਉਂਦਾ ਹੈ, ਖਰੀਦਦਾ ਹੈ, ਵਰਤਦਾ ਹੈ, ਉਹ ਜ਼ਿਆਦਾ ਮਹਿੰਗਾ ਹੀ ਹੋਣਾ ਹੈ। ਸੋ ਪੂਰੇ ਡੀਟੇਲ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਇਹਦੇ ਬਾਰੇ ਦੱਸਾਂਗੇ। ਪਰ ਦੋਸਤੋ
ਮਹਿੰਗਾਈ ਕੱਲੀ ਤੇਲ ਪੈਟਰੋਲੀਅਮ ਐਂਡ ਗੈਸ ਅਤੇ ਡੀਜ਼ਲ ਦੀ ਨਹੀਂ, ਓਵਰਆਲ ਮਹਿੰਗਾਈ ਵੀ ਹੁਣ ਅਗਲੇ ਹਫ਼ਤੇ ਹੀ ਕਾਫੀ ਬੁਰੀ ਤਰ੍ਹਾਂ ਸ਼ਾਇਦ ਸਾਡੇ ਮੁਲਕ ਵਿੱਚ ਵੱਧ ਸਕਦੀ ਆ. ਕਿਉਂ? ਕਿਉਂਕਿ ਹੁਣ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਨੈਕਸਟ ਵੀਕ ਔਨ ਟਿਊਜ਼ਡੇ September 8, 2026 ਨੂੰ ਸਾਡੀ ਕੈਨੇਡੀਅਨ ਮਾਰਕਰਣੀ ਸਰਕਾਰ ਰਿਟੈਲੀਟੋਰੀ ਟੈਰਿਫਸ ਲਾਉਣ ਲੱਗੇ ਨੇ ਲਗਭਗ 700 US ਗੁੱਡਸ 'ਤੇ ਜੋ ਕਿ ਇੰਪੋਰਟ ਕੀਤੇ ਜਾਂਦੇ ਨੇ ਕੈਨੇਡਾ ਤੱਕ. ਮਤਲਬ ਕਿ ਜਿਹੜਾ ਵੀ ਇੱਥੇ ਇੰਪੋਰਟਰ ਹੈ ਉਹਨੂੰ 15-25 ਤੋਂ ਲੈ ਕੇ 50% ਤੱਕ ਇੱਕ ਰੇਂਜ ਹੈ, 15-50% ਉਹ ਟੈਰਿਫ ਪੇ ਕਰਨਾ ਪਊਗਾ ਉਸ ਸਮਾਨ ਨੂੰ ਮੰਗਵਾਉਣ ਦੇ ਲਈ. ਹੁਣ ਇੱਥੇ ਇੰਨਾ ਕਿਸ ਦਾ ਕੋਈ ਖੁੱਲ੍ਹਾ ਦਿਲ ਤਾਂ ਹੈ ਹੀ ਨਹੀਂ ਕਿ ਭਾਈ ਮੇਰਾ ਖਰਚਾ 15%, 25%, 50% ਵੱਧ ਗਿਆ ਹੈ, ਮੈਂ ਕੰਜ਼ੂਮਰ ਤੱਕ ਪੈਸਾ ਨਹੀਂ ਕਰਨਾ ਹੈ. ਦੇਰ ਇਜ਼ ਨੋਬਡੀ ਲਾਈਕ ਦੈਟ ਇਨ ਲਾਈਫ, ਨਥਿੰਗ ਇਜ਼ ਫਰੀ ਇਨ ਲਾਈਫ. ਸੋ ਉਹ ਜਿਹੜੇ ਐਕਸਟਰਾ ਕਾਸਟ ਨੇ, ਗੈਸ ਵਾ, ਮੈਨੂੰ ਵੀ, ਤੁਹਾਨੂੰ ਵੀ, ਤੁਹਾਡੇ ਗੁਆਂਢੀ ਨੂੰ ਵੀ, ਤੁਹਾਡੀ ਮਾਸੀ ਨੂੰ ਵੀ, ਸਾਰਿਆਂ ਨੂੰ ਹੀ ਪੈਸਾ ਕੀਤੇ ਜਾਣੇ ਹੀ ਆ. ਜ਼ਿਆਦਾ ਮਹਿੰਗਾ ਇਹ ਕੰਮ ਹੋਣ ਲੱਗਿਆ ਹੈ. ਅਤੇ ਇੱਕ ਸਾਡੇ ਕੈਨੇਡੀਅਨ ਇਕਨੋਮਿਕਸ ਪ੍ਰੋਫੈਸਰ ਨੇ ਵਾਰਨ ਕੀਤਾ ਹੈ ਕਿ ਜੇਕਰ ਤੁਹਾਡੀ ਕੋਈ ਵੀ ਪੈਂਡਿੰਗ ਬਿਗ ਟਿਕਟ ਪਰਚੇਸ ਹੈ, ਕੋਈ ਫਰਿੱਜ ਲੈਣ ਵਾਲੀ ਆ, ਕੋਈ ਵਾਸ਼ਿੰਗ ਮਸ਼ੀਨ ਲੈਣ ਵਾਲੀ ਆ, ਇਸ ਤਰ੍ਹਾਂ ਦਾ ਜੇਕਰ ਕੋਈ ਪਹਿਲਾਂ ਤੋਂ ਹੀ ਜ਼ਿਆਦਾ ਮਹਿੰਗਾ ਜਾਂ ਵੱਡਾ ਖਰਚਾ ਹੈ, ਜੇ ਤੁਹਾਨੂੰ ਪਤਾ ਹੀ ਹੈ ਕਿ ਉਹ ਸਮਾਨ ਅਮੈਰੀਕਾ ਤੋਂ ਲੈ ਕੇ ਕੈਨੇਡਾ ਤੱਕ ਆਉਂਦਾ ਹੈ, ਅਮੈਰੀਕਾ 'ਚ ਬਣਾ ਕੇ ਕੈਨੇਡਾ ਤੱਕ ਆਉਂਦਾ ਹੈ, ਫਿਰ ਤਾਂ ਦੋਸਤੋ ਤੁਹਾਨੂੰ ਅਗਲੇ ਹਫ਼ਤੇ September 8, 2026 ਤੋਂ ਪਹਿਲਾਂ ਹੰਡਰਡਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਔਨ ਬਿਗ ਟਿਕਟ ਪਰਚੇਸਿਸ ਬਚਾਉਣ ਦੇ ਲਈ, ਹਜ਼ਾਰਾਂ ਡਾਲਰ ਤੱਕ ਬਚਾਉਣ ਦੇ ਲਈ ਤੁਹਾਨੂੰ ਉਹ ਜਿਹੜੇ ਵੱਡੇ ਮਹਿੰਗੇ ਖਰਚੇ ਨੇ ਉਹ ਹੁਣ ਹੀ ਕਰ ਲੈਣੇ ਚਾਹੀਦੇ. ਦਿਨ ਹੀ ਰਹਿ ਗਏ ਨੇ ਹੁਣ, ਸੱਤ ਦਿਨਾਂ ਬਾਅਦ ਤਾਂ ਤੁਸੀਂ ਦੇਖੋਗੇ ਰਾਤੋਂ ਰਾਤ ਹੀ ਕਈ ਵੱਡੀਆਂ ਚੀਜ਼ਾਂ ਜਿਵੇਂ ਕਿ ਫਰਿੱਜ, ਸਟੋਵ ਵਗੈਰਾ ਹੋ ਗਿਆ, ਉਹਨਾਂ ਦੀ ਹੰਡਰਡਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਦੇ ਪ੍ਰਾਈਸਿਸ ਸਕਾਈ ਰਾਕਟ ਹੋ ਸਕਦੇ ਨੇ ਜੇਕਰ ਉਹ ਅਮੈਰੀਕਾ ਤੋਂ ਲੈ ਕੇ ਕੈਨੇਡਾ ਤੱਕ ਮੰਗਵਾਏ ਜਾਂਦੇ ਨੇ. ਇੱਕ ਹੋਰ ਮਿਕਮੈਸਟਰ ਯੂਨੀਵਰਸਿਟੀ ਤੋਂ ਇਕਨੋਮਿਸਟ ਅਤੇ ਇਕਨੋਮਿਕਸ ਪ੍ਰੋਫੈਸਰ ਹੈ, ਉਹਨੇ ਕਿਹਾ ਹੈ ਕਿ ਜੇਕਰ ਤੁਸੀਂ ਅਮੈਰੀਕਨ ਪ੍ਰੋਡਕਟਸ ਬੋਇਕਾਟ ਕਰ ਰਹੇ ਹੋ, ਕਰੀ ਜਾਓ, ਹੈਵ ਫਨ, ਜ਼ਿਆਦਾ ਮਹਿੰਗੇ ਚੀਜ਼ਾਂ ਖਰੀਦੀ ਜਾਓ, ਤੁਹਾਡੀ ਮਰਜ਼ੀ ਆ, ਐਲਬੋਸ ਬਣੀ ਪਾਓ, ਪਰ ਜੇ ਤੁਸੀਂ ਅਤੇ ਤੁਹਾਡਾ ਪਰਿਵਾਰ ਚੀਜ਼ਾਂ ਇਸ ਤਰ੍ਹਾਂ ਦੀਆਂ ਬ੍ਰੈਂਡ ਨੇਮ ਖਾਂਦੇ ਹੋ, ਵਰਤਦੇ ਹੋ, ਪਾਉਂਦੇ ਹੋ, ਮੇਕਅਪ ਤੋਂ ਲੈ ਕੇ ਕੋਸਮੈਟਿਕਸ ਤੋਂ ਲੈ ਕੇ ਫੂਡ ਪ੍ਰੋਡਕਟਸ ਤੋਂ ਲੈ ਕੇ ਬੱਚਿਆਂ ਦੇ ਸਕੂਲ ਜਾਣ ਦੇ ਸਨੈਕ ਤੋਂ ਲੈ ਕੇ ਕੱਪੜਿਆਂ ਤੱਕ, ਜੇਕਰ ਤੁਸੀਂ ਕਿਸੇ ਵੀ ਸਪੈਸੀਫਿਕ ਬ੍ਰੈਂਡ ਅਕਸਰ ਹੀ ਯੂਜ਼ ਕਰਦੇ ਹੋ, ਉਹ ਤੁਹਾਨੂੰ ਪਤਾ ਹੈ ਕਿ ਇੱਕ ਅਮੈਰੀਕਨ ਬ੍ਰੈਂਡ ਹੈ ਜੋ ਕਿ ਇੰਪੋਰਟ ਕੀਤਾ ਜਾਂਦਾ ਹੈ ਕੈਨੇਡਾ ਤੱਕ, ਓਬਵੀਅਸਲੀ ਕਾਫੀ ਜ਼ਿਆਦਾ ਫੂਡ ਪ੍ਰੋਡਕਟਸ ਵੀ ਅਗਲੇ ਹਫ਼ਤੇ ਹੀ 8 ਤਰੀਕ ਨੂੰ ਜ਼ਿਆਦਾ ਮਹਿੰਗੇ ਹੋਣ ਲੱਗੇ ਨੇ. 15-50% ਤਾਂ ਟੈਰਿਫ ਲੱਗਣੇ ਆ, ਉਸ ਤੋਂ ਔਨ ਟਾਪ ਕਿੰਨਾ ਖਰਚਾ ਤੁਹਾਡੇ ਤੱਕ ਪੈਸਾ ਕੀਤਾ ਜਾਣਾ ਹੈ ਤਾਂ ਰੱਬ ਹੀ ਜਾਣਦਾ ਅਗਲੇ ਹਫ਼ਤੇ ਕਿੰਨਾ ਕੁ ਮਹਿੰਗਾ ਖਰਚਾ ਹੋਊਗਾ. ਪਰ ਬੀਬੀਆਂ ਸਾਡੀਆਂ ਖਾਸ, ਜੇ ਜਾਂਦੇ ਹੋ ਸਫੋਰਾ, ਤੁਹਾਨੂੰ ਪਤਾ ਹੀ ਆ ਕਿ ਮੇਰਾ ਆਹ ਫਲਾਨਾ ਬ੍ਰੈਂਡ ਆ ਅਮਰੀਕਾ ਤੋਂ ਆਉਂਦਾ ਹੈ ਅਤੇ ਮੈਨੂੰ ਚਾਹੀਦਾ ਹੀ ਚਾਹੀਦਾ ਹੈ, ਐਂਡ ਆਈ ਹੁਣ ਫਿਰ 15-20 bucks ਐਕਸਟਰਾ ਪਰ ਛੋਟੀ ਜਿਹੀ ਲਿਪਸਟਿਕ ਜਾਂ ਛੋਟੀ ਜਿਹੀ ਕੋਈ ਵੀ ਪਾਊਡਰ ਪੂਡਰ ਲਈ. ਫਿਰ ਤਾਂ ਇੱਕ ਇਕਾਨਮਿਸਟ ਸਲਾਹ ਦਿੱਤੀ ਆ, ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਕਿ ਟ੍ਰੇਡ ਵਾਰ ਅਤੇ ਕਾਊਂਟਰ ਟੈਰਿਫਸ ਕਿੰਨੀ ਚੱਲੇ ਚੱਲ ਸਕਦੇ ਆ. ਮੋਸਟ ਲਾਈਕਲੀ ਤਾਂ ਐਟਲੀਸਟ ਐਂਡ ਆਫ ਅਕਟੋਬਰ ਨਵੰਬਰ ਤੱਕ ਤਾਂ ਚੱਲਣੇ ਚੱਲਣੇ ਆ, ਜਿਹਦੇ ਚਿਰ US ਦੇ ਵਿੱਚ ਮਿਡ ਟਰਮ ਇਲੈਕਸ਼ਨ ਨਹੀਂ ਖਤਮ ਹੁੰਦੀਆਂ. ਸੋ ਸਟਾਕ ਅਪ, ਇੱਕ ਇਕਾਨਮਿਸਟ ਨੇ ਕਿਹਾ ਹੈ ਸਟਾਕ ਅਪ. ਸਿੰਪਲ ਜੀ ਗੱਲ ਆ, ਚਾਹੇ ਵਾਲਮਾਰਟ ਦੇ ਵਿੱਚ, ਚਾਹੇ ਕੋਸਟਕੋ ਵਿੱਚ, ਚਾਹੇ ਜਿੱਥੇ ਵੀ ਜਾਂਦੇ ਹੋ, ਜਿਹੜਾ ਵੀ ਅਮੈਰੀਕਨ ਬ੍ਰੈਂਡ ਹੈ ਤੁਹਾਡਾ ਪਰਿਵਾਰ ਯੂਜ਼ ਕਰਦਾ ਹੈ, ਖਾਂਦਾ ਹੈ, ਪਾਉਂਦਾ ਹੈ, ਵਰਤਦਾ ਹੈ, ਸਟਾਕ ਅਪ. ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 700 items ਮਹਿੰਗੀਆਂ ਹੋਣ ਲੱਗੀਆਂ ਨੇ ਕਿਉਂਕਿ ਇੱਥੇ ਮੰਗਵਾਉਣਾ ਹੀ ਮਹਿੰਗਾ ਹੋਣ ਲੱਗਿਆ ਹੈ. ਅੱਜ ਤੋਂ 7 ਦਿਨ ਬਾਅਦ, ਐਗਜੈਕਟਲੀ ਇੱਕੋ ਹੀ ਹਫ਼ਤਾ ਬਾਅਦ, ਨੈਕਸਟ ਟਿਊਜ਼ਡੇ ਨੂੰ. ਨਾਲ ਦੇ ਦੋਸਤੋ, ਕੱਲ੍ਹ ਰਾਤ 3 ਅਲੱਗ provinces ਦੇ ਵਿੱਚ, 3 ਅਲੱਗ by-elections ਦੇ ਵਿੱਚ ਮਾਰਕਰਣੀ ਦੀ ਲਿਬਰਲ ਪਾਰਟੀ, ਲਿਬਰਲ ਸਰਕਾਰ ਨੇ ਵੈਰੀ ਈਜ਼ਲੀ 50% ਤੋਂ ਵੀ ਜ਼ਿਆਦਾ ਦੇ ਵੋਟ ਦੇ ਠੋੜਲ ਕੁੱਲ ਮਿਲਾ ਕੇ ਵੋਟ ਦੇ ਨਾਲ ਬਾਏ ਇਲੈਕਸ਼ਨ ਜਿੱਤੀਆਂ ਅਤੇ ਉਹ ਮਾਈਨੋਰਿਟੀ ਸਟੈਟਸ 'ਤੇ ਸੀ, ਹੁਣ ਮਜੋਰਿਟੀ ਸਟੈਟਸ ਤੱਕ ਵੱਧ ਚੁੱਕੇ ਨੇ. 173 elected MPs ਦੇ ਨਾਲ ਉਹ ਮਜੋਰਿਟੀ ਥ੍ਰੈਸ਼ਹੋਲਡ ਤੋਂ ਹੁਣ 1 extra MP ਦੇ ਨਾਲ ਹਨ. ਪਰ ਅੱਜ ਇਸ ਸਾਲ ਦੇ ਵਿੱਚ ਹੀ ਹੁਣ 10ਵੇਂ ਇੱਕ MP ਨੇ ਰਿਜ਼ਾਈਨ ਕੀਤਾ ਹੈ. ਕੱਲ੍ਹ ਵੀ ਇੱਕ ਨੇ ਰਿਜ਼ਾਈਨ ਕੀਤਾ, ਲਿਬਰਲ ਨੇ ਹੀ, ਸਟੀਵਨ ਗੀਬੋ. ਅੱਜ ਇੱਕ ਕੰਜ਼ਰਵੇਟਿਵ ਫਰੋਮ ਸਸਕੈਚੁਆਨ, ਕੈਥੀ ਵੈਗਨਟਾ, ਉਹਨੇ ਰਿਜ਼ਾਈਨ ਕੀਤਾ ਹੈ. ਸੋ 10
ਇਸ ਸਾਲ ਦੇ ਵਿੱਚ ਰੈਜ਼ਿਗਨੇਸ਼ਨ ਆਲਰੇਡੀ ਹੋ ਚੁੱਕੇ ਨੇ ਜੋ ਕਿ ਪੋਲਿਟਿਕਸ ਛੱਡ ਰਹੇ ਨੇ ਜਾਂ ਡਿਫਰੈਂਟ ਲੈਵਲ ਆਫ ਪੋਲਿਟਿਕਸ ਮੂਵ ਹੋ ਰਹੇ ਨੇ ਸੋ ਹੁਣ 6 ਹੋਰ ਬਾਏ ਇਲੈਕਸ਼ਨਸ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਰੱਖਣੇ ਜ਼ਰੂਰੀ ਪੈਣੇ ਹਨ ਜਿਹਦੇ ਨਾਲ ਇਹਨਾਂ ਦੀ ਵੈਰੀ ਸਲਿਮ ਮਜੋਰਿਟੀ ਹਾਇਰ ਮਜੋਰਿਟੀ ਤੱਕ ਵੱਧ ਸਕਦੀ ਆ ਪੂਰਾ ਨਕਸ਼ਾ ਹੀ ਬਦਲ ਸਕਦਾ ਹੈ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਪਰ ਅੱਜ ਪਤਾ ਲੱਗ ਗਿਆ ਹੈ ਦੋਸਤੋ ਕਿ ਜਿੱਥੇ ਹੁਣ ਇੰਨੇ ਹਫ਼ਤਿਆਂ ਤੋਂ ਟਰੇਡ ਵਾਰ ਨੈਗੋਸ਼ੀਏਸ਼ਨਸ ਦੇ ਵਿੱਚ ਅਤੇ ਹੁਣ ਟਰੇਡ ਡੀਲ ਟੁੱਟਣ ਕਰਕੇ ਹੁਣ ਅਗਲੇ ਹਫ਼ਤੇ ਹੀ ਕਾਊਂਟਰ ਟੈਰਿਫ ਲਾਉਣ ਕਰਕੇ ਸਾਨੂੰ ਪਤਾ ਹੈ ਸਾਡੇ ਇਕਾਨਮੀ ਵਿੱਚ ਹੋਰ ਬੁਰਾ ਹਾਲ ਆਉਣ ਲੱਗਿਆ ਹੈ ਦੇਰ ਇਜ਼ ਨੋ ਡਾਊਟ ਅਬਾਊਟ ਇਟ ਇਹ ਤਾਂ ਅੰਧਾ ਬੰਦਾ ਵੀ ਦੇਖ ਸਕਦਾ ਹੈ ਸਿੰਪਲ ਐਜ਼ ਦੈਟ ਜੇ ਸਾਡੇ 'ਤੇ ਹੁਣ 50% ਦੇ ਨਵੇਂ ਟੈਰਿਫ ਲਾਏ ਗਏ ਨੇ ਅਸੀਂ ਬਦਲੇ ਦੇ ਵਿੱਚ 15 ਤੋਂ ਲੈ ਕੇ 50% ਤੱਕ ਆਪਦੇ ਲਾਉਣ ਲੱਗੇ ਹਾਂ ਮਹਿੰਗਾਈ ਤਾਂ ਵਧਣੀ ਹੈ ਜਾਬਾਂ ਤਾਂ ਘਟਣੀਆਂ ਹਨ ਇੰਡਸਟਰੀਜ਼ ਤਾਂ ਤਬਾਹ ਹੋਣੀਆਂ ਹਨ ਬਿਜ਼ਨਸਿਸ ਤਾਂ ਬੰਦ ਹੋਣੇ ਹਨ ਵੈਰੀ ਸਿੰਪਲ ਜੀ ਗੱਲ ਹੈ ਇਹਦੇ ਬਾਰੇ ਕੋਈ ਵੀ ਦੋ ਰਾਏ ਤਾਂ ਹੈ ਹੀ ਨਹੀਂ ਪਰ ਜਿੱਥੇ ਹੁਣ ਆਪੋਜੀਸ਼ਨ ਪਾਰਟੀਜ਼ ਕਾਮਨ ਸੈਂਸ ਦੀ ਗੱਲ ਕਰ ਰਹੇ ਆ ਕਿ ਭਾਈ ਤੁਸੀਂ ਸਮਰ ਛੁੱਟੀਆਂ ਮਕਾਓ ਅਤੇ ਜਲਦ ਤੋਂ ਜਲਦ ਸਾਡੇ ਪਾਰਲੀਮੈਂਟ ਨੂੰ ਇਨ ਆਰਵਾ ਔਨ ਦਾ ਹਿੱਲ ਵਾਪਸ ਰੀਕਾਲ ਕਰੋ ਕਿ ਅਸੀਂ ਵੀ ਇਕੱਠੇ ਹੋ ਕੇ ਸਲਾਹਾਂ ਕਰੀਏ ਕਿ ਸਾਡਾ ਕਾਊਂਟਰ ਰਿਟੈਲੀਏਸ਼ਨ ਦੇ ਵਿੱਚ ਕੀ ਕੁਛ ਇੰਕਲੂਡ ਹੋਣਾ ਚਾਹੀਦਾ ਹੈ ਅਤੇ ਕੀ ਕੁਛ ਬਖਸ਼ਣਾ ਚਾਹੀਦਾ ਹੈ ਕਿਉਂਕਿ ਕੈਨੇਡੀਅਨਸ ਦੇ ਅਸੀਂ ਚਾਹੁੰਦੇ ਹੀ ਨਹੀਂ ਹੈਗੇ ਕਿ ਡੇ ਟੂ ਡੇ ਫੂਡ ਦੇ ਕੱਪੜਿਆਂ ਦੇ ਐਕਸੈਟਰਾ ਐਕਸੈਟਰਾ ਐਸਪੈਸ਼ਲੀ ਰਾਈਟ ਨਾਓ ਬੈਕ ਟੂ ਸਕੂਲ ਖਰਚੇ ਵਧਣ ਉਹੀ ਟਾਰਗੇਟਡ ਅਪਰੋਚ ਹੋਵੇ ਟਾਰਗੇਟਡ ਹੇਅਰਸ ਹੋਣ ਜਿਹਦੇ ਨਾਲ ਅਮੈਰੀਕਾ ਦੇ ਵਿੱਚ ਵੱਧ ਤੋਂ ਵੱਧ ਡੈਮੇਜ ਇਨਫਲਿਕਟ ਕੀਤਾ ਜਾਵੇ ਅਤੇ ਕੈਨੇਡਾ ਵਿੱਚ ਸਭ ਤੋਂ ਘੱਟ ਡੈਮੇਜ ਇਨਫਲਿਕਟ ਕੀਤਾ ਜਾਵੇ ਬਾਈ ਹੈਵਿੰਗ ਓਨਲੀ ਦੋਜ਼ ਪ੍ਰੋਡਕਟਸ ਜਿਹੜਾ ਕੈਨੇਡੀਅਨ ਜਾਂ ਇੰਟਰਨੈਸ਼ਨਲ ਬੜਾ ਆਸਾਨੀ ਨਾਲ ਖਰੀਦਿਆ ਜਾਂਦਾ ਇੱਥੇ ਐਲਟਰਨੇਟਿਵ ਹੋਰ ਕੋਈ ਨਾ ਕੋਈ ਚਾਰਾ ਹੋਵੇ ਪਰ ਜਿੱਥੇ ਹੁਣ ਕੋਈ ਵੀ ਉਮੀਦ ਤਾਂ ਹੈ ਹੀ ਨਹੀਂ ਕਿ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਾਰਲੀਮੈਂਟ ਨੂੰ ਅਰਲੀ ਰਿਜ਼ੂਮ ਕਰੂਗਾ ਸਾਡੇ ਮੁਲਕ ਨੂੰ ਐਡਰੈਸ ਕਰੂਗਾ ਇਹ ਸੋ ਕਾਲਡ ਵਾਰ ਦੇ ਵਿੱਚ ਉਹਨੇ ਆਪ ਹੀ ਕਿਹਾ ਹੈ ਵੀ ਬਿਨ ਅਟੈਕਡ ਵਰ ਐਟ ਵਾਰ ਇੰਨੀ ਵੱਡੀ ਗੱਲ ਆ ਕਿ ਅਸੀਂ ਜੰਗ ਦੇ ਵਿੱਚ ਆ ਲੜਾਈ ਦੇ ਵਿੱਚ ਆ ਪਰ ਪਾਰਲੀਮੈਂਟ ਕਾਲ ਕਰਨਾ ਇਹਨਾਂ ਨੂੰ ਜ਼ਰੂਰੀ ਹੀ ਨਹੀਂ ਲੱਗਦਾ ਹੈ ਅਤੇ ਕੀ ਲੱਗਦਾ ਹੈ ਜ਼ਰੂਰੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੁਲਕ ਨੂੰ ਮਾਰੋ ਗੋਲੀ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਿੱਥੇ ਚੱਲਿਆ ਹੈ ਯੂਰਪ ਇਹ ਚੱਲਿਆ ਹੈ ਸਟ੍ਰੈਸਬਰਗ ਫਰਾਂਸ ਨੂੰ ਟੂ ਡੂ ਵਾਟ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਐਡਰੈਸ ਕਰਨ ਦੇ ਲਈ ਉਹਨਾਂ ਦੇ ਨਾਲ ਰਿਸ਼ਤੇ ਵਧਾਉਣ ਦੇ ਲਈ ਨਾਲ ਦੀ ਨਾਲ ਅੱਜ ਹੀ ਇਨਵੈਸਟ ਇਨ ਕੈਨੇਡਾ ਇੱਕ ਨਵੀਂ ਬਿਊਰੋਕ੍ਰੇਸੀ ਹੈ ਜੋ ਕਿ ਕਾਰਨੀ ਸਰਕਾਰ ਵੱਲੋਂ ਬਣਾਈ ਗਈ ਆ ਜਿਹਨਾਂ ਦਾ ਮਕਸਦ ਹੈ ਕਿ ਬਾਹਰਲੇ ਮੁਲਕਾਂ ਤੋਂ ਚਾਹੇ ਉਹ ਚਾਈਨਾ ਹੋਵੇ ਚਾਹੇ ਉਹ ਇੰਡੀਆ ਹੋਵੇ ਚਾਹੇ ਉਹ ਜਿਹੜਾ ਮਰਜ਼ੀ ਮੁਲਕ ਹੋਵੇ ਉਹਨਾਂ ਤੋਂ ਫੋਰਨ ਇਨਵੈਸਟਮੈਂਟ ਇਨ ਕੈਨੇਡਾ ਵਧਾਉਣ ਦੇ ਲਈ ਅਤੇ ਟਰੇਡ ਵਧਾਉਣ ਦੇ ਲਈ ਇੱਕ ਮੇਨ ਮਕਸਦ ਬਣਾਇਆ ਗਿਆ ਹੈ ਇਨਵੈਸਟ ਇਨ ਕੈਨੇਡਾ ਇਸ ਇੱਕ ਬਿਊਰੋਕ੍ਰੇਸੀ ਦਾ ਪਤਾ ਲੱਗ ਗਿਆ ਹੈ ਕਿ ਜਿਹੜੀ CEO ਸੀ ਉਹਨੇ ਬਿਨਾਂ ਕਿਸੇ ਵੀ ਕਾਰਨ ਤੋਂ ਬਿਨਾਂ ਕਿਸੇ ਐਕਸਪਲੇਨੇਸ਼ਨ ਤੋਂ ਆਲ ਆਫ ਅ ਸਡਨ ਕੁਛ ਇੱਕ ਦਿਨ ਪਹਿਲਾਂ ਕਿਹਾ ਕਿ ਮੈਂ ਤਾਂ ਇਹ ਪੁਜ਼ੀਸ਼ਨ ਛੱਡਣ ਲੱਗੀ ਹਾਂ ਕਿਉਂ ਕਿਉਂਕਿ ਕੁਛ ਨਾ ਕੁਛ ਦਾਜ ਤੱਕ ਕਾਲਾ ਹੀ ਲੱਗਦਾ ਹੈ ਅਤੇ ਅੱਜ ਇੱਕ ਬੰਦਾ ਫੋਰਮਰ ਜਸਟਿਨ ਟਰੂਡੋ ਲਿਬਰਲ ਪਾਵਰ ਬ੍ਰੋਕਰ ਐਂਡ ਆਪਰੇਟਿਵ ਫੋਰਮਰ Canada's ambassador to China. What a coincidence. Former eh kai different bade bade organizations de vich jimme ke McKinsey group ho gaya Rio Tinto de vich haje tak chair baitha hai jo ke China de vich bahut vaddi girti ch mining karde ne eh jehda liberal insider hai liberal power broker hai hun chair banaya gaya hai ajj hi achanak Dominic Barton ਇਸ ਇਨਵੈਸਟ ਇਨ ਕੈਨੇਡਾ ਦੇ ਬਿਊਰੋਕ੍ਰੇਸੀ ਦਾ ਜਿਹਦੇ ਨਾਲ ਹੁਣ ਲੋਕਾਂ ਨੂੰ ਸ਼ੱਕ ਪੇਸ਼ ਹੋਣ ਲੱਗ ਗਿਆ ਹੈ ਕਿ ਅਮੈਰੀਕਾ ਨੂੰ ਛੱਡ ਕੇ ਮੇਬੀ ਕਦੇ ਵੀ ਨਹੀਂ ਡੀਲ ਬਣਾਈ ਜਾਊਗੀ ਹੁਣ ਤਾਂ ਸਿੱਧੇ ਯੂਰਪ ਦੀਆਂ ਬਾਹਾਂ ਅਤੇ ਚਾਈਨਾ ਦੀਆਂ ਬਾਹਾਂ ਦੇ ਵਿੱਚ ਅਸੀਂ ਜਾਵਾਂਗੇ ਖਾਸ ਕਿਉਂਕਿ ਹੁਣ ਪਤਾ ਲੱਗ ਇਹ ਵੀ ਗਿਆ ਹੈ ਕਿ ਜਿਹੜੇ ਹੁਣ ਆਰੋ ਪਲਾਂਟਸ ਇੱਥੇ ਸਾਡੇ ਮੁਲਕ ਦੇ ਵਿੱਚ ਖਾਲੀ ਕੀਤੇ ਜਾ ਰਹੇ ਨੇ ਬੰਦ ਕੀਤੇ ਗਏ ਨੇ ਵੇਚੇ ਜਾ ਰਹੇ ਨੇ ਉਹਨਾਂ ਦੀ ਜਗ੍ਹਾ 'ਚ ਹੁਣ ਕੌਣ ਆ ਸਕਦਾ ਹੈ ਜਿਵੇਂ ਸਾਡਾ ਬ੍ਰੈਂਪਟਨ ਦਾ ਹੁਣ ਕਈ ਸਾਲਾਂ ਤੋਂ 3 ਸਾਲਾਂ ਤੋਂ ਇਹ ਬੰਦ ਪਿਆ ਸਟਲੈਂਟਿਸ ਨੂੰ ਹੁਣ ਖਰੀਦਣ ਨੂੰ ਕੌਣ ਫਿਰਦਾ ਹੈ ਚਾਈਨਾ ਦੀ ਇੱਕ ਬਹੁਤ ਵੱਡੀ ਚਾਈਨੀਜ਼ ਸਟੇਟ ਦੇ ਵੱਲੋਂ ਕਮਿਊਨਿਸਟ ਪਾਰਟੀ ਦੇ ਵੱਲੋਂ ਸਬਸਿਡਾਈਜ਼ ਬਾਈ ਦ ਬਿਲੀਅਨਸ ਕੰਪਨੀ ਆਰੋ ਮੇਕਰ BYD ਸੋ BYD ਕਹਿ ਰਹੇ ਹਨ ਕਿ ਅਸੀਂ ਆਪਦੀਆਂ ਚਾਈਨੀਜ਼ ਬੱਸਾਂ ਬਣਾਉਣਾ ਚਾਹੁੰਦੇ ਹਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਸੋ ਹੋ ਵੀ ਸਕਦਾ ਹੈ ਕਿ ਆਹ ਹੁਣ ਇੱਕ ਵੱਡੀ ਸਾਜ਼ਿਸ਼ ਹੀ ਹੈ ਕਿ ਅਮੈਰੀਕਾ ਦੇ ਨਾਲ ਸਭ ਕੁਝ ਡੀਵੇਲ ਕਰ ਦਈਏ ਜਾਂ ਉਹਨਾਂ ਨੇ ਸਾਨੂੰ ਆਰੋ ਇੰਡਸਟਰੀ ਖਾਸ ਕਰਕੇ ਤਾਂ ਕੋਈ ਵੀ ਰਿਲੀਫ ਖਾਸ ਦੇਣੀ ਨਹੀਂ ਹੈਗੀ ਗੁਜ਼ਾਰਾ ਹੋ ਹੀ ਨਹੀਂ ਸਕਦਾ ਸੋ ਜੇਕਰ ਕੋਈ ਇੱਥੋਂ ਭੱਜਦਾ ਭੁੱਜਦਾ ਹੈਗਾ ਉਹਨੂੰ ਭਰ ਹੀ ਦਿਓ ਕਿਸੇ ਯੂਰਪੀ
ਕੋਰੀਅਨ ਕੰਪਨੀ ਜਾਂ ਕਿਸੇ ਏਸ਼ੀਅਨ ਕੰਪਨੀ ਨਾਲ, ਖਾਸ ਚਾਈਨੀਜ਼ ਕੰਪਨੀ ਨਾਲ। ਪਤਾ ਲੱਗ ਗਿਆ ਹੈ ਕਿ BYD ਤੋਂ ਇਲਾਵਾ ਇੱਕ ਅਨਨੇਮਡ ਇਟਾਲੀਅਨ ਆਟੋਮੇਕਰ ਵੀ ਇੱਥੇ ਇੰਟਰਸਟਡ ਸਾਡੇ ਬ੍ਰੈਂਟ ਦੇ ਸਟਲੈਂਟਿਸ ਪਲੈਂਟ ਦੇ ਵਿੱਚ, ਅਤੇ ਦੋ ਕੈਨੇਡੀਅਨ ਮਿਲੀਟਰੀ ਕੰਪਨੀਜ਼ ਵੀ ਇੰਟਰਸਟਡ ਹਨ। ਸੋ ਕਾਫੀ ਵੱਡੀਆਂ ਵੱਡੀਆਂ ਚੇਂਜਸ ਪੇਸ਼ ਹੋ ਰਹੀਆਂ ਨੇ ਸਾਡੇ ਇੰਟਾਇਰ ਇਕਨੋਮਿਕ ਲੈਂਡਸਕੇਪ ਦੇ ਵਿੱਚ, ਬਟ ਕਲੀਅਰਲੀ ਨਾਟ ਕੁਇਕ ਅਨਫ। ਜੋ ਕੁਛ ਵੀ ਜਾਣਕਾਰੀ ਹੈ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਖਬਰਾਂ ਦੋਸਤੋ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ ਸਾਡੇ ਨਾਲ। ਹੁਣ ਕੋਈ ਵੀ ਗੱਲਬਾਤ ਕਰਨੀ ਆ, ਨੰਬਰ ਘੁਮਾ ਸਕਦੇ ਹਾਂ ਸਟੂਡੀਓ ਦਾ, 905-564-6444 905-564-6444 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 416-457-3381। ਅਤੇ ਪਹਿਲਾ ਫਰਮਾਇਸ਼ ਆ ਹੀ ਗਿਆ ਹੈ, ਇਹ ਭੋਲਾ ਬਰਾੜ ਸਾਡੇ ਬਾਈ ਨੇ ਫਰਮਾਇਸ਼ ਕੀਤੀ ਹੈ, ਤੇਰੇ ਜੱਟ ਦੇ ਬਾਏ ਵਤਨ ਸਾਹੀ। ਹੁਣ ਮੈਂ ਇੱਕ ਹੋਰ ਮੈਸੇਜ ਪੜ੍ਹ ਰਿਹਾ, ਕੈਨ ਯੂ ਪਲੇ ਸ਼ੁਭ ਸੋਹਣੀਏ। ਚਲੋ ਆਹ ਵੀ ਲਾ ਦਿੰਦੇ, ਉਹ ਵੀ ਕੋਈ ਟੈਨਸ਼ਨ ਨਹੀਂ ਹੈਗੀ, ਬਾਰੀ ਬਾਰੀ ਪੇਸ਼ ਕਰਦੇ ਰਵਾਂਗੇ। ਆਹ ਹੈ ਕਰਨ ਦੀ ਫਰਮਾਇਸ਼ ਹੈ 2794, ਅਗਲਾ ਹੀ ਲਾ ਦਿੰਦੇ। ਇਸ ਤੋਂ ਬਾਅਦ ਸ਼ੁਭ ਸੋਹਣੀਏ, ਉਹ ਵੀ ਲਾ ਦਿੰਦੇ ਜ਼ਰੂਰ। ਤੁਸੀਂ ਵੀ ਕੋਈ ਵੀ ਫਰਮਾਇਸ਼ ਕਰਨੀ ਹੈ, ਆਪਦਾ ਟੈਕਸਟ ਵਟਸਐਪ ਮੈਸੇਜ ਭੇਜੋ 416-457-3381 416-457-3381। ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

0: ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲਿਆਂ ਨੂੰ ਵੱਧ ਤੋਂ ਵੱਧ ਲੋਕਲ ਸਿਟੀ ਦੇ ਡਰਾਈਵਰ ਚਾਹੀਦੇ ਨੇ। 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ, AZ ਵੈਰੀਫਾਈਬਲ ਐਕਸਪੀਰੀਅੰਸ ਦੇ ਨਾਲ ਐਨ ਬਿਲਕੁਲ ਸਾਫ ਸੁਥਰਾ ਐਬਸਟ੍ਰੈਕਟ ਹੋਣਾ ਜ਼ਰੂਰੀ ਹੈ, ਅਤੇ ਖਾਸ ਤਾਂ ਲੋਕਲ ਸ਼ਹਿਰਾਂ ਦੀਆਂ ਸੜਕਾਂ ਦੀਆਂ ਨੌਲੇਜ ਹੋਣੀ ਜ਼ਰੂਰੀ ਆ, ਕਿਉਂਕਿ ਇਹ ਲੋਕਲ ਸ਼ਹਿਰ ਦਾ ਪਿਕਅਪ ਐਂਡ ਡਰਾਪ ਆਫ ਦਾ ਕੰਮ ਹੈ। ਤੁਸੀਂ ਅੱਜ ਹੀ ਸੰਪਰਕ ਕਰੋ ਏਬਲ ਟਰੱਕਿੰਗ ਦੇ ਮਿਸਟਰ ਗਰੇਵਾਲ ਦੇ ਨਾਲ 9058384346 9058384346। ਸੋ 2 ਸਾਲ ਦਾ ਤਜ਼ਰਬਾ, ਕਲੀਨ ਐਬਸਟ੍ਰੈਕਟ ਅਤੇ ਲੋਕਲ ਸ਼ਹਿਰਾਂ ਦੀਆਂ ਸੜਕਾਂ ਦੀਆਂ ਪੂਰੀ ਚੰਗੀ ਨੌਲੇਜ ਹੋਣੀ ਚਾਹੀਦੀ ਆ। ਇਹ ਲੋਕਲ AZ ਡਰਾਈਵਰ ਹਾਇਰ ਕਰ ਰਹੇ ਨੇ ਫੋਰ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ। ਟਾਪ ਦੀ ਪੇ ਹੋਊਗੀ। ਅੱਜ ਹੀ ਏਬਲ ਟਰੱਕਿੰਗ ਦੇ ਨਾਲ ਸੰਪਰਕ ਕਰੋ 9058384346 9058384346। ਨਾਲ ਦੀ ਨਾਲ ਏਬਲ ਟਰੱਕਿੰਗ ਵਾਲਿਆਂ ਨੂੰ ਕੁਛ ਆਫਿਸ ਹੈਲਪਰਸ ਦੀ ਜ਼ਰੂਰਤ ਹੈ। ਕਲੀਅਰਕਲ ਵਰਕ, ਐਡਮਿਨ ਵਰਕ, ਸਾਰਾ ਕੰਪਿਊਟਰ ਦਾ ਹੀ ਕੰਮ ਹੈ, ਅਕਾਊਂਟਿੰਗ, ਬੁੱਕ ਕੀਪਿੰਗ ਐਕਸੈਟਰਾ, ਤੁਹਾਨੂੰ ਟਾਪ ਦੀ ਪੇ ਇਹ ਦੇਣਗੇ। ਜੇ ਤੁਹਾਡੇ ਕੋਲ ਤਜ਼ਰਬਾ ਹੈ ਐਜ਼ ਐਨ ਆਫਿਸ ਹੈਲਪਰ, ਐਜ਼ ਐਨ ਆਫਿਸ ਐਡਮਿਨ, ਫੋਰ ਕਲੀਅਰਕਲ ਵਰਕ, ਫੋਰ ਅਕਾਊਂਟਿੰਗ, ਬੁੱਕ ਕੀਪਿੰਗ ਐਕਸੈਟਰਾ, ਉਹਦੇ ਲਈ ਇਹਨਾਂ ਨੂੰ ਕੁਛ ਇੰਪਲੋਈਜ਼ ਜਲਦ ਤੋਂ ਜਲਦ ਚਾਹੀਦੇ ਨੇ। ਕਹਿੰਦੇ ਕਿ ਕਾਫੀ ਵਧੀਆ ਪੇ ਰੇਟ ਹੈ ਏਬਲ ਟਰੱਕਿੰਗ। 9058384346 9058384346। ਦੋਸਤੋ, ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਮਿਸਿਸਾਗਾ ਸ਼ਹਿਰ ਦੇ ਵਿੱਚ ਹੈ, ਡੇਅਰੀ ਅਤੇ ਟਾਮਕਿਨ ਦੀ ਨੁੱਕਰ 'ਤੇ, 6685 ਟਾਮਕਿਨ ਰੋਡ ਮਿਸਿਸਾਗਾ ਐਂਡ ਡੇਅਰੀ ਅਤੇ ਟਾਮਕਿਨ 'ਤੇ, ਜਿੱਥੇ ਕਿ ਦੋਸਤੋ ਅਸੀਂ ਇਸ ਆਉਣ ਵਾਲੇ ਫਰਾਈਡੇ ਨੂੰ, ਫਰਾਈਡੇ ਸਪਟੈਂਬਰ 4 ਤਰੀਕ ਨੂੰ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ, ਫਿਰ ਅਗਲੇ ਦਿਨ ਸੈਟਰਡੇ ਸਪਟੈਂਬਰ 5 ਤਰੀਕ ਨੂੰ ਸ਼ਾਮ 1 ਤੋਂ ਲੈ ਕੇ 4 ਵਜੇ ਤੱਕ, 2 ਦਿਨ ਲਗਾਤਾਰ ਇਸ ਲੇਬਰ ਡੇ ਲੌਂਗ ਵੀਕਐਂਡ 'ਤੇ ਸਪੈਸ਼ਲ ਡੀਲਾਂ ਦਿਲਵਾਵਾਂਗੇ। ਹੁਣ ਤਾਂ ਜ਼ਿਆਦਾ ਹੀ ਸਪੈਸ਼ਲ ਡੀਲਾਂ ਹੋਣਗੀਆਂ, ਕਿਉਂ? ਕਿਉਂਕਿ ਅਗਲੇ ਹਫ਼ਤੇ ਟਿਊਜ਼ਡੇ ਤੋਂ ਅੱਗੇ ਜਦੋਂ ਕਾਊਂਟਰ ਟੇਵ ਲੱਗ ਗਏ, ਸਾਰਾ ਕੁਝ ਜ਼ਿਆਦਾ ਮਹਿੰਗਾ ਹੋ ਜਾਣਾ, ਖਾਸ ਤਾਂ ਫਰਨੀਚਰ ਵੀ ਹੰਡਰਡਸ ਲੈ ਕੇ ਥਾਊਜ਼ੈਂਡ ਡਾਲਰ ਜ਼ਿਆਦਾ ਮਹਿੰਗਾ ਹੋ ਜਾਣਾ। ਸੋ ਜੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਜ਼ਰੂਰਤ ਹੈ ਨਵਾਂ ਸੋਫਾ ਸੈੱਟ, ਮੈਟਰਸ, ਬੈਡਰੂਮ ਸੈੱਟ, ਡਾਇਨਿੰਗ ਟੇਬਲ ਸੈੱਟ ਐਕਸੈਟਰਾ, ਤੁਹਾਡੇ ਲਈ ਹੁਣ ਇੱਕ ਗੋਲਡਨ ਆਪਰਚੁਨਿਟੀ ਹੈ ਟਿਊਜ਼ਡੇ ਕਾਊਂਟਰ ਟੇਵਸ ਲੱਗਣ ਤੋਂ ਪਹਿਲਾਂ ਕਿ ਫੱਟੇ ਚੱਕ ਲਓ ਜਿੰਨੇ ਵੀ ਫਰਨੀਚਰ ਚਾਹੀਦਾ ਹੈ ਤੁਹਾਨੂੰ ਇਸ ਲੌਂਗ ਵੀਕਐਂਡ 'ਤੇ। ਫਰਾਈਡੇ ਐਂਡ ਸੈਟਰਡੇ 2 ਦਿਨ ਲਗਾਤਾਰ ਦੇਸ਼ ਪ੍ਰਦੇਸ਼ ਸਵਾਗਤ ਕਰੂਗੀ ਲਾਈਵ ਲੋਕੇਸ਼ਨ, ਹਜ਼ਾਰਾਂ ਡਾਲਰ ਦੇ ਡਿਸਕਾਊਂਟ ਦਿਲਵਾਵਾਂਗੇ ਫਰਨੀਚਰ 'ਤੇ, ਇੱਕ ਪਰਚੇਸ ਦੇ ਨਾਲ ਤੁਹਾਨੂੰ ਤੋਹਫਾ ਵੀ ਦਿਲਵਾਵਾਂਗੇ ਵੱਡੇ ਫਲੈਸ਼ ਸਕ੍ਰੀਨ ਟੀਵੀਜ਼ ਤੱਕ ਐਟ ਡੇਅਰੀ ਐਂਡ ਟਾਮਕਿਨ, 6685 ਟਾਮਕਿਨ ਰੋਡ ਮਿਸਿਸਾਗਾ। ਗ੍ਰੈਂਡ ਹੋਮ ਫਰਨੀਚਰ ਅੱਜ ਦੇ ਸਾਡੇ ਖਾਸ ਸਪਾਂਸਰ ਨੇ, ਅਤੇ ਇਸ ਫਰਾਈਡੇ ਐਂਡ ਸੈਟਰਡੇ 2 ਦਿਨ ਲਗਾਤਾਰ ਦੇਸ਼ ਪ੍ਰਦੇਸ਼ ਦੀ ਟੀਮ ਡੇਅਰੀ ਐਂਡ ਟਾਮਕਿਨ ਵਾਲੀ ਲੋਕੇਸ਼ਨ 'ਤੇ ਤੁਹਾਡੇ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ। ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ, ਕੈਲਡਨ ਅਤੇ ਬ੍ਰੈਂਪਟਨ ਦੇ ਬਾਰਡਰ 'ਤੇ ਐਟ ਮੇਫੀਲਡ ਐਂਡ ਹਰਨਟੇਰੀਓ, ਮੇਫੀਲਡ ਐਂਡ ਹਰਨਟੇਰੀਓ 'ਤੇ ਔਨ ਦ ਕੈਲਡਨ ਸਾਈਡ ਨਵੇਂ ਫਰੀ ਹੋਲ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ 6 ਲੱਖ ਤੋਂ ਵੀ ਘੱਟ ਹੈ। ਫੁੱਲੀ ਫਰੀ ਹੋਲਡ ਮਤਲਬ ਇਹ ਹੈ ਕਿ ਕੋਈ ਵੀ ਮੰਥਲੀ ਕੋਈ ਕਾਂਡੋ ਫੀ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ, ਕੋਈ POTL ਫੀ ਹੈ ਹੀ ਨਹੀਂ, ਫੁੱਲੀ ਫਰੀ ਹੋਲਡ। ਤੁਸੀਂ ਲੈਂਡ ਵੀ ਘਰ ਵੀ ਇਕੱਠੇ ਓਨ ਕਰਦੇ ਹੋ। ਸੋ 6 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਹੈ, ਅਤੇ ਇਹ ਤਿਆਰ ਹੋਣੇ ਨੇ ਅਗਲੇ ਸਾਲ ਨਵੰਬਰ 2027 ਤੋਂ ਲੈ ਕੇ ਸਪਰਿੰਗ 2028 ਤੱਕ। ਸੋ ਸਾਲ ਪਲੱਸ ਤੋਂ ਵੀ ਜ਼ਿਆਦਾ ਟਾਈਮ ਪਿਆ ਹੈ, ਆਲਮੋਸਟ 1.5 ਈਅਰਸ ਪਏ ਹਨ, ਨਵੰਬਰ 27 ਤੋਂ ਲੈ ਕੇ ਸਪਰਿੰਗ 28 ਤੱਕ ਕਲੋਜ਼ਿੰਗ ਹੈ। ਸੋ ਕੈਲਡਨ ਸ਼ਹਿਰ ਦੇ ਵਿੱਚ ਮੇਫੀਲਡ ਰੋਡ ਐਂਡ ਹਰਨਟੇਰੀਓ ਸਟਰੀਟ 'ਤੇ 3 ਡਿਫਰੈਂਟ ਡਿਜ਼ਾਈਨ ਨੇ ਇਹਨਾਂ ਫਰੀ ਹੋਲ ਟਾਊਨ ਹਾਊਸ ਦੇ ਲਈ। ਇੱਕ ਡਿਜ਼ਾਈਨ ਹੈ ਟ੍ਰੈਡੀਸ਼ਨਲ ਟਾਊਨ ਹਾਊਸ, 2 ਸਟੋਰੀ ਦਾ ਪਲੱਸ ਅਨਫਿਨਿਸ਼ ਬੇਸਮੈਂਟ ਪ੍ਰਾਈਵੇਟ ਬੈਕਯਾਰਡ ਦੇ ਨਾਲ। ਇੱਕ ਡਿਜ਼ਾਈਨ ਹੈ 3-ਫਲੋਰ ਸਿਟੀ ਟਾਊਨ, ਜਿਹਦੇ ਵਿੱਚ ਡਬਲ ਕਾਰ ਗਰਾਜ ਆ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਆ। ਅਤੇ ਇੱਕ ਡਿਜ਼ਾਈਨ ਹੈ 3-ਫਲੋਰ ਬੈਕ ਟੂ ਬੈਕ ਟਾਊਨ ਹਾਊਸਿਸ। ਸਭ ਤੋਂ ਲੋਵੈਸਟ ਪ੍ਰਾਈਸ ਹੈ 596,000, ਲੈਸ ਦੈਨ 6 ਲੱਖ 600,000 ਤੋਂ ਵੀ ਘੱਟ ਪ੍ਰਾਈਸ ਹੈ। ਚਾਹੇ ਇਨਵੈਸਟਰ ਹੋ, ਚਾਹੇ ਫਸਟ ਟਾਈਮ ਹੋਮ ਬਾਇਰ ਹੋ। ਸੋ ਸਾਰੇ ਫਰੀ ਹੋਲ ਟਾਊਨ ਹਾਊਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ, ਓਕ ਦੀਆਂ ਪੌੜੀਆਂ ਵੀ, ਐਵਰੀ ਸਿੰਗਲ ਫਲੋਰ 'ਤੇ 9 ਫੁੱਟ ਦੀ ਸੀਲਿੰਗ ਹੈ, ਜ਼ੀਰੋ ਡਿਵੈਲਪਮੈਂਟ ਚਾਰਜਿਸ ਹਨ, ਫਰੀ ਅਸਾਈਨਮੈਂਟ ਕਲਾਸ ਹੈ, ਫਰੀ 5 ਅਪਲਾਇੰਸ ਪੈਕੇਜ ਹੈ ਅਤੇ $10,000 ਡਿਕੋਰ ਡਾਲਰ ਵੀ ਹਨ। ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ 416-302-0016 416-302-0016 416-302-0016 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਰਾਹੁਲ ਗਰੇਵਾਲ। ਜਿਹੜਾ ਮਰਜ਼ੀ ਮੋਰਗੇਜ ਦਾ ਕੰਮ ਹੋਵੇ, ਚਾਹੇ ਪਹਿਲੀ ਵਾਰੀ ਮੋਰਗੇਜ ਤੁਸੀਂ ਕਰਵਾਉਣਾ ਚਾਹੁੰਦੇ ਹੋ, ਚਾਹੇ ਤੁਹਾਨੂੰ ਮੋਰਗੇਜ ਰਿਨਿਊਅਲ 'ਤੇ ਹੁਣ ਜ਼ਿਆਦਾ ਮਹਿੰਗਾ ਰੇਟ ਮਿਲ ਰਿਹਾ ਹੈ ਜਿਹੜੀ ਮਰਜ਼ੀ ਬੈਂਕ ਤੋਂ, ਇਹ ਉਹਨੂੰ ਗਰੰਟੀ ਘਟਾ ਦੇਣਗੇ ਕਿਸੇ ਹੋਰ ਬੈਂਕ ਨਾਲ ਤੋਂ ਟਾਈਮ ਸਿਰ ਬਦਲ ਕੇ। ਚਾਹੇ ਤੁਹਾਨੂੰ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਇੰਡਸਟਰੀਅਲ ਮੋਰਗੇਜ ਦੀ ਜ਼ਰੂਰਤ ਹੈ, ਚਾਹੇ ਪ੍ਰਾਪਰਟੀ ਰੀਫਾਈਨੈਂਸ ਕਰਵਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਲਾਈਨ ਆਫ ਕ੍ਰੈਡਿਟ ਹੋਮ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣਾ ਚਾਹੁੰਦੇ ਹੋ, ਤੁਹਾਡੇ ਲਈ ਦੋਸਤੋ ਪ੍ਰਾਈਵੇਟ ਮੋਰਗੇਜ ਦਾ ਵੀ ਇਹ ਇਨਕ੍ਰੈਡਿਬਲੀ ਲੋ ਇੰਟਰਸਟ ਰੇਟ 'ਤੇ, ਤੁਹਾਡੇ ਸੋਚਾਂ ਤੋਂ ਵੀ ਘੱਟ ਇੰਟਰਸਟ ਰੇਟ 'ਤੇ ਵੀ ਪ੍ਰਾਈਵੇਟ ਲੋਨ ਦਾ ਬੰਦੋਬਸਤ ਕਰਦੇ ਨੇ। ਮੋਰਗੇਜ ਦਾ ਜਿਹੜਾ ਮਰਜ਼ੀ ਕੰਮ ਹੈ, ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ। ਇਹ ਕਹਿੰਦੇ ਨੇ ਕਿ ਜੇ ਅਸੀਂ ਨਹੀਂ ਤੁਹਾਡਾ ਇੰਟਰਸਟ ਰੇਟ ਘਟਾ ਸਕਦੇ, ਫਿਰ ਕੋਈ ਵੀ ਨਹੀਂ ਘਟਾ ਸਕਦਾ, ਅਤੇ ਜੇ ਅਸੀਂ ਨਹੀਂ ਤੁਹਾਡਾ ਕੰਮ ਕਰ ਸਕਦੇ, ਚਾਹੇ ਘੱਟ ਇਨਕਮ ਕਮਾਉਂਦੇ ਹੋ, ਚਾਹੇ ਘੱਟ ਇਨਕਮ ਦਿਖਾਉਂਦੇ ਹੋ, ਫਿਰ ਤਾਂ ਕੋਈ ਵੀ ਨਹੀਂ ਕਰ ਸਕਦਾ। ਸਿੰਪਲ ਜੀ ਗੱਲ ਹੈ। ਰਾਹੁਲ ਗਰੇਵਾਲ 647-640-2511 647-640-2511 647-640-2511 647-640-2511 ਦੋਸਤੋ, ਬਹੁਤ ਹੀ ਜਲਦ ਸਾਡੇ ਸ਼ਹਿਰ ਮਿਸਿਸਾਗਾ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਲਾਈਵ ਸਟੇਜ ਸ਼ੋਅ ਕਾਂਸਰਟ ਪੇਸ਼ ਹੋ ਰਿਹਾ ਹੈ, ਫਰਾਈਡੇ ਸਪਟੈਂਬਰ 18 ਤਰੀਕ ਨੂੰ ਮਿਸਿਸਾਗਾ ਦੇ ਵਿੱਚ ਮਸ਼ਹੂਰ ਲਿਵਿੰਗ ਆਰਟਸ ਸੈਂਟਰ ਦੇ ਵਿੱਚ। ਕੌਣ ਪੇਸ਼ ਹੋ ਰਿਹਾ ਹੈ? ਮੰਨਿਆ ਪ੍ਰਮੰਨਿਆ ਕਲਾਕਾਰ, ਲੈਜੈਂਡਰੀ ਕਲਾਕਾਰ ਹੰਸ ਰਾਜ ਹੰਸ, ਪੰਜਾਬੀ ਵਿਰਸਾ ਰੇਡੀਓ ਟੀਵੀ ਪੇਸ਼ ਕਰ ਰਹੇ ਨੇ ਹੰਸ ਰਾਜ ਹੰਸ ਔਨ ਫਰਾਈਡੇ ਸਪਟੈਂਬਰ 18 ਲਿਵਿੰਗ ਆਰਟਸ ਸੈਂਟਰ ਇਨ ਮਿਸਿਸਾਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਿੰਘ ਹਰਜੀਤ ਨਾਲ ਸੰਪਰਕ ਕਰ ਸਕਦੇ ਹੋ ਐਟ 647-448-1000 647-448-1000 ਅਤੇ ਟਿਕਟਾਂ ਲੈਣ ਦੇ ਲਈ ਬਹੁਤ ਸਿੰਪਲ ਜਿਹਾ ਕੰਮ ਹੈ। ਫੋਨ ਕੱਢੋ, ਕੰਪਿਊਟਰ ਕੱਢੋ, ਲੈਪਟਾਪ ਕੱਢੋ, ਟਾਈਪ ਕਰੋ www.ticketmaster.com ਅਤੇ ਟਿਕਟ ਮਾਸਟਰ 'ਤੇ ਜਾ ਕੇ ਤੁਸੀਂ ਹੰਸ ਰਾਜ ਹੰਸ ਪਾ ਕੇ ਸਪਟੈਂਬਰ 18 ਤਰੀਕ ਨੂੰ ਮਿਸਿਸਾਗਾ ਦੇ ਵਿੱਚ ਲਿਵਿੰਗ ਆਰਟਸ ਸੈਂਟਰ ਦੀਆਂ ਟਿਕਟਾਂ ਬੁੱਕ ਕਰ ਲੈਣੀਆਂ ਹਨ। ਸੋ ਟਿਕਟ ਮਾਸਟਰ 'ਤੇ ਜਾ ਕੇ ਆਪਦੀਆਂ ਟਿਕਟਾਂ ਹੁਣ ਹੀ ਰਾਈਟ ਅਵੇ ਹੀ ਬੁੱਕ ਕਰ ਲਓ, ਕਿਉਂਕਿ ਤੁਹਾਡੇ ਸ਼ਹਿਰ ਮਿਸਿਸਾਗਾ ਦੇ ਵਿੱਚ ਆ ਰਹੇ ਨੇ ਹੰਸ ਰਾਜ ਹੰਸ ਫਰਾਈਡੇ ਸਪਟੈਂਬਰ 18 ਤਰੀਕ ਨੂੰ। ਹੋਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਸਿੰਘ ਹਰਜੀਤ ਨਾਲ ਸੰਪਰਕ ਕਰ ਸਕਦੇ ਹੋ 647-448-1000 ਦੋਸਤੋ, ਇੱਕ ਐਨਰਜੀ ਐਕਸਪਰਟ ਨੇ ਸਾਰੇ ਹੀ ਸਦਰਨ ਚਾਹੀਏ ਲੋਕਾਂ ਨੂੰ ਵਾਰਨ ਕੀਤਾ ਹੈ ਕਿ ਇੱਥੇ ਡੀਜ਼ਲ ਦੀਆਂ ਪ੍ਰਾਈਸਿਸ ਸ਼ਾਇਦ ਇੱਕ ਨਵੇਂ ਰੈਕਰਡ ਬ੍ਰੇਕਿੰਗ ਹਾਈ ਲੈਵਲ ਤੱਕ ਪਹੁੰਚ ਸਕਦੀਆਂ ਹਨ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ ਹੀ, ਕੁਛ ਕੁ ਮਹੀਨੇ ਦੇ ਵਿੱਚ ਵੀ, ਜਿਹਦੇ ਨਾਲ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਸਾਰਾ ਟਰਾਂਸਪੋਰਟੇਸ਼ਨ ਦਾ ਖਰਚਾ ਅਤੇ ਉਹਦੇ ਨਾਲ ਜੁੜਿਆ ਹੋਇਆ ਕਾਸਟ ਆਫ ਲਿਵਿੰਗ ਦਾ ਖਰਚਾ ਅਤੇ ਉਹਦੇ ਨਾਲ ਇਨਫਲੇਸ਼ਨ ਇਨ ਆਰ ਇਕਾਨਮੀ ਕਿੰਨੀ ਹੱਦ ਤੱਕ ਵੱਧ ਸਕਦੀ ਹੈ। ਰਾਈਟ ਇਨ ਟਾਈਮ ਫੋਰ ਦਾ ਲਾਸਟ ਮੰਥ ਆਫ ਦਿਸ ਈਅਰ ਅਤੇ ਸਾਲ ਦੇ ਹੀ ਸਭ ਤੋਂ ਬਿਜ਼ੀ ਸ਼ਾਪਿੰਗ ਟਾਈਮ ਤੋਂ ਪਹਿਲਾਂ ਕਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਤੋਂ ਪੈਟਰੋਲੀਅਮ ਐਕਸਪਰਟ ਡੈਨ ਮਿਕਟੀਗ ਨੇ ਕਿਹਾ ਹੈ ਕਿ ਗਲੋਬਲ ਗੈਸਲੀਨ ਐਂਡ ਡੀਜ਼ਲ ਪ੍ਰਾਈਸ ਵੱਧ ਰਹੇ ਨੇ ਕਈ ਫੈਕਟਰ ਕਰਕੇ, ਖਾਸ ਕਿ ਪਿਛਲੇ ਵੀਕਐਂਡ US ਅਤੇ ਇਰਾਨ ਦੇ ਵੱਲੋਂ ਇੱਕ ਦੂਜੇ ਦੇ ਵੱਲ ਹੁਣ ਫਿਰ ਤੋਂ ਬੰਬ ਔਨ ਦੇ ਹੈੱਡ ਟਾਪ ਸਿੱਟੇ ਜਾ ਰਹੇ ਨੇ, ਮਿਲਟਰੀ ਅਟੈਕਸ ਹੁਣ ਐਸਕਲੇਟ ਕੀਤੇ ਗਏ ਨੇ, ਇਹ ਨਵਾਂ ਹੀ ਰਾਊਂਡ ਆਫ ਫਾਈਟਿੰਗ ਸ਼ੁਰੂ ਹੋ ਚੁੱਕਿਆ ਹੈ। ਸਟ੍ਰੇਟ ਆਫ ਹਰਮੂਜ਼ ਤਾਂ ਬਲੌਕਡ ਹੈਗਾ ਹੀ ਹੈਗਾ ਹੈ, ਭਾਵੇਂ ਹੁਣ ਸ਼ਿਪਸ ਤਾਂ ਫਿਰ ਵੀ ਲੰਘ ਰਹੇ ਨੇ, ਪਰ ਹੁਣ ਕੁਛ ਓਇਲ ਐਂਡ ਪੈਟਰੋਲੀਅਮ ਸ਼ਿਪਸ ਜੋ ਕਿ ਰੈੱਡ ਸੀ ਦੇ ਵਿੱਚੋਂ ਗਲਫ ਅਵਮਾਨ ਪਹੁੰਚਣ ਤੱਕ ਵੀ ਕੋਸ਼ਿਸ਼ ਕਰਦੇ ਆ ਰਹੇ ਨੇ, ਉਹ ਵੀ ਹੁਣ ਰੋਕੇ ਜਾ ਰਹੇ ਨੇ ਹੂਸੀ ਰੈਬਲਸ ਦੇ ਵੱਲੋਂ। ਸੋ ਪਹਿਲਾਂ ਤਾਂ ਇਹ ਇਰਾਨ ਵਾਲੇ ਹੀ ਆਪਦੇ ਹੀ ਫੌਜ ਨਾਲ ਰੋਕ ਰਹੇ ਸੀ ਸ਼ਿਪਸ ਨੂੰ ਬੰਬ ਉਹਨਾਂ 'ਤੇ ਸਿੱਟਣ ਦੇ ਇੱਕ ਧਮਕੀ ਦੇ ਨਾਲ, ਅਤੇ ਹੁਣ ਤਾਂ ਰੈੱਡ ਸੀ ਦੇ ਵਿੱਚ ਗਲਫ ਅਵਮਾਨ ਤੱਕ ਪਹੁੰਚਣ ਤੱਕ ਵੀ ਹੂਸੀ ਰੈਬਲਸ ਵੀ ਐਗਜੈਕਟ ਸੇਮ ਮੰਕੀ ਸੀ ਮੰਕੀ ਡੂ ਨਕਲ ਕਰਕੇ ਵੀ ਹੁਣ ਬਲੌਕੇਡ ਆਪਣੀ ਆਪਦੀ ਵੀ ਸ਼ੁਰੂ ਕਰ ਚੁੱਕੇ ਨੇ ਅਤੇ ਕੈਨੇਡੀਅਨ ਡਾਲਰ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੁ ਬੇਕਾਰ ਹੈ, ਕਿੰਨਾ ਕੁ ਕਮਜ਼ੋਰ ਹੈ ਕੰਪੇਅਰਡ ਯੂ ਐੱਸ ਡੀ ਔਰ ਕੰਪੇਅਰਡ ਐਨੀ ਅਦਰ ਕਰੰਸੀ ਇਨ ਦਾ ਵਰਲਡ. ਅਤੇ ਨਾਲ ਦੀ ਨਾਲ ਗੈਸਲੀਨ ਅਤੇ ਡੀਜ਼ਲ ਦੀ ਸਪਲਾਈ ਸ਼ੋਰਟੇਜ ਵੀ ਹੈ, ਜਿੰਨੀ ਚਿਰ ਬਾਬਾ ਟਰੰਪ ਉੱਥੋਂ ਵੈਨੇਜ਼ੁਏਲਾ ਤੋਂ ਤੇਲ ਲਿਆ ਕੇ ਰਿਫਾਇਨ ਕਰਕੇ ਆਪਦੇ ਖਜ਼ਾਨੇ ਭਰਦਾ ਨਹੀਂ ਹੈਗਾ, ਉਨੀ ਚਿਰ ਤਾਂ ਡਿਪਲੀਟ ਤਾਂ ਹੋਏ ਹੋਏ ਨੇ. ਸੋ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਫੈਕਟਰਸ ਕਰਕੇ ਇੱਥੇ ਸਦਰਨ ਅੰਟਾਰੀਓ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਨਫੋਰਚੁਨੇਟਲੀ ਗੈਸਲੀਨ ਵੀ ਡੀਜ਼ਲ ਵੀ ਪ੍ਰਾਈਸਿਸ ਵੀ ਕਾਫੀ ਜ਼ਿਆਦਾ ਵਧਣ ਦੀ ਐਕਸਪੈਕਟੇਸ਼ਨ ਹਨ. ਡੈਨ ਮਿਕਟੀਗ ਨੇ ਕਿਹਾ ਕਿ ਕੱਲ੍ਹ ਨੂੰ ਵੈਨਸਡੇ ਸਪਟੈਂਬਰ 2, 2026 ਨੂੰ ਤੁਹਾਡੇ ਨੇੜਲੇ ਗੈਸ ਸਟੇਸ਼ਨ 'ਤੇ ਸਵੇਰੇ ਉੱਠ ਕੇ ਡਰਾਈਵ ਕਰਕੇ ਤੁਸੀਂ ਦੇਖੋਗੇ ਬਿੱਲ ਬੋਰਡ 'ਤੇ ਕਿ ਰੈਗੂਲਰ ਗੈਸਲੀਨ ਪ੍ਰਾਈਸ 3 cents ਵੱਧ ਚੁੱਕੀ ਹੈ ਪਰ ਲੀਟਰ ਅਤੇ 186.9 ਟਮੋਰੋ. ਇਹ ਇੱਥੇ ਜੀ ਟੀ ਏ ਦਾ ਰੈਗੂਲਰ ਗੈਸ ਦਾ ਪ੍ਰਾਈਸ ਹੋਊਗਾ, ਨਾਟ ਈਵਨ ਪ੍ਰੀਮੀਅਮ. ਅਤੇ ਡੀਜ਼ਲ ਪ੍ਰਾਈਸ ਕੱਲ੍ਹ ਸਵੇਰ ਨੂੰ 6 cents ਪਰ ਲੀਟਰ ਨਾਲ ਵਧਣੀ ਹੈ, 231.9 ਤੱਕ, 231.9 cents ਪਰ ਲੀਟਰ ਤੱਕ. ਡੈਨ ਮਿਕਟੀਗ ਨੇ ਕਿਹਾ ਕਿ ਇਸ ਲੌਂਗ ਵੀਕਐਂਡ ਤੱਕ ਜੇ ਜਾਣਾ ਸੀ ਲੈਣਾ ਨਜ਼ਾਰੇ ਵੰਡਰਲੈਂਡ ਦੇ, ਨਾਇਗਰਾ ਫਾਲ ਦੇ, ਜਿੱਥੇ ਮਰਜ਼ੀ ਦੇ, ਹੁਣ ਤਾਂ ਦੋਸਤ ਦੋ ਵਾਰੀ ਸੋਚੋਗੇ ਕਿਉਂਕਿ ਐਕਸਪੈਕਟ ਕਰ ਰਿਹਾ ਹੈ ਕਿ ਸਦਰਨ ਅੰਟਾਰੀਓ ਗੈਸ ਸਟੇਸ਼ਨਸ 'ਤੇ ਦਿਸ ਲੌਂਗ ਵੀਕਐਂਡ ਤੱਕ ਰੈਗੂਲਰ ਗੈਸਲੀਨ ਪ੍ਰਾਈਸ 190 cents ਟੱਪ ਜੂਗੀ. ਅਨਫੋਰਚੁਨੇਟਲੀ ਇਟ ਵਿਲ ਬੀ 190 cents ਪਰ ਲੀਟਰ ਔਰ ਈਵਨ ਹਾਇਰ. ਪਰ ਉਸ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਤਾਂ ਹੈ ਡੀਜ਼ਲ ਪ੍ਰਾਈਸ. ਹੁਣ ਐਵਰੀ ਸਿੰਗਲ ਪਰਸਨ ਤਾਂ ਆਪਦਾ ਹੀ ਖਰਚਾ ਦੇਖਦਾ ਹੈ ਕਿ ਯਾਰ ਮੇਰੀ ਗੱਡੀ 'ਚ ਗੈਸਲੀਨ ਭਰਨੀ ਕਿੰਨੀ ਕੁ ਮਹਿੰਗੀ ਹੋ ਰਹੀ ਆ, ਪਰ ਡੀਜ਼ਲ ਦਾ ਖਰਚਾ ਤਾਂ ਪੂਰੇ ਇਕਾਨਮੀ ਲਈ ਮਹਿੰਗਾ ਕਰਵਾਉਣ ਵਾਲਾ ਕੰਮ ਹੈ. ਸੋ ਇਸ ਇੰਡਸਟਰੀ ਐਕਸਪਰਟ ਡੈਨ ਮਿਕਟੀਗ ਨੇ ਕਿਹਾ ਕਿ ਆਮ ਤੌਰ 'ਤੇ ਐਵਰੀ ਸਿੰਗਲ ਈਅਰ ਸਾਈਕਲ ਕੋਲ ਉਹੀ ਸੇਮ ਆਪਾਂ ਸਾਈਕਲ ਦੇਖਦੇ ਹਾਂ ਕਿ ਐਵਰੀ ਸਿੰਗਲ ਸਮਰ ਡੀਜ਼ਲ ਪ੍ਰਾਈਸਿਸ ਘੱਟ ਦੀਆਂ ਹੁੰਦੀਆਂ ਨੇ ਕੈਨੇਡਾ ਦੇ ਵਿੱਚ, ਪਰ ਇਸ ਸਮਰ ਦੇ ਵਿੱਚ ਅਸੀਂ ਸਿਰਫ ਇਨਕਰੀਸਿਸ ਇਨ ਪ੍ਰਾਈਸ ਦੇਖੇ ਹਨ, ਜੋ ਕਿ ਇਹਦੇ ਮੁਤਾਬਕ ਦਿਸ ਇਜ਼ ਏ ਵੈਰੀ ਬੈਡ ਓਮਨ, ਅਪ ਸ਼ਗਨ ਹੈ. ਕਿਉਂ? ਕਿਉਂਕਿ ਲੇਟ ਅਕਟੋਬਰ 2026 ਦੇ ਵਿੱਚ ਤੋਂ ਲੈ ਕੇ ਅਰਲੀ ਨਵੰਬਰ 2026 ਤੱਕ, ਯਾਨੀ ਕਿ ਰਾਈਟ ਐਟ ਦ ਐਂਡ ਆਫ ਫਾਲ, ਰਾਈਟ ਐਟ ਦ ਸਟਾਰਟ ਆਫ ਵਿੰਟਰ, ਐਂਡ ਆਫ ਅਕਟੋਬਰ ਸਟਾਰਟ ਆਫ ਨਵੰਬਰ, ਅੰਟਾਰੀਓ ਦੇ ਵਿੱਚ ਹਰੇਕ ਗੈਸ ਸਟੇਸ਼ਨ 'ਤੇ ਸਮਰ ਡੀਜ਼ਲ ਬਲੈਂਡ ਤੋਂ ਲੈ ਕੇ ਵਿੰਟਰ ਡੀਜ਼ਲ ਬਲੈਂਡ ਤੱਕ ਵੱਡੀ ਸ਼ਿਫਟ ਪੇਸ਼ ਹੋਣੀ ਆ, ਜਿਹਦੇ ਨਾਲ ਕੰਮ ਜ਼ਿਆਦਾ ਮਹਿੰਗਾ ਹਮੇਸ਼ਾ ਹੁੰਦਾ ਹੁੰਦਾ ਹੈ. ਅਤੇ ਡੈਨ ਮਿਕਟੀਗ ਨੂੰ ਲੱਗਦਾ ਹੈ ਕਿ ਅਸੀਂ ਡੀਜ਼ਲ ਦੇ ਆਲ ਟਾਈਮ ਕੈਨੇਡੀਅਨ ਹਿਸਟਰੀ ਦੇ ਵਿੱਚ ਰੈਕੋਰਡ ਹਾਈ ਪ੍ਰਾਈਸਿਸ ਦੇਖਾਂਗੇ, ਮੇ ਬੀ 275 ਪਰ ਲੀਟਰ. ਕ੍ਰੇਜ਼ੀ, ਟਰੱਕ ਤਾਂ ਅੱਧੇ ਹੀ ਕੰਪਨੀ ਨੂੰ ਲੱਗਦਾ ਬੰਦ ਹੀ ਹੋ ਜਾਣਗੀਆਂ. 275 ਪਰ ਲੀਟਰ ਤੱਕ ਪ੍ਰਾਈਸ ਆਪਾਂ ਦੇਖ ਸਕਦੇ ਹਾਂ. ਅੱਜ 231.9 ਹੈ, ਅੱਜ ਸਪਟੈਂਬਰ 1 ਹੈ, ਨਵੰਬਰ 1 ਤੱਕ ਬੇਸਿਕਲੀ 2 months ਦੇ ਵਿੱਚ ਇਹ 231.9 ਤੋਂ ਲੈ ਕੇ 275 ਪਰ ਲੀਟਰ ਤੱਕ ਡੀਜ਼ਲ ਪ੍ਰਾਈਸਿਸ ਇਸ ਇੰਡਸਟਰੀ ਐਕਸਪਰਟ ਨੂੰ ਲੱਗਦਾ ਹੈ ਵੱਧ ਸਕਦੀਆਂ ਨੇ, ਜੋ ਕਿ ਇੱਕ ਇਸ ਮੁਲਕ ਦੇ ਵਿੱਚ ਨਵਾਂ ਰੈਕਰਡ, ਵੈਰੀ ਬੈਡ ਰੈਕਰਡ, ਆਬਵੀਅਸਲੀ ਨਾਟ ਅ ਗੁੱਡ ਰੈਕਰਡ, ਨਵਾਂ ਬਹੁਤ ਹੀ ਮਾੜਾ ਰੈਕਰਡ ਪੇਸ਼ ਹੋਊਗਾ. 275 ਪਰ ਲੀਟਰ ਅਸੀਂ ਪ੍ਰਾਈਸ ਦੇਖ ਸਕਦੇ ਹਾਂ, ਵਿਚ ਵਿਲ ਬੀ ਆਲ ਟਾਈਮ ਹੋਰਬਲ ਹਾਈ ਇਨ ਕੈਨੇਡਾ ਫੋਰ ਡੀਜ਼ਲ. ਅਤੇ ਫਿਰ ਕਾਮਨ ਸੈਂਸ ਦੀ ਗੱਲ ਆ ਕਿ ਜੋ ਕੁਛ ਦੇ ਵਿੱਚ ਡੀਜ਼ਲ ਪਾਇਆ ਜਾਂਦਾ ਹੈ ਉਹੀ ਮਹਿੰਗਾ ਹੋਣਾ ਹੈ, ਖਾਸ ਤਾਂ ਸਾਡੀ ਟਰਾਂਸਪੋਰਟੇਸ਼ਨ. ਪੂਰੀ ਟਰਾਂਸਪੋਰਟੇਸ਼ਨ ਆਫ ਗੁੱਡਸ ਹੀ ਡੀਜ਼ਲ 'ਤੇ ਹੀ ਤਕਰੀਬਨ ਚੱਲਦੀ ਆ, ਅਤੇ ਜੇਕਰ ਟਰਾਂਸਪੋਰਟੇਸ਼ਨ ਕਾਸਟ ਸਕਾਈ ਰਾਕਟ ਹੁੰਦੇ ਨੇ, ਬੇਸ਼ੱਕ ਉਹ ਫਿਰ ਹੋਲਸੇਲਰ ਤੱਕ, ਰੀਟੇਲਰ ਤੱਕ, ਐਂਡ ਕੰਜ਼ੂਮਰ ਤੱਕ, ਐਵਰੀ ਸਿੰਗਲ ਕੈਨੇਡੀਅਨ ਤੱਕ ਤਾਂ ਕਾਸਟ ਪੈਸ ਔਨ ਹੀ ਅਨਫੋਰਚੁਨੇਟਲੀ ਕੀਤੇ ਜਾਣਗੇ. ਪਰ ਦੋਸਤੋ, ਹੁਣ ਜਿਹੜੀ ਅਗਲੀ ਖਬਰ ਆ ਉਹ ਤੁਹਾਨੂੰ ਅਗਲੇ ਘੰਟੇ 'ਚ ਹੀ ਪੇਸ਼ ਕਰਾਂਗੇ, ਕਿਉਂਕਿ 1-2 ਮਿੰਟ ਦੇ ਵਿੱਚ ਸਟੇਸ਼ਨ ਆਈ ਡੀ ਲੱਗ ਜਾਣੀ ਆ, ਫਿਰ ਗੱਲ ਵਿੱਚ ਜਾਲੇ ਕੱਟੀ ਜਾਣੀ ਆ, ਅਤੇ ਮੈਂ ਚਾਹੁੰਦਾ ਨਹੀਂ ਹੈਗਾ. ਹੋਰ ਵੀ ਗੈਸ ਅਤੇ ਡੀਜ਼ਲ ਤੋਂ ਇਲਾਵਾ ਅਗਲੇ ਹਫ਼ਤੇ ਹੀ ਸਾਡੇ ਹਜ਼ਾਰਾਂ ਹੀ ਪ੍ਰੋਡਕਟਸ ਦੇ ਲਈ ਖਰਚੇ ਹੁਣ ਵਧਣ ਲੱਗੇ ਨੇ. ਕਿਉਂ? ਕਿਉਂਕਿ ਰਾਤੋਂ ਰਾਤ ਹੀ ਨੈਕਸਟ ਟਿਊਜ਼ਡੇ, ਮਤਲਬ ਅ ਵੀਕ ਫਰੋਮ ਨਾਓ, ਬਥੇਰੀਆਂ ਅਮੈਰੀਕਨ ਚੀਜ਼ਾਂ 'ਤੇ, ਤਕਰੀਬਨ 700 ਚੀਜ਼ਾਂ 'ਤੇ ਖਰਚੇ 15% ਤੋਂ ਲੈ ਕੇ 25% ਤੋਂ ਲੈ ਕੇ 50% ਤੱਕ ਟੈਰਿਫ ਵਧਣ ਲੱਗੇ ਨੇ ਫੋਰ ਕੈਨੇਡੀਅਨ ਇੰਪੋਰਟਰਸ, ਅਤੇ ਉਹ ਵੀ ਸਾਨੂੰ ਤਾਂ ਨਹੀਂ ਬਖਸ਼ ਸਕਦੇ. they can't just lose all their profit margin. So ਸਾਡੇ ਵੀ ਖਰਚੇ ਵਧਣ ਲੱਗੇ ਨੇ ਅਗਲੇ ਹਫ਼ਤੇ, unless ਕਿ ਕਿਸੇ ਕ੍ਰਿਸਮਸ ਮਿਰਾਕਲ ਦੇ ਨਾਲ ਸੰਤਾ ਟਰੰਪ, ਬਾਬਾ ਟਰੰਪ ਸਾਨੂੰ ਤੋਹਫਾ ਦੇ ਦੇਵੇ ਕਿ ਚੱਜ ਦੀ ਡੀਲ ਮਿਲ ਜਾਵੇ ਅਤੇ ਕਾਰਨੀ ਐਕਸੈਪਟ ਕਰ ਲਵੇ. ਦੋਨੇ ਕੰਮ ਤਾਂ ਇਕੱਠੇ ਹੋਣ ਨਹੀਂ ਲੱਗੇ ਮੇਰੇ ਖਿਆਲ ਦੇ ਵਿੱਚ. ਸੋ ਲੱਗਦਾ ਤਾਂ ਹੈ ਕਿ ਅਨਫੋਰਚੁਨੇਟਲੀ ਨੈਕਸਟ ਵੀਕ 7 days ਫਰੋਮ ਨਾਓ ਪ੍ਰਾਈਸਿਸ ਆਰ ਅਬਾਊਟ ਟੂ ਸਕਾਈ ਰਾਕਟ. ਅਤੇ ਹੁਣ ਜਦੋਂ ਜਸਟਿਨ ਟਰੂਡੋ ਨੇ ਪਹਿਲੇ ਰਾਊਂਡ ਆਫ ਕਾਊਂਟਰ ਟੈਰਿਫ ਲਾਏ ਸੀ, ਉਸ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਕਿੰਨਾ ਕੁ ਸਾਡੀ ਮਹਿੰਗਾਈ ਵੱਧ ਦਿਖਾਈ ਰਿਪੋਰਟਸ ਦੇ ਵਿੱਚ, ਅਤੇ ਹੁਣ ਕਿੰਨੀ ਕੁ ਵੱਧ ਸਕਦੀ ਹੈ ਉਹਦੇ ਵਿੱਚ ਵੀ ਤੁਹਾਨੂੰ ਫਰਕ ਦੱਸੂੰਗਾ, ਪਰ ਅਗਲੇ ਘੰਟੇ 'ਚ. ਹੁਣ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਨਾਲ, ਨੰਬਰ ਆਫ ਦੀ ਘੁਮਾ ਸਕਦੇ ਹੋ 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ. 905-564-6446 905-564-6446 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ.
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6446 905-564-6446.

0: ਹਰ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
3: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian, this Sarya Hill location stay. Dining, takeout, and catering also available. Call at 905-794-8111. Simply delicious. Matlab, simply Indian.
5: Canada vich rehnde hoye, har parivar ko life insurance honi bahut zaruri hai. Apne parivar di financial security te future planning layi.
6: Ese layi main apni te wife di insurance policy Prime Insurance te Simraj Sidhu to hi karwai hai.
7: Jekar tusi vi kise tarah de life insurance, mortgage insurance, disability insurance, critical illness insurance bare soch rahe ho, ta sab to vadh coverage te sahi ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

ਕਮਿਊਨਿਟੀ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸੇ ਤਰ੍ਹਾਂ ਹੁਣ ਠੀਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ ਜਾਂ ਹੋਪਫੁਲੀ ਜਿੰਨਾ ਵੀ ਤੁਹਾਡਾ ਕਮਿਊਟ ਟਾਈਮ ਹੈ ਡਰਾਈਵ ਕਰਨ ਦਾ ਟਾਈਮ ਹੈ ਵੱਧ ਤੋਂ ਵੱਧ ਟਾਈਮ ਦੇ ਲਈ ਸਾਡੇ ਨਾਲ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਜੁੜੇ ਰਹੋ ਅਤੇ ਜੇਕਰ ਤੁਸੀਂ 6 ਵਜੇ ਤੱਕ ਜੁੜੇ ਰਹੋਗੇ ਹੋਰ ਵੀ ਜਲਦ ਬਹੁਤ ਹੀ ਜਲਦ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਹੋਰ ਖਬਰਾਂ ਪੇਸ਼ ਕਰਾਂਗੇ ਨਾਲ ਦੀ ਨਾਲ ਹੋਰ ਫਰਮੈਸ਼ੀ ਗੀਤ ਸੰਗੀਤ ਵੀ ਰਿਕੁਐਸਟ ਕੀਤੇ ਜਾ ਰਹੇ ਨੇ 2 ਫਰਮੈਸ਼ੀ ਗੜ ਤਾਂ ਆਲਰੇਡੀ ਲਾ ਚੁੱਕੇ ਹਾਂ ਇਸ ਘੰਟੇ ਵਿੱਚ ਵੀ 2-3 ਹੋਰ ਜ਼ਰੂਰ ਲਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਸਪਾਂਸਰਸ ਵੀ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਹਨ ਪਹਿਲੇ ਸਪਾਂਸਰ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਹੋਲ 'ਤੇ ਹਨ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਐਵਰੀ ਸਿੰਗਲ ਟਿਊਜ਼ਡੇ ਯਾਨੀ ਕਿ ਅੱਜ ਦੇ ਦਿਨ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੀ ਬਹੁਤ ਹੀ ਕਮਾਲ ਦੀ ਥੀਮ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਸੁਣ ਕੇ ਜਾਂ ਸਾਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਲੋਕਾਂ ਦਾ ਪੂਰਾ ਦਾ ਪੂਰਾ ਕੰਮ ਕਾਰੋਬਾਰ ਬਦਲ ਸਕਦਾ ਹੈ ਫੋਰ ਦ ਬੈਸਟ ਫੋਰ ਦ ਬੈਟਰ ਫੋਰ ਦ ਫਿਊਚਰ ਹੁਣ ਜੇ ਦੋਸਤੋ

0: कुछ चेंज करनी जरूरी है। ए तुहानू इंग्लिश फॉर बिगिनर्स तो लैके एडवांस तक, कंप्यूटर फॉर बिगिनर्स तो लैके एडवांस तक भी कामयाब कर देंगे कि तुम मेडिकल फील्ड के भी काम कर सकते हो। पर्सनल सपोर्ट वर्कर, मेडिकल ऑफिस वर्कर एंड मैनी मैनी मैनी मैनी मैनी मोर कोर्सेज हैं। अज ही Queenswood College Brampton ਦੇ ਨਾਲ ਸੰਪਰਕ ਕਰੋ। ਇਹ ਫਰੈਂਚ ਲੈਂਗੁਏਜ ਕੋਰਸਿਸ ਵੀ ਆਫਰ ਕਰਦੇ ਨੇ। ਜਿਹੜੇ ਵੀ ਲੋਕ ਚਾਹੁੰਦੇ ਨੇ ਕਿ ਪ੍ਰਮੋਸ਼ਨ ਮਿਲ ਜਾਵੇ ਸਾਡੇ ਕੰਮ ਦੇ ਵਿੱਚ ਹੀ, IELTS ਦੇ ਵੀ ਕੋਰਸ ਆਫਰ ਕਰਦੇ ਨੇ। ਨੰਬਰ ਹੈ 905-872-0088 905-872-0088, Queenswood College Brampton। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਸਿਮਰਾਜ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਤੇ ਅੱਜ ਤੁਸੀਂ ਦੱਸੋ ਜੀ, ਸਭ ਤੋਂ ਪਹਿਲਾਂ ਕਿ ਕੈਂਪਸ ਦਾ ਅਤਾ ਪਤਾ ਤੇ ਫੋਨ ਨੰਬਰ ਤੇ ਦੱਸੋ ਜੀ ਕਿ ਕਿਹੜੇ ਕੋਰਸ ਜਲਦ ਸ਼ੁਰੂ ਹੋਣ ਲੱਗੇ ਨੇ।
1: ਜੀ ਸਿਮਰਾਜ, ਕੈਂਪਸ ਦਾ ਫੋਨ ਨੰਬਰ ਹੈ 905-872-0088, 905-872-0088। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3। ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ। ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ। ਔਰ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ ਜੀ ਫਾਰਮੇਸੀ ਅਸਿਸਟੈਂਟ ਦੇ, ਉਹਨਾਂ ਵਾਸਤੇ ਜੋ ਲੋਕ ਇੱਕ ਅੱਛੀ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ ਕੋਈ ਪਾਰਟ ਟਾਈਮ ਸਟੱਡੀ ਕਰਕੇ। ਫਾਰਮੇਸੀ ਅਸਿਸਟੈਂਟ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਸ਼ੁਰੂ ਹੋਣ ਜਾ ਰਿਹਾ ਵੀਕਐਂਡ ਤੇ, ਸੈਟਰਡੇ ਸੰਡੇ ਕਲਾਸਿਸ ਨੇ। ਔਰ ਇਹ 10 ਵੀਕਸ ਦੀਆਂ ਆਨਲਾਈਨ ਕਲਾਸਿਸ ਨੇ ਜਿਹਨੂੰ ਕਰਕੇ ਕਿ ਸਟੂਡੈਂਟ ਇੱਕ ਅੱਛੀ ਫਾਰਮੇਸੀ ਅਸਿਸਟੈਂਟ ਦੀ ਜੋਬ ਲੈ ਸਕਦੇ ਹੈ। ਔਰ ਇਸ ਕੋਰਸ ਨੂੰ ਕਰਨ ਤੋਂ ਬਾਅਦ ਸ਼ੋਪਰ ਡਰੱਗ ਮਾਰਟ ਦੇ ਵਿੱਚ, ਵਾਲਮਾਰਟ ਦੇ ਵਿੱਚ ਜਾਂ ਕਿਸੇ ਵੀ ਇੱਕ ਅੱਛੀ ਫਾਰਮੇਸੀ ਦੇ ਵਿੱਚ ਜੋਬ ਲਿੱਤੀ ਜਾ ਸਕਦੀ ਹੈ। ਔਰ ਕੋਰਸ ਸ਼ੁਰੂ ਹੋਣ ਜਾ ਰਿਹਾ 19th of September ਤੋਂ। ਔਰ ਦੂਸਰਾ ਸਾਡਾ ਪ੍ਰੋਗਰਾਮ ਜੋ ਕਿ ਹੈਲਥ ਕੇਅਰ ਦਾ ਪ੍ਰੋਗਰਾਮ ਹੈ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਕਰੰਟਲੀ ਹੈਲਥ ਕੇਅਰ ਇੰਡਸਟਰੀ ਬਹੁਤ ਬੂਮ ਕਰ ਰਹੀ ਹੈ ਔਰ ਇਹਦੇ ਜੋਬਸ ਵੀ ਬਹੁਤ ਹੈਗੀਆਂ ਨੇ, ਖਾਸ ਕਰ ਪਰਸਨਲ ਸਪੋਰਟ ਵਰਕਰ ਦੀਆਂ ਜੋਬਸ, ਕਿਉਂਕਿ ਕੈਨੇਡਾ ਦੇ ਵਿੱਚ ਬੇਬੀ ਬੂਮਰਸ ਦੀ ਪਾਪੂਲੇਸ਼ਨ ਵੱਧ ਰਹੀ ਹੈ। ਸੋ ਪਰਸਨਲ ਸਪੋਰਟ ਵਰਕਰ ਹਾਈਲੀ ਡਿਮਾਂਡ ਦੇ ਵਿੱਚ ਹੈਗੇ ਨੇ ਔਰ ਹੈਲਥ ਕੇਅਰ ਦੀ ਜੋਬ ਹੋਣ ਕਰਕੇ ਇਹਨਾਂ ਦੇ ਜਿਹੜੇ ਵੇਜਿਸ ਹੈ ਉਹ ਬਹੁਤ ਹੀ ਅੱਛੇ ਵੇਜਿਸ ਨੇ। ਇਨੀਸ਼ੀਅਲ ਸਟਾਰਟਿੰਗ ਜਿਹੜੀ ਆ ਉਹ $22 ਸਟਾਰਟਿੰਗ ਵੇਜਿਸ ਹੁੰਦੇ ਹੈ ਪਰਸਨਲ ਸਪੋਰਟ ਵਰਕਰ ਦੇ। ਔਰ ਸਾਡੇ ਦੋ ਬੈਚ ਸ਼ੁਰੂ ਹੋਣ ਜਾ ਰਹੇ ਹੈ, ਵੀਕਡੇ ਮਾਰਨਿੰਗ ਔਰ ਵੀਕਡੇ ਈਵਨਿੰਗ ਦੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਨੇ। ਹਾਈਬ੍ਰਿਡ ਪ੍ਰੋਗਰਾਮ ਹੈ, ਸੋ 3 days ਆਨਲਾਈਨ ਕਲਾਸਿਸ ਹੁੰਦੀਆਂ ਨੇ ਔਰ 2 days ਇਨ ਪਰਸਨ ਕਲਾਸਿਸ ਨੇ। ਨਵੇਂ ਬੈਚ ਸਟਾਰਟ ਹੋ ਰਿਹਾ ਔਰ ਇਹਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਇਹਨਾਂ ਕੋਰਸਿਸ ਨੂੰ ਕਰਨ ਦੇ ਲਈ। ਔਰ ਕੁਈਨਸਵੁੱਡ ਕਾਲਜ ਪਰਸਨਲ ਸਪੋਰਟ ਵਰਕਰ ਦਾ ਜਿਹੜਾ ਪ੍ਰੋਗਰਾਮ ਆਫਰ ਕਰ ਰਿਹਾ ਹੈ ਇਹ 6 months ਦਾ ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਰਹਿ ਰਹੇ ਹੈ, ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਤਾਂ ਉਹ ਲੋਕ ਵੀ ਇਹ ਕੋਰਸ ਕਰ ਸਕਦੇ ਹੈ। ਔਰ ਇਸ ਤੋਂ ਇਲਾਵਾ ਸਾਡੇ ਡਿਪਲੋਮਾਸ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਹੈ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ, ਡਾਟਾ ਐਨਾਲਿਸਟ ਪ੍ਰੋਗਰਾਮ, ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਡਿਪਲੋਮਾ ਔਰ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਔਰ ਸ਼ੁਰੂ ਹੋ ਰਿਹਾ ਹੈ। ਔਰ ਇਹਦੇ ਨਾਲ ਨਾਲ ਹਾਈ ਡਿਮਾਂਡ ਨੈਨੀ ਔਰ ਚਾਈਲਡ ਕੇਅਰ ਪ੍ਰੋਵਾਈਡਰ ਦਾ ਪ੍ਰੋਗਰਾਮ ਵੀ ਸ਼ੁਰੂ ਹੋਣ ਜਾ ਰਿਹਾ, ਉਹਨਾਂ ਵਾਸਤੇ ਜੋ ਲੋਕ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੈ, ਇੱਕ ਆਪਣਾ ਅੱਛਾ ਕਰੀਅਰ ਬਣਾਉਣਾ ਚਾਹੁੰਦੇ ਹੈ ਚਾਈਲਡ ਕੇਅਰ ਦੀ ਫੀਲਡ ਦੇ ਵਿੱਚ, ਤਾਂ ਉਹਨਾਂ ਵਾਸਤੇ ਵੀ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਔਰ ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਡਾਟਾ ਐਂਟਰੀ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ, ਬੇਸਿਕ ਟੂ ਐਡਵਾਂਸ ਕੰਪਿਊਟਰਸ, ਅਕਾਊਂਟਿੰਗ ਦੇ ਵਿੱਚ ਬੁੱਕ ਕੀਪਿੰਗ ਐਂਡ ਕੁਇਕ ਬੁੱਕ ਸੋਫਟਵੇਅਰ ਦੇ ਕੋਰਸਿਸ ਸ਼ੁਰੂ ਹੋ ਰਹੇ ਹੈ। ਆਈਲਟਸ ਐਂਡ ਸੈਲਫ ਹੈਲਪ ਦੀਆਂ ਪ੍ਰਿਪਰੇਸ਼ਨ ਕਲਾਸਿਸ ਹੈ ਜੋ ਕਿ 1-on-1 ਬੇਸਿਸ ਤੇ ਅਸੀਂ ਕਰਾਉਂਦੇ ਹਾਂ। ਇਹ ਕਲਾਸਿਸ ਵੀਕਡੇ ਔਰ ਵੀਕਐਂਡ ਤੇ ਅਵੇਲੇਬਲ ਨੇ। ਕਾਲਜ 7 days ਓਪਨ ਹੁੰਦਾ ਹੈ, ਸੋ ਸ਼ਾਰਟ ਕੋਰਸਿਸ ਦੀਆਂ ਕਲਾਸਿਸ ਕਿਸੇ ਵੀ ਟਾਈਮ ਲਿੱਤੀਆਂ ਜਾ ਸਕਦੀਆਂ। ਔਰ ਜੋ ਲੋਕ ਕੋਈ ਵੋਕੇਸ਼ਨਲ ਪ੍ਰੋਗਰਾਮ ਜਾਂ ਡਿਪਲੋਮਾ ਪ੍ਰੋਗਰਾਮ ਕਰਨਾ ਚਾਹੁੰਦੇ ਆ ਔਰ ਫਾਈਨੈਂਸ਼ੀਅਲ ਅਸਿਸਟੈਂਟ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਐਜੂਕੇਸ਼ਨ ਲੋਨ ਵੀ ਅਪਰੂਵ ਹੋ ਸਕਦਾ ਹੈ ਅਗਰ ਉਹ ਕੁਆਲੀਫਾਈ ਕਰਦੇ ਆ ਤਾਂ। ਸੋ ਉਹਦੇ ਲਈ ਅਗਰ ਕੁਆਲੀਫਾਈ ਕਰਦੇ ਆ ਤਾਂ ਐਜੂਕੇਸ਼ਨ ਲੋਨ ਲੈ ਸਕਦੇ ਆ। ਔਰ ਕੁਈਨਸਵੁੱਡ ਕਾਲਜ ਆਪਣੇ ਡਿਪਲੋਮਾ ਗ੍ਰੈਜੂਏਟਸ ਨੂੰ ਜੋਬ ਅਸਿਸਟੈਂਸ ਪ੍ਰੋਵਾਈਡ ਕਰਦਾ ਹੈ ਔਰ ਉਹਨਾਂ ਨੂੰ ਪੂਰਾ ਸਪੋਰਟ ਕਰਦਾ ਹੈ ਜੋਬ ਲੈਣ ਦੇ ਲਈ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਆ। ਫੋਨ ਨੰਬਰ ਹੈ 905-872-0088, 905-872-0088। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3। ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ। ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ। ਔਰ ਕਾਲਜ 7 days ਓਪਨ ਹੁੰਦਾ ਹੈ ਔਰ ਸਾਡੀ ਵੈਬਸਾਈਟ ਹੈ queenswoodcollege.com। ਬਹੁਤ ਬਹੁਤ ਸ਼ੁਕਰੀਆ ਸਿਮਰਾਜ ਸਮਾਂ ਦੇਣ ਦੇ ਲਈ।
0: ਥੈਂਕ ਯੂ ਵੈਰੀ ਮਚ। ਤੁਸੀਂ ਕੁਈਨਸਵੁੱਡ ਕਾਲਜ ਬ੍ਰੈਂਪਟਨ ਦੇ ਅਕੈਡਮਿਕ ਕਾਉਂਸਲਰ

0: ਨਾਲ ਅੱਜ ਹੀ ਗੱਲਬਾਤ ਕਰੋ। ਇਹ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਇੱਕ ਪ੍ਰੋਫੈਸ਼ਨਲ ਕਰੀਅਰ ਲਾਂਚ ਕਰਨ ਦੇ ਵਿੱਚ। ਕਾਲ 9058720088 905 872 0088। ਤੇ ਨਾਲ ਦੀ ਨਾਲ ਦੋਸਤੋ ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ, ਜਿਵੇਂ ਕਿ ਤੁਹਾਨੂੰ ਦੱਸਦੇ ਆ ਰਹੇ ਹਾਂ, ਅਸੀਂ ਇਸ ਲੇਬਰ ਡੇ ਲੋਂਗ ਵੀਕਐਂਡ 'ਤੇ ਫਰਾਈਡੇ ਵੀ ਸੈਟਰਡੇ ਵੀ 4 ਤਰੀਕ ਨੂੰ ਵੀ 5 ਤਰੀਕ ਨੂੰ ਵੀ ਦੋ ਦਿਨ ਲਗਾਤਾਰ ਡੇਅਰੀ ਐਂਡ ਥਾਮਕਿਨ 6685 ਥਾਮਕਿਨ ਰੋਡ ਮਿਸਿਸਾਗਾ ਡੇਅਰੀ ਐਂਡ ਥਾਮਕਿਨ 'ਤੇ ਲਾਈਵ ਲੋਕੇਸ਼ਨ ਇਹਨਾਂ ਦੇ ਬਹੁਤ ਹੀ ਕਮਾਲ ਦੇ ਫਰਨੀਚਰ ਦੁਕਾਨ 'ਤੇ ਸ਼ੋਰੂਮ ਦੇ ਵਿੱਚ ਪਹੁੰਚਾਂਗੇ, ਜਿੱਥੇ ਕਿ ਇਹਨਾਂ ਨੇ ਦੱਸਿਆ ਹੈ ਕਿ ਸਾਰਾ ਪੁਰਾਣਾ ਫਰਨੀਚਰ ਕੱਢਿਆ ਗਿਆ ਹੈ, ਬ੍ਰੈਂਡ ਨਿਊ ਸਭ ਕੁਛ ਹੀ ਮੰਗਾਇਆ ਗਿਆ ਹੈ ਅਤੇ ਤੁਹਾਨੂੰ ਹੁਣ ਦਿਖਾਇਆ ਜਾ ਰਿਹਾ ਹੈ। 6685 ਥਾਮਕਿਨ ਰੋਡ ਮਿਸਿਸਾਗਾ ਡੇਅਰੀ ਐਂਡ ਥਾਮਕਿਨ। ਇਸ ਆਉਣ ਵਾਲੇ ਫਰਾਈਡੇ 4 ਤਰੀਕ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰੂਗੀ। ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪ੍ਰੋਗਰਾਮ ਲਾਈਵ ਲੋਕੇਸ਼ਨ ਪੇਸ਼ ਕਰਾਂਗੇ ਫਰੋਮ 6685 ਥਾਮਕਿਨ ਰੋਡ ਮਿਸਿਸਾਗਾ ਗ੍ਰੈਂਡ ਹੋਮ ਫਰਨੀਚਰ ਡੇਅਰੀ ਐਂਡ ਥਾਮਕਿਨ 'ਤੇ। ਅਤੇ ਤੁਹਾਨੂੰ ਉਹਨਾਂ ਦਿਨਾਂ ਫਰਾਈਡੇ ਵੀ, ਸੈਟਰਡੇ ਵੀ ਅਤੇ ਈਵਨ ਸੰਡੇ ਵੀ, ਪੂਰੇ ਅਤੇ ਪੂਰੇ ਲੌਂਗ ਵੀਕਐਂਡ 'ਤੇ ਹੀ ਜੇਕਰ ਤੁਸੀਂ ਪਹੁੰਚਦੇ ਹੋ, ਗੇਰੰਟੀ ਹੈ ਕਿ ਫਾਇਦਾ ਹੀ ਫਾਇਦਾ ਹੀ ਫਾਇਦਾ ਹੋਣਾ ਹੈ। ਕਿਉਂ? ਪਹਿਲੀ ਗੱਲ, ਐਬਸੋਲੂਟਲੀ 100% ਸਾਰਾ ਬ੍ਰੈਂਡ ਨਿਊ ਫਰਨੀਚਰ ਪਹੁੰਚਿਆ ਹੈ, ਬੈਡਰੂਮ ਸੈੱਟ ਤੋਂ ਲੈ ਕੇ ਮੈਟਰਸ ਤੋਂ ਲੈ ਕੇ ਸੋਫਾ ਸੈੱਟ ਤੋਂ ਲੈ ਕੇ ਡਾਇਨਿੰਗ ਟੇਬਲ ਸੈੱਟ ਤੱਕ ਸਭ ਕੁਛ ਬ੍ਰੈਂਡ ਨਿਊ ਹੈ। ਨਾਲ ਦੀ ਨਾਲ ਤੁਹਾਨੂੰ ਖਾਸ ਡਿਸਕਾਊਂਟ ਵੀ ਮਿਲਣੇ ਆ, ਨਾਲ ਦੀ ਨਾਲ ਤੁਹਾਨੂੰ ਹਰੇਕ ਪਰਚੇਸ ਨਾਲ ਤੋਹਫੇ ਵੀ ਮਿਲਣੇ ਆ। ਸੋ ਪਹੁੰਚਣਾ ਤੁਸੀਂ ਫਰਾਈਡੇ, ਸੈਟਰਡੇ, ਸੰਡੇ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਗ੍ਰੈਂਡ ਹੋਮ ਫਰਨੀਚਰ ਐਟ ਡੇਅਰੀ ਐਂਡ ਥਾਮਕਿਨ 6685 ਥਾਮਕਿਨ ਰੋਡ ਮਿਸਿਸਾਗਾ। ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਬਾਈ ਸੁੱਖ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਕੁਛ ਜਾਣਕਾਰੀ ਲੈ ਕੇ ਆਏ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਵਰਾਜ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਲੇਬਰ ਡੇ ਲੌਂਗ ਵੀਕਐਂਡ ਸੇਲ ਜਿਹੜੀ ਲੱਗਣ ਜਾ ਰਹੀ ਆ, ਪ੍ਰਾਈਜ਼ਾਂ ਦਾ ਲੋਐਸਟ ਮਿਲਣੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਫਰਾਈਡੇ ਵਾਲੇ ਦਿਨ ਅਸੀਂ ਰਿਵੀਲ ਕਰਨੇ ਆ। ਇਸ ਵਾਰ ਡਿਫਰੈਂਟ ਤੋਹਫੇ ਜਿਹੜੇ ਬੱਚਿਆਂ ਦੇ ਲਈ ਵੀ ਜਾਂ ਟੈਲੀਵਿਜ਼ਨ ਦੇ ਬਹੁਤ ਸਾਰੇ ਜਿਹੜੇ ਡਿਫਰੈਂਟ ਦੇ ਤੋਹਫੇ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵੀਕਐਂਡ ਦੇ ਉੱਪਰ। ਸਾਰੀ ਇਨਵੈਂਟਰੀ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ ਗਿਆ ਲੌਂਗ ਵੀਕਐਂਡ ਦੇ ਲਈ, ਜਿਹਦੇ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਾਵਰ ਰਿਕਲਾਈਨਰ, ਸੋਲਿਡ ਵੁੱਡ ਦੇ ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਇਸ ਵੀਕਐਂਡ ਨੂੰ ਮੈਂ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ। ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਸਮਰਾਜ ਭਾਜੀ,
0: ਥੈਂਕ ਯੂ ਵੈਰੀ ਮੱਚ। ਲਾਈਵ ਲੋਕੇਸ਼ਨ ਫਰਾਈਡੇ ਵੀ, ਸੈਟਰਡੇ ਵੀ, ਅਤੇ ਤੁਸੀਂ ਦੋਨੇ ਦਿਨ ਦੇ ਨਾਲ ਸੰਡੇ ਵੀ ਪਹੁੰਚ ਸਕਦੇ ਹੋ ਐਟ ਗ੍ਰੈਂਡ ਹੋਮ ਫਰਨੀਚਰ 6685 ਥਾਮਕਿਨ ਰੋਡ ਮਿਸਿਸਾਗਾ ਡੇਅਰੀ ਐਂਡ ਥਾਮਕਿਨ 'ਤੇ। ਤੁਹਾਨੂੰ ਇਸ ਲੌਂਗ ਵੀਕਐਂਡ ਪੂਰੇ ਤੇ ਪੂਰੇ ਫਰਾਈਡੇ, ਸੈਟਰਡੇ, ਸੰਡੇ ਇਹ ਬਹੁਤ ਜ਼ਿਆਦਾ ਫਾਇਦਾ ਕਰਵਾ ਰਹੇ ਨੇ। ਬ੍ਰੈਂਡ ਨਿਊ ਫਰਨੀਚਰ ਪਹੁੰਚਿਆ ਹੈ, ਪੂਰੀ ਦੁਕਾਨ ਹੀ ਬਦਲ ਦਿੱਤੀ ਆ, ਸਾਰਾ ਕੁਝ ਹੀ ਬਦਲ ਦਿੱਤਾ ਹੈ, ਨਾਲੇ ਥਾਊਜ਼ੈਂਡਸ ਆਫ ਡਾਲਰਸ ਡਿਸਕਾਊਂਟ ਪਲੱਸ ਥਾਊਜ਼ੈਂਡਸ ਆਫ ਡਾਲਰਸ ਦੇ ਗਿਫਟ ਵੀ। ਸੋ ਪਹੁੰਚਿਓ ਜ਼ਰੂਰ, ਅਸੀਂ ਤਾਂ ਪਹੁੰਚ ਰਹੇ ਹਾਂ ਫਰਾਈਡੇ ਅਤੇ ਸੈਟਰਡੇ ਨੂੰ, ਤੁਸੀਂ ਵੀ ਪਹੁੰਚਿਓ ਜ਼ਰੂਰ। ਨਾਲ ਦੇ ਦੋਸਤੋ, ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ, ਸਾਡੇ ਪ੍ਰੋਗਰਾਮ ਨੂੰ 365 ਦਿਨ ਹੀ ਪ੍ਰਾਊਡਲੀ ਸਪਾਂਸਰ ਕੀਤਾ ਜਾਂਦਾ ਹੈ ਬਾਏ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਜੋ ਕਿ 7 ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਤੋਂ ਤੁਹਾਨੂੰ ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਅਤੇ ਇੰਟਰਨੈਸ਼ਨਲ ਗਰੋਸਰੀ, ਸਾਫ ਸੁਥਰੀਆਂ ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਦੁੱਧ, ਆਟਾ, ਚੌਲ, ਯੂ ਨੇਮ, ਦਾਲਾਂ ਦੂਲਾਂ, ਐਵਰੀ ਸਿੰਗਲ ਥਿੰਗ ਪ੍ਰੋਵਾਈਡ ਕਰਦੇ ਨੇ। 7 ਲੋਕੇਸ਼ਨ ਨੇ, ਤਾਂ ਹੀ ਤਾਂ ਤੁਹਾਨੂੰ ਇਹ ਵੱਡੇ ਬਲਕ 'ਚ ਖਰੀਦ ਕੇ ਅੱਗੇ ਵੇਚਦੇ ਨੇ ਭਾਰੇ ਭਾਰੇ ਡਿਸਕਾਊਂਟਸ ਨਾਲ। ਅਤੇ ਹੁਣ ਰੱਖੜੀ ਸੇਲ ਤਾਂ ਆਲਰੇਡੀ ਕਈ ਦਿਨਾਂ ਤੋਂ ਚੱਲ ਰਹੀ ਹੈ, ਚੱਲਣੀ ਹੈ 6 ਤਰੀਕ ਤੱਕ। ਸੋ ਜੇ ਤੁਸੀਂ ਅੱਜ ਤੋਂ ਲੈ ਕੇ 6 ਤਰੀਕ ਤੱਕ ਪਹੁੰਚਦੇ ਹੋ ਆਪਣੀ ਨੇੜਲੀਆਂ 5 ਬ੍ਰੈਂਪਟਨ ਲੋਕੇਸ਼ਨ, 1 ਗੋਲਫ, 1 ਕੈਂਬਰਿਜ, ਤੁਹਾਨੂੰ ਕਾਫੀ ਜ਼ਿਆਦਾ ਪੈਸਾ ਬਚਾਉਣ ਦਾ ਮੌਕਾ ਮਿਲੂਗਾ। ਹੁਣ ਦਾਲਾਂ, ਦਾਲਾਂ ਦੇ ਵਿੱਚ ਬਲੈਕ ਜਾਂ ਵਾਈਟ ਚਨਾ ਦਾਲ 4-4 ਪਾਉਂਡ ਤੋਂ ਮਿਲਣਗੇ 399 ਦੇ ਵਿੱਚ। ਇੰਡੀਅਨ ਡੈਲਾਬਾਈਟ ਮੂੰਗ ਹੋਲ ਦਾਲ 4 ਪਾਉਂਡ ਦਾ ਬੈਗ ਸਿਰਫ 399। ਨਾਲ ਦੀ ਨਾਲ ਅੰਗੂਰ ਤੂਰ ਦਾਲ 10 ਪਾਉਂਡ ਦਾ ਬੈਗ ਸਿਰਫ 11.99। ਜਿੰਨੇ ਵੀ ਰਾਈਸ ਦੇ ਬੈਗ ਨੇ ਉਹਨਾਂ 'ਤੇ ਵੀ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ, ਜਿਵੇਂ ਕਿ 20 ਪਾਉਂਡ ਦਾ ਇੰਡੀਅਨ ਡੈਲਾਬਾਈਟ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਸਿਰਫ $11.99 ਦੇ ਵਿੱਚ, ਇੰਡੀਅਨ ਡੈਲਾਬਾਈਟ ਐਵਰੀਡੇ ਬਾਸਮਤੀ ਰਾਈਸ 8 ਪਾਉਂਡ ਦਾ ਬੈਗ ਸਿਰਫ $6.99 ਦੇ ਵਿੱਚ, ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ ਸਿਰਫ $11.99 ਦੇ ਵਿੱਚ. ਐਂਡ ਤੁਹਾਨੂੰ ਪਤਾ ਹੈ ਤੁਸੀਂ ਕੀ ਖਰੀਦਦੇ ਹੋ, ਤੁਹਾਨੂੰ ਪਤਾ ਹੈ ਕਿ ਪੈਸੇ ਬਚਣੇ ਬਚਣੇ ਆ, ਕਿਉਂਕਿ ਇੰਡੀਅਨ ਫਰੂਟਲੈਂਡ ਹਮੇਸ਼ਾ ਹੀ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਆਫਰ ਕਰਦੇ ਨੇ. ਸੋ ਗਰੋਸਰੀ ਸ਼ਾਪਿੰਗ ਕਰਕੇ ਜਦੋਂ ਥੱਕ ਥੁੱਕ ਜਾਓਗੇ, ਨਾਲ ਦੇ ਹੀ ਯੂਨਿਟ ਦੇ ਵਿੱਚ ਕੀ ਬਣਿਆ ਹੋਇਆ ਹੈ, ਇੱਕ ਅੱਡ ਕਿਚਨ ਦੇ ਵਿੱਚ ਅੱਡ ਕੰਪਲੀਟ ਸਟਾਫ ਦੇ ਨਾਲ ਬਣਿਆ ਹੋਇਆ ਹੈ ਇਹਦਾ ਪਿਓਰ ਵੈਜੀਟੇਰੀਅਨ ਕਿਚਨ, ਅਤੇ ਇੱਕ ਅੱਡ ਦੇ ਯੂਨਿਟ ਦੇ ਵਿੱਚ ਕੰਪਲੀਟ ਅੱਡ ਕਿਚਨ ਅੱਡ ਸਟਾਫ ਨਾਲ ਨਾਨ ਵੈਜੀਟੇਰੀਅਨ ਕਿਚਨ. ਖਾਸ ਧਿਆਨ ਰੱਖਿਆ ਜਾਂਦਾ ਹੈ ਸਾਡੀ ਵੈਜੀ ਲੋਕਾਂ ਦੇ ਲਈ. ਵੈਜੀ ਥਾਲੀ $4.99, ਇਹ 365 ਦਿਨ ਤੁਹਾਨੂੰ ਪ੍ਰਾਈਸ ਮਿਲਦੀ ਆ. ਯੂ ਕੈਂਟ ਗੋ ਰੋਂਗ, ਬੰਦਾ ਦੋ ਤਿੰਨ ਵੀ ਖਾ ਲਵੇ. ਜਿਹੜੀਆਂ ਹੁਣ ਆਮ ਰੈਸਟੋਰੈਂਟ ਦੇ ਵਿੱਚ ਪ੍ਰਾਈਸਾਂ ਨੇ, ਤਿੰਨ ਤੁਹਾਨੂੰ ਮਿਲ ਜਾਣਗੀਆਂ ਇੱਕ ਦੇ ਪ੍ਰਾਈਸ ਦੇ ਵਿੱਚ. $4.99, ਯੂ ਕੈਂਟ ਗੋ ਰੋਂਗ. ਇਹ ਤਿੰਨ ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ ਪਾ ਲਓ ਤੁਸੀਂ, ਮਟਰ ਪਨੀਰ, ਸ਼ਾਹੀ ਪਨੀਰ, ਦਾਲ ਮੱਖਣੀ, ਸਾਗ, ਜੋ ਮਰਜ਼ੀ ਪਾਉਣਾ ਯਾਰ. 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਨਾਲੇ ਦਹੀਂ ਹੋਊਗਾ, ਰਾਇਤਾ ਕਹਿ ਲਓ, ਨਾਲ ਦੀ ਨਾਲ ਅਚਾਰ, ਨਾਲ ਸੈਲਡ, ਨਾਲੇ ਰਾਈਸ, ਅਤੇ ਤੁਹਾਡੇ ਪਸੰਦ ਦੇ ਫੁਲਕੇ ਜਾਂ ਫਰਨਾਨ, ਪਲੱਸ ਗਜਰੇਲਾ ਜਾਂ ਗੁਲਾਬ ਜਾਮਣ. ਅਤੇ ਇਹ ਫੁੱਲ ਫਲੈਜਡ ਭਰੀ ਹੋਈ ਤਾਜ਼ੀ ਥਾਲੀ ਆ $4.99. ਇਹ ਪ੍ਰਾਈਸ ਇੰਨੀ ਘੱਟ ਨਹੀਂ ਰੱਖੀ ਫੋਰ ਨੋ ਰੀਜ਼ਨ ਐਟ ਆਲ. ਇਹ ਥਾਊਜ਼ੰਡਸ ਐਂਡ ਥਾਊਜ਼ੰਡਸ ਐਂਡ ਥਾਊਜ਼ੰਡਸ ਆਫ ਥਾਲੀਆਂ ਨਿਤ ਰੋਜ਼ ਹੀ ਬਾਈ ਊਬਰ ਈਟਸ ਐਂਡ ਸਕਿਪਟ ਡਿਸ਼ ਐਕਸੈਟਰਾ ਡਿਲੀਵਰ ਕਰਦੇ ਨੇ, ਲੋਕ ਪਿਕਅਪ ਵੀ ਕਰਦੇ ਨੇ, ਵੈਰੀ ਵੈਰੀ ਬਿਜ਼ੀ ਹਨ. ਤਾਂ ਹੀ ਤਾਂ ਇਹ ਤੁਹਾਨੂੰ 365 ਦਿਨ ਪ੍ਰਾਈਸ ਆਫਰ ਕਰਦੇ ਆ $4.99 ਫੋਰ ਵੈੱਜ ਥਾਲੀ. ਨਾਲੇ ਵੈੱਜ ਬਰਿਆਨੀ ਪੂਰਾ ਡੌਂਗਾ ਹੀ ਮਿਲੂਗਾ, 5-6 ਬੰਦੇ ਇਕੱਠੇ ਖਾ ਸਕਦੇ ਆ $4.99. ਚਿਕਨ ਬਰਿਆਨੀ $6.99. ਜਿਹੜੇ ਵੀ ਸਾਡੇ ਪ੍ਰੋਟੀਨ ਪੂਰੀ ਦੀ ਪੂਰੀ ਕੋਸ਼ਿਸ਼ ਕਰਦੇ ਕਿ ਘੱਟ ਪੈਸੇ 'ਚ ਹੋ ਜਾਵੇ, $6.99 ਦੇ ਵਿੱਚ ਤਾਂ ਚੰਗੀਆਂ ਲੈਗ ਪੀਸਾਂ ਵਿੱਚ ਪਾਉਂਦੇ ਨੇ ਚਿਕਨ ਬਰਿਆਨੀ ਦੇ. ਨਾਲ ਦੀ ਨਾਲ ਆਲੂ ਕੁਲਚਾ $4.99, ਸਟਫਡ ਕੁਲਚਾ $2.99, ਅਤੇ ਹੋਰ ਵੀ ਬਥੇਰਾ ਕੁਛ ਸਵਾਦ ਤੋਂ ਸਵਾਦ, ਚਨਾ ਭਟੂਰਾ $3.99. ਇਨ ਵਟ ਵਰਲਡ, ਹੁਣ ਆਮ ਜਗ੍ਹਾ ਜਾਂਦੇ ਹੋ $10-$13 ਪਲੱਸ ਦਾ ਖਰਚਾ ਹੈ, ਅਤੇ ਇਹ $3.99 ਦੇ ਵਿੱਚ ਤੁਹਾਨੂੰ ਆਫਰ ਕਰ ਰਹੇ ਨੇ. ਸੋ ਪਹੁੰਚੋ, 7 ਡਿਫਰੈਂਟ ਲੋਕੇਸ਼ਨਸ ਨੇ, 5 ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ, 45 ਡਸਕ ਡਰਾਈਵ ਡਸਕ ਅਤੇ ਚਿੰਕੂਜ਼ੀ ਸਟਾਰਬਕਸ ਵਾਲਾ ਪਲਾਜ਼ਾ, 15 ਫੈਂਡਰੋ ਵੇ ਬੋਵੇਡ ਅਤੇ ਚਿੰਕੂਜ਼ੀ ਅਤੇ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਅਤੇ ਅਕਰੋਸ ਦ ਸਟਰੀਟ ਫਰੋਮ ਦ ਟਿਮ ਹੋਰਟਨ ਪਲਾਜ਼ਾ, ਅਤੇ 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, ਰਾਈਟ ਐਟ ਦ ਬੋਰਡਰ ਆਫ ਬਰੈਂਪਟਨ ਐਂਡ ਕੈਲਡਨ. ਨਾਲੇ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਅੰਟਾਰੀਓ. ਸੋ ਆਹਾ ਇਹਨਾਂ ਦੀਆਂ ਗਰੋਸਰੀ ਸਟੋਰ ਅਤੇ ਵੈੱਜ ਨਾਨ ਵੈੱਜ ਰੈਸਟੋਰੈਂਟ ਦੇ 5 ਬਰੈਂਪਟਨ ਲੋਕੇਸ਼ਨ ਹੈ. 6ਵੀਂ ਲੋਕੇਸ਼ਨ ਹੈ 33 ਫਾਰਲੀ ਡਰਾਈਵ ਗੁਐਲਫ, 7ਵੀਂ ਲੋਕੇਸ਼ਨ ਹੈ 600 ਹੈਸਪਿਲਰ ਰੋਡ ਇਨ ਕੇਮਬ੍ਰਿਜ. ਸੋ ਸਾਰੇ ਹੀ ਲੋਕੇਸ਼ਨ 'ਤੇ ਤੁਹਾਨੂੰ ਇਹ ਡੀਲਾਂ 6 ਤਰੀਕ ਤੱਕ ਮਿਲ ਰਹੀਆਂ ਹਨ. ਨਾਲ ਦੇ ਨਾਲ ਦੋਸਤੋ, ਸਾਡੇ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ, ਜੋ ਕਿ ਵੈਰੀ ਸਿੰਪਲੀ ਤੁਹਾਨੂੰ ਕਹਿ ਰਹੇ ਨੇ, ਜਦੋਂ ਵੀ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਆ, ਤੁਹਾਨੂੰ ਜਾਂ ਤਾਂ ਚਿੱਠੀ ਮਿਲ ਗਈ ਆ, ਪੜ੍ਹ ਲਿਆ ਹੈ ਕਿ ਫਲਾਨੀ ਕੰਪਨੀ ਨੇ ਹੁਣ ਇੰਨਾ ਖਰਚਾ ਵਧਾਉਣਾ ਘਟਾਉਣਾ ਜਾਂ ਉਨਾ ਕੀ ਰੱਖਣਾ ਹੈਗਾ, ਤੁਹਾਡਾ 5 ਮਿੰਟ ਤੋਂ ਇਲਾਵਾ ਕੁਝ ਹੋਰ ਜਾਂਦਾ ਹੀ ਨਹੀਂ ਹੈਗਾ ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ, ਸਿਰਫ ਅਪਸਾਈਡ ਹੀ ਹੈ, ਸਿਰਫ ਫਾਇਦਾ ਹੀ ਹੋ ਸਕਦਾ. ਕਿਉਂ? ਕਿਉਂਕਿ ਇਹ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਨੇ 99.9% ਦੇ ਨਾਲ ਡਾਇਰੈਕਟ ਕੰਮ ਕਰਦੇ ਨੇ. ਮਤਲਬ ਹੈ ਕਿ ਇਹ ਸਾਰੇ ਤੁਹਾਡੇ ਕੰਮ ਦੇ ਹਿਸਾਬ ਨਾਲ, ਰੈਕਡ ਦੇ ਹਿਸਾਬ ਨਾਲ, ਗੱਡੀ ਦੇ ਹਿਸਾਬ ਨਾਲ, ਸਾਰਾ ਤਜ਼ਰਬੇ ਦੇ ਹਿਸਾਬ ਨਾਲ, ਲਾਈਸੈਂਸ ਦੇ ਹਿਸਾਬ ਨਾਲ, ਡਿਸਕਾਊਂਟ ਡੁਸਕਾਊਂਟ ਪਾ ਕੇ ਚੈੱਕ ਕਰਨਗੇ ਕਿ ਕੰਪਨੀ ਏ ਬੀ ਸੀ ਡੀ ਈ ਐੱਫ ਜੀ ਦੇ ਵਿੱਚ ਕਿੰਨਾ ਖਰਚਾ ਸਾਰਿਆਂ ਦੇ ਵਿੱਚ. ਜਦੋਂ ਪਤਾ ਲੱਗ ਗਿਆ ਕੰਪਨੀ ਐੱਫ ਦੇ ਵਿੱਚ ਜਾਂ ਸੀ ਦੇ ਵਿੱਚ ਬੈਸਟ ਪ੍ਰਾਈਸ ਹੈ, ਤੁਹਾਨੂੰ ਆਫਰ ਕਰ ਦੇਣੀ ਆ. ਤੁਹਾਡੇ ਜੇ ਪੈਸੇ ਬਚਦੇ ਆ, ਤੁਸੀਂ ਕਹਿਣਾ ਆਫਕੋਰਸ ਚੇਂਜ ਕਰ ਦਿਓ, ਅਤੇ ਜਦੋਂ ਰਿਨਿਊਲ ਦੀ ਤਰੀਕ ਹੈ, ਰਾਈਟ ਵੇ ਔਨ ਟਾਈਮ ਚੇਂਜ ਕੀਤੀ ਜਾਊਗੀ, ਅਤੇ ਪੱਕੇ ਤੌਰ 'ਤੇ ਪੈਸੇ ਬਚਾਓਗੇ. ਵੈਰੀ ਸਿੰਪਲ ਗੱਲ ਹੈ. ਸੋ ਜੇ ਤੁਸੀਂ ਪੱਕੇ ਤੌਰ 'ਤੇ ਪੈਸੇ ਬਚਾਉਣੇ ਆ ਗੱਡੀ ਦੀ ਇੰਸ਼ੋਰੈਂਸ ਲਈ, ਮਨੂ ਸ਼ਰਮਾ 289-952-9532. ਕਈ ਸਾਡੇ ਲੋਕ ਨੇ 10-15-20 ਸਾਲ ਇੱਕੋ ਹੀ ਕੰਪਨੀਆਂ ਰਹੇ ਨੇ, ਪਤਾ ਤੱਕ ਨਹੀਂ ਹੈਗਾ ਕਿ 100-200 ਵੱਧ ਹੀ ਪੇ ਕਰੀ ਜਾਂਦੇ ਮਹੀਨੇ ਦਾ ਫੋਰ ਨੋ ਰੀਜ਼ਨ ਐਟ ਆਲ. ਹੋਰ 36 ਕੰਪਨੀਆਂ ਵਿੱਚ ਤਾਂ ਘੱਟ ਰੇਟ ਵੀ ਹੈ. ਸੋ ਇੱਕ ਵਾਰੀ ਕਾਲ ਕਰ ਲਓ, ਫਾਇਦਾ ਹੀ ਹੋ ਸਕਦਾ ਹੈ, ਕੋਈ ਨੁਕਸਾਨ ਤਾਂ ਹੋਣਾ ਹੀ ਨਹੀਂ ਸਿਵਾਏ 5 ਮਿੰਟ ਦਾ ਤੁਹਾਡੇ ਲਾਈਫ ਦੇ ਵਿੱਚ. ਸੋ ਚਾਹੇ ਗੱਡੀ ਦੀ ਇੰਸ਼ੋਰੈਂਸ ਹੈ, ਚਾਹੇ ਘਰ ਹੋਮ ਇੰਸ਼ੋਰੈਂਸ ਹੈ ਚਾਹੇ ਬਿਜ਼ਨਸ ਕਮਰਸ਼ੀਅਲ ਇੰਸ਼ੋਰੈਂਸ ਹੋਵੇ ਮਨੂ ਸ਼ਰਮਾ ਬ੍ਰੋਕਰ ਹਨ ਦੇ ਡੀਲ ਵਿਦ ਐਵਰੀ ਸਿੰਗਲ ਕੰਪਨੀ 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਤੁਹਾਨੂੰ ਦੱਸਿਆ ਹੀ ਸੀ ਕਿ ਇੱਕ ਕੈਨੇਡੀਅਨ ਐਨਰਜੀ ਐਨਲਿਸਟ ਨੇ ਦੱਸਿਆ ਹੈ ਕਿ ਹੁਣ ਅਨਫੋਰਚੁਨੇਟਲੀ ਗੈਸਲੀਨ ਐਂਡ ਡੀਜ਼ਲ ਪ੍ਰਾਈਸ ਸਕਾਈ ਰਾਕਟ ਹੋਣ ਲੱਗੀਆਂ ਨੇ ਇਸ ਲੌਂਗ ਵੀਕਐਂਡ ਤੱਕ ਤਾਂ ਰੈਗੂਲਰ ਗੈਸ 190 ਜਾਂ ਉਹਦੇ ਆਸ ਪਾਸ ਹੋ ਸਕਦੀ ਹੈ ਇੱਥੇ ਸਦਰਨ ਇੰਟੀਰੀਅਰ ਅਤੇ ਜਾ ਕੇ ਅਕਟੋਬਰ ਦੇ ਐਂਡ ਤੋਂ ਲੈ ਕੇ ਨਵੰਬਰ ਦੀ ਸ਼ੁਰੂਆਤ ਤੱਕ ਸਾਡੇ ਡੀਜ਼ਲ ਪ੍ਰਾਈਸਿਸ ਇਨ ਦਿਸ ਕੰਟਰੀ ਨਵਾਂ ਰੈਕਰਡ ਹਾਈ ਨਵਾਂ ਰੈਕਰਡ ਬ੍ਰੇਕਿੰਗ ਹੋਰਬਲ ਗਾਰਬੇਜ ਹਾਈ 275 ਪਰ ਲੀਟਰ ਪ੍ਰਾਈਸ ਪਹੁੰਚ ਸਕਦੀ ਹੈ ਡੀਜ਼ਲ ਦਾ ਹੀ ਜਿਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਾਸਟ ਲਿਵਿੰਗ ਦਾ ਸਕਾਈ ਰਾਕਟ ਹੋਣੀ ਆ ਪਰ ਉਸ ਤੋਂ ਜ਼ਿਆਦਾ ਛੇਤੀ ਹੀ ਕਦੋਂ ਨੈਕਸਟ ਟਿਊਜ਼ਡੇ 1 week ਫਰੋਮ ਨਾਓ 7 days ਫਰੋਮ ਨਾਓ ਪੂਰਾ ਹਫ਼ਤਾ ਫਰੋਮ ਨਾਓ ਸਾਡੇ ਕਾਫ਼ੀ ਜ਼ਿਆਦਾ ਹੋਰ ਖਰਚੇ ਵਧਣ ਲੱਗੇ ਨੇ ਕਿਉਂ ਕਿਉਂਕਿ ਅਗਲੇ ਹਫ਼ਤੇ ਹੀ ਕੈਨੇਡਾ ਦੇ ਰਿਟੈਲੀਟਰੀ ਟੈਰਿਫਸ ਸ਼ੁਰੂ ਹੋਣਗੇ ਲਗਭਗ 700 ਡਿਫਰੈਂਟ US ਗੁੱਡਸ ਇੰਪੋਰਟਡ ਟੂ ਕੈਨੇਡਾ ਤੇ ਅਤੇ ਹਜ਼ਾਰਾਂ ਹੀ ਬ੍ਰਾਂਡਸ ਅਤੇ ਕਾਫ਼ੀ ਜ਼ਿਆਦਾ ਕੈਨੇਡੀਅਨ ਕੰਜ਼ੂਮਰਸ ਹੁਣ ਫਿਕਰਾਂ ਦੇ ਵਿੱਚ ਨੇ ਕਿ ਯਾਰ ਮੈਨੂੰ ਨਵੀਂ ਵਾਸ਼ਿੰਗ ਮਸ਼ੀਨ ਚਾਹੀਦੀ ਆ ਮੈਨੂੰ ਨਵਾਂ ਫਰਿੱਜ ਚਾਹੀਦਾ ਮੈਨੂੰ ਨਵਾਂ ਫਰਨੀਚਰ ਚਾਹੀਦਾ ਮੈਂ ਹੁਣ ਲਵਾਂ ਜਾਂ ਵੇਟ ਕਰਾਂ ਕੀ ਕੋਈ ਟ੍ਰੇਡ ਡੀਲ ਬਣ ਸਕਦੀ ਆ ਜਾਂ ਅਸੀਂ ਕਿਉਂ ਟ੍ਰੇਡ ਲੋਨ ਤੋਂ ਰੋਕ ਸਕਦੇ ਹਾਂ ਕੋਈ ਬਚਾਅ ਹੋ ਸਕਦਾ ਹੈ ਮੇਰੇ ਕੋਲ ਹੋਰ ਟਾਈਮ ਹੈ ਕਿ ਨਹੀਂ ਹੈ ਇਹ ਬਹੁਤ ਲੋਕਾਂ ਦੇ ਮਨ ਦੇ ਵਿੱਚ ਕੈਨੇਡੀਅਨ ਕੰਜ਼ੂਮਰਸ ਮੇਰੇ ਤੁਹਾਡੇ ਸਾਰਿਆਂ ਦੇ ਹੀ ਮਨ ਦੇ ਵਿੱਚ ਇੱਕ ਸਵਾਲ ਹੋਣਾ ਤਾਂ ਚਾਹੀਦਾ ਹੈ ਕਿਉਂਕਿ 700 ਚੀਜ਼ਾਂ ਕੋਈ ਛੋਟੀ ਮੋਟੀ ਗਿਣਤੀ ਤਾਂ ਹੈ ਨਹੀਂ ਬਹੁਤ ਵੱਡੀ ਲਿਸਟ ਹੈ 700 ਗੁੱਡਸ ਅਤੇ ਇਮੈਜਿਨ ਕਿੰਨੇ ਕਿੰਨੇ ਡਿਫਰੈਂਟ ਬ੍ਰਾਂਡਸ ਜੋ ਕਿ ਅਫੈਕਟਡ ਹੋਣਗੇ ਸਾਡੇ ਰਿਟੈਲੀਟਰੀ ਟੈਰਿਫਸ ਯਾਨੀ ਕਿ ਕਾਊਂਟਰ ਮੈਜਰਸ ਦੇ ਨਾਲ ਖਾਸ ਤਾਂ ਕੈਨੇਡੀਅਨ ਕੰਜ਼ੂਮਰਸ ਕਾਫੀ ਐਂਕਸ਼ੀਅਸ ਹਨ ਕਿ ਬਿਗ ਟਿਕਟ ਆਈਟਮਸ ਪ੍ਰਾਈਸੀ ਆਈਟਮਸ ਜਿਵੇਂ ਕਿ ਫਰਨੀਚਰ ਅਪਲਾਇੰਸਿਸ ਐਕਸੈਟਰਾ ਉਹਨਾਂ ਦੇ ਖਰਚੇ ਤਾਂ ਹੰਡਰਡਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਰਾਤੋਂ ਰਾਤ ਹੀ ਹਫ਼ਤੇ ਬਾਅਦ ਹੀ ਵੱਧ ਸਕਦੇ ਨੇ ਅਤੇ ਕੁਛ ਐਕਸਪਰਟਸ ਕਹਿ ਰਹੇ ਨੇ ਕਿ ਛੋਟੀਆਂ ਚੀਜ਼ਾਂ ਜੋ ਕਿ ਅਮੈਰੀਕਾ ਤੋਂ ਮਿਲਦੀਆਂ ਨੇ ਜੋ ਕਿ ਤੁਹਾਡੇ ਪਸੰਦ ਦੇ ਬ੍ਰਾਂਡ ਦੇ ਨੇ ਉਹਨਾਂ 'ਤੇ ਹੀ ਸਟਾਕਅਪ ਕਰ ਲੈਣਾ ਚਾਹੀਦਾ ਹੈ ਅਤੇ ਇੱਕ ਐਕਸਪਰਟ ਨੇ ਕਿਹਾ ਹੈ ਕਿ ਜਿਹੜਾ ਮਹਿੰਗਾ ਸਮਾਨ ਹੈ ਵੱਡਾ ਸਮਾਨ ਆ ਜਿਵੇਂ ਕਿ ਫਰਨੀਚਰ ਜਾਂ ਅਪਲਾਇੰਸਿਸ ਉਹ ਤਾਂ ਤੁਹਾਨੂੰ ਪੱਕਾ ਹੀ ਪੱਕਾ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਖਰੀਦ ਲੈਣਾ ਚਾਹੀਦਾ ਹੈ ਜੇ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ ਸੋ ਕਾਰਲਟਨ ਯੂਨੀਵਰਸਿਟੀ ਦੇ ਸਪਰਾਟ ਸਕੂਲ ਆਫ ਬਿਜ਼ਨਸ ਤੋਂ ਇਕਨੋਮਿਕਸ ਪ੍ਰੋਫੈਸਰ ਈਅਨ ਲੀ ਨੇ ਕਿਹਾ ਕਿ ਅਗਲੇ ਹਫ਼ਤੇ ਕੈਨੇਡੀਅਨ ਕਾਊਂਟਰ ਟੈਰਿਫਸ ਔਨ ਅਮੈਰੀਕਨ ਗੁੱਡਸ ਦੇ ਨਾਲ ਕੈਨੇਡੀਅਨਸ ਦੇ ਲਈ ਹੀ ਹਰੇਕ ਦਿਨ ਹੀ ਖਰੀਦੀਆਂ ਜਾਂਦੀਆਂ ਚੀਜ਼ਾਂ ਦੀਆਂ ਪ੍ਰਾਈਸਿਸ ਵਧਣਗੀਆਂ ਕਿਉਂਕਿ ਕੈਨੇਡੀਅਨ ਇੰਪੋਰਟਰ ਜਿਹੜਾ ਇੱਥੇ ਬੈਠਾ ਹੈ ਅਮੈਰੀਕਾ ਤੋਂ ਸਮਾਨ ਮੰਗਵਾਉਂਦਾ ਹੈ 15-25 ਤੋਂ ਲੈ ਕੇ 50% ਤੱਕ ਦੇ ਟੈਰਿਫਸ ਉਹਨਾਂ 'ਤੇ ਲਾਏ ਜਾਣਗੇ ਜੋ ਕਿ ਅਰੇਂਜ ਕਰਨਗੇ ਡੇਅਰੀ ਪ੍ਰੋਡਕਟਸ ਤੋਂ ਲੈ ਕੇ ਬੀਬੀਆਂ ਦੇ ਮੇਕਅਪ ਤੱਕ ਬੰਦੇ ਵੀ ਮੇਕਅਪ ਯੂਜ਼ ਕਰਨ ਲੱਗੇ ਨੇ ਵਰਲਡ ਚੇਂਜ ਅਪਲਾਇੰਸਿਸ ਤੋਂ ਲੈ ਕੇ ਸਮਾਰਟਫੋਨਸ ਤੱਕ ਸੋ ਮੈਸਿਵ ਰੇਂਜ ਹੈ 700 ਪ੍ਰੋਡਕਟਸ ਨੇ ਜੋ ਕਿ ਅਫੈਕਟਡ ਹੋਣਗੇ ਦੇ ਵਿਲ ਗੇਰੰਟੀ ਬੀ ਮੋਰ ਐਕਸਪੈਂਸਿਵ ਘੱਟ ਪ੍ਰਾਈਸ ਤਾਂ ਕੋਈ ਚਾਂਸ ਹੀ ਨਹੀਂ ਹੈਗੀ ਪ੍ਰੋਫੈਸਰ ਈਅਨ ਲੀ ਨੇ ਕਿਹਾ ਕਿ ਜਿਹੜੀਆਂ ਬਿਗ ਟਿਕਟ ਆਈਟਮਸ ਨੇ ਪਹਿਲਾਂ ਤੋਂ ਹੀ ਮਹਿੰਗੀਆਂ ਨੇ ਜਿਵੇਂ ਕਿ ਅਪਲਾਇੰਸਿਸ ਖਾਸ ਤਾਂ ਫਰਿੱਜ ਵਾਸ਼ਿੰਗ ਮਸ਼ੀਨ ਐਕਸੈਟਰਾ ਐਕਸੈਟਰਾ ਉਹਨਾਂ ਦੀਆਂ ਪ੍ਰਾਈਸਿਸ ਵੀ ਈਜ਼ਲੀ ਹੰਡਰਡਸ ਆਫ ਡਾਲਰਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰਸ ਦੇ ਨਾਲ ਰਾਤੋਂ ਰਾਤ ਵੱਧ ਸਕਦੀਆਂ ਹਨ ਇਹਨੇ ਸਲਾਹ ਪੇਸ਼ ਕੀਤੀ ਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਮੇਜਰ ਪਰਚੇਸ ਕਰਨ ਦੇ ਬਾਰੇ ਸੋਚ ਰਹੇ ਹੋ ਤੁਹਾਨੂੰ ਪਤਾ ਹੈ ਕਿ ਉਹ ਪ੍ਰੋਡਕਟ US ਦੇ ਵਿੱਚ ਬਣਾਇਆ ਜਾਂਦਾ ਹੈ ਅਤੇ ਕੈਨੇਡਾ ਤੱਕ ਮੰਗਾਇਆ ਜਾਂਦਾ ਹੈ ਸਪੈਸੀਫਿਕ ਕੋਈ ਬ੍ਰਾਂਡ ਲੱਭ ਰਹੇ ਹੋ ਐਕਸੈਟਰਾ ਐਕਸੈਟਰਾ ਫਿਰ ਹੁਣ ਸੋਚਣ ਦਾ ਟਾਈਮ ਰਿਹਾ ਹੀ ਨਹੀਂ ਹੈਗਾ 7 ਦਿਨਾਂ ਬਾਅਦ ਹੀ ਖਰਚੇ ਵਧਣ ਵਾਲੇ ਹਨ ਇਹਨੇ ਕਿਹਾ ਇਫ ਯੂਰ ਫਰਿੱਜ ਔਰ ਵਾਸ਼ਿੰਗ ਮਸ਼ੀਨ ਹੈਜ਼ ਬ੍ਰੋਕਨ ਡਾਊਨ ਐਂਡ ਯੂ ਹੈਵ ਟੂ ਰਿਪਲੇਸ ਇਟ ਇਟਸ ਗੋਇੰਗ ਟੂ ਕਾਸਟ ਅ ਲੋਟ ਮੋਰ ਆਫਟਰ ਸਪਟੈਂਬਰ 8 ਸਿੰਪਲ ਜੀ ਗੱਲ ਹੈ ਪਰ ਸੇਮ ਟਾਈਮ 'ਤੇ ਮਿਕਮਾਸਟਰ ਯੂਨੀਵਰਸਿਟੀ ਤੋਂ ਇਕਨੋਮਿਕਸ ਪ੍ਰੋਫੈਸਰ ਕਾਲਨ ਮੈਂਗ ਇਹਨੇ ਕਿਹਾ ਹੈ ਕਿ ਜਸਟਿਨ ਟਰੂਡੋ ਦੇ ਲਾਏ ਹੋਏ 25 ਦੇ ਐਂਡ ਦੇ ਵੱਲ ਕਾਊਂਟਰ ਟੈਰਿਫਸ ਨਾਲੋਂ ਐਤਕੀ ਤਾਂ ਮਾਰਕ ਕਾਰਨੀ ਦੇ ਵੱਲੋਂ ਘੱਟ ਅਮੈਰੀਕਨ ਕੰਜ਼ੂਮਰ ਗੁੱਡਸ 'ਤੇ ਕਾਊਂਟਰ ਟੈਰਿਫਸ ਲਾਏ ਜਾ ਰਹੇ ਨੇ ਹੁਣ ਗਿਣਤੀ ਪ੍ਰੋਡਕਟਸ ਦੀ ਘੱਟ ਬੇਸ਼ੱਕ ਹੋਣੀ ਆ ਪਰ ਪਰਸੈਂਟੇਜ ਤਾਂ ਵੱਧ ਹੋਣਾ ਹੈ ਕਿਉਂਕਿ ਜਸਟਿਨ ਟਰੂਡੋ ਨੇ ਤਾਂ 25% ਦੇ ਵਾਈਡ ਰੇਂਜ ਪ੍ਰੋਡਕਟਸ 'ਤੇ ਟੈਰਿਫ ਲਾਏ ਸੀ ਮਾਰਕ ਕਾਰਨੀ ਘੱਟ ਵਾਈਡ ਰੇਂਜ 700 ਕੇਬਲ ਆਈਟਮ 'ਤੇ ਟੈਰਿਫ ਲਾ ਰਿਹਾ ਹੈ, ਪਰ ਉਹ 15-25 ਅਤੇ ਈਵਨ 50% ਤੱਕ ਹੋਣਗੇ, ਦੁੱਗਣੇ ਤੱਕ ਵੀ ਹੋਣਗੇ। ਸੋ ਹੁਣ ਦੱਸਿਆ ਜਾ ਰਿਹਾ ਹੈ ਕਿ ਕਾਫੀ ਚੀਜ਼ਾਂ ਇਹਨਾਂ ਨੇ ਅਪੇਰੈਂਟਲੀ ਅਲੈਜਡਲੀ ਸੋਚ ਸਮਝ ਕੇ ਹੀ ਸਿਲੈਕਟ ਕੀਤੀਆਂ ਨੇ, ਕਿਉਂਕਿ ਉਹਨਾਂ ਦਾ ਇੱਥੇ ਕਨੇਡਾ ਦੇ ਵਿੱਚ ਹੀ ਡੋਮੈਸਟਿਕ ਕਨੇਡੀਅਨ ਮੇਡ ਜਾਂ ਫਿਰ ਇੰਟਰਨੈਸ਼ਨਲੀ ਮੰਗਾਇਆ ਜਾਂਦਾ ਐਲਟਰਨੇਟਿਵ, ਹੋਰ ਕੋਈ ਨਾ ਕੋਈ ਚਾਰਾ ਤਾਂ ਹੋਣਾ ਹੈ, ਆਪਸ਼ਨ ਤਾਂ ਹੋਣੀ ਹੈ। ਪਰ ਇਹਨਾਂ ਨੇ ਕਿਹਾ ਹੈ ਕਿ ਹਰੇਕ ਪਰਿਵਾਰ ਦੇ ਵਿੱਚ, ਚਾਹੇ ਗਰੋਸਰੀ ਸ਼ਾਪਿੰਗ ਕਰਦੇ ਹੋ, ਚਾਹੇ ਕੋਈ ਹਾਊਸ ਹੋਲਡ ਪ੍ਰੋਡਕਟ ਵਰਤਦੇ ਹੋ, ਚਾਹੇ ਕੋਈ ਕੱਪੜਾ ਲੀੜਾ ਲੱਤਾ ਖਰੀਦਦੇ ਹੋ, ਜੁੱਤੇ ਖਰੀਦਦੇ ਹੋ, ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਫੇਵਰਟ ਬ੍ਰਾਂਡ ਕੀ ਨੇ। ਐਵਰੀ ਸਿੰਗਲ ਪ੍ਰੋਡਕਟ ਹੈਜ਼ ਅ ਰੈਕਗਨਾਈਜ਼ੇਬਲ ਨੇਮ ਬ੍ਰਾਂਡ। ਨਾਈਕੀ ਦੇ ਕੱਪੜੇ, ਫਲਾਨੇ ਕੰਪਨੀ ਦਾ ਪਾਸਤਾ, ਫਲਾਨੇ ਕੰਪਨੀ ਦਾ ਪਾਸਤਾ ਸਾਸ, ਐਕਸੈਟਰਾ ਐਕਸੈਟਰਾ। ਹੁਣ ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਫੇਵਰਟ ਬ੍ਰਾਂਡ, ਤੁਹਾਡਾ ਪਰਿਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਖਾਂਦਾ ਹੈ, ਪੀਂਦਾ ਹੈ, ਪਾਉਂਦਾ ਹੈ, ਵਰਤਦਾ ਹੈ, ਵਟਐਵਰ ਯੂ ਡੂ ਵਿਦ ਇਟ, ਚਾਹੇ ਉਹ ਮੇਕਅਪ ਬ੍ਰਾਂਡਸ ਹੋਣ, ਕੱਪੜੇ ਹੋਣ, ਫੂਡ ਪ੍ਰੋਡਕਟ ਹੋਣ, ਐਕਸੈਟਰਾ ਐਕਸੈਟਰਾ, ਜਿਹੜੇ ਵੀ ਵੱਡੇ ਵੱਡੇ ਮਸ਼ਹੂਰ US ਬ੍ਰਾਂਡ ਨੇ, ਜੋ ਕਿ ਆਬਵੀਅਸਲੀ ਮੰਗਾਏ ਹੀ ਜਾਂਦੇ ਨੇ, ਇੱਥੇ ਬਣਾਏ ਹੀ ਨਹੀਂ ਜਾਂਦੇ, ਵੀ ਇੰਪੋਰਟ ਦਮ। ਹੁਣ ਜੇ ਤੁਹਾਨੂੰ ਪੱਕਾ ਪਤਾ ਹੈ ਕਿ ਉਹ US ਬ੍ਰਾਂਡਸ ਜੋ ਕਿ ਤੁਹਾਡੇ ਪਰਿਵਾਰ ਦੇ ਫੇਵਰੇਟ ਨੇ, ਜ਼ਿਆਦਾ ਮਹਿੰਗੇ ਹੀ ਹੋਣੇ ਹਨ, 15 ਤੋਂ ਲੈ ਕੇ 25 ਤੋਂ ਲੈ ਕੇ 50% ਦੇ ਟੈਰਿਫ ਨਾਲ ਸਟਾਰਟਿੰਗ 1 week ਫਰੋਮ ਨਾਓ, ਇਸ ਮਿਕਮਾਸਟਰ ਯੂਨੀਵਰਸਿਟੀ ਦੇ ਇਕਨੋਮਿਕਸ ਪ੍ਰੋਫੈਸਰ ਕੋਲਨ ਮੈਂਗ ਨੇ ਕਿਹਾ ਕਿ ਭਾਈ September 8, 2026 ਤੋਂ ਪਹਿਲਾਂ ਸਟਾਕ ਅਪ ਕਰ ਲਓ, ਕਿਉਂਕਿ ਉਸ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੀ ਚਿਰ ਲਈ ਕਾਉਂਟਰਟਿਵ ਚੱਲਣੇ ਆ, ਟ੍ਰੇਡ ਵਰਕ ਕਿੰਨੀ ਚਿਰ ਚੱਲਣੀ ਆ। ਉਹ ਤੁਹਾਡੇ ਫੇਵਰਟ ਅਮੈਰੀਕਨ ਬ੍ਰਾਂਡਸ ਦੇ ਵਿਲ ਗਰੰਟੀ ਬੀ ਮੋਰ ਐਕਸਪੈਂਸਿਵ। ਸੋ ਚਾਹੇ ਉਹ ਫੂਡ ਪ੍ਰੋਡਕਟ ਨੇ, ਮੇਕਅਪ ਪ੍ਰੋਡਕਟ ਨੇ, ਜੋ ਮਰਜ਼ੀ ਹੈ, ਤੁਹਾਨੂੰ ਪਤਾ ਹੈ ਕਿ ਅਮਰੀਕਾ ਤੋਂ ਆਉਂਦਾ ਹੈ, ਹੁਣੇ ਸਟਾਕ ਅਪ ਕਰ ਲਓ, ਅਨਲੈਸ ਯੂ ਪਲਾਨ ਆਨ ਬੋਇਕਾਟਿੰਗ, ਉਹ ਤੁਹਾਡੀ ਮਰਜ਼ੀ ਆ, ਜੋ ਕਰੀ ਜਾਓ। ਪਰ ਐਵਰੀ ਸਿੰਗਲ ਥਿੰਗ ਤਾਂ ਤੁਸੀਂ ਬੋਇਕਾਟ ਕਰ ਹੀ ਨਹੀਂ ਸਕਦੇ, ਖਾਸ ਤੇ ਜੇਕਰ ਛੋਟੇ ਜਵਾਕ ਨੇ ਕਹਿੰਦੇ ਕਿ ਮੈਂ ਤਾਂ XYZ ਬ੍ਰਾਂਡ ਹੀ ਆਹ ਫੂਡ ਖਾਣਾ ਹੈ, ਫਿਰ ਕੀ ਕਰੋਗੇ। ਨੋ, ਟੈਂਟੂ ਮਰਕਰਨੀ ਕਹਿੰਦਾ ਐਲਬੋਜ਼ ਅਪ ਰੱਖੋ, ਸਾਨੂੰ ਇਹ ਕਨੇਡੀਅਨ ਪ੍ਰੋਡਕਟ ਖਰੀਦਣਾ ਪਊਗਾ, ਇਹ ਤਾਂ ਹੁਣ ਨਹੀਂ ਲੱਗਿਆ ਯਾਰ। ਸੋ ਸਟਾਕ ਅਪ ਕਰ ਲਓ ਮਾੜੀਆਂ ਮੋਟੀਆਂ ਚੀਜ਼ਾਂ 'ਤੇ, ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾ ਮਹਿੰਗੀਆਂ ਹੋਣੀਆਂ, 700 ਪ੍ਰੋਡਕਟ 'ਤੇ ਅਸਰ ਪੈਣ ਲੱਗਿਆ ਹੈ ਹਫ਼ਤਾ ਬਾਅਦ, ਅਤੇ ਜਿਹੜੇ ਵੱਡੇ ਪਰਚੇਸਿਸ ਨੇ, ਵੱਡੇ ਫਰਨੀਚਰ ਅਪਲਾਇੰਸ ਐਕਸੈਟਰਾ, ਉਹ ਵੀ ਤਾਂ ਗਰੰਟੀਡ ਹੰਡਰਡਸ ਲੈ ਕੇ $1,000 ਜ਼ਿਆਦਾ ਮਹਿੰਗੇ ਹੋਣਗੇ, ਜੇ ਅਮੈਰੀਕਾ ਤੋਂ ਮੰਗਵਾਇਆ ਜਾਂਦਾ ਹੈ, ਸਟਾਰਟਿੰਗ ਐਗਜੈਕਟਲੀ 1 week ਫਰੋਮ ਨਾਓ, ਅਗਲੇ ਟਿਊਜ਼ਡੇ। ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ, ਕਿ ਜਦੋਂ ਫੋਰਮਰ ਕਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 2025 ਦੇ ਐਂਡ ਦੇ ਵੱਲ ਇਹਦੀਆਂ ਲੱਤਾਂ ਖਿੱਚਣ ਤੋਂ ਪਹਿਲਾਂ, ਪਾਵਰ 'ਚੋਂ ਕੱਢਣ ਤੋਂ ਪਹਿਲਾਂ, US ਦੇ ਬਹੁਤ ਜ਼ਿਆਦਾ ਗੁੱਡਸ ਇੰਪੋਰਟ ਕੈਨੇਡਾ 'ਤੇ ਬਹੁਤ ਵੱਡੇ 25% ਦਾ ਕਾਉਂਟਰਟਿਵ ਲਾਇਆ ਸੀ। ਉਸ ਤੋਂ ਬਾਅਦ ਸਾਰੇ ਮਹੀਨਿਆਂ ਦਾ ਅਸਰ ਦੇਖਿਆ ਗਿਆ, ਅਤੇ ਬੈਂਕ ਆਫ ਕੈਨੇਡਾ ਨੇ May 2026 ਦੇ ਵਿੱਚ ਰਿਪੋਰਟ ਕੀਤਾ ਸੀ ਕਿ ਜਸਟਿਨ ਟਰੂਡੋ ਦੇ 25% ਦੇ ਕਾਉਂਟਰ ਟੈਰਿਫਸ ਦਾ ਅਸਰ, ਸਾਰੇ ਹੀ ਕਾਉਂਟਰ ਟੈਰਿਫ ਗੁੜ ਦੇ ਖਰਚੇ ਮੇਰੇ ਲਈ, ਤੁਹਾਡੇ ਲਈ, ਤੁਹਾਡੇ ਗੁਆਂਢੀ ਲਈ, ਐਵਰੀ ਕਨੇਡੀਅਨ ਲਈ, ਔਨ ਐਵਰੇਜ 6% ਦੇ ਨਾਲ ਵਧੇ। ਤੁਹਾਡੀ ਕਾਸਟ ਆਫ ਲਿਵਿੰਗ ਉਹਨਾਂ ਟੈਰਿਫ ਗੁੜਸ ਦੇ ਨਾਲ 6% ਜ਼ਿਆਦਾ ਮਹਿੰਗੀ ਸੀ, ਪਰ ਫੂਡ ਪ੍ਰੋਡਕਟਸ 8% ਜ਼ਿਆਦਾ ਮਹਿੰਗੇ ਸੀ ਟਰੂਡੋ ਦੇ ਕਾਉਂਟਰ ਟੈਰਿਫਸ ਨਾਲ, 8% ਮੋਰ ਐਕਸਪੈਂਸਿਵ। ਪਰ ਹੁਣ ਕਿਉਂਕਿ ਕਨੇਡੀਅਨ ਇੰਪੋਰਟਰਸ ਐਂਡ ਰੀਟੇਲਰਸ ਨੂੰ ਕੋਈ ਵੀ ਖਾਸ ਉਮੀਦ ਹੈ ਹੀ ਨਹੀਂ ਕਿ ਇਹ ਟ੍ਰੇਡ ਡੀਲ ਜਲਦ ਹਾਸਲ ਕੀਤੀ ਜਾ ਸਕਦੀ ਆ, ਕੋਈ ਵੀ ਇਹਨਾਂ ਨੂੰ ਇੰਟਰਸਟ ਹੈ ਹੀ ਨਹੀਂ ਕਿ ਯਾਰ ਆਪਾਂ ਸਟਰਗਲ ਕਰ ਰਹੇ ਕਨੇਡੀਅਨਸ ਨੂੰ ਬਖਸ਼ ਦਈਏ, ਆਪਾਂ ਥੋੜ੍ਹਾ ਬਹੁਤਾ ਇਹ ਐਕਸਟਰਾ ਇਨਕਰੀਜ਼ ਕਾਸਟ ਆਪ ਹੀ ਐਬਜ਼ੋਰਬ ਕਰ ਲਈਏ। ਸ਼ਾਇਦ ਕਨੇਡੀਅਨ ਇੰਪੋਰਟਰਸ ਕਹਿਣਗੇ ਮਾਰੋ ਗੋਲੀ, ਕੋਈ ਪਰਵਾਹ ਨਹੀਂ ਹੈਗੀ, ਅਸੀਂ ਪੈਸਾ ਬਣਾਉਣਾ ਹੀ ਬਣਾਉਣਾ ਹੈ। ਉਹ ਸ਼ਾਇਦ ਉਹਨਾਂ ਇਨਕਰੀਸ ਥੇਰਸ ਨੂੰ ਉਸ ਹੱਦ ਤੱਕ ਨਾ ਹੀ ਐਬਜ਼ੋਰਬ ਕਰਨ, ਸਾਨੂੰ ਹੀ ਕੰਜ਼ੂਮਰ ਨੂੰ ਹੀ ਵੱਧ ਤੋਂ ਵੱਧ ਪ੍ਰਾਈਸ ਦਾ ਫਰਕ ਪੈਸਾ ਕਰ ਸਕਦੇ ਨੇ। ਇਹ ਵੱਡੀ ਚੇਂਜ ਹੋਊਗੀ 25 ਦੇ ਐਂਡ ਤੋਂ ਲੈ ਕੇ 26 ਦੇ ਐਂਡ ਤੱਕ, ਸਾਲ ਹੋ ਗਿਆ ਹੈ, ਲੋਕ ਕਹਿੰਦੇ ਨੇ ਵੀ ਗਾਟ ਮੇਕ ਮਨੀ। ਸ਼ਾਇਦ ਅਸੀਂ ਹੁਣ ਦੋਸਤੋ ਈਵਨ ਬਿਗਰ ਓਵਰਆਲ ਐਵਰੇਜ ਟੈਰਿਫ ਗੁੱਡਸ ਕਾਸਟ ਅਤੇ ਫੂਡ ਕਾਸਟ ਹੁਣ ਫੇਸ ਕਰ ਸਕਦੇ ਹਾਂ। ਕਿਉਂ? ਕਿਉਂਕਿ ਜਿੱਥੇ ਜਸਟਿਨ ਟਰੂਡੋ ਨੇ ਸਿਰਫ 25% ਤੱਕ ਕਾਉਂਟਰ ਟੈਰਿਫ ਲਾਏ ਸੀ, ਕਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਤੋਂ ਹਫ਼ਤਾ ਬਾਅਦ 15-25 ਤੇ 50% ਤੱਕ, ਦੁੱਗਣੇ ਤੱਕ, ਡਬਲ ਤੱਕ, 50% ਤੱਕ ਉਹ ਟੈਰਿਫ ਲਾਊਗਾ ਔਨ ਮੈਨੀ ਮੈਨੀ ਗੁੱਡਸ, ਸਪੈਸ਼ਲੀ ਫੂਡ. ਸੋ ਉਹਦਾ ਜਿਹੜਾ ਐਗਜ਼ੈਕਟ ਕੁਆਂਟੀਫਾਈਏਬਲ ਮੈਜ਼ਰੇਬਲ ਗਿਣਤੀ ਦੇ ਵਿੱਚ ਕਿੰਨਾ ਅਸਰ ਹੋਣਾ ਹੈ, ਉਹ ਤਾਂ ਫਿਰ ਜਿਵੇਂ ਬੈਂਕ ਆਫ ਕੈਨੇਡਾ ਨੇ ਰਿਪੋਰਟ ਕੀਤਾ ਸੀ ਇਸ ਮੇ ਦੇ ਵਿੱਚ, ਜਾ ਕੇ ਅਗਲੇ ਸਾਲ ਦੇ ਵਿੱਚ ਹੀ ਪਤਾ ਲੱਗ ਹੀ ਜਾਊਗਾ ਕਿ ਸਾਡਾ ਕਿੰਨਾ ਕੁ ਪਰਸੈਂਟੇਜ ਵਾਈਜ਼ ਐਵਰੇਜ ਗੁੱਡ ਐਂਡ ਫੂਡ ਦਾ ਕੋਸਟ ਵਧਿਆ ਹੈ ਕਾਊਂਟਰ ਟੈਰਿਫ ਕਰਕੇ. ਸੋ ਓਨਲੀ ਟਾਈਮ ਵਿਲ ਟੈਲ, ਪਰ ਰੀਅਲਿਸਟਿਕਲੀ ਸਪੀਕਿੰਗ ਤਾਂ ਕੋਈ 6% 8% ਨਹੀਂ, ਲਾਈਕ ਲਾਸਟ ਟਾਈਮ ਡਬਲ ਡਿਜਿਟ ਦੇ ਵਿੱਚ ਹੀ ਗੁੱਡਸ ਐਂਡ ਫੂਡ ਦੇ ਖਰਚੇ ਵਧਣਗੇ, ਵਿਚ ਇਜ਼ ਅ ਵੈਰੀ ਅਨਫੋਰਚੁਨੇਟ ਥਿੰਗ ਫੋਰ ਅਸ. ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ, ਵਾਪਸ ਆਉਂਦੇ ਹਾਂ ਕੁਝ ਮਿੰਟਾਂ ਦੇ ਵਿੱਚ. ਸਟੂਡੀਓ ਤੋਂ ਫੋਨ ਨੰਬਰ ਹੈ 905-564-6444, 905-564-6444, 905-564-6444. ਅਗਲੇ ਤਕਰੀਬਨ 28 ਮਿੰਟਾਂ ਲਈ ਕੋਈ ਵੀ ਗੱਲਬਾਤ ਕਰਨੀ ਆ, ਆਹ ਨੰਬਰ ਘੁਮਾ ਹੀ ਲਓ, 905-564-6444, 905-564-6444.

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: There are singers, there are performers, and then there are legends. A voice that has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: Hi, chuha te cockroach bhi. Sun lo meri gal, main is kitchen ch khana banona hi nahi.
7: Hain, phir cockroach te chuhe? Oh, hale meena pehla te treatment karai si.
6: Main tenu pehla hi kya si, saste de chakkar ch na pao. Hun upro basement wale bed bug di complaint hoi kari jande
7: a. Oh, main ta kehna ghar hi vech dinne a.
8: आप घर चो बाहर क्यों जाना? चूहे कॉकरोचा नू कड्डो। टोरंटो पेस्ट अरेस्ट नू कॉल करो। जेडे छोटे तो छोटे काम तो लेके वड्डिया बिल्डिंग्स, रेस्टोरेंट, होटल्स, मोटल्स, नर्सिंग होम्स विच भी काम करते हैं। सस्ते दा दावा तो नहीं पर कम दी गारंटी है। 647-515-8000 टोरंटो पेस्ट अरेस्ट सिक्के बंद कम दी गारंटी 647-515-8000।
9: दुनिया दे किसी भी हिस्से विच उड़ान भरन तो पहला एक नाम याद रखो, कोमल ट्रैवल एंड टूर्स। डेस्टिनेशन करनी है, शिप क्रूज ले जाना है, जा फिर किसी आइलैंड ते हॉलीडेज वास्ते बुक करना है पैकेज, ता कोमल ट्रैवल। इंडिया पंजाब ली डायरेक्ट फ्लाइट बुक करने वास्ते हुणे कॉल करो कोमल ट्रैवल वाले नु 905-238-7011 905-239-7711। कोमल ट्रैवल एंड टूर्स ब्रैम्पटन दे विच सिंस 1998 तो सुपरमार्ट कम्युनिटी सेवा करदा आ रहा है, जिथे कि कस्टम ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056
10: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ। ਹੁਣ ਤੱਕ ਤੈਨੂੰ ਲੱਗਦਾ 3-4 ਡਿਫਰੈਂਟ ਸਾਡੇ ਕਾਲਰਸ ਦੀਆਂ ਕਾਲਾਂ ਆ ਚੁੱਕੀਆਂ ਹਨ। ਹਾਸੇ ਮਜ਼ਾਕ ਦੇ ਵਿੱਚ ਕਿਹਾ ਕਿ ਹਜੇ ਤੱਕ ਤੁਸੀਂ ਲਿਬਰਲਸ ਨੂੰ ਵਧਾਈਆਂ ਦਿੱਤੀਆਂ ਨਹੀਂ ਹੈਗੀਆਂ। ਮੈਂ ਕਿਹਾ ਯਾਰ ਵਧਾਈਆਂ ਵੀ ਦੇ ਦਿੰਦੇ ਹਾਂ, ਉਹ ਕੋਈ ਵੱਡੀ ਗੱਲ ਹੈ ਨਹੀਂ, ਜਿੱਤੇ ਹਾਰਦੇ ਰਹਿੰਦੇ ਨੇ ਡਿਫਰੈਂਟ ਡਿਫਰੈਂਟ ਪਾਰਟੀਜ਼। ਵਧਾਈਆਂ ਵੀ ਦੇ ਦਿੰਦੇ ਹਾਂ ਪਰ ਜੀ ਤਾਂ ਕਰਦਾ ਕਿ ਇਹਨਾਂ ਨੂੰ ਜੁੱਤੀਆਂ ਦਾ ਹਾਰ ਵੀ ਦੇਵਾਂ, ਅਨਫੋਰਚੂਨੇਟ ਦੇ ਹੀ ਨਹੀਂ ਸਕਦਾ। ਪਰ ਕੱਲ੍ਹ ਰਾਤ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਤਿੰਨੇ ਹੀ ਪ੍ਰੋਵਿੰਸਿਸ ਦੇ ਵਿੱਚ ਤਿੰਨੇ ਹੀ ਬਾਏ ਇਲੈਕਸ਼ਨਸ ਬੜੀ ਆਸਾਨੀ ਨਾਲ ਬੜੀ ਬੁਰੀ ਤਰ੍ਹਾਂ ਸਵੀਪ ਕੀਤੀਆਂ, ਉਹ ਵੀ 50% ਤੋਂ ਵੀ ਜ਼ਿਆਦਾ ਵੋਟ ਦੇ ਨਾਲ। ਅਤੇ ਆਪਣੀ ਸਮਰ ਦੇ ਵਿੱਚ ਜਿਹੜੀ ਇਹਨਾਂ ਦੀ ਮਾਈਨੋਰਟੀ ਸਰਕਾਰ ਰਹਿ ਗਈ ਸੀ ਉਹਨੂੰ ਹੁਣ ਫਿਰ ਤੋਂ ਮਜੋਰਟੀ ਸਟੈਟਸ ਤੱਕ ਵਧਾ ਦਿੱਤਾ ਹੈ। ਇਹ ਹੁਣ ਜਿਹੜੀ ਮਜੋਰਟੀ ਥ੍ਰੈਸ਼ਹੋਲਡ ਹੈ ਉਹਦੇ ਤੋਂ ਇੱਕ ਸੀਟ ਇਹਨਾਂ ਦੀ ਵੱਧ ਹੈ। ਯੂ ਨੀਡ 172 ਬਿਕਾਜ਼ ਦ ਸਪੀਕਰ ਡਜ਼ਨਟ ਰੀਲੀ ਕਾਉਂਟ ਮੱਚ, ਸੋ ਇਹ 173 ਤੱਕ ਪਹੁੰਚ ਚੁੱਕੇ ਹਨ। Very, very slim majority. ਅਤੇ ਹੁਣ ਫਾਲ ਪਾਰਲੀਮੈਂਟਰੀ ਸਿਟਿੰਗ ਵੀ ਸ਼ੁਰੂ ਹੋਣ ਵਾਲੀ ਹੈ ਕੁਛ ਕੁ ਦਿਨਾਂ ਦੇ ਅੰਦਰ ਅੰਦਰ। ਦੇਖਦੇ ਹਾਂ ਕਿ ਮੁਲਕ ਲਈ ਕਰਦੇ ਕੀ ਆ ਇਸ ਫਿਰ ਤੋਂ ਬਣਾਈ ਗਈ ਮਜੋਰਟੀ ਨਾਲ, ਓਨਲੀ ਟਾਈਮ ਵਿਲ ਟੈਲ। ਪਰ ਫਿਲਹਾਲ ਤੁਹਾਨੂੰ ਦੱਸੀਏ ਕਿ ਲਿਬਰਲ ਗਵਰਨਮੈਂਟ ਹੀ ਲੋਕਾਂ ਨੇ ਸਾਫ਼ ਕਹਿ ਦਿੱਤਾ ਹੈ ਤਿੰਨ ਬਾਇ ਇਲੈਕਸ਼ਨ ਦੇ ਵਿੱਚ ਹੀ ਉਹਨਾਂ ਨੂੰ ਹੁਣ ਵੀ ਲੱਗਦਾ ਹੈ 18 ਮਹੀਨੇ 'ਚ ਕੋਈ ਡੀਲ ਬਣੀ ਤੱਕ ਵੀ ਨਹੀਂ ਹੈਗੀ ਫਿਰ ਵੀ ਲੱਗਦਾ ਹੈ ਕਲੀਅਰਲੀ ਮਜੋਰਟੀ ਆਫ ਕਨੇਡੀਅਨਸ ਨੂੰ ਕਿ ਮਾਰਕ ਕਾਰਨੀ ਅਤੇ ਲਿਬਰਲਸ ਹੀ ਨੰਬਰ 1 ਹਨ ਬੈਸਟ ਸੂਟਡ ਹਨ ਇਸ ਮੁਲਕ ਦੀਆਂ ਸਭ ਤੋਂ ਅਹਿਮ ਜ਼ਿੰਮੇਵਾਰੀਆਂ ਦੇ ਲਈ ਖਾਸ ਤੌਰ 'ਤੇ US ਨਾਲ ਟ੍ਰੇਡ ਵਾਰ ਟੈਰਿਫਸ ਨਾਲ ਡੀਲ ਕਰਨ ਦੇ ਲਈ ਪਰ ਇੰਗਲਿਸ਼ ਵਿੱਚ ਦੋਸਤੋ ਇੱਕ ਸੇਇੰਗ ਹੈ ਯੂ ਰੀਪ ਵਾਟ ਯੂ ਸੋ ਮਤਲਬ ਅੱਜ ਦੇ ਚੋਇਸਿਸ ਦੇ ਨਾਲ ਕੱਲ੍ਹ ਨੂੰ ਰਿਜ਼ਲਟਸ ਜਾਂ ਕਾਨਸੀਕੁਐਂਸਿਸ ਦਾ ਪਤਾ ਲੱਗੂਗਾ ਅਤੇ ਖੂਹ ਦੇ ਡੱਡੂਆਂ ਨੂੰ ਕੀ ਪਤਾ ਹੈ ਸਮੁੰਦਰ ਦਾ ਉਹ ਤਾਂ ਦੋਸਤੋ ਲੋਕਾਂ ਨੇ ਤਿੰਨ ਇਲੈਕਸ਼ਨ ਦੇ ਵਿੱਚ ਜਸਟਿਨ ਟਰੂਡੋ ਨੂੰ ਵੀ ਵਾਰ ਵਾਰ ਜਿਤਾ ਕੇ ਅੱਜ ਦਾ ਨਤੀਜਾ ਦੇਖ ਹੀ ਲਿਆ ਹੈ ਹੁਣ ਤਾਂ ਬੜਾ ਉਹਨੂੰ ਵੀ ਕਹਿੰਦੇ ਕਿ ਮਾੜਾ ਹੀ ਸੀ ਸੇਮ ਸਾਈਕਲ ਆਪਾਂ ਫਿਰ ਤੋਂ ਦੇਖ ਰਹੇ ਹਾਂ ਜਸਟ ਵਿਦ ਐਲਬੋਜ਼ ਆਫ ਇਡੀਅਟਸ ਸੋ ਓਨਲੀ ਟਾਈਮ ਵਿਲ ਟੈਲ ਸੋ ਕੱਲ੍ਹ ਰਾਤ ਤਿੰਨ ਅਲੱਗ ਬਾਇ ਇਲੈਕਸ਼ਨਸ ਹੋਈਆਂ Toronto de beaches East York de vich former liberal MP Nathaniel Erskine Smith nu replace kita gaya name liberal Tanveer Shah Nawaz de naal liberal hi liberal nu replace kar chukya hai so it wasn't a shocker North Vancouver Capilano de vich former liberal cabinet mantri Jonathan Wilkinson replace kita gaya by liberal Braden Kelly jo ke ਕੋਈ ਹੈਰਾਨੀ ਵਾਲੀ ਗੱਲ ਹੈ ਨਹੀਂ ਕਿਉਂ ਕਿਉਂਕਿ ਇਹ ਬੰਦਾ ਮਾਰਕ ਕਾਰਨੀ ਦੇ ਇਲੈਕਸ਼ਨ ਕੈਂਪੇਨ ਦੇ ਵਿੱਚ ਹੀ ਸੀਨੀਅਰ ਸਟਾਫ ਮੈਂਬਰ ਸੀ ਅਤੇ ਮਾਰਕ ਕਾਰਨੀ ਦਾ ਕੁਛ ਕੁ ਹਫ਼ਤਿਆਂ ਪਹਿਲਾਂ ਤੱਕ ਫੋਰਮਰ ਡੈਪਟੀ ਚੀਫ ਆਫ ਸਟਾਫ ਵੀ ਸੀ ਅਤੇ ਕੁਬੈਕ ਦੀ ਸ਼ਕੂਰਮੀ ਲਫਿਓਰਡ ਰਾਈਡਿੰਗ ਦੇ ਵਿੱਚ ਕੰਸਰਵੇਟਿਵ ਐਮ ਪੀ ਰਿਚਰਡ ਮਾਰਟੈਲ ਨੂੰ ਖਰੀਦਿਆ ਗਿਆ ਲਿਟਰਲੀ ਲਾਲਚ ਦੇ ਕੇ ਖਰੀਦਿਆ ਗਿਆ ਰਿਸ਼ਵਤ ਦੇ ਕੇ ਖਰੀਦਿਆ ਗਿਆ ਬਾਏ ਮਾਰਕ ਕਾਰਨੀ ਉਹਦੇ ਰਿਜ਼ਾਈਨ ਕਰਨ ਤੋਂ ਮਿੰਟਾਂ ਬਾਅਦ ਹੀ ਮਾਰਕ ਕਾਰਨੀ ਦੇ ਵੱਲੋਂ ਉਹਨੂੰ ਕੈਨੇਡੀਅਨ ਸੈਨੇਟ ਤੱਕ ਅਪੁਆਇੰਟ ਕੀਤਾ ਗਿਆ ਜਿੱਥੇ ਬੰਦਾ 75 ਤੱਕ ਮੇਰੇ ਖਿਆਲ 'ਚ ਲਾਈਫ ਲੌਂਗ ਲੱਖਾਂ ਹੀ ਡਾਲਰ ਕਮਾਊਗਾ ਨਾ ਕਦੇ ਬਦਲੇ ਜਾਂਦੇ ਨੇ ਸਵਾਇ ਰਿਟਾਇਰਮੈਂਟ ਤੋਂ ਜਿੱਥੇ ਹੁਣ ਲਿਬਰੋ ਕੈਂਡੀਡੇਟ ਡੈਨੀਅਲ ਗੋਬੇ ਜਿੱਤਿਆ ਹੈ ਸੋ ਤਿੰਨੇ ਹੀ ਰਾਈਡਿੰਗਸ ਦੇ ਵਿੱਚ ਲਿਬਰੋ ਉਮੀਦਵਾਰਾਂ ਨੇ 50% ਤੋਂ ਵੀ ਜ਼ਿਆਦਾ ਟੋਟਲ ਵੋਟ ਦੇ ਨਾਲ ਬੜੀ ਵੱਡੀ ਜਿੱਤ ਹਾਸਲ ਕੀਤੀ ਆ ਜਿਸ ਤੋਂ ਬਾਅਦ ਮਾਰਕ ਕਾਰਨੀ ਦੀ ਮਾਈਨੋਰਿਟੀ ਗਵਰਨਮੈਂਟ ਫਿਰ ਤੋਂ ਮਜੋਰਟੀ ਸਟੈਟਸ ਤੱਕ ਵੱਧ ਚੁੱਕੀ ਹੈ ਫਿਲਹਾਲ ਮਾਰਕ ਕਾਰਨੀ ਦੀ ਗਵਰਨਿੰਗ ਲਿਬਰਲ ਪਾਰਟੀ ਦੇ ਹੁਣ 173 ਐਮ ਪੀਜ਼ ਹਨ ਵੱਧ ਤੋਂ ਵੱਧ ਤਾਂ ਇਲੈਕਟ ਕੀਤੇ ਗਏ ਨੇ ਕੁਛ ਤਾਂ 5-6-7 ਖਰੀਦੇ ਗਏ ਨੇ ਐਨ ਡੀ ਪੀ ਅਤੇ ਕੰਜ਼ਰਵੇਟਿਵਸ ਤੋਂ ਅਤੇ ਨਾਲ ਦੀ ਨਾਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਹੁਣ ਹੈਗੇ ਨੇ ਕਿੰਨੇ ਕੁ 138 ਐਮ ਪੀਜ਼ ਬਲਾਕ ਕੇਬੈਕਵਾ ਦੇ 21 ਐਮ ਪੀ ਐਨ ਡੀ ਪੀ ਦੇ ਇਕੱਲੇ 5 ਐਮ ਪੀ ਗ੍ਰੀਨ ਪਾਰਟੀ ਦੀ ਇਕੱਲੀ 1 ਐਮ ਪੀ ਹੁਣ 6 ਅਦਰ ਰਾਈਡਿੰਗਸ ਯੈਸਟਰਡੇ ਫੋਰਮਰ ਲਿਬਰਲ environment minister Stephen Gibo the aaj Saskatchewan conservative MP Kathy Wagenthal noma te dasma is saal de vich MP resign kar chuke han so hun 6 hor ridings de vich by elections honiyan han 7 de vich honiyan han par 6 ta already expected ne 7 vi hon lagiyan ne jinna de vichon 3 Quebec ch hon gaya 2 Ontario ch hon gaya 1 Saskatchewan ch hon gaya so aaj phir ton ਮਜੋਰਟੀ ਸਟੈਟਸ ਤੱਕ ਵਧਣ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਆਟਵਾ ਦੇ ਵਿੱਚ ਪਾਰਲੀਮੈਂਟ ਹਿਲ 'ਤੇ ਪੁੱਛਿਆ ਗਿਆ ਕਿ ਉਹਦੀ ਗਵਰਨਮੈਂਟ ਕਦੋਂ US ਐਡਮਿਨਿਸਟ੍ਰੇਸ਼ਨ ਦੇ ਨਾਲ ਟ੍ਰੇਡ ਟਾਕਸ ਰਿਜ਼ੂਮ ਕਰਨਗੇ ਅਤੇ ਮਾਰਕ ਕਾਰਨੀ ਨੇ ਕਿਹਾ ਵੈਨ ਦੀ ਅਮੇਰੀਕਨ ਸਟਾਪ ਡੂਇੰਗ ਮੀਮਸ ਸਟਾਪ ਥਰੋਇੰਗ ਸ਼ੇਡ ਸਟਾਪ ਟ੍ਰਾਇੰਗ ਟੂ ਬੀ ਟਫ ਐਂਡ ਸਟਾਰਟ ਬੀਇੰਗ ਸੀਰੀਅਸ ਅਬਾਊਟ ਹੈਵਿੰਗ ਦੋਜ਼ ਡਿਸਕਸ਼ਨਸ ਵੀ ਕੈਨ ਹੈਵ ਦੋਜ਼ ਡਿਸਕਸ਼ਨਸ ਮਤਲਬ ਜਦੋਂ ਉਹ ਸਾਡੇ ਫੌਜ ਸਾਡੇ ਇਕਾਨਮੀ ਸਾਡੇ ਲੋਕ ਸਾਡੇ ਲੇਖ ਸਾਡੇ ਪੂਰੇ ਮੁਲਕ ਸਾਡੇ ਲੀਡਰਸ ਦਾ ਮਜ਼ਾਕ ਬਣਾਉਣਾ ਹਟਦੇ ਨੇ ਗੱਲਬਾਤ ਨੂੰ ਸੀਰੀਅਸ ਲੈਂਦੇ ਨੇ ਫਿਰ ਹੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੁਣ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਬਣੀ ਹੋਈ ਟ੍ਰੇਡ ਡੀਲ ਤੋੜਨ ਤੋਂ ਬਾਅਦ ਸਾਡੇ ਮੁਲਕ ਦੇ 28 ਬਿਲੀਅਨ ਪਲੱਸ ਦੇ ਗੁੱਡਸ 5% ਆਫ ਆਲ ਕੈਨੇਡੀਅਨ ਗੁੱਡਸ ਐਕਸਪੋਰਟ ਟੂ ਦ US ਐਂਡ ਈਵਨ USMCA ਕੰਪਲਾਈਂਟ ਗੁੱਡਸ ਤੇ 50% ਦੇ ਟੈਰਿਫ ਲਾਏ ਗਏ ਨੇ ਅਤੇ ਹੁਣ ਸਪਟੈਂਬਰ 8, 2026 ਨੂੰ ਐਗਜੈਕਟਲੀ ਹਫ਼ਤਾ ਬਾਅਦ ਕੈਨੇਡਾ ਦੇ ਵੱਲੋਂ ਬਹੁਤ ਵੱਡੇ ਕਾਊਂਟਰ ਟੈਰਿਫ ਵੀ ਪੇਸ਼ ਕੀਤੇ ਜਾਣਗੇ ਤਕਰੀਬਨ 700 US ਗੁੱਡਸ ਤੇ 15-25% ਦੇ ਰੇਂਜ ਤੱਕ ਪਰ ਗੱਲ ਤਾਂ ਇਹ ਹੈ ਕਿ ਜਦੋਂ ਕਾਰਨੀ ਨੇ ਅਨਾਊਂਸ ਕੀਤਾ ਸੀ ਡੀਲ ਟੁੱਟ ਗਈ ਆ ਅਤੇ ਨਾਲ ਦੇ ਨਾਲ ਹੁਣ ਅਸੀਂ ਕਾਊਂਟਰ ਟੈਰਿਫ ਲਾਵਾਂਗੇ ਉਸ ਹੀ ਦਿਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਥਰੈਟਨ ਕੀਤਾ ਹੈ ਕਿ ਨਵੇਂ ਸਾਲ ਜੈਨੂਅਰੀ 1, 2027 ਅਸੀਂ ਤੁਹਾਡੀ ਪੂਰੀ ਆਰ ਓ ਇੰਡਸਟਰੀ ਦੇ ਵਿੱਚ ਕਫਨ ਦੇ ਵਿੱਚ ਕਾਫਨ ਦੇ ਵਿੱਚ ਅਖੀਰਲੀ ਮੇਕ ਠੋਕਾਂਗੇ 50% ਇਫੈਕਟਿਵ ਠੇਰ ਫਲਾਵਾਂਗੇ ਨਵੇਂ ਸਾਲ ਦੇ ਪਹਿਲੇ ਦਿਨ ਨਵੇਂ ਸਾਲ ਦੇ ਪਹਿਲੇ ਹੀ ਦਿਨ 50% ਆਟੋਮੋਬਾਈਲ ਟੈਰਿਫ ਲਾਇਆ ਜਾਊਗਾ ਫੋਰ ਕਾਰਸ ਇੰਪੋਰਟਡ ਇਨ ਟੂ ਅਮੈਰੀਕਾ ਬੇਸਿਕਲੀ ਜਿਹੜੀ ਸਾਡੀ ਆਲਰੇਡੀ ਕ੍ਰਿਪਲ ਇੰਡਸਟਰੀ ਹੈ ਸਿੱਧੀ ਜੀ ਗੱਲ ਆ ਖਤਮ ਹੀ ਕੀਤੀ ਜਾਊਗੀ ਅਤੇ ਜੋ ਕੁਛ ਵੀ ਮਾੜੀਆਂ ਮੋਟੀਆਂ ਇੱਥੇ ਆਟੋਮੋਬਾਈਲ ਪਲਾਂਟ ਰਹੀਆਂ ਹਨ ਰਹਿਣੀਆਂ ਨਹੀਂ ਹੈਗੀਆਂ ਸਿੰਪਲ ਐਸ ਦੈਟ ਸੋ ਇਹ ਬਹੁਤ ਵੱਡੀ ਇੱਕ ਜ਼ਿਆਦਾ ਹੀ ਵੱਡੀ ਫਿਕਰ ਹੈ ਜੇਕਰ 50% ਦਾ ਟੈਰਿਫ ਵਾਕਈ ਹੀ ਨਵੇਂ ਸਾਲ ਲਾਇਆ ਜਾਂਦਾ ਹੈ ਪਰ ਉਸ ਟਾਈਮ ਤੱਕ ਤਾਂ ਬਥੇਰਾ ਕੁਛ ਚੇਂਜ ਹੋ ਸਕਦਾ ਹੈ ਕਿਉਂ ਕਿਉਂਕਿ ਯੂ ਐਸ ਦੇ ਵਿੱਚ ਨਵੰਬਰ ਦੇ ਵਿੱਚ ਮਿਡ ਟਰਮਸ ਇਲੈਕਸ਼ਨ ਹੋਣਗੀਆਂ ਹੋ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਅਮੈਰੀਕਨ ਐਡਮਿਨਿਸਟ੍ਰੇਸ਼ਨ ਯਾਨੀ ਕਿ ਰਿਪਬਲਿਕਨ ਸਰਕਾਰ ਦੀ ਹੀ ਤਾਕਤ ਹੀ ਘੱਟ ਜਾਵੇ ਸੋ ਲੋਟ ਆਫ ਥਿੰਗਸ ਕੈਨ ਚੇਂਜ ਟਿਲ ਦੈਨ ਹੋਪਫੁਲੀ ਫੋਰ ਦਾ ਬੈਟਰ ਇੱਕੋ ਹੀ ਉਮੀਦ ਆ ਚਾਹੇ ਲਿਬਰਲਸ ਪਾਵਰ ਦੇ ਵਿੱਚ ਨੇ ਚਾਹੇ ਕੋਈ ਹੋਰ ਹੈ ਇੱਕੋ ਹੀ ਉਮੀਦ ਆ ਕਿ ਚੱਜ ਦਾ ਕੰਮ ਸਾਡੇ ਮੁਰਲੇ ਕਰ ਲੈਣ ਕਿ 18 ਮਹੀਨੇ ਧੱਕੇ ਖਾ ਕੇ ਤਾਂ ਜਨਤਾ ਇੱਥੇ ਹੁਣ ਅੱਕ ਗਈ ਆ ਕਲੀਅਰਲੀ ਇੰਨੀ ਕੁ ਵੀ ਨਹੀਂ ਅੱਕੀ ਹੈਗੀ ਵਾਰ ਵਾਰ ਇਹਨਾਂ ਨੂੰ ਜਿਤਾਈ ਜਾਂਦੇ ਆ ਇਹ ਮੇਰੇ ਖਿਆਲ ਦੇ ਵਿੱਚ ਮੇਰੇ ਜੀਂਦੇ ਜੀ ਮੈਂ ਤੁਹਾਡਿਆਂ ਸਾਰੇ ਦੇ ਵਿੱਚੋਂ ਵੱਧ ਤੋਂ ਵੱਧ ਲਿਸਨਰਸ ਵਿਊਅਰਸ ਵਿੱਚੋਂ ਉਮਰ ਦੇ ਵਿੱਚ ਤਾਂ ਬਹੁਤ ਘੱਟ ਹੀ ਹੋਣਾ ਛੋਟਾ ਹੀ ਹੋਣਾ ਪਰ ਮੇਰੇ ਜੀਂਦੇ ਜੀ ਤਾਂ ਯਾਰ ਮੈਂ ਤਾਂ ਦਿਮਾਗ ਹੀ ਹਿੱਲ ਗਿਆ ਹੈ ਐਕਸਪਲੋਰ ਹੋ ਗਿਆ ਹੈ ਮੈਂ ਆਪਦੀ ਲਾਈਫ 'ਚ ਪਹਿਲੀ ਵਾਰੀ ਇਹ ਪੋਲੀਟੀਕਲ ਫਨਾਮਨਾ ਦੇਖਿਆ ਹੈ ਕਿ ਜਿਹੜੀ ਪਾਰਟੀ ਹੁਣ 11-12 ਸਾਲ ਲਗਾਤਾਰ ਹੋਰ ਅਤੇ ਹੋਰ ਬੇਕਾਰ ਪੇਸ਼ ਹੁੰਦੀ ਆ ਮੁਲਕ ਦੀ ਬਰਬਾਦੀ ਕਰਦੀ ਆ ਲਿਵਿੰਗ ਸਟੈਂਡਰਡ ਘਟਾਉਂਦੀ ਆ ਸਾਡੀ ਇੱਥੇ ਪਰ ਕੈਪੀਟਾ GDP ਐਵਰੀ ਸਿੰਗਲ ਈਅਰ ਡਾਊਨ ਗਈ ਆ ਪ੍ਰੋਬਲਮਸ ਵਧੀਆ ਨੇ ਕ੍ਰਾਈਮ ਵਧੀਆ ਹੈ ਇਮੀਗ੍ਰੇਸ਼ਨ ਆਊਟ ਆਫ ਕੰਟਰੋਲ ਹੈ ਹਾਊਸਿੰਗ ਆਊਟ ਆਫ ਕੰਟਰੋਲ ਹੈ 36 ਮੁਸੀਬਤਾਂ ਨੇ ਇੱਥੇ ਬੁਰਾ ਹਾਲ ਹੈ ਉਹੀ ਪਾਰਟੀ ਨੂੰ ਹੋਰ ਅਤੇ ਹੋਰ ਬੁਰਾ ਹਾਲ ਪੇਸ਼ ਕਰਨ ਦੇ ਲਈ ਲੋਕ ਰਿਵਾਰਡ ਕਰੀ ਜਾਂਦੇ ਨੇ ਹੋਰ ਅਤੇ ਹੋਰ ਜਿੱਤਾਂ ਦੇ ਨਾਲ ਇਹ ਪਾਗਲਪਾਨੀ ਆ ਸਿੰਪਲ ਐਸ ਐ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹਾਂ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਪੋਂਸਰ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨੀਲਮ ਸੈਦੋਵ ਇਹ ਤੁਹਾਡਾ ਹਰੇਕ ਮੋਰਗੇਜ ਦਾ ਸਵਾਲ ਰਾਈਟ ਆਫ ਦਾ ਟੋਪ ਆਫ ਦਾ ਬੈਟ ਰਾਈਟ ਆਫ ਦਾ ਟੋਪ ਆਫ ਦਾ ਹੈਡ ਸਕਿੰਟ ਦੇ ਵਿੱਚ ਐਂਸਰ ਕਰ ਸਕਦੇ ਨੇ ਬਹੁਤ ਲੰਬਾ ਤਜ਼ਰਬਾ ਹੈ ਇਸ ਫੀਲਡ ਦੇ ਵਿੱਚ ਇਹ ਸਾਰੇ ਹੀ ਮੇਜਰ ਏ ਲੈਂਡਰਸ ਐਂਡ ਬੈਂਕਸ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ ਸੋ ਤੁਹਾਨੂੰ 36 ਛਾਵਾਂ 'ਤੇ ਜਾ ਕੇ ਕੋਈ ਸ਼ਾਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ ਇਹਨਾਂ ਦੇ ਨਾਲ ਸੰਪਰਕ ਕਰੋ ਇਹ ਤੁਹਾਨੂੰ ਗੇਰੰਟੀਡ ਸਭ ਤੋਂ ਲੋਵੈਸਟ ਇੰਟਰਸਟ ਰੇਟ ਦਿਲਵਾ ਦੇਣਗੇ ਚਾਹੇ ਪਹਿਲੀ ਮੋਰਗੇਜ ਕਰਾਉਣੀ ਆ ਚਾਹੇ ਦੂਜੀ ਮੋਰਗੇਜ ਕਰਵਾਉਣੀ ਆ ਚਾਹੇ ਮੋਰਗੇਜ ਰਿਨਿਊਅਲ ਹੈ ਇਹ ਤੁਹਾਨੂੰ ਐਬਸਲੂਟਲੀ ਵੱਧ ਤੋਂ ਵੱਧ ਫਾਇਦਾ ਦਿਲਵਾਉਣਗੇ ਨੀਲਮ ਸੈਦੋਵ 6477398710 6477398710 ਅਤੇ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਗੱਲ ਦੱਸ ਦਿੰਦਾ ਕੱਲ੍ਹ ਹੀ ਮੈਨੂੰ ਕਿਸੇ ਦੀ ਕਾਲ ਆਈ ਸੀ ਮੈਂ ਫੋਨ 'ਤੇ ਗੱਲਬਾਤ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਪ੍ਰਾਪਰਟੀ ਪਿਛਲੇ ਸਾਲ ਲਈ ਮੋਰਗੇਜ ਵਾਲੇ ਨੇ ਉਹ ਵੀ ਸਿੱਧੇ ਬੈਂਕ ਤੋਂ ਹੀ ਮੋਰਗੇਜ ਵਾਲੇ ਨੇ ਕਿਹਾ ਹੋਜੂ ਹੋਜੂ ਹੋਜੂ ਹੋਜੂ ਹੋਜੂ ਹੋਜੂ ਕੋਈ ਇਸ਼ੂ ਨਹੀਂ ਹੈਗੀ ਐਨ ਮੌਕੇ 'ਤੇ ਉਹਨਾਂ ਨੂੰ ਆਪਦੇ ਪਰਿਵਾਰ ਦੇ ਵਿੱਚੋਂ ਹੋਰ ਵੀ ਲੋਕਾਂ ਨੂੰ ਐਡ ਕਰਨਾ ਪਿਆ ਮੋਰਗੇਜ ਟਾਈਮ ਸਿਰ ਕਰਵਾਉਣ ਦੇ ਲਈ ਅਤੇ ਉਹ ਵੀ ਫਿਰ ਵੀ ਹੋਈ ਵੀ ਨਹੀਂ ਹੈਗੀ ਡਿਫਰੈਂਟ ਲੈਂਡਰ ਤੱਕ ਚੇਂਜ ਕਰਨਾ ਪਿਆ ਕੰਪਲੀਟਲੀ ਡਿਫਰੈਂਟ ਇੰਟਰਸਟ ਰੇਟ ਐਕਸੈਟਰਾ ਐਕਸੈਟਰਾ ਸੋ ਗੱਲ ਇਹ ਹੈ ਕਿ ਜਦੋਂ ਹੁਣ ਆਪਾਂ ਕੋਈ ਜਾਣ ਪਛਾਣ ਦਾ ਚਾਹੇ ਬੈਂਕ 'ਤੇ ਵੀ ਲੱਗਿਆ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਚਾਚੇ ਦਾ ਮੁੰਡਾ ਕੋਈ ਚਾਚਾ ਹੀ ਹੋਵੇ ਤੁਸੀਂ ਦੋਸਤੋ ਬਾਅਦ ਦੇ ਵਿੱਚ ਕੋਈ ਪੰਗਾ ਪੁੰਗਾ ਪੈਂਦਾ ਕੋਈ ਕੰਮ ਨਹੀਂ ਹੁੰਦਾ ਫਿਰ ਬੋਲਣ ਜੋਗੇ ਤੱਕ ਵੀ ਨਹੀਂ ਰਹਿੰਦੇ ਨੁਕਸਾਨ ਤਾਂ ਤੁਹਾਡਾ ਹੀ ਹੋ ਸਕਦਾ ਹੈ ਸੋ ਬਿਜ਼ਨਸ ਅਲੱਗ ਫੈਮਿਲੀ ਅਲੱਗ ਰੱਖੋ ਜੇ ਤੁਸੀਂ ਇੱਕ ਐਕਸਪੀਰੀਅੰਸ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਦੇ ਭਾਲ ਦੇ ਵਿੱਚੋਂ ਫਿਰ ਸਾਡੀ ਸਲਾਹ ਮੰਨੋ ਨੀਲਮ ਸੈਦੋਵ ਨਾਲ ਸੰਪਰਕ ਕਰੋ ਇਹਨਾਂ ਨਾਲ ਸਲਾਹ ਮਸ਼ਵਰਾ ਕਰੋ ਤੁਹਾਨੂੰ ਪਤਾ ਹੀ ਲੱਗ ਜੂਗਾ ਕਿੰਨੇ ਕੁ ਪ੍ਰੋਫੈਸ਼ਨਲ ਨੇ 6477398710 6477398710 ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਨੀਲਮ ਜੀ ਅੱਜ ਕੱਲ ਬਹੁਤ ਲੋਕ ਇੰਨੇ ਜ਼ਿਆਦਾ ਡਰੇ ਹੋਏ ਨੇ ਕਿ ਯਾਰ ਮੇਰੀ ਘਰ ਦੀ ਮੋਰਗੇਜ ਰਿਨਿਊਅਲ ਹੋਊਗੀ ਕਿ ਨਹੀਂ ਹੋਊਗੀ ਹੁਣ ਉਹਦੀ ਘਰ ਦੀ ਵੈਲਿਊ ਵੀ ਸ਼ਾਇਦ ਲੱਖਾਂ ਹੀ ਘੱਟ ਹੋ ਗਈ ਹੋਣੀ ਆ ਕੁਝ ਸਾਲਾਂ ਦੇ ਵਿੱਚ ਸੋ ਕਈ ਲੋਕ ਤਾਂ ਐਂ ਉੱਦਾਂ ਹੀ ਡਰੇ ਹੋਏ ਨੇ ਕੰਬੀ ਜਾਂਦੇ ਆ ਕਿ ਯਾਰ ਮੋਰਗੇਜ ਰਿਨਿਊਅਲ ਹੁਣ ਆ ਗਈ ਆ ਜਿੰਨਾ ਵੀ ਇੰਟਰਸਟ ਰੇਟ ਵੱਧ ਗਿਆ ਹੈ ਆਪਾਂ ਚੁੱਪ ਚਾਪ ਕਰਕੇ ਸਾਈਨ ਕਰਕੇ ਬਸ ਨਿਬੇੜੋ ਕੰਮ ਚਾਹੇ ਨੁਕਸਾਨ ਹੀ ਹੁੰਦਾ ਹੈ ਕੀ ਇਹ ਸਹੀ ਇੱਕ ਕੰਮ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਨਾਲ ਸੰਪਰਕ ਕਰਕੇ ਕੰਮ ਬੈਂਕ ਏ ਤੋਂ ਲੈ ਕੇ ਬੀ ਤੋਂ ਲੈ ਕੇ ਸੀ ਤੱਕ ਜੇ ਸਵਿਚ ਤੁਸੀਂ ਕਰਦੇ ਹੋ ਕਿੰਨਾ ਕੁ ਫਰਕ ਪੇਸ਼ ਹੋ ਸਕਦਾ ਕਿੰਨਾ ਕੁ ਪੈਸਾ ਬਚ ਸਕਦਾ ਹੈ ਇਹ ਦੱਸੋ
11: ਠੀਕ ਹੈ ਸਬਰਾਜ ਤੁਹਾਡਾ ਕੁਐਸਚਨ ਇਜ਼ ਵੈਰੀ ਨਾਈਸ ਫਸਟ ਥਿੰਗ ਫਸਟ ਆਪਾਂ ਕੱਲ ਬੈਂਕ ਦੀਆਂ ਜਿਹੜੀਆਂ ਅਨਾਊਂਸਮੈਂਟਸ ਆਣੀਆਂ ਪਹਿਲਾਂ ਉਹਦੇ ਤੇ ਥੋੜੀ ਜਿਹੀ ਡਿਸਕਸ਼ਨ ਕਰੀਏ ਕਿ ਮੇਰਾ ਮੰਨਣਾ ਆਈ ਥਿੰਕ ਪਰਸਨਲੀ ਕਿ ਦੇਰ ਵਿਲ ਬੀ ਨੋ ਚੇਂਜ ਇਨ ਰੇਟਸ ਜਿੱਥੇ ਪਾਲਿਸੀ ਰੇਟ ਟਿਕਿਆ ਹੋਇਆ ਓਨੇ ਕੁ ਤਾਂ ਟਿਕਿਆ ਰਹਿਣਾ ਤੁਹਾਨੂੰ ਪਤਾ ਹੀ ਹੈ ਦੋ ਕੰਟਰੀਆਂ ਚ ਕੀ ਚੱਲਦਾ ਪਿਆ ਇੰਨਾ ਵੱਡੀਆਂ ਫਲਕਚੁਏਸ਼ਨ ਭਾਵੇਂ ਪੋਲੀਟੀਕਲ ਲੜਾਈਆਂ ਨੇ ਉਹਦਾ ਨੁਕਸਾਨ ਕਿਹਨੂੰ ਹੋਣ ਵਾਲਾ ਪਬਲਿਕ ਨੂੰ ਪਬਲਿਕ ਜਿਹੜੀ ਇਨੋਸੈਂਟ ਹੈ ਆਲਰੇਡੀ ਇੰਨੇ ਜ਼ਿਆਦਾ ਪ੍ਰਾਈਜ਼ਸ ਦਿਸ ਦੈਟ ਇਹਦੇ ਚੋਂ ਨਿਕਲਣਾ ਇਜ਼ ਨਾਟ ਦੈਟ ਈਜ਼ੀ ਔਨ ਟੌਪ ਜੇ ਹੁਣ ਤੁਸੀਂ ਕਹੋ ਕਿ ਆਪਣੀ ਜਿਹੜਾ ਮੋਰਗੇਜ ਹੈ ਮੋਰਗੇਜ ਦੇ ਵਿੱਚ ਓ ਮਾਈ ਗੋਡ ਲੋਕੀ ਇੰਟਰਸਟ ਰੇਟ ਨੂੰ ਲੈ ਕੇ ਕਈ ਵਾਰੀ ਸੋਚ ਤਾਂ ਲੈਂਦੇ ਆ ਕਿ ਯੂ ਨੋ ਵਟ ਆਪਾਂ ਨੂੰ ਬੈਂਕ ਨੇ ਆਫਰ ਭੇਜੀ ਆ 3.9 ਆਫਰ ਆਈ ਹੈ ਚੁੱਪ ਚਾਪ ਰਿਨਿਊਅਲ ਕਰਾ ਲਓ ਯੂ ਸ਼ੁਡਨਟ ਬੀ ਡੂਇੰਗ ਦਿਸ ਯੂ ਡੈਫੀਨੇਟਲੀ ਨੀਡ ਟੂ ਸ਼ਾਪ ਅਰਾਊਂਡ ਉਹਦੇ ਚ ਤੁਹਾਡੇ ਸ਼ਾਪ ਅਰਾਊਂਡ ਕਰਨ ਚ ਨੁਕਸਾਨ ਨਹੀਂ ਹੁੰਦਾ ਦਿਸ ਇਜ ਦੀ ਬੈਸਟ ਅਪਰਚੁਨਿਟੀ ਇਨ ਯੂਰ ਹੋਲ 5 years ਕਿ ਤੁਹਾਨੂੰ ਉਹਦਾ ਕੀ ਫਾਇਦਾ ਹੋ ਸਕਦਾ ਜੇ ਤੁਸੀਂ 5 ਸਾਲ ਦੀ ਟਰਮ ਲਿੱਤੀ ਹੁੰਦੀ ਆ ਯੂ ਡੋਂਟ ਗੋ ਫੋਰ ਪੋਸਟਡ ਰੇਟ ਪੋਸਟਡ ਰੇਟ ਤਾਂ ਕੋਈ ਵੀ ਦਿੰਦਾ ਬੈਂਕ ਨੇ ਪੋਸਟ ਕੀਤਾ ਹੋਇਆ ਦੇ ਵਿਲ ਸੇ ਓਕੇ ਯੂ ਨੋ ਵਟ ਤੁਹਾਨੂੰ ਆਪਾਂ 3.9 ਡੇ ਲੱਗਿਆ ਯੂ ਸ਼ੁਡਨਟ ਅਕਸੈਪਟ ਦੈਟ ਟਾਕ ਟੂ ਦੀ ਲੈਂਡਰ ਟੈਲ ਦੈਮ ਕਿ ਆਈ ਨੀਡ ਡਿਸਕਾਊਂਟਡ ਰੇਟਸ ਹੁਣ ਡਿਸਕਾਊਂਟ ਰੇਟ ਦੇਣ ਦੇ ਵਿੱਚ ਹੋ ਸਕਦਾ ਕਿ ਬੈਂਕ ਹੈਜ਼ੀਟੇਟ ਕਰੇ ਕਿਉਂਕਿ ਯੂ ਨੋ ਆਪਾਂ ਨਹੀਂ ਕਰਨਾ ਉਹਨਾਂ ਕੋਲ ਗੁੱਡ ਬਾਏ ਚਾਰਲੀ ਕੋਈ ਗੱਲ ਨਹੀਂ ਵੀ ਵਿਲ ਸ਼ਾਪ ਅਰਾਊਂਡ ਫੋਰ ਯੂ ਵੀ ਵਿਲ ਗੈਟ ਬੈਟਰ ਰੇਟ ਫੋਰ ਯੂ ਜਿਹੜਾ ਨਵਾਂ ਬੈਂਕਰ ਹੁੰਦਾ ਬੈਂਕ ਹੁੰਦਾ ਉਹ ਤੁਹਾਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਚੋਂ ਇਨਸੈਂਟਿਵ ਦਿੰਦਾ ਇਨਸੈਂਟਿਵ ਕੀ ਦੇ ਸਕਦਾ ਕੈਸ਼ਬੈਕ ਦੇ ਸਕਦਾ ਰੇਟ ਘੱਟ ਦੇ ਸਕਦਾ ਐਂਡ ਇਸ ਗੱਲ ਤੋਂ ਨਾ ਫਿਕਰ ਕਰਿਆ ਕਰੋ ਕਿ ਰੋਬੋਟ ਕਿੱਥੇ ਪੇਪਰ ਭਰੂੰਗੇ ਕਿੱਥੇ ਤੁਹਾਡੇ ਸ਼ੋਲਡਰ ਦਾ ਬਰਡਨ ਇਜ਼ ਗੋਨਾ ਕਮ ਔਨ ਮਾਈ ਸ਼ੋਲਡਰ ਆਲ ਟੇਕ ਕੇਅਰ ਆਫ ਦੈਟ ਆਲ ਡੈਫੀਨੇਟਲੀ ਟੇਕ ਕੇਅਰ ਆਫ ਐਵਰੀਥਿੰਗ ਆਲ ਯੂ ਨੀਡ ਇਜ਼ ਜਸਟ ਲੈਟ ਮੀ ਨੋ ਤੁਹਾਡੀ ਰਿਨਿਊਅਲ ਹੈ ਕਦੋਂ ਕਦੀ ਮਹੀਨਾ ਡੇਟ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਲਓ ਆਲ ਸ਼ੋਪ ਅਰਾਊਂਡ ਤੁਹਾਨੂੰ ਰੇਟ ਵਧੀਆ ਲੱਗੇ ਯੂ ਡੂ ਇਟ ਤੁਹਾਨੂੰ ਰੇਟ ਨਹੀਂ ਵਧੀਆ ਲੱਗੇ ਤਾਂ ਦੇਰ ਇਜ਼ ਨੋ ਨੁਕਸਾਨ ਐਬਸੋਲਿਊਟਲੀ ਉਹ ਕਹਿੰਦੇ ਨੇ ਹੋਮੋਪੈਥਿਕ ਦੀ ਦਵਾਈ ਦਾ ਜੇ ਨੁਕਸਾਨ ਨਹੀਂ ਹੁੰਦਾ ਤਾਂ ਫਾਇਦਾ ਨਹੀਂ ਸੋਰੀ ਜੇ ਫਾਇਦਾ ਨਹੀਂ ਹੁੰਦਾ ਤਾਂ ਨੁਕਸਾਨ ਵੀ ਕੋਈ ਨਹੀਂ ਹੁੰਦਾ ਸੇਮ ਐਗਜੈਕਟ ਸੇਮ ਥਿੰਗ ਹੋਮੋਪੈਥਿਕ ਦੀ ਦਵਾਈ ਹੈ ਜੇ ਤੁਹਾਨੂੰ ਉਹਦਾ ਫਾਇਦਾ ਨਹੀਂ ਹੋਣ ਵਾਲਾ ਤਾਂ ਨੁਕਸਾਨ ਵੀ ਨਹੀਂ ਹੋਏਗਾ ਯੂ ਵਿਲ ਬੀ ਇਨ ਬੈਟਰ ਹੈਂਡਸ ਇਹ ਤਾਂ ਰਹੀ ਰਿਨਿਊਅਲ ਦੇ ਉੱਤੇ ਗੱਲ ਬਾਕੀ ਰਿਹਾ ਤੁਹਾਡੀ ਫਸਟ ਮੋਰਗੇਜ ਹੈ ਸੈਕਿੰਡ ਮੋਰਗੇਜ ਹੈ ਪ੍ਰਾਈਵੇਟ ਮੋਰਗੇਜ ਹੈ ਤੁਸੀਂ ਆਲਰੇਡੀ ਬਹੁਤ ਕੁਛ ਬੋਲਤਾ ਵਨ ਥਿੰਗ ਵਾਜ਼ ਇਨ ਮਾਈ ਮਾਈਂਡ ਵੈਨ ਯੂ ਸੈਡ ਇਟ ਕਿ ਬਹੁਤ ਸਾਰੇ ਲੋਕ ਨੇ ਚਾਚੇ ਤਾਏ ਮਾਮੇ ਸਰ ਆਪਾਂ ਵੀ ਕਰਾਈ ਸੀ ਤੁਹਾਡੀ ਵੀ ਹੋਜੂਗੀ ਮੈਨੂੰ ਵੈਰੀ ਰੀਸੈਂਟ ਇੱਕ ਕਾਲ ਸੀ ਕਹਿੰਦਾ ਜੀ ਐਗਜੈਕਟ ਸੇਮ ਸਿਨੇਰੀਓ ਹੈ ਮੇਰੀ ਵੀ 1 million ਦੀ ਪਰਚੇਜ਼ ਹੈ ਉਹਦੀ ਵੀ ਸੀਗੀ ਮੈਂ ਵੀ ਇਹੀ ਕੰਮ ਕਰਦਾ ਉਹ ਵੀ ਇਹੀ ਕੰਮ ਕਰਦੇ ਮੇਰਾ ਵੀ ਕ੍ਰੈਡਿਟ ਸਕੋਰ ਇਹ ਆ ਉਹਦਾ ਵੀ ਇਹੀ ਆ ਤਾਂ ਜੇ ਉਹਨੂੰ 3.1 ਰੇਟ ਮਿਲਿਆ ਤਾਂ ਮੈਨੂੰ ਕਿਉਂ ਨਹੀਂ ਮਿਲਿਆ ਮੈਂ ਕਿਹਾ ਤੁਹਾਡੇ ਚਾਚੇ ਦਾ ਮੁੰਡਾ ਸ਼ਰੀਕਾਂ ਦਾ ਮੁੰਡਾ ਉਹਨੂੰ ਕਹੀਏ ਤੁਹਾਨੂੰ ਏਦਾਂ ਕਰੇ ਤੁਹਾਡੇ ਹੱਥ ਚ ਉਹਦੀ ਅਪਰੇਜ਼ਲ ਪ੍ਰਾਵੇ ਕਵੇ ਕਿ ਇੰਨੀ ਦੀ ਅਪਰੇਜ਼ਲ ਆਈ ਹੈ ਇੰਨੇ ਦੀ ਅਪਰੂਵਲ ਆਈ ਹੈ ਇੰਨਾ ਸਾਨੂੰ ਰੇਟ ਮਿਲਿਆ ਇੱਕ ਵਾਰੀ ਉਹ ਹੱਥ ਚ ਲਿਆ ਕੇ ਮੈਨੂੰ ਫੜਾਓ ਐਂਡ ਇਟ ਡਿਡਨਟ ਹੈਪਨ ਇਟ ਡਿਡਨਟ ਕਮ ਟੂ ਮੀ ਕਿਉਂ ਪੀਪਲ ਤੁਹਾਨੂੰ ਸਿਰਫ ਇੱਕ ਜਲਾਉਣ ਵਾਸਤੇ ਕਹਿੰਦੇ ਉਹ ਸਾਡਾ ਚਾਚੇ ਦਾ ਮੁੰਡਾ ਸੀ ਉਹਨੂੰ ਇਹ ਮਿਲ ਗਿਆ ਤੁਹਾਨੂੰ ਇਹ ਕਿਉਂ ਨਹੀਂ ਮਿਲਿਆ ਡੋਂਟ ਗੋ ਇਨ ਟੂ ਦੈਟ ਆਪਣਾ ਪਰਸਨਲ ਇੰਡੀਵਿਜੁਅਲ ਕੇਸ ਡਿਸਕਸ ਕਰਨ ਦੇ ਲਈ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਾਓ 6477398710 ਥੈਂਕ ਯੂ ਸੋ ਮਚ
10: Thank you very much, Neelam Sadov. Another phone number is 647-739-8710. Mortgage Queen, Mortgage Broker, Neelam Sadov, 647-739-8710. Friends, the school will be starting soon. First of all, do the eye exam. Then, do the new ANAC. Then, do the contact lens. Specs Express. ਕਮਾਲ ਦੀ ਡੀਲ ਆਫਰ ਕਰ ਰਹੇ ਨੇ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਡਿਜ਼ਾਈਨਰ ਬ੍ਰਾਂਡ ਨੇ ਜਿਵੇਂ ਕਿ ਥਾਮੀ ਹਿਲਫਿਗਰ ਲੰਡਨ ਫੌਗ ਲੀਵਾਈਜ਼ ਰੈਂਗਲਰ ਰੂਟਸ ਐਂਡ ਮਚ ਮਚ ਮੋਰ ਕੁੱਲ ਮਿਲਾ ਕੇ ਕਹਿੰਦੇ ਨੇ ਕਿ 700+ ਫਰੇਮ ਨੇ ਕੋਈ 700-800 ਹੁਣ ਯਾਦ ਨਹੀਂ ਹੈਗਾ ਇਹਦੇ 700-800 700-800 ਫਰੇਮ ਨੇ ਉਹਦੇ ਵਿੱਚੋਂ ਜਵਾਕ ਜਿਹੜਾ ਮਰਜ਼ੀ ਉਮਰ ਦਾ ਚਾਹੇ ਕਿੰਡਰਗਾਰਟਨ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹਦਾ ਹੈ ਜਾਂ ਪੜ੍ਹਨਾ ਹੈ ਉਹ ਆਪਣਾ ਜਿਹੜਾ ਮਰਜ਼ੀ ਡਿਜ਼ਾਈਨਰ ਫਰੇਮ ਚੂਜ਼ ਕਰ ਲੈਣ $29 ਦੇ ਵਿੱਚ ਯੂ ਕੈਂਟ ਗੋ ਰੋਂਗ $29 ਸੋ ਇਹ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ 410 ਐਂਡ ਸਟੀਲਸ ਵੱਡਾ ਵਾਲਮਾਰਟ ਪਲਾਜ਼ਾ ਹੈ ਬ੍ਰੈਂਪਟਨ ਦੇ ਵਿੱਚ ਸਪੈਕਸ ਐਕਸਪ੍ਰੈਸ ਫੋਨ ਨੰਬਰ ਹੈ 905-460-8888 $29 ਦੇ ਵਿੱਚ ਤੁਹਾਡੇ ਪਸੰਦ ਦਾ ਤੁਹਾਡੇ ਬ੍ਰੈਂਡ ਦਾ ਫਰੇਮ ਮਿਲੂਗਾ ਉਹ ਵੀ 700-800 ਡਿਫਰੈਂਟ ਫਰੇਮਸ ਅਵੇਲੇਬਲ ਨੇ 905-460-8888 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ ਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ ਨਾਲ ਦੇ ਦੋਸਤੋ ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਚਾਹੇ ਯੂਰਪੀਅਨ ਕਾਰ ਚਾਹੇ ਉਹ ਨੌਰਥ ਅਮੈਰੀਕਨ ਕਾਰ ਚਾਹੇ ਏਸ਼ੀਅਨ ਕਾਰ ਤੁਸੀਂ ਤਸੱਲੀ ਬਖਸ਼ ਮੁਰੰਮਤ ਕਰਵਾਉਣੀ ਆ ਚਾਹੇ ਕੋਈ ਸਸਪੈਂਸ਼ਨ ਦਾ ਕੰਮ ਕੰਪਲੀਟ ਇੰਜਨ ਦਾ ਕੰਮ ਐਗਜ਼ਾਸਟ ਰਿਪੇਅਰ ਓਇਲ ਚੇਂਜ ਬ੍ਰੇਕਾਂ ਦਾ ਕੰਮ ਜਾਂ ਨਵੇਂ ਟਾਇਰ ਪਾਉਣੇ ਆ ANJ ਆਟੋ ਰਿਪੇਅਰ ਤੁਹਾਨੂੰ ਜੈਨੂਇਨ ਪ੍ਰਾਈਸ ਦੇਣਗੇ ਤੁਹਾਡੀ ਬੋਲੀ ਹਿੰਦੀ ਵੀ ਪੰਜਾਬੀ ਵੀ ਇੰਗਲਿਸ਼ ਵੀ ਉਰਦੂ ਵੀ ਬੋਲਦੇ ਆ ਮਾਹਰ ਮਕੈਨਿਕ ਨੇ 91 Healy Road, Bolton, Highway 50 te Mayfield te ne, near Home Depot. 91 Healy Road, Bolton, Highway 50 te Mayfield te located han. Now, dear dosto, jante jante das dwa, ke je kar kisse bhi employer ne, tuhade paise mare ne, ਤੁਹਾਨੂੰ ਪੈਸੇ ਦਿੱਤੇ ਨਹੀਂ ਹੁਣ ਲਾਰੇ ਨੇ ਦੇ ਦੇਵਾਂਗੇ ਜਾਂ ਕਹਿੰਦੇ ਨੇ ਕਰ ਲਓ ਜੋ ਕਰਨਾ ਦੇਣੇ ਵੀ ਨਹੀਂ ਹੈਗੇ ਚਾਹੇ ਕੋਈ ਰੈਗੂਲਰ ਇੰਪਲੋਇਰ ਹੋਵੇ ਕੋਈ ਰੈਸਟੋਰਾਂ ਕੋਈ ਗਰੋਸਰੀ ਸਟੋਰ ਵਟੈਵਰ ਜਾਂ ਕੋਈ ਟਰੱਕਿੰਗ ਕੰਪਨੀ ਵੀ ਹੋਵੇ ਚਾਹੇ $1 ਹੋਵੇ ਚਾਹੇ ਲੱਖ ਹੋਵੇ ਚਾਹੇ ਜਿੰਨਾ ਮਰਜ਼ੀ ਹੋਵੇ ਤੁਹਾਡੀ ਹੱਕ ਦੀ ਕਮਾਈ ਆ ਤੁਹਾਨੂੰ ਵਾਪਸ ਦਿਲਵਾਉਣਗੇ ਕੋਰਟ ਕਚੇਰੀ ਜਾਣ ਤੋਂ ਪਹਿਲਾਂ ਹੀ ਦਿਲਵਾਉਣਗੇ ਮੇ ਬੀ ਕਾਲ ਗਿਰੀ ਲੀਗਲ ਤੋਂ ਮਨੀਤ ਗਿਰੀ ਬਹੁਤ ਤਕੜੇ ਵਕੀਲ ਨੇ 437-551-8000 ਸੋ ਕਿਸੇ ਵੀ ਇੰਪਲੋਇਰ ਨੇ ਤੁਹਾਡੇ ਪੈਸੇ ਨਹੀਂ ਦਿੱਤੇ ਹਨ ਜਾਂ ਤੁਹਾਨੂੰ ਕੰਮ ਤੋਂ ਕੱਢਿਆ ਹੈ ਫੋਰ ਨੋ ਰੀਜ਼ਨ ਜਾਂ ਬਹਾਨੇ ਨਾਲ ਤੁਹਾਨੂੰ ਲੱਖਾਂ ਹੀ ਡਾਲਰ ਤੱਕ ਦੀ ਸੈਵਰੈਂਸ ਵੀ ਦਿਲਵਾ ਸਕਦੇ ਆ ਜੇ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ ਕਿਸੇ ਬੇਕਾਰ ਦੇ ਕਾਰਨ ਕਰਕੇ ਜਾਂ ਬਹਾਨੇ ਨਾਲ ਅਤੇ ਜੇ ਤੁਸੀਂ ਆਪਦੇ ਕੋਈ ਜਾਣ ਪਛਾਣ ਦੇ ਯਾਰ ਮਿੱਤਰ ਜਾਂ ਰਿਸ਼ਤੇਦਾਰ ਨੂੰ ਵੀ ਪੈਸਾ ਦਿੱਤਾ 1,000, 5,000, 50,000 ਲੱਖ ਅਤੇ ਉਹ ਕਹਿੰਦੇ ਨੇ ਕਿ ਭਾਈ ਕਿਹੜੇ ਪੈਸੇ ਉਹ ਵੀ ਤੁਹਾਨੂੰ ਵਾਪਸ ਦਿਲਵਾ ਸਕਦੇ ਨੇ ਕਾਲ ਗਿਰੀ ਲੀਗਲ ਮਨੀਤ ਗਿਰੀ 437-551-8000 ਤੇ ਨਾਲ ਦੀ ਟੀਮ ਸਿੱਧੂ ਨੂੰ ਕਾਲ ਕਰੋ ਜੇ ਤੁਸੀਂ ਇੱਕ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਹਜੇ ਪਬਲਿਕ ਰਿਲੀਜ਼ ਖੁੱਲ੍ਹਿਆ ਹੀ ਨਹੀਂ ਹੈਗਾ ਇਹ ਮੇਫੀਲਡ ਐਂਡ ਹਰ ਇੰਟੀਰੀਅਰ ਤੇ ਬ੍ਰੈਂਡ ਨਿਊ ਫਰੀ ਹੋਲਡ ਟਾਊਨ ਹਾਊਸਿਸ ਤਿਆਰ ਹੋਣੇ ਨੇ ਜਿਨ੍ਹਾਂ ਦੀ 6 ਲੱਖ ਤੋਂ ਵੀ ਘੱਟ ਪ੍ਰਾਈਸ ਹੈ ਇਮੈਜਿਨ ਅੰਡਰ 600,000 ਮੇਫੀਲਡ ਐਂਡ ਹਰ ਇੰਟੀਰੀਅਰ ਦੇ ਪ੍ਰਾਈਮ ਲੋਕੇਸ਼ਨ 'ਤੇ ਬਹੁਤ ਲੰਬੀ ਕਲੋਜ਼ਿੰਗ ਆ ਨਵੰਬਰ 2027 ਤੋਂ ਲੈ ਕੇ ਸਪਰਿੰਗ 2028 ਸੋਰੀ 1 ਈਅਰ ਪਲੱਸ ਤੋਂ ਲੈ ਕੇ ਮੋਰ ਦੈਨ 1.5 ਈਅਰ ਤੱਕ ਕਲੋਜ਼ਿੰਗ ਹੈ ਸਾਰੇ ਫਰੀ ਹੋਲ ਟਾਊਨ ਹਾਊਸਿਸ ਨੇ 2-floor traditional townhouses, unfinished basement, the private backyard now. 3-floor city towns, double car garage, the 4 gaddiyan di parking naal, ja 3-floor back to back townhouses, all of them freehold, Mayfield and her interior, stai 28 ch taiyar hone aa, oh bhi 596,000, 6 lakh to bhi ghat price hai, sare hi floors te no for ceiling, 0 development charges, oak hardwood and oak podia, free assignment clause, punch appliance package and much much more, 416-302-0016 416-302-0016 416-302-0016 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਜਾਂ ਆਪਦੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਾਡੇ ਨਾਲ ਦੇਸ਼ ਪ੍ਰਦੇਸ਼ ਨਾਲ ਨੰਬਰ ਕਾਲ ਟੈਕਸਟ ਵਟਸਐਪ ਕਰ ਸਕਦੇ ਹੋ 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਇੰਸ਼ੋਰੈਂਸ ਰਿਲੇਟਡ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਚਾਹੇ ਲਾਈਫ ਡਿਸਬਿਲਿਟੀ ਖੁੜਕੋ ਇਲਨੈਸ ਇੰਸ਼ੋਰੈਂਸ ਹੋਵੇ ਜਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਮੈਨੂੰ ਮੇਰੇ ਪਰਿਵਾਰ ਦੇ ਲਈ ਪ੍ਰੋਟੈਕਸ਼ਨ ਲਈ ਕਿਹੜੀ ਇੰਸ਼ੋਰੈਂਸ ਚਾਹੀਦੀ ਕਿਹੜੀ ਨਹੀਂ ਜਾਂ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਸੇਮ ਨੰਬਰ 416-457-3381 416-457-3381 416-457-3381 416-457-3381

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557

ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ, ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057878

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਧਾਰਾ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਾਨੂੰ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਵਨ ਐਂਡ ਓਨਲੀ, ਚਲੋ AM 530 ਹਾਈ ਡੈਫ।

ਡੈਸਟੀਨੇਸ਼ਨ ਵਨ ਐਂਡ ਓਨਲੀ AMD ਇੱਕ ਐਚ ਡੀ ਫ੍ਰੀਕੁਐਂਸੀ ਤੋਂ ਤੁਹਾਡੇ ਲਈ ਅਸੀਂ ਹਾਜ਼ਰ ਹਾਂ ਤੇ ਲਾਉਂਦੇ ਹਾਂ ਰੌਣਕਾਂ ਸਜਾਉਂਦੇ ਹਾਂ ਅੱਜ ਦੀ ਸ਼ਾਮ ਨੂੰ ਤੇ ਆ ਜਾਓ ਫਿਰ ਕਰਾਈਏ ਫਿਰ ਬੱਲੇ ਬੱਲੇ।

ਕਿਆ ਬਾਤ ਹੈ। ਸੋ ਰੌਣਕ ਮੇਲਾ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਆਲਵੇਜ਼ ਇੰਜੋਏ ਕਰਦੇ ਹੋ ਅਤੇ ਬੜੇ ਲੰਬੇ ਸਮੇਂ ਤੋਂ ਇੰਜੋਏ ਕਰ ਰਹੇ ਹੋ। ਸੋ ਆ ਜਾਓ ਫਿਰ ਕਰਦੇ ਹਾਂ ਕੁਝ ਗੱਲਾਂ ਬਾਤਾਂ ਮਿੱਠੀਆਂ ਪਿਆਰੀਆਂ, ਕੁਝ ਥੋੜ੍ਹੀਆਂ ਕੁਝ ਸਾਡੀਆਂ। ਅਤੇ ਹੈ ਨਹੀਂ ਸੀ ਆਪਣੇ ਫਿਰੋਜ਼ ਖਾਨ ਜੀ ਦਾ ਗੀਤ ਹੈ ਕਿ ਕੁਝ ਗੱਲਾਂ ਤੂੰ ਕਰੇਂ ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ, ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ। ਸੋ ਦੇਖੋ ਜ਼ਿੰਦਗੀ ਦੇ ਵਿੱਚ ਇਹੀ ਹੈ, ਕਈ ਵਾਰ ਨਾ ਕਿਸੇ ਨਾਲ ਗੱਲਬਾਤ ਤੁਸੀਂ ਕਰ ਰਹੇ ਹੋ, ਜ਼ਰੂਰੀ ਨਹੀਂ ਵੀ ਕੋਈ ਤੁਹਾਡੀ ਮਹਿਬੂਬਾ ਹੀ ਹੈ, ਕਿਸੇ ਨਾਲ ਵੀ ਗੱਲਬਾਤ ਕਰ ਰਹੇ ਹੋ ਤਾਂ ਜੀ ਕਰਦਾ ਕਿ ਗੱਲਬਾਤ ਮੁੱਕੇ ਹੀ ਨਾ। ਕਈ ਯਾਰ ਦੋਸਤ ਹੁੰਦੇ ਜਿਹਨਾਂ ਨਾਲ ਤੁਹਾਡੀ ਬਣਦੀ ਬਹੁਤ ਹੈ, ਕਈ ਚਲੋ ਆਫਕੋਰਸ ਜੇ ਕੋਈ ਆਸ਼ਕੀ ਹੈ, ਜੇ ਕੋਈ ਕਿਤੇ ਨਾ ਕਿਤੇ ਤੁਹਾਡੀ ਗੱਲ ਬਣ ਗਈ, ਫਿਰ ਇਹ ਹੁੰਦਾ ਕਿ ਗੱਲਬਾਤ ਇਹਦੇ ਨਾਲ ਬਸ ਕਰੀ ਜਾਈਏ। ਤਾਂ ਹੀ ਤਾਂ ਰਾਤਾਂ ਨੂੰ ਨਾ ਜਦੋਂ ਫਿਰ ਨਵਾਂ ਨਵਾਂ ਪਿਆਰ ਹੁੰਦਾ, ਆਪਾਂ ਪਿਛਲੇ ਹਫ਼ਤੇ ਗੱਲ ਵੀ ਕਰ ਰਹੇ ਸੀ, ਨਵਾਂ ਨਵਾਂ ਪਿਆਰ ਹੁੰਦਾ ਤਾਂ ਫਿਰ ਅਗਲਾ ਕਹਿੰਦਾ ਯਾਰ ਬਸ ਸਾਰੀ ਰਾਤ ਹੀ ਭਾਵੇਂ ਗੱਲ ਕਰੀ ਜਾਓ, ਪਤਾ ਨਹੀਂ ਚੱਲਦਾ ਕਿ ਸਮਾਂ ਕਿੱਥੇ ਗਿਆ। ਸੋ ਪ੍ਰੋਗਰਾਮ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3333 7905-673-3333 7905-673-3333 7 ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਅਤੇ ਪ੍ਰੋਗਰਾਮ ਹੈ ਇੱਕੋ ਇੱਕ ਪੰਜਾਬੀ ਲੈਣਾ 905-673-3333 7।

0: ਵਾਹ ਮੋਢੇ ਤੋਂ ਤਿਲਕਦਾ ਜਾਵੇ ਸਤਾਰਾਂ ਬਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋ ਵੈਰੀ ਗੁੱਡ ਦੁਪੱਟਾ ਸੱਤ ਰੰਗ ਦਾ ਤੇ ਅੱਜ ਕੱਲ੍ਹ ਤਾਂ ਦੁਪੱਟਿਆਂ ਦੀ ਇੱਕ ਪਹਿਲਾਂ ਇੱਕ ਸਮਾਂ ਜਿਹਾ ਆਇਆ ਸੀ ਦੇਖੋ ਆਪਣਾ ਜਿਹੜਾ ਪਹਿਰਾਵਾ ਹਮੇਸ਼ਾ ਸਦਾ ਬਹਾਰ ਹੀ ਹੈ ਕੁੜਤੇ ਪਜਾਮੇ ਹੋ ਗਏ ਕੁੜਤਾ ਚਾਦਰਾ ਹੋ ਗਿਆ ਲੇਡੀਜ਼ ਸੂਟ ਹੋ ਗਏ ਹਮੇਸ਼ਾ ਯਾਰ ਬਹੁਤ ਕਹਿੰਦੇ ਹੁੰਦੇ ਨਾ ਕਿ ਟੋਪ ਆਫ ਦਾ ਲਾਈਨ ਫੈਸ਼ਨ ਆ ਬਟ ਇੱਥੋਂ ਦੀ ਜੇ ਗੱਲ ਕਰੀਏ ਕਿਤੇ ਨਾ ਇੱਕ ਸਮਾਂ ਜਿਹਾ ਆਇਆ ਸੀ ਬੱਚੇ ਆਪਣੇ ਪੇਰੈਂਟਸ ਨੂੰ ਕਹਿੰਦੇ ਹੁੰਦੇ ਸੀ ਕਿ ਮੋਮ ਡੈਡ ਮੈਂ ਨਹੀਂ ਕੁੜਤਾ ਪਜਾਮਾ ਪਾਉਣਾ ਕੁੜੀਆਂ ਕਹਿੰਦੀਆਂ ਸੀ ਮੋਮ ਡੈਡ ਮੈਂ ਨਹੀਂ ਸੂਟ ਪਾਉਣਾ ਅਤੇ ਪਿਛਲੇ 10-12 ਸਾਲਿਆਂ ਤੋਂ ਇੱਕ ਐਸਾ ਟਰੈਂਡ ਚੱਲਿਆ ਕਿ ਹੁਣ ਸਪੈਸ਼ਲ ਬੱਚੇ ਕੁੜਤੇ ਪਜਾਮੇ ਕੁੜਤੇ ਚਾਦਰੇ ਅਤੇ ਕੁੜੀਆਂ ਸੂਟ ਆਦਿ ਸਪੈਸ਼ਲ ਤੌਰ 'ਤੇ ਔਰਡਰ ਕਰਦੇ ਆ ਪੇਰੈਂਟਸ ਤੋਂ ਕਿ ਯਾਰ ਸਾਨੂੰ ਚਾਹੀਦੇ ਆ ਹੁਣ ਜਿਹੜੇ ਯੰਗਸਟਰ ਨੇ ਉਹਨਾਂ ਦੀਆਂ ਕਲੋਸਟਾਂ ਭਰੀਆਂ ਪਈਆਂ ਕੁੜਤਿਆਂ ਨਾਲ ਕਿਉਂਕਿ ਹੁਣ ਹਰੇਕ ਕੋਈ ਵਿਆਹ ਦਾ ਫੰਕਸ਼ਨ ਹੈ ਹੁਣ ਤਾਂ ਸਗਾ 'ਤੇ ਰਿਕੁਐਸਟ ਹੁੰਦੀ ਆ ਸੁੱਖ ਨਾਲ ਕਿ ਬਈ ਕੁੜਤਾ ਪਜਾਮਾ ਪਾ ਕੇ ਆਇਓ ਹੁਣ ਪਰਾਂਦੀਆਂ ਯੂਨੋ ਕੁੜੀਆਂ ਦੇ ਵੱਖਰੇ ਵੱਖਰੇ ਸ਼ਰਾਰੇ ਪਲਾਜ਼ੋ ਗਰਾਰੇ ਯੇ ਵੋ ਬਹੁਤ ਵੰਸ ਅਗੇਨ ਇਨ ਫੈਸ਼ਨ ਨੇ ਵਧੀਆ ਗੱਲ ਹੈ ਯਾਰ ਹੋਣਾ ਚਾਹੀਦਾ ਬਟ ਕਿਉਂਕਿ ਅਸੀਂ ਨਾ ਇੱਥੋਂ ਦੇ ਬੋਰਨ ਹੋਣ ਕਰਕੇ ਕਿਤਨਾ ਕਿਤੇ ਜਦੋਂ ਅਸੀਂ ਬਹੁਤ ਛੋਟੇ ਸੀ ਹੁੰਦਾ ਸੀ ਪੇਰੈਂਟਸ ਨੇ ਕਹਿਣਾ ਕੁੜਤਾ ਪਜਾਮਾ ਪਾਓ ਅਸੀਂ ਕਹਿੰਦੇ ਨਹੀਂ ਇਸ ਤਾਂ ਬਈ ਟੀ ਸ਼ਰਟ ਪਾਉਣੀ ਹੈ ਜਾਂ ਬਟਨ ਅਪ ਸ਼ਰਟ ਪਾਉਣੀ ਹੈ ਡਰੈਸ ਪੈਂਟ ਪਾਉਣੀ ਹੈ ਫਿਰ ਸਾਨੂੰ ਰੀਅਲਾਈਜ਼ ਹੋਇਆ ਯਾਰ ਸਾਡਾ ਤਾਂ ਪਹਿਰਾਵਾ ਇੰਨਾ ਕਮਾਲ ਦਾ ਕਾਹਨੂੰ ਅਸੀਂ ਐਵੇਂ ਪੈਂਟਾਂ ਸ਼ਰਟਾਂ ਪਾਈ ਜਾਂਦੇ ਹਾਂ ਸੋ ਕੇ ਤੁਸੀਂ ਇੱਕ ਗੇੜਾ ਲਗਾਓ ਰੋਇਲ ਇੰਡੀਆ ਗਰੋਸਰਸ 'ਤੇ ਰੋਇਲ ਇੰਡੀਆ ਗਰੋਸਰਸ 24 ਘੰਟੇ ਖੁੱਲ੍ਹਾ ਗਰੋਸਰੀ ਸਟੋਰ ਹੈ ਗੋਰਵੇ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ ਨਾਲ ਇਹਨਾਂ ਦਾ ਰੈਸਟੋਰੈਂਟ ਹੈ ਗ੍ਰਿਲ ਕਲੱਬ ਤੁਸੀਂ ਇੱਥੇ ਜਾਓਗੇ ਫਿਸ਼ ਪਕੌੜਾ $4.99 ਨੂੰ ਕੁੱਕਡ ਚਿਕਨ ਲੈਗ ਤਿੰਨ ਲਓ $10 ਦੇ ਬ੍ਰੈਡ ਪਕੌੜਾ 2 ਲਓ $3 ਦੇ ਅਤੇ ਫ੍ਰੀ ਚਾਹ ਆਲੂ ਪੈਟੀ 99 ਸੈਂਟ ਈਚ ਬੂੰਦੀ ਵਾਲੇ ਲੱਡੂ $4.99 ਮੋਤੀਚੂਰ ਲੱਡੂ $4.99 ਬੇਸਣ ਦੀ ਬਰਫੀ $4.99 ਗੁਲਾਬ ਜਾਮਣ $4.99 ਇੱਥੇ ਕੁਆਲਿਟੀ ਪੱਖੋਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਟੋਪ ਟੋਪ ਟੋਪ ਦੀ ਕੁਆਲਿਟੀ ਇੱਥੋਂ ਦੇ ਜਿਹੜੇ ਮਾਲਕ ਨੇ ਭਾਅ ਜੀ ਹੁਣੇ ਭਾਅ ਜੀ ਕਹਿੰਦੇ ਕਿ ਨਵੀਂ ਮੇਰਾ ਵਾਅਦਾ ਹੈ ਕਿ ਕੋਈ ਵੀ ਕਲਾਇੰਟ ਆਊਗਾ ਉਹਨਾਂ ਦਾ ਕੋਈ ਲਾਂਬਾ ਨਹੀਂ ਹੋਊਗਾ ਅਸੀਂ ਕੁਆਲਿਟੀ ਕੰਟਰੋਲ ਇੰਨੀ ਰੱਖਦੇ ਹਾਂ ਬਸ ਕਮਾਲ ਹੀ ਹੈ ਸੋ ਪਹੁੰਚੋ ਨਾਲੇ ਗਰੋਸਰੀ ਸਟੋਰ ਇਹਨਾਂ ਦਾ ਡੀਲਾਂ 'ਤੇ ਡੀਲਾਂ ਲੱਗੀਆਂ ਰੋਇਲ ਇੰਡੀਆ ਗਰੋਸਰੀਜ਼ ਲੇਬਰ ਡੇ ਸਪੈਸ਼ਲ ਡੀਲਾਂ ਅਸੀਂ ਇਸ ਫਰਾਈਡੇ ਨੂੰ ਇੱਥੇ ਲਾਈਵ ਵੀ ਹੋਵਾਂਗੇ ਫਰਾਈਡੇ ਸ਼ਾਮ ਨੂੰ ਸੋ ਗੋਰਵੇ ਕੰਟਰੀ ਸਾਈਡ 10950 ਗੋਰਵੇ ਡਰਾਈਵ 8661 ਹੈਲੋ ਜੀ ਵੈਲਕਮ
1: ਹਾਂਜੀ ਪ੍ਰੋਗਰਾਮ ਤੁਹਾਡਾ ਹਰ ਰੋਜ਼ ਵਾਂਗਣਾ ਅੱਜ ਵੀ ਬਹੁਤ ਵਧੀਆ ਚੱਲ ਰਿਹਾ
0: ਧੰਨਵਾਦ ਸਰ
1: ਤੇ ਮੈਂ ਕਹਿਣਾ ਚਾਹੁੰਦਾ ਤੁਸੀਂ ਉਹ ਤੋਤੇ ਨੂੰ ਇਹਦੀ ਟਿਊਨ ਵਜਾਈ ਹੈ ਮੇਰਾ ਜੀ ਕਰ ਰਿਹਾ ਤੁਹਾਨੂੰ ਕਹਾਂ ਕਿ ਇਹ ਗਾਣਾ ਹੀ ਯਾਰ ਲਗਾ ਦੋ
0: ਹਾਏ ਹਾਏ ਇਹ ਵਾਲਾ ਲਾ ਦਿੰਨੇ ਆ ਭਾਜੀ ਤੁਸੀਂ ਇੰਨੇ ਪਿਆਰ ਨਾਲ ਕਿਹਾ ਚੱਕ ਦੇਾਂਗੇ ਫੱਟੇ
1: ਥੈਂਕ ਯੂ
0: ਭੰਗੜਾ ਪਾਓ ਪਰ ਜ਼ਰੂਰ ਗਾਣਾ ਸੁਣ ਕੇ
1: ਜਿਹੜੇ
0: ਮੋਢੇ ਆ ਨਾ ਇਹ ਬੜਾ ਕੰਮ ਆਉਂਦੇ ਆ ਭੰਗੜੇ ਵੇਲੇ ਜਿਹੜਾ ਬੰਦਾ ਸਿੱਖ ਜਾਂਦਾ ਨਾ ਕਿ ਮੋਢੇ ਕਿਵੇਂ ਹਿਲਾਉਣੇ ਆ ਤੇ ਫਿਰ ਉਹਦੀ ਕਿਤੇ ਰੀਸ ਹੈ ਅਸੀਂ ਨਾ ਜਦੋਂ ਭੰਗੜੇ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਸੀਗੇ ਤਾਂ ਸਾਨੂੰ ਬੜੇ ਜ਼ੋਰ ਨਾਲ ਕਿਹਾ ਜਾਂਦਾ ਸੀ ਕਿ ਯਾਰ ਮੋਢਿਆਂ 'ਤੇ ਐਮਫਸਾਈਜ਼ ਜ਼ਰੂਰ ਕਰੋ ਜੇ ਭੰਗੜੇ ਵੇਲੇ ਤੁਹਾਡੇ ਮੋਢੇ ਨਾ ਹਿੱਲੇ ਤਾਂ ਫਿਰ ਭੰਗੜਾ ਕਾਹਦਾ ਪਿਆ ਵੈਰੀ ਗੁੱਡ ਯਾਰ ਭੰਗੜਾ ਵੀ ਇੱਕ ਦੇਖੋ ਜਿੱਥੇ ਕਿ ਡਾਂਸ ਹੈ ਇੰਨੀ ਤਕੜੀ ਐਕਸਰਸਾਈਜ਼ ਹੈ ਤੁਸੀਂ ਸੱਚ ਮੰਨਿਓ ਸੀ ਚਲੋ ਸਾਡੀ ਤਾਂ ਪ੍ਰੋਫੈਸ਼ਨਲ ਪ੍ਰੈਕਟਿਸ ਹੀ ਬਹੁਤ ਜ਼ਿਆਦਾ ਸੀ ਅਸੀਂ ਤਾਂ ਦਿਨ ਦੇ ਵਿੱਚ 3-3-4-4 ਘੰਟੇ ਪ੍ਰੈਕਟਿਸ ਕਰਨਾ ਇੰਨਾ ਸਟੈਮਿਨਾ ਬਣਿਆ ਹੋਇਆ ਸੀਗਾ ਚਲੋ ਭੰਗੜਾ ਪਾਉਂਦੇ ਸੀ ਫਿਰ ਕਿਤੇ ਕੋਈ ਬਾਸਕਿਟਬਾਲ ਸੋਕਰ ਖੇਡਦੇ ਸੀ ਬਾਕੀ ਦੇ ਵੀ ਮੁੰਡੇ ਕਹਿੰਦੇ ਸੀ ਯਾਰ ਤੁਹਾਡੇ 'ਚ ਤਾਂ ਸਟੈਮਿਨਾ ਹੀ ਇੰਨਾ ਫਿਰ ਆਫਕੋਰਸ ਭੰਗੜਾ ਹੁਣ ਅਸੀਂ 10 ਮਿੰਟ ਲਗਾਤਾਰ ਬਿਨਾਂ ਰੁਕਿਆਂ ਭੰਗੜਾ ਪਾਉਣਾ ਰਨਿੰਗ ਤੋਂ ਵੀ ਔਖਾ ਕਿਸੇ ਬਾਸਕਿਟਬਾਲ ਸੋਕਰ ਤੋਂ ਵੀ ਔਖਾ ਕਿਉਂਕਿ ਤੁਸੀਂ ਵੱਖਰੇ ਵੱਖਰੇ ਸਟੈਪ ਕਰਨੇ ਆ ਛਾਲਾਂ ਵੀ ਮਾਰਨੀਆਂ ਬੈਠਕਾਂ ਵੀ ਮਾਰਨੀਆਂ ਸੋ ਚਲੋ ਹੁਣ ਉਸ ਲੈਵਲ ਦੀ ਪ੍ਰੈਕਟਿਸ ਹੈ ਨਹੀਂ ਗੀ ਬਟ ਉਹ ਸਮਾਂ ਬੜਾ ਵਧੀਆ ਸੀ ਯਾਰ ਉਦੋਂ ਬਾਡੀ ਬੜੀ ਫਿੱਟ ਸੀ ਪੀਜ਼ਾ ਖਾ ਲਿਆ ਬਰਗਰ ਖਾ ਲਏ ਕੋਈ ਫਰਕ ਹੀ ਨਹੀਂ ਸੀ ਕਿਉਂਕਿ ਯੂਨੋ ਇੰਨਾ ਤੁਸੀਂ 3-4 ਘੰਟੇ ਆਪਣੇ ਬਾਡੀ ਦੀ ਬਸ ਕਰਾ ਦੇਣੀ ਵਧੀਆ ਸੀ ਯਾਰ, ਤਾਂ ਹੀ ਚਲੋ ਹੁਣ ਵੀ ਥੋੜਾ ਬਹੁਤਾ ਫਿਟਨੈਸ ਵੱਲ ਨੂੰ ਇੱਕ ਝੁਕਾਅ ਜਿਹਾ ਹੈਗਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਬੜੀ ਬੜੀ ਪ੍ਰੈਕਟਿਸ ਕੀਤੀ ਯਾਰ, ਟੂ ਮੱਚ। ਤੁਸੀਂ ਨਾ ਸਾਡੇ ਭੰਗੜੇ ਦੀਆਂ ਵੀਡੀਓਜ਼ ਦੇਖਣੀਆਂ ਨੇ, ਤੁਸੀਂ ਯੂਟਿਊਬ ਤੇ ਜਾ ਕੇ ਟਾਈਪ ਕਰੋ SGPD, ਐਸ ਐਜ ਇਨ ਸੈਮ, ਜੀ ਐਜ ਇਨ ਗੋਟ, ਪੀ ਐਜ ਇਨ ਪੀਟਰ ਤੇ ਡੀ ਐਜ ਇਨ ਡੋਗ, SGPD। ਠੀਕ ਹੈ, ਤੁਸੀਂ SGPD ਭੰਗੜਾ ਟਾਈਪ ਕਰਿਓ ਤੇ ਸਾਡੀਆਂ ਵੀਡੀਓਜ਼ ਦੇਖਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬੱਲੇ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ। ਗਿੱਲ ਫਾਰਮ ਤੇ ਗੇੜਾ ਮਾਰੋ, ਗਿੱਲ ਫਾਰਮ ਤੇ ਤੁਸੀਂ ਪਹੁੰਚੋਗੇ ਫਰੈਸ਼ ਫਰੈਸ਼ ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਪੇਠਾ, ਹਰੀਆਂ ਮਿਰਚਾਂ, ਹੋਰ ਬੜੀਆਂ ਸਬਜ਼ੀਆਂ। ਤੁਸੀਂ ਇੱਕ ਵਾਰ ਜਾਓ 14085 ਡਿਕਸੀ ਰੋਡ ਰੋਜ਼ ਫਰੈਸ਼ ਸਬਜ਼ੀਆਂ ਪਿੱਕ ਕਰਦੇ ਆ ਡਿਕਸੀ ਕਿੰਗ ਗਿੱਲ ਫਾਰਮ, 10 to 8 ਖੁੱਲਿਆ, 10 to 8 ਡਿਕਸੀ ਐਂਡ ਕਿੰਗ ਗਿੱਲ ਫਾਰਮ। ਭਾਜੀ ਦੀ ਰਿਕੁਐਸਟ ਆਈ ਹੈ, ਆਰਫ ਹੈ।

0: بندر رکھیے صاحب نہیں ریسا یار, کیا ٹاپ ٹاپ ٹاپ کمال دے گیت ہیں بندر رکھیے صاحب دی آواز ہیک تے اس جڑی جڑی اچھی سر ہے نا یہ ریس نہیں کتنے. سو پروگرام پنجابی رہا تھی سن رہے ہو, اسٹوڈیو کا فون نمبر 1019053337 نمبر 9056733337 گل بات تھوڑی اتنے ساری ہو سکتی ہے. ایک میں تھنوں ضرور میسج دما پی اینڈ جے رینوویشن کا, پی اینڈ جے رینوویشن کے پرشانت بائی جی نال تسی گل بات کرنی ہے. پرشانت ہونے تھوڑے لئی حاضر نے, اگر کوئی بھی رینوویشن کا کام ہے خاص طور پہ تسی لیگل بیسمنٹ تیار کروانی ہے, کوئی واش روم دی رینوویشن ہے, کوئی فریمنگ ڈرائی وال, کوئی ٹائل نمیاں لوانی ہون, کوئی شارٹ کٹ نہیں, بڑا سالڈ کام ہے, انشورڈ فلی انشورڈ کمپنی ہے. پرشانت نو فون کما لو 4373180400 437-318-0400 پی اینڈ جے رینوویشن مسٹر پرشانت. تھوڑی کوئی پراپرٹی ہے, پراپرٹی مینیجر ہو, کوئی رینٹل پراپرٹی ہے, ریئلٹر ہو, پراپرٹیز کی نکی موٹی بھی مینٹیننس ہے کوئی, تو 4373180400 7473 ہلو 7473 ہلو جی
1: ہاں جی سات شری نوی کرتا ہاں
0: سات شری جی ودی کی حال
1: جی ٹھیک ودی بہت سونا گانا لایا یار میں اتنا آ رہا سی ڈرائیو کرنا بینسر تو
0: اچھا
1: واپس آ رہا تو یعنی پتا ہی نہیں لگیا
0: پروگرام ختم ہون سر تسی بس پہنچ جانا یا ٹکانے
1: ہاں جی پہنچ جانا گلا ماری چل کوئی گانا لائی چل بہت ودیا لگ رہا
0: چلو جی بہت دھنیواد تھوڑا شکریہ سر
1: آلویز سنی دا سویرے بھی تھوڑا تیرا پروگرام سنی دا پھر شام نو پہلا
0: تھینک یو سر تھینک یو تھینک یو سو مچ. کوئی حکم
1: بس تو آپ ہی بڑھیا کری جانا کی کہنا تینوں
0: ٹھیک ہے بہت شکریہ چک دینے پٹے
1: اوکے
0: اوکے تھینک یو جی 5950 ہلو سر سچکا جی کیویں ہو
2: بہت بڑھیا باجی بہت زیادہ ٹائرڈ ہو کے کام تو نکل رہی ہے بس تھوڑا چینل چلا لیا
0: ہاں سٹریس فری ہو جاؤ, تھنو انج ہو یار پروگرام سن کے ودیا ایک ریلیکسیشن جی ملی ہے بالکل
2: بالکل
0: بہت شکریہ نہیں تھینک یو سر بہت بہت پیار. تھوڑا نام
2: ہرجندر سنگھ
0: ہرجندر سنگھ
2: ہاں جی
0: کیا بات ہے ہرجندر جی بہت دھنیواد تھوڑا بہت شکریہ ہرجندر سنگھ جی تے واہ یار کالاں تھوڑیاں ادھر دیا پھر سانو تھوڑا ہور بھی ایک چا جہا چڑھ دینا کہ پروگرام پیش کریے چکی تے چک دیے پھٹے. سو پروگرام پنجابی 905-673-3337 اپنا فون نمبر ہے 9056733337 تے گلاں باتاں تھوڑے نال ہو رہی ہیں. رائل آٹو سینٹر دے ساڈے راج بھا جی تھوڈی گڈی دا کوئی بھی کام ہونے والا, انجن ٹرانسمیشن دی کوئی پرابلم ہے, اوبر لفٹ دی سیفٹی انسپیکشن ہے, رائل آٹو سینٹر سٹیلز اینڈ میلنی افورڈیبل آنےسٹ ریلائبل بڑی ٹاپ دی ٹیم ہے. رائل آٹو سینٹر 9057991478 905-799-1478 9057991478 رائل آٹو سینٹر دی ٹیم تھوڑے لئی حاضر ہے. ہن نا موسم اج دن ودھیا لگ گیا, نہیں تو کڑیاں ہی کڑیاں کڑیاں کڑیاں چلو ودھیا گلا ادھر دن جڑے ہے لگنے بھی چاہیے ہے, سمر ختم ہو رہی ہے بٹ ختم ہونے تو پہلے نا تسی کام کوئی بھی روف دا ہے کرا لو پلیز. ਵਿੰਟਰ ਦੇ ਵਿੱਚ ਰੂਫ ਲੀਕ ਹੋ ਜਾਵੇ ਪੰਗਾ ਬਹੁਤ ਹੈ। ਤੁਸੀਂ ਟਾਈਮ ਨਾਲ ਹੁਣੇ ਆਪਣੀ ਰੂਫ ਨਵੀਂ ਲਗਵਾਉਣੀ ਹੈ ਨਵੀਂ ਲਵਾ ਲਓ, ਰਿਪੇਅਰ ਕਰਾਉਣੀ ਹੈ ਰਿਪੇਅਰ ਕਰਾ ਲਓ। ਪੈਸ਼ਨ ਰੂਫਿੰਗ 647-919-9413, ਫੁੱਲੀ ਇੰਸ਼ੋਰਡ ਕੰਪਨੀ 647-919-9413। 1451 ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਕਿਵੇਂ ਹੋ?
3: ਬਸ ਕਿਰਪਾ ਜੀ, ਚੜ੍ਹਦੀ ਕਲਾ ਤੁਹਾਡਾ ਪ੍ਰੋਗਰਾਮ ਸੁਣ ਕੇ।
0: ਕਿਆ ਬਾਤ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਆਪਾਂ ਰਹਿੰਦੇ ਹਾਂ ਵੈਸੇ ਹਮੇਸ਼ਾ ਹੀ, ਚੰਗੀ ਗੱਲ ਹੈ।
3: ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਜੀ ਤੁਹਾਡਾ।
0: ਧੰਨਵਾਦ ਸਰ,
3: ਕਹਿਣਾ ਸੀ
0: ਬਹੁਤ ਪਿਆਰ। ਤੁਹਾਡਾ ਨਾਮ?
3: ਮੈਂ ਬਲਜੀਤ ਸਿੰਘ ਬੋਲ।
0: ਬਲਜੀਤ ਸਿੰਘ, ਬਲਜੀਤ ਸਿੰਘ ਜੀ ਕਿਵੇਂ ਹੋ? ਵਧੀਆ, ਖੁਸ਼ ਹੋ ਜ਼ਿੰਦਗੀ ਚ? ਸਿਹਤ ਸੁ ਠੀਕ ਹੈ?
3: ਬਸ ਹਾਂਜੀ ਬਿਲਕੁਲ ਸਭ ਕੁਝ ਠੀਕ ਚੱਲਦਾ, ਵਧੀਆ ਜੀ।
0: ਦੇਖੋ ਸਿਹਤਾਂ ਠੀਕ ਨੇ ਇਹ ਸਭ ਤੋਂ ਬਸ ਖਾਸ ਚੀਜ਼ ਹੈ, ਹੋਰ ਜੋ ਮਰਜ਼ੀ ਹੋਈ ਜਾਵੇ।
3: ਹਾਂਜੀ ਬਹੁਤ ਵਧੀਆ ਪ੍ਰੋਗਰਾਮ,
0: ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।
3: ਕਰਦੇ ਕਰਦੇ ਲਾਗੇ ਪਹੁੰਚ ਗਿਆ ਸੀ।
0: ਕਿਆ ਬਾਤ ਹੈ,
3: ਪ੍ਰੋਗਰਾਮ ਘਰ ਜਾ ਕੇ ਵੀ ਸੁਣਨਾ ਸੀ।
0: ਅੱਛਾ ਵਾਹ ਵੀ ਵਾਹ, ਘਰੇ ਰੇਡੀਓ ਲਾਇਆ ਹੋਇਆ ਤੁਹਾਡਾ?
3: ਮੈਂ ਫੋਨ ਤੇ ਲਾ ਲੈਣਾ ਜੀ,
0: ਫੋਨ ਤੇ। ਵਧੀਆ, ਅੱਜ ਕੱਲ ਦੇਖੋ ਸਾਰਾ ਕੁਝ ਸੁਖਾਲਾ ਬਹੁਤ ਹੋ ਗਿਆ, ਫੋਨ ਤੇ ਜਿੱਥੇ ਮਰਜ਼ੀ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਭਾਵੇਂ ਪਿੰਡ ਮੋਟਰ ਤੇ ਬੈਠੇ ਉੱਥੇ ਵੀ ਫੋਨ ਤੇ ਪ੍ਰੋਗਰਾਮ ਲਾ ਲਓ ਤੇ ਸੁਣੋ ਆਰਾਮ ਨਾਲ।
3: ਮੈਂ ਤਾਂ ਬਾਹਰ ਗਿਆ ਹੁੰਦਾ ਜੀ ਕਈ ਵਾਰੀ, ਇੱਧਰ ਆਪਣੇ ਯੂਕੇ ਸਾਈਡ, ਮੈਂ ਉੱਧਰ ਤੁਹਾਡਾ ਐਪ ਤੇ ਲਾ ਲੈਂਦਾ।
0: ਵਾਹ, ਨਹੀਂ ਤੁਸੀਂ ਦੇ, ਮੈਂ ਨਾ ਮੈਂ ਕਿਹਾ ਪਿਛਲੇ ਇੱਕ ਸਾਲ ਦੀ ਗੱਲ ਹੈ, ਮੈਂ ਕਿਤੇ ਛੁੱਟੀਆਂ ਤੇ ਗਿਆ ਤੇ ਵਾਪਸ ਆਉਂਦੇ ਹੋਏ ਚਲੋ ਜਹਾਜ਼ ਤੇ ਮੈਂ ਵਾਈਫਾਈ ਲੈ ਲਿਆ ਤੇ ਮੈਂ ਟਾਈਮ ਦੇਖਿਆ, ਮੈਂ ਕਿਹਾ ਯਾਰ ਪ੍ਰੋਗਰਾਮ ਚੱਲ ਰਿਹਾ। ਮੈਂ ਐਪ ਖੋਲ੍ਹੀ, ਪ੍ਰੋਗਰਾਮ ਲਾਇਆ ਤੇ ਮੇਰੇ ਡੈਡ ਉਦੋਂ ਪ੍ਰੋਗਰਾਮ ਕਰ ਰਹੇ ਸੀ। ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਡੈਡੀ ਦੇਖ ਲਓ ਤੁਹਾਨੂੰ ਮੈਂ ਜਹਾਜ਼ ਤੋਂ ਸੁਣ ਰਿਹਾ।
3: ਹਾਂਜੀ ਹਾਂਜੀ,
0: ਸੋ ਵਧੀਆ ਚੀਜ਼ ਹੈ, ਦੇਖੋ ਜਿੱਥੇ ਵੀ ਜਾਓ ਸੁਣੋ ਆਰਾਮ ਨਾਲ। ਬਹੁਤ ਸ਼ੁਕਰੀਆ ਭਾਜੀ,
3: ਥੈਂਕ ਯੂ ਸਰ,
0: ਬਹੁਤ ਧੰਨਵਾਦ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਸੋ ਮਚ। ਤੇ ਇੱਕ ਮੈਂ ਤੁਹਾਨੂੰ ਲੈ ਕੇ ਚੱਲਦਾ ਮਨਜੀਤ ਹੋਣਾ ਕੋਲ, ਅਪਲਾਈਂਸ ਜੰਕਸ਼ਨ ਤੇ, ਵਨ ਐਂਡ ਓਨਲੀ ਮਨਜੀਤ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬੈਕ ਟੂ ਸਕੂਲ ਵੀਕ ਹੈ, ਬੈਕ ਟੂ ਸਕੂਲ ਵੀਕਐਂਡ ਆਏਗਾ ਜਿਹਦੇ ਵਿੱਚ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ LED ਸਮਾਰਟ 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ, $1500 ਦੀ ਪ੍ਰਾਈਸ ਤੋਂ ਘਟਾ ਕੇ $999, ਤੇ ਨਾਲ $300 ਦੀ ਸਾਊਂਡ ਬਾਰ ਬਿਲਕੁਲ ਫ੍ਰੀ ਐਜ਼ ਏ ਗਿਫਟ ਇਸ ਟਾਈਮ ਸੈਮਸੰਗ ਵੱਲੋਂ ਦਿੱਤੀ ਜਾ ਰਹੀ। $999 ਚ 75 ਇੰਚ ਦਾ ਟੀਵੀ ਤੇ ਨਾਲ ਫ੍ਰੀ ਸਾਊਂਡ ਬਾਰ। ਜਿੰਨੇ ਵੀ ਕਸਟਮਰ ਇਸ ਟਾਈਮ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਤੇ 5 ਅਪਲਾਈਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਈਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਤੋਂ ਘਟਾ ਕੇ $69.99 ਚ ਬਿਲਟ ਇਨ ਅਪਲਾਈਸਿਸ ਦਾ ਤੁਸੀਂ ਇਹ ਪੂਰਾ ਸੈੱਟ ਲਗਾ ਸਕਦੇ ਹਾਂ। ਸੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-405-0054-50-0054-00-54. ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀਂ।
0: ਬਹੁਤ ਸ਼ੁਕਰੀਆ ਮਨਜੀਤ, ਥੈਂਕ ਯੂ ਸੋ ਮਚ। ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ, ਤੁਸੀਂ CNE ਦੀਆਂ 2 ਟਿਕਟਾਂ ਜਿੱਤ ਸਕਦੇ ਹੋ ਫਰਾਈਡੇ। ਦੇਖੋ CNE ਅਨਲਿਮਿਟਿਡ ਰਾਈਡ ਵਾਲੀਆਂ ਟਿਕਟਾਂ, ਕੋਈ ਆਮ ਟਿਕਟਾਂ ਨਹੀਂ, ਤੇ ਨਾਲੇ CNE VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਇਸ ਫਰਾਈਡੇ। ਸੋ ਨਾਲੇ CNE ਇੰਜੋਏ ਕਰੋ, ਰਾਈਡਾਂ ਜਿੰਨੀਆਂ ਮਰਜ਼ੀ ਲਓ, ਨਾਲੇ 8:30 ਸ਼ਾਮ ਨੂੰ ਫਿਰ ਰੈਫ ਸਪੇਰਾ CNE ਦੇ ਸਟੇਜ ਤੇ ਬਹੁਤ ਇੱਕ ਦਮਦਾਰ ਟੌਪ ਦੀ ਪਰਫੋਰਮੈਂਸ ਕਰ ਰਿਹਾ। ਕਰਨਾ ਕੀ ਹੈ, ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਦਾਰਾ, ਅਸੀਂ ਵੀਡੀਓ ਪਾਈ ਹੈ ਕੱਲ ਹੀ, ਉਸ ਵੀਡੀਓ ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਨਾਲ, ਤੇ ਸਾਨੂੰ ਪੰਜਾਬੀ ਦਾਰਾ ਨੂੰ ਫੋਲੋ ਕਰੋ ਇੰਸਟਾਗ੍ਰਾਮ ਤੇ। ਤੇ ਤੁਹਾਨੂੰ ਮੌਕਾ ਮਿਲ ਰਿਹਾ ਕਿ ਤੁਸੀਂ ਰੈਫ ਸਪੇਰੇ ਦੇ ਸ਼ੋਅ ਦੀਆਂ VIP ਟਿਕਟਾਂ 2 ਜਿੱਤੋ। ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ, PUNJABILEHRAN। G6780 ਹੈਲੋ, ਸਤਿ
5: ਸ਼੍ਰੀ ਅਕਾਲ ਨਵੀਂ ਭਾਈ, ਕੀ ਹਾਲ ਚਾਲ?
0: ਵਧੀਆ ਵਧੀਆ ਭਾਜੀ, ਕੀ ਹਾਲ?
5: ਬਹੁਤ ਵਧੀਆ ਸ਼ੁਕਰ ਹੈ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ ਬਸ ਵਧੀਆ
5: ਲਾਈਏ ਭਾਈ,
0: ਮੌਸਮ ਇੰਜੋਏ ਕਰ ਰਹੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰ ਰਹੇ ਹਾਂ ਤੇ ਡਬਲ ਇੰਜੋਇਮੈਂਟ ਹੋ ਜਾਂਦੀ ਹੈ ਇਹਦੇ ਨਾਲ।
5: ਬਿਲਕੁਲ ਬਿਲਕੁਲ ਭਾਈ, ਤੁਹਾਡਾ ਪ੍ਰੋਗਰਾਮ ਹੈ ਹੀ ਏਦਾਂ ਦਾ ਕਿ ਸਹੀ ਗੱਲ ਹੈ, ਸਫ਼ਰ ਦਾ ਪਤਾ ਨੀ ਲੱਗਦਾ,
0: ਫੈਮਿਲੀ ਨਾਲ ਫ੍ਰੈਂਡਸ ਨਾਲ ਇੰਜੋਏ ਕਰ ਰਹੇ ਹੋ, ਸੱਤ ਅੱਠ ਦਿਨ ਕਿਵੇਂ ਲੰਘਦੇ ਆ ਪਤਾ ਨੀ ਲੱਗਦਾ।
5: ਬਿਲਕੁਲ ਬਿਲਕੁਲ,
0: ਸੋ ਇਹੀ ਚੀਜ਼ਾਂ ਨੇ, ਦੇਖੋ ਸਮਾਂ ਵਧੀਆ ਲੰਘਦਾ ਤਾਂ ਪਤਾ ਨੀ ਲੱਗਦਾ, ਸਮਾਂ ਥੋੜਾ ਔਖਾ ਚੱਲ ਰਿਹਾ ਹੁੰਦਾ ਫਿਰ ਐਂ ਲੱਗਦਾ ਕਿ ਬਸ ਦਿਨ ਹੀ ਬੜੇ ਲੰਬੇ ਨੇ।
5: ਬਿਲਕੁਲ, ਮੈਂ ਵੀ ਹੁਣ ਕੰਮ ਤੋਂ ਨਿਕਲਿਆ ਸੀ ਮਾਰਕਮ ਤੋਂ ਤੇ ਚਾਹਣਾ ਮੈਂ ਘਰ ਦੀ ਵਾਈਫ ਦਾ ਫੋਨ ਆ ਗਿਆ, ਕਹਿੰਦੀ ਬ੍ਰੈਂਪਟਨ ਤੋਂ ਸਮਾਨ ਲਿਆਉਣਾ, ਮੈਂ ਗੱਡੀ ਨੂੰ ਬ੍ਰੈਂਪਟਨ ਚ ਪਾ ਲਈ।
0: ਤੁਸੀਂ ਤੁਸੀਂ ਵੈਸੇ ਕਿੱਥੇ ਰਹਿੰਦੇ ਹੋ?
5: ਮੈਂ ਭਾਈ ਮਾਰਕਮ ਰਹਿੰਦਾ, ਆਪਣਾ ਗੁਰਦੁਆਰਾ ਸਾਹਿਬ ਹੈ ਨਾ।
0: ਅੱਛਾ,
5: ਗੁਰਦੁਆਰਾ ਸਾਹਿਬ ਦੇ ਕੋਲ।
0: ਸੋ ਮਾਰਕਮ ਤੁਸੀਂ ਕੰਮ ਵੀ ਮਾਰਕਮ ਹੀ ਕਰਦੇ ਹੋ?
5: ਹਾਂਜੀ ਭਾਜੀ, ਮੈਂ ਮਾਰਕਮ ਚ ਹੀ ਕਰਦਾ ਕੰਮ।
0: ਨਹੀਂ ਪਰ ਬ੍ਰੈਂਪਟਨ ਤੋਂ ਕਿਹੜਾ ਐਸਾ ਸਮਾਨ ਹੈ ਜਿਹੜਾ ਕਿ ਤੁਹਾਨੂੰ ਉੱਥੋਂ ਨੀ ਮਿਲਦਾ?
5: ਕੁਲਚਿਆਂ
0: ਲਈ ਤੁਸੀਂ ਬ੍ਰੈਂਪਟਨ ਆ ਰਹੇ ਹੋ? ਵਾਹ ਵੀ ਵਾਹ, ਵਾਈਫ ਜਦੋਂ ਕੋਈ ਹੁਕਮ ਲਾਵੇ ਬੰਦੇ ਨੂੰ ਪੂਰਾ ਹੀ ਕਰਨਾ ਪੈਂਦਾ।
5: ਬਿਲਕੁਲ ਭਾਈ, ਰੋਟੀ ਵੀ ਤਾਂ ਫਿਰ ਤੁਹਾਨੂੰ ਪਤਾ ਔਖਾ, ਮੈਂ ਤਾਂ ਦੋ ਤਿੰਨ ਵਾਰ ਰੋਟੀ ਬਣਾਉਣ ਦੀ ਕੋਸ਼ਿਸ਼ ਕੀਤੀ, ਫਾਇਰ ਅਲਾਰਮ ਵੱਜ ਗਿਆ।
0: ਨਹੀਂ ਆਪਣੇ ਵਾਸ ਦੀ ਗੱਲ ਨੀ, ਤੁਸੀਂ ਬਸ ਬਾਹਰੋਂ ਮੰਗਾ ਲਿਆ ਕਰੋ। ਬਟ ਮੈਂ ਹੈਰਾਨ ਆ ਕਿ ਤੁਹਾਡੇ ਕੁਲਚੇ ਤੁਹਾਨੂੰ ਮਾਰਕਮ ਤੋਂ ਨੀ ਮਿਲਦੇ ਵਧੀਆ। ਚਲੋ ਕੋਈ ਨਾ, ਆ ਜਾਓ ਹੌਲੀ ਹੌਲੀ ਪ੍ਰੋਗਰਾਮ ਸੁਣਦੇ ਜਾਓ।
5: ਬਿਲਕੁਲ,
0: ਥੈਂਕ ਯੂ ਭਾਜੀ, ਥੈਂਕ ਯੂ। ਸੁਣਦੇ ਹਾਂ ਇੱਕ ਬਹੁਤ ਹੀ ਕਮਾਲ ਦਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਵਾਹ ਵੀ ਵਾਹ ਕੀ ਬਾਤ ਹੈ ਨਹੀਂ ਰੀਸਾ 9181 ਹਾਂਜੀ
4: ਹਾਂਜੀ ਨਵੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ
3: ਹੈ ਵਧੀਆ ਜੀ ਕਿਵੇਂ ਹੋ
4: ਬਸ ਪ੍ਰੋਗਰਾਮ ਸੁਣਿਆ ਤੁਹਾਡਾ ਫਿਰ ਲਿਸਨ ਕਰਨੇ ਆ ਹੋਰ ਕਾਸੀ ਕੀ ਕਰਨਾ ਵੇ ਲੈਣ
3: ਹਾਂ ਵੈਰੀ ਗੁੱਡ ਵੈਰੀ ਗੁੱਡ
4: ਪ੍ਰੋਗਰਾਮ ਆਇਆ ਤਾਂ ਲਾ ਲਈਦਾ 6 ਵਜੇ
3: ਕੀ ਬਾਤ ਹੈ ਨਹੀਂ ਰੀਸਾ ਹੋਰ ਸੁਣਾ
4: ਹੋਰ ਠੀਕ ਹੈ ਮੈਂ ਕਿਹਾ ਕਾਲਾ ਜਿਹੜਾ ਗਾਣਾ ਪੁਰਾਣਾ ਜਿਹਾ ਲਾ ਦਿਆ ਇੱਕ ਸਤ ਸਿੰਘ ਮਸਾਨਾ ਦਾ
3: ਕਿਹੜਾ ਜੀ ਮਟਿਆਰੇ ਜਾਣਾ ਦੂਰ ਪਿਆ ਠੀਕ ਹੈ ਲਾ ਦੇਂਗੇ ਜੀ ਲਾ ਦੇਂਗੇ ਕੋਈ ਚੱਕਰ ਨੀ ਠੀਕ ਹੈ ਬਹੁਤ ਸ਼ੁਕਰੀਆ ਆਸਾ ਸਿੰਘ ਮਸਤਾਨਾ ਆਸਾ ਸਿੰਘ ਮਸਤਾਨਾ ਜੀ ਦੀ ਤਾਰੀਫ ਕੋਈ ਸਾਡੇ ਸੱਜਣ ਕਰ ਰਹੇ ਸੀ ਕੱਲ ਪਰਸੋਂ ਇੱਕ ਬਾਈ ਜੀ ਨੇ ਉਹ ਕਹਿੰਦੇ ਕਹਿੰਦਾ ਵੀ ਸਾਡਾ ਸਾਊਂਡ ਦਾ ਕੰਮ ਸੀਗਾ ਕਹਿੰਦੇ ਅਸੀਂ ਯਮਲਾ ਜੀ ਦਾ ਸਾਊਂਡ ਆਸਾ ਸਿੰਘ ਮਸਤਾਨਾ ਚਮਕੀਲਾ ਸਾਰਿਆਂ ਦਾ ਕੀਤਾ ਤੇ ਉਹਨਾਂ ਨੇ ਬੜੀ ਤਾਰੀਫ ਕੀਤੀ ਕਹਿੰਦੇ ਨੇ ਵੀ ਆਸਾ ਸਿੰਘ ਮਸਤਾਨਾ ਜੀ ਕਿਆ ਕਮਾਲ ਦੇ ਇਨਸਾਨ ਸੀਗੇ ਵੀ ਬਸ ਬਹੁਤ ਹੰਬਲ ਬੜੇ ਨਾਈਸ ਬੜੇ ਕਾਇੰਡ ਸੋ ਉਹਨਾਂ ਨੇ ਬੜੀ ਤਾਰੀਫ ਕੀਤੀ ਉਹਨਾਂ ਦੀ ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਨੰਬਰ ਹੈ ਆਪਣਾ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦੇਵਾਂ ਕਿਉਂਕਿ ਹੁਣ ਬਹੁਤ ਲੋੜ ਹੈ ਟੈਂਟ ਦੀ ਪਹਿਲਾਂ ਵੀ ਲੋੜ ਸੀ ਦੇਖੋ ਵਿਆਹ ਦਾ ਫੰਕਸ਼ਨ ਟੈਂਟ ਤੋਂ ਬਿਨਾਂ ਹੁੰਦਾ ਹੀ ਨਹੀਂ ਪੂਰਾ ਸਿੱਧੀ ਜੀ ਗੱਲ ਹੈ ਸੋ ਤੁਸੀਂ ਟੈਂਟ ਲਵਾਉਣਾ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਇਹਨਾਂ ਕੋਲ 50 ਬੰਦੇ ਤੋਂ ਲੈ ਕੇ 1500 ਬੰਦਿਆਂ ਤੱਕ ਦੇ ਟੈਂਟ ਨੇ ਕਲੀਅਰ ਟੈਂਟ ਵਾਈਟ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਛ ਹੈ ਇਹਨਾਂ ਕੋਲ ਮੱਲੀ ਟੈਂਟ ਸਰਵਿਸਿਸ 6479-9962569 ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰ ਲਓ 0080 ਹਾਂਜੀ ਵੀਰੇ
5: ਨਵੀਂ ਵੀਰ ਕੀ ਹਾਲ ਚਾਲ ਬ੍ਰੋ
3: ਵਧੀਆ ਜੀ ਕਿੱਦਾਂ
5: ਬਹੁਤ ਵਧੀਆ ਭਰਾ ਅੱਛਾ ਮੈਨੂੰ ਇਹ ਦੱਸੋ ਯਾਰ ਹੋਰੋਸਕੋਪ ਤੇ ਕਿੰਨਾ ਕੁ ਬਲੀਵ ਕਰਦੇ ਹੋ ਤੁਸੀਂ
3: ਮੈਂ ਬਿਲਕੁਲ ਨਹੀਂ
5: ਸ਼ੂਟ ਅੱਛਾ ਯਾਰ ਕਰਦਾ ਮੈਂ ਵੀ ਨਹੀਂ ਹੁਣ ਚੱਕਰ ਇਹ ਹੈ ਬ੍ਰੋ ਜਿਹੜਾ ਇਸ ਵੀਕ ਦਾ ਹੋਰੋਸਕੋਪ ਸੀ ਨਾ ਮੇਰਾ ਉਹ ਚ ਨਾ ਤਿੰਨ ਚੀਜ਼ਾਂ ਦੱਸਿਆ ਦੋ ਤਾਂ ਸਹੀ ਹੋ ਗਈਆਂ
3: ਕਿਹੜੀਆਂ
5: ਸੀਗੀਆਂ ਦੋ ਹੁਣ ਤੇ ਤੀਜੀ ਇਹ ਸੀਗੀ ਕਿ ਜੇ ਤੀਜੀ ਮੈਂ ਤਾਂ ਤੁਹਾਨੂੰ ਕਾਲ ਲਾਈ ਹੈ ਤੀਜੀ ਚ ਸੀਗਾ ਕਿ ਜੇ ਤੁਸੀਂ ਲੋਟਰੀ ਪਾਓਗੇ ਨਾ ਯੂ ਕੈਨ ਵਿਨ
3: ਅੱਛਾ
5: ਹਾਂ ਵੀ ਇਹ ਵੀਕ ਹੈਗਾ ਵੀ ਬਟ ਕਿਵੇਂ ਕਰੀਏ ਯਾਰ ਹੁਣ ਨੰਬਰ ਕਦੇ ਪਿੱਕ ਨੀ ਕੀਤੇ ਤਾਂ ਲੋਟਰੀ ਤਾਂ ਪਾ ਲੈਣੇ ਆ ਪਰ ਹੁਣ ਯਾਰ ਲੋਟਰੀ ਨੰਬਰ ਨੀ ਕਦੇ ਪਰ ਉਹ ਕਹਿੰਦੇ ਵੀ ਜੇ ਲੋਟਰੀ ਪਾਉਣੀ ਆ ਨਾ ਨੰਬਰ ਪਿੱਕ ਕਰਕੇ ਪਾਉਣੀ ਆ ਵੀ ਤੁਸੀਂ ਆਪਣੇ
3: ਨੰਬਰ ਇੱਕ ਤੁਸੀਂ ਆਪਦਾ ਜਨਮ ਦਿਨ ਪਾ ਦੋ ਵਾਈਫ ਦਾ ਪਾ ਦੋ ਇੱਕ ਦਾ ਹੋਰ ਪਾ ਦੋ
5: ਓਕੇ ਆਪਾਂ ਨੂੰ ਨਾ ਲੋਟੋ ਮੈਕਸ ਲਈ 7 ਨੰਬਰ ਚਾਹੀਦੇ ਹੁੰਦੇ ਆ ਓਕੇ
3: ਸੋ ਦੋ ਹੋ ਗਏ ਤੁਹਾਡੇ
5: ਪਾ ਦਿੰਦੇ ਆ ਇੱਕ ਹਾਂ ਇੱਕ ਤੁਹਾਡਾ ਪਾ ਦੇਣਾ ਮੇਰੇ ਕੋ ਹੈਗਾ
3: ਹਾਂ ਦੋ ਦੋ ਤੁਹਾਡੇ ਦੋ ਮੇਰੇ ਇੱਕ ਵਾਈਫ ਦਾ ਹੋ ਗਿਆ ਤੇ ਇੱਕ ਕੋਈ ਹੋਰ ਪਾ ਲਿਓ ਰੈਂਡਮ ਤੇ ਜੇ ਹੁਣ ਨਹੀਂ ਜਿੱਤੇ ਫਿਰ ਤੁਸੀਂ ਹੋਰੋਸਕੋਪ ਨਹੀਂ ਬਲੀਵ ਕਰਨੇ ਫਿਊਚਰ ਦੇ ਵਿੱਚ
5: ਨਹੀਂ 7 ਕੁ ਡਾਲਰ ਦੀ ਹੈ ਬ੍ਰੋ ਇਸ ਓਕੇ ਹਾਰ ਗਏ ਹਾਰ ਗਏ ਆਪਾਂ ਨੂੰ ਉਦਾਂ ਵੀ
3: ਤੁਹਾਡਾ ਹੋਰੋਸਕੋਪ ਕੀ ਹੈ
5: ਅੱਛਾ ਇੱਕ ਤਾਂ ਸੀਗਾ ਕੀ ਨਾ ਸ਼ਾਰਟ ਟ੍ਰਿਪ
3: ਨਹੀਂ ਨਹੀਂ ਮੇਰਾ ਮਤਲਬ ਵੀ ਤੁਸੀਂ ਕੀ ਸਕੋਰਪੀਓ ਕੈਂਸਰ ਲੀਬਰਾ ਕੀ ਹੋ
5: ਜੈਮਨਾਈ
3: ਅੱਛਾ ਜੈਮਨਾਈ ਦਾ ਇਸ ਵੀਕ ਦਾ ਕੀ ਆ ਰਿਹਾ ਕਹਿੰਦੇ ਨੇ ਕਿ ਜੈਮਨਾਈ ਦਿਸ ਮੰਡੇ ਬਿਟਵੀਨ ਆਗਸਟ 3 ਡਾਇਨਾਮਿਕ ਅੱਛਾ ਕੀ ਕਿਹਾ ਜਾ ਰਿਹਾ ਤੁਹਾਨੂੰ ਹੋਰੋਸਕੋਪ ਚ
5: ਇੱਕ ਤਾਂ ਮੈਂ ਸ਼ਾਰਟ ਟ੍ਰਿਪ ਕਰਕੇ ਆਇਆ ਹਨਾ ਠੀਕ ਹੈ
3: ਅੱਛਾ
5: ਤੇ ਮੈਂ ਆਇਆ ਅੱਜ ਆਫਟਰਨੂਨ ਚ ਵਾਪਸ ਮੈਨੂੰ ਵੈਂਕੂਵਰ ਜਾਣਾ ਪੈ ਗਿਆ ਸੀਗਾ ਮੈਂ ਫਰਾਈਡੇ ਨਿਕਲਿਆ ਮੈਂ ਆਇਆ ਵਾ ਆਫਟਰਨੂਨ ਚ ਵਾਪਸ ਠੀਕ ਹੈ ਦੂਜਾ ਇੱਕ ਮੈਂ ਕਿਸੇ ਤੋਂ ਲੈਣੇ ਸੀ $1200 ਉਹ ਭਾਈ ਦਾ ਵੀ ਅੱਜ ਮੈਸੇਜ ਆ ਗਿਆ ਉਹ ਤੇਰੇ ਭਾਈ ਮੈਂ ਤੈਨੂੰ ਹਾਂ ਮੈਂ ਤੈਨੂੰ ਥਰਸਡੇ ਦੇ ਦਾਂਗਾ ਤੇ ਇੱਕ ਰਹਿ ਗਿਆ ਹਾਂ
3: ਅੱਛਾ ਵੈਰੀ ਗੁੱਡ ਉਹ 1200 ਮਿਲ ਗਿਆ ਜਾਂ ਹਜੇ ਮਿਲਣਾ
5: ਹਾਂ ਉਹ ਬਾਬਾ ਜੀ ਕਹਿੰਦਾ ਮੈਨੂੰ ਥਰਸਡੇ ਮਿਲ ਲਈ ਆਪਾਂ ਚੱਕ ਲੈ ਲਈ ਮੇਰੇ ਤੋਂ, ਮੈਂ ਰੈਡੀ ਆ ਉਹ, ਉਹਨੇ ਉਹਦੀ ਕਾਲ ਕਰਨੀ ਸੀ ਜਦੋਂ ਮਨੀ ਰੈਡੀ ਆ, ਠੀਕ ਹੈ
3: ਠੀਕ ਹੈ,
5: ਤੇ ਉਹ ਬਾਈ ਮੈਨੂੰ ਕਹਿੰਦਾ ਮੈਂ ਤੈਨੂੰ ਮਨੀ ਦੇਣੀ ਆਪਾਂ ਮਿਲਦੇ ਆ ਆਪਾਂ, ਮੈਂ ਠੀਕ ਆ ਬਾਈ ਉਹਦੀ ਉਹ ਮਿਲ ਜੂਗੀ ਉਹ ਦੈਟਸ ਸ਼ੋਰ 99%
3: ਤੁਸੀਂ ਕੋਈ ਨਾ ਪਾਇਓ ਲੋਟਰੀ ਤੇ ਫਿਰ ਦੇਖਦੇ ਆ ਜੇ ਤੁਹਾਡਾ ਫੋਨ ਆ ਗਿਆ ਮੈਨੂੰ ਇੱਕ ਅੱਧੇ ਦਿਨ ਚ ਫਿਰ ਬੱਲੇ ਬੱਲੇ ਨਹੀਂ ਆਇਆ ਤਾਂ ਮੈਂ ਸਮਝੂਗਾ
5: ਨਹੀਂ ਨਹੀਂ ਤਾਂ ਆਪਾਂ ਕਰਾਂਗੇ ਬ੍ਰੋ ਦੋਨੋਂ ਪਾਸੇ ਜਿੱਤ ਗਏ ਤਾਂ ਵੀ ਨਹੀਂ ਜਿੱਤੇ ਤਾਂ ਵੀ, ਬਟ ਮੇਰਾ ਪੁਆਇੰਟ ਆਫ ਵਿਊ ਹੋਇਆ ਵੀ ਇਹ ਚੀਜ਼ਾਂ ਯਾਰ ਜਦੋਂ ਆਪਾਂ ਬਿਲੀਵ ਨਹੀਂ ਕਰਦੇ, ਠੀਕ ਹੈ ਆਪਾਂ ਇਹਨੂੰ ਕਦੇ ਫੋਲੋ ਨਹੀਂ ਕਰਦੇ ਆਪਾਂ ਖਾਂਦੇ ਪੀਂਦੇ ਆ, ਬਟ ਯਾਰ ਇਹ ਦੋ ਚੀਜ਼ਾਂ ਲਾਈਨ ਅਪ ਹੋ ਗਈਆਂ ਤਾਂ ਤੀਜੀ ਵੀ ਹੋ ਸਕਦੀ ਹੈ, ਆਈ ਡੋਨਟ ਨੋ ਇਟ ਇਜ਼ ਦੇਅਰ, ਇਹ ਚੀਜ਼ਾਂ ਹੈਗੀਆਂ ਫਿਰ
3: ਕਈ ਲੋਕ ਕਰਦੇ ਆ ਬਿਲੀਵ, ਕਈ ਬੜੇ ਰਿਲੀਜੀਅਸਲੀ ਬਿਲੀਵ ਕਰਦੇ ਕਿ ਬਿਲਕੁਲ ਨਹੀਂ ਕਰਦੇ, ਹੁਣ ਤੁਹਾਡੇ ਤੇ ਆ,
5: ਮੈਂ ਵੀ ਨੀ ਕਰਦਾ ਸੀਗਾ, ਮੈਂ ਪਤਾ ਨੀ ਕਿੱਦਾਂ ਬਈ ਮੈਨੂੰ ਵੀ ਕਿਸੇ ਨੇ ਫਾਰਵਰਡ ਕੀਤਾ ਵੀ ਤੇਰਾ ਆ, ਮੈਂ ਕਿਹਾ ਓਕੇ ਮੈਂ ਪੜ੍ਹ ਲਿਆ ਫਿਰ, ਦੋ ਚੀਜ਼ਾਂ ਹੋ ਗਈਆਂ, ਹੁਣ ਮੇਰਾ ਪੁਆਇੰਟ ਆਫ ਵਿਊ ਇਹ ਵੀ ਜੇ ਆਪਾਂ ਇਹਨੂੰ ਫੋਲੋ ਕਰਦੇ ਆ ਇਹ ਹੋ ਜਾਂਦੀਆਂ ਇੱਦਾਂ ਚੀਜ਼ਾਂ, ਆਈ ਡੋਨਟ ਨੋ ਬਈ,
3: ਚਲੋ ਦੇਖੋ ਮੈਨੂੰ ਦੱਸਿਓ ਕੀ ਬਣਦਾ, ਠੀਕ ਆ
5: ਠੀਕ ਆ ਭਰਾ ਜੀ,
3: ਚਲੋ ਥੈਂਕ ਯੂ, ਤੁਸੀਂ ਲਾਟਰੀ ਪਾ ਲਓ ਬਾਅਦ ਚ ਦੇਖਦੇ ਆ, ਚਲੋ ਕਈ ਵਾਰ ਲਾਟਰੀ ਪਾਉਣ ਦੀ ਵੀ ਲੋੜ ਨਹੀਂ ਹੁੰਦੀ, ਫਰਨੀਚਰ ਦਾ ਡਿਸਕਾਊਂਟ ਲੱਭ ਰਹੇ ਹੋ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਾਓ ਤੇ ਡਿਸਕਾਊਂਟ ਹੀ ਡਿਸਕਾਊਂਟ ਨੇ, ਤੇ ਪੂਰਾ ਸ਼ੋਰੂਮ ਨਵੀਂ ਇਨਵੈਂਟੋਰੀ ਦੇ ਨਾਲ ਫੁੱਲ ਹੈ, ਗ੍ਰੈਂਡ ਹੋਮ ਫਰਨੀਚਰ ਜੀ ਸੁਖ ਭਾਜੀ
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਸਾਰੇ ਸ਼ੋਰੂਮ ਦੀ ਇਨਵੈਂਟਰੀ ਜਿਹੜੀ ਚੇਂਜ ਕਰ ਦਿੱਤੀ ਗਈ ਹੈ, ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜੀ ਸਾਰੀ ਇਨਵੈਂਟਰੀ ਲੱਗ ਚੁੱਕੀ ਆ, ਬੈਡਰੂਮ ਸੈੱਟ ਸੋਫਾ ਸੈੱਟ ਈਵਨ ਡਾਇਨਿੰਗ ਟੇਬਲ ਕਾਫੀ ਟੇਬਲ ਏਰੀਆ ਰਕਸ ਤੋਂ ਲੈ ਕੇ ਸਾਰੀ ਸਾਰੀ ਫਰਨੀਚਰ ਦੀ ਇਨਵੈਂਟਰੀ ਅਸੀਂ ਇਸ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਲਈ ਇਨਵੈਂਟਰੀ ਤਿਆਰ ਵਰ ਤਿਆਰ ਤੁਹਾਡੇ ਲਈ ਕਰ ਰਹੀ ਹੈ, ਪਰ ਪ੍ਰਾਈਜ਼ਾਂ ਸਾਰੀ ਮਾਰਕੀਟ ਦਾ ਲੋਐਸਟ ਪੈਣੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਦੇ ਉੱਪਰ, ਨਵੇਕਲੇ ਕਿਸਮ ਦੇ ਨਿਊ ਅਰਾਈਵਲ ਜਿਹੜੇ ਤੋਹਫੇ ਤੁਹਾਨੂੰ ਫਰਾਈਡੇ ਵਾਲੇ ਦਿਨ ਜਦੋਂ ਲਾਈਵ ਤੋਂ ਲੋਕੇਸ਼ਨ ਪ੍ਰੋਗਰਾਮ ਚੱਲਣਾ, ਇੱਕ ਤਾਂ ਨਵੇਕਲੇ ਕਿਸਮ ਦਾ ਬੱਚਿਆਂ ਲਈ ਤੋਹਫਾ ਲੈ ਕੇ ਆਏ ਆ, ਜਿਹੜੇ ਬੱਚਿਆਂ ਦੇ ਵਿੱਚ ਬਹੁਤ ਸਾਰਾ ਕਰੇਜ਼ ਆ, ਫਰਾਈਡੇ ਵਾਲੇ ਦਿਨ ਉਹ ਤੋਹਫੇ ਵੀ ਤੁਹਾਨੂੰ ਨਾਲ ਦਿੱਤੇ ਜਾਣੇ ਆ, ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਇਸ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ, ਜ਼ਰੂਰ ਇੱਕ ਚੱਕਰ ਲਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਨਵੀ ਭਾਜੀ।
3: ਕੀ ਬਾਤ ਹੈ, ਨਹੀਂ ਸਰ ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 6641 ਹੈਲੋ
7: ਹੈਲੋ
3: ਹੈਲੋ ਜੀ,
7: ਹਾਂਜੀ ਨਵੀ ਭਾਜੀ ਕੀ ਹਾਲ ਆ?
3: ਵਧੀਆ ਜੀ, ਕਿਵੇਂ ਹੋ?
7: ਠੀਕ ਠਾਕ ਵਧੀਆ। ਨਵੀ ਭਾਜੀ ਸਾਨੂੰ ਨਾ ਨੰਬਰ ਚਾਹੀਦਾ ਸੀ ਵਾਈਨਲ ਫਲੋਰਿੰਗ ਵਾਲਿਆਂ ਦਾ,
3: 437 437
7: ਯਾ
3: 318 318 0400
7: 0400
3: ਹਾਂਜੀ, ਬਸ ਕਹਿ ਦਿਓ ਨਵੀ ਤੋਂ ਮਿਲਿਆ ਨੰਬਰ ਤੇ ਕਰ ਲਿਓ ਗੱਲਬਾਤ, ਠੀਕ ਹੈ?
7: ਸ਼ੋਰ
3: ਸ਼ੋਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 2118 ਹੈਲੋ,
8: ਹਾਂਜੀ ਮਹਾਰਾਜ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
8: ਬਸ ਕੋਈ ਗੁਜ਼ਰ ਰਹੀ ਆ,
3: ਬਸ ਗੁਜ਼ਰ ਰਹੀ ਆ,
8: ਚੰਗਾ ਗੁਜ਼ਰ ਜਾ, ਇੰਨਾ ਚੰਗਾ
3: ਚੰਗਾ ਗੁਜ਼ਰ ਰਿਹਾ, ਵਧੀਆ ਗੱਲ ਨਹੀਂ, ਕੀ ਕਹਿ ਦਿੰਦੇ ਬਸ ਜ਼ਿੰਦਗੀ ਗੁਜ਼ਰੀ ਜਾਂਦੀ ਆ, ਕੀ ਨਾ ਨੈਗੇਟਿਵਲੀ ਕਹਿ ਦਿੰਦੇ, ਮੈਂ ਕਿ ਨੈਗੇਟਿਵ ਨਾ ਹੋਇਆ ਕਰੋ, ਤੁਸੀਂ ਤਾਂ ਕਹਿੰਦੇ ਹੁੰਦੇ ਕਿ ਸ਼ਾਇਰ ਬੰਦੇ ਹੋ,
8: ਨੈਗੇਟਿਵ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ।
3: ਵੈਰੀ ਗੁੱਡ, ਚਾਹੀਦਾ ਇੱਦਾਂ ਭਾਜੀ ਜ਼ਿੰਦਗੀ 'ਚ ਨਾ, ਪਤਾ ਨਹੀਂ ਕਿਉਂ ਕਈ ਲੋਕਾਂ ਦਾ ਕੰਮ ਹੀ ਹੈ ਨੈਗੇਟਿਵ ਰਹਿਣਾ ਯਾਰ, ਨਿੱਕੀ ਮੋਟੀ ਗੱਲ ਹੋ ਗਈ ਫਿਰ ਕਿਸੇ ਨੂੰ ਚੱਜ ਨਾਲ ਬੁਲਾਉਣਾ ਨਹੀਂ, ਮੱਥੇ 'ਤੇ ਤਿਉੜੀ ਪਾਲਣੀ, ਤੇ ਬਸ ਆਈ ਡੋਂਟ ਨੋ ਕਿਉਂ ਲੋਕ ਇੱਦਾਂ ਕਰਦੇ ਆ।
8: ਨਾਮੀ ਪਤਾ ਕੀ ਗੱਲ ਆ, ਕਹਿੰਦਾ ਇਤਨਾ ਖੁਸ਼ ਰਹੋ ਕਿ ਦੁਨੀਆ ਪਰੇਸ਼ਾਨ ਹੋ ਜਾਏ।
3: ਵਾਹ,
8: ਇਤਨਾ ਖੁਸ਼ ਰਹੋ ਕਿ ਦੁਨੀਆ ਪਰੇਸ਼ਾਨ ਹੋ ਜਾਏ, ਯੇ ਸੋਚ ਕਰ ਕਿ ਯੇ ਕਿਸ ਬਾਤ ਪੇ ਖੁਸ਼ ਹੈ।
3: ਹਾਂ ਹੈ, ਸਹੀ ਗੱਲ ਹੈ,
8: ਇਹ ਗੱਲ ਇਸ ਗੱਲ ਨੂੰ ਫੋਲੋ ਕਰਨਾ ਚਾਹੀਦਾ
3: ਚਾਹੀਦਾ ਇਦਾਂ, ਬਟ ਲੋਕ ਨਾ ਬਹੁਤ ਦੇਖਿਆ ਕਿ ਬਸ ਬਿਨਾਂ ਕਿਸੇ ਗੱਲੋਂ ਗੱਲ ਹੁੰਦੀ ਕੁਛ ਨੀ, ਉਹੀ ਕਿਸੇ ਨਾਲ ਨਾਰਾਜ਼ ਹੋ ਜਾਣਾ, ਉਹੀ ਕਿਸੇ ਨੂੰ ਪ੍ਰੋਪਰਲੀ ਬੁਲਾਉਣਾ ਨੀ, ਉਹ ਚੀਜ਼ਾਂ ਤੋਂ ਥੋੜਿਆ ਹਟਣਾ ਚਾਹੀਦਾ।
8: ਹੁਣ ਇੱਕ ਛੋਟੇ ਵੀਰ ਨੇ ਕਿਹਾ ਸੀਗਾ ਕਿ ਐਸਟ੍ਰੋਲੋਜੀ ਤੇ ਬਿਲੀਵ ਕਰਦੇ ਹੋ ਕਿ ਨਹੀਂ, ਹਨਾ?
3: ਹਾਂ,
8: ਮੈਂ ਫੋਨ ਤਾਂ ਕੀਤਾ, ਮੈਂ ਜਿਹੜੀ ਐਸਟ੍ਰੋਲੋਜੀ ਹੈ ਬੜੀ ਡੂੰਘੀ ਚੀਜ਼ ਆ।
3: ਅੱਛਾ,
8: ਇਹ ਪਰ ਯਕੀਨ ਕਰਨਾ ਕਿ ਨਹੀਂ ਕਰਨਾ ਇਹ ਤੁਹਾਡਾ ਪਰਸਨਲ ਆ, ਹਨਾ?
3: ਬਿਲਕੁਲ,
8: ਅਗਰ ਕੋਈ ਯਕੀਨ ਕਰਦਾ ਆ ਤੇ ਇਟਸ ਵੈਰੀ ਗੁੱਡ, ਅਗਰ ਤੁਸੀਂ ਨਹੀਂ ਯਕੀਨ ਕਰਦੇ ਤਾਂ ਵੀ ਬਹੁਤ ਗੁੱਡ ਆ।
3: ਠੀਕ ਹੈ,
8: ਕਿਉਂ ਜੋ ਤੁਸੀਂ ਇਹਨੂੰ ਫੋਲੋ ਕਰੋਗੇ ਫਿਰ ਤਾਂ ਯੂ ਹੈਵ ਟੂ ਫੋਲੋ ਇਟ, ਹਨਾ?
3: ਨਹੀਂ ਨਹੀਂ, ਡਿਪੈਂਡ ਕਰਦਾ ਪਰਸਨ ਟੂ ਪਰਸਨ ਆ।
8: ਹਾਂ, ਇਦਾਂ ਨਹੀਂ ਹੈ ਕਿ ਤੁਸੀਂ ਅੱਜ ਇਹਨੂੰ ਫੋਲੋ ਕਰ ਲਿਆ ਤੇ ਕੱਲ ਦੇਖ ਰਹੇ ਹੁਣ ਤਾਂ ਮੈਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਮੇਰਾ ਕੰਮ ਹੀ ਨਹੀਂ ਹੋਇਆ,
3: ਹਨਾ?
8: ਇਸ ਕਰਕੇ ਅਗਰ you want to follow it thoroughly, properly, you know?
3: Mm-hmm.
8: Not for one day.
3: Yeah.
8: ایک ہور چھوٹی گل ہے وہ ہے کہ آپ کی یاد آئے تو ہم کیا کریں آپ کی یاد آئے تو ہم کیا کریں یاد دل سے نہ جائے تو ہم کیا کریں
3: کیا بات ہے
8: سوچا تھا چھپا لیں گے حال دل سب سے سوچا تھا چھپا لیں گے حال دل سب سے پر یہ آنکھیں ہی سب کہہ جائیں تو ہم کیا کریں
3: آئے آئے آئے آئے کیا بات ہے یہ تھوڑا لکھا ہے کسی کسی اور تو تسی لیا
8: نہیں میرے نے دوویں میرے نے
3: کیا بات ہے نہیں گل بھی واقعی تھوڑی صحیح ہے ہن کئی بار اکھا ہی دس جانے پھر اپا کی کر سکدے ہاں
8: ہاں جی اب میں سندا رہنا پروگرام تہاڈا ہوندا نا مینوں منڈے دی گل تے نا اسٹرالوجی تے بلیو کراں کہ نہ کراں میں چل یار
3: نہیں چلو سر دھنواد تھوڑا ویری گڈ بہت شکریہ تھینک یو سنایا کرو کیوں نہیں تھینک یو تھوڑی شعر و شاعری بہت ودیا ہوندی ہے تے ਬੜੀ ਦੇਖੋ ਸ਼ੋਰਟ ਐਂਡ ਸਵੀਟ ਹੁੰਦੀ ਹੈ ਮੇਨ ਗੱਲ ਹੈ ਥੋੜੇ ਜਿਹੇ ਬੋਲਾਂ ਜਦੋਂ ਤੁਸੀਂ ਕੁਛ ਕਹਿ ਜਾਂਦੇ ਹੋ ਨਾ ਫਿਰ ਉਹਦੇ ਵਰਗੀ ਕਿੱਥੇ ਰੀਸ ਹੈ ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਹੈ 30 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ ਸੋ ਨਵਾਂ ਘਰ ਲੈ ਰਹੇ ਹੋ ਮੂਵ ਹੋ ਰਹੇ ਹੋ ਐਚ ਕੇ ਮੂਵਰਸ 416-524-6704 416-524-6704 416-524-6704 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਐਚ ਕੇ ਮੂਵਰਸ ਨੂੰ ਇੱਕ ਤੁਸੀਂ ਰਾਜਵੰਤ ਨੂੰ ਯਾਦ ਰੱਖੋ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਟੈਨਸ਼ਨ ਕਾਹਨੂੰ ਲੈਂਦੇ ਹੋ ਯਾਰ ਟੈਨਸ਼ਨ ਨਾ ਲਿਆ ਕਰੋ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਤੁਸੀਂ ਰਾਜਵੰਤ ਨੂੰ ਕਾਲ ਕਰੋ ਜੇ ਤੁਹਾਡੀ ਕੋਈ ਵੀ ਦੇਖੋ ਰਿਨਿਊਅਲ ਆ ਰਹੀ ਹੈ ਤੁਹਾਡੇ ਕੋਲ ਐਸਟੀਮੇਟ ਹੈ ਕਿ ਇੰਨੇ ਦਾ ਕੋਟ ਹੈ ਹਰ ਇੱਕ ਕੋਟ ਨੂੰ ਬੀਟ ਕਰ ਰਹੇ ਆ ਰਾਜਵੰਤ ਕੌਰ ਰਾਜਵੰਤ ਦਾ ਨੰਬਰ ਹੈ 647-674-4735 647-674-4735 ਇੱਕ ਵਾਰ ਆਪਣਾ ਕੋਟ ਇਹਨਾਂ ਨਾਲ ਸਾਂਝਾ ਕਰ ਦਿਓ ਅਤੇ ਰਾਜਵੰਤ ਤੁਹਾਡੀ ਪੂਰੀ ਮਦਦ ਕਰਨਗੇ 647-674-4735 ਰਾਜਵੰਤ ਕੌਰ ਅਤੇ ਇੰਡੀਆ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਕਿਹਾ ਗੀਤ ਸੀਗਾ ਯਾਰ ਗੁਰਦਾਸ ਮਾਨ ਸਾਹਿਬ ਦਾ ਮੁੜ ਮੁੜ

0: ਸੋ ਗੁਰਦਾਸ ਜੀ ਦਾ ਗੀਤ ਤੁਹਾਡੇ ਲਈ ਆਵਾਂਗੇ, ਬਟ ਪਿੰਡ ਦੀ ਦੇਖੋ ਪਿੰਡ ਦੀ ਯਾਦ ਕਿਹਨੂੰ ਨਹੀਂ ਆਉਂਦੀ? ਇਹ ਤਾਂ ਮੈਂ ਕਹਿੰਦਾ ਕਿ ਸੌ ਜਾਂਦੇ ਹੋ ਤਾਂ ਵੀ ਆਉਂਦੀ ਹੈ, ਉੱਠਦੇ ਹੋ ਤਾਂ ਵੀ ਆਉਂਦੀ ਹੈ, ਪਿੰਡ ਜਾਇਆ ਹੋ ਇੰਨਾ ਹੀ ਡਿਲੇ ਨਾ ਕਰਿਆ ਕਰੋ। ਸੋ ਸਪੈਸ਼ਲ ਲਾਸਟ ਮੇਰੇ ਡੀਲ ਹੈ, ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਕਿਤੇ ਨਹੀਂ ਰੁਕਦੀ, ਨਵੰਬਰ 'ਚ ਮੁੜੇ ਆਉਣੀ ਹੈ ਫਲਾਈਟ, $1470 'ਚ, $1470 ਦੇ ਵਿੱਚ, ਦੁਆਬਾ ਟਰੈਵਲ, 9057967800, 9057967800, ਦੁਆਬਾ ਟਰੈਵਲ 9057967800 ਦੇ ਉੱਤੇ, ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਸਾਡੇ ਨਾਲ ਕਿਆ ਬਾਤ ਹੈ, ਗਲੋਬਲ ਕੰਫਰਟ ਏਅਰ ਤੋਂ ਤੇਜਪਾਲ ਜੀ ਵੀ ਜੁੜੇ ਨੇ। ਤੇਜਪਾਲ ਭਾਜੀ ਕੀ ਹਾਲ ਹੈ, ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਕੀ ਹਾਲ ਚਾਲ ਜੀ ਤੁਹਾਡਾ?
0: ਬਹੁਤ ਜੀ, ਦੇਖਿਆ ਤੁਹਾਡਾ ਨੰਬਰ ਪਛਾਣ ਲਿਆ ਜਦੀ।
1: ਹਾਂਜੀ ਹਾਂਜੀ ਹਾਂਜੀ,
0: ਵੈਰੀ ਗੁੱਡ। ਸੋ ਗਲੋਬਲ ਕੰਫਰਟ ਏਅਰ ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਹੀ ਪ੍ਰੋਫੈਸ਼ਨਲ ਐਚਵੈਕ ਕੰਪਨੀ ਹੈ, ਹੀਟਿੰਗ ਕੂਲਿੰਗ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ, ਫਰਨੇਸ ਬ੍ਰੈਂਡ ਨਿਊ, ਏਸੀ ਬ੍ਰੈਂਡ ਨਿਊ ਜਾਂ ਫਰਨੇਸ ਏਸੀ ਦੀ ਕੋਈ ਵੀ ਰਿਪੇਅਰ ਹੈ ਤਾਂ 905-790-9080, 9057909080। ਜੀ ਭਾਜੀ।
1: ਹਾਂਜੀ ਨਵੀ, ਤੁਹਾਨੂੰ ਪਤਾ ਵੀ ਹੁਣ ਸਮਰ ਦਾ ਜਿਹੜਾ ਲਾਸਟ ਮੰਥ ਹੀ ਚੱਲ ਰਿਹਾ, ਤੇ ਲੈਨਸ ਕੰਪਨੀ ਵੱਲੋਂ 15 ਅਗਸਤ ਤੋਂ ਲੈ ਕੇ 13 ਸਤੰਬਰ ਤੱਕ ਇੱਕ ਸਪੈਸ਼ਲ ਡੀਲ ਲਾਈ ਗਈ ਆ, ਕੋਈ ਵੀ ਲੈਨਕਸ ਦੀ 2-stage ਫਰਨਸ ਹੋਵੇ ਤੇ ਐਂਡ ਕੋਈ ਵੀ ਏਅਰ ਕੰਡੀਸ਼ਨ ਲੈਨਕਸ ਦਾ ਹੋਵੇ ਐਨੀ ਸਾਈਜ਼, ਉੱਥੇ $600 ਰੇਟ ਆ 13 ਸਤੰਬਰ ਤੱਕ। ਜਿਹਨਾਂ ਭੈਣਾਂ ਭਰਾਵਾਂ ਨੇ ਇਹਦਾ ਫਾਇਦਾ ਚੱਕਣਾ ਉਹ ਸਾਨੂੰ ਕਾਲ ਕਰ ਸਕਦੇ ਹਨ 416-419-2112, 905-790-9080। ਅਸੀਂ ਕਾਫੀ ਲੰਬੇ ਸਮੇਂ ਤੋਂ ਹੀਟਿੰਗ, ਏਅਰ ਕੰਡੀਸ਼ਨ, ਵਾਟਰ ਟੈਂਕ ਤੇ ਗੈਸ ਲਾਈਨਾਂ ਦਾ ਕੰਮ ਕਰਦੇ ਹਾਂ। ਜਿਨ੍ਹਾਂ ਨੇ ਕੁਆਲਿਟੀ ਉਹ ਵਰਕ ਲੈਣਾ ਹੈ, ਗੁੱਡ ਪ੍ਰਾਈਸ ਲੈਣੀ ਹੈ, ਵਧੀਆ ਭਰੋਸੇ ਜੋ ਕੰਟਰੈਕਟਰ ਨਾਲ ਕੰਮ ਕਰਨਾ ਹੈ, ਉਹ ਸਾਨੂੰ 416-419-2112 ਤੇ ਕਾਲ ਕਰ ਸਕਦੇ ਹਨ। ਅਸੀਂ 2131 ਵਿਲੀਅਮ ਪਾਰਕ ਯੂਨਿਟ ਨੰਬਰ 13 ਤੋਂ ਆਪਰੇਟ ਕਰਦੇ ਹਾਂ ਤੇ ਕਾਫੀ ਲੰਬੇ ਸਮੇਂ ਤੋਂ ਕਰਦੇ ਹਾਂ। ਹਾਂਜੀ ਨਵੀ ਜੀ,
0: ਵੈਰੀ ਗੁੱਡ। ਸੋ ਤੁਸੀਂ ਜ਼ਰੂਰ ਕਾਲ ਕਰੋ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ ਐਂਡ ਇਹਨਾਂ ਦੀ ਆਪਦੀ ਖੁਦ ਦੀ ਯੂਨਿਟ ਹੈ, ਸੋ ਬਹੁਤ ਪ੍ਰੋਫੈਸ਼ਨਲ ਕੰਪਨੀ, ਬੜੇ ਲੰਬੇ ਸਮੇਂ ਤੋਂ ਸਰਵ ਕਰ ਰਹੇ ਨੇ। ਸੋ ਫਰਨੇਸ ਏਸੀ ਨੂੰ ਲੈ ਕੇ ਕੋਈ ਵੀ ਤੁਹਾਡਾ ਇਸ਼ੂ ਹੈ, ਤੁਸੀਂ ਹੁਣੇ ਹੀ ਸੰਪਰਕ ਕਰ ਲਓ, 416-419-2112 ਫੋਨ ਨੰਬਰ ਹੈ, 416-419-2112, 416-419-2112 ਦੇ ਉੱਤੇ ਤੁਸੀਂ ਕਾਲ ਕਰੋ। ਤੇ ਭਾਜੀ ਹੁਣ ਹੌਲੀ ਹੌਲੀ ਮੌਸਮ ਵੀ ਠੰਡਾ ਹੋਣਾ ਸ਼ੁਰੂ ਹੋ ਰਿਹਾ, ਸੋ ਇਹਨਾਂ ਦਿਨਾਂ ਦੇ ਵਿੱਚ ਹੋਮ ਓਨਰ ਜਿਹੜੇ ਨੇ ਇਹਨਾਂ ਨੂੰ ਕੀ ਕਰਨਾ ਚਾਹੀਦਾ?
1: ਹਾਂਜੀ, ਹੋਮ ਓਨਰ ਨੂੰ ਐਂਡ ਆਫ ਦਾ ਸਪਤੰਬਰ ਤੇ ਫਰਨਸ ਚਲਾਉਣ ਤੋਂ ਪਹਿਲਾਂ ਉਹਦੀ ਇੰਸਪੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ, ਉਹਨਾਂ ਦਾ ਫਿਲਟਰ, ਉਹਦੀ ਲੈ ਕੇ ਰਿਪਲੇਸਮੈਂਟ, ਉਹਦੀ ਲੈ ਕੇ ਹੀਟਿੰਗ ਆਪਰੇਸ਼ਨ ਤੇ ਉਹਦੇ ਕਈ ਕੰਪੋਨੈਂਟ ਜਿਹੜੇ ਸਾਫ਼ ਹੋਣੇ ਬਹੁਤ ਜ਼ਰੂਰੀ ਹੈ। ਮੇਕ ਸ਼ੋਰ ਕਰਨਾ ਵੀ ਕੋਰੋਨਾ ਮੋਨੋਆਕਸਾਈਡ ਘਰ ਵਿੱਚ ਲੀਕ ਨਾ ਕਰਦੀ ਹੋਵੇ ਤੇ ਉਹਦੇ ਕਰਕੇ ਉਹਦੀ ਇੰਸਪੈਕਸ਼ਨ ਬਹੁਤ ਜ਼ਰੂਰੀ ਹੈ।
0: ਵੈਰੀ ਗੁੱਡ। ਸੋ ਤੁਸੀਂ
1: ਹਾਂਜੀ, ਤੇ ਜਿਨ੍ਹਾਂ ਨੇ ਮਤਲਬ ਕਿ ਪਲਾਜੇ ਦੇ ਵਿੱਚ ਜਿੱਦਾਂ ਉਹਨਾਂ ਦੇ ਕਈ ਬਿਜ਼ਨਸ ਹੁੰਦੇ ਆ ਜਾਂ ਫੈਕਟਰੀਆਂ ਦੇ ਵਿੱਚ ਹੀਟਿੰਗ ਤੇ ਕੂਲਿੰਗ ਸਿਸਟਮ ਹੁੰਦਾ ਤੇ ਉੱਪਰ ਰੂਫ ਟਾਪ ਯੂਨਿਟ ਹੁੰਦੇ ਆ, ਉਹਨਾਂ ਨੇ ਵੀ ਵਿੰਟਰ ਤੋਂ ਪਹਿਲਾਂ ਸਾਡੇ ਕੋਲ ਇੰਸਪੈਕਸ਼ਨ ਕਰਾਉਣੀ ਚਾਹੁੰਦੇ ਹੋਣ ਤੇ ਕਰਵਾ ਸਕਦੇ ਹਨ। ਤੇ ਜਿਨ੍ਹਾਂ ਦੇ ਕਈ ਰੂਫ ਟਾਪ ਯੂਨਿਟ ਜਾਂ ਚੇਂਜ ਹੋਣ ਵਾਲੇ ਹੁੰਦੇ ਹਨ ਸਾਡੇ ਕੋਲ ਕੋਟੇਸ਼ਨ ਲੈ ਕੇ, ਤੇ ਉਹ ਵੀ ਆਪਣਾ ਫਾਇਦਾ ਚੁੱਕ ਸਕਦੇ ਹਨ।
0: ਵੈਰੀ ਗੁੱਡ। ਨੰਬਰ ਕੁਇਕ ਹੈ 416-419-2112, 416-419-2112, 416-419-2112। ਪਰ ਜੀ ਬਹੁਤ ਸ਼ੁਕਰੀਆ,
1: ਥੈਂਕ ਯੂ ਨਬੀ,
0: ਥੈਂਕ ਯੂ ਜੀ, ਥੈਂਕ ਯੂ। ਸੋ ਆਰੋ ਫਿਰ ਸੁਣਦੇ ਹਾਂ ਗੁਰਦਾਸ।

ਗਲੀਆਂ ਕਿਆ ਪਤਾ ਯਾਦ ਤਾਂ ਆ ਜਾਂਦੀ ਆ, ਪਲੇਨ ਤੇ ਬਹਿ ਜਾਂਦੇ, ਬਟ ਪਲੇਨ ਤੇ ਜਦੋਂ ਬਹਿਨੇ ਆ ਨਾ ਥੋੜ੍ਹਾ ਜਿਹਾ ਕੋਸ਼ਿਸ਼ ਕਰਿਆ ਕਰੋ ਕਿ ਹੋਰ ਜਿਹੜੇ ਲੋਕ ਪਲੇਨ ਤੇ ਨੇ ਉਹਨਾਂ ਦਾ ਵੀ ਖਿਆਲ ਕਰੋ। ਆਪਾਂ ਕਈ ਵਾਰ ਇੰਜ ਸਮਝ ਲੈਂਦੇ ਹਾਂ ਕਿ ਪਲੇਨ ਤਾਂ ਸਾਡੇ ਬਾਪੂ ਦਾ, ਅਸੀਂ ਜੋ ਮਰਜ਼ੀ ਕਰਾਂਗੇ ਪਲੇਨ ਤੇ। ਹੈ ਅਸੀਂ ਨਾ ਅੱਜ ਸਵੇਰੇ ਗੱਲ ਕਰ ਰਹੇ ਸੀ, ਇੱਕ ਇੰਸੀਡੈਂਟ ਹੋਇਆ, ਤੁਸੀਂ ਸ਼ਾਇਦ ਉਸ ਇੰਸੀਡੈਂਟ ਬਾਰੇ ਸੁਣਿਆ ਵੀ ਹੋਵੇਗਾ। ਇੱਕ ਫੈਮਿਲੀ ਪਲੇਨ ਤੇ ਗਈ ਤੇ ਉਹਨਾਂ ਨੇ ਪਲੇਨ ਤੇ ਕੀ ਕੀਤਾ, ਆਪਣੇ ਆਪਣਾ ਫੂਡ ਕੱਢ ਲਿਆ। 25-30 ਜਾਣੇ ਸੀ ਮੈਨੂੰ ਲੱਗਦਾ, ਤੇ ਉਹਨਾਂ ਨੇ ਕਹਿੰਦੇ ਆ, ਮੈਂ ਜਿੱਥੇ ਤੱਕ ਪੜ੍ਹਿਆ ਕਿ ਡੋਕਲਾ, ਸਮੋਸੇ ਇੱਦਾਂ ਦੀਆਂ ਚੀਜ਼ਾਂ ਕੱਢ ਲਈਆਂ, ਨਮਕੀਨ ਵਗੈਰਾ, ਤੇ 25-30 ਜਾਣੇ ਇੱਕ ਦੂਜੇ ਨੂੰ ਵਰਤਾ ਰਹੇ ਸੀਗੇ ਪਲੇਨ ਦੇ ਉੱਤੇ। ਤੇ ਉਹ ਵੀਡੀਓ ਆਨਲਾਈਨ ਵਾਇਰਲ ਹੋ ਗਈ, ਬੜੇ ਲੋਕ ਅਪਸੈਟ ਹੋਏ ਕਿ ਤੁਸੀਂ ਬਈ ਪਲੇਨ ਤੇ ਕੀ ਕਰ ਰਹੇ ਹੋ ਯਾਰ।

0: ਤੁਹਾਨੂੰ ਇਸ ਚੀਜ਼ ਨਾਲ ਕੋਈ ਇਸ਼ੂ ਲੱਗਦਾ ਜੇ ਚਲੋ ਸਫਾਈ ਕਰ ਦਿੱਤੀ ਬਾਅਦ ਦੇ ਵਿੱਚ ਕਿਸੇ ਨੂੰ ਬੋਦਰ ਨਹੀਂ ਕੀਤਾ ਇੱਕ ਕੁੜੀ ਹੈ ਉਸ ਫੈਮਿਲੀ ਦੀ ਮੈਂਬਰ ਹੈ ਅਤੇ ਉਹਨੇ ਲਿਖਿਆ ਕਹਿੰਦੀ ਸੋ ਵੱਟ ਜੇ ਅਸੀਂ ਐਂ ਕੀਤਾ ਕਹਿੰਦੀ ਅਸੀਂ ਸਫਾਈ ਕੀਤੀ ਅਸੀਂ ਆਇਲਾਂ ਦੇ ਵਿੱਚ ਆਈ ਨਹੀਂ ਵੀ ਬਸ ਭੱਜਦੇ ਫਿਰਦੇ ਰਹੇ ਇੱਕ ਦੂਜੇ ਦੇ ਨੇੜੇ ਤੇੜੇ ਬੈਠੇ ਸੀ ਇੱਕ ਦੂਜੇ ਨੂੰ ਖਾਣਾ ਫੜਾਇਆ ਸਾਡੀਆਂ ਆਪਦੀਆਂ ਡਿਸਪੋਜ਼ੇਬਲ ਪਲੇਟਾਂ ਸੀ ਡਿਸਪੋਜ਼ੇਬਲ ਚਮਚੇ ਆਦਿ ਸੀ ਸੋ ਤੁਹਾਡਾ ਕੀ ਇਸ ਬਾਰੇ ਓਪੀਨੀਅਨ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੁਛ ਗਲਤ ਕੀਤਾ ਨੰਬਰ ਹੈ ਆਪਣਾ 905-673-3337-905-673-3337 ਆਪਣਾ ਨੰਬਰ ਹੈ 905-673-3337-905-673-3337 ਨੰਬਰ ਹੈ ਆਪਣਾ ਕਈ ਲੋਕਾਂ ਨੂੰ ਚੀਜ਼ ਸਹੀ ਨਹੀਂ ਲੱਗੀ ਅਤੇ ਕਈ ਲੋਕ ਕਹਿੰਦੇ ਆ ਯਾਰ ਕਿ ਐਡਾ ਕੀ ਹੋ ਗਿਆ ਵਟਸ ਦਾ ਬਿਗ ਡੀਲ ਜੇ ਉਹਨਾਂ ਨੇ ਖਾਣਾ ਪੀਣਾ ਖਾਧਾ ਸਫਾਈ ਕਰ ਦਿੱਤੀ ਤਾਂ ਆਪਾਂ ਇਸ਼ੂ ਕਿਉਂ ਕ੍ਰੀਏਟ ਕਰਦੇ ਹਾਂ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਤੁਸੀਂ ਟੈਨਸ਼ਨ ਨਹੀਂ ਲੈਣੀ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਤਕਰੀਬਨ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾਉਣ 'ਚ ਮਦਦ ਕਰ ਰਹੇ ਨੇ ਲੋਕਾਂ ਦੀ ਨੰਬਰ ਹੈ 416-650-1100 ਜੀ ਟੀ ਏ ਕ੍ਰੈਡਿਟ 4874 ਹੈਲੋ
1: ਹੈਲੋ
0: ਜੀ
1: ਸਤਿ
0: ਸ਼੍ਰੀ ਅਕਾਲ
1: ਨਵੀ ਜਿਵੇਂ ਤੁਸੀਂ ਉਹ ਕੀਤਾ ਸਭ ਦੀ ਸੋਚ ਆਪੋ ਆਪਣੀ ਹੋ ਸਕਦਾ ਮੇਰੇ ਨਾਲ ਕੋਈ ਸਹਿਮਤ ਹੋਵੇ ਨਾ ਪਰ ਜੋ ਮੈਂ ਮਹਿਸੂਸ ਕਰਦਾ ਮੈਂ ਆਪਣਾ ਖੁਦ ਦਾ ਦੱਸਦਾ
0: ਜੀ ਭਾਜੀ
1: ਹੁਣ ਫੂਡ ਤਾਂ ਦੇਖੋ ਏਅਰਲਾਈਨ ਵਾਲੇ ਵੀ ਸਰਵ ਕਰਦੇ ਆ ਠੀਕ ਹੈ ਉਹਦੇ ਵਿੱਚ ਨਾਨ ਵੈਜ ਵੈਜ ਅਲੱਗ ਅਲੱਗ ਮਤਲਬ ਕੁਆਲਿਟੀ ਦਾ ਹੁੰਦਾ ਹੁਣ ਸਪੋਜ ਆਪਣੇ ਨਾਲ ਕੋਈ ਬੰਦਾ ਉਸ ਤਰ੍ਹਾਂ ਦਾ ਬੈਠਾ ਜਿਹੜਾ ਫੂਡ ਆਪਾਂ ਨਹੀਂ ਖਾਂਦੇ ਤੇ ਉਹ ਏਅਰਲਾਈਨ ਦੀ ਪਾਲਿਸੀ ਆ ਉਹਨਾਂ ਨੇ ਸਰਵ ਕਰਨਾ ਉਹਨੇ ਖਾਣਾ ਤੇ ਅਸੀਂ ਕੋਈ ਓਬਜੈਕਸ਼ਨ ਨਹੀਂ ਕਰ ਸਕਦੇ ਤੇ ਜੇ ਇਹ ਏਅਰਲਾਈਨ ਦੀ ਮਤਲਬ ਉਹਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਆਉਂਦੀਆਂ ਨੇ ਜਾਂ ਉਹਨਾਂ ਦੀ ਪਾਲਿਸੀ ਆ ਉਹਦੇ ਵਿੱਚ ਨਹੀਂ ਆ ਤੇ ਉਹਨਾਂ ਨੇ ਕਿਸੇ ਨੂੰ ਕੋਈ ਤਕਲੀਫ ਨਹੀਂ ਦਿੱਤੀ ਫਿਰ ਕੀ ਇਹਦਾ ਕੀ ਮੈਟਰ ਆ ਅਗਲੇ ਨੇ ਆਪਦੀ ਖੁਸ਼ੀ ਮਨਾਈ ਗਏ ਆ ਇਕੱਠੇ ਹੋ ਕੇ ਆਪਦਾ ਫਨ ਕਰ ਰਹੇ ਕਿਸੇ ਨੂੰ ਡਿਸਟਰਬ ਨਹੀਂ ਕਰ ਰਹੇ ਠੀਕ ਹੈ ਨਾ ਜੇ ਤਾਂ ਕਿਸੇ ਨੂੰ ਕੋਈ ਦਿੱਕਤ ਆਉਂਦੀ ਜਾਂ ਕਿਸੇ ਨੇ ਓਬਜੈਕਸ਼ਨ ਕੀਤਾ ਹੁੰਦਾ ਉੱਥੇ
0: ਦੂਜਿਆਂ ਨੂੰ ਬਾਹਰ ਬੈਠੇ ਹੋ ਸਕਦੀ ਹੈ ਪਰ ਦੂਜਿਆਂ ਨੂੰ ਮੈਨੂੰ ਲੱਗਦਾ ਕਿ ਇਹ ਹੈ ਕਿ ਹੁਣ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਹੋਰ ਭਾਜੀ ਕਮਿਊਨਿਟੀ ਹੈ ਤੇ ਉਹ ਇੱਦਾਂ ਦਾ ਖਾਣਾ ਕੋਈ ਲੈ ਆਉਣੇ ਜਿਸ ਦੀ ਚਲੋ ਖੁਸ਼ਬੂ ਆਪਾਂ ਨੂੰ ਚਲੋ ਕਈ ਵਾਰ ਨਹੀਂ ਪਸੰਦ ਹੁੰਦੀ ਤੇ ਆਪਾਂ ਨੂੰ ਥੋੜ੍ਹਾ ਚਾਹੀਦਾ ਕਿ ਆਪਾਂ ਯੂਨੋ ਸੋਚੀਏ ਕਿ ਯਾਰ ਆਲੇ ਦੁਆਲੇ ਹੋਰ ਵੀ ਲੋਕ ਖੜੇ ਆ ਬੈਠੇ ਆ
1: ਨਹੀਂ ਉਹ ਤਾਂ ਦੇਖੋ ਤੁਸੀਂ ਓਬਜੈਕਸ਼ਨ ਵੀ ਨਹੀਂ ਜਦੋਂ ਏਅਰਲਾਈਨ ਦੀ ਪਾਲਿਸੀ ਦੇ ਅੰਡਰ ਜੇ ਏਅਰਲਾਈਨ ਕਹਿੰਦੀ ਆ ਵੀ ਤੁਸੀਂ ਫੂਡ ਲਿਆ ਸਕਦੇ ਹੋ ਤੇ ਉਹਨਾਂ ਨੇ ਅਲਾਓ ਕੀਤਾ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਠੀਕ ਹੈ ਨਾ ਜੇ ਹੁਣ ਮੰਨ ਲਓ ਉਹੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਮੰਨ ਲਓ ਮੈਂ ਪਿਓਰ ਵੈਜੀਟੇਰੀਅਨ ਆ ਮੇਰੇ ਨਾਲ ਕੋਈ ਹੋਰ ਕਿਸੇ ਕਮਿਊਨਿਟੀ ਦਾ ਬੰਦਾ ਬੈਠਾ ਉਹਨੂੰ ਫਿਸ਼ ਮਤਲਬ ਕਈ ਬੰਦੇ ਨੂੰ ਫਿਸ਼ ਦੀ ਸਮੈਲ ਤੋਂ ਬਹੁਤ ਜ਼ਿਆਦਾ ਹੁੰਦੀ ਆ ਫਿਸ਼ ਆ ਜਾਂ ਕੋਈ ਹੋਰ ਆ ਮੰਨ ਲਓ ਮੈਂ ਉਹਨੂੰ ਲਾਈਕ ਨਹੀਂ ਕਰਦਾ ਠੀਕ ਹੈ ਮੈਂ ਕੀ ਕਰੂੰਗਾ ਉੱਥੇ ਮੈਂ ਉੱਥੋਂ ਉੱਠ ਕੇ ਨਹੀਂ ਜਾ ਸਕਦਾ ਮੈਂ ਕੁਛ ਕਹਿ ਨਹੀਂ ਸਕਦਾ
0: ਹਾਂ
1: ਇਹ ਸੀਗਾ ਵੀ ਜਿਵੇਂ ਕਿਸੇ ਨੂੰ ਡਿਸਟਰਬ ਕਰਦੇ ਸੀ ਜੇ ਕਿਸੇ ਨੂੰ ਲੱਗਿਆ ਹੁੰਦਾ ਏਅਰਲਾਈਨ ਚ ਬੈਠਾ ਬੰਦਾ ਕੋਈ ਉਹ ਮਾੜਾ ਮੋਟਾ ਉਹਨਾਂ ਨੂੰ ਕਹਿੰਦਾ ਤਾਂ ਅਕੋਰਡਿੰਗਲੀ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਮਤਲਬ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆ ਕੇ ਉਹਦੇ ਬਾਰੇ ਕੁਛ ਉਹਨਾਂ ਨੂੰ ਐਕਸਪਲੇਨ ਕਰਨਾ ਬਣਦਾ ਵੀ ਅਸੀਂ ਕਿਸੇ ਨੂੰ ਨਿਰਾਸ਼ ਨਾ ਕਰੀਏ ਨਾਰਾਜ਼ ਨਾ ਕਰੀਏ
0: ਠੀਕ ਹੈ
1: ਤੇ ਵਧੀਆ ਤਰੀਕੇ ਨਾਲ ਪੇਸ਼ ਆਈਏ ਮੇਰਾ ਤਾਂ ਵਿਚਾਰ ਇਹ ਆ
0: ਠੀਕ ਹੈ ਚਲੋ ਸਰ ਬਹੁਤ ਸ਼ੁਕਰੀਆ ਤੁਹਾਡਾ ਸੋ ਐਸ ਲੌਂਗ ਐਜ਼ ਕਹਿੰਦੇ ਕਿ ਏਅਰਲਾਈਨ ਨੂੰ ਨਹੀਂ ਕੋਈ ਤਕਲੀਫ ਤਾਂ ਲੋਕਾਂ ਨੂੰ ਵੀ ਤਕਲੀਫ ਕੋਈ ਹੋਣੀ ਨਹੀਂ ਚਾਹੀਦੀ 4839 ਹੈਲੋ
2: ਯੈਸ ਹਾਈ ਗੁੱਡ ਈਵਨਿੰਗ ਨਵੀ
0: ਜੀ ਗੁੱਡ ਈਵਨਿੰਗ ਸਰ
2: ਦੋ ਚੀਜ਼ਾਂ ਮੈਂ ਕਹਾਂਗਾ ਆਈ ਹੈਵ ਟੂ ਕਮੈਂਟਸ ਨੰਬਰ 1 ਯੂ ਹੈਵ ਅ ਬਿਊਟੀਫੁਲ ਵੌਇਸ
0: ਥੈਂਕ ਯੂ ਸਰ ਥੈਂਕ ਯੂ ਸੋ ਮਚ
2: ਗੁਰਦਾਸ ਮਾਨ ਦੇ ਆਖਰੀ ਮਿਸਰੇ ਦੇ ਨਾਲ ਗਾਉਣ ਲੈ ਸਜੇ ਸੋ ਮੈਂ ਕਹਿੰਦਾ ਕਾਲ ਕਰਕੇ ਜ਼ਰੂਰ ਦੱਸਾਂਗਾ
0: ਥੈਂਕ ਯੂ ਸਰ
2: ਵੈਰੀ ਨਾਈਸ ਵੌਇਸ
0: ਬਹੁਤ ਸ਼ੁਕਰੀਆ ਥੈਂਕ ਯੂ
2: ਨੰਬਰ 2 ਜਹਾਜ਼ ਦੇ ਵਿੱਚ ਹਰ ਬੰਦਾ ਹੀ ਆਪਣੇ ਆਪਣੀ ਕੌਮ ਦਾ

0: खाना लेना शुरू कर देगा तो जहाजा से बह जा हो जाएगी वो जहाज से पार्टनर कोई नहीं बवेगा। तो मेरे मेरे मेरी सोच है वे कि लेट द एक्सपर्ट्स डू देयर जॉब ते जेडे एयरलाइन वाले खाना देंदे ने ओदे ते गुजारा करो, नहीं दिल करदा ना खाओ थल्ले उतर के खा लेना अपना खाना।
1: देखो भरी चलो हरेक दी आपदी आपदी सोचनी है बट हुण 2-2.5 घंटे दी फ्लाइट है, आई थिंक आपां थोड़े आ 2-3 घंटे तां यू नो रह सकदे आ खाने खाण तों बिना भी जे आपां नूं नहीं एयरप्लेन दा फूड वधिया लगदा। थैंक यू सर, यू हैव अ ग्रेट इवनिंग, थैंक यू सो मच फॉर योर कॉल। देखो है थोड़ा जिहा ट्रिकी जिहा हुण जे आपां कह दईए क्योंकि कई लोग बर्गर भी लै आउंदे आ, कई लोग पिज्जा भी लै आउंदे आ, कई लोग सुशी भी लै आउंदे आ, बट प्रॉब्लम इत्थे ये है कि 25-30 जाने खाना खा रहे आ। सो जे मैं एक बंदा बर्गर लै चलो ना उन्नी कोई स्मैल ना उड़ा कोई इशू है, इशू ये है कि एड्डी वड्डी गिणती दे विच हो रहा तो आई थिंक लोगों नूं बड़ी तकलीफ हुई। 5 rivers डक्ट क्लीनिंग, हुण देखो समर खत्म हो रही है, आपां एसी चलाया पूरा जोरां शोरां ते, तुसी 5 rivers डक्ट क्लीनिंग वाले नूं कॉल कर लो, अगर तुसी डक्ट क्लीन नहीं कराए थोड़े वेंट्स डक्ट्स विच इन्नी डस्ट इन्ना मिट्टी कट्टा के पुछो ही ना। सो नंबर है 4376887750 4376887750 5 rivers डक्ट क्लीनिंग 6780 हेलो।
2: हां जी नवी भाई
1: जी सर,
2: मैं क्या जिदा तुसी जरा गल कीती मेरे हिसाब नाल तां भाजी जे आपां किते जा रहे हां ते उत्थे सानू अपना आप नहीं शो करना चाहिदा, साडा कल्चर ए है। हुण प्लेन दे विच सारे डिफरेंट डिफरेंट कम्युनिटी दे बंदे हुंदे हैना, ਉਹਨਾਂ ਦੀ ਗੱਲ ਵੀ ਸਹੀ ਹੈ ਤੇ ਹਰ ਬੰਦਾ ਆਪਣੇ ਢੰਗ ਨਾਲ ਲੈ ਕੇ ਆਉਣ ਲੱਗ ਪਿਆ ਫੂਡ, ਫਿਰ ਤਾਂ ਔਖਾ ਹੋ ਜੂ ਸਾਰਿਆਂ ਦਾ। ਤੇ ਜੇ ਤੁਸੀਂ 20-25 ਜਾਣੇ ਥੋੜੇ ਨੀ ਹੁੰਦੇ ਬਹੁਤ ਜ਼ਿਆਦਾ ਹੁੰਦੇ ਨੇ, ਤੇ ਉਹਨਾਂ ਦੇ ਕਰਕੇ ਪਲੇਨ ਦੇ ਵਿੱਚ ਤੁਸੀਂ ਸਫ਼ਰ ਕਰਾਤਾ ਸਾਰੇ ਜਾਣਿਆਂ ਨੂੰ ਔਖਾ ਕਰਤਾ। ਤੇ ਮੇਰੇ ਹਿਸਾਬ ਨਾਲ ਇਹ ਕਿ ਜੇ ਤੁਹਾਨੂੰ ਭੁੱਖ ਲੱਗੀ ਆ ਤੁਸੀਂ ਵੇਟ ਕਰ ਲਓ, ਤੁਸੀਂ ਜਦ ਕਿਤੇ ਤੁਹਾਡੀ ਸਟੇ ਆ ਕਿਉਂਕਿ ਜੇ ਲੌਂਗ ਫਲਾਈਟ ਹੈ ਤਾਂ ਸਟੇ ਹੈਗੀ ਤੁਹਾਡੀ, ਕਿਤੇ ਉੱਥੇ ਉੱਤਰ ਕੇ ਤੁਸੀਂ ਆਪਣਾ ਖਾਓ ਏਅਰਪੋਰਟ ਤੇ ਖਾਓ, ਇੱਕ ਦੋ ਘੰਟੇ ਤੁਹਾਡੇ ਟਾਈਮ ਪਾਸ ਵੀ ਹੋਣਗੇ। ਐਵੇਂ ਕੀ ਹੈ ਕਿ ਇੱਕ ਬੰਦੇ ਦੀ ਗਲਤ ਹੋਣ ਕਰਕੇ ਬਾਕੀਆਂ ਨੂੰ ਵੀ ਗਲਤ ਤਰੀਕੇ ਨਾਲ ਵੇਖਿਆ
1: ਜਾਂਦਾ।
2: ਮੇਰਾ ਤਾਂ ਇਹ ਕਿ ਜਿੱਦਾਂ ਜਿੱਥੇ ਜਾਓ ਜਿੱਦਾਂ ਦਾ ਦੇਸ਼ ਹੋਵੇ ਉੱਦਾਂ ਦੇ ਤਰੀਕੇ ਨਾਲ ਲਓ ਆਪਣਾ।
1: ਪਰ ਭਾਜੀ ਚਲੋ ਮੈਂ ਕਲੀਅਰ ਕਰਦਾ, ਇਹ ਗੱਲ ਹੋਈ ਇੰਡੀਆ ਚ।
2: ਹਾਂਜੀ
1: ਚਲੋ ਠੀਕ ਹੈ। ਚਲੋ ਹੁਣ ਕਈ ਕਈ ਮੋਦੀ ਸਾਹਿਬ ਦੇ ਵੀ ਬੜੇ ਫੈਨ ਨੇ ਯਾਰ, ਹੁਣ ਕੀ ਕਹਿ ਸਕਦੇ ਆ।
2: ਹੁਣ ਤਾਂ ਦੇਖੋ ਫੈਨ ਤਾਂ ਰਾਵਣ ਦੇ ਵੀ ਬਹੁਤ ਆ।
1: ਅੱਛਾ ਚਲੋ ਕੋਈ ਨਾ, ਆਪਾਂ ਕਿਸੇ ਨੂੰ ਬੁਰਾ ਨੀ ਕਹਿਣਾ। ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਫੋਰ ਯੂਰ ਕਾਲ। ਸੋ 905-673-3337 ਨੰਬਰ ਹੈ ਆਪਣਾ, 905-673-3337 ਤੇ ਗੱਲਬਾਤ ਹੋ ਰਹੀ ਹੈ। ਜਸਟ ਹੋਲਡ ਕਰੋ, ਜੇ ਤੁਸੀਂ ਕਾਲ ਕਰ ਰਹੇ ਹੋ ਸਟੇ ਔਨ ਦਾ ਲਾਈਨ। ਇਸ ਫਰਾਈਡੇ CNE ਤੇ ਰੈਫ ਸਪੇਰੇ ਦਾ ਕੌਂਸਰਟ ਹੈ, ਤੁਸੀਂ CNE ਦੀ ਟਿਕਟ ਲੈਂਦੇ ਹੋ, CNE ਦੀ ਟਿਕਟ ਦੇ ਨਾਲ ਕੌਂਸਰਟ ਯਾਨੀ ਕਿ ਸ਼ੋ ਫ੍ਰੀ ਹੈ। ਸਿਰਫ ਉਹਨਾਂ ਦਾ $25 ਦੀ CNE ਦੀ ਟਿਕਟ ਨਾਲ CNE ਦੇਖੋ। ਪਰ ਜੇ ਤੁਸੀਂ 2 VIP ਟਿਕਟਾਂ ਜਿੱਤਣੀਆਂ, VIP ਫਰੰਟ ਆਫ ਸਟੇਜ ਟਿਕਟਾਂ, ਅਸੀਂ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਹੈ, ਪੇਜ ਹੈ ਪੰਜਾਬੀ ਲਹਿਰਾਂ, ਉੱਥੇ ਕਿਸੇ ਨੂੰ ਟੈਗ ਕਰੋ ਕਿਹਨੂੰ ਨਾਲ ਲੈ ਕੇ ਜਾਓਗੇ। ਤੁਹਾਨੂੰ ਮੌਕਾ ਮਿਲ ਰਿਹਾ ਕਿ ਤੁਸੀਂ 2 VIP ਟਿਕਟਾਂ ਜਿੱਤੋ, ਠੀਕ ਹੈ। ਪੇਜ ਹੈ ਸਾਡਾ ਪੰਜਾਬੀ ਲਹਿਰਾਂ ਆਨ ਇੰਸਟਾਗ੍ਰਾਮ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਬਿਯੋਂਡ ਆਈਵਰ, ਕਿਉਂਕਿ ਬੈਕ ਟੂ ਸਕੂਲ ਬਿਯੋਂਡ ਆਈਵਰ ਨੇ ਡੀਲ ਲਾ ਦਿੱਤੀ, ਜੇ ਐਨਕਾਂ ਚਾਹੀਦੀਆਂ ਬਾਏ 1 get 1 ਫ੍ਰੀ, ਠੀਕ ਹੈ। ਪ੍ਰਿਸਕ੍ਰਿਪਸ਼ਨ ਦੀ ਐਨਕਾਂ, ਸਨਗਲਾਸਿਸ ਮਿਕਸ ਐਂਡ ਮੈਚ ਬਿਯੋਂਡ ਆਈਵਰ, ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ 99 ਚ, ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲੀਆਂ 249 ਚ, ਹੰਬਰ ਵੈਸਟ ਗੋਰਵੇ ਬਿਯੋਂਡ ਆਇਵਰ 905-793-3937 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। 1744 ਹੈਲੋ ਵੈਨਕੂਵਰ
3: 1744
1: ਯੈਸ ਵੈਨਕੂਵਰ ਨੰਬਰ।
3: ਸਤਿ ਸ਼੍ਰੀ ਅਕਾਲ ਜੀ। ਹਾਂ ਮੈਨੂੰ ਬਹੁਤ ਹੈਰਾਨੀ ਹੋਈ ਆਪਣੇ ਸਰੋਤਿਆਂ ਦੀ ਜਿਨ੍ਹਾਂ ਨੇ ਆਹ ਗੱਲ ਕੀਤੀ ਆ। ਟੂ ਬੀ ਓਨੈਸਟ ਆਪਣੀ ਕਮਿਊਨਿਟੀ ਇੱਕ ਚੀਜ਼ ਨਹੀਂ ਇਹ ਨਹੀਂ ਸੋਚਦੇ ਕਿ ਇਟਸ ਨੋਟ ਅਬਾਊਟ ਦ ਫੂਡ, ਇਹ ਸੇਫਟੀ ਦੀ ਗੱਲ ਆ। ਤੁਸੀਂ ਪਲੇਨ ਤੇ ਖੜੇ ਹੋ, ਤੁਸੀਂ ਪਲੇਨ ਤੇ ਬੈਠੇ ਹੋ, ਹਰ ਇੱਕ ਨੇ ਆਪੋ ਆਪਣੀ ਸੀਟ ਦੀ, ਤੁਹਾਡੇ ਕੋਲ ਸੀਟ ਬੈਲਟ ਹੁੰਦੀਆਂ ਨੇ, ਤੁਸੀਂ ਬੈਠਣਾ ਹੁੰਦਾ, ਤੁਹਾਡੀ ਜਗ੍ਹਾ ਹੁੰਦੀ ਹੈ, ਤੁਸੀਂ ਇੱਕ ਸੀਟ ਬਾਈ ਕੀਤੀ ਆ ਤੇ ਤੁਸੀਂ ਉਸੇ ਸੀਟ ਦੇ ਵਿੱਚ ਜੇ ਬਹਿ ਕੇ ਕੁਛ ਵੀ ਖਾਓ ਨੋ ਪ੍ਰੋਬਲਮ। ਅੱਜ ਕੱਲ ਲੋਕੀ ਟੂਨਾ ਫਿਸ਼ ਸੈਂਡਵਿਚ ਵੀ ਬਹਿ ਕੇ ਖਾ ਲੈਂਦੇ ਆ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਮੈਨੂੰ ਇੱਥੇ ਹੈਰਾਨੀ ਹੁੰਦੀ ਆਪਣੀ ਕਮਿਊਨਿਟੀ ਦੀ ਵੀ ਉਹ ਗੱਲ ਕਰ ਰਿਹਾ ਵੀ ਇਟਸ ਓਕੇ ਚੱਲਦਾ ਜਾਂ ਇੱਥੇ ਹਾਸਾ ਮਜ਼ਾ ਕਿੱਥੇ ਵੀ ਹੋ ਜਾਂਦਾ ਵੀ ਇੰਡੀਆ, ਤਾਂ ਫਿਰ ਇੰਡੀਆ ਜੇ ਹੁੰਦਾ ਤਾਂ ਸਾਰਾ ਕੁਛ ਚੱਲ ਜਾਂਦਾ। ਦੈਟਸ ਨਾਟ ਟਰੂ, ਕਿਉਂਕਿ ਰੂਲਸ ਐਂਡ ਰੈਗੂਲੇਸ਼ਨ ਸਾਰੇ ਪਾਸੇ ਆ ਤੇ ਜਿੱਥੇ ਏਅਰਕ੍ਰਾਫਟ ਦੀ ਗੱਲ ਚੱਲਦੀ ਆ ਉੱਥੇ ਜਿਹੜੀ ਏਅਰ ਹੋਸਟੇਸ ਹੁੰਦੀਆਂ ਨੇ, ਆਪਣੇ ਪਾਇਲਟ ਹੁੰਦੇ ਨੇ, ਉਹਨਾਂ ਲਈ ਇਹ ਸੇਫਟੀ ਕੰਸਰਨ ਆ ਵੀ ਸਾਰੇ ਖੜੇ ਪਿਕਨਿਕ ਵਾਂਗ ਤੁਸੀਂ ਖਾ ਰਹੇ ਹੋ, ਇਹ ਗਲਤ ਆ। ਬਾਕੀ ਤੁਸੀਂ ਖਾਓ ਨੋ ਪ੍ਰੋਬਲਮ, ਲੈ ਕੇ ਜਾਓ ਆਫ ਦਾ ਫੂਡ ਨੋ ਪ੍ਰੋਬਲਮ, ਪਰ ਤੁਸੀਂ ਖੜੇ ਹੋ, ਤੁਸੀਂ ਐਮਰਜੈਂਸੀ ਐਗਜ਼ਿਟ ਵਿੱਚ ਖੜੇ ਹੋ, ਆਇਲ ਵਿੱਚ ਖੜੇ ਹੋ, ਜੇ ਕੁਛ ਹੋ ਗਿਆ, ਜੇ ਕੁਛ ਵੀ ਹੋਇਆ, ਟਰਬੁਲੈਂਸ ਵੀ ਹੋਈ ਹੈ, ਸਮੋਸਾ ਉੱਧਰ ਜਾਣਾ, ਚਟਨੀ ਇੱਧਰ ਜਾਣੀ, ਰਾਈਟ? ਦੈਟਸ ਨੋਟ ਰਾਈਟ। ਸੋ ਵੀ ਹੈਵ ਵੈਰੀ ਕੇਅਰਫੁਲ, ਤੇ ਗੱਲ ਇਹ ਨਹੀਂ ਹੈਗੀ ਵੀ ਹੋਣਾ ਚਾਹੀਦਾ ਕਿ ਨਹੀਂ, ਗੱਲ ਇਹ ਹੋਣੀ ਤੁਸੀਂ ਰਿਸਪੈਕਟ ਕਰਦੇ ਹੋ ਰੂਲਸ ਤੇ ਰੈਗੂਲੇਸ਼ਨ। ਬਸ ਮੈਂ ਇੰਨਾ ਕਹਿਣਾ ਸੀ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਫਾਰ ਯਰ ਕਾਲ। ਨਹੀਂ ਠੀਕ ਹੈ, ਦੇਖੋ ਹੁਣ ਜਿਹੜੀ ਕੁੜੀ ਹੈ ਉਸ ਫੈਮਿਲੀ ਦੀ ਮੈਂਬਰ ਹੈ, ਉਹਨੇ ਕਿਹਾ ਵੀ ਕਿੱਥੇ ਰਾਕਿਸ ਹੈ, ਕਿੱਥੇ ਮੈਸ ਹੈ, ਅਸੀਂ ਚੁੱਪ ਚਾਪ ਬੈਠੇ ਹਾਂ ਤੇ ਲੰਚ ਇੰਜੋਏ ਕਰ ਰਹੇ ਹਾਂ, 20 ਮਿੰਟਾਂ 'ਚ ਅਸੀਂ ਖਾਣਾ ਖਾ ਕੇ ਗਾਰਬੇਜ ਸਾਰਾ ਕਲੈਕਟ ਕਰਕੇ ਅਸੀਂ ਸਿੱਟ ਦਿੱਤਾ, ਕਿਸੇ ਨੂੰ ਬੋਦਰ ਨਹੀਂ ਕੀਤਾ ਅਤੇ ਅਸੀਂ ਮੇਕ ਸ਼ੋਰ ਕੀਤਾ ਕਿ ਆਇਲ ਸਾਡੀਆਂ ਕਲੀਅਰ ਰਹੀਆਂ। ਬਟ ਨਹੀਂ, ਦੇਖੋ ਆਇਲ ਤਾਂ ਕਲੀਅਰ ਹੈ ਬਟ ਮੈਂ ਦੇਖ ਰਿਹਾ ਵੀਡੀਓ, ਚਲੋ ਉਹਨਾਂ ਇੱਕ ਦੂਜੇ ਦੇ ਨੇੜੇ ਤੇੜੇ ਬੈਠੇ ਆ ਅਤੇ ਉਹ ਕੀ ਕਰ ਰਹੇ ਆ। ਸਪੋਜ਼ ਕਰੋ ਮੇਰੇ ਪਿੱਛੇ ਮੇਰਾ ਕਜ਼ਨ ਬੈਠਾ, ਮੈਂ ਆਪਣੀ ਸੀਟ 'ਚੋਂ ਉੱਠ ਕੇ ਅਤੇ ਉਹਨੂੰ ਪਲੇਟ ਫੜਾ ਰਿਹਾ, ਉਹਦੇ ਪਲੇਟ ਦੇ ਵਿੱਚ ਖਾਣਾ ਪੀਣਾ ਪਾ ਰਿਹਾ, ਉਹ ਫਿਰ ਵੀ ਇੱਕ ਹੈਜ਼ਰਡ ਹੈ ਨਾ। ਮੈਂ ਆਪਣੀ ਸੀਟ 'ਤੇ ਉੱਠ ਕੇ ਟਰਨ ਅਰਾਊਂਡ ਕਰਕੇ ਉਹਨੂੰ ਕੁਛ ਫੜਾ ਰਿਹਾ। ਸੋ ਇਸ਼ੂ ਆਈ ਥਿੰਕ ਇਹ ਹੈ ਕਿ ਆਪਾਂ ਫਿਰ ਵੀ ਕਿਤੇ ਨਾ ਕਿਤੇ ਜੋ ਰੂਲਸ ਨੇ ਵੀ ਸਿੱਟ ਡਾਊਨ ਪਲੇਨ 'ਤੇ, ਜੇ ਵਾਸ਼ਰੂਮ ਯੂਜ਼ ਕਰਨਾ ਕਰੋ। ਹੁਣ ਕਈ ਵਾਰ ਆਪਣੀਆਂ ਇੰਡੀਆ ਦੀਆਂ ਫਲਾਈਟਾਂ 'ਤੇ ਵੀ ਆਪਾਂ ਵਾਸ਼ਰੂਮ ਦੇ ਨੇੜੇ ਤੇੜੇ ਜਾ ਕੇ ਉੱਤੇ ਮਹਿਫਲ ਸਜਾ ਲੈਂਦੇ ਹਾਂ, ਗੱਲਾਂ ਗੁੱਲਾਂ ਮਾਰਨ ਲੱਗ ਪੈਂਦੇ ਹਾਂ। ਉਹ ਬਹੁਤ ਸਾਰੇ ਲੋਕ ਨਹੀਂ ਲਾਈਕ ਕਰਦੇ ਕਿਉਂਕਿ ਐਂਡ ਆਫ ਦਾ ਡੇ ਇਟ ਇਜ਼ ਡੇਂਜਰਸ। ਸੋ ਓਕੇ, ਬਿਯੋਂਡ ਆਈਵਰ ਨੇ ਬਹੁਤ ਹੀ ਜ਼ਬਰਦਸਤ, ਬਹੁਤ ਹੀ ਟੌਪ, ਬੜੀ ਕਮਾਲ ਦੀ ਡੀਲ ਆ ਦਿੱਤੀ। ਬਿਯੋਂਡ ਆਈਵਰ ਨਹੀਂ, ਸੋਰੀ, ਫੈਸ਼ਨ ਆਈ ਕਿਊ, ਬਿਯੋਂਡ ਆਈਵਰ ਦਾ ਮੈਂ ਦੱਸਤਾ, ਹੁਣ ਹੈ ਫੈਸ਼ਨ ਆਈ ਕਿਊ ਲੇਡੀਜ਼ ਰੱਖੜੀ ਸਪੈਸ਼ਲ। ਇੱਕ ਤੁਸੀਂ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਇੰਡੀਆ ਜਾਣਾ, 3 ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ। ਸੋ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ, ਕਿਚਨਰ, ਫੈਸ਼ਨ ਆਈ ਕਿਊ, ਚਾਰ ਲੋਕੇਸ਼ਨਾਂ, 905-453-2225 ਫੋਨ ਨੰਬਰ ਹੈ, ਤੁਸੀਂ ਜ਼ਰੂਰ ਕਾਲ ਕਰੋ। 4984 ਹੈਲੋ।
4: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
4: ਭਾਜੀ। ਆਹ ਵਾਲੀ ਗੱਲ ਭਾਜੀ, ਮੈਂ ਵੀ ਕੱਲ ਪੜ੍ਹੀ ਸੀਗੀ, ਹੈਗੀ ਤੇ ਬੇਵਕੂਫੀ ਹੈ ਵੈਸੇ ਭਾਜੀ, ਕਿ ਏਦਾਂ ਫੂਡ ਲੈ ਕੇ ਜਾਣਾ ਵੀ ਕਿੰਨੇ ਆ ਕਿ ਭਾਜੀ ਲੰਬਾ ਸਫ਼ਰ ਸੀ, ਤੁਸੀਂ ਕਹਿ ਰਹੇ 2 ਘੰਟੇ ਦੀ ਫਲਾਈਟ ਸੀਗੀ ਤੇ ਈਵਨ ਕਿ ਭਾਜੀ ਮੈਂ ਉਬਰ ਡਰਾਈਵ ਕਰਦਾ, ਮੇਰੇ ਗੱਡੀ 'ਚ ਬਿਨਾਂ ਪੁੱਛੇ ਕੋਈ ਆਪਣਾ ਟਿਫਨ ਖੋਲ ਲਏ ਭਾਜੀ, ਇੰਨੀ ਇਕਦਮ ਸਮੈਲ ਆਉਂਦੀ ਹੈ, ਭਾਵੇਂ ਆਪਣਾ ਫੂਡ ਹੋਏ ਭਾਵੇਂ ਕਿਸੇ ਹੋਰ ਦਾ, ਨਹੀਂ ਚੰਗਾ ਲੱਗਦਾ ਭਾਜੀ। ਹਾਂਜੀ, ਤੇ ਦੂਜੀ ਗੱਲ ਭਾਜੀ, ਜਿਹੜੇ ਕਹਿ ਰਹੇ ਆ ਕਿ ਕੋਈ ਗੱਲ ਨੀ, ਪਰ ਏਅਰਲਾਈਨ ਨੇ ਅਲਾਊ ਕੀਤਾ ਫੂਡ, ਕੋਈ ਚੱਕਰ ਨੀ ਹੈਗਾ, ਫਿਰ ਏਅਰਲਾਈਨ ਨੇ ਭਾਜੀ ਬੈਨ ਕਿਉਂ ਕਰਦੇ 15 ਜਣੇ, ਉਹਨਾਂ ਨੇ ਬੈਨ ਕਰਦੇ ਭਾਜੀ।
1: ਨਹੀਂ ਮੈਨੂੰ ਨਾ, ਮੈਨੂੰ ਕਿਸੇ ਨੇ ਸਵੇਰੇ ਵੀ ਕਿਹਾ ਵੀ ਬੈਨ ਕੀਤੇ, ਤੁਸੀਂ ਕਿੱਥੇ ਇਹ ਚੀਜ਼ ਸੁਣੀ ਹੈ ਵੀ ਬੈਨ ਕਰਤੇ?
4: ਇਹ ਸੁਣੀ ਨੀ ਭਾਜੀ, ਪੜ੍ਹੀ ਆ, ਕੱਲ ਪੜ੍ਹੀ ਆ ਮੈਂ।
1: ਹਾਂਜੀ,
4: ਬੈਨ ਕਰਦੇ ਭਾਜੀ ਏਅਰਲਾਈਨ ਬੰਦੇ ਜਿਹੜੇ ਪੈਸੰਜਰ ਆ ਨਾ।
1: ਨਹੀਂ ਪਰ ਇਹ ਨਾ ਮੈਂ ਮੈਂ ਕਿਤੇ ਦੇਖੀ ਹੈ ਖਬਰ, ਬਟ ਮੈਨੂੰ ਲੱਗਦਾ ਕਿ ਇਹ ਸਹੀ ਨਹੀਂ ਹੈਗੀ।
4: ਬੈਨ
1: ਕਰ ਦਿੱਤੇ ਹੁਣ ਖਾਣੇ ਕਰਕੇ ਕਿਸੇ ਨੂੰ ਬੈਨ ਕਰ ਦੇਣਾ, ਮੈਨੂੰ ਨੀ ਲੱਗਦਾ ਉਹ ਕਰ ਸਕਦੇ ਆ।
4: ਪਤਾ ਨੀ ਭਾਜੀ ਜੋ ਮੈਂ ਪੜਿਆ ਮੈਂ ਤੁਹਾਨੂੰ ਦੱਸ ਰਿਹਾ, ਮੈਂ ਗੂਗਲ ਆਪਣਾ ਖੋਲਣ ਲੱਗਾ ਸੀ ਉਹਦੇ ਉੱਤੇ ਫਲੈਸ਼ ਹੋਈ ਨਿਊਜ਼, ਉੱਥੋਂ ਮੈਂ ਪੜੀ ਭਾਜੀ, ਮੈਂ ਕੋਈ ਇਦਾਂ ਪੇਜ ਪੂਜ ਤੋਂ ਨਹੀਂ ਪੜੀ।
1: ਮੈਂ ਵੀ ਦੇਖ ਰਿਹਾ ਬਟ ਮੈਨੂੰ ਲੱਗਦਾ ਕਿ ਵੈਰੀਫਾਈਡ ਇਹ ਨਿਊਜ਼ ਨਹੀਂ ਹੈਗੀ। ਬਟ ਖੈਰ ਤੁਹਾਨੂੰ ਲੱਗਦਾ ਕਿ ਬੈਨ ਹੋਣੇ ਚਾਹੀਦੇ ਆ?
4: ਬੈਨ ਨਹੀਂ ਹੋਣੇ ਚਾਹੀਦੇ, ਬਟ ਭਾਜੀ ਫਿਰ ਜੇ ਉਹਨਾਂ ਨੇ ਆਪਣੀ ਐਗਜ਼ਾਮਪਲ ਸੈੱਟ ਕਰਨੀ, ਉਹਨਾਂ ਨੂੰ ਕੁਛ ਨਾ ਕੁਛ ਤੇ ਕਰਨਾ ਪੈਣਾ ਨਾ, ਹਨਾ ਭਾਜੀ। ਲਾਊਡ ਤੇ ਸਾਰਾ ਕੁਛ ਪਹਿਲਾਂ ਹੀ, ਪਹਿਲਾਂ ਇੰਡੀਆ ਦੀਆਂ ਜੇਲਾਂ ਵੀ ਹੁੰਦੀਆਂ ਸੀ, ਘਰੋਂ ਖਾਣਾ ਜਾਂਦਾ ਸੀਗਾ, ਉਹ ਵੀ ਤੇ ਬੰਦ ਕਰ ਹੀ ਦਿੱਤਾ ਉਹਨਾਂ ਨੇ ਭਾਜੀ ਘਰੋਂ ਖਾਣਾ ਜਾਣਾ। ਇਹ ਜਿੰਨਾ ਤੱਕ ਆਪਾਂ ਬੈਨ ਕਰਾ ਨੀ ਲੈਂਦੇ ਆਪਾਂ ਹਟਣਾ ਥੋੜਾ ਭਾਜੀ, ਫਿਰ ਕੋਈ ਕੋਈ ਗੱਲ ਤੋਂ ਜੇ ਪਰਮਿਸ਼ਨ ਦੇ ਦਿੱਤੀ ਆ ਵੀ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ, ਚਲੋ ਬੱਚੇ ਬੁੱਚੇ ਵਾਸਤੇ ਬਜ਼ੁਰਗ ਵਾਸਤੇ ਕੋਈ ਖਾਣਾ ਲਿਆਓ, ਇਹ ਥੋੜਾ ਭਾਜੀ ਸਾਰੀ ਦੀ ਸਾਰੀ ਪਾਰਟੀ ਕਰਨ ਲੱਗ ਜਾਓ ਅੰਦਰ।
1: ਉਹਨਾਂ ਨੇ ਤਾਂ ਪੂਰੀ ਇੱਕ ਬਫੇ ਸਜਾ ਲਈ ਸੀ।
4: ਹਾਂ ਮੈਂ ਵੇਖੀ ਵੀਡੀਓ ਭਾਜੀ, ਮੈਂ ਕੱਲ ਡੇ ਆਫ ਲਿਆ ਸੀ, ਮੈਂ ਵੇਖ ਰਿਹਾ ਸੀ, ਮੈਂ ਦੱਸ ਰਿਹਾ ਸੀ ਆਪਣੇ ਘਰੇ ਵੀ, ਮੈਂ ਕਿਹਾ ਵੇਖੋ ਕੀ ਬਣਿਆ ਤੇ ਮਤਲਬ ਚੰਗੀ ਨੀ ਗੱਲ ਭਾਈ ਲੱਗੀ।
1: ਠੀਕ ਹੈ,
4: ਅਲਾਓ ਕਰਤਾ ਤੇ ਭਾਜੀ ਇਹ ਥੋੜਾ ਕਿ ਬਸ ਤੰਬੂ ਲਾ ਕੇ ਬਹਿਣਾ ਅੰਦਰ। ਹਾਂਜੀ
1: ਬੜੇ, ਪਰ ਤੁਸੀਂ ਇਹਨਾਂ ਦਾ ਇੰਤਜ਼ਾਮ ਦੇਖੋ, ਡਿਸਪੋਜ਼ੇਬਲ ਪਲੇਟਾਂ, ਡਿਸਪੋਜ਼ੇਬਲ ਚਮਚੇ, ਪੂਰਾ ਇੰਤਜ਼ਾਮ ਕਰਕੇ ਗਏ ਅਗਲੇ।
4: ਉਹ ਭਾਜੀ ਫਿਰ ਮੈਨੂੰ ਲੱਗਦਾ ਟ੍ਰੇਨ ਵਾਲੀ ਫੀਲਿੰਗ ਲੈ ਗਏ ਉੱਥੇ ਨਾ, ਲੋਕਲ ਵਾਲੀ ਵੀ, ਚਲੋ ਖੋਲ ਡੱਬੇ ਹੁਣ।
1: ਬਿਲਕੁਲ ਸਹੀ ਗੱਲ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਦੇਖੋ ਇੰਨਾ ਕੀ ਜ਼ਰੂਰੀ ਹੈ ਕਿ 25-30 ਜਣੇ ਨੂੰ ਖਾਣਾ ਖਵਾਉਣਾ, ਇੱਕ ਦੋ ਜਣੇ ਹੋਣ ਤਾਂ ਚਲੋ ਮੰਨ ਲਿਆ, ਦੋ ਪਰੌਂਠੇ ਮੈਂ ਖਾ ਲਏ, ਦੋ ਮੇਰੀ ਘਰਵਾਲੀ ਨੇ ਖਾ ਲਏ, ਉਹ ਵੱਖਰੀ ਗੱਲ ਹੈ, ਬਟ 25-30 ਜਣੇ ਤੇ ਪੂਰਾ ਪਲੇਨ ਹੀ ਟੇਕ ਓਵਰ ਕਰ ਲੈਣਾ, ਹੈ ਬੰਦਿਆਂ ਦੀ ਵੈਸੇ ਹਿੰਮਤ ਪੂਰੀ ਹੈ। ਇੱਕ ਮੈਸੇਜ ਲੈਂਦੇ ਹਾਂ ਫਿਰ ਵਾਪਸ ਆਉਂਦੇ ਹਾਂ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਬਿਲਕੁਲ, ਤੁਸੀਂ ਟੀ ਡੋਟ ਵਾਟਰ ਟੈਕਸੀ ਨਹੀਂ ਟਰਾਈ ਕੀਤੀ, ਯੂ ਆਰ ਮਿਸਿੰਗ ਆਊਟ, ਜ਼ਰੂਰ ਜਾਓ, ਬਹੁਤ ਹੀ ਵਧੀਆ ਚੀਜ਼ ਹੈ। ਸੋ ਨਾਲ ਦੀ ਨਾਲ ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਤੇ, ਫਰੈਸ਼ ਫੂਡ ਸੈਂਟਰ 0080। ਹਾਂਜੀ ਵੀਰੇ,
5: ਨਵੀਂ ਮੈਂ ਵੀ ਬ੍ਰੋ ਵੀਡੀਓ ਦੇਖੀ, ਮੈਂ ਕਮੈਂਟਸ ਵੀ ਪੜ੍ਹਦਾ ਸੀ ਲੋਕਾਂ ਨੇ ਨਾ ਵੀਡੀਓ ਦੇ, ਕਮੈਂਟ ਵੀ ਆਪਣੇ ਕੀਤੇ ਹੋਏ ਆ। ਦੇਖੋ ਇਹਨਾਂ ਨੇ ਨਾ ਇਹ ਆਪਣੇ ਆ ਜਿਹਨੂੰ ਕਹਿੰਦੇ ਆ ਮੁੱਦਾ ਆਪਣੇ ਆਪ ਜ਼ਿਆਦਾ ਗਰਮ ਕਰ ਲਿਆ। ਦੇਖੋ ਜਦੋਂ ਪਲੇਨ 'ਚ ਕੋਈ ਤੁਹਾਡੇ ਨਾਲ ਬੈਠਾ ਹੈ ਨਾ, ਆਈ ਥਿੰਕ ਇਟ ਸੀਮਸ ਲਾਈਕ ਕਿ ਇਹ ਬੰਦੇ ਤਾਂ ਚੱਲੇ ਆ ਫਨ ਟ੍ਰਿਪ ਤੇ, ਹਨਾ। ਤੁਹਾਨੂੰ ਕੀ ਪਤਾ ਜੇ ਪਲੇਨ 'ਚ ਤੁਹਾਡੇ ਨਾਲ ਇੰਨੇ ਹੋਰ ਪੈਸੇਂਜਰ ਬੈਠੇ, ਕਿਸੇ ਦਾ ਕੀ ਮੈਂਟਲ ਸੈਟਅਪ ਆ, ਕੋਈ ਕੀ ਫੈਮਿਲੀ ਐਮਰਜੈਂਸੀ, ਕੋਈ ਕਿੱਦਾਂ ਜਾ ਰਿਹਾ, ਅਗਲਾ ਪਿਸਤਾ ਹੋ ਗਿਆ ਹੋਣਾ, ਹਨਾ ਹਨਾ, ਵੀ ਏਦਾਂ ਕਰੀ ਜਾਂਦੇ। ਜੇ ਇਹਨਾਂ ਨੇ ਇੰਨਾ ਫੂਡ ਛਕਣਾ ਸੀਗਾ, ਆਪਣਾ ਪਲੇਨ ਚ ਪੈਂਟਰੀ ਹੁੰਦੀ ਆ, ਉੱਥੇ ਇਕੱਠੇ ਹੋ ਕੇ ਛਕ ਲੈਂਦੇ। ਆਈ ਥਿੰਕ ਲੋੜ ਨੀ ਸੀਗੀ ਇੰਨਾ ਜ਼ਿਆਦਾ ਇਹਨਾਂ ਨੂੰ ਖਲਾਰਾ ਜਿਹਾ ਪਾਉਣ ਦੀ, ਪਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਫੂਡ ਇੰਨਾ ਅਲਾਓ ਕਿੱਦਾਂ ਕੀਤਾ, ਦੇਖੋ ਜਦੋਂ ਅਸੀਂ ਇੱਥੋਂ ਇੰਡੀਆ ਦੀ ਫਲਾਈਟ ਵੀ ਬੁੱਕ ਕਰਦੇ ਨਾ, ਸਾਨੂੰ 2-3 ਤਰ੍ਹਾਂ ਦੀ ਫੂਡ ਸਿਲੈਕਟ ਕਰਨ ਦੀ ਆਪਸ਼ਨ ਆਉਂਦੀ ਹੈ ਨਾ। ਇੱਕ ਹੁੰਦਾ ਹਿੰਦੂ ਜੈਨ ਜਾਂ ਡਿਫਰੈਂਟ ਡਿਫਰੈਂਟ, ਜਿਹ 'ਚ ਗਾਰਲਿਕ ਜਾਂ ਹਨਾ ਅਨੀਅਨ ਵਗੈਰਾ ਨਹੀਂ ਹੁੰਦਾ, ਕੋਈ ਇੱਦਾਂ ਦਾ ਹੋ ਸਕਦਾ ਉਹਨਾਂ ਨੂੰ ਆਪਸ਼ਨ ਨਹੀਂ ਹੋਗਲੇ ਆਪਣਾ ਫੂਡ ਆਪ ਲਿਆ, ਹੈ ਨਾ, ਉਹ ਚਲੋ ਅਲਾਓ ਕਰਤਾ ਹੋਊਗਾ। ਬਟ ਇਹ ਅਗਰ ਇੱਦਾਂ ਦਾ ਕੁਛ ਕਰਨਾ ਤੁਸੀਂ ਪੈਂਟਰੀ ਤੇ ਜਾ ਕੇ ਤੁਸੀਂ ਆਪਣਾ ਕਰ ਸਕਦੇ ਹੋ, ਉਹ ਤਾਂ ਲੋੜ ਨਹੀਂ ਸੀਗੀ ਉਹ ਚੀਜ਼ ਦੀ। ਬਟ ਅਗੇਨ ਵੀਅਰ ਜਿਹਾ ਲੱਗਦਾ ਵੀ ਇੱਦਾਂ ਹੀ ਮਤਲਬ
1: ਦੇਖੋ ਯਾਰ ਪੈਂਟਰੀ ਵੀ ਹੁਣ 25-30 ਬੰਦੇ ਕਿੱਥੇ ਉੱਥੇ ਫਿੱਟ ਆ ਜਾਣਗੇ ਪੈਂਟਰੀ ਚ
5: ਪੰਜ ਪੰਜ ਕਰਕੇ ਚਲੇ ਜਾਂਦੇ ਕਿਉਂਕਿ ਜਿਸ ਹਿਸਾਬ ਨਾਲ ਉਹ ਫੂਡ ਇੱਕ ਦੂਜੇ ਨੂੰ ਪਾਸ ਕਰ ਰਹੇ ਆ ਨਾ ਸੀਟਾਂ ਤੋਂ ਖੜ ਖੜ ਕੇ ਉਹ ਥੋੜਾ ਜਿਹਾ ਔਕਵਰਡ ਵੀ ਲੱਗਦਾ ਤੇ ਥੋੜਾ ਜਿਹਾ ਆਪਣੇ ਆਪ ਨੂੰ ਇਹਨਾਂ ਨੇ ਹਾਈਲਾਈਟ ਕਰ ਲਿਆ ਹੋਇਆ ਤਾਂ ਕੁਛ ਨੀ ਉਹਨਾਂ ਦਾ ਫਨ ਟ੍ਰਿਪ ਸੀਗਾ ਤਾਂ ਉਹ ਆਪਣਾ ਜਲੂਸ ਆਪ ਹੀ ਕਢਾ ਲਿਆ ਹਨਾ
1: ਪਤਾ ਕੀ ਹੈ ਤੁਸੀਂ ਇੰਡੀਪੈਂਡੈਂਟਲੀ ਜੋ ਮਰਜ਼ੀ ਕਰੀ ਚਲੋ ਬਟ ਹੁਣ ਚੱਕ ਚੱਕ ਮੈਂ ਕਿਸੇ ਦੀ ਪਲੇਟ ਚਣੇ ਪਾ ਰਿਹਾ ਕੋਈ ਮੇਰੀ ਪਲੇਟ ਦੇ ਵਿੱਚ ਭਟੂਰਾ ਰੱਖ ਰਿਹਾ ਉਹ ਯਾਰ ਚੀਜ਼ ਥੋੜੀ ਜਿਹੀ ਗਲਤ ਲੱਗਦੀ ਹੈ
5: ਪਿੱਛੇ ਜੇ ਨਾ ਮਹੀਨੇ ਕੁ ਪਹਿਲਾਂ ਨਾ ਇੰਸਫਿਲ ਚ ਨਾ ਮੇਰੇ ਫਰੈਂਡ ਦਾ ਕਾਟੇਜ ਆ ਅਸੀਂ ਸਾਨੂੰ ਜਾਣਾ ਅਸੀਂ ਬੋਟ ਤੇ ਗਏ ਸੀ ਉਹਨੇ ਬਰਥਡੇ ਪਾਰਟੀ ਅਰੇਂਜ ਕੀਤੀ ਸੀ ਸਰ ਉੱਥੇ ਜਿਹੜੇ ਹੋਰ ਬੰਦੇ ਆਪਣੀ ਆਪਣੀ ਬੋਟ ਲੈ ਕੇ ਆਏ ਹੋਏ ਸੀ ਨਾ ਉਹਨਾਂ ਨੇ ਆਪਣਾ ਫੂਡ ਇੱਦਾਂ ਹੀ ਅਰੇਂਜ ਕੀਤਾ ਹੋਇਆ ਸੀਗਾ ਉਹ ਜਿੱਥੇ ਸਾਰੇ ਗੈਦਰ ਹੋ ਰਹੇ ਸੀ ਨਾ ਪੈਟੀਓ ਬਾਰ ਸੀ ਉਹ ਆਪਣਾ ਫੂਡ ਉੱਥੇ ਨੀ ਲੈ ਕੇ ਆ ਰਹੇ ਸੀ ਉੱਥੋਂ ਡਰਿੰਕ ਡਰੁੰਕ ਛਕਦੇ ਸੀ ਆਪਣੀ ਬੋਟ ਚ ਜਾ ਕੇ ਆਪਣਾ ਫੂਡ ਜਿੱਦਾਂ ਵੀ ਸੀਗਾ ਇੰਜੋਏ ਕਰਦੇ ਸੀ ਹਨਾ ਤੇ ਉਹ ਉਹ ਇੱਦਾਂ ਦੀ ਚੀਜ਼ ਤੁਸੀਂ ਆਪਣਾ ਸੈਪਰੇਟ ਕਰਨੇ ਨੂੰ 15 ਬੰਦੇ ਤੁਸੀਂ ਪਲੇਨ ਚ ਜਾ ਰਹੇ ਹੋ ਤੁਸੀਂ ਨਾਲ ਅਗੇਨ ਕਿਸੇ ਦਾ ਮਾਇੰਡ ਸੈਟ ਅਪ ਦੂਜਾ ਨੀ ਪਤਾ ਨਾ ਪੈਸੇਂਜਰ ਕੋਈ ਨਾਲ ਬੈਠਾ ਹੋਵੇ ਅਗਲੇ ਦਾ ਕੀ ਮਾਇੰਡ ਸੈਟ ਹੋਵੇ
1: ਨਹੀਂ ਜੀ ਬਾਲਾ ਹੀ ਹੈ ਯਾਰ ਤੁਹਾਨੂੰ ਬਾਲਾ ਹੀ ਆ ਤੁਸੀਂ ਹਰੇਕ ਨੂੰ ਕਹੋ ਕਿ ਯਾਰ ਘਰੋਂ ਤੁਸੀਂ ਆਪਦੀ ਕੋਈ ਸੈਂਡਵਿਚ ਬਣਾ ਕੇ ਲੈ ਆਓ ਤੇ ਖਾ ਲਓ ਵੈਸੇ ਯਾਰ ਜੇ ਮੈਂ ਹੁੰਦਾ ਮੈਂ ਕਹਿਣਾ ਸੀ ਵੀ ਮੇਰੀ ਪਲੇਟ ਕਿੱਥੇ ਆ
5: ਮੈਂ ਤੁਹਾਨੂੰ ਦੱਸਾਂ ਨਾ ਮੈਂ ਵੀ ਆਪਾਂ ਕਰ ਹੀ ਲੈਣਾ ਸੀ ਟਰਾਈ ਹੁਣ ਦੇਖੀ ਜਾਂਦੇ ਪਰ ਇਹ ਹੈ ਵੀ ਕੀ ਕਹਿਣਾ ਸੀ ਹੁਣ ਇਹਨਾਂ ਨੂੰ ਬੈਨ ਕਰਤਾ ਇੰਡੀਆ ਚ ਯਾਰ ਬੈਨ ਕਰਨਾ ਇੰਡੀਆ ਦਾ 5-7 ਏਅਰਲਾਈਨਾਂ ਹੈਗੀਆਂ ਇੰਡੀਆ ਬੈਨ ਕਰਨ ਦਾ ਕੋਈ ਚੱਕਰ ਨਹੀਂ ਬਟ
1: ਮੈਨੂੰ ਨਹੀਂ ਲੱਗਦਾ ਬੈਨ ਕੀਤਾ ਮਤਲਬ ਉਹ ਖਬਰ ਹੋਈ ਫੈਲ ਰਹੀ ਹੈ ਬਟ ਚਲੋ ਜੀ ਥੋੜਿਆ ਕੀਤਾ ਓਵਰ ਜ਼ਰੂਰ ਹੈ ਇੰਨਾ ਨਹੀਂ ਕਰਨਾ ਚਾਹੀਦਾ ਥੈਂਕ ਯੂ ਲੱਕੀ ਵੀਰੇ ਥੈਂਕ ਯੂ
5: ਓਵਰ ਨਹੀਂ ਕਰਨਾ ਚਾਹੀਦਾ ਠੀਕ ਹੈ ਭਰਾ ਥੈਂਕ ਯੂ
1: ਓਕੇ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਦੇਖੋ ਥੋੜਿਆ ਨਾ ਸਿਵਿਕ ਸੈਂਸ ਜਿਹਨੂੰ ਕਹਿੰਦੇ ਆ ਬੰਦਾ ਆਲਾ ਦੁਆਲਾ ਹੀ ਦੇਖ ਲੈਂਦਾ ਹੁਣ ਥੋੜੇ ਜਿਹਾ ਤਾਂ ਆਪਾਂ ਨੂੰ ਇੰਨੀ ਕੁ ਤਾਂ ਨੌਲੇਜ ਹੈਗੀ ਆ ਇੰਨੇ ਕੁ ਤਾਂ ਪੜ੍ਹੇ ਲਿਖੇ ਆਪਾਂ ਸਾਰੇ ਹੀ ਆ ਤੁਸੀਂ ਮਿਸਟਰ ਸਿੰਘ ਪੀਜ਼ਾ ਇੰਜੋਏ ਕਰੋ ਟੌਪ ਦਾ ਨੰਬਰ 1 ਕਮਾਲ ਦਾ ਪੀਜ਼ਾ 100% ਪਿਓਰ ਵੈਜ ਮਿਸਟਰ ਸਿੰਘ ਪੀਜ਼ਾ 2 ਲਾਰਜ ਪੀਜ਼ੇ 4-4 ਟੌਪਿੰਗ 4 ਫ੍ਰੀ ਡਿਪ 2 ਲੀਟਰ ਕੋਕ ਫ੍ਰੀ ਸਿਰਫ $40 ਦੇ ਵਿੱਚ ਮਿਸਟਰ ਸਿੰਘ ਪੀਜ਼ਾ 905-504-4000 ਮਲਟੀਪਲ ਲੋਕੇਸ਼ਨਸ ਨੇ ਇਹਨਾਂ ਕੋਲ 30 ਲੋਕੇਸ਼ਨਾਂ ਨੇ 905-504-4000 9055000400 ਮਿਸਟਰ ਸਿੰਘ ਪੀਜ਼ਾ ਸਰਾਸ਼ ਜੀ ਸਾਡੇ ਨਾਲ ਨੇ ਸਰਾਸ਼ ਜੀ ਕੈਸੇ ਹੋ ਸਰ
6: ਤੁਸੀਂ ਦੱਸੋ ਜੀ
1: ਆਪ ਦੇਖੋ ਅਰਲੀ ਯੂ ਨੋ ਆਫਿਸ ਛੋੜ ਦਿੱਤੇ ਹੋ ਅੱਜ ਕੱਲ
6: ਹਾਂਜੀ ਹਾਂਜੀ ਅਭੀ ਥੋੜਾ ਸਾ ਆਰਾਮ ਚੱਲ ਰਿਹਾ ਹੈ
1: ਆਰਾਮ ਚੱਲ ਰਿਹਾ ਹੈ ਕਿਤਨਾ ਜ਼ਿਆਦਾ ਆਰਾਮ ਨਾ ਮਤ ਕਰੋ
6: ਹਾਂਜੀ ਹਾਂਜੀ ਹਾਂ ਲਾਈਕ
1: ਅਰੇ ਆਪਕੋ ਤਾਂ ਵੈਸੇ ਆਰਾਮ ਚਾਹੀਏ ਆਪ ਬੋਲ ਰਹੇ ਥੇ ਨਾ ਕਿ ਆਪਕੇ ਵਾਲ ਸਫੇਦ ਹੋ ਗਏ ਸਾਰੇ
6: ਟੈਨਸ਼ਨ ਥੋੜੀ ਸੀ ਕਮ ਲੈਣੀ ਜੁਲਾਈ ਮੈਂ ਤਾਂ ਸਾਂਸ ਲੈਣੇ ਕਾ ਟਾਈਮ ਨਹੀਂ ਥਾ ਔਰ ਅਗਸਤ ਮੈਂ ਥੋੜਾ ਸਾ ਈਜ਼ੀ ਲਿਆ ਅਬ ਵਾਪਸ ਬੈਕ ਟੂ ਵਰਕ ਹੈ
1: ਚਲੋ ਵੈਰੀ ਗੁੱਡ ਨਹੀਂ ਕੋਈ ਬਾਤ ਨਹੀਂ ਯਹਾਂ ਨਾ ਬੜੀ ਅੱਛੀ ਅੱਛੀ ਸੀ ਬਾਲੋਂ ਕੀ ਡਾਈ ਮਿਲਤੀ ਹੈ ਵੋ ਆਪਕੋ ਦੇਂਗੇ
6: ਹਾਂਜੀ ਹਾਂਜੀ ਹਾਂਜੀ
1: ਵੈਰੀ ਗੁੱਡ ਸੋ ਸਰਾਸ਼ ਤੁਹਾਨੂੰ ਗਵਰਨਮੈਂਟ ਤੋਂ ਐਜੂਕੇਸ਼ਨ ਲਈ ਲੋਨ ਲੈ ਕੇ ਦਿੰਦੇ ਆ ਤੇ ਸਟੱਡੀ ਪੂਰੀ ਕਰੋ ਆਪਣੀ ਆਨਲਾਈਨ ਬੜੇ ਸੌਖੇ ਜਿਹੇ ਕੋਰਸ ਨੇ ਸਰਾਸ਼ ਅੱਜ ਕਿੰਨੇ ਕੁ ਬੰਦੇ ਦੇ ਅਕਾਊਂਟ ਦੇ ਵਿੱਚ ਪੈਸੇ ਆਏ ਨੇ
6: ਹਾਂਜੀ ਜਿਨ੍ਹਾਂ ਨੇ ਜੂਨ ਮੈਂ ਜੁਆਇਨ ਕਰਾ ਥਾ ਔਰ ਮੇ ਮੈਂ ਜੁਆਇਨ ਕਰਾ ਥਾ ਜ਼ਿਆਦਾਤਰ ਜੂਨ ਵਾਲੇ ਕਲਾਇੰਟਸ ਹੈ ਕਿਉਂਕਿ ਮੇ ਵਾਲੋਂ ਕਾ ਕਾਮ ਡਨ ਹੋ ਚੁੱਕਾ ਹੈ ਪਹਿਲੇ ਸੇ ਅੱਜ 8 ਬੰਦੋਂ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ ਉਨਕੇ ਅਕਾਊਂਟ ਮੇ ਡਾਇਰੈਕਟ 8 ਕਲਾਇੰਟਸ ਕੇ
1: ਵੈਰੀ ਗੁੱਡ
6: ਔਰ ਰੇਂਜ ਹੈ $50,000 to $1,70,000 ਔਰ ਮਤਲਬ ਹਾਂ ਇਤਨਾ ਹੀ ਲਾਈਕ ਦੇ ਆਰ ਵੈਰੀ ਹੈਪੀ ਸਾਰੇ ਮਾਨਾ ਇਨਕਾ ਲੰਟੀ ਹੀ ਤੋ ਹੈ
1: ਵੈਰੀ ਗੁੱਡ ਅੱਛਾ ਸੋ ਪੈਸੇ ਯਾਰ ਕਿੰਨੇ ਤੋਂ ਕਿੰਨੇ ਤੁਸੀਂ ਕਿਹਾ ਰੇਂਜ ਕਿਆ ਹੈ
6: ਹਾਂਜੀ $50,000 ਸੇ ਲੈ ਕੇ $170,000 ਤੋ ਕਿਸਤੋਂ ਮੇ ਆਤਾ ਪੈਸਾ ਆਪਕੇ ਅਕਾਊਂਟ ਮੇ ਕਲਾਇੰਟਸ ਕੇ ਅਕਾਊਂਟ ਮੇ ਔਰ ਆਜ ਲਾਈਕ ਪਹਿਲੀ ਕਿਸਤ ਜੋ ਹੈ ਵੋ ਉਨਕੇ ਅਕਾਊਂਟ ਮੇ ਗਿਰ ਚੁਕੀ ਹੈ
1: ਵੈਰੀ ਗੁੱਡ ਸੋ ਸਰਾਸ਼ ਲੋਨ ਲੈਣੇ ਵਕਤ ਨਾ ਬੜੇ ਲੋਕੋ ਕੋ ਸਟ੍ਰੈਸ ਹੋਤਾ ਹੈ ਸਟ੍ਰੈਸ ਇਹ ਹੈ ਕਿ ਯਾਰ ਜੇ ਸਾਨੂੰ ਕੁਛ ਹੋ ਗਿਆ ਤਾਂ ਲੋਨ ਦਾ ਕੀ ਬਣੂਗਾ ਸੋ ਮੰਨ ਲਓ ਕਲਾਇੰਟ ਕੋਈ ਇਨਰੋਲ ਹੋ ਗਿਆ ਫੰਡਿੰਗ ਵੀ ਆ ਗਈ ਤੇ ਡੈਥ ਹੋ ਜਾਂਦੀ ਹੈ ਤੇ ਫਿਰ ਲੋਨ ਦਾ ਕੀ ਬਣਦਾ
6: ਐਸਾ ਦੂਸਰੀ ਵਾਰ ਹੋਇਆ ਹਮਾਰੇ ਸਾਥ ਅਭੀ
1: ਅੱਛਾ
6: ਇੱਕ ਅੰਕਲ ਬਜ਼ੁਰਗ ਥੇ ਵੋ ਲਾਈਕ ਇੱਕ ਇੰਸਟਾਲਮੈਂਟ ਉਨਕੀ ਆਈ ਸੈਕਿੰਡ ਇੰਸਟਾਲਮੈਂਟ ਸੇ ਪਹਿਲੇ ਵੋ ਚਲੇ ਗਏ ਭਗਵਾਨ ਕੇ ਪਾਸ ਨਾ ਔਰ ਦੂਸਰਾ ਵੀ ਕਿਸੇ ਕਾ ਐਕਸੀਡੈਂਟ ਹੋ ਗਿਆ तो वो भी मतलब हम हैरान होते हैं, लाइक हमारे पास डेटा बेस बहुत है ना, क्लाइंट्स बहुत ज्यादा है, हमें पता लगता है कि लोगों की लाइफ में कितना दुख है, क्या क्या चल रहा है, राइट। तो उसमें हाँ, तो अभी आज सेकेंड टाइम भी ऐसा कुछ हुआ, एक्सीडेंट हो गया था उनका, तो इस केस में लोग हमें कॉल करते हुए पूछते हैं क्या होगा क्लाइंट्स, राइट, जो उनके फैमिली मेंबर्स हैं। तो इसमें ऐसा नहीं है कि आपके बच्चे वो लोन देंगे, मतलब वो लोग आपका डेथ सर्टिफिकेट लग जाता है और फिनिश। तो मतलब लोग डरते हैं, पूछते हैं क्वेश्चन भी हमसे एवरी डे, मतलब एक बंदा पूछता है हमसे क्वेश्चन, तो सन्ने इसका आंसर आपको दे दिया।
1: सो नंबर है सराज दा 4372643175 4374 एंड सराज, जेडे लोग एक बार लोन ले लिया, कोर्स पास हो गया, कंप्लीट हो गया, सर्टिफिकेट भी मिल गया, वो सेकंड कोर्स भी करने के लिए थोड़े कोल आंदे ने?
6: हाँ जी ऐसा है, इसमें लाइक लिमिट नहीं है, और बल्कि ये लोग पहले प्रोसेस से वाकिफ होते हैं, उनको पता होता है हाउ इट वर्क्स, कुछ भी इसमें चलाकी या फिर कुछ भी डॉक्यूमेंट्स, क्योंकि हेरा फेरी है ही नहीं, तो ये बड़े इजीली रिटेन हो जाते हैं हमारे पास, राइट। क्योंकि जो हमारी फीस सुनते हैं, हमारा इंटरव्यू सुनते हैं, उनको पता लगता है उन्होंने पहले किसी को मोटी कमीशन दी थी, वो भी काम होने के पहले, ठीक है, तो फिर वो सुनते हैं तो हमारे पास राइट अवे रिटेन हो जाते हैं। इसलिए हमारे पास बेस्ट प्रोडक्ट है जो हम बेच रहे हैं, इतने सालों से, 8 साल हो गए, हजारों को असिस्ट कर चुके हैं, आपकी जेब में ज्यादा पैसे आते हैं, और ये जो भी अमाउंट हम रेंज बता रहे हैं आपको 50,000 से 1,70,000 डॉलर गारंटी फ्री है, 0% पे है, 2.5 साल बाद पहली किस्त स्टार्ट है, कहीं भी इसे यूज करें, शुरू में 2 साल ब्याज 0% मतलब है ही नहीं, 2.5 साल बाद ब्याज क्या है, 2.5% साल का मतलब $100,000 पे $200 ब्याज बिना गारंटी के कहां मिलेगा आपको, बताइए।
1: बिल्कुल सही बात है, एंड नंबर है 4372643175 फंडिंग केड़े फैक्टर से डिपेंड कर दी है, मैक्सिमम फंडिंग कितनी देखी है, अप्रूवल आ जाता सारे का?
6: मैक्सिमम फंडिंग हमने देखी अराउंड, आप मान के चले 2 साल के कोर्स में $190,000, उनके 8 बच्चे थे हस्बैंड वाइफ के, है ना, तो इसलिए उनको ज्यादा आए, फैमिली साइज पे डिपेंड करती है फंडिंग, यस, अगर किसी के बच्चे 2 हैं तो अराउंड $150,000, मतलब डे फैमिली ऑफ 4 को $1.5 लाख, फैमिली ऑफ 5 को हस्बैंड वाइफ दोनों पढ़ रहे हैं, $1,70,000 तक उनके खाते में आता है, कहीं भी इस पैसे को यूज करें। और बाकी अप्रूवल आप ये मान के चले 98% है, 2% भी 100 क्यों नहीं है, क्योंकि किसी के डॉक्यूमेंट्स मतलब बहुत रेयरेस्ट ऑफ रेयर, जैसे बच्चे का बर्थ सर्टिफिकेट नहीं है तो इनको टाइम लगता है अरेंज कराने में, राइट, तो उसमें काम डिले हो जाता है, खून का भी जाता है, तो इसलिए इट्स अ वेरी गुड थिंग, ऐसा नहीं है कि आपने नकली कागज लगाए सबमिट कर दी फाइल बैंक को, क्योंकि गवर्नमेंट फंडिंग दे रही है, बैंक नहीं दे रहा आपको यहाँ पे फंडिंग, कोई इस दवाई का कोई साइड इफेक्ट नहीं है, ये होम्योपैथी की दवाई है, ये दूसरी तरह दवाई नहीं है कि अगर ये चीज खराब होगी तो ये चीज ठीक हो जाएगी, ये चीज ठीक होगी तो वो चीज खराब हो जाएगी, बैंक नहीं है ये, पीछे ना रहिए, हमारी फीस काम होने के बाद $199 फ्लैट फीस है, काम होने के बाद में कोई मीठी बातें नहीं, कोई चलाकी नहीं है, साफ काम कर रहे हैं साफ तरीके से, इतनों को असेस कर चुके हैं, 0 कंप्लेन, नंबर नोट करें 4372643175 4372643175 कॉल करो हुणे, एस्टिमेट लो 4372643175 ऑफिस है जी 218 एक्सपोर्ट बुलेवर्ड पे, आप कल भी आ सकते हैं, नेक्स्ट बैच स्टार्ट होने वाला है, स्किल्स डेवलप करें, अपने टाइम के हिसाब से क्लास लॉग इन करें, टीचर नहीं है क्लास में, एग्जाम्स भी नहीं है, नंबर 4372643175 4372643175
1: बहुत शुक्रिया, थैंक यू सर, बहुत धन्यवाद थोड़ा। 6474 हेलो,
7: हाँ जी भाजी, मैं टॉपिक पूरा सुना नहीं कि मतलब प्लेन च को अपने पंजाबी बंदे सी कोई परौठे रोटी वगैरह खान लग गए प्लेन च,
1: इंडियन हुण पता नहीं केड़ी कम्युनिटी दे सी, चलो इंडियन सीगे,
7: अच्छा नहीं मैं कही अपनी कम्युनिटी दे वाले, ओह
1: अपनी, हाँ जी परिवार है ते ओ इंडिया दी एक फ्लाइट ते गए 25-30 जने ते अपना खाना लै गए ओ खा रहे आ होममेड फूड ढोकला मेनू देखण नू लग रहा कि रोटियां भी ने चने चुने भी ने समोसे भी ने ते एक दूजे नू वरता रहे आ खा रहे आ ते बहुत सारे लोगों ने बुरा मनाया कि यार ये की कर रहे हैं तुसी चुप करके प्लेन दा फूड खा लो या यू नो कोई सैंडविच लै जाओ आए थोड़ा भी एक दूजे नू खाना प्लेन ते वरताओ
7: ਹਾਂਜੀ ਨਹੀਂ ਉਹ ਤਾਂ ਏਦਾਂ ਵੀ ਜੇ ਉਹ ਜ਼ਿਆਦਾ ਪਲੈਗ ਗਏ ਸੀਗੇ ਫਿਰ ਜਿੱਥੇ ਜਾਣਾ ਸੀ ਡੈਸਟੀਨੇਸ਼ਨ ਉੱਥੇ ਜਾ ਕੇ ਬਹਿ ਕੇ ਖਾ ਲੈਂਦੇ ਸਾਰਾ ਜਾਂ ਉੱਥੇ ਪਲੇਨ ਦਾ ਖਾਣਾ ਖਾ ਲੈਣਾ ਚਾਹੀਦਾ ਸੀ ਉਹਨਾਂ ਨੂੰ ਜਿੱਥੇ ਖਾਣਾ ਆਪਣਾ ਲੈ ਕੇ ਗਏ ਸੀ ਉੱਥੇ ਜਿੱਥੇ ਜਾਣਾ ਸੀਗਾ ਉੱਥੇ ਜਾ ਕੇ ਬਹਿ ਕੇ ਮਤਲਬ ਖਾ ਲੈ ਖਾ ਲੈਣਾ ਚਾਹੀਦਾ ਸੀ ਉਹਨਾਂ ਨੂੰ ਹਨਾ
1: ਕਿਸ ਤੋਂ ਵੱਖ ਆ ਸਾਰੇ ਆਪਾਂ ਇਕੱਠੇ ਹੀ ਆ ਹੁਣ ਤਾਂ ਹੀ ਮੈਂ ਕਿਹਾ ਵੀ ਆਪਣੀ ਕਮਿਊਨਿਟੀ ਆ ਕੋਈ ਨਾ ਸਾਰੇ ਆਪਣੇ ਨੇ ਸੋ ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਯਾਦ ਰੱਖੋ ਨਵੀਂ ਟੌਪ ਦੀ ਬ੍ਰੈਂਡ ਨਿਊ ਸ਼ਾਨਦਾਰ ਕਮਾਲ ਦੀ ਕਿਚਨ ਰੈਡੀ ਕਰਾਉਣੀ ਹੈ ਕਿਚਨ ਕਾਊਂਟਰ ਟੌਪ ਵੈਨਿਟੀਜ਼ ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਨੂੰ ਨਿਊ ਹਾਈਟਸ ਕਿਚਨ ਦੀ ਟੀਮ 416-859-1920 ਨਿਊ ਹਾਈਟਸ ਕਿਚਨ ਨੂੰ ਕਾਲ ਕਰੋ ਐਂਡ ਜਸਪਾਲ ਭਾਈ ਜੀ ਹੁਣੇ ਬੜਾ ਸੋਹਣਾ ਕਿਚਨਾਂ ਦਾ ਕੰਮ ਕਰਦੇ ਆ ਜਸ ਗਿਵ ਐਮ ਅ ਕਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੀ ਕੋਈ ਵੀ ਰਿਪੇਅਰ ਤਾਂ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਦੇ ਜਸਪਾ ਆਪਣੇ ਮਨੂ ਜੀ ਨੂੰ ਕਾਲ ਕਰ ਲਓ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਦੂਜੀ ਲੋਕੇਸ਼ਨ ਖੋਲ੍ਹੀ ਹੈ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ 401 ਤੋਂ ਉੱਤਰਨਸਾਰ ਠੀਕ ਹੈ ਸੋ ਤੁਸੀਂ ਇਹਨਾਂ ਨੂੰ ਇੱਕ ਵਾਰ ਫੋਨ ਕਰ ਲਓ ਜਾਂ ਪਹੁੰਚ ਜਾਓ ਅਤੇ ਇਹਨਾਂ ਨੇ ਨਵੇਂ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਲਾਈਆਂ ਹੋਈਆਂ ਵਿਦ ਇੰਸਟਾਲੇਸ਼ਨ 200 ਮਿਲਾਂ ਦਾ $35 ਤੋਂ ਟਾਇਰਾਂ ਦੀ ਪ੍ਰਾਈਸ ਸ਼ੁਰੂ ਹੈ 647-234-6293 'ਤੇ ਕਾਲ ਕਰੋ 4874 ਹੈਲੋ ਜੀ
8: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
8: ਨਵੀਂ ਜੀ ਮੈਂ ਨਾ ਇੱਕ ਤੁਹਾਨੂੰ ਸੁਣਦੇ ਸੁਣਦੇ ਮੇਰੇ ਇੱਕ ਅਸਲੀ ਘਟਨਾ ਯਾਦ ਆ ਗਈ ਤੇ ਇੱਕ ਤਾਂ ਤੁਸੀਂ ਆ ਗਾਣੇ ਤੇ ਉਦੋਂ ਬਾਅਦ ਚ ਜਦੋਂ ਕਿਤੇ ਟਾਈਮ ਲੱਗਿਆ ਵਿੱਚ ਗਾਣਾ ਲਾ ਦੇ ਐਡੀ ਗੱਲ ਨੀ ਸੀ ਜੀ ਤੂੰ ਬਣਾ ਕੇ
1: ਬਹਿ ਗਈ ਠੀਕ ਹੈ
8: ਤੇ ਇਹ ਨਾ ਹੁਣ ਜੇ ਆਪਾਂ ਲਾਈ ਲਈ ਨਿੱਕੇ ਜੇ ਹੁਣ ਵੀਡੀਓ ਵਾਲਾ ਜਮਾਨਾ ਨਾ ਹੁੰਦਾ ਇਹ ਗੱਲ ਕੁਛ ਵੀ ਨੀ ਸੀ ਵੀਡੀਓ ਆ ਗਈ ਹਰ ਬੰਦੇ ਜਿਵੇਂ ਕਹਿੰਦਾ ਫਿਰ ਦੂਜੀ ਉਹ ਜਿੰਨੇ ਮੂੰਹ ਉਨੀਆਂ ਗੱਲਾਂ ਹਰ ਦੀ ਓਪੀਨੀਅਨ ਵੱਖਰੀ ਹੋਣੀ ਹੈ ਹੁਣ ਦੇਖੋ ਇੱਕ ਅੰਮ੍ਰਿਤਧਾਰੀ ਸਿੰਘ ਬੈਠਾ ਹੁਣ ਉਹਦੀ ਏਅਰਲਾਈਨ ਦੀ ਪਾਲਿਸੀ ਮੁਤਾਬਕ ਸ਼ਰਾਬ ਸਰਬ ਹੁੰਦੀ ਆ ਜਿਹੜੇ ਬੰਦੇ ਨੇ ਕਦੇ ਇੰਨੀ ਭੈੜੀ ਸਮੈਲ ਹੈ ਕਦੇ ਦੇਖੀ ਨੀ ਹੈ ਤੇ ਉਹਨੂੰ ਮਤਲਬ ਕਿੰਨਾ ਮਤਲਬ ਉਹ ਕਰ ਰਿਹਾ ਤੇ ਉਹ ਕੀ ਉਹ ਹਟ ਜੂਗਾ ਸ਼ਰਾਬ ਪੀਣ ਵਾਲਾ ਉੱਥੋਂ ਨਹੀਂ ਹਟਦਾ ਏਅਰਲਾਈਨ ਦੀ ਪਾਲਿਸੀ ਆ ਇਹ ਏਅਰਲਾਈਨ ਨੂੰ ਚੇਂਜ ਕਰਨੀਆਂ ਪੈਣੀਆਂ ਜਿਹੜੀਆਂ ਜਿਵੇਂ ਹੁਣ ਨੋ ਸਮੋਕਿੰਗ ਜ਼ੋਨ ਆ ਸਾਰੇ ਠੀਕ ਹੈ ਨਾ ਤੇ ਜਿਹੜੀ ਤੁਹਾਨੂੰ ਘਟਨਾ ਸੁਣਾਉਣਾ ਉਹ ਇੱਥੋਂ ਮੇਰੇ ਯਾਦ ਆਇਆ ਵੀ ਇੱਥੋਂ ਆਪਣੇ ਤੁਹਾਡੇ ਯਾਦ ਹੋਣਾ ਐਰੋਫਲੋਟ ਜਾਂਦੀ ਹੁੰਦੀ ਸੀ
1: ਹਾਂਜੀ
8: ਤੇ ਰਸ਼ੀਆ ਚੋਂ ਜਦੋਂ ਚੇਂਜ ਕੀਤੀ ਤਾਂ ਉੱਥੇ ਕੁਛ ਅਲੱਗ ਅਲੱਗ ਕੰਟਰੀਆਂ ਚ ਉੱਥੋਂ ਜਿਹੜੇ ਪੈਸੰਜਰ ਚੜੇ ਮੈਂ ਵੀ ਬੈਠਾ ਸੀ ਉਦੋਂ ਮੈਂ ਅੱਜ ਕੱਲ ਮੈਂ ਡਰਿੰਕ ਥੋੜੀ ਬਹੁਤੀ ਕਰ ਲੈਂਦਾ ਪਰ ਮੈਂ ਉਦੋਂ ਬਿਲਕੁਲ ਡਰਿੰਕ ਨਹੀਂ ਸੀ ਕਰਦਾ ਉਹਨਾਂ ਬੰਦਿਆਂ ਨੇ ਆਪਣੇ ਬੈਗ ਚੋਂ ਬੋਟਲ ਕੱਢੀ ਤੇ ਉਹ ਜਿਵੇਂ ਉਹ ਏਦਾਂ ਏਦਾਂ ਬੈਠੇ ਸੀ ਖਿੰਡਵੇਂ ਇੱਕ ਉਹ ਅੱਗੇ ਦੂਜਾ ਇੱਧਰ ਤੀਜਾ ਇੱਧਰ ਇਸ ਤਰ੍ਹਾਂ ਸੀਟਾਂ ਉਹਨਾਂ ਦੀਆਂ ਏਦਾਂ ਸੀ ਤੇ ਉਹਨਾਂ ਨੇ ਪੀਣੀ ਸ਼ੁਰੂ ਕਰਤੀ ਤੇ ਨਾਲ ਸਾਰਿਆਂ ਨੂੰ ਤੇ ਆ ਭਾ ਯਾਰ ਪੀ ਤੇ ਏਦਾਂ ਨੀ ਜਾਂ ਤਾਂ ਸੀਟ ਬਦਲ ਲਾ ਤੇ ਜਾਂ ਫੜ ਪੈਗ ਲਾ ਮੈਂ ਸਰ ਉਹਨਾਂ ਨੇ ਹੁਣ ਦੂਜੇ ਬੰਦੇ ਉਹਨੂੰ ਜੇ ਉਹਨੂੰ ਉੱਥੇ ਓਬਜੈਕਸ਼ਨ ਕਰਨਾ ਹੁੰਦਾ ਓਬਜੈਕਸ਼ਨ ਕਰਨ ਵਾਲੇ ਸੀ ਦੂਜਾ ਲੱਗਦਾ ਯਾਰ ਰਿਫੰਡ ਕਰ ਦੇ ਆਪਾਂ ਨੂੰ ਵੀ ਆਪਣਾ ਕੀ ਲੈਂਦੇ ਆ ਮਤਲਬ ਉਹਨਾਂ ਨੇ ਆਪਦੀ ਨਾ ਉਹਨਾਂ ਨੂੰ ਏਅਰਲਾਈਨ ਵਾਲਿਆਂ ਨੇ ਹਟਾਇਆ ਹੁਣ ਦੇਖੋ ਉਹ ਐਂ ਚੇਂਜ ਆਈ ਗਈ ਹੈ ਨਾ ਹੁਣ ਲਿਮਿਟਡ ਕਰਤਾ ਪਹਿਲਾਂ ਇਹ ਸੀ ਵੀ ਉਹ ਖੋਲ ਕੇ ਆਪਦੀ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਬੋਟਲ ਮਤਲਬ ਉਹਨਾਂ ਨੇ ਪੀਤੀ ਤੇ ਇੱਕ ਤੁਹਾਨੂੰ ਹੋਰ ਘਟਨਾ ਦੱਸਦਾ ਮੈਂ ਇੱਥੇ ਆਇਆ ਮੈਨੂੰ ਇੱਕ ਬੰਦਾ ਮਿਲਿਆ ਜੀ ਕਹਿੰਦਾ ਤੁਹਾਨੂੰ ਮੈਂ ਗੱਲ ਸੁਣਾਉਂਦਾ ਜਦੋਂ ਮੈਂ ਕਹਿੰਦਾ ਕੈਨੇਡਾ ਆਇਆ ਕਹਿੰਦਾ ਮੈਨੂੰ ਪਤਾ ਨੀ ਸੀ ਕਹਿੰਦਾ ਮੈਂ ਇੰਨੀ ਪੀ ਲਈ ਮੈਨੂੰ ਨੀ ਪਤਾ ਕਹਿੰਦਾ ਮੈਨੂੰ ਕਹਿੰਦਾ ਸਟ੍ਰੈਚਰ ਤੇ ਪਾ ਕੇ ਬਾਹਰ ਕੱਢਿਆ ਜਹਾਜ਼ ਚ ਹੈਲੋ
1: ਹਾਂਜੀ ਹਾਂਜੀ ਨਹੀਂ ਪਰ ਭਾਜੀ ਦੇਖੋ ਉਹ ਬੰਦਾ ਸਟ੍ਰੈਚਰ ਤੋਂ ਕੱਢਿਆ ਤੇ ਚਲੋ ਉਹਨੂੰ ਪੈਨਲਟੀ ਵੀ ਹੋਊਗੀ ਬਟ ਸ਼ਰਾਬ ਹੁਣ ਜੇ ਕੋਈ ਪੀ ਰਿਹਾ ਪਲੇਨ ਤੇ ਉਹ ਬਹਿ ਕੇ ਆਪਣੇ ਆਪ ਦੇ ਵਿੱਚ ਪੀ ਰਿਹਾ ਉਹਨੇ ਆਰਡਰ ਕੀਤੀ ਡਰਿੰਕ ਆਇਆ ਡਰਿੰਕ ਪੀ ਲਈ ਬਟ ਹੁਣ 25-30 ਜਾਣੇ ਜੇ ਖਾਣਾ ਖਾ ਰਹੇ ਆ ਉਹ ਬਹਿ ਕੇ ਸਿਰਫ ਆਪਣੀ ਸੀਟ ਤੇ ਥੋੜਾ ਖਾ ਰਹੇ ਆ ਇੱਕ ਦੂਜੇ ਨੂੰ ਵਰਤਾ ਵੀ ਰਹੇ ਆ
8: ਉਹ ਤਾਂ ਆਪਾਂ ਪਹਿਲਾਂ ਹੀ ਕਿਸੇ ਨੇ ਡਿਸਟਰਬ ਕਰਦੇ ਉਹ ਤਾਂ ਕਿਸੇ ਨੂੰ ਮਤਲਬ ਵੈਸੇ ਹੀ ਆਪਾਂ ਹੁਣ ਕਈ ਪਿੱਛੋਂ ਲੱਤਾਂ ਹੀ ਮਾਰੀ ਜਾਂਦੇ ਹੁੰਦੇ ਗੋਡੇ ਹੀ ਮਾਰੀ ਜਾਂਦੇ ਹੁੰਦੇ ਡਿਸਟਰਬ ਤਾਂ ਇੰਨੀ ਬਹੁਤ ਆ
1: ਹਾਂਜੀ
9: ਕਿੱਥੇ ਕਿੱਥੇ ਤੁਸੀਂ ਨਿੱਕੇ ਨਿੱਕੇ ਗੱਲ ਹੋਈ ਆ ਵੀ ਇਹ ਤਾਂ ਏਅਰਲਾਈਨ ਜਦੋਂ ਜਦੋਂ ਕੋਈ ਮਤਲਬ ਸਮੱਸਿਆ ਸਾਹਮਣੇ ਆਊਗੀ ਤਦੋਂ ਤਦੋਂ ਏਅਰਲਾਈਨ ਆਪਣੀਆਂ ਪਾਲਿਸੀਆਂ ਮਤਲਬ ਬਦਲਣੀਆਂ ਤਾਂ ਆਪਾਂ ਕੁਛ ਕਰ ਸਕਦੇ ਬੰਦਾ ਆਪਾਂ ਕੀ ਕਰ ਸਕਦੇ ਹਾਂ ਚਲੋ ਕਮੈਂਟ ਪਾਈ ਚਲੋ ਸੁਣੀ ਚਲੋ ਆਪਾਂ ਕੁਛ ਨਹੀਂ ਕਰ ਸਕਦੇ
1: ਨਹੀਂ ਹੁੰਦਾ ਹੁੰਦਾ ਜ਼ਰੂਰ ਹੈ ਭਾਜੀ ਹੁਣ ਜੇ ਵੀਡੀਓ ਪਈ ਹੈ ਤੇ ਲੋਕਾਂ ਨੇ ਕਮੈਂਟ ਕੀਤਾ ਲੱਖਾਂ ਲੋਕਾਂ ਨੇ ਦੇਖਿਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਫਾਇਦਾ ਹੁੰਦਾ ਏਅਰਲਾਈਨ ਦੇਖੂਗੀ ਏਅਰਲਾਈਨ ਕਹੂਗੀ ਸਾਡੀ ਤਾਂ ਯਾਰ ਬੇਇੱਜ਼ਤੀ ਬੜੀ ਹੋ ਰਹੀ ਹੈ
9: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਏਅਰਲਾਈਨ ਨੂੰ ਮਤਲਬ ਇਹ ਚੀਜ਼ਾਂ ਮਤਲਬ ਉਹ ਕਰਨੀਆਂ ਪੈਣੀਆਂ ਨੇ
1: ਜੀ ਜੀ
9: ਬਿਲਕੁਲ ਸਹੀ ਗੱਲ ਹੈ ਇਸ ਗੱਲ ਤੇ ਇਹੀ ਅਖੀਰ ਚ ਇਹੀ ਗੱਲ ਹੋਣਾ ਏਅਰਲਾਈਨ ਨੂੰ ਹੀ ਕੁਛ ਕਰਨਾ ਪੈਣਾ
1: ਬਿਲਕੁਲ ਭਾਜੀ ਥੈਂਕ ਯੂ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ
9: ਵੈਲਕਮ
1: ਥੈਂਕ ਯੂ ਸਰ ਬਹੁਤ ਪਿਆਰ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਸਾਡੇ ਬਹੁਤ ਹੀ ਪਿਆਰੇ ਸੱਜਣ ਮਨੀਸ਼ ਭਾਜੀ ਹੁਣੇ ਇੰਡੀਅਨ ਫਰੂਟਲੈਂਡ ਤੋਂ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੀ ਸੇਲ ਹੈ ਜਿਹੜੀ 6 ਸਪਤੰਬਰ ਤੱਕ ਚੱਲਣੀ ਆ ਤੇ ਤੁਸੀਂ ਇਸ ਸੇਲ ਦਾ ਫਾਇਦਾ ਲਓ ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ 11.99 ਇੰਡੀਅਨ ਡੈਲੀ ਬਾਈਟ ਸੋਨਾ ਮਸੂਰੀ ਰਾਈਸ 20 ਪਾਉਂਡ ਦਾ ਬੈਗ 11.99 ਬਰਾੜ ਦਾ ਦੇਸੀ ਘਿਓ 23.99 1.6 kg ਤੇ ਲਕਸ਼ਮੀ ਦੇਸੀ ਬੇਸਣ 3.99 ਨੂੰ 4 ਪਾਉਂਡ ਲਕਸ਼ਮੀ ਕੋਕੋਨਟ ਸ਼ਰੈਡਿਡ ਕੋਕੋਨਟ 249 ਦਾ ਹੋਰ ਬੜੀਆਂ ਡੀਲਾਂ ਨੇ ਇਹਨਾਂ ਦਾ ਜਿਹੜਾ ਗਰੋਸਰੀ ਸਟੋਰ ਹੈ ਨਾਲ ਹੀ ਰੈਸਟੋਰੈਂਟ ਹੈ ਜਿਸ ਵਿੱਚ ਵੈਜ ਥਾਲੀ 499 ਚਿਕਨ ਕਰੀ ਵਿਦ ਨਾਨ 999 ਚਿਕਨ ਬਿਰਿਆਨੀ 699 ਇਹਨਾਂ ਦਾ ਫੂਡ ਬੜਾ ਸਵਾਦ ਹੈ ਯਾਰ ਵੈਜ ਮੀਡੀਅਮ ਪੀਜ਼ਾ 699 ਦਾ ਇਹਨਾਂ ਦੀਆਂ 7 ਲੋਕੇਸ਼ਨਾਂ ਨੇ ਬਰੈਂਪਟਨ 'ਚ ਮੇਫੀਲਡ ਕ੍ਰੈਡਿਟ ਵਿਊ ਮਕਵੀਨ ਕੈਸਲ ਮੋਰ ਬਵੇਰ ਚਿੰਕਿਊਜ਼ੀ ਕੁਈਨ ਚਿੰਕਿਊਜ਼ੀ 33 ਫਾਰਲੀ ਡਰਾਈਵ ਗੋਲਫ 600 ਹੈਸਪਲ ਰੋਡ ਕੇਂਬਰਿਜ ਅਤੇ ਸੈਂਡਲਵੁੱਡ ਐਂਡ ਹਰ ਅੰਟੇਰੀਓ ਇੰਡੀਅਨ ਫਰੂਟਲੈਂਡ ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਬਈ ਜਦੋਂ ਸੁੱਖ ਭਾਅ ਜੀ ਨੇ ਲਾਤੀਆਂ ਡੀਲਾਂ ਫਿਰ ਤੁਸੀਂ ਟੈਨਸ਼ਨ ਛੱਡ ਦਿਓ ਕਿਉਂਕਿ ਫਰਨੀਚਰ ਲੈਣਾ ਤਾਂ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਹੈ 6885 ਟੋਮਕਨ ਰੋਡ ਤੇ ਸੁੱਖ ਜੀ ਆ ਜਾਓ
10: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ ਪਹਿਲਾਂ ਤਾਂ ਇਨਵੈਂਟਰੀ ਪੂਰੀ ਮਾਰਕੀਟ ਤੁਸੀਂ ਘੁੰਮ ਕੇ ਦੇਖ ਲਿਓ ਗ੍ਰੈਂਡ ਹੋਮ ਫਰਨੀਚਰ ਵਰਗੇ ਨਾ ਤਾਂ ਬੈਡਰੂਮ ਸੈੱਟ ਨਾ ਸੋਫਾ ਸੈੱਟ ਨਾ ਡਾਇਨਿੰਗ ਟੇਬਲ ਨਾ ਕਾਫੀ ਟੇਬਲ ਤੇ ਨਾ ਪ੍ਰਾਈਸ ਮਿਲਣੀ ਤੇ ਨਾ ਸਰਵਿਸ ਮਿਲਣੀ ਇਹੋ ਜੀ ਇਸ ਲੌਂਗ ਵੀਕਐਂਡ ਦੇ ਉੱਪਰ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜੇ ਤੁਸੀਂ ਫਰਨੀਚਰ ਦੇ ਬਾਰੇ ਸੋਚ ਰਹੇ ਸੀ ਪਲਾਨ ਕਰ ਰਹੇ ਸੀ ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਫਰਨੀਚਰ ਦੀਆਂ ਲੋਐਸਟ ਪ੍ਰਾਈਸ ਤੇ ਨਾਲ ਵੱਡੇ ਵੱਡੇ ਤੋਹਫੇ ਵਰ ਦਿੱਤੇ ਜਾਣੇ ਆ ਸੋ ਫਰਾਈਡੇ ਵਾਲੇ ਦਿਨ ਵੀ ਇੱਕ ਬਹੁਤ ਸਾਰੇ ਜਿਹੜੇ ਨਵੇਕਲੇ ਕਿਸਮ ਦੇ ਤੁਹਾਨੂੰ ਤੋਹਫੇ ਜਿਹੜੇ ਇਲੈਕਟ੍ਰੋਨਿਕ ਦਿੱਤੇ ਜਾਣੇ ਆ ਸੋ ਫਰਾਈਡੇ ਵਾਲੇ ਦਿਨ ਪਰਿਵਾਰਾਂ ਨੇ ਫਰਾਈਡੇ ਸੈਟਰਡੇ ਸੰਡੇ ਚਾਰੋਂ ਦਿਨ ਪਹੁੰਚਣਾ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਨਵੀ ਭਾਜੀ
1: ਕਿਆ ਬਾਤ ਹੈ 6885 ਟੋਮਕਨ ਰੋਡ 8461 ਹੈਲੋ ਜੀ
11: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
11: ਹਾਂਜੀ ਉਹ ਵੈਸੇ ਤਾਂ ਮੇਰਾ ਫੋਨ ਬੰਦ ਹੋਣ ਵਾਲਾ ਹੀ ਹੈ ਜੀ 1% ਹੀ ਰਹਿ ਗਈ ਪਰ ਆਹ ਭਾਈ ਨੇ ਜਿਹੜੀਆਂ ਗੱਲਾਂ ਕਹੀਆਂ ਇਹ ਮੈਨੂੰ ਵੀ ਸਹੀ ਲੱਗਿਆ ਕਿ ਅੱਜ ਕੱਲ੍ਹ ਹੀ ਵੀਡੀਓ ਨਾਲ ਦੀ ਨਾਲ ਬਣ ਜਾਂਦੀ ਆ ਸ਼ਾਇਦ ਜੇ ਉਹਨਾਂ ਨੂੰ ਉੱਥੇ ਸਮਝਾ ਦਿੱਤਾ ਜਾਂਦਾ ਕਿਉਂਕਿ ਆਪਾਂ ਇਹ ਵੀ ਵੇਖੀਏ ਕਿ ਪਹਿਲਾਂ ਅਜੇ ਤੱਕ ਕਦੇ ਏਦਾਂ ਹੋਇਆ ਨੀ ਕਦੀ ਨੀ ਮੈਨੂੰ ਲੱਗਦਾ ਹੋਇਆ ਹੋਣਾ ਹੀ ਬਈ ਕਦੇ ਵੀਡੀਓ ਕੁਛ ਏਦਾਂ ਦਾ ਬਣਿਆ ਹੋਵੇ ਸ਼ਾਇਦ ਗਲਤੀ ਕਿਸੇ ਨੇ ਕੀਤੀ ਹੋਵੇ ਪਰ ਹਾਂ ਇਹ ਵੀ ਜ਼ਰੂਰ ਆ ਕਿ ਫੂਡ ਦਾ ਉਹਨਾਂ ਨੂੰ ਏਦਾਂ ਕਰ ਦੇਣਾ ਚਾਹੀਦਾ ਕਿ ਨੋਰਮਲ ਚੀਜ਼ਾਂ ਜਿਹੜੀਆਂ ਆਪਾਂ ਸਾਰਿਆਂ ਚ ਖਾਧੀਆਂ ਜਾਂਦੀਆਂ ਨਾ ਜੀ ਚਾਹੇ ਰੋਟੀ ਆ ਸਬਜ਼ੀ ਆ ਜੇ ਇੰਨਾ ਕੁ ਕਰ ਦੇਣ ਤਾਂ ਜ਼ਿਆਦਾ ਵਧੀਆ ਆ ਪਰ ਹਾਂ ਇਹ ਆ ਕਿ ਮੁੱਦੇ ਨੂੰ ਸ਼ਾਇਦ ਉਹਨਾਂ ਨੇ ਜ਼ਿਆਦਾ ਭੜਕਾਤਾ ਜੀ ਮੇਰੇ ਹਿਸਾਬ ਨਾਲ ਇਹ ਲੱਗਦਾ ਵਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਛੋਟੀ ਛੋਟੀ ਗੱਲ ਹੈ ਸ਼ਾਇਦ ਮੇਰੇ ਲਈ ਤਾਂ ਮੈਨੂੰ ਤਾਂ ਲੱਗਦਾ ਇਹ ਛੋਟੀ ਗੱਲ ਸੀਗੀ ਕਿ ਜਿਹਨੂੰ ਵੱਡਾ ਬਣਾ ਦਿੱਤਾ ਗਿਆ ਸ਼ਾਇਦ ਉਹਨਾਂ ਨੂੰ ਉੱਥੇ ਸਮਝਾ ਦਿੱਤਾ ਜਾਂਦਾ ਥੋੜਾ ਚਾਹੇ ਰਿਊਡ ਭੇਜ ਤਾਂ ਚਲੋ ਕਰਦੇ ਨੀ ਹਨਾ ਜੀ ਆਪਣੇ ਏਅਰਲਾਈਨ ਵਾਲੇ ਵੀ ਤੇ ਪਰ ਮੈਨੂੰ ਲੱਗਦਾ ਹਾਂ ਕਿ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਜੀ ਬਾਕੀ ਰਹੀ ਗੱਲ ਵੀਡੀਓ ਬਣਾਉਣ ਵਾਲਾ ਅੱਜ ਕੱਲ੍ਹ ਤਾਂ ਜੀ ਉਹ ਸਿਸਟਮ ਆ ਮੇਰੇ ਵਰਗੇ ਦੇ ਇੱਕ ਪਾਸੇ 70 ਪਈ ਜਾਂਦਾ ਨਾ ਦੂਜੇ ਪਾਸੇ ਕਹਿੰਦਾ ਨਾ ਚੱਲ ਯਾਰ ਵੀਡੀਓ ਬਣਾ ਲਾ ਬਈ ਬਾਅਦ ਚ ਕੰਮ ਆਊਗੀ ਤੇ 70 ਵੀ ਇਹ ਗੱਲ ਸਹੀ ਆ ਆਪਣੇ ਕਈ ਵਾਰੀ ਨਾਲ ਦੇ ਸਿੰਘ ਵੀ ਕਈ ਵਾਰੀ ਏਦਾਂ ਕਰ ਜਾਂਦੇ ਮੈਂ ਵੇਖੇ ਆ ਪਿੱਛੇ ਕਿ ਹਾਂ ਬਈ ਇੱਕ ਵਾਰ ਤਾਂ 70 ਪਈ ਜਾਂਦੇ ਆ ਉੱਤੋਂ ਐ ਨੀ ਵੀ ਅਗਲੇ ਨੂੰ ਮੈਂ ਰੋਕ ਲਾ ਅੱਗੋਂ ਕਹੂਗਾ ਵੀਡੀਓ ਬਣਾ ਯਾਰ ਬਾਅਦ ਚ ਕੰਮ ਆਊਗੀ ਮੇਰੇ ਕੰਮ ਕਾਹਦੀ ਆਉਣੀ ਆ ਉਹ ਜਿਹੜਾ ਕੁੱਟ ਗਿਆ ਕੁੱਟ ਗਿਆ ਚਲੋ ਇਹ ਤਾਂ ਹਾਸੇ ਵਾਲੀ ਗੱਲ ਰਹੀ ਪਰ ਹਾਂਜੀ ਇੰਨਾ ਕੁ ਜ਼ਰੂਰ ਆ ਕਿ ਆਪਾਂ ਨੂੰ ਬਹੁਤ ਵੱਡਾ ਮੁੱਦਾ ਸ਼ਾਇਦ ਇਹ ਨਹੀਂ ਬਣਨਾ ਚਾਹੀਦਾ ਜੀ ਕਿਉਂਕਿ ਕਮਿਊਨਿਟੀ ਚਲੋ ਉਹ ਮੇਰੇ ਹਿਸਾਬ ਨਾਲ ਆਪਣੇ ਪੰਜਾਬੀ ਤਾਂ ਨਹੀਂ ਸੀਗੇ ਹਨਾ ਕੋਈ ਹੋਰ ਸੀਗੇ ਚਲੋ ਇਹ ਵੀ ਸ਼ੁਕਰ ਆ ਕਿ ਚਲੋ ਆਪਣੇ ਬੰਦੇ ਹੈ ਨੀ ਸੀਗੇ ਪਰ ਜੋ ਵੀ ਚਲੋ ਸੀਗੇ ਇੰਡੀਅਨ ਤੇ ਪਰ ਹਾਂ ਖਿਆਲ ਜ਼ਰੂਰ ਰੱਖਣ ਸੋ ਮੇਰੇ ਹਿਸਾਬ ਨਾਲ ਬਾਹਲੀ ਵੱਡੀ ਗੱਲ ਇਹ ਵਧਾ ਦਿੱਤੀ ਗਈ ਹੈ ਜੀ, ਜਿੰਨੀ ਕਿ ਹੋਣੀ ਨੀ ਚਾਹੀਦੀ ਸੀਗੀ। ਹਾਲਾਂਕਿ ਇੰਨਾ ਕੁ ਚਾਹੀਦਾ ਸੀ ਕਿ ਜਦੋਂ ਇਹ ਚੀਜ਼ ਹੋਈ ਆ ਉੱਥੇ ਉਹਨਾਂ ਨੂੰ ਸਮਝਾਉਂਦੇ, ਕਿਉਂਕਿ ਐਵੇਂ ਬਾਅਦ ਚ ਆਪਾਂ ਕਮਿਊਨਿਟੀਆਂ ਨੂੰ ਅੱਜ ਕੱਲ੍ਹ ਟਾਰਗੇਟ ਕਰ ਦਿੰਦਾ ਬੰਦਾ ਹੀ, ਉਹ ਜਾਤ ਪਾਤ ਤੇ ਗੱਲ ਆ ਜਾਂਦੀ ਹੈ ਤੇ ਉੱਥੇ ਹੀ ਆ ਗਈ ਆ ਫਿਰ। ਸੋ ਇੰਨਾ ਕਿ ਮੇਰੇ ਲਗਾ ਜ਼ਰੂਰ ਸੀਗਾ ਜੀ ਗੱਲ ਨੂੰ ਉੱਥੇ ਦਬਾ ਦੇ,
1: ਤੁਹਾਨੂੰ ਵੀ ਲੱਗਦਾ ਵੀ ਕੋਈ ਏਡੀ ਗੱਲ ਨਹੀਂ ਸੀ।
11: ਹਾਂਜੀ ਹਾਂਜੀ, ਕਿਉਂਕਿ ਜ਼ਿੰਦਗੀ ਚ ਇੱਕ ਛੋਟੀ ਗੱਲ ਹੋਰ ਕਹੂੰਗਾ, ਜ਼ਿੰਦਗੀ ਚ ਅੱਜ ਕੱਲ ਇਹਨਾਂ ਗੱਲਾਂ ਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ ਵਾ, ਹਰੇਕ ਦਾ ਬਹੁਤ ਕੁਝ ਚੱਲੀ ਜਾਂਦਾ ਨਾ ਜੀ। ਹੁਣ ਮੰਨ ਲਓ ਤੁਹਾਡੇ ਕੋਲ ਕਈ ਵਾਰ ਸੁਣ ਲਈ ਇਹ ਗੱਲ, ਸਾਨੂੰ ਵੀ ਪਤਾ ਸੀ ਪਰ ਉੱਥੇ ਹੀ ਦੱਬ ਗਈ ਸੀਗੀ। ਪਰ ਤੁਹਾਡੀ ਗੱਲ ਵਧੀਆ ਵਾ ਕਿ ਤੁਸੀਂ ਟੋਪਿਕ ਚਲੋ ਲੈ ਕੇ ਆਉਣੇ ਆ ਵੀ ਰੈ ਲੈ ਲਿੱਤੀ ਜਾਵੇ ਹਨਾ, ਪਰ ਜਿੱਦਾਂ ਪਹਿਲਾਂ ਵੀਰ ਜੀ ਨੇ ਗੱਲ ਕੀਤੀ ਬਿਲਕੁਲ ਸਹੀ ਕੀਤੀ ਆ, ਆਪਾਂ ਵੀ ਓਦਾਂ ਹੀ ਕਹਿ ਰਹੇ ਹਾਂ। ਹਾਂ ਇੰਨਾ ਕੁ ਕਰ ਦੇਣ ਕਿ ਸਾਦੀ ਰੋਟੀ ਚਲੋ ਆਪਦਾ ਸਬਜ਼ੀ, ਹੁਣ ਇਹ ਵੀ ਹੋ ਸਕਦਾ ਆਪਾਂ ਨੂੰ ਕੀ ਪਤਾ ਉਹ ਸਾਦੀ ਸਬਜ਼ੀ ਲੈ ਆਏ ਹੋਣ, ਕਈ ਵਾਰੀ ਸਬਜ਼ੀ ਅਗਲੇ ਦੀ ਓਦਾਂ ਨੀ ਹੁੰਦੀ ਆ ਪਈ ਪਈ ਖਰਾਬ ਹੋ ਜਾਣਾ, ਕੁਛ ਵੀ ਹੋ ਸਕਦਾ ਵਾ। ਹੋ ਸਕਦਾ ਇਹ ਚੀਜ਼ ਨੋਰਮਲ ਹੋਵੇ, ਕੋਈ ਉਹਨਾਂ ਕੋਲ ਓਦਾਂ ਦੇ ਪਕਵਾਨ ਨਾ ਹੋਣ, ਇਹ ਵੀ ਚੀਜ਼ ਹੋ ਸਕਦੀ ਹੈ ਨਾ।
1: ਚੰਗੇ ਲਈ ਵੀ ਹੁੰਦਾ ਹੈਗਾ, ਸੋ ਸਾਰਿਆਂ ਦੀ ਰਾਏ ਲੈਣੇ ਆ। ਨੋ ਵਰੀਸ, ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਆ ਆਲ ਕਾਇੰਡ ਇੰਸ਼ੋਰੈਂਸ ਦੇ ਦਫ਼ਤਰ। ਸਿਮਰਨ ਸੈਣੀ ਜੀ ਸਾਡੇ ਨਾਲ ਨੇ, ਸਿਮਰਨ ਤੋਂ ਤੁਸੀਂ ਜ਼ਰੂਰ ਐਡਵਾਈਸ ਲਓ, ਇੰਸ਼ੋਰੈਂਸ ਕੋਈ ਕਰਵਾਉਣੀ ਹੈ, ਟਰਮ ਲਾਈਫ ਪਾਲਿਸੀ ਸਾਰਿਆਂ ਕੋਲ ਹੋਣੀ ਚਾਹੀਦੀ ਹੈ, ਕੁਛ ਨਹੀਂ ਪਤਾ ਕਦੋਂ ਕੀ ਹੋ ਜਾਣਾ। ਅਤੇ ਬਾਕੀ ਬੱਚਿਆਂ ਦੇ ਹੁਣ ਸਕੂਲ ਸ਼ੁਰੂ ਹੋ ਰਹੇ ਆ, ਤੁਹਾਡੇ ਬੱਚਿਆਂ ਦੇ ਮੈਂ ਤਾਂ ਕਹਿੰਦਾ ਉਹਨਾਂ ਕਿ ਜੰਮਣ ਸਾਰ ਤੁਹਾਨੂੰ ਆਰ ਈ ਐੱਸ ਪੀ ਖੋਲ੍ਹਣੀ ਚਾਹੀਦੀ ਹੈ, ਤਾਂ ਕਿ 18-20 ਸਾਲਾਂ ਬਾਅਦ ਤੁਹਾਡਾ ਆਰਾਮ ਨਾਲ ਲੱਖ ਕੁ ਡਾਲਰ ਦੇ ਨੇੜੇ ਤੇੜੇ ਜੁੜਿਆ ਹੋਵੇ। ਉਹ ਕਿਵੇਂ ਕਰਨਾ, ਤੁਸੀਂ ਸਿਮਰਨ ਤੋਂ ਆਲਵੇਜ਼ ਐਡਵਾਈਸ ਲਓ। 416-994-7272। ਸਿਮਰਨ ਵੈਲਕਮ।
12: ਥੈਂਕ ਯੂ ਨਵੀ, ਪਹਿਲਾਂ ਦੀ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਕਹਿ ਪੇ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
1: ਵੈਰੀ ਗੁੱਡ ਈਵਨਿੰਗ। ਸੋ ਸਿਮਰਨ, ਅੱਜ ਕੀ ਫਿਰ ਆਪਾਂ ਅਪਡੇਟ ਦੇ ਰਹੇ ਹਾਂ?
12: ਨਵੀ ਜੀ, ਅੱਜ ਮੈਂ ਸਪੈਸ਼ਲੀ ਗੱਲ ਕਰਾਂਗੀ ਸਾਡੇ ਲਿਸਨਰ ਜਿਹੜੀ ਕਿ ਪਰਸਨਲ ਇੰਸ਼ੋਰੈਂਸ ਨੂੰ ਲੈ ਕੇ ਬੜੀ ਕਾਲ ਕਰਦੇ ਨੇ, ਜਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਚਲੋ ਰੁਕ ਜਾਂਦੇ ਹਾਂ, ਕਿਹੜੀ ਕੋਈ ਪ੍ਰੋਬਲਮ ਆਉਣੀ ਹੈ। ਹੁਣ ਜੇ ਅਸੀਂ ਦੇਖਿਆ ਜਾਏ ਤੇ ਅਸੀਂ ਸਾਰੇ ਲੋਕ ਕਾਰ ਇੰਸ਼ੋਰੈਂਸ ਕਰਵਾਉਂਦੇ ਹਾਂ, ਅਸੀਂ ਸਾਰੇ ਲੋਕ ਹੋਮ ਇੰਸ਼ੋਰੈਂਸ ਕਰਵਾਉਂਦੇ ਹਾਂ, ਬਿਕੋਜ਼ ਇਹਨਾਂ ਤੋਂ ਬਿਨਾਂ ਤੁਸੀਂ ਕਾਰ ਡਰਾਈਵ ਨਹੀਂ ਕਰ ਸਕਦੇ, ਤੁਹਾਡੀ ਕਾਰ ਦੀ ਕਲੋਜ਼ਿੰਗ ਨਹੀਂ ਹੋਣੀ ਹੈਗੀ। ਬਟ ਤੁਸੀਂ ਇਹ ਦੇਖੋ ਕਿ ਪ੍ਰੋਬੇਬਿਲਿਟੀ ਕਿੰਨੀ ਹੈ, ਕਿੰਨੀ ਪ੍ਰੋਬੇਬਿਲਿਟੀ ਹੈ ਕਿਉਂਕਿ ਸਾਡੀ ਕਾਰ ਨੂੰ ਪ੍ਰੋਬਲਮ ਆਊਗੀ ਜਾਂ ਸਾਡੀ ਕਾਰ ਨੂੰ ਕੋਈ ਪ੍ਰੋਬਲਮ ਆਊਗੀ, ਬਟ ਸਟਿਲ ਅਸੀਂ ਉਹ ਰਿਸਕ ਕਵਰ ਕਰਦੇ ਹਾਂ ਕਿ ਸਾਨੂੰ ਲੱਗਦਾ ਹੁੰਦਾ ਕਿ ਅੱਛਾ ਜੀ ਅਸੀਂ ਇੰਨੀ ਮਹਿੰਗੀ ਕਾਰ ਹੈ ਸਾਡੀ, $1,00,000 ਦੀ ਕਾਰ ਹੈ ਸਾਡਾ, ਇੰਨਾ ਮਹਿੰਗਾ ਕਾਰ ਹੈ, ਜੇ ਇਹਨੂੰ ਕੋਈ ਪ੍ਰੋਬਲਮ ਆ ਗਈ ਸਾਡੇ ਕੋਲ ਸਿਕਿਉਰਿਟੀ ਹੋਣੀ ਚਾਹੀਦੀ ਹੈ। ਉੱਥੇ ਅਸੀਂ ਮਹੀਨੇ ਦਾ $500-600 ਜੋ ਵੀ ਪ੍ਰੀਮੀਅਮ ਬਣਦਾ ਉਹ ਅਸੀਂ ਦਿੰਦੇ ਹੈਗੇ ਹਾਂ। ਬਟ ਜਦੋਂ ਸਾਡੀ ਪਰਸਨਲ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ, ਕਈ ਵਾਰੀ ਮੈਂ ਕਲਾਇੰਟ ਨਾਲ ਡਿਸਕਸ ਕਰਦੀ ਹਾਂ, ਉਹਨਾਂ ਨੂੰ ਲੱਗਦਾ ਹੁੰਦਾ ਕਿ $40-50-100 ਕਾਹਦੇ ਲਈ ਪੇ ਕਰਨੇ ਹੈਗੇ ਹੈ। ਹੁਣ ਤੁਸੀਂ ਦੇਖੋ ਕਿ ਕਾਰ ਹੋ ਗਿਆ, ਕਾਰਾਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਕਿ ਇਹਨਾਂ ਦੀ ਜਿਹੜੀ ਵੈਲਿਊ ਹੈਗੀ ਸਾਨੂੰ ਦਿਖ ਰਹੀ ਹੈ ਤੇ ਸਾਨੂੰ ਲੱਗ ਰਿਹਾ ਕਿ ਬੜੀਆਂ ਮਹਿੰਗੀਆਂ ਚੀਜ਼ਾਂ ਨੇ, ਬੜੀ ਸਾਡੇ ਵੱਡੇ ਐਸੈਟ ਹੈਗੇ ਨੇ ਜਿਹਨਾਂ ਨੂੰ ਅਸੀਂ ਬਚਾਉਣਾ ਹੈ। ਬਟ ਜਿਹੜਾ ਬੰਦਾ ਇਹਨਾਂ ਸਾਰੇ ਐਸੈਟਸ ਨੂੰ ਬਣਾ ਰਿਹਾ ਹੈ, ਜਿਹੜਾ ਇਹਨਾਂ ਸਾਰੇ ਐਸੈਟ ਨੂੰ ਚਲਾ ਰਿਹਾ ਹੈਗਾ, ਉਹ ਬੰਦੇ ਦੀ ਵੈਲਿਊ ਹੀ ਨਹੀਂ ਹੈਗੀ ਕੋਈ ਉਸ ਪਰਸਨ ਦੀ। ਤੇ ਅਸੀਂ ਨੰਬਰ ਦੇ ਵਿੱਚ ਕਵਾਂ, ਜੇ ਮੈਂ ਪੈਸਿਆਂ ਦੇ ਵਿੱਚ ਕਵਾਂ, ਤੇ ਉਸ ਵੈਲਿਊ ਨੂੰ ਅਸੀਂ ਤੋਲ ਹੀ ਨਹੀਂ ਸਕਦੇ। ਬਟ ਅਸੀਂ ਉਸ ਪਰਸਨ ਦੀ ਵੈਲਿਊ ਨੂੰ ਇੰਸ਼ੋਰੈਂਸ ਦੇ ਨਾਲ ਸਿਰਫ ਨੰਬਰ ਦੇ ਵਿੱਚ ਇਸ ਕਰਕੇ ਕਵਰ ਕਰਦੇ ਹੈਗੇ ਆ ਕਿ ਉਹ ਬੰਦੇ ਨਾਲ ਜੁੜੀਆਂ ਜਿਹੜੀਆਂ ਲਾਇਬਿਲਿਟੀਜ਼ ਨੇ, ਰਿਸਪੋਂਸੀਬਿਲਟੀਜ਼ ਨੇ, ਉਹ ਕਿੰਨੀਆਂ ਕੁ ਨੇ ਕਿ ਉਹ ਪਰਸਨ ਜਿਹੜਾ ਹੈਗਾ ਅਗਰ ਕੱਲ ਨੂੰ ਪਿਕਚਰ 'ਚ ਨਹੀਂ ਹੈ ਤਾਂ ਉਹ ਰਿਸਪੋਂਸੀਬਿਲਟੀ ਜਿਹੜੀਆਂ ਇਮੀਡੀਏਟ ਨੇ ਰਾਈਟ ਵੇ ਜਿਹੜੀਆਂ ਪਤਾ ਹੈ ਕਿ ਉਹ ਬੰਦੇ ਦੇ ਨਾਲ ਹੀ ਉਹ ਰਿਸਪੋਂਸੀਬਿਲਟੀਜ਼ ਦਾ ਜਿਹੜਾ ਭਾਰ ਹੈਗਾ ਫੈਮਿਲੀ ਤੇ ਡਿੱਗਣਾ ਹੈਗਾ, ਉਹਨਾਂ ਨੂੰ ਐਟਲੀਸਟ ਕਵਰ ਕਰ ਲਈਏ। ਹੁਣ ਜਿੱਥੇ ਤੁਸੀਂ $400-500 ਆਪਣੀ ਆਟੋ ਜਾਂ ਹੋਮ ਇੰਸ਼ੋਰੈਂਸ ਦਾ ਪੇ ਕਰ ਰਹੇ ਹੋ, ਜੇ ਤੁਸੀਂ $50 ਜਾਂ $100 ਆਪਣੀ ਪਰਸਨਲ ਇੰਸ਼ੋਰੈਂਸ ਦਾ ਜਿਹੜਾ ਹੈਗਾ ਪੇ ਕਰ ਦੋਗੇ, ਤੇ ਤੁਸੀਂ ਬਹੁਤ ਵੱਡਾ ਰਿਸਕ ਕਵਰ ਕਰਦੇ ਹੋ। ਬਿਕੋਜ਼ ਹੁਣ ਆਟੋ ਹੋਮ ਨੂੰ ਅਗਰ ਮੈਂ ਛੱਡ ਦੇਵਾਂ, ਹੁਣ ਮੈਂ ਆਪਣੀ ਪਰਸਨਲ ਗੱਲ ਕਰਦੀ ਹਾਂ, ਮੇਰੀ ਪ੍ਰੋਬੇਬਿਲਿਟੀ ਕਿੰਨੀ ਹੈ ਕਿ ਓਕੇ ਪਰਸਨ ਦੀ ਡੈਥ ਹੋਣੀ ਹੈ, 100% ਪਤਾ ਹੈ ਇੱਕ ਨਾ ਇੱਕ ਦਿਨ ਜਾਣਾ, ਔਰ ਜਾਣਾ ਕਦੋਂ ਹੈ ਉਹ ਕਿਸੇ ਨੂੰ ਨਹੀਂ ਪਤਾ। ਜਦੋਂ ਮੈਨੂੰ ਪਤਾ ਕਿ ਇਹ ਚੀਜ਼ ਹੈਪਨ ਹੋਣੀ ਹੈ ਤਾਂ ਮੈਂ ਉਸ ਚੀਜ਼ ਨੂੰ ਇਗਨੋਰ ਕਿਉਂ ਕਰਾਂ, ਮੈਂ ਕਿਉਂ ਉਹ ਰਿਸਕ ਨੂੰ ਕਵਰ ਨਾ ਕਰਾਂ ਕਿ ਅਗਰ ਇਹ ਚੀਜ਼ ਹੋ ਗਈ। ਆਪਾਂ ਇਹ ਸੋਚਦੇ ਹਾਂ ਕਿ ਮੈਂ 20 ਸਾਲ ਦੀ ਟਰਮ ਪਾਲਿਸੀ ਲੈ ਲਈ, ਜੇ ਮੈਨੂੰ 20 ਸਾਲ ਕੁਛ ਨਾ ਹੋਇਆ ਫਿਰ ਮੇਰੇ ਤੇ ਪੈਸੇ ਖਰਾਬ ਹੋ ਗਏ। ਅਸੀਂ ਦੂਸਰਾ ਪਹਿਲੂ ਨੇ ਦੇਖਦੇ ਕਿ ਅਗਰ ਉਹ 20 ਸਾਲ ਦੇ ਵਿੱਚ ਕੁਛ ਹੋ ਗਿਆ ਤੇ ਮੇਰੀ ਫੈਮਿਲੀ ਨੂੰ ਪਿੱਛੇ $500,000 ਜਾਂ $1,000,000 ਮਿਲਣਾ ਹੈ, ਉਹ ਕਿੱਦਾਂ ਵੱਡਾ ਜਿਹੜਾ ਹੈਗਾ ਫੈਮਿਲੀ ਦੇ ਲਈ ਸਪੋਰਟ ਹੋਏਗੀ। ਸੋ ਅਸੀਂ ਬੈਨੀਫਿਟ ਦੀ ਵੈਲਿਊ ਨਹੀਂ ਕਰ ਰਹੇ, ਅਸੀਂ ਸਿਰਫ ਜਿਹੜੇ $50 ਮੰਥਲੀ ਪੇ ਕਰਨੇ ਆ ਉਹਦੇ ਨੁਕਸਾਨ ਦੀ ਜਿਹੜੀ ਹੈ ਉਹ ਵੈਲਿਊ ਕਰ ਰਹੇ ਹੈਗੇ ਆ। ਸੋ ਨਜ਼ਰੀਆ ਹੁੰਦਾ ਦੇਖਣ ਦਾ ਕਿ ਪਾਣੀ ਦਾ ਗਲਾਸ ਅੱਧਾ ਭਰਿਆ ਜਾਂ ਖਾਲੀ, ਆਪਣਾ ਆਪਣਾ ਨਜ਼ਰੀਆ। ਜੇ ਆਪਾਂ ਨੇ ਰਿਸਕ ਦੀ ਗੱਲ ਕਰਨੀ ਹੈ ਤੇ ਰਿਸਕ ਦੇ ਲਈ ਮੈਨੂੰ ਨਹੀਂ ਲੱਗਦਾ ਕਿ $50 ਦੇਣੇ ਕਿਸੇ ਵੀ ਫੈਮਿਲੀ ਲਈ, ਕਿਸੇ ਵੀ ਮਦਰ ਫਾਦਰ ਲਈ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਦੇ ਲਈ ਪੇ ਕਰਨਾ ਕੋਈ ਬਹੁਤ ਵੱਡਾ ਅਮਾਊਂਟ ਹੋਊਗਾ। ਬਿਕਾਜ਼ ਜਦੋਂ ਪ੍ਰੋਬਲਮ ਆਉਂਦੀਆਂ ਨੇ ਉਸ ਟਾਈਮ ਤੇ ਜਦੋਂ ਇਹ ਪਤਾ ਲੱਗਦਾ ਜੀ ਅੱਛਾ ਜੀ ਫੈਮਿਲੀ ਚ ਇੰਸ਼ੋਰੈਂਸ ਹੀ ਨਹੀਂ ਸੀ ਹੈਗੀ, ਜਿਹੜਾ ਉਸ ਫੈਮਿਲੀ ਦਾ ਹਾਲਾਤ ਹੁੰਦਾ ਉਸ ਟਾਈਮ, ਜਾਂ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਹਾਂ ਕਿ ਜੋ ਉਸ ਫੈਮਿਲੀ ਦੀ ਸਿਚੁਏਸ਼ਨ ਹੁੰਦੀ ਹੈ, ਇਮੈਜਿਨ ਕਰਕੇ ਇੱਕ ਵਾਰੀ ਬੰਦੇ ਦੀ ਰੂਹ ਕੰਬ ਜਾਂਦੀ ਹੈ ਕਿ ਹਾਂਜੀ ਫੈਮਿਲੀ ਚ ਜੇ ਕੋਈ ਮੇਨ ਅਰਨਿੰਗ ਪਰਸਨ ਚਲਾ ਜਾਂਦਾ ਹੈ ਤੇ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਹੋਣੇ ਨੇ। ਸੋ ਇਹ ਇਮੈਜੀਨੇਸ਼ਨ ਹੀ ਅਗਰ ਸਾਨੂੰ ਇੰਨਾ ਡਰਾਉਂਦੀ ਹੈਗੀ ਹੈ, ਜਿਹਨਾਂ ਨਾਲ ਇਹ ਰੀਅਲ ਲਾਈਫ ਚ ਹੈਪਨ ਹੁੰਦਾ ਹੈ ਉਹਨਾਂ ਬਾਰੇ ਸੋਚ ਕੇ ਦੇਖੋ। ਸੋ ਇਹ ਰਿਸਕ ਨਾ ਲਿਆ ਕਰੋ, ਕਦੀ ਵੀ ਨਾ ਸੋਚੋ ਕਿ ਮੈਨੂੰ ਕੁਝ ਨਹੀਂ ਹੋਣਾ, ਇਨਕਲੂਡਿੰਗ ਮੀ, ਮੈਂ ਨਹੀਂ ਕਹਿੰਦੀ ਮੈਨੂੰ ਕੁਝ ਨਹੀਂ ਹੋਣਾ, ਇਹ ਹੋਣਾ ਇੱਕ ਦਿਨ ਹੋਣਾ ਹੈ ਔਰ ਇਹ ਰਿਐਲਿਟੀ ਹੈ। ਸੋ ਉਹ ਕਦੋਂ ਹੋਣਾ ਹੈ ਉਹ ਬਾਅਦ ਚ ਦੇਖੀ ਜਾਊਗੀ, ਬਟ ਜਿਹੜੀ ਚੀਜ਼ ਅੱਜ ਮੇਰੇ ਹੱਥ ਦੇ ਵਿੱਚ ਹੈ, ਮੇਰੀ ਅੱਜ ਹੈਲਥ ਅੱਛੀ ਹੈ, ਮੈਂ ਪਰਫੈਕਟਲੀ ਫਾਈਨ ਹੈਗੀ ਹਾਂ, ਸੋ ਮੈਨੂੰ ਅਗਰ ਅੱਜ ਕੰਪਨੀ ਇੰਸ਼ੋਰੈਂਸ ਦੇ ਰਹੀ ਹੈ ਦੈਨ ਵਾਈ ਨੋਟ, ਕਿਉਂ ਨਹੀਂ ਮੈਂ ਅੱਜ ਉਹ ਚੀਜ਼ ਲੈ ਰਹੀ ਹੈ। ਅਗਰ ਮੈਨੂੰ ਅੱਜ ਦੀ ਏਜ ਦੇ ਉੱਤੇ ਰੇਟ ਘੱਟ ਮਿਲ ਰਿਹਾ ਦੈਨ ਵਾਈ ਨੋਟ ਮੈਂ ਇਹ ਚੀਜ਼ ਨੂੰ ਗ੍ਰੈਬ ਕਰਕੇ ਇਹ ਚੀਜ਼ ਨੂੰ ਲੌਕ ਕਰ ਲਾਂ। ਮੇਨਲੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਕਿੰਨੇ ਸਾਲ ਹੈ, 25 ਸਾਲ, 30 ਸਾਲ ਜਾਂ ਰਿਟਾਇਰਮੈਂਟ ਤੱਕ ਐਟਲੀਸਟ? ਇਹ ਤਾਂ ਜ਼ਰੂਰੀ ਰਿਸਕੀ ਈਅਰਸ ਹੈਗੇ ਨੇ ਨਾ, ਬਾਅਦ ਦੀ ਗੱਲ ਲੇਟਰ ਔਨ ਸਟੇਟ ਪਲੈਨਿੰਗ ਐਂਡ ਆਲ ਦੈਟ, ਅਸੀਂ ਬਾਅਦ ਦੀ ਡਿਸਕਸ਼ਨ ਜਿਹੜੀ ਆ ਉਸ ਚੀਜ਼ ਬਾਰੇ ਅਸੀਂ ਡਿਸਕਸ ਨਹੀਂ ਕਰ ਰਹੇ। ਸੋ ਮੇਨ ਹੈਗਾ ਰਿਸਕ ਕਵਰੇਜ, ਮੇਨ ਹੈਗਾ ਸਾਡੀ ਹੁਣ ਦੀ ਜ਼ਰੂਰਤ। ਅਗਰ ਤੁਸੀਂ ਅਜੇ ਤੱਕ ਇਸ ਚੀਜ਼ ਨੂੰ ਨਹੀਂ ਥਿੰਕ ਕੀਤਾ, ਸਿਰਫ ਤੁਹਾਨੂੰ ਲੱਗ ਰਿਹਾ $50-100 ਜਿਹੜੇ ਬਾਅਦ ਚ ਖਰਾਬ ਕਰਾਂਗੇ, ਤਾਂ ਮੈਂ ਤੁਹਾਨੂੰ ਇਹੀ ਰਿਕੁਐਸਟ ਕਰਾਂਗੀ ਆਪਣੀ ਫੈਮਿਲੀ ਲਈ, ਬੱਚਿਆਂ ਲਈ, ਪੇਰੈਂਟਸ ਲਈ, ਐਟਲੀਸਟ ਜਿਹੜਾ ਹੈਗਾ ਇੱਕ ਮਿਨੀਮਮ ਅਮਾਊਂਟ ਜਿਹੜਾ ਤੁਹਾਨੂੰ ਖਰਾਬ ਲੱਗ ਰਿਹਾ, ਚਾਹੇ ਉਹ ਖਰਾਬ ਹੀ ਲੱਗ ਰਿਹਾ, ਉਹ ਅੱਜ ਦੇ ਟਾਈਮ ਲੌਕ ਕਰ ਲਓ ਇੱਕ ਸਿੰਪਲ ਟਰਮ ਪਾਲਿਸੀ ਲੈ ਕੇ। ਬਾਅਦ ਵਿੱਚ ਚੇਂਜਿਸ ਕਰ ਲਿਓ, ਬਟ ਅਨਇਨਸ਼ੋਰਡ ਨਾ ਰਹੋ। ਬਿਕਾਜ਼ ਜਦੋਂ ਪ੍ਰੋਬਲਮ ਆ ਜਾਂਦੀਆਂ ਨੇ, ਹੈਲਥ ਇਸ਼ੂਜ ਆ ਜਾਂਦੇ ਨੇ, ਫਿਰ ਅਸੀਂ ਇੱਕ ਛੋਟੀ ਟਰਮ ਲੈਣ ਦੇ ਲਈ ਵੀ ਬਹੁਤ ਕੋਸ਼ਿਸ਼ ਕਰਦੇ ਹਾਂ ਔਰ ਸਾਨੂੰ ਰੈਗੂਲਰ ਪਾਲਿਸੀਜ਼ ਨਹੀਂ ਮਿਲਦੀਆਂ, ਉਦੋਂ ਅਸੀਂ ਬਹੁਤ ਜ਼ਿਆਦਾ ਪੈਸੇ ਖਰਾਬ ਕਰਦੇ ਹੈਗੇ ਹਾਂ ਕਿ ਓਕੇ ਹੁਣ ਅਸੀਂ ਮਹਿੰਗੀ ਇੰਸ਼ੋਰੈਂਸ ਲੈ ਲਈਏ, ਵੇਟਿੰਗ ਵਾਲੀ ਪਾਲਿਸੀ ਲੈ ਲਈਏ, ਜਦੋਂ ਹੈਲਥ ਇਸ਼ੂਜ਼ ਨਹੀਂ ਹੈਗੇ, ਸਿਹਤ ਅੱਛੀ ਹੈ, ਮੈਡੀਕਲ ਪ੍ਰੋਬਲਮ ਕੋਈ ਨਹੀਂ ਹੈ, ਤੁਹਾਡੇ ਕੋਲ ਹਜ਼ਾਰਾਂ ਆਪਸ਼ਨਸ ਨੇ, ਬਹੁਤ ਆਪਸ਼ਨਸ ਨੇ। ਬਟ ਸਟਿਲ ਮੈਂ ਹੀ ਕਹਿੰਦੀ ਹੁੰਦੀ ਕਿ ਬਹੁਤ ਆਪਸ਼ਨਸ ਦੇਖਣ ਦੀ ਜ਼ਰੂਰਤ ਨਹੀਂ, ਬੇਸਿਕ 20 ਈਅਰ ਦੀ, 25 ਈਅਰ ਦੀ ਟਰਮ ਲੈ ਕੇ ਆਪਣੇ ਆਪ ਨੂੰ ਕਵਰ ਕਰੋ। ਜਿਹਨਾਂ ਦੇ ਬੱਚੇ ਛੋਟੇ ਨੇ ਜ਼ਰੂਰ, ਅਗਰ ਸਿਰਫ ਕੋਟੇਸ਼ਨ ਹੀ ਚਾਹੀਦੀ ਹੈ, ਤੁਹਾਨੂੰ ਇਹ ਡਾਊਟ ਹੈ ਕਿ ਪਤਾ ਨਹੀਂ ਕਿੰਨੇ ਕੁ ਦਿਨ ਇੰਸ਼ੋਰੈਂਸ ਹੋ ਜਾਣੀ ਹੈ, ਸਿੰਪਲ ਕੋਟੇਸ਼ਨ ਚਾਹੀਦੀ ਹੈ, ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ, ਜਾਂ ਮੇਰੀ ਵੈਬਸਾਈਟ ਤੇ ਸਿੰਪਲ simransaini.ca ਤੇ ਜਾ ਕੇ ਤੁਸੀਂ ਆਪਣੀ ਡੇਟ ਆਫ ਬਰਥ ਪਾ ਕੇ ਆਪਣੀ ਜਿਹੜੀ ਸਿੰਪਲ ਟਰਮ ਕੋਟੇਸ਼ਨ ਜਿਹੜੀ ਉਹ ਕੱਢ ਸਕਦੇ ਹੈਗੇ। ਤੁਹਾਨੂੰ ਪਤਾ ਲੱਗ ਜੂਗਾ ਕਿ $30-40-50 ਕਿੰਨੇ ਦੀ ਤੁਹਾਨੂੰ ਪਾਲਿਸੀ ਪੈ ਰਹੀ। ਕੋਈ ਔਖਾ ਕੰਮ ਨਹੀਂ ਹੈਗਾ, ਥੋੜਾ ਜਿਹਾ ਟਾਈਮ ਕੱਢੋ, ਇਹਦੇ ਬਾਰੇ ਸੋਚੋ। ਕੋਈ ਕੁਐਸਚਨ ਕੰਸਰਨ ਨੇ ਤਾਂ ਮੇਰਾ ਨੰਬਰ ਹੈ ਜੀ 416-994-7272-416-994-7272-72-72-72, ਜਾਂ ਕੋਈ ਤੁਹਾਡੇ ਹੋਰ ਕੁਐਸਚਨਸ ਨੇ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਤੋਂ ਇਲਾਵਾ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਹੈ, ਵਿਜ਼ਟਰ ਹੈ, ਟਰੈਵਲ ਹੈ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਬੱਚਿਆਂ ਦੇ ਐਜੂਕੇਸ਼ਨ ਪਲਾਨ, ਇਨਵੈਸਟਮੈਂਟ ਪਲਾਨ, ਜਾਂ ਕੋਈ ਤੁਸੀਂ ਆਪਣੀ ਕਾਰਪੋਰੇਟ ਪਾਲਿਸੀ ਲੈਣਾ ਚਾਹੁੰਦੇ ਹੋ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਆਪਣੀ ਰਿਟਾਇਰਮੈਂਟ ਦੀ ਪਲੈਨਿੰਗ ਕਰਨਾ ਚਾਹੁੰਦੇ ਹੋ, ਟੈਕਸ ਕਿੱਦਾਂ ਸੇਵ ਕਰਨਾ ਹੈਗਾ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ ਜਿਹੜੇ ਕਿ ਅਸੀਂ ਓਵਰ ਦਾ ਫੋਨ ਡਿਸਕਸ ਨਹੀਂ ਕਰ ਸਕਦੇ। ਤੁਸੀਂ ਮੈਨੂੰ ਉਹਦੇ ਲਈ ਆਫਿਸ ਆ ਕੇ ਵੀ ਮਿਲ ਸਕਦੇ ਹੋ, ਆਲਕੈਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ। ਔਰ ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੀ ਪ੍ਰੋਪਰ ਹੈਲਪ ਕਰ ਸਕਦੀ ਹਾਂ ਟੈਕਸ ਪਲੈਨਿੰਗ ਦੇ ਵਿੱਚ, ਸਟੇਟ ਪਲੈਨਿੰਗ ਦੇ ਵਿੱਚ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਦੇ ਵਿੱਚ, ਜਾਂ ਤੁਹਾਡੀਆਂ ਜਿਹੜੀਆਂ ਕਾਰਪੋਰੇਸ਼ਨ ਨਾਲ ਰਿਲੇਟਡ ਕੁਐਰੀਜ਼ ਨੇ, ਕੁਐਸਚਨਸ ਨੇ, ਤਾਂ ਡੈਫੀਨੇਟਲੀ ਮੇਰਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ 416-994-7272-416-994-7272-416-994-7272-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72
1: ਬਾਈ ਜੀ ਨੇ ਤੇ ਕਹਿੰਦੇ ਨਵੀਂ ਇਸ ਟੌਪਿਕ ਨਾਲ ਮੈਨੂੰ ਤਾਂ ਲੱਗਦਾ ਕਿ ਐਡੀ ਗੱਲ ਨਹੀਂ ਸੀ, ਐਡੀ ਗੱਲ ਨਹੀਂ ਸੀ ਜਿੱਡੀ ਬਣ ਗਈ।

0: ਗਏ
1: ਵਾਹ ਕਿਆ ਬਾਤ ਹੈ ਸੋ ਜਿਹੜਾ ਪਰਿਵਾਰ ਹੈ ਜਿਹਨੇ ਇਹ ਗੱਲ ਕੀਤੀ ਉਹ ਵੀ ਕਹਿੰਦੇ ਹੋਣਗੇ ਯਾਰ ਏਡੀ ਗੱਲ ਨਹੀਂ ਸੀ ਡਿੱਡੀ ਤੁਸੀਂ ਸਾਰਿਆਂ ਨੇ ਗੱਲ ਬਣਾ ਲਈ ਸੋ ਪ੍ਰੋਗਰਾਮ ਪੰਜਾਬੀ ਦਾ ਨਾਂ ਤੁਸੀਂ ਸੁਣ ਰਹੇ ਹੋ ਨੰਬਰ ਹੈ ਆਪਣਾ 905-673-3337 ਸੋ ਕੀ ਤੁਹਾਡਾ ਓਪੀਨੀਅਨ ਹੈ ਅਸੀਂ ਗੱਲਬਾਤ ਜਿਹੜੀ ਕਰ ਰਹੇ ਹੋ ਉਸ ਬਾਰੇ ਮੈਂ ਅਪਡੇਟ ਕਰਦਾ ਜ਼ਰੂਰ ਵੀ ਕੀ ਗੱਲਬਾਤ ਹੋ ਰਹੀ ਹੈ ਤੁਸੀਂ ਮੈਨੂੰ 2 ਮਿੰਟ ਦਿਓ ਅਤੇ ਫਿਰ ਆਉਂਦੇ ਹਾਂ ਵਾਪਸ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows